0: ਰੇਡੀਓ ਹਾਂਜੀ 1674 ਗਾਣਾ ਤੁਸੀਂ ਸੁਣ ਰਹੇ ਸੀ ਅਮਰਿੰਦਰ ਗਿੱਲ ਦੀ ਆਵਾਜ਼ ਦੇ ਵਿੱਚ ਬਨੇਰੇ 'ਤੇ, ਅਤੇ ਇਹ ਗਾਣਾ ਇੰਡੀਆ 'ਚ ਹੀ ਸੈੱਟ ਬਹਿੰਦਾ, ਇੱਥੇ ਤਾਂ ਬਨੇਰੇ 'ਤੇ ਪੈਣਾ ਔਖਾ।
1: ਕੋਈ ਨੀ, ਕਵੀ ਦੀ ਕਲਪਨਾ ਹੈ।
0: ਆਹੋ ਨਹੀਂ, ਮਤਲਬ ਉਹ ਆਪਾਂ ਸ਼ੁਰੂ 'ਚ ਗੱਲ ਕੀਤੀ ਤਾਂ ਹੈਗੀ ਆ ਵੀ ਜੋ ਜੋ ਇਮੈਜੀਨੇਸ਼ਨ 'ਚ ਮਜ਼ਾ ਉਹ ਅਸਲੀਅਤ 'ਚ। ਹਾਂਜੀ ਸਵਾਗਤ ਹੈ ਜੀ ਤੁਹਾਡਾ।
1: ਤੁਹਾਡਾ ਵੀ? ਅੱਛਾ ਅੱਛਾ, ਧੰਨਵਾਦ, ਤੁਹਾਡਾ ਵੀ ਸਵਾਗਤ ਹੈ। ਅਤੇ ਹੁਣ ਵਿਸ਼ੇ ਵੱਲ ਵੱਧਦੇ ਹਾਂ ਆਪਾਂ। ਵਿਸ਼ੇ ਅੱਜ ਦਾ, ਜਿਵੇਂ ਸਟਾਰਟਿੰਗ 'ਚ ਆਪਾਂ ਕਹਿ ਕੇ ਬ੍ਰੇਕ ਲਈ ਸੀਗੀ ਕਿ ਇੰਸਟਾਗ੍ਰਾਮ 'ਤੇ ਅੱਜ ਆਪਾਂ ਗੱਲ ਕਰਨੀ ਹੈ, ਕਿਉਂਕਿ ਅੱਜ ਨਾ ਸਿਰਫ ਸੁੱਖ ਜੀ ਇੰਸਟਾਗ੍ਰਾਮ ਦਾ ਵੀ ਬਰਥਡੇ। ਆਹ ਤੁਸੀਂ ਸੋਚੋ, ਕੋਇੰਸੀਡੈਂਟ, ਮੈਂ ਕੱਲ੍ਹ ਇਹਦੇ ਬਾਰੇ ਦੇਖ ਰਹੀ ਸੀਗੀ ਅਤੇ ਮੇਰਾ ਜਦੋਂ ਬਰਥਡੇ ਆਉਂਦਾ ਉਸ ਦਿਨ ਪਹਿਲਾ ਯੂਟਿਊਬ ਵੀਡੀਓ ਡਲਿਆ ਸੀਗਾ।
0: ਹਾਂਜੀ,
1: ਜਿਸ ਦਿਨ ਮੇਰਾ ਬਰਥਡੇ ਆਉਂਦਾ ਉਸ ਦਿਨ ਸ਼ਾਇਦ ਫਸਟ ਯੂਟਿਊਬ ਵੀਡੀਓ ਪਿਆ ਸੀਗਾ।
0: ਓਕੇ ਓਕੇ, ਇਹ ਸਭ ਬਹੁਤ ਬੜੀਆਂ।
1: ਤੁਸੀਂ ਦੋਵੇਂ ਦਾ ਇੰਸਟਾਗ੍ਰਾਮ
0: ਬੜੀਆਂ, ਤੁਸੀਂ ਦੋਵੇਂ ਜਾਣੀਆਂ ਟੈਕਨੋਲੋਜੀ ਵਾਈਜ਼ ਜੀ, ਹੈ
1: ਦੇਖ ਲਓ ਹੁਣ, ਹੈ ਨਾ, ਕਿਤੇ ਨਾ ਕਿਤੇ ਕੁਛ ਨਾ ਕੁਛ ਤੇ ਰਾਸ਼ੀ ਮਿਲਦੀ ਹੈ ਨਾ।
0: ਓਕੇ, ਮੈਨੂੰ ਲੱਗਦਾ ਜਿੱਦਣ ਨੂਨੀਆ ਜੀ ਜਿੱਦਣ ਜੰਮੇ ਸੀ ਔਰ ਕੁੱਟ ਬਣਿਆ ਹੋਣਾ ਫਿਰ।
1: ਹਾਂ, ਹੋ ਸਕਦਾ
0: ਕੁਛ ਤੇ ਹੋਊਗਾ।
1: ਬਾਕੀ ਮਤਲਬ ਸੋਸ਼ਲ ਮੀਡੀਆ ਹੈ ਨਾ ਕਿੰਨੀ, ਪਰ ਇਹ ਤੇ ਕੋਇੰਸੀਡੈਂਟ, ਮੈਨੂੰ ਹਾਸਾ ਬੜਾ ਆਇਆ। ਮੈਂ ਕਿਹਾ ਸੁੱਖ ਜੀ ਤੇ ਮੇਰਾ, ਚਲੋ ਅਸੀਂ ਸੋਸ਼ਲ ਮੀਡੀਆ ਤੇ ਐਕਟਿਵ ਵੀ ਬੜੇ ਰਹਿੰਦੇ ਹਾਂ
0: ਤੇ ਇਹ ਦੋਵਾਂ ਚ ਕੌਣ ਵੱਧ ਰਹਿੰਦਾ ਐਕਟਿਵ?
1: ਮੈਂ ਆਪਣਾ ਨੀ ਕਹਾਂਗੀ, ਸੁੱਖ ਜੀ ਤਾਂ ਕਹਾਂਗੀ। ਮੈਂ ਜਦੋਂ ਖੋਲਦੀ ਨਾ ਸੋਸ਼ਲ ਮੀਡੀਆ, ਮੈਨੂੰ ਸੁੱਖ ਜੀ ਦੇਖਦੇ
0: ਸਭ ਤੋਂ ਪਹਿਲਾਂ।
1: ਸਭ ਤੋਂ ਪਹਿਲਾਂ ਨੀ, ਮਤਲਬ ਮੇਰੀ ਉਸ 'ਚ ਆ ਜਾਂਦੇ ਆ ਤੇ
0: ਮਤਲਬ ਇੱਕ ਦੂਸਰੇ ਨੂੰ ਦੇਖਦੇ ਦੇਖਦੇ
1: ਫਿਰ ਉਹਨਾਂ ਨੂੰ,
0: ਇਹ ਵੀ ਇੱਦਾਂ ਦੀ ਚੀਜ਼ ਹੈ ਨਾ, ਮੈਂ ਤੈਨੂੰ ਦੇਖਾਂ ਤੂੰ ਮੈਨੂੰ ਦੇਖਾਂ,
1: ਗਿਵ ਐਂਡ ਟੇਕ ਹੈ ਨਾ।
0: ਇਹ ਚੀਜ਼ ਵਧੀਆ ਮਤਲਬ।
1: ਅੱਛਾ, ਧੀਰੇ ਧੀਰੇ ਟੈਕਨੋਲੋਜੀ, ਹੁਣ ਇੰਸਟਾਗ੍ਰਾਮ ਦੀ ਸ਼ੁਰੂਆਤ 'ਚ ਗੱਲ ਕਰਕੇ ਫਿਰ ਇਹ ਵਾਲੀ ਲਾਈਨ ਤਾਂ ਬੋਲਾਂਗੀ ਕਿ ਇਹਦਾ ਬਰਥਡੇ ਆਇਆ ਸੀਗਾ ਮਤਲਬ 6 ਅਕਤੂਬਰ ਅੱਜ, ਅਤੇ 2010 ਦੇ ਵਿੱਚ ਲਾਂਚ ਹੋਇਆ ਸੀਗਾ ਇੰਸਟਾਗ੍ਰਾਮ।
0: ਓਕੇ,
1: ਅਤੇ ਤੁਸੀਂ ਕਦ ਬਣਾਇਆ ਸੀ ਅਕਾਊਂਟ?
0: ਮੈਨੂੰ ਇੱਦਾਂ ਐਸਾ ਚੇਤਾ ਨਹੀਂ ਮੈਨੂੰ, ਹਾਂ ਪਰ ਕਾਫੀ ਬਾਅਦ ਚ ਬਣਾਇਆ ਮੈਂ ਜਦੋਂ ਆਇਆ।
1: ਮੈਨੂੰ ਵੀ ਨਹੀਂ ਸੀਗਾ, ਮੈਂ ਵੀ ਚੈੱਕ ਕੀਤਾ ਸੀਗਾ ਉਸ 'ਚ ਜਾ ਕੇ ਇੰਸਟਾਗ੍ਰਾਮ 'ਤੇ।
0: ਓਕੇ,
1: ਤੁਸੀਂ ਆਪਣੀ ਪਰਸਨਲ ਉਸ 'ਚ ਦੇਖ ਸਕਦੇ ਹੋ ਅਕਾਊਂਟ ਦੇ ਵਿੱਚ।
0: ਕਦੋਂ ਬਣਿਆ?
1: ਕਦੋਂ? ਹਾਂ,
0: ਕਦੋਂ ਬਣਿਆ ਤੁਹਾਡਾ?
1: ਮੇਰਾ ਨਵੰਬਰ
0: 2017 ਹਨਾ, ਔਰਕੁਟ ਵੀ ਜਿੰਨਾ ਚਿਰ ਬੰਦ ਨਹੀਂ ਉਹਨਾਂ ਨੇ ਕਰ ਦਿੱਤਾ, ਮੈਂ ਤਾਂ ਉਹਨਾਂ ਚਿਰ ਨਹੀਂ ਛੱਡਿਆ। ਮੈਂ ਇਹੋ ਠੀਕ ਹੈ, ਮੇਰਾ
1: ਤਾਂ ਫੇਵਰਿਟ ਸੀਗਾ ਔਰਕੁਟ। ਹਾਂ,
0: ਮੈਨੂੰ ਔਰਕੁਟ ਪਤਾ ਨਹੀਂ ਕਿਉਂ ਬੰਦ ਹੀ ਕਰਤਾ ਨਾ, ਬਿਲਕੁਲ ਹੀ।
1: ਮੈਨੂੰ ਤਾਂ ਇੱਦਾਂ ਲੱਗਦਾ ਹੈ ਕੁਛ ਇੱਦਾਂ ਹੁੰਦਾ ਕਿ

0: ਵਾਪਿਸ ਜਾ ਕੇ ਵੇਖ ਸਕਦੇ ਹਾਂ. ਅੱਛਾ, ਧੀਰੇ ਧੀਰੇ ਹੁਣ ਸੋਸ਼ਲ ਮੀਡੀਆ ਦੀ ਗੱਲ ਚੱਲੀ ਨਾ, ਹੁਣ ਅਪਗ੍ਰੇਡ ਕਿਵੇਂ, ਹੁਣ ਔਰਕੁਟ ਜਿਵੇਂ ਹੁੰਦਾ ਸੀਗਾ, ਔਰਕੁਟ ਦੇ ਵਿੱਚ ਸਪੋਜ਼ ਮੈਂ ਤੁਹਾਡੀ ਪ੍ਰੋਫਾਈਲ ਦੇਖੀ ਜਾ ਕੇ, ਅਤੇ ਤੁਹਾਨੂੰ ਪਤਾ ਲੱਗ ਜਾਏਗਾ ਕਿ ਉਹ 'ਚ ਫੁੱਟਪ੍ਰਿੰਟਸ ਕਰਕੇ ਕੁਛ ਆਉਂਦਾ ਹੁੰਦਾ ਸੀ ਸ਼ਾਇਦ, ਜਿਸ 'ਤੇ ਉਸ 'ਚ ਪਤਾ ਲੱਗ ਜਾਂਦਾ ਸੀ ਕਿ ਹਾਂ ਯਸ਼ਪ੍ਰੀਤ ਕੌਰ ਵਿਜ਼ਿਟਡ.
1: ਕਿੰਨੇ ਕਿੰਨੇ ਵੇਖਿਆ?
0: ਹਾਂ, ਕਿੰਨੇ ਕਿੰਨੇ ਵੇਖਿਆ, ਦਿਖਣ ਲੱਗ
1: ਜਾਂਦਾ ਸੀ ਨਾ.
0: ਇੰਸਟਾ 'ਚ ਕਿਤੇ ਲੱਗਦਾ, ਅਨਲੈਸ ਤੁਸੀਂ ਕੁਛ ਲਾਈਕ ਜਾਂ ਕੋਈ ਕਮੈਂਟ ਕੀਤਾ.
1: ਅੱਛਾ, ਕੌਣ ਕੌਣ ਤੁਹਾਡੀ ਫੋਟੋ ਵੇਖ ਗਿਆ ਤੁਹਾਨੂੰ ਨਹੀਂ ਪਤਾ ਲੱਗਦਾ?
0: ਨਹੀਂ,
1: ਕੋਈ ਸੈਟਿੰਗ ਸੂਟਿੰਗ ਚੇਂਜ ਕਰਕੇ?
0: ਨਹੀਂ,
1: ਵੈਸੇ ਵੀ
0: ਨਹੀਂ ਹੈ. ਹਾਂ, ਈਵਨ ਇਹਦੇ ਵਿੱਚ ਜਦੋਂ ਫਿਰ ਇਹੀ ਜਦੋਂ ਵਟਸਐਪ 'ਚ ਆਇਆ ਸੀਗਾ, ਉਸ 'ਚ ਵੀ ਸੀਨ ਇਹ ਸਾਰਾ ਹਟਾ ਦਿੱਤਾ ਸੀਗਾ. ਹੁਣ ਧੀਰੇ ਧੀਰੇ ਅਪਗ੍ਰੇਡੇਸ਼ਨ ਇਹੀ ਹੈ ਕਿ ਤੁਸੀਂ ਕਿਸ ਹਿਸਾਬ ਨਾਲ ਮਤਲਬ ਬਚ ਕੇ ਚੱਲਣ ਦੀ ਕੋਸ਼ਿਸ਼ ਹੈ ਨਾ, ਕਿ ਹਾਂ ਕਿ ਤੁਸੀਂ ਜੋ ਜਿੱਥੇ ਵੀ ਚੱਲ ਜਾਓ ਤੁਸੀਂ.
1: ਮਤਲਬ ਸਗੋਂ ਚੀਜ਼ ਠੀਕ ਹੈ, ਕਿਉਂਕਿ ਪਹਿਲਾਂ ਤਾਂ ਬੰਦਾ ਪੋਸਟ ਪਾਉਂਦਾ, ਫਿਰ ਉਹਦਾ ਵੇਂਦਾ ਵੀ ਕਿੰਨੀ ਕੁ ਚੱਲੀ ਆ, ਤੇ ਫਿਰ ਇਸ ਗੱਲ ਦੇ ਉੱਤੇ ਟਾਈਮ ਵੀ ਵੇਸਟ ਕਰਦਾ ਵੀ ਵੇਖਾਂ ਭਲਾ ਉਹਨੇ ਵੇਖ ਲਈ.
0: ਹਾਂ, ਇਹ ਹੁੰਦਾ ਸੀਗਾ. ਹੋਰ ਕੀ, ਆਈ ਹੁਣ ਆਪਣੇ, ਹੁਣ ਮੈਂ ਜਦੋਂ ਔਰਕੁਟ ਬਣਾਇਆ ਸੀਗਾ ਉਸ ਟਾਈਮ ਮੈਂ ਕਾਲਜ 'ਚ ਸੀਗੀ, ਹੈ ਨਾ, ਤੇ ਹੁੰਦਾ ਹੀ ਸੀਗਾ ਕਿ ਕੌਣ ਕੌਣ ਵੇਖ ਰਿਹਾ ਆਪਣੀ ਪ੍ਰੋਫਾਈਲ ਦਾ, ਹੈ ਨਾ, ਤੇ ਉਹ ਚੀਜ਼ ਉਸ ਟਾਈਮ ਔਰਕੁਟ ਸੀਗੀ. ਮੈਨੂੰ ਲੱਗਦਾ ਆਪਾਂ ਇਹੋ ਜਿਹੀ ਜਨਰੇਸ਼ਨ ਹੈ ਜਿਹਨੇ ਹੁਣ ਸਾਰਾ ਕੁਛ ਦੇਖ ਲਿਆ ਲੇਟੈਸਟ ਤੱਕ ਜਿਹੜਾ ਚੱਲ ਰਿਹਾ
1: ਹੈ. ਹਲੇ ਤਾਂ ਬਹੁਤ ਕੁਛ ਵੇਖਣਾ
0: ਅੱਗੇ ਨਹੀਂ, ਐਜ਼ ਐਟ ਪ੍ਰੈਜ਼ੈਂਟ ਤਤਕਾਲ ਤੱਕ ਤੇ
1: ਮੈਨੂੰ ਲੱਗਦਾ ਬਹੁਤ ਕੁਛ ਹੋਊਗਾ. ਹਲੇ ਤੇ ਚੀਜ਼ਾਂ ਲਗਭਗ ਆਪਣੀ ਰਫਤਾਰ ਫੜੀਆਂ ਨੇ ਹਲੇ ਤੇ, ਹਲੇ ਤੇ ਅੱਗੇ ਅੱਗੇ ਬਹੁਤ ਕੁਛ ਆ. ਵੇਖੋ ਆਪਾਂ, ਤੁਸੀਂ ਵੇਖੋ ਨਾ ਵੀ ਥੋੜ੍ਹਾ ਜਿਹਾ ਟਾਈਮ ਹੀ ਹੋਇਆ ਵਾ, ਅਤੇ ਕਿੰਨੇ ਸੁਭਾਵਾਂ ਦੇ ਮੁਤਾਬਕ ਅਤੇ ਦੁਨੀਆ ਦੇ ਉੱਤੇ ਕਿੰਨੇ ਵੱਖਰੇ ਵੱਖਰੇ ਟਾਈਪ ਦੇ ਲੋਕ ਨੇ, ਹੈ ਨਾ, ਏਜ਼ ਕੈਟੇਗਰੀ ਦੇ ਹਿਸਾਬ ਦੇ ਨਾਲ, ਸੁਭਾਅ ਦੇ ਹਿਸਾਬ ਦੇ ਨਾਲ, ਹੈ ਨਾ, ਨੌਕਰੀ ਦੇ ਹਿਸਾਬ ਦੇ ਨਾਲ, ਆਪਾਂ ਬਿਨੇ ਕਾਰੋਬਾਰ ਦੇ ਹਿਸਾਬ ਨਾਲ ਕਿੰਨੇ ਵੰਡੇ ਗਏ ਨੇ ਸਿਸਟਮ, ਹੈ ਨਾ. ਤੁਸੀਂ ਕਈ ਕਈ ਕਾਰੋਬਾਰ ਇੱਦਾਂ ਦੇ ਨੇ, ਤੁਹਾਨੂੰ ਕੋਈ ਕਹੂਗਾ ਯਾਰ ਅੱਛਾ ਤੂੰ ਆਹ ਕੰਮ ਕਰਦਾ, ਤੇਰਾ ਨਾ ਉਹ ਪਲੇਟਫਾਰਮ 'ਤੇ ਵੱਧ ਚੱਲਣਾ ਹੈ, ਤੇਰਾ ਟਿਕਟੋਕ 'ਤੇ ਵੱਧ ਚੱਲੂਗਾ ਇੱਥੇ ਨਹੀਂ ਫਾਇਦਾ, ਤੇਰਾ ਇੰਸਟਾ 'ਤੇ ਵੱਧ ਚੱਲੂਗਾ ਇੱਥੇ ਨਹੀਂ ਫਾਇਦਾ. ਸੋ ਉਸ ਕਾਰੋਬਾਰ ਦੇ ਹਿਸਾਬ ਦੇ ਨਾਲ ਵੀ ਵੇਖੋ ਤੁਸੀਂ ਪਲੇਟਫਾਰਮ ਵੰਡੇ.
0: ਔਰ ਹਰ ਇੱਕ ਚੋਇਸ, ਹਰ ਇੱਕ ਮਤਲਬ ਏਰੀਆ ਆਫ ਇੰਟਰਸਟ, ਕਿਸੇ ਨੂੰ ਗਾਰਡਨਿੰਗ ਦਾ ਸ਼ੌਕ ਹੈ, ਉਹਨੂੰ ਉਹ ਗਾਰਡਨਿੰਗ ਵਾਲੀ ਚੀਜ਼ਾਂ ਸਰਚ ਕਰ ਸਕਦਾ ਹੈ. ਹੁਣ ਸ਼ੁਰੂਆਤ ਇੰਸਟਾਗ੍ਰਾਮ ਦੀ ਕਿਵੇਂ ਹੋਈ ਸੀ? ਜਸਟ ਇੱਕ ਪਲੇਟਫਾਰਮ ਸੀਗਾ. ਪਹਿਲਾਂ ਆਪਾਂ ਜਿਵੇਂ ਫੋਟੋਆਂ ਖਿਚਾ ਕੇ ਆਉਂਦੇ ਸੀਗੇ ਸਟੂਡੀਓ ਦੇ ਵਿੱਚ, ਅਤੇ ਆਪਾਂ ਉਹਦੀ ਐਲਬਮ ਰੱਖਦੇ ਹੁੰਦੇ ਸੀਗੇ ਘਰਾਂ ਦੇ ਵਿੱਚ, ਜਾਂ ਫਿਰ ਹੈ ਨਾ ਫੋਟੋਆਂ ਤੁਸੀਂ ਪ੍ਰਿੰਟ ਕਰਾ ਕੇ ਉਹ ਹਾਰਡ ਕਾਪੀ ਰੱਖਣ ਦਾ ਰਿਵਾਜ਼ ਸੀਗਾ. ਫਿਰ ਹੁਣ ਹਾਰਡ ਕਾਪੀਆਂ ਨਹੀਂ ਸਭ, ਫਿਰ ਇਹ ਸੋਸ਼ਲ ਮੀਡੀਆ ਦੇ ਵਿੱਚ ਫੋਨ, ਪਹਿਲਾਂ ਫੋਨ ਹੈ, ਫੋਨ ਦੇ ਵਿੱਚ ਗੈਲਰੀ, ਅਤੇ ਉਹ ਗੈਲਰੀ ਵੀ ਭਰਨ ਲੱਗੀ, ਅਤੇ ਸੋਸ਼ਲ ਮੀਡੀਆ ਅਤੇ ਇੰਸਟਾਗ੍ਰਾਮ ਦਾ ਮੇਨ ਪਰਪਸ ਇਹੀ ਸੀਗਾ.
1: ਮੈਨੂੰ ਯਾਦ ਹੈ ਜਸਟ ਫੋਟੋਜ਼, ਪਿਕਾਸੋ ਆਇਆ ਸੀ ਵਿੱਚ ਇੱਦਾਂ ਕਰਕੇ ਕੁਸ਼ਚਨ ਗੂਗਲ ਦੇ ਉੱਤੇ, ਉਹ 'ਚ ਫੋਟੋਆਂ ਪਹਿਲਾਂ ਸੇਵ ਕਰੀ ਦੀਆਂ.
0: ਹਾਂ, ਪਹਿਲਾਂ ਉਸ ਦੇ ਵਿੱਚ ਕਰ ਲੈਂਦੇ ਸੀ, ਹੁਣ ਜਿਵੇਂ ਗੂਗਲ ਫੋਟੋਜ਼ 'ਚ ਤੁਸੀਂ ਗੂਗਲ ਡਰਾਈਵ 'ਚ ਕਰ ਲੈਂਦੇ.
1: ਹਾਂ, ਹੁਣ ਉਹ ਡਰਾਈਵ ਡਰੂਵ 'ਚ ਹੋ ਜਾਂਦੀਆਂ. ਉਹ ਉੱਦਾਂ ਦਾ ਵੀ ਇੱਕ ਸੀ, ਆਈ ਥਿੰਕ ਉਹ ਵੀ ਨਹੀਂ ਕਦੀ ਵੇਖਿਆ ਹੁਣ, ਚੇਤਾ ਕਰਾ ਦੋ. ਪੁਰਾਣੀਆਂ ਪਈਆਂ ਹੋਣੀਆਂ, ਪਹਿਲਾਂ ਉਹਦੇ ਚੋਂ ਕੱਢਾਂਗੇ, ਪਰ ਬੰਦ ਹੀ ਹੋਵੇ ਦੱਸੋ, ਹੈ ਨਾ.
0: ਐਵੇਂ ਵੀ ਇੱਦਾਂ ਤੇ ਬਹੁਤ,
1: ਸਾਨੂੰ ਲੱਗਦਾ ਹੈ ਵੀ ਸਾਰਾ ਕੁਝ ਸਾਂਭਿਆ ਪਿਆ ਵਾ, ਇਹ 'ਚ ਪਾਈ ਜਾਓ, ਇਹ 'ਚ ਪਾਈ ਜਾਓ. ਪਰ ਇਹ
0: ਚੈਟ ਵਗੈਰਾ ਆਈ ਸੀਗੀ ਜਿਸ 'ਚ ਸਿਰਫ ਤੁਸੀਂ ਮੈਸੇਜ ਹੀ, ਯਾਹੂ ਮੈਸੇਂਜਰ ਇੱਦਾਂ ਦੀ ਸਿਰਫ ਮੈਸੇਜ ਵਾਸਤੇ ਆਈ ਸੀਗੀ ਚੀਜ਼ਾਂ. ਇਹ ਵੀ ਸੋਚਣ ਦੀ ਗੱਲ ਹੈ ਕਿ ਸਭ ਤੋਂ ਪਹਿਲਾਂ ਕਿਹੜਾ ਪਲੇਟਫਾਰਮ ਤੁਸੀਂ ਵਰਤਿਆ ਸੀਗਾ ਲਾਈਵ?
1: ਮੈਂ ਤੇ ਔਰਕੁਟ ਹੀ ਵਰਤਿਆ ਸੀ ਸਭ ਤੋਂ ਪਹਿਲਾਂ. ਔਰਕੁਟ ਹੈ ਨਾ, ਹੋਰ ਕੀ ਸੀ ਇਸ ਤੋਂ ਇਲਾਵਾ? ਪਹਿਲਾਂ ਸ਼ੁਰੂ ਹੀ ਉਹ ਹੋਇਆ ਸੀ ਕਿ ਹੋਰ ਵੀ ਹੈਗਾ ਸੀ ਕੁਛ?
0: ਮੈਨੂੰ ਲੱਗਦਾ ਔਰਕੁਟ ਹੀ ਸੀਗਾ ਜਿਸ ਹਿਸਾਬ ਨਾਲ.
1: ਪਹਿਲਾਂ ਤੇ ਉਹ ਦੂਸਰੇ ਹੁੰਦੇ ਸੀ, ਯਾਹੂ ਵਗੈਰਾ ਜਿਹੜੇ, ਉਹ ਚੋ
0: ਚੈਟਿੰਗ ਦਾ ਚੱਲਿਆ ਸੀਗਾ ਉਸ ਟਾਈਮ. ਉਹ ਮੈਨੂੰ ਯਾਦ ਹੈ ਕਿ ਉਹ ਚੱਲਿਆ ਸੀਗਾ ਕਿ ਸਭ ਤੋਂ ਪਹਿਲਾਂ ਤੁਸੀਂ ਟਾਈਪ ਕਰਦੇ ਹੋ ਤੇ ਤੁਸੀਂ ਇਹ ਪੁੱਛਦੇ ਹੋ ਏਜ, ਕਿ ਏਜ ਇਹ ਉਸਦੀ ਸ਼ਾਰਟ ਫਾਰਮ ਸੀਗੀ, ਮੈਂ ਭੁੱਲ ਰਹੀ ਹਾਂ. ਮੈਨੂੰ ਹੁਣ
1: ਚੈਟਿੰਗ ਲਈ,
0: ਚੈਟਿੰਗ ਲਈ ਹੁੰਦਾ ਸੀ.
1: ਮੈਂ ਉਹ ਉੱਤੇ ਨਹੀਂ ਮੈਂ ਕੀਤੀ ਚੈਟਿੰਗ.
0: ਸਾਡਾ ਸਾਈਬਰ ਕੈਫੇ ਸੀਗਾ, ਅਸੀਂ ਤਾਂ ਬੜੇ ਖਰਾਬ ਰਹੇ ਬੱਚੇ. ਬਾਅਦ ਚ ਇੱਕ ਵਾਰੀ ਫੜੇ ਗਏ ਤੇ ਬੜਾ ਪਿੱਟਿਆ, ਬੜੀ ਮਾਰ ਖਾਈ ਸੀਗੀ.
1: ਕੈਫੇ ਮਤਲਬ ਵੱਡੀ ਚੀਜ਼ ਹੁੰਦੀ ਸੀ ਉਹਨਾਂ ਦਿਨਾਂ 'ਚ. ਪੀਸੀ
0: ਮੈਂ ਸ਼ੋਅ ਆਫ ਬੜਾ ਕਰਦੀ ਹੁੰਦੀ ਸੀਗੀ ਲੋਕਾਂ ਨੂੰ ਕਿ ਤੁਸੀਂ ਇੱਥੇ ਕੰਪਿਊਟਰ ਲੈਬ 'ਚ ਆ ਕੇ ਜੂਤੇ ਉਤਾਰ ਕੇ ਅੰਦਰ ਜਾਂਦੇ ਹੋ, ਸਾਡੇ ਤਾਂ ਘਰੇ 8-8 ਕੰਪਿਊਟਰ
1: ਬਿਨਾਂ ਜੁੱਤੀ ਚੱਲ
0: ਜਾਂਦੇ. ਅਸੀਂ ਤਾਂ ਬਿਨਾਂ ਜੁੱਤੀ.
1: ਵਾਹ, ਅੱਛਾ, ਇਹ ਵੀ ਟੈਸ਼ਨ ਹੈ. ਗੁੱਡ. ਤੇ ਇਹ ਮੇਰਾ ਖਿਆਲ
0: ਯਾਹੂ ਮੈਸੇਂਜਰ ਚੱਲਿਆ ਸੀਗਾ, ਉਸ 'ਚ ਤੁਸੀਂ ਆਪਣੀ ਪ੍ਰੋਫਾਈਲ ਬਣਾਉਂਦੇ ਹੁੰਦੇ ਸੀਗੇ, ਤੇ ਤੁਸੀਂ ਮਤਲਬ ਕਿਸੇ ਵੀ ਕੰਟਰੀ ਕਿੱਥੇ ਵੀ, ਭਾਵੇਂ ਤੁਸੀਂ, ਤੁਹਾਨੂੰ ਇੱਦਾਂ ਲੱਗੇਗਾ ਕਿ ਅਮੈਰੀਕਾ ਗੱਲ ਕਰ ਰਹੇ ਹੋ, ਕੀ ਪਤਾ ਨਾਲ ਦੇ ਬੰਦੇ
1: ਨਾਲ ਲਾਗੇ ਕੈਬਿਨ 'ਚ ਬੈਠਾ ਹੋਵੇ ਕੋਈ ਕੈਲੀਫੋਰਨੀਆ
0: ਵਾਲਾ. ਤੇ ਗੇਮਸ ਜਿਵੇਂ ਹੁਣ ਬੱਚੇ ਰੋਬਲੌਕਸ ਵਗੈਰਾ ਖੇਡਦੇ ਆ, ਗੇਮਸ ਵੀ ਤੁਸੀਂ ਔਨਲਾਈਨ ਖੇਡਦੇ ਹੁੰਦੇ ਸੀ ਉਦੋਂ ਵੀ, ਜਿਵੇਂ ਤਾਸ਼ ਹੋ ਗਏ, ਜੋ ਵੀ ਕੋਈ ਵੀ, ਯੂ ਨੇਮ ਇਟ, ਬੜੇ ਸਾਰੇ ਗੇਮਸ ਔਨਲਾਈਨ ਵੀ ਖੇਡਦੇ ਹੁੰਦੇ ਸੀ. ਮੈਨੂੰ ਲੱਗਦਾ ਸੋਸ਼ਲ ਮੀਡੀਆ ਦੇ ਵਿੱਚ ਤੇ ਇਹ ਸਭ ਤੋਂ ਪਹਿਲਾਂ ਯਾਹੂ ਯਾਹੂ 'ਤੇ ਹੀ ਮੈਨੂੰ ਲੱਗਦਾ ਸਭ ਨੇ ਬਣਾਏ ਹੋਣੇ ਅਕਾਊਂਟ, ਵਾਈ ਮੇਲ ਜਾਂ ਫਿਰ ਯਾਹੂ ਡੋਟ ਕੋਮ,
1: ਅਤੇ
0: ਸੋਸ਼ਲ ਮੀਡੀਆ ਮੈਨੂੰ ਲੱਗਦਾ ਔਰਕੁਟ ਹੀ ਸੀਗਾ ਇੰਸਟਾਗ੍ਰਾਮ ਦਾ ਮੇਨ ਇਹੀ ਸੀਗਾ, ਫੋਟੋ ਫੋਟੋ ਦੇ ਨਾਲ ਲੋਕੀ ਕੈਪਸ਼ਨ ਪਾਉਂਦੇ ਹੁੰਦੇ ਸੀਗੇ ਤੇ ਹੈਸ਼ਟੈਗ ਪਾਉਂਦੇ ਹੁੰਦੇ ਸੀਗੇ,
1: ਫੋਟੋ ਪਲੱਸ ਟੈਲੀਗ੍ਰਾਮ ਟੈਲੀਗ੍ਰਾਮ ਵਾਲਾ ਵੀ ਕੰਮ ਹੋ ਗਿਆ ਤੇ ਇੰਸਟੈਂਟ ਫੋਟੋ ਵਾਲਾ ਵੀ ਹੋ ਗਿਆ, ਕਿਉਂਕਿ ਉਹਦਾ ਜਿਹੜਾ ਸਾਈਨ ਵੀ ਆ ਉਹ ਵੀ ਓਦਾਂ ਦਾ ਹੀ ਨਾ, ਇੰਸਟੈਂਟ ਕੈਮਰੇ ਜੇ ਵਰਗਾ।
0: ਬਟ ਇਹ ਹੈ ਕਿ ਹੈਰਾਨਗੀ ਦੀ ਗੱਲ, ਪਹਿਲਾਂ ਲੋਕੀ ਕਿੰਨਾ ਐਫਰਟ, ਮਤਲਬ ਫੋਟੋ ਸਟਾਰਟਿੰਗ 'ਚ ਇੰਨਾ ਸੀਰੀਅਸ ਨਹੀਂ ਲਿਆ ਲੋਕਾਂ ਨੇ, ਨੋਰਮਲ ਫੋਟੋ ਖਿੱਚੀ ਅਤੇ ਪਾਤੀ, ਹੁਣ ਤਾਂ ਮਤਲਬ ਕਿਵੇਂ ਲਾਈਫ ਚੇਂਜ ਹੋ ਗਈ ਹੈ, ਬਰਥਡੇ ਵਿਆਹ ਹੈ ਉਹਦੇ ਹਰ ਇੱਕ ਚੀਜ਼ ਲਈ ਕੰਟੈਂਟ ਕ੍ਰੀਏਟਰ ਹੈ ਕਿ ਰੀਲਸ ਵਾਸਤੇ ਡਿਫਰੈਂਟ, ਹੁਣ ਵਿਆਹਾਂ 'ਚ ਵੀ ਸਿਸਟਮ ਆ ਗਿਆ ਕਿ ਤੁਹਾਨੂੰ ਸੇਮ ਨਾਲ ਦੇ ਨਾਲ ਫੰਕਸ਼ਨ ਇੱਕ ਪੂਰੀ ਟੀਮ ਬੈਠੀ। ਹੁਣ ਪਿਛਲੇ ਟਾਈਮ ਅਸੀਂ ਮੇਰੀ ਕਜ਼ਨ ਦੇ ਵਿਆਹ 'ਚ ਗਏ ਸੀਗੇ, ਇੱਕ ਕਮਰੇ 'ਚ ਲਿਟਰਲੀ ਐਡੀਟਰ ਬੈਠੇ ਸੀਗੇ, ਇੱਕ ਲਾ ਕੇ ਪੈਨ ਡਰਾਈਵ 'ਚ ਉਹਨਾਂ ਨੂੰ ਜਿਵੇਂ ਮਹਿੰਦੀ ਹੈ, ਮਹਿੰਦੀ ਦੇ ਫਟਾਫਟ ਉਹਨੇ ਥੋੜ੍ਹੇ ਜਿਹੇ ਵਿਜੂਅਲਸ ਲਏ ਅਤੇ ਨਾਲ ਦੇ ਨਾਲ ਉਹ ਰੀਲ ਕੱਟ ਕੇ ਭੇਜ ਰਿਹਾ ਸੀਗਾ ਅਤੇ ਪਾ ਰਿਹਾ।
1: ਕੀ ਫਰਕ ਪੈਂਦਾ ਇਹਦੇ ਨਾਲ?
0: ਐਗਜੈਕਟਲੀ
1: ਨਹੀਂ, ਵੈਸੇ ਉਦਾਂ ਕਰਨਾ, ਡੈਸਪਰੇਸ਼ਨ,
0: ਫਰਕ ਕੁਛ ਨਹੀਂ, ਸ਼ੌਕ।
1: ਓਕੇ,
0: ਹਾਂ ਕਿ ਮੇਰੀ ਪ੍ਰੋਫਾਈਲ,
1: ਮੇਰਾ ਆਪਣੇ ਆਪ ਨੂੰ ਵਿਖਾਉਣ ਦਾ, ਵੇਖਣ ਦਾ,
0: ਹਾਂ
1: ਬਾਕੀਆਂ ਨਾਲ ਆਪਾਂ ਸ਼ੇਅਰ ਕਰੀਏ।
0: ਹੁਣ ਮਤਲਬ ਮੈਨੂੰ ਤਾਂ ਲੱਗਦਾ ਇਹਦਾ ਫਾਇਦਾ ਤਾਂ ਇਹ ਕਿਆ ਹੈ ਕਿ ਹਾਂ ਚਲੋ ਸੋਹਣੇ ਸੋਹਣੇ ਤਿਆਰ ਹੋਏ, ਨਾਲ ਦੇ ਨਾਲ ਤੁਹਾਨੂੰ ਐਫਰਟ ਨਹੀਂ ਪਾਉਣਾ ਪਿਆ ਕਿ ਉਹ ਹੀ ਰੀਲ ਬਣਾ ਕੇ ਤੁਹਾਨੂੰ ਦੇ ਰਹੇ। ਪਰ ਇਹਦਾ ਨੁਕਸਾਨ ਹੈ ਕਿ ਜਿਵੇਂ ਪਹਿਲਾਂ ਹੁੰਦਾ ਸੀਗਾ, ਵਿਆਹਾਂ ਦੀ ਐਲਬਮ ਆਉਂਦੀ ਸੀਗੀ, ਪੂਰਾ ਪਰਿਵਾਰ ਬੈਠਦਾ ਸੀਗਾ, ਸੀਡੀ ਜਾਂ ਵੀਡੀਓਜ਼ ਦਾ ਪੂਰਾ ਕਰੇਜ਼ ਹੁੰਦਾ ਸੀਗਾ ਕਿ ਹੁਣ ਪੂਰਾ ਵੀਡੀਓ ਸਾਰੇ ਮੁਹੱਲੇ ਵਾਲੇ ਸਾਰੇ ਇਕੱਠੇ ਬੈਠ ਕੇ ਹੈ ਨਾ ਵੀ ਸੀ ਆਰ ਦੇ ਵਿੱਚ ਦੇਖਣਗੇ ਜਾਂ ਸੀ ਡੀ ਪਲੇਅਰ ਦੇ ਵਿੱਚ। ਹੁਣ ਜਦੋਂ ਇੰਨੀ ਸਾਰੀ ਰੀਲ ਆ ਜਾਂਦੀ ਨਾ, ਉਹ ਚੀਜ਼ ਦਾ ਚਾਅ ਹੀ ਮਰ ਜਾਂਦਾ, ਕਿਉਂਕਿ ਆਲਰੇਡੀ ਤੁਸੀਂ ਵੱਖਰਾ ਵੱਖਰਾ ਬ੍ਰੇਕ ਬ੍ਰੇਕ ਦੇ ਵਿੱਚ ਟੁਕੜਿਆਂ 'ਚ ਤੁਸੀਂ
1: ਲਗਭਗ ਵੇਖ ਹੀ ਲਿਆਂਦਾ
0: ਅਤੇ ਤੁਹਾਨੂੰ ਮਜ਼ਾ ਹੀ ਨਹੀਂ ਆਉਂਦਾ ਉਹ ਵੇਖਣ ਦੇ ਵਿੱਚ,
1: ਚਾਅ ਵੀ ਨਹੀਂ ਨਾ ਰਹਿ ਗਿਆ। ਹੁਣ ਮੈਨੂੰ ਲੱਗਦਾ ਜਿਹੜੇ ਰੀਲਾਂ ਰੂਲਾਂ ਬਣਾਉਂਦੇ ਹੋਣਗੇ, ਵੈਸੇ ਦੱਸਿਓ ਤੁਸੀਂ ਵੀ ਜਿਹੜਾ ਰੀਸੈਂਟਲੀ ਪਿਛਲੇ ਕੋਈ 5-7 ਸਾਲਾਂ ਦਾ ਐਕਸਪੀਰੀਅੰਸ ਆਪਣਾ, ਕਿ ਇਹ ਜਿਹੜੀ ਹੁਣ ਆਪਾਂ ਮੂਵੀ ਵਗੈਰਾ ਬਣਾਉਂਦੇ ਹੋ ਤੁਸੀਂ, ਕਿੰਨੀ ਕੁ ਵੇਖਦੇ ਹੋ ਬਾਅਦ 'ਚੋਂ? ਉਹ ਤੁਹਾਡੀ ਗੱਲ ਸਹੀ ਆ, ਅੱਧ ਪਚੱਦਾ ਜਾ ਤਾਂ ਤੁਸੀਂ ਸਾਰਾ ਕੁਛ ਹੀ ਸਾਰਿਆਂ ਨੇ ਵੇਖਿਆ ਹੁੰਦਾ ਅਤੇ ਨਾ ਹੀ ਕਿਸੇ ਕੋਲ ਟਾਈਮ ਆ ਅਤੇ ਨਾ ਹੀ ਕੋਈ ਨਾ ਉਹਨੂੰ ਉਹ ਚੀਜ਼ਾਂ ਬੋਰਿੰਗ ਲੱਗਦੀਆਂ, ਹੋਰ ਇੰਨਾ ਕੁਛ ਇੰਟਰਸਟਿੰਗ ਤੋਂ ਰੈਫਰ ਦਾ।
0: ਐਗਜੈਕਟਲੀ, ਹਾਂ ਸਾਨੂੰ ਹੁਣ ਉਹੀ ਨਾ, ਹੁਣ ਗਾਣੇ ਤੁਸੀਂ ਪਤਾ ਨਹੀਂ ਕਿਹੜੇ ਵਧੀਆ ਵਧੀਆ ਲਗਾ ਕੇ, ਹੁਣ ਤੁਸੀਂ ਕਹੋਗੇ ਹਾਂ ਇਹਨਾਂ ਨੂੰ ਕੀ ਦੇਖਣਾ ਹੈ ਨਾ, ਮਤਲਬ
1: ਪਹਿਲੀ ਜੇ ਰਿਵਾਜ਼ ਤੋਂ ਰਹੇ ਨਾ, ਸਾਰੇ ਇਹ ਤੋਂ ਹੱਟ ਕੇ ਇੱਕ ਤੁਹਾਨੂੰ ਯਾਦ ਹੋਣਾ ਵੀ ਇੱਕ ਸਮਾਂ ਹੀ ਜਦੋਂ ਇੱਕ ਟਾਈਪ ਦੇ ਗਾਣੇ ਸਿਰਫ ਸਾਰੀਆਂ ਰੀਲਾਂ 'ਚ ਵਿਆਹ ਵਾਲੀਆਂ 'ਚ ਇੱਕੋ ਤਰ੍ਹਾਂ ਦੇ ਗਾਣੇ ਹੁੰਦੇ ਹੈ ਨਾ, ਦੇਰ ਨਾ ਹੋ ਜਾਏ ਕਹੀਂ ਦੇ ਅਤੇ ਹੋਰ ਜੋ ਵੀ, ਅਤੇ ਫਿਰ ਉਸ ਸਮੇਂ ਦੇ ਹਿਸਾਬ ਨਾਲ ਉਹਨਾਂ ਨੇ ਜੋ ਉਦੋਂ ਦੇ ਹਿੱਟ ਗਾਣੇ ਉਹਨਾਂ ਨੇ ਪਾ ਦੇਣੇ, ਪਰ ਬਾਅਦ ਵਿੱਚ ਫਿਰ ਇੱਕ ਵਿੱਚ ਜੇ ਰਿਵਾਜ਼ ਤੁਰਿਆ ਵੀ ਉਹ ਗਾਣੇ ਯਾਰ ਉਹ ਤਾਂ ਪੁਰਾਣੇ ਹੋ ਗਿਆ, ਫਿਰ ਉਹਨਾਂ ਗਾਣਿਆਂ ਦੇ ਉੱਤੇ ਹੋਰ ਭਰ ਦਿੰਦੇ ਹੁੰਦੇ ਸੀ, ਹੈ ਨਾ ਵੇਖਿਆ ਕਿ ਉਹ ਕਈ ਵਾਰੀ ਗਾਣਾ ਥੱਲੇ ਵੀਡੀਓ ਉਹ ਵਾਲੀ ਚੱਲਦੀ ਹੁੰਦੀ ਸੀ ਅਤੇ ਉੱਤੇ ਆਵਾਜ਼ ਉਹਨਾਂ ਨੇ ਚੇਂਜ ਕਰ ਦੇਣੀ, ਫਿਰ ਹੌਲੀ ਹੌਲੀ ਉਹਨਾਂ ਨੇ ਸਮਾਰਟਨੈਸ ਵਰਤੀ, ਫਿਰ ਉਹ ਵੀਡੀਓ ਵਿੱਚ ਪਾਉਣੋਂ ਅੜ ਗਏ ਵੀ ਇਸ ਵੀਡੀਓ ਦਾ ਤਾਂ ਵਿੱਚ ਕੋਈ ਮਤਲਬ ਹੀ ਨਹੀਂ ਆ,
0: ਕਿਉਂਕਿ ਉਹ ਇੰਨਾ ਹੱਸ, ਉਹ ਜਿਵੇਂ ਛੋਟੇ ਛੋਟੇ ਉੱਦਾਂ ਦੀ ਪਹਿਲੇ ਦੀ ਤਾਂ ਐਡੀਟਿੰਗ ਇੱਦਾਂ ਦੀ ਹੁੰਦੀ ਸੀ ਨਾ ਵੀਡੀਓਜ਼ ਦੀ, ਅਗਰ ਆਪਾਂ ਗੱਲ ਕਰੀਏ ਜਿਵੇਂ ਉਹ ਦੁਲਹਨ ਨੇ ਦਿਲ ਦਿਲ ਦਿਲ ਕਰਕੇ ਬਹੁਤ ਸਾਰੇ ਉਹ ਅਤੇ ਗਾਣਾ ਕੁਛ ਹੋਰ ਚੱਲ ਰਿਹਾ ਉਸ ਟਾਈਮ, ਹੈ ਨਾ ਉਹ ਬੜਾ ਉਸ ਟਾਈਮ ਦੀ ਐਡੇ, ਹੁਣ ਧੀਰੇ ਧੀਰੇ ਹੁਣ ਤਾਂ
1: ਫੋਟੋ ਸ਼ੂਟ ਵੀ ਉਦੋਂ ਇੱਦਾਂ ਕਰਾਉਂਦੇ। ਚਲੋ ਖੈਰ, ਆਪਾਂ ਇੰਸਟਾ 'ਤੇ ਗੱਲ ਕਰ ਰਹੇ ਹਾਂ, ਅੱਜ ਇੰਸਟਾ ਦਾ ਅੱਜ ਜਨਮ ਦਿਨ ਆ ਅਤੇ ਮੈਂ ਵੇਖ ਰਿਹਾ ਇਹ ਪਹਿਲੀ ਫੋਟੋ ਕਹਿੰਦੇ ਕੁੱਤੇ ਦੀ ਪਾਈ ਸੀ ਇਹਨਾਂ ਨੇ,
0: ਐਗਜੈਕਟਲੀ
1: ਉਹ ਕਿਉਂ
0: ਪਤਾ ਨਹੀਂ ਬਾਈ ਹੋਣੀ ਉਹਦਾ ਰੀਜ਼ਨ, ਹੁਣ ਯਾਦ ਤਾਂ ਮੈਨੂੰ ਲੱਗਦਾ ਕਿ ਕੋਈ ਇਨਸਾਨ ਰਾਜ਼ੀ ਨਹੀਂ ਹੋਇਆ ਹੋਣਾ ਕਿ ਨਵੀਂ ਚੀਜ਼ ਦੇ ਉੱਤੇ।
1: ਹਾਂ ਨਹੀਂ ਹੋ ਸਕਦਾ, ਚਲੋ ਉਹਨੇ ਪਹਿਲਾਂ ਪਾ ਕੇ ਵੇਖੀ ਹੋਵੇ ਵੀ ਵਿਹਨੇ ਆ, ਜਾਂ ਹੋ ਸਕਦਾ ਉਹਨੂੰ ਸਭ ਤੋਂ ਪਿਆਰੀ ਚੀਜ਼ ਇਹ ਹੋਵੇ, ਹੈ ਨਾ, ਅਤੇ ਜੇ ਕਿਸੇ ਨੂੰ ਪਤਾ ਤਾਂ ਤੁਸੀਂ ਦੱਸ ਦਿਓ ਭਾਈ ਕਿਉਂ ਉਹਨਾਂ ਨੇ ਕੁੱਤੇ ਦੇ ਪਾਏ ਸੀ, ਕਿਉਂਕਿ ਅੱਜ ਕੱਲ੍ਹ ਤਾਂ ਬਹੁਤ ਸਾਰਾ ਕੁਛ ਹੈ ਨਾ, ਹੁਣ ਤਾਂ ਮੈਂ ਵੇਹਨਾ ਵਾਂ ਪਿਆ ਫਰੀਵੇ ਦੇ ਉੱਤੇ ਵੱਡੀਆਂ ਵੱਡੀਆਂ ਮਸ਼ਹੂਰੀਆਂ ਗਲੋਰੀਅਸ ਬੂਦੀਆਂ ਲੱਗੀਆਂ ਨੇ ਅੱਜ ਕੱਲ੍ਹ, ਵੇਖਿਆ ਤੁਸੀਂ ਐਡ ਵੇਖੀ ਉਹਦੀ?
0: ਓਹੋ
1: ਕਮਾਲ ਦੀ ਚੀਜ਼ ਆ, ਵੇਖੋ ਤੁਸੀਂ ਸੈਮੀ ਸਾਹਿਬ ਨੂੰ ਪਤਾ ਹੋਣਾ, ਨਹੀਂ ਵੱਡੇ ਵੱਡੇ ਲੱਗੇ ਨੇ ਬੋਰਡ, ਤੁਸੀਂ ਸ਼ਾਇਦ ਗਏ ਨਹੀਂ, ਤੁਸੀਂ ਫਰੀ ਵੇ ਤੇ ਗਏ ਨਹੀਂ ਕਦੀ? ਹਾਂ ਸਰਦਾਰ ਜੀ ਨੂੰ ਪੁੱਛੋ,
0: ਰੂਟਾਂ ਦਾ ਕਿਤੇ ਘੁੰਮਣ ਨੀ ਲੈ ਕੇ ਜਾਂਦਾ
1: ਤੁਸੀਂ ਗਏ ਹੋਏ ਕਰ ਕੱਲ ਦੱਸਿਆ ਤੁਸੀਂ ਰੋਟੀ ਖਾਣ ਤੋਂ ਪਹਿਲਾਂ ਜਾਂ ਬਾਅਦ ਚ ਜਰੂਰ ਵੇਖੋ ਉਹ ਬੀਬੀਆਂ ਡਾਂਸ ਕਰਦੀਆਂ ਹਨ ਲਿਫਾਫੇ ਚ ਖਜੂਰਾਂ ਪਾ ਕੇ ਘੁਮਾਉਂਦੀਆਂ ਫਿਰ ਉਹ
0: ਵੈਸੇ ਤੁਸੀਂ ਡੋਗ ਲਵਰ ਅਗਰ ਹੋ ਤਾਂ ਨੈਟਫਲਿਕਸ 'ਤੇ ਇੱਕ ਮੂਵੀ ਆਈ ਹੈ ਲੇਟੈਸਟ ਓ ਮਾਈ ਡੋਗ ਹੁਣੇ ਲੱਗੀ ਉਹ ਪੰਕਜ ਤ੍ਰਿਪਾਠੀ ਦੀ ਬੜੀ ਪਿਆਰੀ ਮੂਵੀ ਆ
1: ਓਕੇ
0: ਜੇ ਅਗਰ ਗੱਲ ਚੱਲੀਏ ਤਾਂ ਯਾਦ ਆ ਗਏ ਮੈਨੂੰ
1: ਗੁੱਡ ਗੁੱਡ ਤੇ
0: ਬੜੀ ਸੋਹਣੀ ਮੂਵੀ ਉਹਦੇ ਵਿੱਚ ਮੈਸੇਜ ਵੀ ਬੜਾ ਵਧੀਆ ਦਿੱਤਾ
1: ਓਕੇ
0: ਤੇ ਅੱਛੀ ਮੂਵੀ ਹੈ ਫੈਮਿਲੀ ਮੂਵੀ
1: ਹਾਂ ਕੁੱਤਿਆਂ ਵਾਲੀਆਂ ਤਾਂ ਕਈ ਬੜੀਆਂ ਘੈਂਟ ਘੈਂਟ ਫਿਲਮਾਂ ਨੇ ਸੋ ਖੈਰ ਤੂੰ ਹੁਣ ਪੈਸੇ ਦੇਣੇ ਸ਼ੁਰੂ ਕਰ
0: ਇਹ ਵੀ ਤੁਹਾਨੂੰ ਧੀਰੇ ਧੀਰੇ ਲੱਤ ਲਗਾਉਣੀ ਹੈ ਨਾ ਹੁਣ ਕੀ ਫਿਰ ਤੁਹਾਨੂੰ ਪਤਾ ਕਿ ਹਾਂ ਤੁਸੀਂ ਹੁਣ ਪੰਜ ਇੰਨੀ ਵਾਰੀ ਚਲਾ ਲਿਆ ਹੁਣ ਤੁਹਾਨੂੰ ਲੋੜ ਹੈ ਅਪਗ੍ਰੇਡ ਕਰੋ
1: ਮੈਂ ਤੁਹਾਨੂੰ ਅੱਗੇ ਦੱਸਿਆ ਸੀ ਇੱਕ ਦਿਨ ਸਾਡਾ ਨਾ ਇੱਕ ਜਾਣਕਾਰ ਨੇ ਸਾਡੇ ਅਤੇ ਉਹ ਆਈ ਟੀ ਪ੍ਰੋਫੈਸ਼ਨ 'ਚ ਨੇ ਵੱਡੀ ਕੰਪਨੀ 'ਚ ਕਰਦੇ ਕੰਮ ਅਤੇ ਉਹ ਕਹਿ ਰਹੇ ਸੀ ਕਿ ਆਪਾਂ ਸ਼ੁਰੂ ਸ਼ੁਰੂ ਦੇ ਵਿੱਚ ਹੀ ਸਾਡੀ ਕੰਪਨੀ ਨੇ ਕਾਫੀ ਵੱਡੀ ਅਮੈਰੀਕਾ ਦੀ ਕੰਪਨੀ ਕਾਫੀ ਵੱਡੀ ਤੋ ਕਹਿੰਦੇ ਸ਼ੁਰੂ ਸ਼ੁਰੂ ਦੇ ਵਿੱਚ ਹੀ ਸਾਡੀ ਕੰਪਨੀ ਨੇ ਏ ਆਈ ਬੋਟ ਜਿਹੜੇ ਨੇ ਉਹ ਬੜੀਆਂ ਥਾਵਾਂ ਦੇ ਉੱਤੇ ਵੱਡਾ ਖਰਚਾ ਕਰਤਾ ਫੋਰ ਐਗਜ਼ਾਮਪਲ ਜਿੱਦਾਂ ਮੰਨ ਲਓ ਕੋਈ ਕਿਸੇ ਨੂੰ 50,000 ਦਾ ਪੈਕੇਜ ਸੀ ਕਿਸੇ ਦਾ ਅਤੇ ਉਹ ਜਿਹੜਾ ਉਹ 20,000 'ਚ ਸਰਨਾ ਸ਼ੁਰੂ ਹੋ ਗਿਆ
0: ਅਤੇ
1: ਉਹਨਾਂ ਨੇ ਉਹ ਕੱਢ 'ਤੇ ਵੱਡੀ ਛਾਂਟੀ ਮਾਰੀ ਬਹੁਤ ਥੋੜ੍ਹਾ ਜਿਹਾ ਸਟਾਫ ਹੌਲੀ ਹੌਲੀ ਹੌਲੀ ਹੌਲੀ ਬਹੁਤ ਥੋੜ੍ਹਾ ਜਿਹਾ ਸਟਾਫ ਰਹਿ ਗਿਆ ਅਤੇ ਹੁਣ ਲਗਭਗ ਆਪਣਾ ਤਿੰਨ ਚਾਰ ਸਾਲ ਦਾ ਸਮਾਂ ਹੋਇਆ ਅਤੇ ਉਹ ਕਹਿੰਦੇ ਵੀ ਹੁਣ ਉਲਟ ਹੋ ਗਿਆ ਉਹ ਜਿਹੜੇ 50,000 ਵਾਲੇ ਬੰਦੇ ਉਦੋਂ ਕੱਢੇ ਸੀ ਹੁਣ ਉਹੀ ਜਿਹੜੇ ਬੋਟ ਨੇ ਉਹ ਅਪਡੇਟ 'ਤੇ ਆਪਣੇ ਆਪ ਨੂੰ ਕਰੀ ਜਾਂਦੇ ਆ ਅੱਗੇ ਨਾਲੋਂ ਹੋਰ ਆਸਾਨ ਹੋ ਗਿਆ ਜਾਂ ਕਿੱਦਾਂ ਪਰ ਹੁਣ ਉਹ ਜਿੱਥੇ 20,000 'ਚ ਪੈਂਦਾ ਸੀ ਉਹ ਬੰਦਾ ਸਾਨੂੰ 50 'ਚ ਪੈਂਦਾ ਸੀ ਇਹ ਬੋਟ 60-70 'ਚ ਪੈਂਦਾ ਵਾ ਇੰਨੇ ਕੁ ਜ਼ਿਆਦਾ ਮਹਿੰਗੇ ਹੋਈ ਜਾ ਰਿਹਾ ਅਤੇ ਹੁਣ ਉਹਨੂੰ ਰਿਵਰਸ ਕਰਨਾ ਵੀ ਬੜਾ ਔਖਾ ਕਿਉਂਕਿ ਉਹ ਜਿਹੜੇ ਤਰੀਕੇ ਦੇ ਨਾਲ ਕੰਮ ਕਰਦਾ ਵਾ ਜਾਂ ਉਹਨੇ ਜਿਹੜੇ ਤਾਂ ਹਿਸਾਬ ਨਾਲ ਰਿਕਾਰਡ ਰੱਖੇ ਆ ਉਹ ਹੁਣ ਇੱਕ ਬੰਦੇ ਦੇ ਆ ਕੇ ਸਿੱਖਣ ਕਰਨ ਦੇ ਨਾਲ ਸੋ ਐਂਡ ਆਫ ਦਾ ਡੇ ਇੰਨਾ ਖਰਚਾ ਜਿਹੜਾ ਕੀਤਾ ਜਾ ਰਿਹਾ ਉਹ ਕੱਢਿਆ ਨਾ ਕੱਢਣਾ ਤਾਂ ਹੈਗਾ ਨਾ ਕਿਤੇ
0: ਵਿੱਚ ਆਰਟਿਸਟ ਮਤਲਬ ਪਤਾ ਨਹੀਂ ਕਿੱਥੇ ਦੀ ਗੱਲ ਸੀ ਕਿ ਆਰਟਿਸਟ ਲੋਕਾਂ ਨੇ ਵੀ ਇਹਦੇ ਖਿਲਾਫ ਉਠਾਇਆ ਸੀ ਨਾ ਕਿ ਤੁਸੀਂ ਆਰਟ ਇਹ ਇੱਦਾਂ ਆਰਟ ਦੇ ਵਿੱਚ ਇਸ ਦੇ ਵਿੱਚ ਕੁਛ ਨਾ ਕੁਛ ਹੋਣਾ ਚਾਹੀਦਾ ਕਿ ਅਦਰਵਾਈਜ਼ ਆਰਟ ਦਾ ਕੀ ਫਾਇਦਾ ਮਤਲਬ ਕਿਉਂਕਿ ਪੇਂਟਿੰਗਸ ਜਾਂ ਕੁਛ ਵੀ ਤੁਸੀਂ ਏਆਈ ਦੇ ਥਰੂ ਬਣਾ ਰਹੇ ਹੋ ਜਾਂ ਕਿਸੇ ਵੀ
1: ਆਰਟ ਦਾ ਅੱਜ ਕੱਲ ਜਿਹੜੀਆਂ ਪੁਰਾਣੀਆਂ ਨੇ ਉਹ ਜ਼ਿਆਦਾ ਪਸੰਦ ਕੀਤੀਆਂ ਜਾਂਦੀਆਂ ਜਾਂ ਮੰਨ ਲਓ ਜਿਹੜੀਆਂ ਤੁਸੀਂ ਕਹਿ ਲਓ ਕਿ ਰਫ ਐਂਡ ਟਫ ਜਿੱਦਾਂ ਮੰਨ ਲਓ ਇੱਕ ਜੈਪਨੀਜ਼ ਵੀ ਉਹ ਤੁਰਿਆ ਸੀ ਵੀ ਟੁੱਟਾ ਭੱਜਾ ਸਮਾਨ ਜਿਹੜਾ ਉਹ ਜ਼ਿਆਦਾ ਸ਼ਿੰਗਾਰ ਕੇ ਰੱਖਿਆ ਜਾਂਦਾ ਅਤੇ ਉਹ ਜ਼ਿਆਦਾ ਪਸੰਦ ਕੀਤਾ ਜਾਂਦਾ ਉਹ ਫਿਰ ਉਹੀ ਆ ਇਨਸਾਨ ਜਦੋਂ ਇੱਕ ਚੀਜ਼ ਬਹੁਤ ਹੀ ਪਰਫੈਕਸ਼ਨ 'ਚ ਵਹਿੰਦਾ ਫਿਰ ਉਹਨੇ ਪਲਟਣਾ ਹੀ ਆ ਫਿਰ ਉਹਨੇ ਦੂਸਰੇ ਪਾਸੇ ਉਹ ਚੀਜ਼ਾਂ ਵੇਖਣੀਆਂ ਸ਼ੁਰੂ ਕਰਨੀਆਂ ਹੈ ਨਾ ਸੋ ਹਾਲੇ ਤਾਂ ਉਹ ਆ ਵੀ ਹੋਰ ਜ਼ਿਆਦਾ ਇਹਨੂੰ ਆਪਾਂ ਨਿਖਾਰੀਏ ਅਤੇ ਉਹ ਨਿਖਾਰਨ 'ਤੇ ਲੱਗੇ ਜਿੱਦਾਂ ਇਨਸਾਨ ਆਪਣੇ ਆਪ ਨੂੰ ਵੀ ਲੱਗਾ ਹੀ ਆ ਹੁਣ ਵੱਧ ਤੋਂ ਵੱਧ ਮੇਕਅਪ ਵੱਧ ਤੋਂ ਵੱਧ ਬੋਟੋਕਸ ਜੇ ਉਹ ਪਲਾਂਟਿੰਗ ਅਤੇ ਪਰ ਹੌਲੀ ਹੌਲੀ ਉੱਤੋਂ ਸੱਚ ਮੈਨੂੰ ਯਾਦ ਆ ਹੁਣ ਇਹਦਾ ਵੇਖੋ ਤੁਸੀਂ ਉਹ ਫਿਲਮ ਵਧੀਆ ਜਿੱਦਾਂ ਉਹ ਵਾਲੀ ਆਪਣੀਆਂ ਦ੍ਰਿਸ਼ਮ
0: ਹਾਂ
1: ਕਾਫੀ ਪਸੰਦ ਕਰ ਰਹੇ ਆ ਲੋਕ ਕਾਫੀ ਅੰਗੇਜਿੰਗ ਆ ਫਿਲਮ ਪਰ ਉਹਦੀ ਵਿੱਚ ਤੁਸੀਂ ਵੇਖੋ ਅਜੇ ਦੇਵਗਨ ਦਾ ਮੂੰਹ ਕਿੱਡਾ ਵੱਡਾ ਹੋ ਗਿਆ ਉਹ ਸਾਫ ਲੱਗਦਾ ਵਾ ਵੀ
0: ਪਤਾ ਲੱਗ ਰਿਹਾ ਉਹਦਾ ਸਪੈਸ਼ਲੀ ਜਦੋਂ
1: ਪੁਲਰ ਜੇ ਕਰਵਾ ਕੇ ਤੇ ਇਦਾਂ ਤਗੜਾ
0: ਗਾਲ ਦੇਖੋ ਨਾ ਇੱਥੇ ਚੀਕਸ ਅੰਡਰ ਆਈ ਦੇ ਇੱਥੇ ਵਾਲਾ ਏਰੀਆ ਕਿੰਨਾ ਪਫੀ ਜਿਹਾ ਲੱਗਦਾ ਲੱਗੀ
1: ਮਤਲਬ ਇੱਕ ਤੁਸੀਂ ਨਾ ਅੱਖਾਂ ਛੱਡ ਦਿਓ ਤੁਸੀਂ ਤੁਸੀਂ ਅੱਖਾਂ ਦੇ ਉੱਤੇ ਫੁੱਟਾ ਧਰ ਕੇ ਤੇ ਥੱਲਿਓਂ ਵੇਖਿਓ ਐਂ ਲੱਗਦਾ ਸ਼ਬਾਨਾ ਆਜ਼ਮੀ ਤੇ ਉਹ ਦੋਵੇਂ ਇੱਕੋ ਹੀ ਹੁੰਦੇ ਹਰ ਇੱਕ ਜਿਹੜੇ ਉਹ ਕਰਾਉਂਦੇ ਆ ਨਾ ਉਹ ਸਾਰੇ ਇੱਕੋ ਜਿਹੇ ਦਿਖਣੇ ਸ਼ੁਰੂ ਹੋ ਜਾਂਦੇ ਆ ਉਹ ਆਹ ਜਿਹੜੀ ਚੀਜ਼ ਆ ਉਹ ਸੇਮ ਹੋ ਜਾਂਦੀ ਹੈ ਸੋ ਕਿਤੇ ਵੀ ਕੋਈ ਛੇੜਛਾੜ ਤੁਸੀਂ ਕਰਦੇ ਹੋ ਤਾਂ ਫਿਰ ਉਹਦਾ ਫਰਕ ਤੇ ਪੈਂਦਾ ਸਾਰੇ ਸੋ ਮੁੱਖ ਦੀ ਗੱਲ ਮਤਲਬ ਹਾਲੇ ਤੇ ਆਪਾਂ ਜਾ ਰਹੇ ਹਾਂ ਪਰਫੈਕਸ਼ਨ ਵੱਲ ਨੂੰ ਵੀ ਹੋਰ ਵਧੀਆ ਹੋਰ ਸੋਹਣਾ ਹੋਰ ਵਧੀਆ ਹੋਰ ਪਰ ਉਸ ਤੋਂ ਬਾਅਦ ਫਿਰ ਬੰਦਾ ਉਹ ਵੀ ਵੇਖ ਵੇਖ ਕੇ ਅੱਕ ਜਾਂਦਾ ਫਿਰ ਤੁਸੀਂ ਜਿੱਦਣ ਕਿਸੇ ਬਜ਼ੁਰਗ ਦੀ ਝੁਰੜੀਆਂ ਪਈ ਫੋਟੋ ਵੇਖਣੀ ਫਿਰ ਬੰਦਾ ਕਹਿੰਦਾ ਆਹ ਅਸਲ ਖੂਬਸੂਰਤੀ ਆ ਇੱਦਾਂ ਹੀ ਕਰਦੇ
0: ਚਿੱਟੇ ਵਾਲਾਂ ਦਾ ਵੀ ਇਹਦੇ ਵਿੱਚ ਇਹੀ ਚੱਲਿਆ ਸੀ ਪਹਿਲਾਂ ਡਾਈ ਦੇ ਐਡ ਇਹ ਸਾਰੇ ਹੁਣ ਸਾਰੇ ਸੋਲਟ ਐਂਡ ਪੈਪਰ ਹਨਾ ਹੁਣ ਕਿੰਨਾ ਕੀ ਹਾਂ ਨਹੀਂ ਵੀ ਅਸੀਂ ਇਸ 'ਚ ਖੁਸ਼ ਹਾਂ ਹਨਾ
1: ਪਰ ਉਹਦੇ 'ਚ ਵੀ ਸੋਲਟ ਐਂਡ ਪੇਪਰ ਵੀ ਜਿਹੜਾ ਉਹ ਕਰਵਾਉਣਾ ਮਤਲਬ ਹਾਲੇ ਉਸ ਚੀਜ਼ 'ਤੇ ਨਹੀਂ ਆਏ ਵੀ ਨੈਚੁਰਲ ਰਹਿਣ ਦੇਣਾ ਉਹ ਵੀ ਜਿਹੜਾ ਉਹ ਕਰਵਾਉਣਾ ਵਾ ਜਦਕਿ ਉਹ ਹੋਰ ਖਤਰਨਾਕ ਆ ਕਿਉਂਕਿ ਉਹ ਬਲੀਚ ਬਹੁਤ ਭੈੜੀ ਆ ਜਿਹੜੀ ਚਿੱਟਾ ਕਰਦੀ ਆ ਉਹ ਤੇ ਬਾਅਦ ਵਿੱਚ ਤੁਹਾਡਾ ਵਾਲਾਂ ਦਾ ਸੱਤਿਆ ਨਾਸ਼ ਮਾਰ ਦਿੰਦੀ ਆ ਸੋਰੀ ਸੁੱਖ ਜੀ ਥੈਂਕ ਯੂ ਅਤੇ ਇਸਾ ਦੇ ਬਾਰੇ ਆਪਾਂ ਗੱਲਾਂ ਬਾਤਾਂ ਕਰ ਰਹੇ ਹਾਂ ਜੀ ਅਤੇ ਸੁਖਵਿੰਦਰ ਭੈਣ ਜੀ ਕਹਿੰਦੇ ਨੇ ਕੁਛ ਮੈਸੇਜ ਮੈਂ ਪੜ੍ਹਨਾ ਕਹਿੰਦੇ ਕਿ ਸਹੀ ਕਹਿ ਰਹੇ ਜਸ ਜੀ ਉਹ ਮਾਈ ਡੋਗ ਔਨ ਨੈਟਫਲਿਕਸ ਰੀਅਲੀ ਗੁੱਡ ਮੂਵੀ ਆ ਸਾਰੀਆਂ ਬੀਬੀਆਂ ਫਿਲਮਾਂ ਵੀ ਹੁੰਦੀਆਂ ਰਹਿੰਦੀਆਂ ਹੈਂ ਕਹਿੰਦੇ ਇੱਕ ਵਾਰੀ ਮੈਂ ਚਲੀ ਗਈ ਮੈਨੂੰ ਲੱਗ ਰਿਹਾ ਸੀ ਜਸ ਗੁਰਜੀਤ ਜੀ ਕਹਿੰਦੇ ਮੈਨੂੰ ਲੱਗਦਾ ਸੀ ਵੀ 10 ਵਜੇ ਅੱਜ ਜਸਪ੍ਰੀਤ ਜੀ ਆਉਣਗੇ ਅਤੇ ਕਹਿੰਦੇ ਕਿ ਇੱਕ ਵਾਰੀ ਮੈਂ ਚਲੀ ਗਈ ਸੀ ਇਹਨਾਂ ਨਾਲ ਟਰੱਕ ਦੇ ਉੱਤੇ ਅਤੇ ਬੜਾ ਔਖਾ ਕੰਮ ਆ ਐਵੇਂ ਨਹੀਂ ਕਹਿੰਦੇ ਟਰੱਕਾਂ ਵਾਲਿਆਂ ਨੇ ਕਾਨਫਰੰਸ ਕਾਲ ਚੱਲਦੀ ਰਹਿੰਦੀ ਅੱਛਾ ਤੁਸੀਂ ਜਦੋਂ ਗਏ ਉਦੋਂ ਵੀ ਚੱਲਦੀ ਰਹੀ ਭਲਾ ਫਿਰ ਤਾਂ ਹੋਰ ਵੀ ਔਖਾ ਵੇਖੋ ਫਿਰ ਬੰਦੇ ਦਾ ਫਿਰ ਤਾਂ ਬੰਦੇ ਦਾ ਬਹੁਤ ਔਖਾ ਸਾਰਾ ਦਿਨ ਕੱਢਣਾ ਥੈਂਕ ਯੂ ਰਕੇਸ਼ ਜੀ ਕਹਿੰਦੇ ਕਿ ਤੰਦਰੁਸਤੀ ਦਵੇ ਰੱਬ ਸਾਰਿਆਂ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖੇ ਅਤੇ ਸਾਡੀ ਅਰਦਾਸ ਹੈ ਕਿ ਸਭ ਹੱਸਦੇ ਰਹਿਣ ਮੁਹੱਬਤਾਂ ਦਾ ਹਰ ਪਾਸੇ ਵਾਸ ਹੋਵੇ ਮਨੋਕਾਮਨਾਵਾਂ ਸਭ ਦੀਆਂ ਸੰਪੂਰਨ ਹੋਣ ਸਰਬੱਤ ਦੇ ਭਲੇ ਦੀ ਅਰਦਾਸ ਕਰਦੇ ਨੇ ਬਹੁਤ ਬਹੁਤ ਸ਼ੁਕਰੀਆ ਜੀ ਤੁਹਾਡਾ ਹਰਮਨ ਜੀ ਕਹਿੰਦੇ ਕਿ ਵਾਹਿਗੁਰੂ ਸਾਰਿਆਂ ਨੂੰ ਚੜ੍ਹਦੀ ਕਲਾ 'ਚ ਰੱਖੇ ਰਣਜੀਤ ਸਿੰਘ ਜੀ ਕਹਿੰਦੇ ਨੇ ਕਿ ਵਾਹਿਗੁਰੂ ਮਿਹਰ ਪ੍ਰਿਆਤ ਰੱਖੇ ਸਾਰਿਆਂ ਦੇ ਉੱਤੇ ਰਣਜੀਤ ਢਿੱਲੋਂ ਜੀ ਬਹੁਤ ਬਹੁਤ ਸ਼ੁਕਰੀਆ ਪਰਮਜੋਤ ਸਿੰਘ ਜੀ ਦੇਸ਼ਬੰਧੂ ਭਾਰਦਵਾਜ ਜੀ ਸੁਖਦੀਪ ਸਿੰਘ ਘੁੰਮਣ ਜੀ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਸਾਂਝ ਪਾਉਣ ਦੇ ਲਈ ਐਪਰੀਸ਼ੀਏਟ ਕਰਨ ਦੇ ਲਈ ਸਤਿ ਸ਼੍ਰੀ ਅਕਾਲ ਭੇਜਣ ਦੇ ਲਈ ਜਸਵਾਲ ਭਾਅ ਜੀ ਕਹਿੰਦੇ ਕਿ ਸਤਿ ਸ਼੍ਰੀ ਅਕਾਲ ਸਭ ਦਾ ਦਿਨ ਵਧੀਆ ਵਧੀਆ ਹੋਵੇ ਇਹਨਾਂ ਨੇ ਵਧੀਆ ਕੀਤਾ ਇਹਨਾਂ ਨੇ ਨਾ ਆਪਣੀ ਪ੍ਰੋਫਾਈਲ ਹੀ ਭਾਅ ਜੀ ਰੱਖੀ ਆ ਵੀ ਬੰਦਾ ਕਵੇ ਹੀ ਕਵੇ ਆ ਵੀ ਗੁੱਡ ਹੈ ਮੰਗਲਵਾਰ ਦੇ ਦਿਨ ਦੀਆਂ ਕਹਿੰਦੇ ਸ਼ੁਭਕਾਮਨਾਵਾਂ ਸਭ ਖੁਸ਼ ਤੰਦਰੁਸਤ ਅਤੇ ਚੜ੍ਹਦੀ ਕਲਾ ਦੇ ਵਿੱਚ ਰਹਿਣ ਪਰ ਇੱਕ ਥਾਂ 'ਤੇ ਵੇਖੋ ਘਾਟਾ ਇਹਨਾਂ ਨੂੰ ਇੱਕ ਥਾਂ
0: ਮੈਂ ਵੀ ਉਹੀ ਸੋਚ ਲਿਆ
1: ਜਿੱਥੋਂ ਤੁਸੀਂ ਨਹੀਂ ਭਾਈ ਗਵਾਉਣਾ ਉੱਥੇ ਵੀ
0: ਇੱਕ ਸਰਟਨ ਏਜ ਦੇ ਬਾਅਦ ਜਿਵੇਂ ਕੁੜੀਆਂ ਹੁਣ ਪਤਾ ਹੀ ਕਿ ਆਂਟੀ ਕਹਿਣਾ ਹੀ ਹੈ ਫਿਰ ਵੀ ਇੱਥੇ ਮੈਨੂੰ ਬੱਚੇ ਦੀਦੀ ਕਹਿ ਦਿੰਦੇ ਆ ਮੈਂ ਤਾਂ ਅੱਜ ਉਸ 'ਚ ਵੀ ਜਿੱਤ ਰਹੀ ਹਾਂ
1: ਥੈਂਕ ਯੂ ਜੀ ਅਤੇ ਦ੍ਰਿਸ਼ਮ ਵਾਲੇ ਜਿਹੜੇ ਵੇਖੋ ਪਾਸ ਵਾਲੇ ਮੈਸੇਜ ਤੁਸੀਂ ਭੇਜ ਰਹੇ ਹੋ ਉਹ ਬਿਹਤਰ ਹੈ ਜਿੱਥੇ ਨਿਕਲਿਆ ਨਾ ਉਸੇ ਪ੍ਰੋਫਾਈਲ ਦੇ ਉੱਤੇ ਉੱਥੇ ਤੁਸੀਂ ਮੈਸੇਜ ਕਰ ਦਿਉ ਉੱਥੇ ਜ਼ਿਆਦਾ ਬਿਹਤਰ ਤੁਹਾਨੂੰ ਅਕੋਮੋਡੇਟ ਹੋ ਜੂਗਾ ਇੱਧਰ ਭੇਜੋਗੇ ਤਾਂ ਮੈਨੂੰ ਫਿਨਿਸ਼ ਕਰਦਿਆਂ ਨੂੰ ਚੇਤਾ ਭੁੱਲ ਜਾਣਾ ਫਿਰ ਰਹਿ ਜਾਣਾ ਤੁਹਾਡਾ ਸੋ ਬਿਹਤਰ ਹੈ ਵੀ ਉੱਥੇ ਤੁਸੀਂ ਕਰੋ ਇਨਬੋਕਸ ਅਤੇ ਤੁਹਾਨੂੰ ਨਾਲ ਦੀ ਨਾਲ ਉੱਧਰੋਂ ਰਿਪਲਾਈ ਜਿਹੜਾ ਉਹ ਜ਼ਿਆਦਾ ਬਿਹਤਰ ਆਊਗਾ ਇੱਧਰ ਮੈਨੂੰ ਨਾ ਭੇਜੋ ਮੇਰੇ ਆਸਰੇ ਨਾ ਰਿਹੋ ਮੈਨੂੰ ਚੇਤਾ ਭੁੱਲ ਜਾਣਾ ਸੋ ਨਹੀਂ ਹੋਊਗਾ ਕੁਛ ਤਾਂ ਫਿਰ ਕੱਲ੍ਹ ਦੁਬਾਰਾ ਫਿਰ ਮੈਨੂੰ ਦੱਸਿਓ ਵੀ ਆਹ ਚੀਜ਼ ਜਿਹੜੀ ਹੈ ਨਹੀਂ ਹੋ ਸਕੇ ਬਹੁਤ ਧੰਨਵਾਦ ਮਾਨ ਸਾਹਿਬ ਤੁਹਾਡਾ ਸੰਦੀਪ ਸਿੰਘ ਰੱਖੜਾ ਜੀ ਸਤਿ ਸ਼੍ਰੀ ਅਕਾਲ ਭੇਜਦੇ ਨੇ ਗੁਰਜੰਤ ਸਿੰਘ ਸਿੱਧੂ ਜੀ ਗੁਰਿੰਦਰ ਖਿੰਦਾ ਜੀ ਇਕਬਾਲ ਸੈਣੀ ਜੀ ਐਡੀਲੇਟ ਤੋਂ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਸੋਰੀ ਮੈਂ ਅੱਜ ਸਵੇਰ ਦੇ ਤੁਹਾਡੇ ਮੈਸੇਜ ਰਹਿ ਗਿਆ ਤੁਹਾਡੇ ਪੜ੍ਹਨ ਵਾਲੇ ਅਤੇ ਰਮਨਦੀਪ ਕੌਰ ਜੀ ਕਹਿੰਦੇ ਕਿ ਸਤਿ ਸ਼੍ਰੀ ਅਕਾਲ ਵੈਰੀ ਗੁੱਡ ਮੋਰਨਿੰਗ ਇੰਜੋਇੰਗ ਰੇਡੀਓ ਸਿੰਸ ਮੋਰਨਿੰਗ ਅਤੇ ਕਹਿੰਦੇ ਕਿ ਨਹੀਂ ਭਾਅ ਜੀ ਅੱਛਾ ਉੱਦਣ ਤਾਂ ਨਹੀਂ ਕਹਿੰਦੇ ਲੱਗੀ ਸੀ ਕਾਨਫਰੰਸ ਕਾਲ ਗੁਰਜੀਤ ਜੀ ਕਹਿੰਦੇ ਨੇ ਹਾਂ ਉੱਦਣ ਕਿੱਥੋਂ ਤੁਸੀਂ ਲੱਗਣ ਦੇ ਨਹੀਂ ਫਿਰ ਸ਼ੇਰਗਿੱਲ ਸਾਹਿਬ ਸਤਿ ਸ਼੍ਰੀ ਅਕਾਲ ਭੇਜਦੇ ਨੇ ਅਤੇ ਪਰਮਿੰਦਰ ਸਿੱਖੋ ਜੀ ਕਹਿੰਦੇ ਕਿ ਵੀਰੇ ਮੁੱਕ ਦੀ ਗੱਲ ਆ ਮਾਨਿਆ ਮਾਨਾ ਮਰ ਜਾਣਾ ਪਿੱਛੇ ਯਾਦਾਂ ਰਹਿ ਜਾਣੀਆਂ ਹਾਂ ਇਹ ਤਾਂ ਹੈ ਜੀ ਏਜ ਜੈਂਡਰ ਲੋਕੇਸ਼ਨ ਭਾਅ ਜੀ AGL ਏਜ ਜੈਂਡਰ ਲੋਕੇਸ਼ਨ ਹਾਂ ਆਇਆ ਯਾਊ ਵਾਲੇ ਆ ਯਾਊ .com.au
0: ਉਹੀ ਹੁੰਦਾ ਸੀਗਾ AGL ਬਸ ਕੁਛ ਨਹੀਂ AGL ਹੁਣ AGL ਕੰਪਨੀ ਉਹਦੇ ਕਰਕੇ ਤੇ ਨਹੀਂ ਆਈ
1: ਤੇ ਜਸਵਾਲ ਸਾਹਿਬ ਕਹਿੰਦੇ ਨੇ ਕਿ ਇੱਥੇ ਵੀ ਕਹਿੰਦੇ ਜੰਕਸ਼ਨ ਸਨੈਪਚੈਟ ਬਹੁਤ ਕਰੇਜ਼ ਆ ਅਤੇ ਕਹਿੰਦੇ ਕਿਉਂਕਿ ਉਸ ਦਾ ਕੋਈ ਫੋਲੋ ਅਪ ਨਹੀਂ, ਸਭ ਕੁਛ ਇੱਕ ਵਾਰ ਦੇਖ ਕੇ ਤੇ ਡਿਲੀਟ ਹੋ ਜਾਂਦਾ। ਨਾਲੇ ਇੰਡੀਆ ਦੇ ਵਿੱਚ ਸਨੈਪਚੈਟ ਵੀ ਬਾਹਰਲੇ ਮੁਲਕਾਂ ਤੋਂ ਹੀ ਗਿਆ, ਇੰਡੀਆ ਚ ਉਹਦਾ ਬਾਹਰਲੀਆਂ ਚੀਜ਼ਾਂ ਜ਼ਿਆਦਾ ਪਸੰਦ ਨੇ।
0: ਉਹਦਾ ਇਹ ਫਾਇਦਾ ਕਹਿੰਦੇ ਕਿ ਤੁਸੀਂ ਜੇ ਤੁਸੀਂ ਮਤਲਬ ਕਿਸੇ ਦੀ ਪ੍ਰੋਫਾਈਲ ਦਾ ਕੁਝ ਫਾਰਵਰਡ ਕੀਤਾ ਜਾਂ ਕਿਸੇ ਦੀ ਫੋਟੋ ਸਕਰੀਨਸ਼ਾਟ ਕੀਤੀ ਕੁਝ ਵੀ ਲਈ ਹੈ ਨਾ, ਉਹ ਤੁਹਾਨੂੰ ਨੋਟੀਫਿਕੇਸ਼ਨ ਆ ਜਾਏਗੀ ਉਸ ਦੇ ਵਿੱਚ। ਇਹ ਫੀਚਰ ਵਧੀਆ, ਮਤਲਬ ਸਪੋਜ਼ ਮੇਰੀ ਪ੍ਰੋਫਾਈਲ ਤੋਂ ਕਿਸੇ ਨੇ ਵੀ ਕੁਝ, ਹਾਂ ਇਹ ਚੀਜ਼ ਹੈ ਉਸ ਦੇ ਵਿੱਚ ਕਿ ਫਾਰਵਰਡ ਕਿਸੇ ਨੇ ਕੀਤੀ ਤੇ ਨਾਲ ਦੇ ਨਾਲ ਮੈਨੂੰ ਨੋਟੀਫਿਕੇਸ਼ਨ ਆ ਜਾਏਗੀ ਜਾਂ ਸਕਰੀਨਸ਼ਾਟ ਲਿਆ
1: ਵੀ ਉਹਨੇ ਗਾਂ ਭੇਜੀ।
0: ਉਹਨੇ ਕਿਸ ਨੂੰ ਭੇਜੀ ਇਹ ਤੇ ਨਹੀਂ ਪਤਾ, ਪਰ ਜਿਸ ਨੇ ਲਿਆ ਹੈ ਸਕਰੀਨਸ਼ਾਟ ਜਾਂ ਫਾਰਵਰਡ ਕੀਤੀ ਹੈ ਐਵੇਂ ਆ ਜਾਂਦਾ
1: ਹੈ ਵੀ ਇਸ ਬੰਦੇ ਨੇ ਸਕਰੀਨਸ਼ਾਟ ਲੈ ਲਿਆ ਤੇਰਾ। ਅੱਛਾ, ਓਕੇ ਗੁੱਡ, ਤਾਂ ਫਿਰ ਉਹ ਜ਼ਿਆਦਾ ਵਰਤਦੇ ਹੋਣੇ ਨਾ ਵੀ ਪਤਾ ਲੱਗੇ, ਟਰੇਸ ਜਾ ਰਹੇ। ਥੈਂਕ ਯੂ ਦਿਲਜੀਤ ਜੀ। ਕਹਿੰਦੇ ਕਿ ਵੀਰ ਜੀ ਆਈ ਨੀਡ ਹੈਲਪ, ਐਨੀ ਵਨ ਸੁਜੈਸ਼ਨ ਦੇ ਸਕਦਾ ਕਿ ਐਨੀ ਨੋਟਰੀ ਪਬਲਿਕ ਫੋਰ ਮਾਈਨਰ ਓ ਸੀ ਆਈ ਐਪਲੀਕੇਸ਼ਨ ਐਟ ਸਿਡਨੀ? ਅਤੇ ਹਾਂਜੀ ਕੋਈ ਆਉਂਦਾ ਜੀ ਮੈਸੇਜ ਤਾਂ ਫਿਰ ਆਪਾਂ ਦੱਸ ਦਿੰਦੇ ਤੁਹਾਨੂੰ। ਅਤੇ ਸੁੱਖ ਜੀ ਕਹਿੰਦੇ ਕਿ ਸਾਰਿਆਂ ਦਾ ਥੈਂਕ ਯੂ ਕਰਦੇ ਹੋ, ਜਿਹਨਾਂ ਜਿਹਨਾਂ ਨੇ ਬਰਥਡੇ ਵਿਸ਼ ਕੀਤੀਆਂ, ਅਤੇ ਧੰਨਵਾਦ ਜੀ ਸਾਰਿਆਂ ਦਾ। ਅਤੇ ਬਲਜੀਤ ਜੀ ਤੁਹਾਡਾ ਵੀ ਥੈਂਕ ਯੂ ਆ ਗਿਆ ਸੁੱਖ ਜੀ ਦੇ ਲਈ ਬਰਥਡੇ ਵਿਸ਼ ਕਰ ਰਹੀ। ਅਤੇ ਆਪਾਂ ਹੁਣ ਇੱਕ ਬ੍ਰੇਕ ਲੈ ਕੇ ਵਾਪਸੀ ਕਰਦੇ ਹਾਂ। ਅੱਜ ਦਾ ਸਾਡਾ ਅਖਾਣ ਜਿਹੜਾ ਉਹ ਵਿੱਚੇ ਰਹਿ ਗਿਆ, ਉਹਦੀ ਨਹੀਂ ਕਿਸੇ ਨੇ ਗੱਲਬਾਤ ਕੀਤੀ, ਉਜੜੀਆਂ ਉੱਪਰ ਝਾਈਆਂ ਵਲੀ ਜਿਹਨਾਂ ਦੇ ਜੇਠ। ਬੇਸਿਕਲੀ ਆਪਣਾ ਜਿਹੜਾ ਪਹਿਲੀ ਆਪਾਂ ਗੱਲ ਕਰ ਰਹੇ ਹਾਂ ਨਾ, ਜਿਹੜੀ ਪਹਿਲੇ ਹਿੱਸੇ ਦੇ ਵਿੱਚ, ਅਤੇ ਬੇਸਿਕਲੀ ਉਸੇ ਦੇ ਨਾਲ ਰਲਦਾ ਮਿਲਦਾ ਇਹ ਅਖਾਣ ਵੀ ਉਹ ਲੋਕ ਜਿਹੜੇ ਆ ਉਹ ਉਜੜੇ ਹੀ ਜਾਣੋ ਜਿਨ੍ਹਾਂ ਦੇ ਵਡੇਰੇ ਵਲੀ ਨੇ, ਜਿਨ੍ਹਾਂ ਦੇ ਵਡੇਰੇ ਜਿਹੜੇ ਆ ਕੋਈ ਬਹੁਤ ਕੋਈ ਸਿਆਣੇ ਨਹੀਂ ਗੇ, ਜਿਨ੍ਹਾਂ ਨੂੰ ਕੋਈ ਬਹੁਤ ਅਕਲਮੱਤ ਨਹੀਂ ਆ। ਸੋ ਬੇਸਿਕਲੀ ਆਪਾਂ ਆਪਣੇ ਬੱਚਿਆਂ ਦੇ ਲਈ ਆਪਾਂ ਵਡੇਰਿਆਂ 'ਚ ਮੰਨੇ ਜਾਣਾ ਨਾ, ਅਤੇ ਜਾਂ ਫਿਰ ਜਿਹੜੇ ਹੁਣ ਅੱਗੇ ਲੱਗੇ ਨੇ ਮੰਨ ਲਓ ਜਿਹਨਾਂ ਜਿਨ੍ਹਾਂ ਵੱਲ ਵੇਖ ਕੇ ਜਾਂ ਜਿਨ੍ਹਾਂ ਨੇ ਪੋਲਿਸੀਜ਼ ਵਗੈਰਾ ਘੜਨੀਆਂ ਨੇ ਬਣਾਉਣੀਆਂ ਨੇ, ਜਿਹੜੇ ਵੀ ਲੋਕ ਆਪਾਂ ਚੁਣਦੇ ਕਰਦੇ ਹਾਂ ਜਾਂ ਮੰਨਦੇ ਹਾਂ ਜਿਨ੍ਹਾਂ ਨੂੰ ਸਿਆਣੇ, ਸੋ ਉਹ ਮਤਲਬ ਕਹਿ ਲਓ ਵੀ ਆਪਾਂ ਉਜੜਾਂਗੇ ਜੇ ਉਹ ਚੱਜ ਦੇ ਨਾਲ ਅੱਗੋਂ ਨਹੀਂ ਹੈ ਨਾ।
0: ਜੋਕ ਆਇਆ ਸੀ ਨਾ ਵਿੱਚ ਕਿ ਪਤਾ ਨਹੀਂ ਆਉਣ ਵਾਲੀ ਜਨਰੇਸ਼ਨ ਕਾ ਕਿਆ ਹੋਗਾ ਕਿਉਂਕਿ ਉਨਕੇ ਬਜ਼ੁਰਗ ਹਮ ਹੋਗੇ।
1: ਹਾਂ ਚਲੋ ਇੱਕ ਆਪਾਂ ਬ੍ਰੇਕ ਲੈ ਕੇ ਵਾਪਸੀ ਕਰਦੇ ਹਾਂ ਰੇਡੀਓ। ਹਾਂਜੀ 1674
2: दिल्ली की यात्रा का विचार बना रहे हैं? मेलबर्न से क्वांटस की सीधी उड़ान उपलब्ध है। बाजारों की रौनक देखें या अपनों के साथ फिर से समय बिताएं, अद्भुत स्मारकों को निहारें या घर के बने भोजन का मजा लें। चाहे आप दोस्तों और परिवार से मिलने जा रहे हों या किसी नई जगह की खोज कर रहे हों, क्वांटस की बेहतरीन सेवा का अनुभव करें जिसमें आपका भोजन, पेय, सामान और मनोरंजन शामिल है। आज ही क्वांटस के साथ दिल्ली की नॉन स्टॉप उड़ान बुक कीजिए। 26 अक्टूबर 2026 से 27 मार्च 2027 तक उपलब्ध। नियम और शर्तें लागू।

0: ਜਿੱਥੇ ਜਿੱਥੇ ਤੂੰ ਉੱਥੇ ਉੱਥੇ ਮੈਂ। ਸੋ ਇੱਕ ਫਿਲਮ ਆ ਰਹੀ ਹੈ ਜੀ ਬੀ ਟਾਊਨ, ਸੁੱਖ ਸੰਘੇੜਾ ਪਹਿਲੀ ਵਾਰ ਬਤੌਰ ਅਦਾਕਾਰ ਆ ਰਹੇ ਨੇ। ਇਸ ਤੋਂ ਪਹਿਲਾਂ ਆਪਾਂ ਐਜ਼ ਏ ਵੀਡੀਓ ਡਾਇਰੈਕਟਰ ਨੂੰ ਵੇਖਿਆ, ਉਹਨਾਂ ਦੇ ਗਾਣੇ ਵੇਖੇ, ਵੀਡੀਓ ਪਸੰਦ ਕੀਤੀਆਂ। ਉਸ ਤੋਂ ਬਾਅਦ ਫਿਰ ਆਪਾਂ ਉਹਨਾਂ ਦੀਆਂ ਬਣੀਆਂ ਫਿਲਮਾਂ ਵੇਖੀਆਂ, ਉਹਨਾਂ ਨੇ ਡਾਇਰੈਕਟ ਕੀਤੀਆਂ ਫਿਲਮਾਂ, ਅਤੇ ਹੁਣ ਉਹ ਬਤੌਰ ਅਦਾਕਾਰ ਖੁਦ ਆ ਰਹੇ ਨੇ ਐਜ਼ ਏ ਹੀਰੋ। ਅਤੇ ਇਹ ਫਿਲਮ ਇਸੇ ਮਹੀਨੇ ਰਿਲੀਜ਼ ਹੋ ਜਾਣੀ ਹੈ, ਅਤੇ ਟ੍ਰੇਲਰ ਅੱਜ ਸ਼ਾਇਦ ਰਿਲੀਜ਼ ਹੋਣਾ, ਜੋ ਉਹਨਾਂ ਦਾ ਮੈਸੇਜ ਆਇਆ ਵੀ ਅੱਜ ਰਿਲੀਜ਼ ਹੋ ਜਾਣਾ। ਅਤੇ ਟ੍ਰੇਲਰ ਜਾਂ ਫਿਰ ਟੀਜ਼ਰ ਵੇਖ ਕੇ ਪ੍ਰਤੀਤ ਹੁੰਦਾ ਵੀ ਇਹ ਕੈਨੇਡਾ ਦੇ ਵਿੱਚ ਸਟੂਡੈਂਟ ਲਾਈਫ ਦੇ ਉੱਤੇ ਆ, ਅਤੇ ਮੈਨੂੰ ਲੱਗਦਾ ਵੀ ਇਹ ਜਿਹੜੇ ਟਾਈਪ ਦੀ ਗੱਲ ਸ਼ੋਹਰੇ ਆ, ਇਹ ਇਕੱਲੇ ਕੈਨੇਡਾ ਦੀ ਕਹਾਣੀ ਨਹੀਂ ਆ। ਆਲ ਟੂਗੈਦਰ ਆਪਾਂ ਵੇਖੀਏ ਅਤੇ ਬਾਹਰਲੇ ਮੁਲਕਾਂ ਦੇ ਵਿੱਚ ਆਏ ਸਟੂਡੈਂਟਸ ਦੀ ਕਹਾਣੀ ਆ, ਜਿਹਦੇ ਵਿੱਚ ਕਿ ਆਪਾਂ ਇਹ ਤਾਂ ਕਹਿ ਲਈਏ ਵੀ ਸਾਡੀ ਕਹਾਣੀ। ਤੋ ਵੇਖੋ ਕੀ ਇਸ ਵਾਰੀ ਲੈ ਕੇ ਆਉਂਦੇ ਨੇ, ਅਤੇ ਆਪਾਂ ਅੱਜ ਤੁਹਾਡੇ ਨਾਲ ਸ਼ੇਅਰ ਕਰ ਦਿਆਂਗੇ, ਫਿਰ ਤੁਸੀਂ ਜ਼ਰੂਰ ਵੇਖਿਓ ਅਤੇ ਆਪਣੇ ਸੁਝਾਅ ਵੀ ਦਿਓ। ਧੰਨਵਾਦ ਤੁਹਾਡਾ, ਮਿਹਰਬਾਨੀ। ਅਤੇ ਆਪਾਂ ਪ੍ਰੋਗਰਾਮ ਨੂੰ ਅੱਗੇ ਤੋਰਦੇ ਹਾਂ, ਮੇਰੇ ਨਾਲ ਨੇ ਯਸ਼ਪ੍ਰੀਤ।
1: ਹਾਂਜੀ, ਆਪਾਂ ਗੱਲ ਜਿੱਥੇ ਛੱਡੀ ਸੀਗੀ ਇੰਸਟਾਗ੍ਰਾਮ ਦੀ, ਆਪਾਂ ਪਿਛਲੇ ਉਸ 'ਚ ਗੱਲ ਕਰਦੇ ਸੀਗੇ, ਅਤੇ ਇੰਸਟਾਗ੍ਰਾਮ ਦਾ ਮੈਨੂੰ ਲੱਗਦਾ ਫਾਇਦੇ, ਕੁਇਕਲੀ ਆਪਾਂ ਗੱਲ ਕਰੀਏ, ਫਾਇਦਾ ਮੈਨੂੰ ਸਭ ਤੋਂ ਜ਼ਿਆਦਾ ਇਹ ਲੱਗਦਾ, ਹਾਂ ਠੀਕ ਹੈ, ਆਪਣੇ ਆਪ ਨੂੰ ਆਪਾਂ ਖੁਦ ਨੂੰ ਵਿਖਾਉਂਦੇ ਹੋ, ਤੁਸੀਂ ਫੋਟੋਆਂ ਪਾਉਂਦੇ ਹੋ, ਕਿੱਥੇ ਘੁੰਮ ਰਹੇ ਹੋ, ਖਾ ਪੀ ਰਹੇ ਹੋ, ਸਾਰਾ ਕੁਛ ਤਾਂ ਤੁਸੀਂ ਪਾਉਂਦੇ ਹੋ, ਹੈ ਨਾ। ਹਰੇਕ ਨੂੰ ਲੱਗਦਾ ਕਿ ਇੰਸਟਾਗ੍ਰਾਮ ਲਈ ਫੋਟੋ ਖਿੱਚ ਲਈਏ, ਪਹਿਲਾਂ ਇੱਦਾਂ ਹੁੰਦਾ ਸੀਗਾ ਕਿ ਕੁਛ ਖਾਣਾ ਹੈ ਤਾਂ ਆਪਾਂ ਖਾ ਪੀ ਕੇ ਆ ਜਾਣਾ, ਪਰ ਇੱਦਾਂ ਹੁੰਦਾ ਕਿ ਨਹੀਂ, ਹੁਣ ਖਾਣ ਤੋਂ ਪਹਿਲਾਂ ਫੋਟੋ ਪਾ ਦਈਏ, ਹੈ ਨਾ। ਲੇਕਿਨ ਇਹ ਤਾਂ ਹੈ ਹੀ ਮੇਨ ਜਿਹੜਾ ਮੋਟਿਵ ਸੀਗਾ ਉਹਦਾ, ਕਿ ਫੋਟੋਜ਼ ਜਾਂ ਫਿਰ ਵੀਡੀਓਜ਼ ਵਾਸਤੇ ਇੰਸਟਾਗ੍ਰਾਮ ਬਣਿਆ। ਲੇਕਿਨ ਇੰਸਟਾਗ੍ਰਾਮ ਨੇ ਇੱਕ ਬਹੁਤ ਵੱਡਾ ਫਾਇਦਾ ਵੀ ਦਿੱਤਾ, ਮਾਰਕੀਟ ਖੋਲ੍ਹਤੀ ਉਹਨੇ, ਓਪਨ ਮਾਰਕੀਟ। ਇੱਕ ਛੋਟੇ ਛੋਟੇ ਜਿਹੜੇ ਵੀ ਬਿਜ਼ਨਸਿਸ ਹੈ, ਖਾਸ ਤੌਰ 'ਤੇ ਭਾਵੇਂ ਕਹਿ ਲਓ ਕੁਕਿੰਗ ਦੇ ਕਹਿ ਲਓ ਜਾਂ ਜੋ ਵੀ, ਮਤਲਬ ਕੋਈ ਵੀ ਟੀਚਿੰਗ ਦੇ ਕਹਿ ਲਓ, ਉਹਨਾਂ ਨੂੰ ਇੱਕ ਪਲੈਟਫਾਰਮ ਮਿਲ ਗਿਆ ਜਿੱਥੇ ਉਹਨਾਂ ਨੇ ਸੈਲਫ ਪਬਲਿਸਿਟੀ ਕਰਨ ਦਾ ਉਹਨਾਂ ਨੂੰ ਮੌਕਾ ਮਿਲਿਆ ਇੰਸਟਾਗ੍ਰਾਮ ਦੇ ਥਰੂ, ਅਤੇ ਉਸ 'ਚ ਆਪਣੀ ਉਹ ਆਪਣੀ ਲੋਕੇਸ਼ਨ ਜਾਂ ਫਿਰ ਆਪਣੀ ਨੀਚ ਆਡੀਅੰਸ ਜਿਹੜੀ ਹੈ ਉਹ ਚੂਜ਼ ਕਰਕੇ, ਏਜ ਗਰੁੱਪ ਚੂਜ਼ ਕਰਕੇ ਉਹ ਸਾਰਾ ਪਾ ਸਕਦੇ ਨੇ ਆਪਣੇ ਐਡ ਨੂੰ, ਅਤੇ ਇਹ ਬੜਾ ਬੈਨੀਫਿਸ਼ੀਅਲ ਹੈ ਇੰਸਟਾਗ੍ਰਾਮ ਦਾ। ਜਿਵੇਂ ਤੁਸੀਂ ਵੀ ਕਹਿ ਰਹੇ ਸੀਗੇ ਕਿ ਹਰ ਇੱਕ ਪ੍ਰੋਫੈਸ਼ਨ ਨੂੰ ਇਹ ਵੀ ਪਤਾ ਹੈ ਕਿ ਕਿਹੜਾ ਪਲੈਟਫਾਰਮ ਉਹਦੇ ਲਈ ਉਹਦੇ ਕੰਮ ਦਾ। ਜਿਵੇਂ ਗੱਲ ਕਰੀਏ ਲਾਈਵ, ਟਿਕਟੋਕ ਲਾਈਵ ਸੂਟਾਂ ਵਾਲਿਆਂ ਲਈ ਹਿੱਟ ਹੁੰਦਾ ਹੈ ਨਾ, ਉਹ ਇੰਸਟਾਗ੍ਰਾਮ 'ਤੇ ਇੰਨਾ ਜ਼ਿਆਦਾ ਨਹੀਂ ਚੱਲਦਾ ਮੈਨੂੰ ਲੱਗਦਾ, ਕਿਉਂਕਿ ਟਿਕਟੋਕ 'ਤੇ ਉਹਦੀ ਜ਼ਿਆਦਾ ਹੈ, ਮਤਲਬ ਮੇ ਬੀ ਆਈ ਐਮ ਰੋਂਗ, ਪਰ ਮੈਨੂੰ ਲੱਗਦਾ ਇੰਸਟਾਗ੍ਰਾਮ ਤੋਂ ਕੰਪੈਰੀਜ਼ਨ 'ਚ ਸੂਟਾਂ ਵਾਲਿਆਂ ਦਾ ਟਿਕਟੋਕ,
0: ਕਿਉਂਕਿ ਉਹ ਜਿਹੜੇ ਇਹਨਾਂ ਅਲੱਗ ਅਲੱਗ ਮੈਨੂੰ ਲੱਗਦਾ ਮਾਰਕੀਟ ਵੀ ਜਿਹੜੀ ਆ ਉਹ ਓਕੂਪਾਈ ਕਰ ਲਈ ਆ, ਕਿ ਜੇ ਲਾਈਵ ਆ ਤਾਂ ਉਹ ਇੱਥੇ ਹੀ ਆ, ਜੇ ਫੋਟੋਆਂ ਵਾ ਤਾਂ ਉਹ ਇਹਦੀਆਂ ਹੀ ਚੱਲਣੀਆਂ, ਜੇ ਕੋਈ ਰਿਟਨ ਦੇ ਵਿੱਚ ਮਟੀਰੀਅਲ ਹੈ ਤਾਂ ਇਹਦਾ ਹੀ ਚੱਲਣਾ, ਜੇ ਵੀਡੀਓ ਛੋਟੀਆਂ ਤਾਂ ਇੱਥੇ ਚੱਲਣੀਆਂ, ਵੱਡੀਆਂ ਤਾਂ ਇੱਥੇ ਚੱਲਣੀਆਂ। ਸੋ ਇਹ ਸਾਰਾ ਕੁਛ
1: ਛੋਟੀ ਵੀਡੀਓਜ਼ ਵਾਸਤੇ ਇੰਸਟਾਗ੍ਰਾਮ ਵੱਡੀ ਹੈ, ਅਗਰ ਕੋਈ ਤਾਂ ਯੂਟਿਊਬ, ਹੈ ਨਾ, ਉਹੀ ਸਾਰੀ ਚੀਜ਼ਾਂ ਵੱਖਰੀ। ਪਹਿਲਾਂ ਇਹਨਾਂ ਨੇ ਇੰਸਟਾਗ੍ਰਾਮ ਨੇ ਆਈ ਜੀ ਟੀ ਵੀ ਚਲਾਇਆ ਸੀਗਾ, ਉਸ 'ਚ ਵੱਡੀ ਵੀ ਚੱਲ ਜਾਂਦੀ ਹੁੰਦੀ ਸੀ, ਫਿਰ ਇਹ ਰੀਲਸ 'ਤੇ ਆ ਗਏ, ਵਿੱਚ ਵਿੱਚ ਕੁਛ ਨਾ ਕੁਛ ਚੇਂਜਸ ਕਰਦੇ ਰਹਿੰਦੇ।
0: ਰੀਲ ਬਹੁਤਾ ਚਿਰ ਤੇ ਨਹੀਂ ਹੋਇਆ ਰੀਲਾਂ ਨੂੰ, ਰੀਲ ਤਾਂ ਉਸ ਤੋਂ ਪਹਿਲਾਂ ਤਾਂ ਨਹੀਂ ਹੈਗੀਆਂ ਰੀਲਾਂ,
1: ਪਹਿਲਾਂ ਆਈ ਜੀ ਟੀ ਵੀ ਹੁੰਦਾ ਸੀਗਾ, ਇੰਸਟਾਗ੍ਰਾਮ ਟੀ ਵੀ।
0: ਓਕੇ, ਨਹੀਂ ਮੈਨੂੰ ਉਹਦਾ ਨਹੀਂ ਪਤਾ ਫਿਰ ਮੈਨੂੰ, ਅਤੇ ਚਲੋ ਖੈਰ ਇਹ ਆ ਵੀ ਦੁਨੀਆ ਆ ਰਹੀ ਲੱਗੀ ਆ, ਪਰ ਇੱਕ ਚੀਜ਼ ਤੁਸੀਂ ਵੇਖੋ ਵੀ ਜਿਹਦੇ ਹੁਣ ਭਾਰਤ ਦੇ ਵਿੱਚ ਸਭ ਤੋਂ ਵਧੇਰੇ ਯੂਜ਼ਰ ਨੇ ਇੰਸਟਾਗ੍ਰਾਮ ਦੇ, ਜੇ ਮੈਂ ਗਲਤ ਨਹੀਂ ਹਾਂ, ਅਤੇ ਨਾ ਪਹਿਲੇ ਨੰਬਰ ਦੇ ਉੱਤੇ ਇੰਡੀਆ ਵਾ, ਅਤੇ ਦੂਸਰੇ ਨੰਬਰ ਦੇ ਉੱਤੇ ਅਮੈਰੀਕਾ ਵਾ, ਅਤੇ ਇਹ ਪ੍ਰੋਡਕਟ ਅਮੈਰੀਕਾ ਦਾ ਵਾ, ਇਕੱਲੇ ਇੱਕ ਦੀ ਐਗਜ਼ਾਮਪਲ ਨੇ, ਬਾਕੀ ਵੀ ਸਾਰੇ ਤੁਸੀਂ ਇੱਦਾਂ ਹੀ ਵੇਖੋਗੇ ਤੁਸੀਂ ਲਗਭਗ। ਹੁਣ ਇਹ ਸਾਰੇ ਜਿੰਨੇ ਪ੍ਰੋਡਕਟ ਨੇ, ਚਲੋ ਇਹ ਤਾਂ ਟਿਕਟੋਕ 'ਤੇ ਬੰਦ ਹੋ ਗਿਆ, ਹੋਰ ਬਾਕੀ ਜਿਹੜੀ ਜਿੰਨੇ ਵੀ ਪ੍ਰੋਡਕਟ ਨੇ, ਇੱਕ ਵੀ ਇੰਡੀਆ ਦਾ ਨਹੀਂ ਆ, ਮਤਲਬ ਜਿਹੜਾ ਬਹੁਤ ਜ਼ਿਆਦਾ ਮਸ਼ਹੂਰ ਵਾਲਾ, ਉਹ ਇੱਕ ਵੀ ਇੰਡੀਆ ਦਾ ਨਹੀਂ ਆ ਨਾ, ਭਾਵੇਂ ਸਨੈਪਚੈਟ ਆ, ਸਨੈਪਚੈਟ ਆ, ਭਾਵੇਂ ਇਹ ਆ, ਇਹ ਦੋ ਹੀ ਜ਼ਿਆਦਾ ਚੱਲਦੇ ਆਈ ਥਿੰਕ ਉੱਥੇ। ਅਤੇ ਇਹਦਾ ਮਤਲਬ ਇਹ ਹੋਇਆ ਕਿ ਇਹ ਉੱਥੇ ਆਪਣਾ ਪ੍ਰੋਡਕਟ ਲਾਂਚ ਕਰਦੇ ਆ, ਮੋਟੀ ਕਮਾਈ ਉੱਥੋਂ ਕਰਦੇ ਆ, ਅਤੇ ਬਾਹਰ ਬੈਠੀ ਕੰਪਨੀ ਉੱਥੋਂ ਤੁਹਾਡਾ ਜਿਹੜਾ ਸਾਰਾ ਕੁਛ ਚੂਸ ਕੇ ਪੈਸੇ ਤੁਹਾਡੇ ਕੱਢ ਕੇ ਅਤੇ ਆਪ ਉਹ ਗਾਂਹ ਚਲੇ ਗਏ। ਅਤੇ ਤੁਸੀਂ ਵੇਖੋ ਵੀ ਇਹਨਾਂ ਦੇ ਜਿਹੜੇ ਟੌਪ ਕਮਾਈ ਕਰਨ ਵਾਲੇ ਜਾਂ ਟੌਪ ਫੋਲੋਵਰ ਨੇ, ਉਹ ਵੀ ਇੰਡੀਆ ਦੇ ਨਹੀਂ ਆ, ਜਦਕਿ ਸਭ ਤੋਂ ਵੱਧ ਯੂਜ਼ਰ ਇੰਡੀਆ ਦੇ, ਹੈ ਨਾ, ਆਪਣੇ ਹੈਗੇ ਨੇ ਕੋਲੀ ਹੋਣੀ, ਪਰ ਉਹ ਬਹੁਤ ਕਿਤੇ ਪਿੱਛੇ ਜਾ ਕੇ ਆਉਂਦੇ ਆ। ਸੋ ਸਭ ਤੋਂ ਵੱਧ ਤਾਂ ਇਹਦੇ ਉੱਤੇ ਆਪਣਾ ਹੈਗਾ ਵਾ ਰੋਨਾਲਡੋ, ਹੈ ਨਾ, ਰੋਨਾਲਡੋ ਅਤੇ ਮੈਸੀ।
1: ਉਹਦਾ ਹੋਇਆ ਸੀ ਨਾ ਕਿ ਉਹਦਾ ਚੱਲਿਆ ਵੀ ਸੀਗਾ ਕਿ ਜਿਸ ਦਿਨ ਪ੍ਰੋਫਾਈਲ ਬਣੀ ਉਸ ਦਿਨ ਹੀ ਉਹਦਾ ਉਹਨੇ ਸਾਰੇ ਰਿਕਾਰਡ ਬ੍ਰੇਕ ਕਰਤੇ ਸੀ, ਇਫ ਆਈ ਐਮ ਨੋਟ ਰੋਂਗ, ਐਵੇਂ ਕੁਛ ਸੀਗਾ।
0: ਹਾਨੀ ਕਾਫ਼ੀ ਸਭ ਤੋਂ ਵਧੇਰੇ ਜੋ ਉਹਦੀ ਕਹਿੰਦੇ ਵੀ ਹੈਗੀ ਹੈ ਇਹਦੇ ਉੱਤੇ ਹੈ ਨਾ, ਅਤੇ ਉਸ ਤੋਂ ਇਲਾਵਾ ਬਾਕੀ ਵੀ ਜਿੰਨੇ ਨੇ ਉਹ ਸਾਰੇ ਤੁਹਾਡੇ ਬਾਹਰ ਵਾਲੇ, ਕੋਈ ਗਾਇਕ ਨੇ, ਕੋਈ ਮਾਡਲ ਨੇ, ਕੋਈ ਕੁਛ ਨੇ, ਕੋਈ ਕੁਛ ਹੈ, ਸੋ ਉਹ ਸਾਰੇ ਜਿਹੜੇ ਆ ਉਹ ਅਮੈਰੀਕਨ ਨੇ ਜਾਂ ਫਿਰ ਹੋਰ ਕਿਤੇ ਉੱਧਰ ਉੱਧਰ ਦੇ। ਤੁਸੀਂ ਹੈਰਾਨੀ ਦੀ ਗੱਲ ਆ ਵੀ ਇੰਡੀਆ ਵਾਲੇ ਹੈ ਹੀ ਨਹੀਂ ਹੈ, ਹੈ ਨਾ। ਸੋ ਹੈਗੇ ਨੇ ਪਰ ਆਪਾਂ ਇਹ ਕਹਿ ਲਈਏ ਵੀ ਬਹੁਤ ਥੱਲੇ। ਹੁਣ ਜੇ ਇੰਡੀਅਨਸ ਦੇ ਵਿੱਚ ਸਭ ਤੋਂ ਵੱਧ ਜਿਹੜੀ ਫੋਲੋਇੰਗ ਆ ਉਹ ਕੋਹਲੀ ਦੀ ਆ ਅਤੇ ਜਾਂ ਫਿਰ ਪ੍ਰਿਯੰਕਾ ਚੋਪੜਾ ਦੀ ਆ, ਅਤੇ ਉਹਦੇ 'ਚ ਵੀ ਕਾਫ਼ੀ ਫਰਕ ਆ ਮਤਲਬ ਕੋਹਲੀ ਦਾ ਅਤੇ ਉਹਦੇ ਦਰਮਿਆਨ ਦਾ। ਅਤੇ ਹੁਣ ਇਹਨਾਂ ਦੀ ਜਿਹੜੀ ਵੱਡੀ ਕਮਾਈ ਆ ਉਹ ਆਪਣੇ ਉਹਦੇ ਉੱਤੇ ਪੋਸਟ ਪਾਉਣ ਦੀ, ਜਿੱਦਾਂ ਮੈਂ ਕੋਹਲੀ ਦਾ ਵੇਖ ਰਿਹਾ ਅਤੇ ਕੋਹਲੀ ਦਾ ਕਹਿੰਦੇ ਨੇ ਕਿ ਇੱਕ ਪੋਸਟ ਪਾਉਣ ਦਾ ਡਿਪੈਂਡ ਔਨ ਵੀ ਕੀ ਤੁਸੀਂ ਪਾਉਣਾ ਵਾ, ਕਿੱਦਾਂ ਦਾ ਪਾਉਣਾ, ਕੀ ਮੋਟਿਵ ਆ, ਅਤੇ ਲਗਭਗ 11-12 ਕਰੋੜ ਚਾਰਜ ਕਰਦੇ ਹੋ, ਠੀਕ ਹੈ ਜੀ। ਅਤੇ ਜਿਹੜੀ ਆਪਣੀ ਪ੍ਰਿਯੰਕਾ ਚੋਪੜਾ ਵਾ ਉਹ 5-6 ਲੱਖ $5-6 ਲੱਖ, ਯਾਨੀ ਕਿ 4.5-5 ਕਰੋੜ ਰੁਪਈਆ ਉਹ ਚਾਰਜ ਕਰਦੀ ਆ, ਅਤੇ ਉਹਦੇ ਤੋਂ ਡਬਲ ਜਿਹੜਾ ਵਾ ਵਿਰਾਟ ਕੋਹਲੀ ਅਤੇ ਇੱਦਾਂ ਹੋਰ ਮਤਲਬ ਸੋ ਜਿੰਨੇ ਵੀ ਉਹਦੇ 'ਤੇ ਕਲਾਕਾਰ ਨੇ, ਅਤੇ ਬਾਕੀ ਆ ਜਿਹੜੇ ਆਪਣੇ ਥੱਲੜੇ ਪੱਧਰ ਵਾਲੇ ਆ ਜਾਂਦੇ ਆ ਉਹ ਤਾਂ ਮਤਲਬ ਕਹਿ ਲਓ ਤੁਸੀਂ ਵੀ 1000-00 ਲੱਖਾਂ ਵਾਲੇ ਕਿੰਨੇ ਹੋਣਗੇ। ਸੋ ਇਹਨਾਂ ਦੀ ਜਿਹੜੀ ਆ ਜ਼ਿਆਦਾਤਰ ਕਮਾਈ ਵੀ ਪਹਿਲਾਂ ਤੁਸੀਂ ਆਪਣੇ ਉੱਥੇ ਤੁਸੀਂ ਅਸਟੈਬਲਿਸ਼ ਕਰੋ, ਵੱਧ ਤੋਂ ਵੱਧ ਆਪਣੇ ਬੰਦੇ ਤੁਸੀਂ ਇਕੱਠੇ ਕਰੋ, ਅਤੇ ਇੱਕ ਤਰ੍ਹਾਂ ਦੇ ਨਾਲ ਇਹ ਵੀ ਉੱਦਾਂ ਦੀਆਂ ਹੀ ਸਕੀਮਾਂ ਨੇ ਜਿੱਦਾਂ ਦੀਆਂ ਆਪਾਂ ਅੱਗੇ ਕੰਪਨੀਆਂ ਦੀਆਂ ਆਉਂਦੀਆਂ ਹੁੰਦੀਆਂ ਇਹ ਵੀ ਪਹਿਲਾਂ ਵੱਧ ਤੋਂ ਵੱਧ ਬੰਦੇ ਇਕੱਠੇ ਕਰੋ, ਸੋ ਐਂਡ ਸੋ ਜੋ ਮਰਜ਼ੀ ਤੁਸੀਂ ਕਰੋ, ਫਿਰ ਗੱਲ ਉੱਥੇ ਜਾ ਕੇ ਟੱਚ ਹੁੰਦੀ ਹੈ ਜਿੱਥੋਂ ਆਪਾਂ ਅੱਜ ਗੱਲ ਸ਼ੁਰੂ ਕੀਤੀ ਸੀ ਵੀ ਅਲੱਗ ਅਲੱਗ ਢੰਗ ਤਰੀਕਿਆਂ ਦੇ ਨਾਲ ਗੰਦ ਫੈਲਾ ਕੇ ਸਮਾਜ 'ਚ ਉਹ ਚੀਜ਼ਾਂ ਵਿਖਾ ਕੇ ਜਿਹੜੀਆਂ ਆਮ ਨਹੀਂ ਉਹਨਾਂ ਨੂੰ ਕਿਤੇ ਵੇਖਣ ਨੂੰ ਮਿਲਣੀਆਂ, ਨਾ ਟੀਵੀ ਦੇ ਉੱਤੇ ਨਾ ਰੇਡੀਓ 'ਤੇ ਸੁਣਨ ਨੂੰ ਮਿਲਣੀਆਂ, ਉਹ ਸਾਰੀਆਂ ਚੀਜ਼ਾਂ ਜਿਹੜੀਆਂ ਰੋਅ ਨੇ ਆਪਣਾ ਪਹਿਲਾਂ ਜਾਂ ਤਾਂ ਤੁਸੀਂ ਜਲੂਸ ਕਢਾਓ ਜਾਂ ਫਿਰ ਤੁਸੀਂ ਆਪਣੇ ਸਮਾਜਿਕ ਦਾਇਰੇ ਤੋਂ ਬਾਹਰ ਜਾ ਕੇ ਕੋਈ ਗੱਲ ਕਰੋ, ਉਹ ਸਾਰਾ ਕੁਛ ਜਿਹੜਾ ਵਾ ਉਹ ਤੁਸੀਂ ਵਿਖਾ ਕੇ ਪਹਿਲਾਂ ਬੰਦੇ ਇਕੱਠੇ ਕਰੋ, ਉਹ ਜਿਹੜੇ ਰਸ ਭਾਲਦੇ ਆ, ਅਤੇ ਫਿਰ ਉਹ ਚੀਜ਼ ਨੂੰ ਤੁਸੀਂ ਸੈੱਲ ਕਰੋ, ਅਤੇ ਉਹ ਸਾਰਾ ਕੁਛ ਕਰਨ ਕਰਾਉਣ ਤੋਂ ਬਾਅਦ ਕਮਾਈ ਲੈ ਕੇ ਜਾਊਗਾ ਅਮੈਰੀਕਾ।
1: ਐਗਜੈਕਟਲੀ,
0: ਆ ਸੱਚ,
1: ਕੜਵਾ ਸੱਚ ਇਹ ਆ,
0: ਕੜਵਾ ਸੱਚ ਆ, ਹੈ ਨਾ। ਅਤੇ ਮਤਲਬ ਆਪਾਂ ਇੰਨੀ ਵੱਡੀ ਸਾਡੀ ਆਬਾਦੀ ਆ, ਸਭ ਤੋਂ ਵੱਧ ਆਪਾਂ ਪਲੇਟਫਾਰਮ ਨੂੰ ਕਿਸੇ ਵੀ ਪਲੇਟਫਾਰਮ ਨੂੰ ਸਭ ਤੋਂ ਵੱਧ ਮੰਨ ਲਓ ਜੇ ਆਪਾਂ ਰੈਵੀਨਿਊ ਦੇ ਰਹੇ ਹਾਂ ਜਾਂ ਫਿਰ ਆਪਾਂ ਸਭ ਤੋਂ ਵੱਧ ਉਹ ਦੇ ਰਹੇ ਹਾਂ ਫੋਲੋਅਰਸ, ਅਤੇ ਹੈਰਾਨੀ ਦੀ ਗੱਲ ਇਹ ਆ ਵੀ ਇਹਨਾਂ ਅੰਕੜਿਆਂ ਦੇ ਵਿੱਚ ਇਹ ਚੀਜ਼ ਕਲੀਅਰ ਕੱਟ ਮਤਲਬ ਘੁੰਮ ਘੁੰਮਾ ਕੇ ਪਰ ਕਲੀਅਰ ਕੱਟ ਕਿਤੇ ਵੀ ਨਹੀਂ ਆ ਵੀ ਸਭ ਤੋਂ ਵੱਧ ਕਿਹੜਾ ਦੇਸ਼ ਕਮਾਈ ਕਰਕੇ ਤੁਹਾਨੂੰ ਦੇ ਰਿਹਾ, ਠੀਕ ਆ। ਉੱਥੇ ਫਿਰ ਇਹੋ ਕਹਿ ਦਿੱਤਾ ਜਾਂਦਾ ਵੀ ਜ਼ਿਆਦਾ ਕਮਾਈ ਵੇਖੋ ਜੀ ਬਾਹਰੋਂ ਆਉਂਦੀ ਆ ਕਿਉਂਕਿ ਬਾਹਰੋਂ ਡਾਲਰਾਂ ਦੇ ਵਿੱਚ ਕਲਿੱਕ ਆਉਣੇ ਆ, ਇੱਥੋਂ ਜੀ ਤੁਹਾਡੇ ਰੁਪਈਆਂ ਦੇ ਵਿੱਚ ਆਉਣੇ ਆ, ਪਰ ਸਾਡੇ ਰੁਪਈਆਂ ਦੇ ਵਿੱਚ ਵੀ ਆ ਕੇ ਇੰਡੀਆ ਤੋਂ ਸ਼ਾਇਦ ਡਾਲਰਾਂ ਤੋਂ ਕਿਤੇ ਵੱਧ ਟੱਪ ਜਾਂਦੇ ਹੋਣਗੇ ਕਿਉਂਕਿ ਯੂਜ਼ਰ ਸਭ ਤੋਂ ਵੱਧ ਉੱਥੇ ਆ, ਵਿਲਡ ਸਭ ਤੋਂ ਵੱਧ ਉੱਥੇ, ਹੈ ਨਾ। ਹਰ ਇੱਕ ਨੂੰ ਚਾਹੀਦਾ ਵਾ ਪਿੰਡੋ ਪਿੰਡੀ ਹੁਣ ਪਹੁੰਚ ਗਿਆ, ਕੌਣ ਸੋਚਦਾ ਸੀ ਵੀ ਪਿੰਡੋ ਪਿੰਡੀ ਇਸ ਤਰੀਕੇ ਦੇ ਨਾਲ ਇਹ ਵਾਲੀਆਂ ਚੀਜ਼ਾਂ ਪਹੁੰਚ ਜਾਣਗੀਆਂ।
1: ਫੋਨ ਹੀ ਨਹੀਂ ਹੁੰਦੇ ਸੀਗੇ ਵਧੀਆ ਫੋਨ ਇਸ ਤਰੀਕੇ ਦੇ ਜਿਸ 'ਚ ਸੋਸ਼ਲ ਮੀਡੀਆ ਤੁਸੀਂ ਵੇਖ ਸਕੋ। ਹੁਣ ਤਾਂ
0: ਹੈਰਾਨੀ ਦੀ ਗੱਲ ਆ, ਤੁਸੀਂ ਉੱਥੇ ਜਾ ਕੇ ਗੱਲ ਕਰੋ, ਮੈਂ ਤਾਂ ਇਹ ਐਕਸਪੀਰੀਅੰਸ ਕੀਤਾ ਯਸ਼ ਜੀ, ਮੇਰੇ ਨਾਲੋਂ ਕਿਤੇ ਵੱਧ ਪਤਾ ਸਾਡੇ ਪਿੰਡ ਦੇ ਵਿੱਚ ਬਜ਼ੁਰਗ ਨਹੀਂ ਜਿਹੜਾ ਇੱਕ ਆਮ ਬੰਦਾ, ਮੰਨ ਲਓ ਆਪਾਂ ਪਿੰਡਾਂ 'ਚ ਨਾ ਆਮ ਸੋਰੀ ਟੂ ਸੇ ਪਰ ਪਿੰਡਾਂ 'ਚ ਇੱਕ ਸ਼ਬਦ ਵਰਤ ਲੈਂਦੇ ਪੱਠੇ ਵੱਢ, ਮਤਲਬ ਜਿਹਨੂੰ ਆਪਾਂ ਮੰਨ ਲੈਂਦੇ ਵੀ ਇਹਨੂੰ ਦੇਣ ਦੂਰੀਆਂ ਦਾ ਕੀ ਪਤਾ, ਇੱਥੇ ਪਿੰਡੋਂ ਹੀ ਨਹੀਂ ਨਿਕਲਿਆ ਕਦੀ, ਉਹ ਬੰਦੇ ਜਿਹੜੇ ਬਹੁਤਾ ਪੜ੍ਹੇ ਵੀ ਨਹੀਂ ਆ, ਉਹ ਬੰਦੇ ਜਿਹੜੇ ਸ਼ਹਿਰ ਜਾਣ ਦੇ ਲਈ ਵੀ ਕਿਸੇ ਨੂੰ ਕਹਿੰਦੇ ਵੀ ਮੈਨੂੰ ਲੈ ਜਾ, ਉਹ ਬੰਦੇ ਵੱਧ ਦੱਸ ਰਹੇ ਆ ਤੁਹਾਨੂੰ
1: ਇਹਨਾਂ ਚੀਜ਼ਾਂ,
0: ਇਹਦੇ ਬਾਰੇ ਇੱਦਾਂ ਨਹੀਂ, ਆਹ ਚੀਜ਼ ਆਹ ਚੀਜ਼ ਜਿਹੜੀ ਉਹ ਇੱਦਾਂ ਇੱਦਾਂ ਹੋਊਗੀ, ਹੈ ਨਾ, ਫਲਾਣਾ ਅਤੇ ਫਲਾਣਾ, ਉਹਨਾਂ ਨੂੰ ਵੱਧ ਨੌਲੇਜ ਆ। ਸੋ ਉਸ ਸਭ ਕੁਛ ਦੇ ਵਿੱਚ ਵੇਖ ਲਓ ਵੀ ਸਾਡੇ ਕੋਲ ਸ਼ਾਇਦ ਕਿਸੇ ਵੀ ਨੌਜਵਾਨ ਦਾ ਪਤਾ ਨਹੀਂ ਇਸ ਪਾਸੇ ਨੂੰ ਨਹੀਂ ਚੱਲਿਆ ਹੋਊਗਾ ਦਿਮਾਗ, ਜਦਕਿ ਆਈ ਟੀ 'ਚ ਵੀ ਆਪਾਂ ਕਹਿੰਦੇ ਹਾਂ ਵੀ ਇੰਡੀਅਨ 'ਚ ਬਹੁਤ ਟੌਪ ਨੇ ਆਈ ਟੀ 'ਚ, ਅਤੇ ਕਿਸੇ ਨੇ ਇੱਦਾਂ ਦਾ ਕੁਛ ਬਣਾਇਆ ਹੋਵੇ ਤਾਂ ਮੈਨੂੰ ਲੱਗਦਾ ਜੇ ਬਣਾਇਆ ਵੀ ਹੋਊਗਾ ਤਾਂ ਇਨ ਬਿਟਵੀਨ ਕਿਤੇ ਨਾ ਕਿਤੇ ਵੇਚ ਕੇ ਅਤੇ ਉਹ ਪਾਸੇ ਹੋ ਗਿਆ ਹੋਊਗਾ।
1: ਆਏ ਸੀਗੇ ਕੁਛ ਕੁਛ ਪਲੈਟਫਾਰਮ ਮੇਰੇ ਦਿਮਾਗ 'ਚ ਆ ਰਹੇ ਪਰ ਮੈਨੂੰ ਨਹੀਂ ਪਤਾ ਕਿ ਉਹ ਇੰਡੀਅਨਸ ਨੇ, ਜਿਵੇਂ ਇੱਕ ਮਿਊਜ਼ਿਕਲੀ ਆਇਆ ਸੀਗਾ ਪਤਾ ਨਹੀਂ ਉਹ ਇੰਡੀਅਨ ਸੀਗਾ ਕਿ, ਪਰ ਥੋੜ੍ਹੇ ਥੋੜ੍ਹੇ ਟਾਈਮ ਬਾਅਦ ਚਲੇ ਗਏ ਸਾਰੇ ਚੀਜ਼ਾਂ,
0: ਉਹ ਸਟੇ ਨਹੀਂ ਨਾ ਕਰਦੀਆਂ ਫਿਰ ਉਹਦੇ ਪਿੱਛੇ ਪ੍ਰੋਪਰ ਉਹ ਸਾਰੇ। ਚਲੋ ਖੈਰ, ਇਹ ਸੀਗੀ ਇੰਸਟਾ ਦੀ ਕਹਾਣੀ ਅਤੇ ਇਸ ਕਰਕੇ ਤੁਹਾਡੇ ਨਾਲ ਸਾਂਝੀ ਕੀਤੀ ਕਿਉਂਕਿ ਅੱਜ ਦਾ,
1: ਹਾਂ, 6 ਅਕਤੂਬਰ ਅੱਜ ਦੀ ਐਨੀਵਰਸਰੀ, ਅਤੇ ਅੱਜ ਇੱਕ ਹੋਰ ਸਪੈਸ਼ਲ ਚੀਜ਼ ਹੈ ਜਿਹਦਾ ਆਲਸੋ ਆਪਾਂ ਕੁਇਕਲੀ ਉਹਦੇ ਬਾਰੇ ਵੀ ਦੱਸ ਦਿੰਦੇ
0: ਹਾਂ। ਉਸ ਤੋਂ ਪਹਿਲਾਂ ਅਗਲਾ ਖਾਣ ਦੱਸਦਾ,
1: ਹਾਂ ਸੋਰੀ
0: ਬਿਫ ਯੂ ਡੋਂਟ,
1: ਨਹੀਂ ਨਹੀਂ ਹਾਂਜੀ ਨਹੀਂ ਨਹੀਂ ਆਪ ਕਰਤਾ ਦਰਤਾ ਹਮਾਰੀ ਕਿਆ ਮਜਾਲ,
0: ਨਹੀਂ ਨਹੀਂ ਵੇਖ ਲਓ ਨਹੀਂ ਉਹਨਾਂ ਚਿਰ ਤੁਸੀਂ ਦੱਸ ਲਓ ਵੈਸੇ ਦੱਸਣਾ।
1: ਹਾਂ, ਮੇਨ ਇਹ ਹੈ ਕਿ ਅੱਜ 6 ਅਕਤੂਬਰ ਦੀ ਆਪਾਂ ਗੱਲ ਕੀਤੀ ਇੰਸਟਾ ਦੀ ਐਨੀਵਰਸਰੀ ਹੈ, ਅਤੇ ਅੱਜ ਇੱਕ ਹੋਰ ਖਾਸ ਇਹ ਤਰੀਕ ਜੁੜਦੀ ਹੈ ਇੱਕ ਹੋਰ ਚੀਜ਼ ਨਾਲ, ਹੁਣ ਫਿਲਮਾਂ ਦੀ ਗੱਲ ਕਰੀਏ ਆਪਾਂ, ਫਿਲਮਾਂ ਕਿਸ ਲੈਵਲ 'ਤੇ, ਹੁਣ ਆਪਾਂ ਜੇ ਦ੍ਰਿਸ਼ਮ ਦੀ ਗੱਲ ਕੀਤੀ, ਕਿੰਨਾ ਕੁਛ ਅਲੱਗ ਅਲੱਗ ਹੁਣ ਵੈਰਾਈਟੀਆਂ ਫਿਲਮਾਂ ਦੇ ਵਿੱਚ ਆ ਗਈ ਹੈ, ਸਾਊਂਡ ਇਫੈਕਟਸ ਕਹਿ ਲਓ, ਐਡੀਟਿੰਗ ਦੇਖ ਲਓ, ਉਹਨਾਂ ਦੇ ਡੈਸਟੀਨੇਸ਼ਨ ਦੇਖ ਲਓ, ਦੁਨੀਆਂ ਭਰ ਦਾ ਫਿਲਮਾਂ ਦੇ ਵਿੱਚ ਕਿੰਨਾ ਵੇਰੀਏਸ਼ਨ ਆਪਾਂ ਨੂੰ ਦੇਖਣ ਨੂੰ ਮਿਲਦਾ ਹੈ, ਭਾਵੇਂ ਹਾਲੀਵੁੱਡ ਹੋ, ਭਾਵੇਂ ਬਾਲੀਵੁੱਡ ਹੋ, ਭਾਵੇਂ ਬੋਲੀਵੁੱਡ ਹੋ। ਲੇਕਿਨ ਜਦੋਂ ਸ਼ੁਰੂਆਤ ਹੋਈ ਸੀ ਸਿਨੇਮਾ ਦੀ, ਆਪਾਂ ਪਿਛਲੇ ਟਾਈਮ ਵੀ ਕੁਛ ਕਈ ਵਾਰੀ ਗੱਲ ਕੀਤੀ ਹੈ ਕਿ ਸਿਨੇਮਾ ਜਦੋਂ ਆਇਆ ਸੀਗਾ ਉਹ ਸਾਇਲੈਂਟ ਸਿਨੇਮਾ ਸੀਗਾ, ਤੁਹਾਨੂੰ ਸਾਰਿਆਂ ਨੂੰ ਯਾਦ ਹੋਵੇਗਾ ਚਾਰਲੀ ਚੈਪਲਿਨ ਦੀ ਮੂਵੀਜ਼ ਜਾਂ ਬਹੁਤ ਸਾਰੀ ਇੱਦਾਂ ਦੀ ਮੂਵੀਜ਼ ਹੁੰਦੀ ਸੀ ਜਿਸ 'ਚ ਜਿਹੜੇ ਆਰਟਿਸਟ ਹੁੰਦੇ ਸੀਗੇ ਉਹ ਆਪਣੀ ਗੱਲ ਐਕਸਪ੍ਰੈਸ਼ਨ ਨਾਲ, ਆਪਣੇ ਹੱਸਣ ਨਾਲ, ਰੋਣ ਨਾਲ, ਮਤਲਬ ਐਕਸਪ੍ਰੈਸ ਕਰਕੇ ਉਹ ਫਿਲਮ 'ਚ ਆਉਂਦੇ ਹੁੰਦੇ ਸੀਗੇ। ਫਿਲਮਾਂ ਬੋਲਦੀ ਨਹੀਂ ਸੀ, ਸਾਇਲੈਂਟ ਐਰਾ ਸੀਗਾ ਉਹ ਸਾਰਾ, ਅਤੇ ਉਸ ਟਾਈਮ ਕੋਈ ਡਾਇਲੋਗ ਨਹੀਂ ਹੁੰਦੀ ਸੀਗੀ, ਕੋਈ ਮਿਊਜ਼ਿਕ ਨਹੀਂ ਹੁੰਦਾ ਸੀਗਾ, ਕੋਈ ਸਾਊਂਡ ਇਫੈਕਟ ਨਹੀਂ, ਬਟ ਤੁਸੀਂ ਸੋਚੋ ਕਿ ਕਿੰਨਾ ਨੈਚੁਰਲ ਵੇ ਮੇ ਦੇ ਵਿੱਚ ਉਹ ਆਪਣੀ ਗੱਲ ਕਹਿ ਜਾਂਦੇ ਸੀ ਅਤੇ ਫਿਲਮਾਂ ਬੜੀਆਂ ਹਿੱਟ ਹੁੰਦੀ ਸੀ। ਪਰ ਜੇ ਅੱਜ ਦੀ ਗੱਲ ਆਪਾਂ ਕਰੀਏ, ਜੇ ਆਪਾਂ ਸੋਚੀਏ ਆਪਾਂ ਨੂੰ ਕੋਈ ਸਾਇਲੈਂਟ ਮੂਵੀ ਵੇਖਣ ਜਾਣਾ, ਕੋਈ ਮੈਨੂੰ ਲੱਗਦਾ ਇੱਕ ਵਾਰ ਨੂੰ ਤਾਂ ਮੰਨੇਗਾ ਹੀ ਨਹੀਂ ਯਾਰ ਉਸ 'ਚ ਕੀ ਹੋਣਾ। ਹੁਣ ਆਪਾਂ ਕਹਿੰਦੇ ਸਾਊਂਡ ਇਫੈਕਟਸ ਦੀ ਗੱਲ ਵੀ ਆਪਾਂ ਗੱਲ ਕਰਦੇ ਸੀਗੇ, ਕਿੰਨਾ ਇੰਪੋਰਟੈਂਟ ਹੈ ਹਰ ਇੱਕ ਸਿਚੁਏਸ਼ਨ ਲਈ ਆਪਾਂ ਸਾਊਂਡ ਇਫੈਕਟ ਹੁੰਦਾ ਹੈ ਨਾ, ਅਤੇ ਪਹਿਲਾਂ ਸਾਇਲੈਂਟ ਮੂਵੀ ਸੀਗੀ। ਫਿਰ ਇੱਕ ਦੌਰ ਆਇਆ ਜਦੋਂ ਸਾਇਲੈਂਟ ਸਿਨੇਮਾ ਤੋਂ ਅੱਗੇ ਵੱਧ ਕੇ ਗੱਲ ਹੋਈ। ਪਹਿਲੀ ਮੂਵੀ ਬਣੀ ਅੱਜ ਦੇ ਦਿਨ 6 ਅਕਤੂਬਰ 1927 ਦੇ ਵਿੱਚ, ਜਿਹਦੇ 'ਚ
0: 1927
1: ਹਾਂਜੀ ਸਾਊਂਡ ਸੀਗਾ, ਉਹ ਮੂਵੀ ਦਾ ਨਾਂ ਸੀਗਾ ਦ ਜੈਜ਼ ਸਿੰਗਰ।
0: ਓਕੇ,
1: ਜਿਹੜਾ ਉਹ ਆਰਟਿਸਟ ਸੀਗਾ, ਮਤਲਬ ਇਹ ਫਿਲਮ ਜਦੋਂ ਆਈ ਨਾ, ਇਹ ਵਰਲਡ ਦੀ ਫਸਟ ਮੂਵੀ ਸੀਗੀ ਜਿਹੜੀ ਬੋਲਦੀ ਸੀਗੀ। ਮਤਲਬ ਮੈਨੂੰ ਜਦੋਂ ਅਸੀਂ ਪੜ੍ਹਦੇ ਸੀਗੇ ਸਿਨੇਮਾ, ਅਤੇ ਸਿਨੇਮਾ ਵਾਲੇ ਮੇਰੇ ਜਿਹੜੇ ਪ੍ਰੋਫੈਸਰ ਸੀ ਨਾ, ਅਤੇ ਉਹ ਬੜੇ ਬਜ਼ੁਰਗ ਜੇ, ਉਹ ਮਤਲਬ ਆਪਣੀ ਉਸ 'ਚ ਹਾਵ ਭਾਵ 'ਚ ਦੱਸਦੇ ਹੁੰਦੇ ਸੀ, ਕਹਿੰਦੇ ਜਦੋਂ ਇਹ ਮੂਵੀ ਥੀਏਟਰ 'ਚ ਆਈ ਨਾ, ਲੋਕ ਵੇਖਣ ਗਏ ਪਹਿਲੇ ਜਿਹੜੇ ਸੀਗੇ, ਕਹਿੰਦੇ ਕਿੰਨੇ ਕਮਾਲ ਦੇ ਲੋਕ ਹੋਣੇ ਜਿਹਨਾਂ ਨੂੰ ਫਸਟ ਮੂਵੀ ਵੇਖਣ ਨੂੰ ਮਿਲੀ, ਕਹਿੰਦੇ ਕਈ ਲੋਕਾਂ ਨੂੰ ਤੇ, ਕਈ ਲੋਕੀ ਉੱਥੇ ਬੇਹੋਸ਼ ਹੋ ਗਏ, ਕਈ ਲੋਕੀ ਭੱਜ ਗਏ, ਕਈ ਲੋਕੀ ਸੀਟ ਦੇ ਉੱਤੇ ਕਿ ਆਹ ਕੀ, ਮਤਲਬ ਆਹ ਕੀ, ਕਿਉਂਕਿ ਉਹ ਇੰਨੀ ਤੇਜ਼, ਮਤਲਬ ਜੈਜ਼ ਉਹਨੇ ਮਿਊਜ਼ਿਕ ਜਿਹਾ ਵਜਾਇਆ ਤੇ ਕਹਿੰਦੇ ਘਬਰਾ ਗਏ ਲੋਕੀ, ਉੱਠ ਕੇ ਭੱਜ ਗਏ। ਉਹ ਸੀਨ ਇੱਦਾਂ ਦਾ ਸੀਗਾ, ਤੇ ਜੈਜ਼ ਸਿੰਗਰ ਕਰਕੇ ਮੂਵੀ ਆਈ ਸੀਗੀ 6 ਅਕਤੂਬਰ 1927 ਦੇ ਵਿੱਚ, ਜਿਹਦੇ ਵਿੱਚ ਸਾਇਲੈਂਟ ਤੋਂ ਹਟ ਕੇ ਡਾਇਲੋਗ ਵਾਲੀ ਇਹ ਕਹਿੰਦੇ ਫੀਚਰ ਫਿਲਮ ਸੀਗੀ ਜਿਹਦੇ ਵਿੱਚ ਆਵਾਜ਼ ਸੀਗੀ। ਅਤੇ ਕਿਉਂਕਿ ਜਿਹੜੇ ਸਾਇਲੈਂਟ ਮੂਵੀ ਦਾ ਐਰਾ ਸੀਗਾ, 100 ਸਾਲ ਤੱਕ ਮਤਲਬ ਕੋਈ ਆਵਾਜ਼ ਹੀ ਨਹੀਂ ਸੀਗੀ ਪਹਿਲਾਂ, ਅਤੇ ਇੱਕਦਮ ਇਹ ਮੂਵੀ ਆਈ ਜਿਹਦੇ 'ਚ ਉਹ ਸਿੰਗਰ ਸੀਗਾ, ਉਹਨੂੰ ਪਸੰਦ ਸੀਗਾ ਜੈਜ਼ ਮਿਊਜ਼ਿਕ, ਅਤੇ ਸੀਗੀ ਮੂਵੀ ਕਿ ਉਹਦੀ ਫੈਮਿਲੀ ਨੂੰ ਸੀਗੀ ਕਿ ਆਮ ਕੰਮ ਕਰੇ, ਰੋਟੀ ਖਾਏ, ਮਤਲਬ ਰੋਟੀ ਕਮਾਏ ਖਾਏ, ਲੇਕਿਨ ਉਹ ਬੰਦਾ ਜਿਹੜਾ ਸੀਗਾ ਉਹਨੂੰ ਸੀਗਾ ਕਿ ਨਹੀਂ, ਮੈਂ ਮੇਰਾ ਇਹ ਕਹਿ ਲਓ, ਮੈਨੂੰ ਇਹ ਚੀਜ਼ ਮੇਰੀ ਫੇਵਰੇਟ ਹੈ, ਅਤੇ ਮੈਨੂੰ ਇਹਨੂੰ ਹੀ ਪੈਸ਼ਨ ਨੂੰ ਪਰਸਿਊ ਕਰਨਾ। ਅਤੇ ਉਹ ਮੂਵੀ ਸੀਗੀ ਜੈਜ਼ ਸਿੰਗਰ।
0: ਜੈਜ਼ ਸਿੰਗਰ,
1: ਅਤੇ ਉਹਦੇ 'ਚ ਜਿਹੜੇ ਮੇਨ ਕਰੈਕਟਰ ਸੀਗੇ ਉਹਨਾਂ ਦਾ ਨਾਂ ਸੀਗਾ ਐਲ ਜੋਲਸਨ, ਉਹਨਾਂ ਨੇ ਭੂਮਿਕਾ ਨਿਭਾਈ ਸੀਗੀ ਜਿਹੜਾ ਜੈਜ਼ ਸਿੰਗਰ ਹੁੰਦਾ ਉਹਦੀ। ਅਤੇ ਬੜੀ ਮਤਲਬ ਬਾਅਦ 'ਚੋਂ ਫਿਰ ਧੀਰੇ ਧੀਰੇ ਜਦੋਂ ਐਕਸੈਪਟ ਹੋ ਗਈ, ਫਿਰ ਲੋਕਾਂ ਨੂੰ ਲੱਗਣ ਲੱਗਿਆ ਕਿ ਹਾਂ ਚਲੋ ਠੀਕ ਹੈ, ਇੱਦਾਂ ਦਾ ਵੀ ਕੁਛ ਹੋ ਸਕਦਾ। ਕਿਉਂਕਿ ਮਤਲਬ ਸੋਚੋ ਨਾ, ਉਸ ਤੋਂ ਪਹਿਲਾਂ ਜਿਹੜੀ ਫਿਲਮਾਂ ਸੀਗੀਆਂ ਉਹਨਾਂ 'ਚ ਕੋਈ ਆਵਾਜ਼ ਹੀ ਨਹੀਂ ਸੀਗੀ। ਇਹ ਐਵੇਂ ਹੁੰਦਾ ਸੀਗਾ, ਮਤਲਬ ਕਹਿੰਦੇ ਕਿ ਪਹਿਲੇ ਦੀ ਜਿਹੜੀ ਫਿਲਮਾਂ ਹੁੰਦੀ ਸੀਗੀ ਉਸ 'ਚ ਸਕਰੀਨ ਚੱਲਦੀ ਜਾਂਦੀ ਸੀ, ਸਾਈਡ 'ਚ ਉਹਦੇ ਨਾਲ ਜਾਂ ਤਾਂ ਲੈਟਰ ਚੱਲਦੇ ਰਹਿੰਦੇ ਸੀ ਜਿਸ 'ਚ ਲਿਖਿਆ ਹੁੰਦਾ ਸੀਗਾ, ਜਾਂ ਸਬ ਟਾਈਟਲ ਕਹਿ ਲਓ, ਜਾਂ ਫਿਰ ਕਈ ਵਾਰੀ ਤਾਂ ਮਿਊਜ਼ੀਸ਼ੀਅਨਸ ਬੈਠੇ ਹੁੰਦੇ ਸੀਗੇ ਜਿਹੜੇ ਉਹ ਲਾਈਵ ਉਹਦੇ ਮਿਊਜ਼ਿਕ ਵਜਾ ਰਹੇ ਹੁੰਦੇ ਸੀਗੇ, ਜਾਂ ਕਹਿ ਲਓ ਉਹੀ ਸਾਊਂਡ ਇਫੈਕਟ ਹੁੰਦਾ ਹੋਣਾ ਉਸ
0: ਸਾਈਡ ਤੇ, ਹੈ
1: ਨਾ। ਅਤੇ ਪਰ ਉਹ ਮਤਲਬ ਕਹਿ ਲਓ ਵੀਡੀਓ ਨਹੀਂ ਬਣਿਆ ਸੀਗਾ ਉਹਦਾ, ਕਿ ਇਹ ਜੈਜ਼ ਸਿੰਗਰ ਹੀ ਪਹਿਲੀ ਸੀਗੀ ਜਿਹਦੇ 'ਚ ਮੂਵੀ ਦੇ ਵਿੱਚ ਇਟ ਸੈਲਫ ਸਾਊਂਡ ਸੀਗਾ,
0: ਉਹਦੇ ਵਿੱਚ ਸਾਈਡ ਤੇ ਜਾ ਕੇ
1: ਸੀਗਾ। ਅਤੇ ਫਿਰ ਉਹਦੇ ਬਾਅਦ ਫਿਰ ਰਾਈਟਰਸ ਦਾ ਜਨਮ ਹੋਇਆ, ਸਾਊਂਡ ਇੰਜੀਨੀਅਰਸ ਆਏ, ਸਾਊਂਡ ਇਫੈਕਟਸ ਆਏ। ਅਤੇ ਹੁਣ ਜਦੋਂ ਜੈਜ਼ ਸਿੰਗਰ ਦੀ ਗੱਲ ਚੱਲੀਏ, ਆਪਣੀ ਵੀ ਗੱਲ ਕਰ ਲੈਂਦੇ ਹਾਂ, ਬੋਲੀਵੁੱਡ ਦੀ ਪਹਿਲੀ ਫਿਲਮ ਜਿਹੜੀ ਸੀਗੀ ਬੋਲਣ ਵਾਲੀ, ਉਹਦਾ ਨਾਂ ਸੀਗਾ ਆਲਮ ਆਰਾ। ਆਲਮ ਆਰਾ ਇੱਕ ਮੂਵੀ ਸੀਗੀ ਜਿਸ 'ਚ ਪਹਿਲੀ ਇੰਡੀਅਨ ਮੂਵੀ ਸੀਗੀ, ਬੋਲੀਵੁੱਡ ਮੂਵੀ ਜਿਸ 'ਚ ਆਵਾਜ਼ ਸੀਗੀ। ਅੱਛਾ, ਨਾ ਸਿਰਫ ਆਵਾਜ਼ ਸੀਗੀ, ਇਹਨੇ ਇੱਕ ਹੋਰ ਚੀਜ਼ ਦਿੱਤੀ ਬੋਲੀਵੁੱਡ ਨੂੰ, ਗਾਣੇ। ਇਹਦੇ 'ਚ ਗਾਣੇ ਸੀਗੇ, ਅਤੇ ਉਸ ਤੋਂ ਇੰਡੀਅਨ ਮੂਵੀਜ਼ ਦੇ ਵਿੱਚ, ਹੁਣ ਆਪਾਂ ਬੋਲੀਵੁੱਡ ਨੂੰ ਕੋਈ ਵੀ ਇੰਡੀਅਨ ਮੂਵੀਜ਼ ਦੀ ਗੱਲ ਕਰੀਏ, ਸਭ ਤੋਂ ਜ਼ਿਆਦਾ ਹੁੰਦਾ ਚਾਹ ਇਸ ਮੂਵੀ ਦੇ ਗਾਣਿਆਂ ਦਾ, ਹੈ ਨਾ। ਉਹ ਚੀਜ਼ ਫਸਟ ਆਲਮ ਆਰਾ ਨਾ ਸਿਰਫ ਸਾਊਂਡ ਡਾਇਲੋਗ ਲੈ ਕੇ ਆਈ ਸੀ, ਗਾਣੇ ਵੀ ਲੈ ਕੇ ਆਈ ਸੀ। ਆਈ ਥਿੰਕ ਉਹਦੇ 'ਚ ਸੀਗੇ, ਇਫ ਆਈ ਐਮ ਨੋਟ ਰੋਂਗ, 5 ਗਾਣੇ ਸੀਗੇ, ਤੇ ਉਹ ਸਾਰੀ ਹਾਂ ਮਤਲਬ ਪੰਜ ਗਾਣੇ ਸੀਗੇ ਤੇ ਇਹ
0: ਜੋ ਕਲੀਅਰ ਵੀ ਨਹੀਂ ਸੁਣਦੇ ਮੇਰੇ ਖਿਆਲ ਨਾਲ,
1: ਪਰ ਇਹ ਕਿ ਮਤਲਬ ਚਲੋ ਸ਼ੁਰੂਆਤ ਤੇ ਹੋਈ ਤੇ ਹੁਣ ਤੇ ਦੇਖ ਲਓ ਟੈਕਨੋਲੋਜੀ ਨੇ ਕੀ ਕੁਛ ਦਿੱਤਾ। ਤੇ ਅੱਜ ਤਾਂ ਹੀ ਮੈਂ ਗੱਲ ਕੀਤੀ ਕਿਉਂਕਿ ਅੱਜ 6 ਅਕਤੂਬਰ 1927 ਦੇ ਵਿੱਚ ਪਹਿਲੀ ਬੋਲਣ ਵਾਲੀ ਮੂਵੀ ਆਈ ਸੀ ਨਿਊਯਾਰਕ ਦੇ ਵਿੱਚ ਜਿਹਦਾ ਨਾਂ ਸੀਗਾ ਜੈਜ਼ ਸਿੰਗਰ।
0: ਓਕੇ ਸੋ ਇਹ ਅੱਜ ਦੇ ਦਿਨ ਦਾ ਕੁਛ ਵੀ। ਸੋ ਇਸ ਤੋਂ ਇਲਾਵਾ ਕੁਛ ਇੱਕ ਜੇ ਤੁਸੀਂ ਅੱਜ ਹੁਣ ਇੰਸਟਾ ਦੀ ਜੇ ਆਪਾਂ ਗੱਲ ਕਰ ਰਹੇ ਹਾਂ ਤਾਂ ਜਾਂਦੇ ਜਾਂਦੇ ਇਹ ਵੀ ਗੱਲ ਕਰਨੀ ਬਣਦੀ ਹੈ ਕਿ ਮੈਟਾ ਦੇ ਵੱਲੋਂ 30 ਤਰੀਕ ਤੋਂ, ਅੱਜ ਹੁਣ 6 ਹੋ ਗਈ, ਹਾਂ 30 ਅਕਤੂਬਰ ਤੋਂ ਕੁਛ ਇੱਕ ਜਿਹੜੇ ਫੇਰਬਦਲ ਨੇ ਉਹ ਕੀਤੇ ਜਾਣੇ ਨੇ ਕਿਉਂਕਿ ਕਾਫੀ ਜ਼ਿਆਦਾ AI ਟੂਲ ਹੁਣ ਇਹਨਾਂ ਦੇ ਵੱਲੋਂ ਲਾਏ ਜਾ ਰਹੇ ਆ। ਅਤੇ ਜੇਕਰ ਤੁਸੀਂ ਵਰਤੋਂ ਕਰ ਰਹੇ ਹੋ ਇਹਨਾਂ ਦੇ AI ਟੂਲਸ ਦੀ ਜਾਂ ਫਿਰ ਹਾਲੇ ਕਰੋਗੇ ਤੁਸੀਂ, ਅਤੇ ਜੇ ਉਹਦੇ ਵਿੱਚ ਇਹ ਤਬਦੀਲੀਆਂ ਤੁਸੀਂ ਹਾਲੇ ਤੱਕ ਨਹੀਂ ਵੇਖੀਆਂ ਤਾਂ ਇੱਕ ਵਾਰੀ ਅਕਾਊਂਟ 'ਤੇ ਵੇਖ ਲਿਓ ਕਿਉਂਕਿ ਇਹ ਕਹਿ ਰਹੇ ਨੇ ਕਿ ਤੁਹਾਡਾ ਅਕਾਊਂਟ ਆਰਜ਼ੀ ਤੌਰ ਦੇ ਉੱਤੇ ਬੰਦ ਕਰ ਸਕਦੇ ਜੇਕਰ ਤੁਸੀਂ ਉਹ ਚੀਜ਼ਾਂ ਫੋਲੋ ਨਹੀਂ ਕਰਦੇ। ਮੋਟਾ ਮੋਟਾ ਜਿਹਾ ਤਾਂ ਜਿੰਨਾ ਕੁ ਮੈਂ ਵੇਖ ਰਿਹਾ ਸੀ ਉਹ ਇਹੋ ਹੀ ਆ ਕਿ ਤੁਸੀਂ ਜਿਹੜਾ ਵੀ ਕੁਛ ਬਣਾਉਂਦੇ ਹੋ ਪਹਿਲੀ ਗੱਲ ਤਾਂ ਉਹਦੇ ਉੱਤੋਂ ਤੁਸੀਂ ਵਾਟਰਮਾਰਕ ਨਹੀਂ ਹਟਾ ਸਕਦੇ। ਜਿਹੜਾ ਮੈਂ ਗੱਲ ਕਰ ਰਿਹਾ AI ਟੂਲ ਜਿਹੜਾ ਮੈਟਾ ਦਾ ਤੁਸੀਂ ਵਰਤੋਗੇ ਕਿਉਂਕਿ ਇਹ ਤੁਹਾਨੂੰ ਖੁਦ ਆਪ ਫੈਸਿਲਿਟੀ ਸ਼ਾਇਦ ਦੇ ਰਿਹਾ। ਅਤੇ ਉਸ ਤੋਂ ਬਾਅਦ ਜਿਹੜਾ ਵੀ ਤੁਸੀਂ ਕੰਟੈਂਟ ਵਗੈਰਾ ਬਣਾਓਗੇ, ਤਸਵੀਰਾਂ ਬਣਾਓਗੇ ਜਾਂ ਕੁਛ ਵੀ ਤੁਸੀਂ ਬਣਾਉਂਦੇ ਹੋ, ਤੁਹਾਨੂੰ ਇੱਕ ਕੰਸੈਂਟ ਦੇਣਾ ਪਊਗਾ ਕਿ ਤੁਸੀਂ ਇਹ ਕੰਟੈਂਟ ਦੇ ਲਈ ਕਾਨੂੰਨੀ ਤੌਰ ਦੇ ਉੱਤੇ ਖੁਦ ਹੀ ਜ਼ਿੰਮੇਵਾਰ ਹੋ। ਹੋਰ ਵੀ ਕਈ ਤਬਦੀਲੀਆਂ ਨੇ ਉਹ ਤੁਸੀਂ ਆਪਣੇ ਆਪਣੇ ਅਕਾਊਂਟ ਦੇ ਹਿਸਾਬ ਨਾਲ ਕਿਤੇ ਲਾਗੂ ਹੁੰਦੀਆਂ ਕਿਤੇ ਨਹੀਂ ਜਾ ਕੇ ਤੁਸੀਂ ਜ਼ਰੂਰ ਤੁਸੀਂ ਇੱਕ ਵਾਰੀ ਚੈੱਕ ਕਰ ਲਿਓ। ਤੇ ਜੇਕਰ ਤੁਸੀਂ ਨਹੀਂ ਕਰਦੇ ਤੇ ਆਟੋਮੈਟਿਕਲੀ ਉਹ ਤੁਹਾਡੇ ਅਕਾਊਂਟ ਤੇ ਲਾਗੂ ਹੋ ਜਾਣਗੀਆਂ।
1: ਓਕੇ
0: ਤੇ ਜਾਂ ਫਿਰ ਉਹਨੂੰ ਪਹਿਲਾਂ ਤੁਸੀਂ ਚੇਂਜ ਕਰ ਲਓ ਜਿਹੜੀਆਂ ਜਿਹੜੀਆਂ ਤੁਸੀਂ ਨਹੀਂ ਤੁਸੀਂ ਚਾਹੁੰਦੇ। ਸੋ ਅਜੇ ਦੇ ਵਿੱਚ ਇੱਕ ਵਾਰੀ ਫਿਰ ਤੋਂ ਕਿ ਆਹ ਮਹੀਨੇ ਦੇ ਅਖੀਰ ਦੇ ਵਿੱਚ ਕਈ ਤਰ੍ਹਾਂ ਦੇ ਚੇਂਜ ਹੋਣੇ ਨੇ ਅਤੇ ਜੋ ਕਿ ਹੁਣ ਲਗਾਤਾਰ ਹੀ ਹੋਣੇ ਨੇ। ਇਹ ਵੀ ਚੀਜ਼ ਦਾ ਧਿਆਨ ਰੱਖਿਓ ਕਿ ਤੁਸੀਂ AI ਵਰਤ ਰਹੇ ਹੋ ਜਾਂ ਫਿਰ ਤੁਸੀਂ ਸੋਸ਼ਲ ਮੀਡੀਆ ਵਰਤ ਰਹੇ ਹੋ, ਅਤੇ ਕਿਉਂਕਿ ਸੋਸ਼ਲ ਮੀਡੀਆ ਦੇ ਵਿੱਚ ਵੀ AI ਦਾ ਅੱਛਾ ਖਾਸਾ ਰੋਲ ਹੈ ਅੱਜ ਕੱਲ੍ਹ, ਅਤੇ ਲਗਾਤਾਰ ਜਿਹੜੇ ਫੇਰਬਦਲ ਹੋ ਰਹੇ ਨੇ ਇਹਨਾਂ ਦੇ ਉੱਤੇ ਤੁਸੀਂ ਨਹੀਂ ਅੱਖ ਰੱਖਦੇ ਤਾਂ ਹੋ ਸਕਦਾ ਕੋਈ ਨਿੱਕਾ ਮੋਟਾ ਤੁਹਾਨੂੰ ਖਮਿਆਜਾ ਕਿਤੇ ਨਾ ਕਿਤੇ ਭੁਗਤਣਾ ਪਵੇ। ਸੋ ਇਸ ਕਰਕੇ ਸਿਰਫ ਇਹਨੂੰ ਵਰਤੋਂ ਹੀ ਨਾ, ਇਹਦੀਆਂ ਨੋਟੀਫਿਕੇਸ਼ਨਾਂ ਵੀ ਤੁਸੀਂ ਸਮੇਂ ਦਰ ਸਮੇਂ ਚੈੱਕ ਕਰ ਲਓ। ਠੀਕ ਹੈ ਜੀ। ਅਤੇ ਹੁਣ ਕਈ ਤਰ੍ਹਾਂ ਦੇ ਜਿਹੜੇ ਜਿੱਦਾਂ ਹੁਣ ਇੱਕ ਇਹ ਵੀ ਇਹਦੇ ਵਿੱਚ ਕਿ ਮੈਟਾ ਦੀ ਜੇਕਰ ਪੇਮੈਂਟ ਤੁਸੀਂ ਲੇਟ ਕਰ ਦਿਓ ਤਾਂ ਹੁਣ ਤੁਹਾਨੂੰ ਇੰਟਰਸਟ ਦੇਣਾ ਪਊਗਾ।
1: ਅੱਛਾ
0: ਹਾਂਜੀ। ਸੋ ਇੰਟਰਸਟ ਵੀ ਲਾਗੂ ਕਰ ਦਿੱਤਾ ਗਿਆ ਵਾ ਜੇਕਰ ਨਹੀਂ ਤੁਸੀਂ ਸਮੇਂ ਸਿਰ ਦਿੰਦੇ ਤਾਂ 1% ਵਿਆਜ ਦੇ ਨਾਲ ਤੁਹਾਨੂੰ ਪੈਸੇ ਦੇਣੇ ਪੈਣਗੇ। ਸੋ ਹੁਣ
1: ਅਤੇ
0: ਇਸ ਤੋਂ ਇਲਾਵਾ ਹਾਂ ਇਸ ਤੋਂ ਇਲਾਵਾ ਇੱਕ ਹੋਰ ਮਤਲਬ ਇਹ ਹੌਲੀ ਹੌਲੀ ਜਿਹੜੀ ਆ ਆਪਾਂ ਮਤਲਬ ਜਸਟ ਹਿੰਟ ਆ ਅਤੇ ਅੱਗੇ ਤੁਸੀਂ ਹਿਸਾਬ ਤਾਬ ਲਾ ਲਿਓ ਵੀ ਹੁਣ ਕਿੱਧਰ ਨੂੰ ਜਾਣੀਆਂ ਗੱਲਾਂ ਬਾਤਾਂ। ਕਿ ਇਸ ਤੋਂ ਇਲਾਵਾ ਜੇਕਰ ਤੁਸੀਂ ਕਮਾਈ ਕਰ ਰਹੇ ਹੋ ਜਾਂ ਕਾਰੋਬਾਰੀ ਜਾਂ ਕੋਈ ਵੀ ਤੁਸੀਂ ਕਰ ਰਹੇ ਹੋ ਕੁਛ, ਅਤੇ ਤੁਹਾਡੇ ਕ੍ਰੈਡਿਟ ਚੈੱਕ ਦਾ ਜਿਹੜਾ ਅਧਿਕਾਰ ਆ ਉਹ ਵੀ ਤੁਸੀਂ ਦੇ ਰਹੇ ਹੋ ਉਹਨਾਂ ਨੂੰ।
1: ਓਕੇ
0: ਹਾਂਜੀ। ਸੋ ਤੁਹਾਡੀ ਜਿਹੜੀ ਕ੍ਰੈਡਿਟ ਰਿਪੋਰਟ ਆ ਉਹ ਚੈੱਕ ਕਰਨ ਦਾ ਅਧਿਕਾਰ ਹੁਣ ਮੈਟਾ ਦੇ ਕੋਲ ਹੋਊਗਾ ਇਸ ਮਹੀਨੇ ਤੋਂ ਬਾਅਦ ਆਪਾਂ ਕਹਿ ਲਈਏ ਚਲੋ। ਅਤੇ ਹੁਣ ਜੇਕਰ ਤੁਸੀਂ ਉਹਦੇ ਵਿੱਚ ਨਹੀਂ ਮਨਜ਼ੂਰੀ ਦਿੰਦੇ ਤਾਂ ਤੁਸੀਂ ਉਹਦੇ 'ਤੇ ਨਹੀਂ ਕਾਰੋਬਾਰ ਕਰ ਸਕਦੇ। ਸੋ ਤੁਹਾਨੂੰ ਉਸ ਤੋਂ ਪਹਿਲਾਂ ਪਹਿਲਾਂ ਜਿਹੜੀ ਤੁਸੀਂ ਜੇਕਰ ਨਹੀਂ ਚਾਹੁੰਦੇ ਤਾਂ ਪਹਿਲਾਂ ਪਹਿਲਾਂ ਜਾ ਕੇ ਤੇ ਤੁਸੀਂ ਚੇਂਜ ਕਰ ਲਓ। ਤੁਸੀਂ ਮਤਲਬ ਇਟਸ ਲਾਈਕ ਵੀ ਤੁਸੀਂ ਜਿੱਦਾਂ ਕਾਰ ਲੈ ਰਹੇ ਹੋ, ਘਰ ਲੈ ਰਹੇ ਹੋ, ਲੋਨ ਲੈ ਰਹੇ ਹੋ ਅਤੇ ਤੁਹਾਡਾ ਕ੍ਰੈਡਿਟ ਚੈੱਕ ਹੁੰਦਾ ਵਾ। ਸੋ ਇੱਕ ਤਰ੍ਹਾਂ ਨਾਲ ਇਹ ਕਹਿ ਲਓ ਵੀ ਤੁਹਾਨੂੰ ਇਹ ਕ੍ਰੈਡਿਟ ਕਾਰਡ ਦੇ ਰਹੇ ਨੇ। ਸੋ ਇਸ ਤੋਂ ਇਲਾਵਾ ਜਿਹੜਾ ਪਹਿਲਾਂ ਤੋਂ ਕਈ ਤੁਸੀਂ ਖਰੀਦ ਸਕਦੇ ਹੋ ਐਡ, ਹੈ ਨਾ। ਸੋ ਜੇ ਤੁਸੀਂ ਪਹਿਲਾਂ ਤੋਂ ਖਰੀਦ ਕੇ ਕ੍ਰੈਡਿਟ ਰੱਖਦੇ ਹੋ ਤਾਂ 3 ਸਾਲ ਤੱਕ ਉਹ ਤੁਹਾਡਾ ਵੈਲਿਡ ਹੋਊਗਾ। ਅਤੇ ਆਮ ਤੌਰ ਦੇ ਉੱਤੇ ਉਹ ਜ਼ਿਆਦਾਤਰ ਜਿਹੜੇ ਉਹਦੇ ਵਿੱਚ ਕੰਡੀਸ਼ਨਸ ਵਿੱਚ ਨੋਨ ਰਿਫੰਡੇਬਲ ਹੋਊਗਾ, ਉਹ ਤੁਹਾਨੂੰ ਵਾਪਸ ਨਹੀਂ ਕੀਤਾ ਜਾਊਗਾ। ਸੋ ਜਾਂ ਤਾਂ ਤੁਹਾਨੂੰ ਉਹ ਕੋਸ਼ਿਸ਼ ਕਿ ਤੁਸੀਂ ਸਾਨੂੰ ਪਹਿਲਾਂ ਐਡਵਾਂਸ ਹੀ ਦਿਓ ਪੈਸੇ ਸਾਰੇ ਉਹ ਤੁਹਾਡੇ ਅਕਾਊਂਟ 'ਚ ਪਏ ਰਹਿਣ, ਜੇ ਨਹੀਂ ਤਾਂ ਫਿਰ ਤੁਹਾਨੂੰ ਥੋੜ੍ਹਾ ਜਿਹਾ ਕ੍ਰੈਡਿਟ ਮਿਲੂਗਾ। ਜੇ ਤੁਸੀਂ ਭੁੱਲ ਗਏ ਤਾਂ ਫਿਰ ਤੁਸੀਂ 1%, ਪਰ ਪਤਾ ਨਹੀਂ ਮੈਨੂੰ ਇਹ ਨਹੀਂ ਚੀਜ਼ ਸਮਝ ਆਈ ਕਿਉਂਕਿ ਜ਼ਿਆਦਾਤਰ ਜਿੰਨਾ ਕੁ ਮੈਂ ਵੇਖਿਆ ਵਾ ਇਹ ਡਾਇਰੈਕਟ ਡੈਬਿਟ ਜੇ ਲੱਗੇ ਹੁੰਦੇ ਕਾਰਡ ਦੀ ਡਿਟੇਲ ਤਾਂ ਪਹਿਲਾਂ ਹੀ ਲੈ ਲੈਂਦੇ ਆ, ਉਹਦੇ 'ਚੋਂ ਕੱਟੇ ਜਾਂਦੇ। ਹੁਣ ਪਤਾ ਨਹੀਂ ਵੀ ਕਿਹੜੀ ਸੈਂਸ ਦੇ ਵਿੱਚ ਕਿੱਦਾਂ ਹੋ ਸਕਦਾ ਕਿ ਇਹ ਉਹਦੇ ਲਈ ਆ ਜਿੱਦਾਂ ਆਪਾਂ AI ਜਿਹੜਾ ਇਹਨਾਂ ਦਾ ਵਰਤਾਂਗੇ ਉਹਦੇ 'ਚ ਜ਼ਿਆਦਾ ਹੋਊਗਾ ਕਿਉਂਕਿ ਆਪਾਂ ਜਿੱਦਾਂ ਹੁਣ ਹੋਰ ਸਾਰੇ ਕਈ ਪਲੇਟਫਾਰਮ ਨੇ ਉਹਨਾਂ 'ਚ ਪੁਆਇੰਟ ਯੂਜ਼ ਕਰਦੇ ਹਾਂ ਕਿ ਆਪਾਂ ਆਹ ਚੀਜ਼ ਬਣਾ ਲਈ ਤੁਹਾਡੇ ਕੋਲ ਇੰਨੇ ਪੁਆਇੰਟ ਨੇ ਅਤੇ ਜੇ ਉਹ ਵੱਧ ਬਣਾਏਗੀ ਤਾਂ ਉਹ ਪੈਸੇ ਤੁਸੀਂ ਫਿਰ ਦੇਣੇ ਹੁੰਦੇ ਆ। ਆਈ ਥਿੰਕ ਉਹਦੇ ਵਿੱਚ ਜ਼ਿਆਦਾ ਹੋਊਗਾ ਤੁਹਾਡੇ ਅਜੋਕੇ ਸਿਸਟਮ ਦੇ ਵਿੱਚ, ਸ਼ਾਇਦ ਇਹ ਚੀਜ਼ਾਂ ਹੋ ਸਕਦਾ ਕੋਈ ਵਰਤਦਾ ਵੀ
1: ਬਲੂ ਟਿਕ ਜਿਹੜਾ ਖਰੀਦਦੇ ਆ ਉਹਦੇ ਵੀ ਤਾਂ ਤੁਹਾਨੂੰ ਪੇ ਕਰਨਾ ਹੁੰਦਾ ਨਾ,
0: ਉਹ ਤਾਂ ਅਲੱਗ ਚੀਜ਼ ਹੋ ਗਈ ਨਾ, ਉਹ ਤਾਂ ਪਹਿਲਾਂ ਹੀ ਆਪਾਂ ਦੇ ਰਹੇ ਹਾਂ। ਮੁੱਕਦੀ ਗੱਲ ਕਿ ਕਾਫੀ ਸਾਰੇ
1: ਚੇਂਜਸ ਆਉਣੇ,
0: ਹਾਂਜੀ ਸੋ ਕਾਫੀ ਸਾਰੇ ਚੇਂਜਸ ਆ ਰਹੇ ਨੇ, ਈਵਨ ਕੰਟੈਂਟ ਨੂੰ ਲੈ ਕੇ, ਕੰਟੈਂਟ ਨੂੰ ਜਿਹੜਾ ਟੈਸਟਿੰਗ ਦੇ ਲਈ ਵੀ ਹੁਣ AI ਲਾ ਦਿੱਤੇ ਗਏ, ਪਹਿਲਾਂ ਹੀ AI ਸੀ ਪਰ ਹੁਣ ਹੋਰ ਜ਼ਿਆਦਾ ਬਰੀਕੀ ਦੇ ਨਾਲ ਉਹਨੂੰ ਚੈੱਕ ਕੀਤਾ ਜਾਊਗਾ ਅਤੇ ਜੋ ਵੀ ਉਹਦੇ ਨਤੀਜੇ ਨੇ ਮੈਟਾ ਤੁਹਾਡੇ ਕੋਲ ਰਿਟਰਨ 'ਚ ਲੈ ਰਿਹਾ ਵਾ, ਇਸ ਗਰੰਟੀ ਨਹੀਂ ਸਾਡੀ ਕੋਈ। ਹਾਂ ਫਿਰ ਜਾ ਕੇ ਅੱਗੇ ਤੁਹਾਨੂੰ ਕੋਈ ਪ੍ਰੋਬਲਮ ਹੁੰਦੀ ਹੈ ਤਾਂ ਤੁਸੀਂ ਉਸ ਚੀਜ਼ ਦੇ ਜ਼ਿੰਮੇਵਾਰ ਹੋ। ਸੋ ਕੁੱਲ ਮਿਲਾ ਕੇ ਜੋ ਵੀ ਤੁਸੀਂ ਪਾਇਆ ਵਾ, ਜੇ ਉਹ ਤੁਹਾਨੂੰ ਨਹੀਂ ਭੁਗਤਾਨ ਕਰਦੇ, ਉਹ ਕਹਿ ਦਿੰਦੇ ਵੀ ਨਹੀਂ ਇਹ ਕੰਟੈਂਟ ਭਾਈ ਤੇਰਾ ਨਹੀਂ ਗਾ, ਇਹਦੇ ਉੱਤੇ ਰਿਪੋਰਟਿੰਗ ਦਾ ਅਸਰ ਹੋਇਆ ਵਾ, ਅਤੇ ਸ਼ਾਇਦ ਫਿਰ ਤੁਹਾਡਾ ਨਹੀਂ। ਸੋ ਬੜਾ ਸਾਰਾ ਕੁਛ ਹੈ ਜਿਹੜਾ ਹਾਲੇ ਧੁੰਦਲੇਪਨ ਦੇ ਵਿੱਚ, ਪਰ ਫਿਰ ਮੈਂ ਤਾਂ ਇਹੋ ਹੀ ਕਹੂੰਗਾ
1: ਵੀ ਕਲੀਅਰ ਹੋ ਜਾਏਗਾ,
0: ਚੈੱਕ ਕਰ ਲਿਓ ਇੱਕ ਵਾਰੀ, ਉਹ ਨਾ ਹੋਵੇ ਕੋਈ ਇੱਦਾਂ ਦਾ ਕੁਛ ਔਨ ਰਿਹਾ ਹੋਵੇ ਤੁਹਾਡਾ। ਵੈਸੇ ਤਾਂ ਹੋ ਸਕਦਾ ਬਾਅਦ 'ਚ ਵੀ ਚੇਂਜ ਹੋ ਸਕਦਾ ਹੋਵੇ, ਪਰ ਐਨੀਵੇ ਚਲੋ ਇਹ 30 ਤਰੀਕ ਤੋਂ ਕੁਛ ਮੁੱਕਦੀ ਗੱਲ, ਨਵੇਂ ਕਾਨੂੰਨ ਆਉਣੇ, ਫਿਰ ਇਹਨੂੰ ਚੰਗੀ ਤਰ੍ਹਾਂ ਤੁਹਾਡੇ ਨਾਲ ਫਿਰ ਕਿਸੇ ਦਿਨ ਸਾਂਝ ਪਾ ਲਾਂਗੇ। ਗੱਲ ਆਪਾਂ ਕਰ ਰਹੇ ਸਾਂ ਕਿ ਆਪਾਂ ਪਾਤੀ ਸੀ ਭਲਾ ਖਾਣ ਪਾਤਾ
1: ਸੀ, ਤੁਸੀਂ ਲੱਭ ਰਹੇ ਸੀ?
0: ਨਹੀਂ ਨਹੀਂ ਖਾਣ ਪਾਤਾ ਸੀ ਆਪਾਂ, ਕਿ ਹੁਣ ਤਾਂ ਆਪਾਂ ਚੱਲੇ ਹਾਂ ਸੱਚ ਕਿ ਸੋਰੀ।
1: ਅੱਛਾ
0: ਹਾਂ ਆਪਾਂ ਖਾਣ ਪਾਏ ਕਿ 60ਵੀਂ ਘੋੜੀ ਆਈ, ਚੋਰਾਂ ਦੇ ਪਸੰਦ ਨਾਲ ਨਹੀਂ ਪਾਇਆ, ਫਿਰ ਆਪਾਂ ਪਾਉਂਦੇ ਹੀ ਨਹੀਂ ਆ। ਦੱਸੋ
1: ਇੱਕ ਤੁਸੀਂ ਦੱਸਿਆ ਸੀਗਾ ਉਹ ਪਰਜਾਈ ਵਾਲਾ, ਮੈਂ ਤਾਂ ਉਹ ਵੀ ਭੁੱਲ ਗਈ, ਮੇਰੇ ਤਾਂ ਦਿਮਾਗ ਤੋਂ ਨਿਕਲ ਗਿਆ ਉਹ ਵੀ ਕੀ ਸੀਗਾ।
0: ਹਾਂ ਫਿਰ ਆਪਾਂ ਪਾਉਂਦੇ ਨਹੀਂ ਆ ਕਿ ਫਿਰ ਆਪਾਂ ਕਿਉਂ ਇਸ ਪਾਣੀ ਚ ਪਾਣਾ।
1: ਦੱਸ ਉਹਨੂੰ ਤੁਸੀਂ ਬੋਲ ਕੇ ਫਿਰ ਛੱਡਤੀ ਗੱਲ,
0: ਹਾਂਜੀ
1: ਕੁਇਕਲੀ ਦੱਸ ਦੇਣਾ ਸੀਗਾ,
0: ਨਹੀਂ ਹੁਣ
1: ਜਲਦੀ ਜਲਦੀ ਬੋਲ ਕੇ ਤੁਸੀਂ ਆਪਣੇ
0: ਟਾਈਮ ਹੀ ਹੋ ਗਿਆ ਨਾ। ਨਹੀਂ 60ਵੀਂ ਘੋੜੀ ਆਈ ਅਤੇ ਚੋਰਾਂ ਦੇ ਪਸੰਦ ਨਾ ਆਈ, ਮਤਲਬ ਮੰਨ ਲਓ ਆਪਣੀ ਔਕਾਤ ਤੋਂ ਵੱਧ ਕੇ ਤੁਸੀਂ ਕੋਈ ਚੀਜ਼ ਲੈ ਲਈ, ਬਹੁਤ ਜ਼ਿਆਦਾ ਤੁਸੀਂ ਐਫਰਟ ਕਰ ਲਿਆ ਜਾਂ ਖਰਚਾ ਕਰ ਲਿਆ, ਪਰ ਜਿਹਦੇ ਲਈ ਕੀਤਾ ਉਹਨੂੰ ਪਸੰਦ ਹੀ ਨਹੀਂ ਆਇਆ, ਉਹ ਤੁਹਾਡੇ ਐਫਰਟ ਕਿਸੇ ਕੰਮ ਹੀ ਨਹੀਂ ਆਇਆ। ਮੰਨ ਲਓ ਜਿੱਦਾਂ ਆਪਾਂ ਪ੍ਰੋਗਰਾਮ ਕੀਤਾ ਵਾ, ਐਫਰਟ ਕਰਤੇ ਤੁਸੀਂ ਵੀ ਚੱਲ ਕੇ ਘਰੋਂ ਆ ਗਏ ਹੋ, ਅਤੇ ਮੰਨ ਲਓ ਕੋਈ ਕਵੇ ਵੀ ਮੈਨੂੰ ਤਾਂ ਯਾਰ ਪਸੰਦ ਹੀ ਨਹੀਂ ਆਇਆ ਅੱਜ, ਉੱਥੇ ਫਿਰ ਆਪਾਂ ਇਹ ਕਹਿ ਸਕਦੇ ਹਾਂ ਵੀ 60ਵੀਂ ਘੋੜੀ ਆਈ ਚੋਰਾਂ ਨੂੰ ਪਸੰਦ ਨਾ ਆਏ, ਹੈ ਨਾ। ਸੋ ਇਹ ਸਿਰਫ
1: ਬੱਕਰੇ ਕੀ ਜਾਨ ਚਲੀ ਗਈ, ਖਾਣੇ ਵਾਲੇ ਕੋ ਮਜ਼ਾ ਹੀ ਨਹੀਂ ਆਇਆ।
0: ਹਾਂ ਐਗਜੈਕਟਲੀ, ਬਸ ਉਹੀ ਚੀਜ਼ ਹੈ
1: ਉਹਦੀ ਹਿੰਦੀ ਕਰਤੀ,
0: ਐਗਜੈਕਟਲੀ ਉਹ ਚੀਜ਼ ਹੈ। ਅਤੇ ਚੱਲੀਏ ਫਿਰ ਆਪਾਂ ਲਈ,
1: ਉਮੀਦ ਕਰਦੇ ਹਾਂ ਤੁਹਾਨੂੰ ਸਾਰਿਆਂ ਨੂੰ ਵਧੀਆ ਲੱਗਿਆ ਹੋਣਾ ਅੱਜ ਦਾ ਪ੍ਰੋਗਰਾਮ, ਅਤੇ ਇਸ ਤਰੀਕੇ ਨਾਲ ਹੋਰ ਵਧੀਆ ਵਧੀਆ ਪ੍ਰੋਗਰਾਮ ਅਸੀਂ ਲੈ ਕੇ ਆਵਾਂਗੇ ਹਰ ਰੋਜ਼, ਅਤੇ ਤੁਸੀਂ ਬਣੇ ਰਹੋ, ਸੁਣਦੇ ਰਹੋ ਰੇਡੀਓ, ਹਾਂਜੀ
0: 1674 AM।

0: ਰੇਡੀਓ ਹਾਂਜੀ 1674 ਸਮਾਂ ਹੋ ਚੁੱਕਾ ਭਾਰਤੀ ਖਬਰਾਂ 'ਤੇ ਝਾਤ ਮਾਰਨ ਦਾ। ਇਸ ਟਾਈਮ ਸਾਡੇ ਨਾਲ ਪ੍ਰੀਤਮ ਰੁਪਾਲ ਜੀ ਨੇ ਫੋਨ ਲਾਈਨ ਦੇ ਉੱਤੇ। ਆਓ ਜਾਣਦੇ ਹਾਂ ਕਿਹੜੀਆਂ ਨੇ ਖਾਸ ਅਪਡੇਟਸ ਅੱਜ 6 ਤਰੀਕ ਆ, ਅਕਤੂਬਰ ਦਾ ਮਹੀਨਾ, ਮੰਗਲਵਾਰ ਦਾ ਦਿਨ। ਹਾਂਜੀ ਸਰ, ਤੁਸੀਂ ਆਉਂਦੇ ਰਹੋ, ਸਵਾਗਤ ਤੁਹਾਡਾ ਰੇਡੀਓ ਹਾਂਜੀ।
1: ਬਹੁਤ ਬਹੁਤ ਸ਼ੁਕਰੀਆ ਰਣਜੋਤ ਜੀ, ਮੇਰੇ ਵੱਲੋਂ ਸਾਰੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ। ਖਾਸ ਖਬਰਾਂ, ਸਭ ਤੋਂ ਪਹਿਲਾਂ ਸੁਪਰੀਮ ਕੋਰਟ ਨੇ ਕਿਹਾ ਕਿ ਚੋਣ ਕਮਿਸ਼ਨ ਦੇ ਬਿਨਾਂ ਸਹਿਮਤੀ ਵਾਲੇ ਫੈਸਲੇ ਜਿਹੜੇ ਉਹ ਰੱਦ ਕੀਤੇ ਜਾਣਗੇ ਤੇ ਚੋਣ ਕਮਿਸ਼ਨ ਨੂੰ ਜਿਹੜਾ ਹੈ ਹੁਣ ਨੋਟਿਸ ਜਾਰੀ ਕੀਤਾ ਗਿਆ ਇਸ ਸੰਬੰਧੀ। ਉਧਰ ਕਾਂਗਰਸ ਨੇ ਕਿਹਾ ਕਿ ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਦੀ ਜਿਹੜੀ ਹੈ ਉਹ ਜਵਾਬਦੇਹੀ ਤੈਅ ਕੀਤੀ ਜਾਏਗੀ। ਕਾਂਗਰਸ ਜਿਹੜਾ ਹੈ ਉਹਨਾਂ ਦੇ ਖਿਲਾਫ ਮਹਾਂ ਦੋਸ਼ ਦਾ ਜਿਹੜਾ ਹੈਗਾ ਨੋਟਿਸ ਉਹ ਤਿਆਰ ਕਰ ਰਹੀ ਹੈ। ਉਧਰ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਐਨਫੋਰਸਮੈਂਟ ਡਾਇਰੈਕਟੋਰੇਟ ਦੇ ਹਵਾਲੇ ਵਾਲੀ ਜਾਂਚ ਹੁਣ CBI ਨੂੰ ਦੇਣ ਦਾ ਫੈਸਲਾ ਕੀਤਾ। ਜਦਕਿ ਦੂਜੇ ਪਾਸੇ ਪੰਜਾਬ ਦੇ ਖਜ਼ਾਨਾ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਸਰਕਾਰ ਇਸ ਫੈਸਲੇ ਦੇ ਖਿਲਾਫ ਸੁਪਰੀਮ ਕੋਰਟ ਜਾਏਗੀ। ਇਹਦੇ ਨਾਲ ਹੀ ਮੁਲਾਜ਼ਮਾਂ ਦੇ DA ਦੇ ਮਾਮਲੇ ਚ ਵੀ ਜਿਹੜਾ ਹੈਗਾ ਹਾਈ ਕੋਰਟ ਨੇ ਪੰਜਾਬ ਸਰਕਾਰ ਦੀ ਖਿਚਾਈ ਕੀਤੀ ਤੇ ਕਿਹਾ ਕਿ ਇਹਦੇ ਨਾਲ ਲੁਕਣ ਮਿੱਟੀ ਨਾ ਖੇਡੇ। ਤੇ ਉਧਰ ਪਠਾਨਕੋਟ ਨੂੰ ਆਲਮੀ ਪੱਧਰ ਦਾ ਸੈਰ ਸਪਾਟਾ ਕੇਂਦਰ ਬਣਾਇਆ ਜਾਏਗਾ। ਪੰਜਾਬ ਮੰਤਰੀ ਮੰਡਲ ਨੇ ਕੱਲ ਰਣਜੀਤਗੜ੍ਹ ਵਿਕਾਸ ਅਥਾਰਟੀ ਬਿੱਲ ਨੂੰ ਮਨਜ਼ੂਰੀ ਦੇ ਦਿੱਤੀ ਹੈ। ਤੇ BJP ਨੇ UP ਚੋਂ ਰਾਜ ਸਭਾ ਮੈਂਬਰਾਂ ਦੀ ਜਿਹੜੀ ਹੈ ਚੋਣ ਲਈ ਉਮੀਦਵਾਰਾਂ ਦੀ ਸੂਚੀ ਚੋਂ ਹੁਣ ਹਰਦੀਪ ਪੁਰੀ ਤੇ ਸਮ੍ਰਿਤੀ ਇਰਾਨੀ ਤੇ ਵਰੁਣ ਗਾਂਧੀ ਨੂੰ ਜਿਹੜਾ ਹੈਗਾ ਉਹ ਬਾਹਰ ਕਰ ਦਿੱਤਾ ਹੈ। ਇਹ ਖਾਸ ਖਬਰਾਂ ਨੇ। ਹਾਂਜੀ
0: ਜੀ, ਬਹੁਤ ਸ਼ੁਕਰੀਆ। ਇੱਧਰ ਸੁਪਰੀਮ ਕੋਰਟ ਦੇ ਜਿਹੜੇ ਰੁੱਖ ਦੀ ਤੁਸੀਂ ਗੱਲ ਕੀਤੀ ਹੈ, ਕਾਫੀ ਸਖਤ ਰੁੱਖ ਅਖਤਿਆਰ ਕੀਤਾ ਕਿ ਜਿਹੜੇ ਜਿਹੜੇ ਸਹਿਮਤੀ ਦੇ ਨਾਲ ਨਹੀਂ ਹੋਏ ਜਾਂ ਸਰਬ ਸਹਿਮਤੀ ਦੇ ਨਾਲ ਫੈਸਲੇ ਨਹੀਂ ਹੋਏ ਉਹ ਫੈਸਲੇ ਰੱਦ ਕੀਤੇ ਜਾਣਗੇ। ਸੋ ਕੀ ਇਸ ਤੋਂ ਬਾਅਦ ਆਪਾਂ ਵੇਖਦੇ ਹਾਂ ਕਿ ਜਿਹੜੀਆਂ ਧਿਰਾਂ ਇਹਦੇ ਉੱਤੇ ਆਵਾਜ਼ ਉਠਾ ਰਹੀਆਂ ਹੈ ਕਿ ਥੋੜ੍ਹੀਆਂ ਜਿਹੀਆਂ ਸ਼ਾਂਤ ਹੋਈਆਂ। ਇੱਥੇ ਵੇਖਿਆ ਜਾਵੇ ਤਾਂ ਮੁੱਖ ਮਸਲਾ ਜਿਹੜਾ ਵਾ ਉਹ ਹੈਗਾ ਵਾ ਤਸੀਫਾ ਲੈਣ ਦਾ, ਜਾਂ ਫਿਰ ਜਿਹੜੇ ਜਿਹੜੇ ਵੀ ਗਲਤ ਫੈਸਲੇ ਹੋਏ ਆ ਉਹ ਸਾਰੇ ਹਟਾਉਣ ਦਾ, ਜਾਂ ਫਿਰ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਇਹ ਦੁਬਾਰਾ ਤੋਂ ਫਿਰ ਰਿਵਾਈਜ਼ ਕਰਨ ਦਾ ਅਤੇ ਸਾਰੀਆਂ ਠੀਕ ਕਰਨ ਦਾ, ਕੀ ਚੱਲ ਕੀ ਰਿਹਾ ਵਾ? ਇਹ ਵੀ ਸੁਣਨ ਦੇ ਵਿੱਚ ਆ ਰਿਹਾ ਕਿ ਕਾਫੀ ਪ੍ਰਦਰਸ਼ਨ ਹੌਲੀ ਹੌਲੀ ਤਿੱਖੇ ਹੋ ਗਏ ਨੇ।
1: ਨਹੀਂ ਬਿਲਕੁਲ, ਜਿਹੜੀ ਇਹ ਹੁਣ ਚੋਣ ਕਮਿਸ਼ਨ ਵਾਲਾ ਜਿਹੜਾ ਸਾਰਾ ਹੀ ਜਿਹੜਾ ਮਾਮਲਾ ਹੈ ਇਹ ਅਸਲ ਵਿੱਚ ਜੋ ਦੋ ਚੋਣ ਕਮਿਸ਼ਨਰਾਂ ਦੇ ਡਾਇਸੈਂਟ ਨੂੰ ਨੋਟ ਦੇਣ ਤੋਂ ਬਾਅਦ ਫਿਰ ਇੱਕ ਅਖਬਾਰ ਵੱਲੋਂ ਸਾਰੀ ਇਹ ਗੱਲ ਬਾਹਰ ਲਿਆਉਣ ਦੇ ਬਾਅਦ ਸਿਆਸੀ ਤੌਰ ਤੇ ਹੁਣ ਇਹ ਕਾਫੀ ਜਿਹੜਾ ਜ਼ੋਰ ਫੜ ਗਿਆ। ਤੇ ਦੂਜੇ ਪਾਸੇ ਉਹੀ ਸੁਪਰੀਮ ਕੋਰਟ ਹੈ, ਉਹੀ ਬੈਂਚ ਹੈ, ਉਹੀ ਜੱਜ ਨੇ, ਤੇ ਹੁਣ ਜਿਹੜੇ ਕਹਿ ਰਹੇ ਸੀ ਕਿ ਕੋਈ ਗੱਲ ਨੀ ਜੇ ਪੱਛਮੀ ਬੰਗਾਲ ਦੇ ਜੇ 27 ਲੱਖ ਵੋਟਰ ਜਿਹੜੇ ਬਾਹਰ ਹੋ ਗਏ ਨੇ ਤੇ ਜਿਨ੍ਹਾਂ ਦੀ ਅਪੀਲ ਲੱਗੀ ਸੀ ਕਿ ਇਸ ਵਾਰੀ ਵੋਟ ਨਹੀਂ ਪਾ ਸਕਦੇ ਤਾਂ 5 ਸਾਲਾਂ ਬਾਅਦ ਵੋਟ ਪਾ ਲੈਣਗੇ, ਇੰਨੀ ਕਿਹੜੀ ਖਾਸ ਗੱਲ ਹੈ। ਹੁਣ ਉਹੀ ਸੁਪਰੀਮ ਕੋਰਟ ਕਹਿ ਰਹੀ ਹੈ ਕਿ ਜਿਹੜੀ ਹੈ ਉਹ ਸਹਿਮਤੀ, ਤਿੰਨੇ ਜਿਹੜੀਆਂ ਚੋਣ ਕਮਿਸ਼ਨਰ ਨੇ ਉਹਨਾਂ ਦੀ ਸਹਿਮਤੀ ਨਾਲ ਫੈਸਲੇ ਨਹੀਂ ਹੋਏ ਉਹ ਰੱਦ ਕਰਾਂਗੇ, ਇਹ ਗੱਲ ਕਹੀ ਹੈ। ਤੇ ਪਰ ਨਾਲ ਹੀ ਜਿਹੜਾ ਹੈਗਾ ਮੁੱਖ ਚੋਣ ਕਮਿਸ਼ਨਰ ਦੇ ਖਿਲਾਫ ਜਿਹੜਾ ਹੈਗਾ ਕੋਈ ਇੰਟਰਮ ਆਰਡਰ ਪਾਸ ਕਰਨ ਤੋਂ ਵੀ ਜਿਹੜਾ ਉਹ ਨਾ ਕਰ ਦਿੱਤੀ ਹੈ, ਤੇ ਇਹਦਾ ਮਤਲਬ ਕਿ ਉਹ ਆਪਣਾ ਕੰਮ ਉਵੇਂ ਹੀ ਜਿਹੜਾ ਹੈ ਉਹ ਜਾਰੀ ਰੱਖਣਗੇ। ਹੁਣ ਇਹ ਮਸਲਾ, ਪਹਿਲੀ ਗੱਲ ਤਾਂ ਰਣਜੋਤ ਜੀ ਹੈ ਕਿ ਜਦੋਂ ਤੋਂ ਜਿਹੜੀਆਂ ਨੇ ਇਹ ਚੋਣਾਂ ਦੇ ਵਿੱਚ ਇਹ ਨਵਾਂ ਜਿਹੜਾ ਹੈਗਾ ਇੱਕ ਸਟਾਈਲ ਜਿਹੜਾ ਸ਼ੁਰੂ ਹੋਇਆ ਖਾਸ ਕਰਕੇ SIR ਤੋਂ ਬਾਅਦ ਕਿ ਇਹ ਲੋਕ ਵੋਟ ਪਾਉਣਗੇ ਇਹ ਨਹੀਂ ਪਾਉਣਗੇ, ਤੇ ਉਸ ਤੋਂ ਬਾਅਦ ਜਿਹੜਾ ਹੈ ਇਹਦੇ ਖਿਲਾਫ ਵੀ ਉਵੇਂ ਉਵੇਂ ਜਿਹੜੀ ਉਹ ਮੁਹਿੰਮ ਤੇਜ਼ ਹੋ ਗਈ ਹੈ। ਭਾਵੇਂ ਉਹ ਉਹਦੀ ਅਗਵਾਈ ਕਾਂਗਰਸ ਕਰੇ, ਭਾਵੇਂ ਸਮਾਜਵਾਦੀ ਪਾਰਟੀ ਕਰੇ, ਭਾਵੇਂ ਕੋਈ ਵੀ ਉਧਰੋਂ ਪੱਛਮੀ ਬੰਗਾਲ ਦੇ ਵਿੱਚ ਮਮਤਾ ਬੈਨਰਜੀ ਕਰੇ, ਤੇ ਪਰ ਇੱਕ ਗੱਲ ਜਿਹੜੀ ਲੰਬੇ ਸਮੇਂ ਤੋਂ ਜੋ ਇੱਥੇ ਚੱਲਿਆ ਆ ਰਿਹਾ ਸੀ ਜਾਂ ਪੂਰੀ ਦੁਨੀਆ ਦੇ ਵਿੱਚ ਇੱਕ ਇਹ ਮੈਸੇਜ ਦਿੱਤਾ ਜਾ ਰਿਹਾ ਸੀ ਕਿ ਸਭ ਤੋਂ ਵੱਡੀ ਜਿਹੜੀ ਡੈਮੋਕਰੇਸੀ ਹੈ ਇੰਡੀਆ, ਸਭ ਤੋਂ ਵੱਡੀ ਜਮਹੂਰੀਅਤ ਹੈ, ਤੇ ਇੱਥੇ ਹਰ 5 ਸਾਲ ਬਾਅਦ ਚੋਣ ਹੁੰਦੀ ਹੈ ਤੇ ਆਸਾਨੀ ਦੇ ਨਾਲ ਜਿਹੜਾ ਹੈਗਾ ਜਿਹੜੇ ਲੋਕ ਹਾਰ ਜਾਂਦੇ ਆ ਗੱਦੀ ਤੋਂ ਪਰੇ ਹੋ ਜਾਂਦੇ, ਦੂਜੇ ਆ ਕੇ ਬਿਰਾਜਮਾਨ ਹੋ ਜਾਂਦੇ ਆ, ਇਹ ਇੱਕ ਨੈਰੇਟਿਵ ਜਿਹੜਾ ਪੂਰਾ ਚੱਲਿਆ। ਤੇ ਉਸ ਤੋਂ ਬਾਅਦ BJP ਦੇ ਸੱਤਾ ਸੰਭਾਲਣ ਤੋਂ ਬਾਅਦ ਜਿਹੜਾ ਹੈਗਾ ਇਹ ਇਸੇ ਤਰੀਕੇ ਦੇ ਨਾਲ ਜਿਹੜਾ ਉਹ ਚੱਲਦਾ ਰਿਹਾ, ਕਿਉਂਕਿ ਹੁਣ BJP ਨੂੰ ਵੀ ਜਿਹੜਾ ਹੈਗਾ ਸੱਤਾ ਚ ਆਏ 13 ਸਾਲ ਹੋ ਗਏ ਨੇਗੇ, ਤੇ ਹੁਣ ਪਰ ਜਿਹੜੀ ਇਹ ਹੁਣ ਸਾਰੀ ਇਹ ਗੱਲ ਸੀ ਕਿ ਜਿਹੜਾ ਇਹ ਨੈਰੇਟਿਵ ਬਣਿਆ ਸੀ ਉਹ ਨੈਰੇਟਿਵ ਹੁਣ ਟੁੱਟਦਾ ਜਾ ਰਿਹਾ ਕਿ ਇਹ ਡੈਮੋਕ੍ਰੇਸੀ ਕਿਸ ਤਰ੍ਹਾਂ ਦੀ ਜਿਹੜੀ ਇਹ ਡੈਮੋਕ੍ਰੇਸੀ ਹੈ। ਹਾਲਾਂਕਿ ਕੋਈ ਸਮਾਂ ਸੀ ਜਦੋਂ ਖੱਬੇ ਪੱਖੀ ਪਾਰਟੀਆਂ ਖਾਸ ਕਰਕੇ ਕਈ ਹੋਰ ਜਥੇਬੰਦੀਆਂ ਇਹ ਕਹਿੰਦੀਆਂ ਸੀ ਕਿ ਸਾਡਾ ਜਿਹੜਾ ਇਹ ਚੋਣ ਦਾ ਤਰੀਕਾ ਇਹ ਗਲਤ ਹੈਗਾ ਤੇ ਇਸ ਤਰੀਕੇ ਨਾਲ ਜਿਹੜਾ ਹੈਗਾ ਜਦੋਂ ਕਿਤੇ 40%, ਕਿਤੇ 50%, ਕਿਤੇ 60% ਜਿਹੜੇ ਹੈ ਉਹ ਲੋਕ ਵੋਟ ਪਾਉਂਦੇ ਆ, ਇਹਦਾ ਅਰਥ ਇਹ ਹੋਇਆ ਕਿ ਜਿਹੜੇ ਰਿਪ੍ਰੈਜੈਂਟੇਟਿਵ ਨੇ ਉਹ ਇੰਨੇ ਕੁ ਪਰਸੈਂਟ ਲੋਕਾਂ ਦੇ, ਉਹ ਸਾਰਿਆਂ ਦੇ ਨਹੀਂ ਹੈ। ਇਸ ਤੇ ਵੀ ਕਾਫੀ ਇਸ਼ੂ ਜਿਹੜਾ ਹੈਗਾ ਉਹ ਚੱਲਿਆ ਰਿਹਾ, ਪਰ ਕੋਈ ਬਹੁਤਾ ਇਹਦਾ ਨੋਟਿਸ ਲਿਆ ਨਹੀਂ ਕਿਸੇ ਨੇ। ਦੂਜਾ ਇੱਕ ਵੱਡਾ ਇਸ਼ੂ ਜਿਹੜਾ ਹੁਣ ਵੀ ਕਿਤੇ ਨਾ ਕਿਤੇ ਚੱਲਦਾ ਹੈ ਕਿ ਲੋਕਾਂ ਕੋਲੇ ਆਪਣੇ ਉਮੀਦਵਾਰ ਨੂੰ ਵਾਪਸ ਬੁਲਾਉਣ ਦਾ ਵੀ ਜਿਹੜਾ ਅਧਿਕਾਰ ਚਾਹੀਦਾ, ਏਦਾਂ ਦੀ ਗੱਲ ਤੇ। ਪਰ ਜਿਸ ਤਰੀਕੇ ਨਾਲ, ਚਲੋ ਇਹ ਇੱਕ ਅਲੱਗ ਤਰ੍ਹਾਂ ਦੀਆਂ ਗੱਲਾਂ ਨੇ, ਪਰ ਜਿਸ ਤਰੀਕੇ ਦੇ ਨਾਲ ਇਸ ਸਾਰੀ ਇੱਕ ਚੋਣ ਵਿਧੀ ਨੂੰ ਜਾਂ ਚੋਣ ਪ੍ਰਣਾਲੀ ਨੂੰ ਜਿਹੜਾ ਹੈ ਉਹ ਪ੍ਰਭਾਵਿਤ ਕੀਤਾ ਗਿਆ ਤੇ ਉਹ ਜਿਹੜੇ ਹੁਣ ਹੌਲੀ ਹੌਲੀ ਉਹਦੇ ਖੁਲਾਸੇ ਹੋਣੇ ਜਿਹੜੇ ਸ਼ੁਰੂ ਹੋ ਗਏ ਨੇ, ਕਿਉਂਕਿ ਜਿਹੜੀਆਂ ਪਿਛਲੀਆਂ ਲੋਕ ਸਭਾ ਦੀਆਂ ਚੋਣਾਂ ਹੋਈਆਂ ਜਿਹੜੀਆਂ ਰੀਸੈਂਟਲੀ, ਤੇ ਉਹਨਾਂ ਲੋਕ ਸਭਾ ਦੀਆਂ ਚੋਣਾਂ ਦੇ ਵਿੱਚ ਜਿਹੜੀਆਂ 2024 ਦੇ ਵਿੱਚ ਹੋਈਆਂ ਤੇ ਇਹ ਉਸ ਤੋਂ ਬਾਅਦ ਜਿਹੜੀ ਇੱਕ ਗੱਲ ਈਵੀਐਮ ਨੂੰ ਲੈ ਕੇ ਵੱਡੀ ਪੱਧਰ ਤੇ ਸਾਹਮਣੇ ਆਈ, ਦੂਜਾ ਇਹ ਕਿ ਜਿਹੜਾ ਪੋਲ ਪ੍ਰੋਸੈਸ ਨੂੰ ਲੈ ਕੇ ਸਾਹਮਣੇ ਆਈ, ਤੇ ਅੱਜ ਫਿਲਹਾਲ ਆਪਾਂ ਜਿਹੜੀਆਂ SIR ਵਗੈਰਾ ਦੀ ਗੱਲ ਬਾਹਰ ਰੱਖਦੇ ਹਾਂ ਇੱਥੋਂ, ਤੇ ਹੁਣ ਉਹਦੇ ਚ ਵੱਖ ਵੱਖ ਜਥੇਬੰਦੀਆਂ ਨੇ ਜਿਹੜੀਆਂ ਇਸ ਇਲੈਕਸ਼ਨ ਦੇ ਮਾਮਲੇ ਵਿੱਚ ਕੰਮ ਕਰ ਰਹੀਆਂ ਨੇ, NGOs ਨੇ ਬਹੁਤ ਸਾਰੀਆਂ, ਤੇ ਉਹਨਾਂ ਨੇ ਇਹ ਤੱਥ ਵੀ ਲਿਆਂਦੇ ਇਹ ਜਿਹੜੇ ਸੀ ਸਾਹਮਣੇ ਕਿ ਵੋਟਾਂ ਜਿਹੜੀਆਂ ਨੇ ਮਸ਼ੀਨ ਦੇ ਵਿੱਚ ਜਿਹੜੀਆਂ ਨੇ ਉਹ ਘੱਟ ਪੋਲ ਹੋਈਆਂ, ਮਸ਼ੀਨ ਦੇ ਵਿੱਚ ਵੱਧ ਪੋਲ ਹੋਈਆਂ ਨੇ ਤੇ ਜਿਹੜਾ ਉੱਥੇ ਰਿਕਾਰਡ ਆ ਉੱਥੇ ਘੱਟ ਪੋਲ ਹੋਈਆਂ ਨੇ। ਇਹ ਡਿਫਰੈਂਸ ਜਿਹੜਾ ਹੈ ਕਿਉਂ ਆ, ਜਿਹੜੀਆਂ ਮਸ਼ੀਨ ਦੇ ਵਿੱਚ ਜਾਂ ਜਦੋਂ ਰਿਜ਼ਲਟ ਆਇਆ ਜਿਹੜੀ ਉੱਥੇ ਕਾਊਂਟਿੰਗ ਦੇ ਵਿੱਚ ਜਿਹੜੀਆਂ ਵੋਟਾਂ ਨਿਕਲੀਆਂ ਉਹ ਜਿਹੜੀਆਂ ਉਹ ਵੱਧ ਕਿੱਥੋਂ ਨਿਕਲੀਆਂ, ਫਿਰ ਜਿਹੜੀ ਉਹ ਪਰਚੀ ਨਾਲ ਨਿਕਲਦੀ ਆ ਉਹ ਵੀ ਕਿਉਂਕਿ ਨਾਲ ਰੱਖਿਆ ਜਾਂਦੀਆਂ ਸੰਭਾਲ ਕੇ, ਤੇ ਉਹਨਾਂ ਦੀ ਕਾਊਂਟਿੰਗ ਦੀ ਮੰਗ ਹੋਰ, ਇਹ ਬੜਾ ਉਦੋਂ ਮਾਮਲਾ ਚੱਲਦਾ ਰਿਹਾ। ਪਰ ਇਹਦੇ ਤੇ ਕੋਈ ਬਹੁਤਾ ਅੱਗੋਂ ਗੱਲ ਚੱਲੀ ਨਹੀਂ, ਨਾ ਹੀ ਇਹਦੇ ਤੇ ਕੋਈ ਸੁਪਰੀਮ ਕੋਰਟ ਨੇ ਸਾਥ ਦਿੱਤਾ। ਤੇ ਪਰ ਹੁਣ ਜਦੋਂ ਇਹ ਸਾਰਾ ਜਿਹੜਾ ਮਾਮਲਾ, ਜਿਹੜੇ ਦੋ ਚੋਣ ਕਮਿਸ਼ਨਰ ਸੀ ਲਾਏ ਤਾਂ ਇਸੇ ਸਰਕਾਰ ਨੇ ਸੀਗੇ, ਤੇ ਪਰ ਮੁੱਖ ਚੋਣ ਕਮਿਸ਼ਨਰ ਨੇ ਆਪਣੀ ਪੱਧਰ ਤੇ ਜਾਂ ਆਪਣੇ ਬਿਲਕੁਲ ਹੇਠਲੇ ਜਿਹੜੇ ਨੇਗੇ ਅਧਿਕਾਰੀ ਉਹਨਾਂ ਨੂੰ ਨਾਲ ਲੈ ਕੇ ਜਾਂ ਉਹਨਾਂ ਨੂੰ ਆਰਡਰ ਕਰਕੇ ਜੋ ਕੁਛ ਫੈਸਲੇ ਕਰਵਾਏ ਕੀਤਾ, ਤੇ ਉਹ ਹੁਣ ਸਾਰੀਆਂ ਗੱਲਾਂ ਜਿਹੜੀਆਂ ਨੇ ਉਹ ਸਾਹਮਣੇ ਆ ਗਈਆਂ ਨੇ ਉਹਨਾਂ ਦੇ ਇਹ ਡਾਈਸੈਂਡ ਨੋਟ ਜਾਂ ਅਸਹਿਮਤੀ ਦੀ ਗੱਲ ਤੋਂ ਬਾਅਦ। ਹੁਣ ਫਿਰ ਇਹ ਮਾਮਲਾ ਸੁਪਰੀਮ ਕੋਰਟ ਚਲਾ ਗਿਆ, ਤੇ ਹੁਣ ਸੁਪਰੀਮ ਕੋਰਟ ਨੇ ਫਿਰ, ਕਿਉਂਕਿ ਪਹਿਲਾਂ ਸੁਪਰੀਮ ਕੋਰਟ ਬਿਲਕੁਲ ਨਾਲ ਮਿਲ ਕੇ ਚੱਲ ਰਹੀ ਸੀ, ਜੋ ਫੈਸਲਾ ਜਿਹੜਾ ਚੋਣ ਕਮਿਸ਼ਨ ਦਾ ਹੁੰਦਾ ਸੀ ਸੁਪਰੀਮ ਕੋਰਟ ਉਹਦੇ ਤੇ ਮੋਹਰ ਲਾ ਦਿੰਦੀ ਸੀ। ਲਗਾਤਾਰ ਇਹ ਗੱਲਾਂ ਹੋਈਆਂ, ਪਟੀਸ਼ਨਾਂ ਹੋਈਆਂ, ਕਿੰਨੀਆਂ ਪਟੀਸ਼ਨਾਂ ਹੋਈਆਂ ਨੇ ਜਿੱਥੇ ਜਿੱਥੇ ਪਹਿਲਾਂ ਬਿਹਾਰ ਦੇ ਵਿੱਚ ਚੋਣ ਵੇਲੇ ਹੋਈ, ਫਿਰ ਜਿਹੜਾ ਹੈ ਪੱਛਮੀ ਬੰਗਾਲ ਦੇ ਵਿੱਚ ਚੋਣ ਵੇਲੇ ਹੋਈ, ਤੇ ਉਹਨਾਂ ਨੇ ਮਤਲਬ ਕਿ ਪੂਰੀ ਸਰਕਾਰ ਦੀ ਤੇ ਜਿਹੜੀ ਚੋਣ ਕਮਿਸ਼ਨ ਦੀ ਤੇ ਸੁਪਰੀਮ ਕੋਰਟ ਉਹਦੇ ਤੇ ਪੂਰੀ ਉਹ ਸਹਿਮਤੀ ਦੇ ਤਰੀਕੇ ਦੇ ਨਾਲ ਹੀ ਉਹ ਚੱਲਦਾ ਰਿਹਾ ਮਾਮਲਾ। ਤੇ ਜਦੋਂ SIR ਵਾਲਾ ਮਾਮਲਾ ਆਇਆ, ਖਾਸ ਕਰਕੇ ਇੰਨੀਆਂ ਜ਼ਿਆਦਾ ਵੋਟਾਂ ਕੱਟੀਆਂ ਜਾਣ ਲੱਗੀਆਂ, ਖਾਸ ਕਰਕੇ ਉਹਨਾਂ ਇਲਾਕਿਆਂ ਚੋਂ ਜਿੱਥੇ ਦੂਸਰੀਆਂ ਜਿਹੜੀਆਂ ਨੇ ਕਮਿਊਨਿਟੀਜ਼ ਨੇ ਜਾਂ ਭਾਈਚਾਰੇ ਨੇ ਉਹਨਾਂ ਦੇ ਲੋਕ ਜ਼ਿਆਦਾ ਨੇ, ਤੇ ਉੱਥੇ ਜ਼ਿਆਦਾ ਵੋਟਾਂ ਕੱਟੀਆਂ ਗਈਆਂ। ਜਿਹੜੀ ਹੁਣ ਰੀਸੈਂਟਲੀ ਦਿੱਲੀ ਦੇ ਵਿੱਚ SIR ਹੋਈ ਹੈ, ਜਿਹੜੇ ਪਹਿਲੇ ਗੇੜ ਦੇ ਵਿੱਚ ਜਾਂ ਉੱਥੋਂ ਜਿਹੜੀਆਂ 1/3 ਵੋਟਾਂ ਜਿਹੜੀਆਂ ਕੱਟੀਆਂ ਜਾਣੀਆਂ, ਤੇ ਇਹ ਬਹੁਤ ਜਿਹੜੀ ਵੱਡੀ ਇੱਕ ਗੱਲ ਸੀਗੀ। ਤੇ ਫਿਰ ਉਸ ਭਾਈਚਾਰੇ ਦੀਆਂ ਕੱਟੀਆਂ ਗਈਆਂ ਜਿਹਦੇ ਖਿਲਾਫ਼ ਲਗਾਤਾਰ ਇੱਕ BJP ਦੀ ਜਿਹੜੀ ਆ ਉਹ ਕੰਪੇਨ ਵੀ ਭਾਵੇਂ ਉਹ ਲੁਕਵੇਂ ਢੰਗ ਨਾਲ ਚੱਲ ਰਹੀ ਹੈ, ਤੇ ਹੋਰ ਵਿਸ਼ਵ ਹਿੰਦੂ ਪਰਿਸ਼ਦ RSS ਇਸ ਤਰ੍ਹਾਂ ਦੀਆਂ ਜਥੇਬੰਦੀਆਂ ਆਪਣੇ ਤਰੀਕੇ ਨਾਲ ਚਲਾ ਰਹੀਆਂ ਨੇ, ਤੇ ਕਿ ਉਹਨਾਂ ਨੂੰ ਵੋਟ ਦੇ ਹੱਕ ਤੋਂ ਜਿਹੜਾ ਵਾਂਝਾ ਕੀਤਾ ਜਾਵੇ। ਫਿਰ ਨਾਲ ਹੋਰ ਬਹੁਤ ਸਾਰੀਆਂ ਗੱਲਾਂ ਜੋੜ ਦਿੱਤੀਆਂ ਗਈਆਂ ਕਿ ਜੇ ਤੁਹਾਡੀ ਜਿਹੜੀ ਸਪੈਸ਼ਲ ਇੰਟੈਂਸਿਵ ਜਿਹੜੀ ਉਹ ਹੈ ਰਿਵੀਜ਼ਨ ਦੇ ਵਿੱਚ ਤੁਸੀਂ ਨਹੀਂ ਆਏ ਤਾਂ ਤੁਹਾਨੂੰ ਹੋਰ ਸਹੂਲਤਾਂ ਵੀ ਨਹੀਂ ਮਿਲ ਸਕਦੀਆਂ, ਤੁਹਾਡਾ ਆਧਾਰ ਕਾਰਡ ਕਿਸੇ ਕੰਮ ਦਾ ਨਹੀਂ, ਤੁਹਾਡਾ ਰਾਸ਼ਨ ਕਾਰਡ ਕਿਸੇ ਕੰਮ ਦਾ ਨਹੀਂ, ਤੁਹਾਡੇ ਜਿਹੜੇ ਪੀਲੇ ਕਾਰਡ ਨੀਲੇ ਕਾਰਡ ਬਣੇ ਆ ਉਹ ਕਿਸੇ ਕੰਮ ਦੇ ਨਹੀਂ। ਤੇ ਫਿਰ ਲੋਕਾਂ ਦੇ ਵਿੱਚ ਇਸ ਤੇ ਜ਼ਿਆਦਾ ਇਹ ਗੱਲ ਆਈ ਕਿ ਸਾਨੂੰ ਤਾਂ ਸਾਰੀਆਂ ਸਹੂਲਤਾਂ ਹੀ ਨਹੀਂ ਮਿਲਣੀਆਂ, ਤੇ ਇੱਕ ਤਰ੍ਹਾਂ ਦੀ ਨਾਗਰਿਕਤਾ ਖਤਮ ਹੋਣ ਦੇ ਕਿਨਾਰੇ। ਹਾਲਾਂਕਿ ਉਹਦੇ ਚ ਬਾਅਦ ਦੇ ਵਿੱਚ ਚੋਣ ਕਮਿਸ਼ਨ ਨੇ ਵੀ ਇੱਕ ਵਾਰੀ ਇਹ ਕਿਹਾ ਕਿ ਸਿਟੀਜ਼ਨਸ਼ਿਪ ਜਿਹੜਾ ਹੈਗਾ ਉਹ ਕਰਨਾ ਜਾਂ ਸਿਟੀਜ਼ਨਸ਼ਿਪ ਦੇਣਾ ਇਹ ਚੋਣ ਕਮਿਸ਼ਨ ਦਾ ਕੰਮ ਜਿਹੜਾ ਨਹੀਂ ਹੈ। ਪਰ ਜਦੋਂ ਹੁਣ ਆ ਸਾਰਾ ਮਾਮਲਾ ਜਦੋਂ ਇਹ ਸਾਹਮਣੇ ਆ ਗਿਆ, ਹੁਣ ਸੁਪਰੀਮ ਕੋਰਟ ਨੂੰ ਜਿਹੜਾ ਹੈ ਤੇ ਏਦਾਂ ਦਾ ਰੁੱਖ ਅਪਣਾਉਣਾ ਪੈ ਗਿਆ, ਕਿਉਂਕਿ ਇੱਕ ਜਿਹੜਾ ਇੱਕ ਲੋਕਾਂ ਦਾ ਪ੍ਰੈਸ਼ਰ ਹੁੰਦਾ ਜਾਂ ਜਨਤਕ ਪ੍ਰੈਸ਼ਰ ਹੁੰਦਾ, ਦਬਾਅ ਹੁੰਦਾ, ਉਹ ਵੀ ਬਹੁਤ ਵੱਡੀ ਗੱਲ ਹੁੰਦੀ ਹੈ। ਜ਼ਰੂਰੀ ਨਹੀਂ ਕਿ ਸਾਰੀਆਂ ਗੱਲਾਂ ਜਿਹੜੀਆਂ ਸਿਆਸੀ ਤੌਰ ਤੇ ਅਸੈਂਬਲੀਆਂ ਦੇ ਵਿੱਚ ਜਾਂ ਪਾਰਲੀਮੈਂਟ ਦੇ ਵਿੱਚ ਹੁੰਦੀਆਂ ਉਹਦੇ ਤੇ ਜਿਹੜਾ ਹੈਗਾ ਕੋਈ ਬਹੁਤੀ ਗੌਰ ਹੋਵੇ। ਤੇ ਜਿਵੇਂ ਹੁਣ ਜੰਤਰ ਮੰਤਰ ਲਗਾਤਾਰ ਪ੍ਰਦਰਸ਼ਨ ਚੱਲ ਰਹੇ ਨੇ ਤੇ ਇਹ ਵੀ ਸਾਰਾ ਕੁਛ ਨੋਟਸ ਦੇ ਵਿੱਚ ਆ। ਉਸ ਤੋਂ ਪਹਿਲਾਂ ਜਦੋਂ ਜਿਹੜੀ CJP ਨਵੀਂ ਪਾਰਟੀ ਜਿਹੜੀ ਹੋਣ ਚਾਹੀ ਸੀ ਉਹਦੀ ਖਿੱਚੋ ਧੂ ਹੋਈ ਹੋਰ ਸਾਰਾ ਉਹ ਬੜਾ ਇੰਟਰਨੈਸ਼ਨਲ ਮੀਡੀਆ ਤੱਕ ਜਿਹੜੀਆਂ ਉਹ ਗੱਲਾਂ ਗਈਆਂ ਤੇ ਹੁਣ ਜਿਹੜਾ ਇਹਦੇ ਤੇ ਸੁਪਰੀਮ ਕੋਰਟ ਨੇ ਇਹ ਜਿਹੜਾ ਹੈਗਾ ਇਹ ਲਿਆ ਕੇ ਅਸੀਂ ਇਹਦੀ ਜਾਂਚ ਕਰ ਰਹੇ ਹਾਂ, ਉਹਨੂੰ ਰੱਦ ਕਰਾਂਗੇ। ਪਰ ਨਾਲ ਹੀ ਫਿਰ ਉੱਥੇ ਗੱਲ ਉਹ ਖੜੀ ਹੈ ਕਿ ਜੇ ਹੁਣ ਕੱਲ ਨੂੰ ਮੁੱਖ ਚੋਣ ਕਮਿਸ਼ਨਰ ਕੋਈ ਹੋਰ ਏਦਾਂ ਦੇ ਕੋਈ ਫੈਸਲੇ ਲੈਂਦਾ ਜਾਂ ਤੇ ਉਹਦੇ ਤੇ ਕੋਈ ਰੋਕ ਨਹੀਂ ਹੈ ਕਿਉਂਕਿ ਫੈਸਲਾ ਨਹੀਂ ਲਿਆ ਜਾ ਸਕਦਾ। ਦੂਜੇ ਪਾਸੇ ਰਣਜੋਤ ਜੀ ਇੱਕ ਗੱਲ, ਜਿਹੜੀਆਂ ਵਿਰੋਧੀ ਪਾਰਟੀਆਂ ਨੇ ਤੇ ਉਹ ਠੀਕ ਹੈ ਇਸ ਤੇ ਇਕੱਠੀਆਂ ਤਾਂ ਹੋ ਜਾਂਦੀਆਂ ਨੇ ਤੇ ਪਰ ਕਿਉਂਕਿ ਜਦੋਂ ਹਾਊਸ ਦੇ ਵਿੱਚ ਗੱਲ ਆਉਂਦੀ ਹੈ ਜਿਵੇਂ SIR ਵਾਲਾ ਮੁੱਦਾ ਹੀ ਸੀਗਾ, SIR ਮੁੱਦੇ ਤੇ ਵੀ ਕਿੰਨੀਆਂ ਜਿਹੜੀਆਂ ਪਾਰਟੀਆਂ ਸੀ ਤੇ ਵਿਰੋਧੀ ਧਿਰ ਦੀਆਂ ਵਿੱਚ ਵੀ ਉਹ ਜਿਹੜੀਆਂ ਉਹ ਕਹਿੰਦੇ ਕਿ ਨਹੀਂ ਅਸੀਂ ਇਸ ਦੇ ਨਾਲ ਸਹਿਮਤ ਹਾਂ। ਤੇ ਇਸ ਤਰ੍ਹਾਂ ਜਦੋਂ ਪਹਿਲਾਂ ਹੋਰ ਇਸ਼ੂ ਜਿਹੜੇ ਵੱਡੇ ਇਸ਼ੂ ਆਏ ਨੇ ਜਿਵੇਂ ਜੰਮੂ ਕਸ਼ਮੀਰ ਨੂੰ ਤੋੜਨ ਵਾਲੀ ਗੱਲ, ਧਾਰਾ ਖਤਮ 370 ਖਤਮ ਕਰਨ ਵਾਲੀ ਗੱਲ, ਉਹਦੇ ਤੇ ਵੀ ਜਿਹੜੀਆਂ ਇਹ ਵਿਰੋਧੀ ਪਾਰਟੀਆਂ ਦੇ ਵਿੱਚੋਂ ਕੁਛ ਪਾਰਟੀਆਂ ਉਹਦੇ ਹੱਕ ਦੇ ਵਿੱਚ ਭੁਗਤੀਆਂ, ਬਿੱਲ ਦੇ ਹੱਕ ਦੇ ਵਿੱਚ, ਤੇ ਜਿਹੜੀ ਵਿਰੋਧੀ ਧਿਰ ਹੈ ਉਹਨੂੰ ਵੀ ਮੇਰਾ ਖਿਆਲ ਹੈ ਕਿ ਹੁਣ ਕੰਸੋਲੀਡੇਟ ਜਿਹੜਾ ਹੈਗਾ ਹੋਣਾ ਪਏਗਾ। ਹੁਣ ਹਾਲਾਂਕਿ ਚਲੋ ਇੰਡੀਆ ਬਲੋਕ ਬਣਿਆ, ਉਹਨੇ ਮੀਟਿੰਗਾਂ ਵੀ ਕੀਤੀਆਂ ਨੇ ਤੇ ਹੁਣ ਤਾਂ ਇੱਥੋਂ ਤੱਕ ਜਿਹੜਾ ਕਾਂਗਰਸ ਦੇ ਜਿਹੜੇ ਪ੍ਰਧਾਨ ਹੈ ਮਿਸਟਰ ਮਲਕਾਰਜਨ ਖੜਗੇ, ਉਹਨਾਂ ਨੇ ਵੀ ਕਹਿਤਾ ਕਿ ਉਹ ਕਿਸੇ ਵੀ ਗੱਲ ਤੋਂ ਪਿੱਛੇ ਨਹੀਂ ਹਟਣਗੇ। ਜਿਹੜੀਆਂ ਤਿੰਨ ਮੁੱਖ ਮੰਗਾਂ ਨੇ ਜਿਹਦੇ ਚ ਇੱਕ ਜਿਹੜੀ ਮੰਗ ਹੈ ਖਾਸ, ਉਹ ਮੁੱਖ ਚੋਣ ਕਮਿਸ਼ਨਰ ਨੂੰ ਗਿਆਨੇਸ਼ ਕੁਮਾਰ ਨੂੰ ਹਟਾਉਣ ਦੀ ਮੰਗ ਵੀ ਹੈ ਜਿਹੜੀ, ਤੇ ਉਹ ਜਿੰਨਾ ਚਿਰ ਨਹੀਂ ਜਿਹੜੀਆਂ ਮੰਨੀਆਂ ਜਾਂਦੀਆਂ, ਤੇ ਨਾਲ ਉਹਨਾਂ ਨੇ ਉਹ ਨੋਟਿਸ ਵੀ ਤਿਆਰ ਕਰ ਲਿਆ ਤੇ ਜਿਹੜਾ ਇੰਪੀਚਮੈਂਟ ਨੋਟਿਸ ਜਾਂ ਇੰਪੀਚਮੈਂਟ ਮੋਸ਼ਨ ਆਪਾਂ ਕਹਿੰਦੇ ਹਾਂ। ਤੇ ਇਸ ਤਰੀਕੇ ਦੀ ਜਿਹੜੀ ਆ ਹੁਣ ਇਹ ਗੱਲ ਚੱਲ ਰਹੀ ਹੈ ਇਸ ਇਲੈਕਸ਼ਨ ਦੇ ਇਹ ਮੁੱਦੇ ਨੂੰ ਲੈ ਕੇ। ਇੱਕ ਗੱਲ ਵਿੱਚ ਮੈਂ ਜਿਹੜੀ ਫਾਰਮ 6 ਜਿਹੜਾ ਹੈਗਾ, ਫਾਰਮ 6 ਜਿਹੜਾ ਉਹਦੇ ਬਾਰੇ, ਹੁਣ ਉਹਦੇ ਬਾਰੇ ਵੀ ਸੁਪਰੀਮ ਕੋਰਟ ਨੇ ਕਹਿੰਦਾ ਕਿ ਸਾਥੋਂ ਤਾਂ ਮਨਜ਼ੂਰੀ ਨਹੀਂ ਲਈ ਕਿ ਇਹਦੇ 'ਚ ਕੌਲਮ ਐਡ ਕਰਨਾ, ਤੇ ਇਹਦੇ ਨਾਲ ਹੀ ਜਿਹੜਾ ਹੁਣ ਚੋਣ ਕਮਿਸ਼ਨ ਵੀ ਇਸ ਗੱਲ ਤੋਂ ਭੱਜ ਗਿਆ, ਉਹ ਕਹਿੰਦੇ ਅਸੀਂ ਕੌਲਮ ਤਾਂ ਉਹ 'ਚ ਐਡ ਕੀਤਾ ਹੀ ਨਹੀਂ, ਅਸੀਂ ਤਾਂ ਉਹ 'ਚ ਕੋਈ ਸੋਧ ਕੀਤੀ ਨਹੀਂ, ਅਸੀਂ ਤਾਂ ਉਹਦੇ ਨਾਲ ਇੱਕ ਜਿਹੜਾ ਸੀ ਡੈਕਲਰੇਸ਼ਨ, ਸੈਲਫ ਡੈਕਲਰੇਸ਼ਨ ਇੱਕ ਲਾਈ ਹੈ, ਜਿਹੜਾ ਐਲਾਨਨਾਮਾ ਜਿਹਨੂੰ ਕਹਿੰਦੇ ਆ। ਪਰ ਚੱਕਰ ਤਾਂ ਉਹੀ ਹੈ ਕਿ ਜੇ ਉਹ ਐਲਾਨਨਾਮਾ ਤੁਹਾਡਾ ਮੈਪਿੰਗ ਨਹੀਂ ਹੁੰਦੀ ਤੁਹਾਡੇ ਪੇਰੈਂਟਸ ਦੀ, ਤਾਂ ਨਵੀਂ ਵੋਟ ਵੀ ਨਹੀਂ ਬਣ ਸਕਦੀ, ਉਹ ਉਸ ਗੱਲ ਤੇ ਅਜੇ ਕਿਤੇ ਉਹ ਆ ਨਹੀਂ ਰਹੇ। ਤੇ ਸੁਪਰੀਮ ਕੋਰਟ ਨੇ ਵੀ ਇੰਨਾ ਕਹਿ ਕੇ ਪੱਲਾ ਝਾੜ ਲਿਆ ਆਪਣਾ ਕਿ ਨਹੀਂ ਅਸੀਂ ਇਹਦੀ ਕੋਈ ਮਨਜ਼ੂਰੀ ਨਹੀਂ ਦਿੱਤੀ ਕਿ ਫਾਰਮ 6 ਦੇ ਵਿੱਚ ਜਿਹੜਾ ਇੱਦਾਂ ਦਾ ਕੋਈ ਅਮੈਂਡਮੈਂਟ ਕਰਕੇ ਨਵਾਂ ਕਾਲਮ ਐਡ ਕੀਤਾ ਜਾਵੇ। ਸੋ ਹੁਣ ਇਸ ਤਰ੍ਹਾਂ ਦੀ ਜਿਹੜੀ ਹੈ ਉਹ ਸਿਚੁਏਸ਼ਨ ਹੈ, ਤੇ ਪਰ ਇਹ ਹੈ ਕਿ ਚਲੋ ਮੀਡੀਆ ਵਾਸਤੇ ਇੱਕ ਥੋੜਾ ਜਿਹਾ ਬਣਿਆ ਹੋਇਆ, ਹਰ ਰੋਜ਼ ਕੁਛ ਨਾ ਕੁਛ ਨਵਾਂ ਮਿਲ ਜਾਂਦਾ।
0: ਨਹੀਂ ਬਿਲਕੁਲ, ਇਹ 'ਚ ਇੱਕ ਗੱਲ ਪਾਸੇ ਜਿਹੜਾ ਤੁਸੀਂ ਧਿਆਨ ਦਵਾਇਆ ਵਾ ਇਹਦੇ ਵਿੱਚ ਬਹੁਤ ਇੰਪੋਰਟੈਂਟ ਹੈ ਕਿ ਬਾਕੀ ਧਿਰਾਂ ਕੀ ਇਸ ਟਾਈਮ ਰੋਲ ਅਦਾ ਕਰ ਰਹੀਆਂ ਨੇ। ਸੋ ਆਪਣੇ ਆਪਣੇ ਪੱਧਰ ਦੇ ਉੱਤੇ ਤਾਂ ਸਾਰੇ ਤੂਤੀ ਵਜਾ ਰਹੇ ਨੇ, ਚਾਹੇ ਉਹ ਕਾਂਗਰਸ ਹੈ ਚਾਹੇ ਫਿਰ ਨਵੀਆਂ ਪਾਰਟੀਆਂ ਜਿਹੜੀਆਂ ਇਸ ਟਾਈਮ ਹੋਣ 'ਚ ਆਉਣ ਦੀ ਕੋਸ਼ਿਸ਼ ਕਰ ਰਹੀਆਂ ਨੇ ਜਾਂ ਆਪਣਾ ਦਬਦਬਾ ਵਧਾ ਰਹੀਆਂ ਨੇ, ਜਿਨ੍ਹਾਂ ਦੇ ਵਿੱਚ ਕਾਕਰੋਚ ਜਨਤਾ ਪਾਰਟੀ ਵੀ ਸ਼ਾਮਿਲ ਆ। ਸੋ ਇਹ ਸਾਰੇ ਪਿਛਲੀਆਂ ਵੀ ਜੇ ਆਪਾਂ ਇਲੈਕਸ਼ਨਾਂ ਦਾ ਵੇਖੀਏ ਤਾਂ ਉਸ ਸਮੇਂ ਵੀ ਆਪਾਂ ਵੇਖਿਆ ਕਿ ਆਪਸੀ ਜਿਹੜੀ ਇਹਨਾਂ ਦੀ ਫੋਟਿਆ ਜਾਂ ਫਿਰ ਆਪਸ ਵਿੱਚ ਨਾ ਕੋਈ ਸਹਿਮਤੀ ਬਣ ਪਾਉਣੀ, ਉਹ ਇੱਕ ਵੱਡਾ ਕਾਰਨ ਰਿਹਾ ਵੀ ਫਿਰ ਦੁਬਾਰਾ ਤੋਂ ਸਾਰੇ ਹੀ ਖੁੱਡੇ ਲੈਣ ਲੱਗ ਗਏ। ਅਤੇ ਹਾਲੇ ਵੀ ਜੇ ਵੇਖਿਆ ਜਾਵੇ ਤਾਂ ਉਸ ਤੋਂ ਬਾਅਦ ਕੁਛ ਖਾਸ ਕੋਈ ਸਿੱਖਿਆ ਤੇ ਲਈ ਨਜ਼ਰ ਨਹੀਂ ਆਉਂਦੀ। ਜੇਕਰ ਆਪਾਂ ਇਸ ਮਾਮਲੇ 'ਤੇ ਗੱਲ ਕਰੀਏ ਤਾਂ ਸਭ ਤੋਂ ਵੱਡਾ ਮਸਲਾ ਵਾ ਇਹ ਕਿ ਜੇ ਤੁਸੀਂ ਵੋਟਰ ਨੂੰ ਪ੍ਰਭਾਵਿਤ ਕਰ ਵੀ ਲਿਆ, ਉਹਨੂੰ ਆਪਣੇ ਹੱਕ 'ਚ ਭੁਗਤਾ ਵੀ ਲਿਆ, ਅਤੇ ਜੇ ਤੁਹਾਨੂੰ ਲੱਗਦਾ ਹੈ ਕਿ ਉੱਥੇ ਧਾਂਦਲੀ ਹੋ ਰਹੀ ਹੈ ਜਾਂ ਉਸ ਅਦਾਰੇ ਦੇ ਵਿੱਚ ਇਹ ਸਾਰੀ ਸਮੱਸਿਆ ਆ ਰਹੀ ਹੈ, ਅਤੇ ਜਦੋਂ ਤੁਸੀਂ ਉਹਨੂੰ ਠੀਕ ਕਰਨ ਦੇ ਲਈ ਆਪਸ ਵਿੱਚ ਇੱਕਜੁੱਟ ਨਹੀਂ ਹੈ ਉਸ ਰੂਪ ਦੇ ਵਿੱਚ, ਤਾਂ ਫਿਰ ਅੱਗੇ ਨਤੀਜੇ ਤੁਸੀਂ ਮਤਲਬ ਕੀ ਆਸ ਲਾਉਂਦੇ ਹੋ?
1: ਨਹੀਂ, ਇੱਥੇ ਰਣਜੋਤ ਜੀ ਜਿਹੜੀ ਇੱਕ ਵੱਡੀ ਸਭ ਤੋਂ ਵੱਡੀ ਸਮੱਸਿਆ ਇਹ ਹੈ, ਖੈਰ ਚਲੋ ਡੈਮੋਕ੍ਰੇਸੀ ਦੇ ਵਿੱਚ ਇਹ ਹੋਣਾ ਵੀ ਚਾਹੀਦਾ, ਤੇ ਪਰ ਇਹ ਹੈ ਕਿ ਕਿਉਂਕਿ ਜੋ ਤੁਸੀਂ ਨਾਰਾ ਦਿੰਦੇ ਹੋ ਜਾ ਕੇ ਫੀਲਡ ਦੇ ਵਿੱਚ ਜਾਂ ਹੋਰ, ਉਹ ਤਾਂ ਇਹ ਸਾਰਾ ਦਿੰਦੇ ਹੋ ਜਾਂ ਤੁਸੀਂ ਦੱਸਦੇ ਹੋ ਕਿ ਆਹ ਡਿਕਟੇਟਰਸ਼ਿਪ ਹੈ ਸੋਰ ਹੈ, ਤੇ ਜਦੋਂ ਇੱਕ ਵਾਰੀ ਲਾਂਭੇ ਕਰਨ ਵਾਸਤੇ ਤੁਹਾਨੂੰ ਫਿਰ ਇਕੱਠੇ ਹੋਣਾ ਹੀ ਪਏਗਾ, ਤੇ ਉੱਥੇ ਫਿਰ ਇਹ ਮਸਲਾ ਆ ਜਾਂਦਾ ਕਿ ਕਿਹੜਾ ਲੀਡਰ ਵੱਡਾ ਹੈ ਕਿਹੜਾ ਛੋਟਾ ਹੈ, ਅਸੀਂ ਰਾਹੁਲ ਗਾਂਧੀ ਦੀ ਅਗਵਾਈ ਮੰਨਣੀ ਹੈ ਜਾਂ ਨਹੀਂ ਮੰਨਣੀ। ਪਿਛਲੇ ਸਮੇਂ ਦੇ ਦੌਰਾਨ ਇਹੀ ਸਮੱਸਿਆ ਆਉਂਦੀ ਰਹੀ ਨਾ, ਹਾਲਾਂਕਿ ਚਲੋ ਭਾਵੇਂ ਜਿਹੜੀ ਤ੍ਰਿਣਮੂਲ ਕਾਂਗਰਸ ਆ ਉਹਦੇ ਲੀਡਰਾਂ ਨੇ ਕਿਹਾ ਕਿ ਠੀਕ ਆ ਉਹ ਸਾਡੇ ਲੀਡਰ ਨੇ, ਆਪੋਜੀਸ਼ਨ ਦੇ ਲੀਡਰ ਨੇ, ਪਰ ਜਦੋਂ ਕਿਤੇ ਫੀਲਡ ਦੇ ਵਿੱਚ ਇਕੱਠੇ ਹੋਣ ਵਾਲੀ ਗੱਲ ਹੋਈ ਉੱਥੇ ਫਿਰ ਉਹਨਾਂ ਨੇ ਆਪਣਾ ਅਲੱਗ ਸ਼ੁਰੂ ਕਰ ਲਿਆ, ਜਾਂ ਕਹਿਤਾ ਕਿ ਅਸੀਂ ਨਹੀਂ ਇਸ ਮੁੱਦੇ ਤੇ ਅਸੀਂ ਨਾਲ ਨਹੀਂ ਹੈਗੇ। ਤੇ ਇਸੇ ਤਰ੍ਹਾਂ ਜਿਹੜੀ ਹੈ NCP ਜਿਹੜੀ ਮਹਾਰਾਸ਼ਟਰ ਦੀ ਨੈਸ਼ਨਲਿਸਟ ਕਾਂਗਰਸ ਪਾਰਟੀ ਹੈ ਮਿਸਟਰ ਪਵਾਰ ਦੀ ਜਿਹੜੀ ਅਗਵਾਈ ਵਾਲੀ, ਤੇ ਉਹਨਾਂ ਨੇ ਵੀ ਜਿਹੜਾ ਏਦਾਂ ਦਾ ਕੀਤਾ ਕਿ ਨਹੀਂ ਇਸ ਮੁੱਦੇ ਤੇ ਤਾਂ ਅਸੀਂ ਸਹਿਮਤ ਹੋਵਾਂਗੇ। ਜਿਹੜਾ ਪਿੱਛੇ ਖਾਸ ਕਰਕੇ ਜੋ ਬਿੱਲ ਲਿਆਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ, ਹਾਲਾਂਕਿ ਚਲੋ ਉੱਥੇ ਸਾਰੀ ਵਿਰੋਧੀ ਧਿਰ ਲਗਭਗ ਇਕਜੁੱਟ ਹੋ ਗਈ, ਜਿਸ ਕਰਕੇ ਉਹ ਪਾਸ ਨਹੀਂ ਜਿਹੜਾ ਸੀ ਹੋ ਸਕਿਆ। ਤੇ ਉਹ ਜਿਹੜਾ ਬਿੱਲ ਸੀਗਾ ਉਹ ਸੀਗਾ ਸੀਟਾਂ ਵਧਾਉਣ ਵਾਲਾ, ਜਿਹੜਾ ਪਾਰਲੀਮੈਂਟ ਦੀਆਂ ਸੀਟਾਂ ਵਧਾਉਣ ਵਾਲਾ, ਜਾਂ ਜਿਹਨੂੰ ਨਵੀਂ ਹਲਕਾ ਬੰਦੀ ਵਾਲਾ ਬਿੱਲ ਕਹਿ ਦਿੰਦੇ ਹਾਂ ਆਪਾਂ, ਤੇ ਡੀਲਿਮਿਟੇਸ਼ਨ ਕਰਨ ਵਾਲਾ। ਤੇ ਉਹਦੇ ਚ ਨਾਲ ਜਿਹੜਾ ਜੋੜੀ ਹੋਈ ਸੀ ਗੱਲ ਔਰਤਾਂ ਨੂੰ ਜਿਹੜੀ ਸੀ 33% ਰਾਖਵਾਂ ਕਰਨ ਵਾਲੀ ਗੱਲ ਜਿਹੜੀ ਸੀ, ਚਲੋ ਉਸ ਬਹਾਨੇ ਲਿਆਂਦਾ ਜਾ ਰਿਹਾ ਸੀਗਾ। ਤੇ ਉੱਥੇ ਵੀ ਫਿਰ ਇਹ ਅਲੱਗ ਅਲੱਗ ਜਿਹੜੀਆਂ ਪਾਰਟੀਆਂ ਹੋ ਗਈਆਂ। ਤੇ ਦੂਜਾ ਇਹ ਲੱਗਦਾ ਹੁੰਦਾ ਕਿ ਜਦੋਂ 1975 ਦੇ ਵਿੱਚ ਕਾਂਗਰਸ ਦੀ ਸਰਕਾਰ ਸੀ, ਮਿਸਿਜ ਇੰਦਰਾ ਗਾਂਧੀ ਉਦੋਂ ਜਿਹੜੇ ਸੀਗੇ ਪ੍ਰਾਈਮ ਮਿਨਿਸਟਰ ਸੀ, ਤੇ ਉਹਨਾਂ ਨੇ ਐਮਰਜੈਂਸੀ ਲਾਤੀ ਸੀ, ਤੇ ਐਮਰਜੈਂਸੀ ਤੋਂ ਬਾਅਦ ਜੋ ਹਾਲਾਤ ਬਣੇ 2 ਸਾਲ ਦੇ ਵਿੱਚ ਫੜੋ ਫੜੀ ਹੋਈ, ਉਦੋਂ ਜਿਵੇਂ ਸਾਰੀਆਂ ਪਾਰਟੀਆਂ ਫਿਰ ਇਕੱਠੀਆਂ ਹੋ ਗਈਆਂ ਸੀ, ਇੱਕ ਜਨਤਾ ਪਾਰਟੀ ਬਣਾ ਲਈ ਸੀ, ਜਿਹੜੀਆਂ ਸੋਸ਼ਲਿਸਟ ਸੋ ਕਾਲਡ ਪਾਰਟੀਆਂ ਨੇ ਇਕੱਠੇ ਹੋ ਕੇ, ਤੇ ਕੁਛ ਜਿਹੜੀਆਂ ਲੈਫਟ ਜਿਹੜੀਆਂ ਵਾਲੀਆਂ ਪਾਰਟੀਆਂ ਸੀ ਉਹ ਵੀ ਉਹਦੇ ਨਾਲ ਹੋ ਗਈਆਂ ਸੀ। ਤੇ ਉਸ ਤਰ੍ਹਾਂ ਦੀ ਇੱਕ ਕਾਂਗਰਸ ਦੇ ਖਿਲਾਫ ਜਾਂ ਇੰਦਰਾ ਗਾਂਧੀ ਦੇ ਖਿਲਾਫ ਕਹਿ ਲਓ ਇੱਕ ਵੱਡੀ ਮੁਹਿੰਮ ਬਣ ਗਈ ਸੀ। ਜਿੰਨਾ ਦੇਰ ਉਸ ਤਰ੍ਹਾਂ ਦੀ ਜਿਹੜੀ ਜਿੰਨੀ ਦੇਰ ਮੁਹਿੰਮ ਨਹੀਂ ਬਣਦੀ ਦੇਸ਼ ਦੇ ਵਿੱਚ, ਤਾਂ ਉਹ ਜਿਹੜੀ ਇਹ ਰਜੀਮ ਹੈ ਜਿਹੜਾ ਮੋਦੀ ਰਜੀਮ ਕਹਿ ਲਓ ਜਾਂ BJP ਦੀ ਅਗਵਾਈ ਵਾਲਾ ਜਾਂ NDA ਕਹਿ ਲਓ, ਉਹਨਾਂ ਚਿਰ ਜਿਹੜਾ ਇਹਨੂੰ ਮਾਤ ਜਿਹੜੀ ਹੈ ਨਹੀਂ ਦਿੱਤੀ ਜਾ ਸਕਦੀ। ਤੇ ਉਂਝ ਜਦੋਂ ਆਪਾਂ ਸੜਕਾਂ ਤੇ ਦੇਖਦੇ ਹਾਂ ਕੀ ਹਾਲ ਹੋ ਰਿਹਾ, ਮੁਜ਼ਾਹਰੇ ਹੋ ਰਹੇ ਨੇ, ਧਰਨੇ ਹੋ ਰਹੇ, ਉੱਥੇ ਨਜ਼ਰ ਆਉਂਦਾ ਹੈ ਕਿ ਹਾਂ ਵਿਰੋਧ ਹੈਗਾ। ਤੇ ਪਰ ਜਦੋਂ ਫਿਰ ਇਲੈਕਸ਼ਨ ਆ ਜਾਂਦੀ ਹੈ, ਕਿਉਂਕਿ ਹੁਣ ਇਹ ਤਾਂ ਫੈਸਲਾ 2029 ਚ ਹੋਣਾ, ਉਦੋਂ ਤੱਕ ਤਾਂ ਜਿਹੜਾ ਹੈਗਾ ਸਪਸ਼ਟ ਬਹੁ ਮਤ ਇਹਨਾਂ ਕੋਲ ਹੈ, ਤੇ ਉਹ ਆਪਣੇ ਤਰੀਕੇ ਨਾਲ ਚੱਲ ਵੀ ਰਹੇ ਆ। ਤੇ ਚਲੋ ਠੀਕ ਹੈ, ਹੁਣ ਥੋੜਾ ਜਿਹਾ ਸੁਪਰੀਮ ਕੋਰਟ ਨੇ ਇੱਦਾਂ ਦਾ ਰੁੱਖ ਲਿਆ, ਸ਼ਾਇਦ ਕੋਈ ਇਹ ਰਾਹਤ ਮਿਲੇ। ਤੇ ਪਰ ਜ਼ਿਆਦਾਤਰ ਜਿਹੜੇ ਇਹ ਕਾਨੂੰਨ ਲਾਗੂ ਕਰਨ ਵਾਲੇ ਜਾਂ ਅਦਾਰੇ ਨੇ ਜਾਂ ਜਿਸ ਤਰ੍ਹਾਂ ਦਾ ਇੱਕ ਸਰਕਾਰ ਦਾ ਜਿਹੜਾ ਹੈਗਾ ਉਹਦੇ ਲਗਭਗ ਨੇੜੇ ਤੇੜੇ ਜੇ ਜਾਂ ਉਹਦੇ ਨਾਲ ਥਾਂ ਚ ਹਾਂ ਮਿਲਾ ਕੇ ਜਿਹੜੇ ਉਹ ਚੱਲ ਰਹੇ ਨੇ
0: ਜੀ। ਬਿਲਕੁਲ, ਇਹ ਸਾਰੀਆਂ ਚੀਜ਼ਾਂ ਅੱਗੇ ਤੈਅ ਕਰਨਗੀਆਂ ਕਿ ਹੁਣ ਕਿਹੜੇ ਪਾਸੇ ਨੂੰ ਇਹ ਜਾਂਦਾ ਮਸਲਾ। ਇੱਧਰ BJP ਨੇ ਜਿਹੜੇ ਫੇਰਬਦਲ ਵੱਲੋਂ ਇਸ਼ਾਰੇ ਕੀਤੇ, ਜਿੱਦਾਂ ਹਰਦੀਪ ਪੁਰੀ ਜਾਂ ਫਿਰ ਹੋਰ ਕਈ ਨਾਂ ਜਿਹੜੇ ਤੁਸੀਂ ਦੱਸਿਆ ਕਿ ਹੁਣ ਵਿੱਚੋਂ ਬਾਹਰ ਕਰ ਦਿੱਤੇ ਗਏ ਨੇ, ਕੀ ਇਰਾਦੇ ਲੱਗਦੇ ਨੇ ਇਸ ਨਾਂ ਨੂੰ ਬਾਹਰ ਕਰਨ ਦੇ? ਕੀ ਪੰਜਾਬ ਵੱਲ ਲੈ ਕੇ ਆਉਂਦਾ ਜਾਊਗਾ ਇਹਨਾਂ ਨੂੰ ਜਾਂ ਵੈਸੇ ਹੀ ਫੇਰਬਦਲ ਕਰਨਾ ਹੀ?
1: ਨਹੀਂ ਦੇਖੋ, ਹਰਦੀਪ ਪੁਰੀ ਪਹਿਲਾਂ ਵੀ ਜਿਹੜੇ ਸੀ ਉਹ ਰਾਜ ਸਭਾ ਦੇ ਮੈਂਬਰ ਸੀਗੇ, ਤੇ ਉਹ ਮੰਤਰੀ ਨੇ ਲੰਬੇ ਸਮੇਂ ਦੇ ਵਿੱਚ ਤੋਂ, ਤੇ ਇਸ ਤਰ੍ਹਾਂ ਹੋਰ ਵੀ ਜਿਵੇਂ ਸਮ੍ਰਿਤੀ ਇਰਾਨੀ ਵੀ ਪਹਿਲਾਂ ਮੰਤਰੀ ਰਹੇ ਨੇ, ਉਹ ਵੀ ਰਾਜ ਸਭਾ ਦੇ ਮੈਂਬਰ ਹੀ ਸੀਗੇ। ਤੇ ਇਹ ਇਸ ਤਰੀਕੇ ਦੇ ਨਾਲ ਹੋਰ ਵੀ ਨੇ ਜਿਨ੍ਹਾਂ ਨੂੰ ਹੁਣ ਜਿਹੜਾ ਉਹ ਬਾਹਰ ਕੀਤਾ ਗਿਆ ਹੈਗਾ। ਤੇ ਕਿਉਂਕਿ ਇਹਨਾਂ ਦਾ ਜਿਹੜਾ ਹੁਣ ਆਉਣ ਵਾਲੇ ਮਹੀਨੇ ਲਗਭਗ ਇਹਨਾਂ ਦਾ ਖਤਮ ਹੋ ਰਿਹਾ ਹੈ, ਜੋ ਕਾਰਜਕਾਲ ਹੈ ਜੋ ਰਾਜ ਸਭਾ ਦੀ ਮੈਂਬਰੀ ਦਾ ਹੁੰਦਾ, ਉਹਦੇ ਚ ਹੁਣ ਇਹ ਇੱਕ ਗੱਲ ਤਾਂ ਜਿਹੜੀ ਤੁਸੀਂ ਗੱਲ ਕੀਤੀ ਹੈ ਕਿ ਖਾਸ ਕਰਕੇ ਹਰਦੀਪ ਪੁਰੀ ਹੋਰਾਂ ਵਾਲੇ ਬਾਰੇ ਵੀ ਕੀ ਉਹਨਾਂ ਨੂੰ ਫੇਰ ਦੁਬਾਰਾ ਪੰਜਾਬ ਦੇ ਵਿੱਚ ਲਿਆਂਦਾ ਜਾਊ ਜਾਂ ਪੰਜਾਬ ਤੋਂ ਚੋਣ ਲੜਾਈ ਜਾਊ, ਕਿਉਂਕਿ ਇੱਥੇ ਉਹਨਾਂ ਦਾ ਭਾਵੇਂ ਸਿੱਖ ਸਰਦਾਰ ਨੇ ਪੱਗ ਵਾਲੇ ਆ ਸਿੱਖ ਨੇ, ਪਰ ਉੱਥੇ ਉਹਨਾਂ ਦਾ ਕੋਈ ਪੋਲੀਟੀਕਲ ਆਧਾਰ ਹੈ ਨੀਗਾ। ਤੇ ਇਹੀ ਕਾਰਨ ਹੈ ਕਿ ਪਹਿਲਾਂ ਵੀ ਉਹਨਾਂ ਨੂੰ ਕੋਈ ਇੱਥੋਂ ਬਹੁਤਾ ਰਿਸਪੌਂਸ ਜਿਹੜਾ ਸੀ ਉਹ ਨਹੀਂ ਮਿਲਿਆ। ਦੂਜੀ ਗੱਲ ਮੈਨੂੰ ਇਹ ਲੱਗਦਾ ਕਿ ਜੋ BJP ਦੀ ਜਿਹੜੀ ਜਥੇਬੰਦੀ ਦੇ ਵਿੱਚ ਸੀਨੀਅਰ ਜਥੇਬੰਦਕ ਆਗੂ ਜਿਹੜੇ ਬਣ ਗਏ ਨੇ ਮਿਸਟਰ ਚੁੱਗ, ਤੇ ਉਹਨਾਂ ਨੂੰ ਸ਼ਾਇਦ ਜਿਹੜਾ ਹੈ ਆਉਣ ਵਾਲਾ ਜਦੋਂ ਮੰਤਰੀ ਮੰਡਲ, ਕਿਉਂਕਿ ਹੁਣ ਮੰਤਰੀ ਮੰਡਲ ਤੋਂ ਬਾਹਰ ਹੋ ਰਹੇ ਨੇ ਜਿਹੜੇ ਬੰਦੇ, ਹੁਣ ਨਾ ਰਾਜ ਸਭਾ ਦੇ ਮੈਂਬਰ ਰਹੇ ਨਾ ਲੋਕ ਸਭਾ ਦੇ ਮੈਂਬਰ ਰਹੇ, ਜਿਹਦੇ ਚ ਰਵਨੀਤ ਬਿੱਟੂ ਵੀ ਹੈ, ਹੁਣ ਪੂਰੀ ਸਾਹਿਬ ਵੀ ਆ ਗਏ ਤੇ ਹੋਰ ਵੀ ਆ ਗਏ, ਤੇ ਕੁਦਰਤੀ ਤੌਰ ਤੇ ਕਿ ਮੰਤਰੀ ਮੰਡਲ ਦਾ ਜਿਹੜਾ ਫੇਰ ਬਦਲ ਤਾਂ ਹੋਏਗਾ ਹੀ, ਤੇ ਨੇੜ ਭਵਿੱਖ ਚ ਕਦੋਂ ਹੁੰਦਾ ਹੈ, ਤੇ ਕਿਉਂਕਿ ਫੇਰ ਬਦਲ ਤੇ ਦਾ ਕੋਈ ਰੋਕ ਨਹੀਂ, ਭਾਵੇਂ ਚੋਣਾਂ ਹੁੰਦੀਆਂ ਕਿਤੇ ਨਹੀਂ ਹੁੰਦੀਆਂ, ਤੇ ਇਸ ਕਰਕੇ ਉਮੀਦ ਕੀਤੀ ਜਾ ਸਕਦੀ ਹੈ ਕਿ ਪੰਜਾਬ ਤੋਂ ਜਿਹੜਾ ਹੈ ਉਹਨਾਂ ਨੂੰ ਲਿਆ ਜਾ ਸਕਦਾ ਹੈ ਪੰਜਾਬ ਦੀ ਜਿਹੜੀ ਹੈ ਰੀਪ੍ਰਜੈਂਟੇਸ਼ਨ ਵਾਸਤੇ, ਤੇ ਜਾਂ ਜਿਹੜੇ ਕੋਈ ਹੋਰ ਪੰਜਾਬ ਤੋਂ ਰਾਜ ਸਭਾ ਦੇ ਵਿੱਚ ਮਿਸਟਰ ਸਤਨਾਮ ਸੰਧੂ ਵੀ ਹੈਗੇ ਆ, ਤੇ ਇਸ ਤਰ੍ਹਾਂ ਦੇ ਜਿਹੜੇ ਮੈਂਬਰ ਨੇ, ਤੇ ਉਹਨਾਂ ਤੇ ਵੀ ਜਿਹੜੀ ਆ ਉਹ ਮੋਹਰ ਲਾਈ ਜਾ ਸਕਦੀ ਹੈ। ਤੇ ਕਿਉਂਕਿ ਮਜਬੂਰੀ ਬਣ ਜਾਂਦੀ ਹੈ ਇਸ ਸਾਡੇ ਇੰਡੀਅਨ ਜਿਹੜਾ ਹੈਗਾ ਸਿਸਟਮ ਦੇ ਵਿੱਚ, ਜਾਂ ਡੈਮੋਕ੍ਰੈਟਿਕ ਸਿਸਟਮ ਕਹਿ ਲਓ, ਤੇ ਜਾਂ ਇੱਕ ਕਹਿ ਲਓ ਕਿ ਸਾਰਿਆਂ ਨੂੰ ਨਾਲ ਲੈ ਕੇ ਚੱਲਣ ਦਾ, ਜਿਹਦੇ ਵਾਸਤੇ ਇੱਕ ਬੀਜੇਪੀ ਨੇ ਜਿਹੜਾ ਸ਼ਬਦ ਕਾਫੀ ਜਿਹੜਾ ਹੈ ਕੀਤਾ ਕਿ ਇਨਕਲੂਸਿਵ ਜਿਹੜੀ ਹੈ ਪੋਲਿਟਿਕਸ ਹੈ, ਸਮਾਵੇਸ਼, ਕਿ ਸਾਰੇ ਭਾਈਚਾਰਿਆਂ ਨੂੰ, ਸਾਰਿਆਂ ਨੂੰ ਨਾਲ ਲੈ ਕੇ, ਰੀਜਨ ਨੂੰ ਨਾਲ ਲੈ ਕੇ ਜਿਹੜਾ ਚੱਲਣਾ। ਤੇ ਇਸ ਕਰਕੇ ਇਹ ਕਿ ਹੁਣ ਹਰਦੀਪ ਪੁਰੀ ਤਾਂ ਕੁਦਰਤੀ ਤੌਰ ਤੇ ਕਿ ਬਾਹਰ ਹੋ ਜਾਣਗੇ, ਰਵਨੀਤ ਕਿੱਟੂ ਬਾਹਰ ਹੋ ਗਿਆ, ਤੇ ਕਿਸੇ ਹੋਰ ਇਸ ਪਾਸਿਓਂ ਕਿਸੇ ਚਿਹਰੇ ਨੂੰ ਲਿਆਂਦਾ ਜਾਵੇ। ਤੇ ਦੂਸਰਾ ਇਹ ਕਿ ਪੰਜਾਬ ਦੀ ਹੁਣ ਇਲੈਕਸ਼ਨ ਵੀ ਬਿਲਕੁਲ ਨੇੜੇ ਆ 2027 ਦੇ ਵਿੱਚ, ਜਿੱਥੇ ਬੀਜੇਪੀ ਹੁਣ ਆਪਣੇ ਆਪ ਨੂੰ ਵੱਡੇ ਦਾਅਵੇਦਾਰ ਦੇ ਤੌਰ ਤੇ ਜਿਹੜੀ ਆ ਉਹ ਪੇਸ਼ ਕਰ ਰਹੀ ਹੈ। ਪਰ ਗੱਲ ਇਹ ਹੈ ਕਿ ਕੀ ਜਿਹੜਾ ਹੈਗਾ ਇਹ ਸਿਰਫ ਮੰਤਰੀ ਮੰਡਲ ਚ ਲਿਆਉਣ ਨਾਲ ਜਿਹੜਾ ਹੈ ਉਹ ਕਿਸੇ ਇਲਾਕੇ ਦੇ ਵਿੱਚ, ਜਾਂ ਕਿਸੇ ਰੀਜਨ ਦੇ ਵਿੱਚ, ਜਾਂ ਕਿਸੇ ਸਟੇਟ ਦੇ ਵਿੱਚ ਆਪਣਾ ਆਧਾਰ ਬਣਾਇਆ ਜਾ ਸਕਦਾ, ਤੇ ਜਾਂ ਫਿਰ ਇਹ ਕਿ ਉਸ ਥੋਂ ਦੇ ਜਿਹੜੇ ਹੈਗੇ ਲੋਕਾਂ ਲਈ ਕੁਛ ਕਰਨ ਦੀ ਲੋੜ ਹੁੰਦੀ ਹੈ। ਮੈਨੂੰ ਇਹ ਗੱਲ ਜਿਹੜੀ ਉਹ ਜ਼ਿਆਦਾ ਜਿਹੜੀ ਉਹ ਮਹੱਤਵਪੂਰਨ ਲੱਗਦੀ ਹੈ।
0: ਬਹੁਤ ਸ਼ੁਕਰੀਆ ਤੁਹਾਡਾ ਸਮਾਂ ਦੇਣ ਦੇ ਲਈ।
1: ਹਾਂਜੀ, ਧੰਨਵਾਦ
0: ਜੀ। ਦੋਸਤੋ, ਇਹ ਸਨ ਸਾਡੇ ਨਾਲ ਪ੍ਰੀਤਮ ਰੁਪਾਲ ਜੀ, ਤੇ ਹੁਣ ਸਮਾਂ ਆ ਗਿਆ ਤੁਹਾਡੇ ਕੋਲੋਂ ਇਜਾਜ਼ਤ ਲੈਣ ਦਾ। ਹੱਸਦੇ ਖੇਡਦੇ ਚੜ੍ਹਦੀ ਕਲਾ ਚ ਰਹੋ, ਤੰਦਰੁਸਤੀਆਂ ਮਾਣੋ, ਦਿਓ ਇਜਾਜ਼ਤ, ਰੱਬ ਰੱਖ।
2: ਆਸਾਨ ਨਹੀਂ ਪਰ ਸਹੀ ਸਲਾਹ ਨਾਲ ਹਰ ਚੈਲੰਜ ਆਸਾਨ ਹੋ ਸਕਦਾ ਹੈ। ਸੈਬੀ ਪਾਰਟਨਰਸ ਵਾਈਜ਼ ਟੈਕਸ ਐਡਵਾਈਜ਼ਰਸ ਤੁਹਾਡੇ ਨਾਲ ਨੇ। ਏਟੀਓ ਆਡਿਟਸ, ਟੈਕਸ ਡਿਸਪਿਊਟਸ, ਏਟੀਓ ਡੈਕਸ, ਬਿਜ਼ਨਸ ਰੀਸਟ੍ਰਕਚਰਿੰਗ ਤੇ ਬਿਜ਼ਨਸ ਖਰੀਦਣ ਜਾਂ ਵੇਚਣ ਸੰਬੰਧੀ ਪ੍ਰੋਫੈਸ਼ਨਲ ਗਾਈਡੈਂਸ। ਆਪਣੇ ਬਿਜ਼ਨਸ ਨੂੰ ਦਿਓ ਮਜ਼ਬੂਤ ਦਿਸ਼ਾ। ਅੱਜ ਹੀ ਵਿਜ਼ਿਟ ਕਰੋ sebipartners.au। ਸੈਬੀ ਪਾਰਟਨਰਸ ਵਾਈਜ਼ ਟੈਕਸ ਐਡਵਾਈਜ਼ਰਸ, ਤੁਹਾਡੇ ਬਿਜ਼ਨਸ ਦੇ ਭਰੋਸੇਮੰਦ ਟੈਕਸ ਐਡਵਾਈਜ਼ਰਸ। ਕੀ ਚਾਹੀਦਾ? ਆਸਟ੍ਰੇਲੀਆ ਦਾ ਵੀਜ਼ਾ ਲਾਉਣਾ ਜਾਂ ਵੀਜ਼ੇ ਲਈ ਮਸ਼ਵਰਾ ਚਾਹੀਦਾ? ਮਿਲ ਜੂਗਾ। ਸਿੱਧੇ ਆਓ ਗਰੇਵਾਲ ਵੀਜ਼ਾ ਸੋਲੂਸ਼ਨ। ਆਸਟ੍ਰੇਲੀਆ ਵਿੱਚ ਹਰ ਤਰ੍ਹਾਂ ਦੀਆਂ ਵੀਜ਼ਾ ਲੋੜਾਂ ਲਈ ਇੱਕ ਭਰੋਸੇਯੋਗ ਨਾਮ, ਜੋ ਸਟੱਡੀ ਵੀਜ਼ਾ, ਸਕਿਲਡ ਵੀਜ਼ਾ, ਐਮਪਲੋਇਰ ਸਪੋਂਸਰਡ ਵੀਜ਼ਾ, ਡਾਮਾ, ਪੇਰੈਂਟ ਪਾਰਟਨਰ ਤੇ ਵਿਜ਼ਿਟਰ ਵੀਜ਼ੇ ਵਿੱਚ ਡੀਲ ਕਰਦੇ ਨੇ। ਹੁਣੇ ਕਾਲ ਕਰੋ ਪ੍ਰਤਿੰਦਰ ਗਰੇਵਾਲ ਨੂੰ 0490054596। ਗਰੇਵਾਲ ਵੀਜ਼ਾ ਸੋਲੂਸ਼ਨ .com.au ਤੇ ਜਾਓ। ਆਓ ਤੁਹਾਡਾ ਕੋਈ ਹੱਲ ਕਰੀਏ।
3: ਰੇਡੀਓ ਹਾਂਜੀ ਸੁਣ ਰਹੇ ਸਮੂਹ ਸਰੋਤਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਦੀਦਾਰ ਸਿੰਘ, ਆਓ ਉਸ ਪਰਮੇਸ਼ਰ ਰੂਪ ਦੀ ਗੱਲ ਕਰਦੇ ਹਾਂ ਜਿਸ ਬਾਬਤ ਗੁਰਬਾਣੀ ਦੇ ਅੰਦਰ ਆਖਿਆ ਗਿਆ ਹੈ, ਆਪ ਨਾਰਾਇਣ ਕਲਾ ਧਾਰ ਜਗ ਮਹਿ ਪਰਵਰਿਓ। ਇਹਨਾਂ ਬਚਨਾਂ ਦੇ ਵਿੱਚ ਭੱਟ ਕੀਰਤ ਜੀ ਨੇ ਗੁਰੂ ਨਾਨਕ ਦੇਵ ਮਹਾਰਾਜ ਜੀ ਨੂੰ ਉਸ ਪਰਮੇਸ਼ਰ ਦਾ ਰੂਪ, ਨਾਰਾਇਣ ਦਾ ਰੂਪ ਦੱਸਿਆ ਹੈ। ਭਾਈ ਗੁਰਦਾਸ ਜੀ ਨੇ ਵੀ ਆਪਣੀਆਂ ਵਾਰਾਂ ਦੇ ਵਿੱਚ ਗੁਰੂ ਨਾਨਕ ਸਾਹਿਬ ਜੀ ਨੂੰ ਸਭ ਤੋਂ ਵੱਡਾ ਪੀਰ ਆਖਿਆ ਹੈ, ਜ਼ਾਹਰ ਪੀਰ ਜਗਤ ਗੁਰ ਬਾਬਾ। ਆਓ ਸਭ ਤੋਂ ਵੱਡੇ ਪੀਰ ਆਪ ਪਰਮੇਸ਼ਰ ਰੂਪ, ਪਹਿਲੀ ਜੋਤ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਜੀਵਨ ਬਾਰੇ ਜਾਣਨ ਦੀ ਕੋਸ਼ਿਸ਼ ਕਰਦੇ ਹਾਂ, ਕਿਉਂਕਿ ਉਹਨਾਂ ਦਾ ਜੀਵਨ ਬਹੁਤ ਵਿਸ਼ਾਲ ਹੈ। ਦੁਨੀਆਂ ਦੀਆਂ ਸਾਰੀਆਂ ਦਿਸ਼ਾਵਾਂ ਦੇ ਵਿੱਚ ਜਾ ਕੇ ਗੁਰੂ ਨਾਨਕ ਸਾਹਿਬ ਨੇ ਯਾਤਰਾਵਾਂ ਕੀਤੀਆਂ ਤੇ ਭੁੱਲੀ ਭਟਕੀ ਹੋਈ ਲੁਕਾਈ ਨੂੰ ਸਿੱਧੇ ਰਾਹ ਪਾਇਆ। ਐਸੇ ਸਤਿਗੁਰੂ ਜੀ ਦਾ ਪ੍ਰਕਾਸ਼ 1469 ਈਸਵੀ ਨੂੰ ਰਾਏ ਭੋਏ ਦੀ ਤਲਵੰਡੀ, ਜੋ ਹੁਣ ਪਾਕਿਸਤਾਨ ਵਿਖੇ ਹੈ, ਉੱਥੇ ਮਹਿਤਾ ਕਾਲੂ ਜੀ ਦੇ ਘਰ ਮਾਤਾ ਤ੍ਰਿਪਤਾ ਜੀ ਦੀ ਕੁੱਖ ਤੋਂ ਹੋਇਆ। ਜਨਮ ਸਾਖੀਆਂ ਦੇ ਵਿੱਚ ਜ਼ਿਕਰ ਮਿਲਦਾ ਹੈ ਕਿ ਸਭ ਤੋਂ ਪਹਿਲਾਂ ਗੁਰੂ ਨਾਨਕ ਸਾਹਿਬ ਜੀ ਦੇ ਦਰਸ਼ਨ ਦਾਈ ਦੌਲਤਾਂ ਨੇ ਕੀਤੇ ਸੀ। ਜਦੋਂ ਅਜੇ ਗੁਰੂ ਨਾਨਕ ਸਾਹਿਬ ਜੀ ਦਾ ਪ੍ਰਕਾਸ਼ ਨਹੀਂ ਹੋਇਆ ਸੀ, ਉਸ ਤੋਂ ਪਹਿਲਾਂ ਦਾਈ ਦੌਲਤਾਂ ਦੇ ਵੱਲੋਂ ਮਹਿਤਾ ਕਾਲੂ ਜੀ ਦੇ ਅੱਗੇ ਬਹੁਤ ਸਾਰੀਆਂ ਡਿਮਾਂਡਾਂ ਰੱਖੀਆਂ ਗਈਆਂ ਸਨ ਕਿ ਮੈਨੂੰ ਧਨ ਦਿੱਤਾ ਜਾਵੇ, ਪਦਾਰਥ ਦਿੱਤੇ ਜਾਣ, ਖਾਣ ਵਾਸਤੇ ਅਨੇਕਾਂ ਤਰ੍ਹਾਂ ਦੀਆਂ ਵਸਤਾਂ ਦਿੱਤੀਆਂ ਜਾਣ। ਪਰ ਜਿਉਂ ਹੀ ਦਾਈ ਦੌਲਤਾਂ ਨੇ ਗੁਰੂ ਨਾਨਕ ਸਾਹਿਬ ਰੱਬੀ ਅਵਤਾਰ ਦਾ ਦਰਸ਼ਨ ਕੀਤਾ ਤਾਂ ਜਿਸ ਦਾ ਨਾਂ ਦੌਲਤਾਂ ਸੀ, ਅੱਜ ਗੁਰੂ ਨਾਨਕ ਸਾਹਿਬ ਜੀ ਦੇ ਦਰਸ਼ਨ ਕਰਕੇ ਉਹ ਅਸਲ ਦੇ ਵਿੱਚ ਦੌਲਤਮੰਦ ਹੋ ਗਈ। ਦਾਈ ਦੌਲਤਾਂ ਤੋਂ ਇਲਾਵਾ ਬੇਬੇ ਨਾਨਕੀ ਜੀ ਜਿਹੜੇ ਗੁਰੂ ਨਾਨਕ ਸਾਹਿਬ ਜੀ ਦੇ ਵੱਡੇ ਭੈਣ ਜੀ ਸਨ, ਇਹਨਾਂ ਨੇ ਵੀ ਗੁਰੂ ਨਾਨਕ ਦੇਵ ਜੀ ਨੂੰ ਰੱਬੀ ਤੇ ਦਰਗਾਹੀ ਪੁਰਖ ਦੇ ਰੂਪ ਵਿੱਚ ਸਵੀਕਾਰ ਕਰ ਲਿਆ ਸੀ। ਸਮਾਂ ਬਤੀਤ ਹੁੰਦਾ ਹੈ, ਮਹਿਤਾ ਕਾਲੂ ਜੀ ਆਪ ਵੀ ਪਟਵਾਰੀ ਸਨ ਤੇ ਉਹਨਾਂ ਨੇ ਗੁਰੂ ਨਾਨਕ ਸਾਹਿਬ ਜੀ ਦੀ ਵਿੱਦਿਆ ਦਾ ਚੰਗਾ ਪ੍ਰਬੰਧ ਕੀਤਾ। ਪਹਿਲਾਂ ਪਾਂਧੇ ਦੇ ਕੋਲ ਗੁਰੂ ਨਾਨਕ ਸਾਹਿਬ ਜੀ ਨੂੰ ਭੇਜਿਆ ਗਿਆ, ਮੌਲਵੀਆਂ ਦੇ ਕੋਲ ਭੇਜਿਆ ਗਿਆ ਤੇ ਹੋਰ ਅੱਖਰੀ ਵਿੱਦਿਆ ਹਿਸਾਬ ਕਿਤਾਬ ਜਿੰਨੀ ਵੀ ਲੋੜ ਸੀ ਉਸਦਾ ਪ੍ਰਬੰਧ ਮਹਿਤਾ ਕਾਲੂ ਜੀ ਦੇ ਵੱਲੋਂ ਕੀਤਾ ਗਿਆ ਤਾਂ ਜੋ ਗੁਰੂ ਨਾਨਕ ਸਾਹਿਬ ਚੰਗੀ ਵਿੱਦਿਆ ਹਾਸਲ ਕਰਕੇ ਸਮਾਜ ਦੇ ਵਿੱਚ ਚੰਗੀ ਨੌਕਰੀ ਲੈ ਸਕਣ, ਚੰਗਾ ਰੁਤਬਾ ਹਾਸਲ ਕਰ ਸਕਣ। ਕਿਉਂਕਿ ਮਹਿਤਾ ਕਾਲੂ ਜੀ ਨਹੀਂ ਜਾਣਦੇ ਸਨ ਕਿ ਗੁਰੂ ਨਾਨਕ ਸਾਹਿਬ ਤੇ ਆਪ ਉਸ ਅਕਾਲ ਪੁਰਖ ਦਾ ਰੂਪ ਸਨ, ਪਰ ਗੁਰੂ ਨਾਨਕ ਸਾਹਿਬ ਜੀ ਦੇ ਜਿਹੜੀ ਦੁਨਿਆਵੀ ਵਿੱਦਿਆ ਲਈ ਜਾਂ ਅੱਖਰੀ ਵਿੱਦਿਆ ਲਈ ਉਹਨਾਂ ਅੱਖਰਾਂ ਦੇ ਦੁਆਰਾ ਵੀ ਗੁਰੂ ਨਾਨਕ ਦੇਵ ਜੀ ਨੇ ਆਪਣੇ ਉਸਤਾਦਾਂ ਨੂੰ ਉਸ ਪਰਮੇਸ਼ਰ ਦੀ ਗੱਲ ਸਮਝਾਈ ਤੇ ਇਹ ਸਭ ਕੁਝ ਸਾਨੂੰ ਉਹਨਾਂ ਦੀ ਗੁਰਬਾਣੀ ਦੇ ਵਿੱਚੋਂ ਸਾਕਸ਼ਾਤ ਮਿਲ ਜਾਂਦਾ ਹੈ। ਗੁਰੂ ਨਾਨਕ ਦੇਵ ਜੀ ਨੇ ਜਿੱਥੇ ਵੱਖ ਵੱਖ ਰਾਗਾਂ ਦੇ ਵਿੱਚ ਬਾਣੀ ਦੀ ਰਚਨਾ ਕੀਤੀ, ਉੱਥੇ ਹੀ ਗੁਰੂ ਨਾਨਕ ਸਾਹਿਬ ਜੀ ਦੀ ਬਾਣੀ ਦੇ ਵਿੱਚ ਵੱਖ ਵੱਖ ਭਾਸ਼ਾਵਾਂ ਦੇ ਸ਼ਬਦ ਮਿਲਦੇ ਨੇ। ਇੱਥੋਂ ਪਤਾ ਲੱਗ ਜਾਂਦਾ ਹੈ ਕਿ ਗੁਰੂ ਨਾਨਕ ਦੇਵ ਜੀ ਨੂੰ ਅਰਬੀ, ਫਾਰਸੀ ਤੇ ਹੋਰ ਬੇਅੰਤ ਭਾਸ਼ਾਵਾਂ ਦਾ ਗਿਆਨ ਸੀ। ਸਮੇਂ ਦੇ ਨਾਲ ਜਦੋਂ ਗੁਰੂ ਨਾਨਕ ਸਾਹਿਬ ਜੀ ਥੋੜ੍ਹੇ ਵੱਡੇ ਹੁੰਦੇ ਨੇ ਤੇ ਮਹਿਤਾ ਕਾਲੂ ਜੀ ਦੇ ਵੱਲੋਂ ਉਹਨਾਂ ਨੂੰ ਜਨੇਊ ਪਾਉਣ ਦੀ ਰਸਮ ਅਦਾ ਕਰਨ ਦੇ ਲਈ ਕਿਹਾ ਜਾਂਦਾ ਹੈ, ਜਿਸ ਦੇ ਵਿੱਚ ਗੁਰੂ ਨਾਨਕ ਸਾਹਿਬ ਜੀ ਸਮੁੱਚੀ ਲੁਕਾਈ ਨੂੰ ਇੱਕ ਨਵਾਂ ਵਿਜ਼ਨ ਦਿੰਦੇ ਨੇ ਤੇ ਪੰਡਿਤ ਨੂੰ ਇਹ ਆਖਦੇ ਨੇ ਕਿ ਜੇਕਰ ਇਸ ਸੂਤ ਦੇ ਧਾਗੇ ਦੇ ਵਿੱਚ ਦਇਆ, ਜਤ, ਸਤ ਵਰਗੇ ਗੁਣ ਨੇ ਫਿਰ ਤਾਂ ਮੈਂ ਇਸ ਨੂੰ ਧਾਰਨ ਕਰਾਂਗਾ, ਪਰ ਜੇਕਰ ਇਸ ਜਨੇਊ ਦੇ ਵਿੱਚ ਦਇਆ ਨਹੀਂ, ਜਤ ਨਹੀਂ, ਸਤ ਨਹੀਂ ਤਾਂ ਮੈਂ ਇਹੋ ਜਿਹੇ ਜਨੇਊ ਨੂੰ ਧਾਰਨ ਨਹੀਂ ਕਰੂੰਗਾ ਜਿਹੜਾ ਜਦੋਂ ਸਰੀਰ ਖਤਮ ਹੁੰਦਾ ਹੈ ਉਸ ਦੇ ਨਾਲ ਖਤਮ ਹੋ ਜਾਵੇਗਾ। ਗੁਰੂ ਨਾਨਕ ਸਾਹਿਬ ਜੀ ਦੀ ਬਾਣੀ ਦੇ ਵਿੱਚੋਂ ਹੀ ਇਸ ਗੱਲ ਦੀ ਗਵਾਹੀ ਮਿਲਦੀ ਹੈ। ਆਸਾ ਦੀ ਵਾਰ ਦੇ ਵਿੱਚ ਗੁਰੂ ਨਾਨਕ ਸਾਹਿਬ ਜੀ ਨੇ ਬਚਨ ਕੀਤੇ ਨੇ, ਦਇਆ, ਕਪਾਹ, ਸੰਤੋਖ, ਸੂਤ, ਜਤ, ਗੰਢੀ, ਸੱਤ, ਵੱਟ, ਇਹ ਜਨੇਊ ਜੀ ਕਾ ਹਈ ਤਾਂ ਪਾਂਡੇ ਘੱਤ। ਸੋ ਇਸ ਤਰ੍ਹਾਂ ਗੁਰੂ ਨਾਨਕ ਸਾਹਿਬ ਜੀ ਨੇ ਜਨੇਊ ਪਾਉਣ ਤੋਂ ਸਾਫ਼ ਇਨਕਾਰ ਕਰ ਦਿੱਤਾ। ਸਮਾਂ ਬਤੀਤ ਹੁੰਦਾ ਹੈ, ਗੁਰੂ ਨਾਨਕ ਸਾਹਿਬ ਜੀ ਖੇਤਾਂ ਦੇ ਵਿੱਚ ਪਸ਼ੂਆਂ ਨੂੰ ਚਾਰਨ ਦੇ ਲਈ ਜਾਂਦੇ ਨੇ। ਦੁਨਿਆਵੀ ਕੰਮ ਧੰਦੇ ਦੇ ਵਿੱਚ ਪ੍ਰਵਿਰਤ ਕਰਨ ਦੇ ਲਈ ਮਹਿਤਾ ਕਾਲੂ ਜੀ ਨੇ ਗੁਰੂ ਨਾਨਕ ਸਾਹਿਬ ਜੀ ਨੂੰ 20 ਰੁਪਏ ਦੇ ਕੇ ਸੱਚਾ ਸੌਦਾ ਕਰਨ ਦੇ ਲਈ ਵੀ ਭੇਜਿਆ, ਪਰ ਗੁਰੂ ਨਾਨਕ ਸਾਹਿਬ ਜੀ ਨੇ ਉਸ ਸਮੇਂ ਉਹਨਾਂ ਪੈਸਿਆਂ ਦਾ ਜਿਹੜੇ ਲੋੜਵੰਦ ਜਾਂ ਭੁੱਖੇ ਸਾਧੂ ਸਨ ਉਹਨਾਂ ਨੂੰ ਪ੍ਰਸ਼ਾਦਾ ਪਾਣੀ ਛਕਾ ਦਿੱਤਾ। ਸੋ ਇਸ ਗੱਲ ਤੋਂ ਮਹਿਤਾ ਕਾਲੂ ਜੀ ਨੂੰ ਗੁੱਸਾ ਵੀ ਆਇਆ ਤੇ ਇਸ ਘਟਨਾ ਤੋਂ ਬਾਅਦ ਬੇਬੇ ਨਾਨਕੀ ਜੀ ਤੇ ਗੁਰੂ ਨਾਨਕ ਸਾਹਿਬ ਜੀ ਦੇ ਭਾਈਆ ਜੈ ਰਾਮ ਜੀ ਗੁਰੂ ਨਾਨਕ ਦੇਵ ਜੀ ਨੂੰ ਆਪਣੇ ਕੋਲ ਸੁਲਤਾਨਪੁਰ ਲੋਧੀ ਵਿਖੇ ਬੁਲਾ ਲੈਂਦੇ ਨੇ, ਕਿਉਂਕਿ ਭਾਈ ਜੈ ਰਾਮ ਜੀ ਮੋਦੀਖਾਨੇ ਦੇ ਵਿੱਚ ਨੌਕਰੀ ਕਰਦੇ ਸਨ ਤੇ ਉੱਥੇ ਹੀ ਉਹਨਾਂ ਨੇ ਗੁਰੂ ਨਾਨਕ ਸਾਹਿਬ ਜੀ ਨੂੰ ਵੀ ਨੌਕਰੀ 'ਤੇ ਲਵਾ ਦਿੱਤਾ। ਸੋ ਉੱਥੇ ਵੀ ਗੁਰੂ ਨਾਨਕ ਦੇਵ ਜੀ ਨੇ ਕਈ ਮਹਾਨ ਕੌਤਕ ਕੀਤੇ, ਕਰਾਮਾਤਾਂ ਕੀਤੀਆਂ, ਇੱਥੋਂ ਤੱਕ ਕਿ ਗੁਰੂ ਨਾਨਕ ਸਾਹਿਬ ਉਸ ਪਰਮੇਸ਼ਰ ਦੀ ਬੰਦਗੀ ਦੇ ਵਿੱਚ ਇੰਨੇ ਲੀਨ ਰਹਿੰਦੇ ਸਨ ਕਿ ਮੋਦੀਖਾਨੇ ਦੇ ਵਿੱਚ ਵੀ 13-13 ਤੋਲ ਕੇ ਲੋਕਾਂ ਨੂੰ ਇਹ ਸਮਝਾਇਆ ਕਿ ਇਹ ਸਭ ਕੁਝ ਉਸ ਪਰਮਾਤਮਾ ਦਾ ਹੈ। ਧਨ, ਪਦਾਰਥ, ਦੌਲਤ ਤੇ ਹੋਰ ਇਸ ਤਰ੍ਹਾਂ ਦੀਆਂ ਵਸਤਾਂ ਦਾ ਕੋਈ ਹੰਕਾਰ ਨਹੀਂ ਕਰਨਾ ਚਾਹੀਦਾ। ਸੁਲਤਾਨਪੁਰ ਰਹਿੰਦਿਆਂ ਹੀ ਗੁਰੂ ਨਾਨਕ ਸਾਹਿਬ ਜੀ ਹਰ ਰੋਜ਼ ਵੇਈਂ ਨਦੀ ਦੇ ਕੰਢੇ 'ਤੇ ਇਸ਼ਨਾਨ ਕਰਨ ਦੇ ਲਈ ਜਾਂਦੇ। ਇੱਕ ਦਿਨ ਜਦੋਂ ਗੁਰੂ ਨਾਨਕ ਦੇਵ ਜੀ ਇਸ਼ਨਾਨ ਕਰਨ ਦੇ ਲਈ ਗਏ ਤੇ ਕੁਝ ਦਿਨ ਅਲੋਪ ਰਹਿੰਦੇ ਨੇ। ਜਨਮ ਸਾਖੀਆਂ ਦੇ ਵਿੱਚ ਇਹ ਜ਼ਿਕਰ ਮਿਲਦਾ ਹੈ ਕਿ ਗੁਰੂ ਨਾਨਕ ਸਾਹਿਬ ਉਸ ਸਮੇਂ ਉਸ ਪਰਮੇਸ਼ਰ ਦੀ ਬੰਦਗੀ ਦੇ ਵਿੱਚ ਲੀਨ ਰਹੇ ਸਨ। ਗੁਰੂ ਨਾਨਕ ਸਾਹਿਬ ਪਰਮੇਸ਼ਰ ਦੀ ਦਰਗਾਹ ਦੇ ਵਿੱਚ ਜਾਂਦੇ ਨੇ ਜਿੱਥੋਂ ਉਹਨਾਂ ਨੂੰ ਇਹ ਉਪਦੇਸ਼ ਮਿਲਦਾ ਹੈ ਕਿ ਤੂੰ ਸੰਸਾਰ 'ਤੇ ਜਾ ਕੇ ਸਮੁੱਚੀ ਲੋਕਾਈ ਦਾ ਭਲਾ ਕਰਨਾ ਹੈ। ਮੈਂ ਪਾਰ ਬ੍ਰਹਮ ਪਰਮੇਸ਼ਰ ਹੈ, ਤੂੰ ਗੁਰ ਪਰਮੇਸ਼ਰ ਹੈ। ਇਸ ਤਰ੍ਹਾਂ ਦੇ ਬਚਨ ਸਾਨੂੰ ਜਨਮ ਸਾਖੀਆਂ ਦੇ ਵਿੱਚੋਂ ਮਿਲਦੇ ਨੇ। ਸੋ ਉਸ ਸਮੇਂ 2-3 ਦਿਨ ਜਦੋਂ ਗੁਰੂ ਨਾਨਕ ਦੇਵ ਜੀ ਵੇਈ ਨਦੀ ਦੇ ਵਿੱਚ ਅਲੋਪ ਰਹਿੰਦੇ ਨੇ ਅਤੇ ਵੇਈ ਨਦੀ 'ਚੋਂ ਜਦੋਂ ਨਿਕਲਦੇ ਨੇ ਅਤੇ ਉੱਥੋਂ ਨਿਕਲਦਿਆਂ ਸਾਰ ਹੀ ਇਹ ਹੋਕਾ ਦਿੰਦੇ ਨੇ, ਨਾ ਕੋ ਹਿੰਦੂ ਨਾ ਕੋ ਮੁਸਲਮਾਨ, ਕਿ ਸਮੁੱਚੀ ਮਾਨਵਤਾ ਉਸ ਪਰਮੇਸ਼ਰ ਦੀ ਅਕਾਲ ਪੁਰਖ ਦੀ ਬਣਾਈ ਹੈ। ਸਭ ਮਹਿ ਜੋਤ, ਜੋਤ ਮਹਿ ਸੋਏ, ਤਿਸ ਦੇ ਚਾਨਣ ਸਭ ਮਹਿ ਚਾਨਣ ਹੋਏ, ਕਿ ਉਸ ਪਰਮਾਤਮਾ ਦੀ ਜੋਤ ਹੀ ਸਭ ਦੇ ਵਿੱਚ ਹੈ। ਨਾ ਕੋਈ ਹਿੰਦੂ ਹੈ, ਨਾ ਕੋਈ ਮੁਸਲਮਾਨ ਹੈ, ਕਿਉਂਕਿ ਗੁਰੂ ਨਾਨਕ ਦੇਵ ਜੀ ਦੇ ਸਮੇਂ ਇਹੀ ਦੋ ਵੱਡੇ ਧਰਮ ਸਨ। ਹਿੰਦੂ ਆਪਣੇ ਆਪ ਨੂੰ ਵੱਡਾ ਕਹਿੰਦੇ ਸਨ ਅਤੇ ਮੁਸਲਮਾਨ ਆਪਣੇ ਆਪ ਨੂੰ ਵੱਡਾ ਕਹਿੰਦੇ ਸਨ। ਇਹਦਾ ਜ਼ਿਕਰ ਵੀ ਭਾਈ ਗੁਰਦਾਸ ਜੀ ਨੇ ਆਪਣੀਆਂ ਵਾਰਾਂ ਦੇ ਵਿੱਚ ਕੀਤਾ ਹੈ ਕਿ ਜਦੋਂ ਗੁਰੂ ਨਾਨਕ ਸਾਹਿਬ ਯਾਤਰਾਵਾਂ 'ਤੇ ਜਾਂਦੇ ਨੇ ਅਤੇ ਉੱਥੇ ਕਾਜ਼ੀਆਂ ਦੇ ਵੱਲੋਂ ਗੁਰੂ ਨਾਨਕ ਸਾਹਿਬ ਨੂੰ ਪੁੱਛਿਆ ਜਾਂਦਾ ਹੈ, ਪੁੱਛਣ ਫੋਲ ਕਿਤਾਬ ਨੂੰ, ਹਿੰਦੂ ਵੱਡਾ ਕਿ ਮੁਸਲਮਾਨ ਹੋਈ, ਕਿ ਮੁਸਲਮਾਨ ਵੱਡਾ ਹੈ ਜਾਂ ਹਿੰਦੂ ਵੱਡਾ ਹੈ। ਪਰ ਗੁਰੂ ਨਾਨਕ ਸਾਹਿਬ ਜੀ ਨੇ ਸਮੁੱਚੀ ਮਾਨਵਤਾ ਦੀ ਭਲਾਈ ਹਿੱਤ ਇਹ ਜਵਾਬ ਦਿੱਤਾ ਸੀ ਕਿ ਸ਼ੁਭ ਕਰਮਾਂ ਬਾਝੋਂ ਦੋਨੋਂ ਰੋਈ, ਜੇਕਰ ਕਿਸੇ ਦੇ ਨੇਕ ਕਰਮ ਨਹੀਂ ਉਹ ਭਾਵੇਂ ਹਿੰਦੂ ਹੈ ਉਹ ਵੀ ਨੀਚ ਹੈ, ਜੇਕਰ ਉਹ ਮੁਸਲਮਾਨ ਹੈ ਅਤੇ ਉਸਦੇ ਨੇਕ ਕਰਮ ਨਹੀਂ ਅਤੇ ਉਹ ਵੀ ਆਪਣੇ ਆਪ ਨੂੰ ਵੱਡਾ ਨਾ ਜਾਣੇ, ਅਸਲ ਦੇ ਵਿੱਚ ਕਾਫਰ ਉਹ ਹੈ।

0: ਦਾ ਭ੍ਰਮਣ ਕੀਤਾ, ਵੱਖ ਵੱਖ ਥਾਵਾਂ ਤੇ ਜਾਂਦੇ ਨੇ। ਹਿੰਦੂ ਧਰਮ ਦੇ ਜਿਹੜੇ ਵੱਡੇ ਵੱਡੇ ਤੀਰਥ ਨੇ ਹਰਿਦੁਆਰ ਜਾਂਦੇ ਨੇ, ਰਿਸ਼ੀਕੇਸ਼ ਜਾਂਦੇ ਨੇ ਤੇ ਹੋਰ ਬਹੁਤ ਸਾਰੇ ਤੀਰਥ ਅਸਥਾਨਾਂ ਤੇ ਜਾ ਕੇ ਭੁੱਲੀ ਤੇ ਭਟਕੀ ਹੋਈ ਲੁਕਾਈ ਨੂੰ ਸਿੱਧੇ ਰਾਹ ਤੇ ਪਾਉਂਦੇ ਨੇ ਤੇ ਇੱਕ ਪਰਮੇਸ਼ਰ ਦਾ ਰਸਤਾ ਦੱਸ ਕੇ ਉਹਨਾਂ ਦਾ ਕਲਿਆਣ ਕਰਦੇ ਨੇ। ਇਸੇ ਤਰ੍ਹਾਂ ਹੀ ਹਿੰਦੂ ਧਰਮ ਤੋਂ ਇਲਾਵਾ ਜਿਹੜੇ ਮੁਸਲਮਾਨਾਂ ਦੇ ਜ਼ਿਆਰਤ ਕਰਨ ਵਾਲੇ ਵੱਡੇ ਵੱਡੇ ਅਸਥਾਨ ਸਨ, ਉੱਥੇ ਵੀ ਗੁਰੂ ਨਾਨਕ ਸਾਹਿਬ ਜੀ ਨੇ ਪਹੁੰਚ ਕੇ ਉਹਨਾਂ ਨੂੰ ਇੱਕ ਅੱਲਾ ਦਾ ਸੰਦੇਸ਼ ਦਿੱਤਾ ਤੇ ਇਹ ਗੱਲ ਦ੍ਰਿੜ ਕਰਵਾਈ ਕਿ ਜੇਕਰ ਕੋਈ ਮੁਸਲਮਾਨ ਹੈ ਤੇ ਉਹ ਅਸਲ ਦੇ ਵਿੱਚ ਮੁਸਲਮਾਨਾਂ ਵਾਲੇ ਕੰਮ ਕਰੇ। ਕਿਉਂਕਿ ਜਦੋਂ ਅਸੀਂ ਗੁਰਬਾਣੀ ਪੜ੍ਹਦੇ ਹਾਂ ਤੇ ਗੁਰਬਾਣੀ ਦੇ ਅੰਦਰ ਇਹੀ ਉਪਦੇਸ਼ ਹੈ ਕਿ ਮੁਸਲਮਾਨ ਮੋਮ ਦਿਲ ਹੋਵੇ, ਉਸ ਵਿੱਚ ਕੋਈ ਕਠੋਰਤਾ ਨਾ ਹੋਵੇ, ਸਗੋਂ ਉਹ ਸਾਰਿਆਂ ਦੇ ਨਾਲ ਪ੍ਰੇਮ ਕਰਨ ਵਾਲਾ ਹੋਵੇ। ਜੇਕਰ ਕੋਈ ਹਿੰਦੂ ਹੈ ਤੇ ਉਹ ਅਸਲ ਦੇ ਵਿੱਚ ਹਿੰਦੂਆਂ ਵਾਲੇ ਕਰਮ ਕਰੇ। ਇਹਨਾਂ ਦੋਨਾਂ ਧਰਮਾਂ ਦੇ ਤੀਰਥ ਅਸਥਾਨਾਂ ਤੇ ਜਾ ਕੇ ਗੁਰੂ ਨਾਨਕ ਸਾਹਿਬ ਜੀ ਨੇ ਜਿੱਥੇ ਇਹਨਾਂ ਨੂੰ ਉਪਦੇਸ਼ ਦਿੱਤਾ, ਉੱਥੇ ਹੀ ਉਸ ਸਮੇਂ ਇੱਕ ਧਿਰ ਸਿੱਧਾਂ ਤੇ ਯੋਗੀਆਂ ਦੀ ਸੀ, ਜਿਹੜੇ ਇਹ ਕਹਿੰਦੇ ਸਨ ਕਿ ਸੰਸਾਰ ਦੇ ਨਾਲ ਸਾਡਾ ਕੋਈ ਨਾਤਾ ਨਹੀਂ। ਉਹ ਬਹੁਤ ਸਾਰੀਆਂ ਕਠਿਨ ਤਪੱਸਿਆਵਾਂ ਤੇ ਸਾਧਨਾਵਾਂ ਕਰਕੇ ਆਪਣੇ ਸਰੀਰ ਨੂੰ ਕਸ਼ਟ ਦਿੰਦੇ ਸਨ, ਸਰੀਰ ਨੂੰ ਕਸ਼ਟ ਦੇ ਕੇ ਆਪਣੀਆਂ ਉਮਰਾਂ ਵੱਡੀਆਂ ਕਰ ਲੈਣੀਆਂ, ਪਰ ਉਹਨਾਂ ਨੂੰ ਇਹ ਨਹੀਂ ਪਤਾ ਸੀ ਕਿ ਇਸ ਉਮਰ ਨੂੰ ਵੱਡਾ ਕਰਕੇ ਜਾਂ ਸਰੀਰ ਨੂੰ ਕਸ਼ਟ ਦੇ ਕੇ ਕਾਇਆ ਨੂੰ ਦੁੱਖ ਦੇ ਕੇ ਕੋਈ ਸਾਨੂੰ ਵਧੇਰੇ ਪ੍ਰਾਪਤੀ ਨਹੀਂ ਹੋਵੇਗੀ। ਇਹ ਸੋਝੀ ਵੀ ਫਿਰ ਉਹਨਾਂ ਨੂੰ ਗੁਰੂ ਨਾਨਕ ਸਾਹਿਬ ਹੀ ਦਿੰਦੇ ਨੇ ਜਦੋਂ ਉਹਨਾਂ ਦੇ ਨਾਲ ਗੋਸ਼ਟ ਕਰਦੇ ਨੇ, ਜੋ ਪਾਵਨ ਗੁਰਬਾਣੀ ਸਿੱਧ ਗੋਸ਼ਟ ਰਾਮ ਕਲੀ ਰਾਗ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚ ਦਰਜ ਹੈ। ਉਸ ਦੇ ਵਿੱਚ ਗੁਰੂ ਨਾਨਕ ਸਾਹਿਬ ਜੀ ਦੀਆਂ ਬੜੀਆਂ ਡੂੰਘੀਆਂ ਵਿਚਾਰਾਂ ਜੋ ਸਵਾਲ ਜਵਾਬ ਰੂਪ ਦੇ ਵਿੱਚ ਨੇ, ਉਹ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਵਿੱਚ ਦਰਜ ਹੈ। ਗੁਰੂ ਨਾਨਕ ਸਾਹਿਬ ਜੀ ਨੇ ਇਹਨਾਂ ਨੂੰ ਇਹ ਦੱਸਿਆ ਸੀ ਕਿ ਤੁਸੀਂ ਸੰਸਾਰ ਨੂੰ ਛੱਡ ਕੇ ਪਹਾੜਾਂ ਦੀਆਂ ਕੰਧਰਾਂ ਦੇ ਵਿੱਚ ਲੁਕਦੇ ਹੋ, ਪਰ ਜਦੋਂ ਤੁਹਾਨੂੰ ਭੁੱਖ ਲੱਗਦੀ ਹੈ ਤੇ ਖਾਣ ਦੇ ਲਈ ਪ੍ਰਸ਼ਾਦਾ ਪਾਣੀ ਮੰਗਣ ਲਈ ਤੇ ਫਿਰ ਤੁਹਾਨੂੰ ਪਹਾੜਾਂ ਤੋਂ ਉਤਰ ਕੇ ਗ੍ਰਸਤੀਆਂ ਦੇ ਘਰ ਹੀ ਜਾਣਾ ਪੈਂਦਾ ਹੈ। ਹੋਏ ਅਤੀਤ ਗ੍ਰਸਤ ਤਜ ਫਿਰ ਉਹਨੂੰ ਕਹਿ ਘਰ ਮੰਗਣ ਜਾਈ, ਗ੍ਰਸਤ ਨੂੰ ਛੱਡ ਕੇ ਤੁਸੀਂ ਤੇ ਅਤੀਤ ਹੋ ਜਾਂਦੇ ਹੋ, ਪਰ ਜਦੋਂ ਫਿਰ ਭੁੱਖ ਲੱਗਦੀ ਹੈ ਤੇ ਫਿਰ ਇਹਨਾਂ ਗ੍ਰਸਤੀਆਂ ਦੇ ਘਰ ਜਾ ਕੇ ਤੁਹਾਨੂੰ ਮੰਗ ਕੇ ਖਾਣਾ ਪੈਂਦਾ। ਕਿਉਂਕਿ ਗ੍ਰਸਤ ਦੀ ਪ੍ਰਧਾਨਤਾ ਤੇ ਗੁਰੂ ਨਾਨਕ ਦੇਵ ਜੀ ਨੇ ਬਹੁਤ ਜ਼ੋਰ ਦਿੱਤਾ ਹੈ। ਗੁਰੂ ਨਾਨਕ ਸਾਹਿਬ ਜੀ ਆਪ ਵੀ ਗ੍ਰਸਤੀ ਸਨ, ਦੋ ਪੁੱਤਰ ਗੁਰੂ ਸਾਹਿਬ ਜੀ ਦੇ ਘਰ ਜਨਮ ਲੈਂਦੇ ਨੇ, ਬਾਬਾ ਸ਼੍ਰੀ ਚੰਦ ਜੀ, ਬਾਬਾ ਲਖਮੀ ਦਾਸ ਜੀ। ਇਸ ਕਰਕੇ ਗੁਰੂ ਨਾਨਕ ਸਾਹਿਬ ਜੀ ਜਿੱਥੇ ਆਪ ਗ੍ਰਸਤੀ ਸਨ, ਉੱਥੇ ਹੀ ਉਹਨਾਂ ਨੇ ਆਪਣੇ ਸਿੱਖਾਂ ਨੂੰ ਵੀ ਨਾਮ ਜਪਣ ਦਾ, ਕਿਰਤ ਕਰਨ ਦਾ, ਵੰਡ ਕੇ ਛਕਣ ਦਾ ਉਪਦੇਸ਼ ਦਿੱਤਾ ਹੈ, ਨਾ ਕਿ ਇਸ ਸੰਸਾਰ ਦੀਆਂ ਜ਼ਿੰਮੇਵਾਰੀਆਂ ਤੋਂ ਭੱਜ ਕੇ ਪਹਾੜਾਂ ਦੀਆਂ ਕੰਧਰਾਂ ਦੇ ਵਿੱਚ ਲੁਕ ਜਾਣ ਦਾ। ਸੋ ਇਸ ਤਰ੍ਹਾਂ ਗੁਰੂ ਨਾਨਕ ਸਾਹਿਬ ਜੀ ਨੇ ਆਪਣਾ ਸਮੁੱਚਾ ਜੀਵਨ ਹੀ ਮਾਨਵਤਾ ਦੀ ਭਲਾਈ ਦੇ ਵਿੱਚ ਉਸ ਪਰਮੇਸ਼ਰ ਦੀ ਯਾਦ ਦੇ ਵਿੱਚ ਲਗਾ ਦਿੱਤਾ। ਗੁਰੂ ਨਾਨਕ ਸਾਹਿਬ ਜੀ ਦੇ ਨਾਲ ਭਾਈ ਮਰਦਾਨਾ ਜੀ ਨੇ ਆਪਣਾ ਸਮੁੱਚਾ ਜੀਵਨ ਬਤੀਤ ਕੀਤਾ, ਸਮੁੱਚੇ ਸੰਸਾਰ ਦਾ ਭ੍ਰਮਣ ਕਰਕੇ ਅਖੀਰ ਗੁਰੂ ਨਾਨਕ ਸਾਹਿਬ ਜੀ ਕਰਤਾਰਪੁਰ ਵਿਖੇ ਆਣ ਕੇ ਆਪਣਾ ਟਿਕਾਣਾ ਕਰਦੇ ਨੇ, ਜਿਸ ਦਾ ਜ਼ਿਕਰ ਭਾਈ ਗੁਰਦਾਸ ਜੀ ਨੇ ਆਪਣੀਆਂ ਵਾਰਾਂ ਦੇ ਵਿੱਚ ਕੀਤਾ ਹੈ। ਫਿਰ ਬਾਬਾ ਆਇਆ ਕਰਤਾਰਪੁਰ, ਭੇਖ ਉਦਾਸੀ ਸਗਲ ਉਤਾਰਾ, ਪੈਰ ਸੰਸਾਰੀ ਕੱਪੜੇ, ਮੰਜੀ ਬੈਠ ਕੀਆ ਅਵਤਾਰਾ। ਸੋ ਇੱਥੇ ਹੀ ਗੁਰੂ ਨਾਨਕ ਸਾਹਿਬ ਜੀ ਨੂੰ ਭਾਈ ਲਹਿਣਾ ਜੀ ਆ ਕੇ ਮਿਲਦੇ ਨੇ ਤੇ ਗੁਰੂ ਨਾਨਕ ਦੇਵ ਜੀ ਦੀ ਲੰਮਾ ਸਮਾਂ ਸੇਵਾ ਕਰਦੇ ਨੇ, ਉਹਨਾਂ ਦੇ ਹਰੇਕ ਹੁਕਮ ਦੀ ਪਾਲਣਾ ਸਤ ਕਰਕੇ ਮੰਨਦੇ ਨੇ। ਅਖੀਰ ਸਮਾਂ ਆਉਂਦਾ ਹੈ 1539 ਈਸਵੀ ਦਾ। ਗੁਰੂ ਨਾਨਕ ਦੇਵ ਜੀ ਨੇ ਆਪਣੇ ਹੁੰਦਿਆਂ ਹੀ ਗੁਰਿਆਈ ਦੀ ਜ਼ਿੰਮੇਵਾਰੀ ਗੁਰੂ ਅੰਗਦ ਦੇਵ ਮਹਾਰਾਜ ਜੀ ਨੂੰ ਬਖਸ਼ਿਸ਼ ਕੀਤੀ। ਭਾਈ ਗੁਰਦਾਸ ਜੀ ਨੇ ਇਸਦਾ ਵੀ ਜ਼ਿਕਰ ਕੀਤਾ ਹੈ, ਥਾਪਿਆ ਲਹਿਣਾ ਜੀਵਦੇ, ਗੁਰਿਆਈ ਸਿਰ ਛਤਰ ਫਿਰਾਇਆ। ਇਹ ਗੁਰਿਆਈ ਦੀ ਪਰੰਪਰਾ ਨੂੰ ਗੁਰੂ ਨਾਨਕ ਸਾਹਿਬ ਜੀ ਨੇ ਸ਼ੁਰੂ ਕੀਤਾ ਤੇ ਆਪਣੇ ਜਿਉਂਦਿਆਂ ਜੀ ਹੀ ਭਾਈ ਲਹਿਣਾ ਜੀ ਨੂੰ ਆਪਣਾ ਅੰਗ ਬਣਾ ਕੇ ਗੁਰੂ ਅੰਗਦ ਦਾ ਨਾਮ ਦਿੱਤਾ ਤੇ ਇਹ ਹੁਕਮ ਕੀਤਾ ਕਿ ਹੁਣ ਕਰਤਾਰਪੁਰ ਛੱਡ ਕੇ ਖਡੂਰ ਸਾਹਿਬ ਦੀ ਧਰਤੀ ਤੇ ਜਾ ਕੇ ਤੁਸੀਂ ਗੁਰਸਿੱਖੀ ਨੂੰ ਪ੍ਰਫੁੱਲਤ ਕਰਨ ਦੇ ਲਈ ਅਗਲੇਰੇ ਮਹਾਨ ਕਾਰਜ ਕਰਨੇ ਹਨ ਤੇ ਸੰਗਤ ਨੂੰ ਸਿੱਧੇ ਰਸਤੇ ਪਾਉਣਾ ਹੈ। ਸੋ ਇਸ ਤਰ੍ਹਾਂ ਗੁਰੂ ਨਾਨਕ ਦੇਵ ਮਹਾਰਾਜ 1539 ਈਸਵੀ ਦੇ ਵਿੱਚ ਜੋਤੀ ਜੋਤ ਸਮਾ ਜਾਂਦੇ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਡਿਊਰੇਬਿਲਿਟੀ ਨਾਲ ਹੁਣ ਨਾ ਸਿਰਫ ਘਰ ਪਰ ਤੁਹਾਡੀ ਪਰਸਨੈਲਿਟੀ ਵੀ ਸ਼ਾਈਨ ਕਰੇਗੀ ਸਟੋਨ ਦੇ ਸਟਾਈਲ ਨਾਲ। ਕਾਲ ਕਰੋ 0400 045555 ਜਾਂ ਅੱਜ ਹੀ ਵਿਜ਼ਿਟ ਕਰੋ 104 ਕਾਲਿੰਸ ਰੋਡ, ਮਿਲਟਨ।
2: ਕੀ ਤੁਸੀਂ ਜਾਣਦੇ ਹੋ ਕਿ ਬੱਚੇ ਦਾ ਲਗਭਗ 90% ਦਿਮਾਗ ਉਹਨਾਂ ਦੇ 5 ਸਾਲ ਦੇ ਹੋਣ ਤੋਂ ਪਹਿਲਾਂ ਹੀ ਵਿਕਸਿਤ ਹੋ ਜਾਂਦਾ ਹੈ? ਮੁਫਤ ਕਿੰਡਰ 3 ਅਤੇ 4 ਸਾਲ ਦੇ ਬੱਚਿਆਂ ਨੂੰ ਪ੍ਰਾਇਮਰੀ ਸਕੂਲ ਸ਼ੁਰੂ ਕਰਨ ਤੋਂ ਪਹਿਲਾਂ 2 ਸਾਲ ਲਈ ਗੁਣਵੱਤਾ ਵਾਲੀ ਸਿੱਖਿਆ ਪ੍ਰਦਾਨ ਕਰਦਾ ਹੈ ਅਤੇ ਪਰਿਵਾਰਾਂ ਲਈ ਪੈਸਿਆਂ ਦੀ ਬਚਤ ਕਰਦਾ ਹੈ। ਕਿੰਡਰ ਵਿੱਚ ਬੱਚੇ ਖੇਡ ਰਾਹੀਂ ਸਿੱਖਦੇ ਹਨ, ਜਿਸ ਨਾਲ ਉਹ ਮਹੱਤਵਪੂਰਨ ਸਮਾਜਿਕ, ਭਾਵਾਤਮਕ ਅਤੇ ਬੌਧਿਕ ਹੁਨਰ ਵਿਕਸਿਤ ਕਰਦੇ ਹਨ ਅਤੇ ਨਵੇਂ ਦੋਸਤ ਵੀ ਬਣਾਉਂਦੇ ਹਨ। ਵਧੇਰੇ ਜਾਣਕਾਰੀ ਲਈ wic.gov.au/kinder ਤੇ ਜਾਓ।

ਜੇ ਤੁਸੀਂ ਬਿਮਾਰ ਹੋ ਤਾਂ AI ਕੋਲ ਨਹੀਂ ਡਾਕਟਰ ਕੋਲ ਜਾਂਦੇ ਹੋ, ਫਿਰ ਕਾਨੂੰਨੀ ਮਸਲੇ ਵਿੱਚ ਫੈਸਲਾ ਖੁਦ ਕਿਉਂ? ਯਾਦ ਰੱਖੋ, ਡਿਲੇ ਇਨ ਲਾ ਇਜ਼ ਡੈਮੇਜ ਇਨ ਲਾਈਫ। ਫੈਮਿਲੀ ਇਸ਼ੂ, ਪ੍ਰਾਪਰਟੀ ਦਾ ਮਸਲਾ, ਕੋਈ ਇਮੀਗ੍ਰੇਸ਼ਨ ਦੀ ਸਮੱਸਿਆ ਜਾਂ ਕੋਈ ਵੀ ਕਾਨੂੰਨੀ ਮੈਟਰ, ਇੱਕੋ ਨਾਮ ਜੋ ਕੰਮ ਤੁਹਾਡੇ ਲਈ ਕਰਦੇ ਨੇ, ਬੰਸਲ ਲਾਇਰਸ। ਤੁਹਾਡਾ ਭਰੋਸਾ, ਸਾਡਾ ਤਜਰਬਾ ਤੇ ਜਿੱਤ ਆਪਣੀ। ਕਾਲ 4229058608 ਔਰ ਵਿਜ਼ਿਟ bansallawyers.com.

ਸਰਵਿਸ ਦੇ ਨਾਲ ਗੋਲਡ ਜੁਐਲਰੀ ਤੇ ਫਾਸਟ ਲੋਨ ਫੈਸਿਲਿਟੀ ਵੀ ਅਵੇਲੇਬਲ। ਵਿਜ਼ਿਟ ਕਰੋ 5/150 ਫਾਰਮਰਸ ਰੋਡ ਤ੍ਰਿਗਨੀਨਾ ਅਤੇ 347 ਡੌਨਸਟੇਲ ਸਟ੍ਰੀਟ ਡੈਂਡੀਨੋਂਗ। ਤੁਲਨਾ ਜੁਐਲਰਸ, ਭਰੋਸੇ ਦੀ ਨਿਸ਼ਾਨੀ।

0: ਬੈਂਕਰਸ ਆਪਣੀ ਇੰਸ਼ੋਰੈਂਸ ਦੀ ਹਰ ਲੋੜ ਲਈ ਯਾਦ ਰੱਖੋ ਬਸ ਅਮਰਿੰਦਰ ਗਿੱਦਾ ਕਾਲ 0491-999-555 ਇੰਸ਼ੋਰੈਂਸ ਸ਼ਰਤਾਂ ਲਾਗੂ
1: ਆਸਟ੍ਰੇਲੀਆ ਚ ਆਪਣਾ ਘਰ ਲੈਣਾ ਹੈ ਜਾਂ ਕੰਸਟਰਕਸ਼ਨ ਕਰਵਾਉਣੀ ਹੈ ਮੋਰਗੇਜ ਰੀਫਾਈਨਾਂਸ ਕਰਵਾਉਣੀ ਨਵੀਂ ਕਾਰ ਖਰੀਦਣੀ ਜਾਂ ਬਿਜ਼ਨਸ ਨੂੰ ਅੱਗੇ ਵਧਾਉਣਾ ਹੈ ਤਾਂ ਟੈਨਸ਼ਨ ਕਿਉਂ ਟੂ ਫੋਲਡ ਲੈਂਡਿੰਗ ਡੈਂਡੀਨੋਂਗ ਹੈ ਨਾ होम लोन तो रीफाइनेंसिंग तक कंस्ट्रक्शन लोन तो बिजनेस लोन या कार लोन हर लोन ले 40 तो वध लैंडर्स दे नाल तुहाडे लिए बेस्ट डील लो क्रेडिट स्कोर वेलकम कॉल राज 0494-763-700 और व्हाट्सएप टू फोल्ड लैंडिंग

0: ਰੇਡੀਓ ਹਾਂਜੀ 1674 ਐਮ ਦੇ ਉੱਤੇ ਤੁਹਾਡਾ ਸਾਰਿਆਂ ਦਾ ਸਵਾਗਤ ਜੀ। ਇੱਕ ਹੋਰ ਨਵੇਂ ਐਪੀਸੋਡ ਦੇ ਵਿੱਚ ਪ੍ਰੋਗਰਾਮ ਡੀਪ ਟਾਕ ਸ਼ੋਅ ਤੁਹਾਡੇ ਤੱਕ ਲੈ ਕੇ ਆਏ। ਆਸ ਉਮੀਦ ਕਰਦੇ ਹਾਂ ਕਿ ਤੁਸੀਂ ਸਾਰੇ ਚੰਗੇ ਭਲੇ ਹੋਵੋਗੇ, ਠੀਕ ਹੋਵੋਗੇ, ਤੰਦਰੁਸਤ ਹੋਵੋਗੇ। ਅਤੇ ਇਹਦੇ ਨਾਲ ਹੀ ਅੱਜ ਦੇ ਇੱਕ ਹੋਰ ਨਵੇਂ ਐਪੀਸੋਡ ਨੂੰ ਸਮਝਣ ਦੇ ਲਈ, ਸੁਣਨ ਦੇ ਲਈ ਤਿਆਰ ਹੋਵੋਗੇ। ਹੁਣ ਤੱਕ ਜਿੰਨੇ ਪੋਡਕਾਸਟ ਹੋ ਰਹੇ ਨੇ ਸਾਰੇ ਹੀ ਬੜੀਆਂ ਕੰਮ ਦੀਆਂ ਗੱਲਾਂ ਨੇ, ਅੱਜ ਜਿਹੜੀ ਹੋਣੀ ਹੈਗੀ ਹੈ ਉਹ ਹੋਰ ਵੀ ਕੰਮ ਦੀ ਗੱਲ ਹੈ, ਪਰ ਉਹਦੇ ਵੱਲ ਧਿਆਨ ਘੱਟ ਜਾਂਦਾ ਹੈਗਾ ਕਿਉਂਕਿ ਉਹਦੇ ਨਾਲ ਹਰ ਇੱਕ ਆਮ ਬੰਦੇ ਦਾ ਸਿੱਧਾ ਕੋਈ ਸਰੋਕਾਰ ਨਹੀਂ ਹੈ। ਹਾਂ, ਪਰ ਉਹਦਾ ਸਰੋਕਾਰ ਤੁਹਾਡੇ ਨਾਲ ਹੋਏਗਾ ਜ਼ਰੂਰ, ਕਿਵੇਂ ਨਾ ਕਿਵੇਂ ਉਹ ਕਿੱਦਾਂ ਅੱਜ ਦੇ ਐਪੀਸੋਡ ਦੇ ਵਿੱਚ ਤੁਹਾਨੂੰ ਪਤਾ ਚੱਲੇਗਾ। ਡਾਕਟਰ ਸੰਦੀਪ ਕੌਰ ਸਾਡੇ ਨਾਲ ਹੈਗੇ ਨੇ। ਸੰਦੀਪ ਜੀ, ਸਤਿ ਸ਼੍ਰੀ ਅਕਾਲ। ਸਭ ਤੋਂ ਪਹਿਲਾਂ ਤਾਂ ਜੀ ਆਇਆਂ ਨੂੰ ਜੀ।
1: ਸਤਿ ਸ਼੍ਰੀ ਅਕਾਲ ਜੀ, ਥੈਂਕ ਯੂ।
0: ਠੀਕ ਠਾਕ ਹੋ?
1: ਹਾਂਜੀ ਬਿਲਕੁਲ, ਤੁਸੀਂ ਦੱਸੋ ਕਿਵੇਂ
0: ਜੀ? ਬਹੁਤ ਵਧੀਆ, ਬਹੁਤ ਵਧੀਆ। ਅਤੇ ਆਮ ਤੌਰ ਦੇ ਉੱਤੇ ਮੈਂ ਖਬਰਾਂ ਖੁਬਰਾਂ ਜਦੋਂ ਆਪਾਂ ਪੜ੍ਹਦੇ ਰਹਿੰਦੇ ਹਾਂ ਤਾਂ ਬੜੇ ਲੋਕ ਗੱਲ ਕਰਦੇ ਨੇ ਕਿ ਅਮੈਰੀਕਾ ਦੀ ਔਰ ਕਦੇ ਕਦੇ ਰਸ਼ੀਆ ਦੀ ਖਬਰਾਂ ਤੋਂ ਬਗੈਰ ਗੱਲ ਨਹੀਂ ਤੁਰਦੀ ਹੈਗੀ। ਅਤੇ ਦੂਸਰੀ ਆਲਮੀ ਜੰਗ ਜਦੋਂ ਸੈਕਿੰਡ ਵਰਲਡ ਵਾਰ ਹੋਈ ਸੀਗੀ, ਉਹਦੇ ਤੋਂ ਬਾਅਦ ਪੂਰਾ ਵਰਲਡ ਇਹ ਸਮਝਦਾ ਰਿਹਾ ਹੈ, ਸਮਝਦਾ ਕੀ ਰਿਹਾ, ਇੱਦਾਂ ਦਿਖਾਇਆ ਵੀ ਜਾਂਦਾ ਰਿਹਾ ਹੈ ਕਿ ਦੋ ਧਿਰਾਂ ਨੇ, ਇੱਕ ਅਮੈਰੀਕਨ ਧਿਰ ਜਿਹਦੇ 'ਚ ਯੂਰਪੀ ਤਾਕਤਾਂ ਨੇ ਨਾਲ ਰਸ਼ੀਆ ਨੂੰ ਛੱਡ ਕੇ ਇੰਗਲੈਂਡ ਹੈ, ਅਤੇ ਇੱਕ ਦੂਸਰੇ ਧਿਰ ਹੈ ਜਿਹਨੂੰ ਜਿਹਦੇ 'ਚ ਰੂਸ ਹੈ, ਚੀਨ ਹੈ, ਜਾਂ ਫਿਰ ਇੱਕ ਇੰਡੀਆ ਨੇ ਇੱਕ ਨੈਮ ਮੂਵਮੈਂਟ ਵੀ ਸ਼ੁਰੂ ਕੀਤਾ ਸੀ, ਨੋਨ ਅਲਾਈਨਡ ਮੂਵਮੈਂਟ। ਉਹ ਬਹੁਤਾ ਚਿਰ ਟਿਕ ਨਹੀਂ ਸਕਿਆ ਹੈਗਾ, ਨੋਨ ਅਲਾਈਨਡ ਦੇ ਵਿੱਚ ਕੋਈ ਹੈ ਨਹੀਂ, ਜਿਹੜੇ ਕਹਿੰਦੇ ਨੇ ਫੈਂਸ ਸੀਟਰ ਨੇ ਉਹ ਟਿਕ ਵੀ ਨਹੀਂ ਸਕੇ। ਪਰ ਉਹ ਜਿਹੜਾ ਧਰਤੀ ਦੇ ਉੱਤੇ ਇੱਕ ਪੋਲੀਟੀਕਲ ਸਿਨਾਰੀਓ ਦਿਖਾਇਆ ਜਾਂਦਾ ਹੈ ਕਿ ਇੱਕ ਪਾਸੇ ਰਸ਼ੀਆ, ਇੱਕ ਪਾਸੇ ਅਮੈਰੀਕਾ, ਅਸੀਂ ਫਿਲਮਾਂ ਦੇ ਵਿੱਚ ਵੀ ਦੇਖਦੇ ਰਹੇ ਹਾਂ, ਅਖਬਾਰਾਂ ਦੇ ਵਿੱਚ, ਟੀ ਵੀ

0: ਵਿੱਚ ਵੀ ਇਹੀ ਸੁਣਨ ਨੂੰ ਸਮਝਣ ਨੂੰ ਮਿਲਦਾ, ਸਪੈਸ਼ਲੀ ਜਿਸ ਧਰਤੀ ਤੇ ਹੈਗੇ ਆ ਆਸਟ੍ਰੇਲੀਆ ਦੇ ਵਿੱਚ, ਇੱਥੇ ਤੇ ਇਹੀ ਪਿਕਚਰ ਹੈ ਘੱਟੋ ਘੱਟ। ਇੱਥੇ ਬਚਪਨ ਤੋਂ ਲੈ ਕੇ ਛੋਟੇ ਬੱਚਿਆਂ ਨੂੰ, ਤੁਸੀਂ ਸਕੂਲੇ ਜਾਂਦੇ ਜਿਹੜੇ ਬੱਚੇ ਨੇ ਉਹਨਾਂ ਤੋਂ ਪੁੱਛੋਗੇ, ਉਹਨਾਂ ਨੂੰ ਪਤਾ ਹੈ ਕਿ ਨਹੀਂ ਰਸ਼ੀਆ ਇਜ਼ ਆਵਰ ਐਨੀਮੀ ਤੇ ਅਮੈਰੀਕਾ ਇਜ਼ ਆਵਰ ਫਰੈਂਡ, ਹੈ ਨਾ, ਇਹੀ ਸਮਝਾਇਆ ਪੜ੍ਹਾਇਆ ਜਾਂਦਾ ਹੈਗਾ। ਖੈਰ ਇਹ ਬਹੁਤੇ ਜਿਹੜੇ ਪੱਛਮੀ ਸਮਾਜ ਦੇ ਬੱਚੇ ਨੇ ਉਹਨਾਂ ਨੂੰ ਇਹੀ ਸਿੱਖਿਆਵਾਂ ਦਿੱਤੀਆਂ ਜਾਂਦੀਆਂ ਨੇ, ਪਰ ਇਹ ਸਿਰਫ ਇੱਥੇ ਇੱਥੇ। ਜਦੋਂ ਇੱਥੋਂ ਕੁਛ ਕੁ 100 ਕਿਲੋਮੀਟਰ ਤਾਂ, 100 ਵੀ ਨਹੀਂ ਮੇਰੇ ਖਿਆਲ ਦੇ ਨਾਲ, ਜਦੋਂ ਕੁਛ ਕੁ ਕਿਲੋਮੀਟਰ ਉੱਤੇ ਨੂੰ ਜਾਂਦੇ ਹੈਗੇ ਤਾਂ ਉੱਥੇ ਅਮੈਰੀਕਾ ਅਤੇ ਰਸ਼ੀਆ ਇੱਕ ਹੋ ਜਾਂਦੇ ਨੇ। ਅਤੇ ਕਹਾਣੀ ਅੱਜ ਆਪਾਂ ISS ਦੀ ਕਰਨੀ ਹੈ, ਇੰਟਰਨੈਸ਼ਨਲ ਸਪੇਸ ਸਟੇਸ਼ਨ ਦੀ ਕਰਨੀ ਹੈ। ਵੈਸੇ ਇਹਦਾ ਨਾਂ ਜਿਹੜਾ ISIS ਦੇ ਨਾਲ ਰਲਦਾ ਮਿਲਦਾ, ISIS ਲੜਾਈ ਕਰਵਾਉਣ ਵਾਲੀ ਸੰਸਥਾ, ਲੜਨ ਵਾਲੀ ਸੰਸਥਾ, ਇਹ ਜਿਹੜੀ ਹੈ ਇਹ ਜੋੜਨ ਵਾਲੀ ਸੰਸਥਾ ਹੈ, ISS ਸੰਸਥਾ ਵੀ ਨਹੀਂ ਕਹਿ ਸਕਦੇ। ਇਹ ਕੀ ਸ਼ੈ ਹੈ ਉਹਦੇ ਬਾਰੇ ਅੱਜ ਆਪਾਂ ਸਮਝਾਂਗੇ। ਇੰਟਰਨੈਸ਼ਨਲ ਸਪੇਸ ਸਟੇਸ਼ਨ ਇਹ ਕੀ ਚੀਜ਼ ਹੈ? ਬਹੁਤਿਆਂ ਨੂੰ ਇਹ ਸੁਣਨ ਲੱਗਦਾ ਹੋਏਗਾ ਕਿ ਜਿਵੇਂ ਨਾਸਾ ਹੈਗਾ ਹੈ ਜਾਂ ਇਸਰੋ ਹੈਗਾ ਹੈ, ਇੱਦਾਂ ਦਾ ਕੋਈ ਸਪੇਸ ਰਿਸਰਚ ਨੂੰ ਲੈ ਕੇ ਸਟੇਸ਼ਨ ਹੈਗਾ, ਪਰ ਇਹ ਧਰਤੀ 'ਤੇ ਨਹੀਂ ਹੈਗਾ। ਪਰ ਧਰਤੀ ਦੇ ਨਾਲ ਵੀ ਕਿਵੇਂ ਜੁੜਿਆ ਹੋਇਆ ਔਰ ਧਰਤੀ ਦੇ ਲਈ ਕਿਵੇਂ ਫਾਇਦੇਮੰਦ ਆ, ਉਹਦੇ ਬਾਰੇ ਅੱਜ ਦੇ ਦਿਨ ਇਹ ਜਾਣਾਂਗੇ। ਸੰਦੀਪ ਜੀ, ਸਭ ਤੋਂ ਪਹਿਲਾਂ ਤਾਂ ਇਹ ਹੈ ਕੀ ISS?
1: ਹਾਂਜੀ, ਜਿਵੇਂ ਨਾਮ ਤੇ ਪਤਾ ਲੱਗ ਰਿਹਾ ਸਾਨੂੰ, ਇੰਟਰਨੈਸ਼ਨਲ ਸਪੇਸ ਸਟੇਸ਼ਨ ਆ, ਇੱਕ ਸਟੇਸ਼ਨ ਆ ਜਿਹੜਾ ਕਿ ਸਪੇਸ 'ਚ ਆ, ਅਤੇ ਇੰਟਰਨੈਸ਼ਨਲ ਇਸ ਲਈ ਆ ਕਿਉਂਕਿ ਇੱਕ ਤੋਂ ਵੱਧ ਕੇ ਕੰਟਰੀਜ਼ ਜਿਹੜੀਆਂ ਇਹਨੂੰ ਇਕੱਠਿਆਂ ਚਲਾਉਂਦੀਆਂ ਹੈਗੀਆਂ। ਔਰ ਜਿੱਦਾਂ ਤੁਸੀਂ ਕਿਹਾ ਕਿ ਜੇ ਧਰਤੀ 'ਤੇ ਰਹਿੰਦੇ ਹਾਂ ਤਾਂ US ਔਰ ਰਸ਼ੀਆ ਦੂਜੀ ਸਾਈਡ ਹੁੰਦੇ, ਇੱਕ ਦੂਜੇ ਤੋਂ ਆਪੋਜ਼ਿਟ ਸਾਈਡ ਹੁੰਦੇ ਆ, ਪਰ ਇਹਦੇ 'ਚ US ਔਰ ਰਸ਼ੀਆ ਇਕੱਠੇ ਹੈਗੇ ਆ। ਔਰ ਉਹਨਾਂ ਨੇ ਹੀ, ਦੋਨਾਂ ਨੇ ਜਿਹੜਾ ਸਭ ਤੋਂ ਪਹਿਲਾਂ ਚਲੋ ਇਹ ਸ਼ੁਰੂ ਹੋਇਆ, ਹਾਂਜੀ, ਵੈਸੇ ਸ਼ੁਰੂਆਤ US ਦੀ ਹੀ ਸੀਗੀ, ਬਟ ਉਹਨਾਂ ਨੇ ਰਸ਼ੀਆ ਨੂੰ ਵੀ ਹੌਲੀ ਹੌਲੀ ਨਾਲ ਰਲਾ ਲਿਆ ਆਪਣੇ। ਜਦੋਂ ਕੋਲਡ ਵਾਰ ਚੱਲਦੀ ਸੀ ਉਦੋਂ ਆਪਾਂ ਲਾਸਟ ਟਾਈਮ ਗੱਲ ਕੀਤੀ ਸੀ, ਹੈ ਨਾ, ਕਿ ਉਦੋਂ ਇੱਕ ਦੂਜੇ ਦੇ ਅਗੇਂਸਟ ਸੀਗੇ ਇਹ, ਕਿ ਸਪੇਸ 'ਚ ਪਹਿਲਾਂ ਕੌਣ ਜਾਊਗਾ, ਮੂਨ 'ਤੇ ਕੌਣ ਜਾਊਗਾ। ਹਾਂਜੀ, ਫਿਰ ਕੋਲਡ ਵਾਰ ਜਦੋਂ ਖਤਮ ਹੋ ਗਈ ਉਸ ਤੋਂ ਬਾਅਦ ਇਹਨਾਂ ਨੂੰ ਲੱਗਿਆ ਕਿ ਨਹੀਂ, ਹੁਣ ਸਾਨੂੰ ਸ਼ਾਇਦ ਇਕੱਠੇ ਹੋ ਕੇ ਕੰਮ ਕਰਨਾ ਚਾਹੀਦਾ, ਕਿਉਂਕਿ ਟੈਕਨੋਲੋਜੀ ਬਹੁਤ ਮਹਿੰਗੀ ਹੁੰਦੀ ਆ, ਹੈ ਨਾ, ਬਹੁਤ ਰਿਸਰਚ ਕਰਨੀ ਪੈਂਦੀ ਆ, ਤਾਂ ਉਦੋਂ ਹੀ ਵਧੀਆ ਹੁੰਦੀ ਆ ਜਦੋਂ ਜ਼ਿਆਦਾ ਉਹਦਾ ਫਾਇਦਾ ਹੁੰਦਾ ਜਦੋਂ ਇਕੱਠੇ ਮਿਲ ਕੇ ਕੀਤੇ ਜਾਣ। ਅਤੇ ਇੰਟਰਨੈਸ਼ਨਲ ਸਪੇਸ ਸਟੇਸ਼ਨ ਜਿਹੜਾ ਮੇਨਲੀ US ਔਰ ਰਸ਼ੀਆ ਦਾ ਹੈਗਾ, ਉਸ ਤੋਂ ਇਲਾਵਾ ਕੈਨੇਡਾ, ਯੂਰਪ ਦੀ ਜਿਹੜੀ ਏਜੰਸੀ ਆ ਉਹਨਾਂ ਦਾ ਵਿੱਚ ਇਹਦੇ ਨਾਲ ਜਿਹੜੇ ਕੰਮ ਕਰਦੇ ਹੈਗੇ ਆ ਮੇਨ, ਔਰ ਜਪਾਨ 5ਵੀਂ ਕੰਟਰੀ ਹੈਗੀ ਆ। ਸੋ ਉਸ ਤੋਂ ਇਲਾਵਾ ਬਾਕੀ ਕੰਟਰੀਜ਼ ਦੇ ਐਸਟ੍ਰੋਨੋਟਸ ਜ਼ਰੂਰ ਜਾਂਦੇ ਹੈਗੇ ਆ, ਉਹਦੀ ਅਸੀਂ ਅੱਗੇ ਗੱਲ ਕਰਦੇ ਹਾਂ। ਅਤੇ ਇਹ ਅਰਥ ਤੋਂ ਜਿਹੜੀ ਆ 100 ਕਿਲੋਮੀਟਰ ਤੋਂ ਜ਼ਿਆਦਾ, ਮਤਲਬ 370 ਕਿਲੋਮੀਟਰ ਤੋਂ ਲੈ ਕੇ 460 ਕਿਲੋਮੀਟਰ ਦੇ ਵਿੱਚ ਵਿੱਚ ਇਹ ਰਹਿੰਦਾ ਹੈਗਾ ਆ, ਔਰ ਇਹ ਪੂਰੀ ਅਰਥ ਨੂੰ ਔਰਬਿਟ ਕਰਦਾ ਰਹਿੰਦਾ ਆ ਪੂਰੇ, ਮਤਲਬ ਹਰ 90 ਮਿੰਟ 'ਚ ਜਿਹੜਾ ਇੱਕ ਅਰਥ ਦਾ ਚੱਕਰ ਇਹ ਕੱਟ ਲੈਂਦਾ ਹੈਗਾ।
0: ਓਕੇ, ਹਾਂਜੀ, ਵਾਹ, ਇਹ ਤਾਂ ਚੰਨ ਤੋਂ ਵੀ ਛੇਤੀ ਕੱਟ ਲੈਂਦਾ ਹੈ, ਉਹਦੀ ਬਹੁਤ ਜ਼ਿਆਦਾ ਸਪੀਡ ਹੋਏਗੀ। ਅਤੇ ਜਿਵੇਂ ਸੰਦੀਪ ਜੀ ਨੇ ਦੱਸਿਆ ਕਿ ਜਿਹੜੇ ਕੋਲਡ ਵਾਰ ਸੀਗੀ ਉਹਦੇ ਤੋਂ ਬਾਅਦ ਜਦੋਂ ਰੂਸ ਟੁੱਟ ਗਿਆ, ਫਿਰ ਮਿਲ ਕੇ ਦੋਹਾਂ ਨੇ ਕਿਹਾ ਹੋਣਾ ਇੱਕ ਦੂਜੇ ਨੂੰ ਗਲੇ 'ਚ, ਬਾਹਾਂ 'ਚ ਬਾਹਾਂ ਪਾ ਕੇ, ਕਿ ਚਲੋ ਮਿਲਕਰ ਇੱਕ ਸਪਨੋ ਕਾ ਆਸ਼ੀਆਂ ਬਣਾਏ। ਹੁਣ ਇਹ ਸਪਨੋ ਕਾ ਜਿਹੜਾ ਆਸ਼ੀਆਂ, ਇਹ ਕਿੰਨੀ ਕੁ ਦੂਰ ਹੈ ਧਰਤੀ ਤੋਂ, ਕਿਵੇਂ ਹੈਗਾ, ਇਹਦੀ ਸਾਰੀ ਕਹਾਣੀ ਅੱਜ ਆਪਾਂ ਸਮਝਣ ਦੀ ਕੋਸ਼ਿਸ਼ ਕਰਾਂਗੇ। ਪਰ ਜਿੱਦਾਂ ਸੰਦੀਪ ਜੀ ਨੇ ਦੱਸਿਆ ਹੈ ਕਿ ਇੱਕ ਨਾਸਾ, ਇੱਕ ਦੂਸਰੀ ਰੋਸਮੋਸ, ਅਤੇ ਤੀਜੀ ਇੱਕ ਜੈਕਸਾ ਜਿਹੜੀ ਜਪਾਨ ਵਾਲੀ, ਅਤੇ ਚੌਥੀ ESA ਯੂਰੋਪੀਅਨ ਸਪੇਸ ਏਜੰਸੀ, ਅਤੇ ਪੰਜਵੀਂ CSA ਕੈਨੇਡੀਅਨ ਸਪੇਸ ਏਜੰਸੀ। 15 ਮੁਲਕ ਟੋਟਲ ਇਹਨਾਂ ਦੇ, ਕਿਉਂਕਿ ਯੂਰੋਪੀਅਨ ਕੰਟਰੀਜ਼ ਦੇ ਵੀ ਸਾਰੇ ਕੰਟਰੀਜ਼ ਆਪੋ ਆਪਣਾ ਹਿੱਸਾ ਪਾਉਂਦੇ ਨੇ। ਉਹ ਜਿਵੇਂ ਗਲੀ ਦੇ ਵਿੱਚ ਅੱਗੇ ਕਮੇਟੀਆਂ ਪੈਂਦੀਆਂ ਹੁੰਦੀਆਂ ਸੀਗੀਆਂ, ਕੁਛ ਉਸੇ ਕਿਸਮ ਦਾ ਹਿਸਾਬ ਕਿਤਾਬ ਮੰਨ ਕੇ ਚੱਲਿਓ। ਸੌਖੀ ਭਾਸ਼ਾ ਦੇ ਵਿੱਚ ਇਹ ਹੈਗਾ ਕਿ ਉਹਨਾਂ ਕੰਟਰੀਜ਼ ਦੀ ਆਪਣੀ ਇੰਨੀ ਕੁਵਤ ਨਹੀਂ ਹੈਗੀ ਕਿ ਉਹ ਇੱਕ ਵੱਖਰਾ ਸਪੇਸ ਸਟੇਸ਼ਨ ਬਣਾ ਸਕਣ। ਇੰਡੀਆ ਬਣਾ ਰਿਹਾ ਹੈਗਾ, ਚਾਈਨਾ ਬਣਾ ਰਿਹਾ, ਨਾਸਾ ਨੇ ਸੱਦਾ ਇਹਨਾਂ ਨੂੰ ਵੀ ਦਿੱਤੇ, ਅਸੀਂ ਇਹ ਕਦੇ ਸ਼ਾਮਲ ਨਹੀਂ ਹੋਏ। ਉਹ ਐਪੀਸੋਡ ਕੋਈ ਹੋਰ ਆਪਾਂ ਬਣਾ ਲਾਂਗੇ, ਅਤੇ ਉਹਦੇ ਵਿੱਚ ਆਪਾਂ ਗੱਲ ਕਰਾਂਗੇ ਕਿ ਭਾਰਤ ਵਾਲਾ ਅਤੇ ਚੀਨ ਵਾਲਾ ਕਿੱਥੇ ਕਿੱਥੇ ਪਹੁੰਚੇ ਹੈਗੇ ਨੇ। ਉਹ ਸ਼ੁਰੂ ਇੱਥੋਂ ਹੀ ਕਰਦੇ ਹਾਂ ਆਪਾਂ। ਇੰਟਰਨੈਸ਼ਨਲ ਸਪੇਸ ਸਟੇਸ਼ਨ ਦੀ ਤੁਸੀਂ ਕਹਾਣੀ ਦੱਸੀ ਹੈ ਕਿ ਦੋਹਾਂ ਨੇ ਇੱਕ ਦੂਜੇ ਦੇ ਗੱਲ ਦੇ ਵਿੱਚ ਬਾਹਾਂ ਪਾਈਆਂ, ਅਤੇ ਫਿਰ ਬਾਕੀ ਏਜੰਸੀਆਂ ਵੀ ਆ ਗਈਆਂ, ਪਰ ਕਿਵੇਂ ਸਟਾਰਟ ਹੋਇਆ, ਕਦੋਂ ਸਟਾਰਟ ਹੋਇਆ ਇਹਦੀ ਬਿਗਨਿੰਗ ਤੋਂ? ਬਈ ਇਹਦੇ ਮਾਂ ਪਿਓ ਤਾਂ ਚਲੋ ਰੂਸ ਅਤੇ ਅਮੈਰੀਕਾ ਹੋ ਗਏ, ਹੁਣ ਉਹ ਆਪਾਂ ਤੈਅ ਨਹੀਂ ਕਰਦੇ ਕਿ ਕੌਣ ਮਾਂ ਹੈ ਕੌਣ ਪਿਓ, ਪਰ ਕਿੱਦਾਂ?
1: ਹਾਂਜੀ, ਸੋ ਓਫੀਸ਼ੀਅਲੀ ਤਾਂ ਸਪੇਸ ਸਟੇਸ਼ਨ ਜਿਹੜਾ ਸਭ ਤੋਂ ਪਹਿਲਾਂ ਜਿਹੜਾ ਉਹਨਾਂ ਦਾ ਪ੍ਰੈਜ਼ੀਡੈਂਟ ਰੀਗਨ ਸੀਗਾ, ਉਹਨੇ ਓਫੀਸ਼ੀਅਲੀ ਜਿਹੜਾ ਇਹਨੂੰ ਕੀਤਾ ਸੀ, ਸਾਈਨ ਕੀਤਾ ਸੀ। ਹਾਂਜੀ ਹਾਂਜੀ, ਅਤੇ 1984 ਦੇ ਵਿੱਚ US ਕਾਂਗਰਸ ਨੇ ਇਹਨੂੰ ਕਰਤਾ ਸੀਗਾ ਅਪਰੂਵ ਕਿ ਅਸੀਂ ਇਹ ਕਰਾਂਗੇ ਪ੍ਰੋਜੈਕਟ। ਪਰ ਚਾਹੇ ਜਿਹੜਾ 80s ਦੇ ਵਿੱਚ ਹੋਇਆ, ਬਟ ਇਹ ਬਹੁਤ ਟਾਈਮ ਤੋਂ ਚੱਲੇ ਆਉਂਦੇ ਕਾਫੀ ਸਾਰੇ ਅਲੱਗ ਅਲੱਗ।
0: ਤੁਸੀਂ ਮੇਰੇ ਖਿਆਲ ਦੇ ਨਾਲ ਉਹਦੇ ਅਪੋਲੋ ਮਿਸ਼ਨ ਦੇ ਵਿੱਚ ਵੀ ਗੱਲ ਕੀਤੀ ਸੀ, ਜੋਨ ਐਫ ਕੈਨੇਡੀ ਵੀ ਕਹਿ ਰਿਹਾ ਸੀਗਾ ਕਿ ਨਾਓ ਇਟਸ ਟਾਈਮ ਟੂ ਗੋ, ਹੈ ਨਾ। ਉੱਪਰ ਜਾਣਾ ਚਾਹੀਦਾ ਹਾਂ। ਸੋ ਕੈਨੇਡਾ ਦੇ ਟਾਈਮ ਤੇ ਹੀ ਸੁਪਨਾ ਬੁਣਨ ਲੱਗ ਗਏ ਸੀਗੇ।
1: ਹਾਂਜੀ ਹਾਂਜੀ, ਇਹ ਮਤਲਬ ਕਿ ਉਹ ਨਹੀਂ ਕਿਹਾ ਸੀ ਕਿ ਅਸੀਂ ਮੂਨ ਲੈਂਡਿੰਗ ਕਰਾਵਾਂਗੇ ਉੱਥੇ, ਆਪਣੇ ਐਸਟ੍ਰੋਨੌਟਸ ਲੈ ਕੇ ਜਾਵਾਂਗੇ ਤੇ ਫਿਰ ਵਾਪਸ ਲੈ ਕੇ ਆਵਾਂਗੇ, ਤਾਂ ਮੇਨ ਉਹਦਾ ਹੀ ਸੀ। ਬਟ ਉਹਦੇ ਤੋਂ ਬਾਅਦ ਉਦਾਂ ਦੀ ਤਾਂ ਉਹਨਾਂ ਨੂੰ ਗੋਲੀ ਮਾਰ ਦਿੱਤੀ ਤਾਂ ਡੈਥ ਹੋ ਗਈ, ਫਿਰ ਬਾਕੀਆਂ ਨੂੰ ਅੱਗੇ ਕੰਟੀਨਿਊ ਕਰਨਾ ਪਿਆ। ਬਟ ਇਹਦੀ ਜਿਹੜੀ ਸ਼ੁਰੂਆਤ ਹੈ ਸਿਰਫ ਜਿਹੜੀ 1980s ਜਾਂ 20th ਸੈਂਚਰੀ ਚ ਨਹੀਂ ਹੋਈ, 1600 ਸੈਂਚਰੀ ਦੇ ਵਿੱਚ ਇੱਕ ਜਿਹੜਾ ਹਾਂਜੀ ਮਤਲਬ ਸਭ ਤੋਂ ਪਹਿਲਾਂ ਜਿਹੜੇ ਜਿਹਨੇ ਇਹ ਸੋਚਿਆ ਸੀ ਕਿ ਹਿਊਮਨ ਵੀ ਕਦੇ ਰਹਿ ਸਕਦੇ ਆ ਸਪੇਸ ਦੇ
0: ਵਿੱਚ,
1: ਉਦੋਂ ਨਾਸਾ
0: ਉਦੋਂ ਅਮਰੀਕਾ ਵੀ ਨਹੀਂ ਸੀ।
1: ਹਾਂਜੀ, ਤਾਂ ਹੀ ਅਸੀਂ ਜਦੋਂ ਮੂਨ ਲੈਂਡਿੰਗ ਦੀ ਗੱਲ ਕੀਤੀ ਸੀ ਤਾਂ ਅਸੀਂ ਕਹਿ ਰਹੇ ਸੀ ਕਿ ਚਾਹੇ ਮੂਨ ਲੈਂਡਿੰਗ ਜਿਹੜੀ ਆ ਉਹ 1969 ਦੇ ਵਿੱਚ ਹੋਈ ਆ, ਬਟ ਉਹਦੇ 'ਚ ਜਿਹੜਾ ਉਹਦੀ ਸ਼ੁਰੂਆਤ ਜਿਹੜੀ ਉਦੋਂ ਤੋਂ ਹੀ ਹੋ ਜਾਂਦੀ ਆ ਜਦੋਂ ਸਾਇੰਸ ਦੇ ਵੱਲ ਜਿਹੜੇ ਆ ਲੋਕ ਜਿਹੜੇ ਐਸਟ੍ਰੋਨੋਮਰਸ ਜਿਹੜੇ ਸੀਗੇ ਜਾਂ ਸਾਇੰਟਿਸਟ ਜਿਹੜੇ ਸੀ ਉਹਦੇ 'ਚ ਕੰਮ ਕਰਨ ਲੱਗ ਗਏ ਸੀ, ਜਿਹ 'ਚ ਨਾ ਤੁਸੀਂ ਆਈਨਸਟਾਈਨ ਨੂੰ ਇਗਨੋਰ ਕਰ ਸਕਦੇ ਆ, ਨਾ ਹੀ ਤੁਸੀਂ ਉਹਨਾਂ ਤੋਂ ਪੁਰਾਣਿਆਂ ਨੂੰ ਕਰ ਸਕਦੇ ਆ, ਗੈਲੀਲੀਓ ਨੂੰ ਕਰ ਸਕਦੇ, ਕਿਸੇ ਨੂੰ ਵੀ ਨਹੀਂ ਕਰ ਸਕਦੇ। ਸੋ ਇਹ ਜਿਹੜਾ ਬੰਦਾ ਸੀਗਾ ਜਿਹਦਾ ਜਿਹੜਾ ਨਾਮ ਸੀਗਾ ਜੋਹਨਸ ਕੈਪਲਰ, ਇਹਨੇ ਸੋਚਿਆ ਸੀ ਸਭ ਤੋਂ ਪਹਿਲਾਂ ਕਿ ਜਾਊਗੇ ਕਦੇ ਹਿਊਮਨਸ ਜਿਹੜੇ ਆ ਸਪੇਸ ਦੇ ਵਿੱਚ, ਹੈ ਨਾ। ਫਿਰ 1860s ਦੇ ਵਿੱਚ ਐਡਵਰਡ ਐਬਰਟ ਹੋਲ ਜਿਹੜਾ ਇੱਕ ਸੀਗਾ, ਉਹਨੇ ਬ੍ਰਿਕ ਮੂਨ ਦਾ ਕੋਨਸੈਪਟ ਦਿੱਤਾ ਸੀ, ਜਿਹਦਾ ਮਤਲਬ ਉਹਦਾ ਪਰਪਸ ਇਹ ਸੀਗਾ ਕਿ ਇੱਕ ਇੱਦਾਂ ਦੀ ਮੈਨ ਮੇਡ ਸਟਰਕਚਰ ਹੋਊਗੀ ਜਿਹੜੀ ਅਰਥ ਦੇ ਦੁਆਲੇ ਘੁੰਮੂਗੀ, ਔਰ ਮੂਨ ਤੇ ਜਿਹੜੀ ਆ ਹਾਂਜੀ ਉਹ ਜਿਹੜੀ ਕਰੂ ਨੂੰ ਲਾਈਫ ਸਪੋਰਟ ਸਿਸਟਮ ਜਿਹੜਾ ਪ੍ਰੋਵਾਈਡ ਕਰੂਗੀ। ਫਿਰ ਉਸ ਤੋਂ ਬਾਅਦ ਇੱਕ ਰਸ਼ੀਅਨ ਸਾਇੰਟਿਸਟ ਸੀਗਾ ਕੋਂਸਟੈਂਟਿਨ, ਉਹਨੇ ਵੀ ਇਹਦਾ ਡਿਜ਼ਾਈਨ ਉਹਨੇ ਅਪਰੂਵ ਕੀਤਾ ਕਿ ਮਤਲਬ ਇਹ ਇਸ ਸਪੇਸ ਸਟੇਸ਼ਨ ਦਾ ਨਹੀਂ, ਬਟ ਉਹਨੇ ਸੋਚਿਆ ਕਿ ਹਾਂ ਇੱਦਾਂ ਦਾ ਕੋਈ ਚੀਜ਼ ਹੋਊਗੀ ਜਿਹੜੀ ਵੀਲ ਵਰਗੀ ਜਿਹੜੀ ਹੋਊਗੀ, ਹੈ ਨਾ। ਪਹਿਲੀ ਜਿਹੜੀ ਹੈ ਡੀਟੇਲਸ ਜਿਹੜੀ ਹਰਮਨ ਜਿਹੜਾ 1928 ਦੇ ਵਿੱਚ ਉਹਨਾਂ ਨੇ ਜਿਹੜੀ ਆ ਸੋਚਿਆ ਕਿ ਇੱਕ ਵੀਲ ਵਰਗੀ ਸਟਰਕਚਰ ਹੋ ਸਕਦੀ ਹੈ। ਸੋ ਉਸ ਤੋਂ ਬਾਅਦ ਵੀ ਹੋਰ ਕਾਫੀ ਲੋਕ ਸੀਗੇ, ਤੇ US ਗਵਰਨਮੈਂਟ ਨੇ ਵੀ ਜਿਹੜਾ 1950 ਦੇ ਟਾਈਮ 'ਚ ਜਿਹੜਾ ਇਹ ਸੋਚਣਾ ਸ਼ੁਰੂ ਕਰ ਦਿੱਤਾ ਸੀ ਕਿ ਅਸੀਂ ਸਪੇਸ ਸਟੇਸ਼ਨ ਇੱਕ ਬਣਾਵਾਂਗੇ, ਔਰ ਇਹਨਾਂ ਨੇ ਪੇਟੈਂਟ ਵੀ ਕਰਾ ਲਿਆ ਸੀਗਾ। ਪੇਟੈਂਟ ਦਾ ਮਤਲਬ ਕਿ ਹੁਣ ਇਹਨਾਂ ਦਾ ਪ੍ਰੋਜੈਕਟ ਹੋਰ ਕੋਈ ਉਹਨੂੰ ਨਹੀਂ ਲੈ ਸਕਦਾ, ਹੈ ਨਾ।
0: ਰਾਈਟ।
1: ਫਿਰ ਜਦੋਂ ਇਹਨਾਂ ਨੇ ਜਿਹੜਾ ਇੱਕ ਪਹਿਲਾ ਜਿਹੜਾ ਇਹਨਾਂ ਦਾ ਕੋਨਸੈਪਟ ਸੀਗਾ US ਦਾ ਆਰਮੀ ਦਾ ਪ੍ਰੋਜੈਕਟ ਸੀਗਾ, ਇਵੈਂਟ ਪ੍ਰੋਜੈਕਟ ਹੋਰਾਈਜ਼ਨ, ਜਿਹਦਾ ਮਤਲਬ ਇਹ ਸੀਗਾ ਕਿ ਜਦੋਂ ਇਹਨਾਂ ਨੇ ਮੂਨ 'ਤੇ ਜਾਣਾ ਹੈ ਤਾਂ ਉਸ ਟਾਈਮ ਦੇ ਉੱਤੇ ਇਹਨਾਂ ਨੇ ਜਿਹੜਾ ਫਿਊਲ ਜਿਹੜਾ ਪ੍ਰੋਵਾਈਡ ਕਰਨ ਦੇ ਲਈ ਜਾਂ ਫਿਰ ਕਰੂ ਨੂੰ ਜਿਹੜਾ ਇੱਕ ਤਰ੍ਹਾਂ ਘਰ ਪ੍ਰੋਵਾਈਡ ਕਰਨ ਦੇ ਲਈ ਥੋੜ੍ਹੇ ਟਾਈਮ 'ਚ ਸਪੇਸ 'ਚ ਰਹਿਣ ਦੇ ਲਈ ਅਸੀਂ ਇੱਦਾਂ ਦਾ ਕੁਛ ਬਣਾਵਾਂਗੇ, ਤਾਂ ਇੱਦਾਂ ਇਹਨਾਂ ਦੀ ਮਤਲਬ ਸ਼ੁਰੂਆਤ ਕਾਫੀ ਟਾਈਮ ਤੋਂ ਹੋਈ, ਹੈ ਨਾ। ਅਤੇ ਫਿਰ ਜਿਹੜਾ ਅਫੀਸ਼ੀਅਲੀ ਜਿਹੜਾ 1984 ਦੇ ਵਿੱਚ ਹੋਇਆ, ਤਾਂ ਸਭ ਤੋਂ ਪਹਿਲਾਂ ਜਿਹੜਾ ਨਾਸਾ ਸੀਗੀ ਉਹਨਾਂ ਨੇ ਇਨਵਾਈਟ ਕੀਤਾ ਕੈਨੇਡਾ, ਜਪਾਨ ਅਤੇ ਜਿਹੜੀ ਆਪਣੇ ਯੂਰੋਪੀਅਨ ਸਪੇਸ ਏਜੰਸੀ ਨੂੰ, ਔਰ ਉਹਨਾਂ ਨੇ ਜਦੋਂ ਇਹਨਾਂ ਨੇ ਇਨਵਾਈਟ ਕੀਤਾ ਉਸ ਤੋਂ ਬਾਅਦ ਉਹਨਾਂ ਨੇ ਹਾਂ ਕਹਿਤੀ। ਰਸ਼ੀਆ ਉਹਦੇ ਤੋਂ ਵੀ ਬਾਅਦ 'ਚੋਂ ਆਇਆ, ਰਸ਼ੀਆ ਕਾਫੀ ਬਾਅਦ 'ਚ ਆਇਆ, ਰਸ਼ੀਆ ਨੂੰ ਵੀ ਇਹਨਾਂ ਨੇ ਫਿਰ ਇਨਵਾਈਟ ਕੀਤਾ ਕਿ ਵੀ ਅਸੀਂ ਐਵੇਂ ਦਾ ਪ੍ਰੋਜੈਕਟ ਕਰ ਰਹੇ ਤਾਂ ਤੁਸੀਂ ਸਾਡੇ ਨਾਲ ਜਿਹੜਾ ਕੰਮ ਕਰੋ, ਤਾਂ ਫਿਰ ਜਿਹੜਾ ਰਸ਼ੀਅਨ ਜਿਹੜਾ ਸੀਗਾ ਮਿਸ਼ਨ ਉਹ ਵੀ ਜਿਹੜੇ ਨਾਲ ਹੋ ਗਿਆ। ਤੋ ਅੱਜ ਦੇ ਟਾਈਮ 'ਚ ਜਿਹੜੇ ਪ੍ਰਾਇਮਰੀ ਮਿਸ਼ਨ ਕੰਟਰੋਲ ਜਿਹੜੇ ਹੈਗੇ ਇਹਨਾਂ ਦੇ ਅਰਥ ਦੇ ਉੱਤੇ, ਉਹ ਰਸ਼ੀਆ ਦੀ ਸਪੇਸ ਏਜੰਸੀ ਔਰ ਨਾਸਾ ਹੈਗੀ ਆ, ਅਤੇ ਬਾਕੀਆਂ 'ਚ ਜਿਹੜੇ ਵੈਸੇ ਕੰਮ ਹੁੰਦੇ ਕਿ ਉਹਨਾਂ ਨੇ ਬਾਕੀ ਵੀ ਚੀਜ਼ਾਂ ਮਤਲਬ ਜਿਹੜੀ ਤੁਸੀਂ ਕਹਿ ਸਕਦੇ ਕਿ ਕੋ ਫੈਸਿਲਿਟੀਜ਼ ਜਿਹੜੀਆਂ ਬਾਕੀ ਕੰਟਰੀਜ਼ 'ਚ ਹੈਗੀਆਂ, ਜਿਹੜੀਆਂ ਆਪਾਂ ਯੂਰੋਪੀਅਨ ਸਪੇਸ ਦੀ ਗੱਲ ਕੀਤੀ ਆ ਜਾਂ ਕੈਨੇਡਾ ਦੀ, ਅਤੇ ਇਹ ਜਿਹੜਾ ਮੇਨ ਇਹਦਾ ਸਾਰਾ ਕੁਛ।
0: ਪਰ ਦੂਸਰੀਆਂ ਜਿਹੜੀਆਂ ਇਹਨਾਂ ਦੇ ਨਾਲ ਨਹੀਂ ਹੈਗੀਆਂ ਉਹਨਾਂ ਦੇ ਨਾਲ ਤਾਂ ਨਹੀਂ ਇਹ ਸ਼ੇਅਰ ਕਰਦੇ ਹੋਣੇ, ਵੈਸੇ ਫੋਰ ਦੀ ਲਾਰਜਰ ਸੇਕ ਆਫ ਹਿਊਮਨ ਕਾਇੰਡ ਕਰ ਲੈਂਦੇ ਹੋਣਗੇ ਥੋੜ੍ਹਾ ਬਹੁਤ, ਜਾਂ ਦੱਸ ਦਿੰਦੇ ਹੋਣਗੇ ਵੀ ਭਾਈ ਨਹੀਂ ਪੈਂਦਾ ਉਧਰ ਨੂੰ ਨਾ ਜਾਇਓ।
1: ਹਾਂਜੀ ਹਾਂਜੀ, ਨਹੀਂ ਇਹ ਨਹੀਂ ਇਹ ਬਾਕੀਆਂ ਨਾਲ ਵੀ ਸ਼ੇਅਰ ਕਰਦੇ ਆ ਕਿ ਜਿਹੜੀ ਬਾਕੀ, ਕਿਉਂਕਿ ਉੱਥੇ ਜਿਹੜੀਆਂ ਰਿਸਰਚ ਹੁੰਦੀ ਜਿਹਨਾਂ ਅਸੀਂ ਅੱਗੇ ਗੱਲ ਕਰਾਂਗੇ ਕਿ ਉਹ ਉਹੀ ਹੈ ਕਿ ਹਿਊਮੈਨਿਟੀ ਲਈ ਹਿਊਮਨ ਬਾਡੀ ਨੂੰ ਸਟੱਡੀ ਕਰਨ ਦੇ ਲਈ ਕਾਫੀ ਰਿਸਰਚ ਹੁੰਦੀ ਆ, ਉੱਥੇ ਇਨਵਾਇਰਮੈਂਟ ਨੂੰ ਸਟੱਡੀ ਕਰਨ ਦੇ ਲਈ ਕਾਫੀ ਰਿਸਰਚ ਹੁੰਦੀ ਆ, ਤੇ ਇਹ ਸ਼ੇਅਰ ਕਰਦੇ ਹੈਗੇ ਆਪਸ 'ਚ ਪੂਰੇ। ਉਹੀ ਜਿੱਦਾਂ ਤੁਸੀਂ ਸ਼ੁਰੂ 'ਚ ਗੱਲ ਕੀ ਵੀ ਸਾਇੰਟਿਫਿਕ ਲੈਵਲ ਤੇ ਇਕੱਠੇ ਹੋ ਜਾਂਦੇ ਆ ਸਾਰੇ, ਪੋਲੀਟੀਕਲੀ ਚਾਹੇ ਅਲੱਗ ਅਲੱਗ ਹੋਣ, ਹੈ ਨਾ,
0: ਉਹ ਦਿਖਾਉਣਾ ਲੋੜ ਵੀ ਹੈ।
1: ਹਾਂਜੀ, ਔਰ ਇਹ ਬਹੁਤ
0: ਹਵਾ 'ਚ ਕਿਹੜਾ ਵੋਟਾਂ ਪੈਣੀਆਂ ਨੇ।
1: ਹਾਂਜੀ, ਇਹ ਸਾਰੇ ਮਹਿੰਗਾ ਵੀ ਮਤਲਬ ਇਹ ਕਿਉਂ ਇਕੱਠੇ ਵੀ ਤਾਂ ਹੀ ਕੰਮ ਕਰਨ ਲੱਗੇ ਕਿਉਂਕਿ ਬਹੁਤ ਮਹਿੰਗਾ ਪ੍ਰੋਜੈਕਟ ਸੀਗਾ, ਹੈ ਨਾ, $100 billion ਦਾ ਪ੍ਰੋਜੈਕਟ ਸੀਗਾ, ਤੇ ਹੈਗਾ ਕਿਉਂਕਿ ਹੁਣ ਤੱਕ ਵੀ ਜਿਹੜੇ ਚੇਂਜਿਸ ਜੋ ਰਿਪੇਅਰਸ ਵਗੈਰਾ, ਹੈ ਨਾ, ਸਾਰਾ ਕੁਛ, ਔਰ ਇੱਥੋਂ ਸਮਾਨ ਭੇਜਣਾ ਸਪੇਸ ਦੇ ਵਿੱਚ ਬਹੁਤ ਜਿਹੜਾ ਔਖਾ ਹੈਗਾ ਕਿ ਕੋਈ ਵੀ ਜਿਹੜੀ
0: ਗੇੜੇ 'ਚ ਜਾਂਦਾ ਵੀ ਨਹੀਂ ਹੋਣਾ,
1: ਇੱਕ ਗੇੜੇ ਜਾਂਦਾ ਨਹੀਂ, ਕੋਈ ਵੀ ਚੀਜ਼ ਆ ਤੁਸੀਂ 1 pound ਵੀ ਚੀਜ਼ ਭੇਜਣੀ ਤੁਹਾਨੂੰ ਉਹਦੇ ਲਈ $10,000 ਲੱਗ ਜਾਂਦਾ, ਮਤਲਬ 3, ਹੈ ਨਾ। ਜੇ ਤੁਸੀਂ ਕੋਈ ਐਮਰਜੈਂਸੀ ਮੰਨ ਲਓ ਇੱਥੋਂ ਅਰਥ ਤੋਂ ਚੀਜ਼ ਭੇਜਣੀ ਆ, ਤਾਂ ਤੁਸੀਂ ਰੋਕਟ ਦੇ ਥਰੂ ਭੇਜ ਸਕਦੇ, ਪਰ ਉਹ ਭੇਜਣ ਨੂੰ 6 hours ਉਹ ਮਤਲਬ ਘੱਟ ਤੋਂ ਘੱਟ ਟਾਈਮ ਆ ਜਿਹੜਾ ਲੱਗੇਗਾ, ਹੈ ਨਾ। ਤੋ ਮਹਿੰਗਾ ਵੀ ਹੈ ਔਰ ਟਾਈਮ ਟੇਕਨ ਵੀ ਹੈ, ਉਹ ਮੰਨ ਲਓ ਕਿ ਉੱਥੇ ਕੋਈ ਐਮਰਜੈਂਸੀ ਹੈਗੀ ਆ, ਹੈ ਨਾ, ਤੇ ਉਹ ਇੱਥੋਂ ਭੇਜਣ ਲੱਗੇ ਤਾਂ 6-7 hours 'ਚ ਤਾਂ ਔਖਾ ਹੋ ਜਾਂਦਾ। ਤੋ ਉਹ ਸਾਰੀਆਂ ਚੀਜ਼ਾਂ ਇਸ ਲਈ ਇਹਨਾਂ ਨੂੰ ਸਪੇਸ 'ਚ ਜਿਹੜਾ ਇਕੱਠੇ ਵੀ ਹੋਣਾ ਪੈਂਦਾ, ਔਰ ਇਸੇ ਲਈ ਉੱਥੇ ਇਹ ਨਹੀਂ ਅਲੱਗ ਹੁੰਦੇ ਹੈਗੇ, ਇਕੱਠੇ ਕੰਮ ਕਰਦੇ ਹੈਗੇ ਆ, ਔਰ ਟੈਕਨੋਲੋਜੀ ਕਿਉਂਕਿ ਮਹਿੰਗਾ ਹੈ ਤੋ, ਔਰ ਮੈਨ ਪਾਵਰ ਵੀ ਬਹੁਤ ਲੱਗਦੀ, ਬਹੁਤ ਸਾਇੰਟਿਸਟ ਲੱਗਣੇ ਹੈ ਨਾ, ਬਹੁਤ ਰਿਸਰਚਰਸ ਇੰਜੀਨੀਅਰਸ ਲੱਗਣੇ ਆ, ਤਾਂ ਉਹ ਸਾਰੀਆਂ ਕੰਟਰੀਜ਼ ਤੋਂ ਜਿਹੜਾ ਥੋੜ੍ਹਾ ਥੋੜ੍ਹਾ ਥੋੜ੍ਹੀ ਥੋੜ੍ਹੀਆਂ ਚੀਜ਼ਾਂ ਜਿਹੜੀਆਂ ਲੈ ਕੇ ਇੱਕ ਪ੍ਰੋਪਰ ਸਿਸਟਮ ਬਣਦਾ ਹੈਗਾ।
0: ਅਤੇ ਇਹ ਜਿਹਦਾ ਤੁਸੀਂ ਗੱਲ ਕੀਤੀ ਕਿ ਤੁਸੀਂ ਵਿੱਚ ਇੱਕ ਦੋ ਜਗ੍ਹਾ ਵਰਡ ਯੂਜ਼ ਕੀਤੇ, ਡੋਕਿੰਗ ਕੀਤੀ, ਮੋਡਿਊਲ, ਯੇ ਵੋ, ਅਤੇ ਐਡਾ ਮਹਿੰਗਾ ਹੈਗਾ, ਇਹ ਸਾਰਿਆਂ 'ਤੇ ਸਵਾਲਾਂ ਤੋਂ ਆਉਣ ਤੋਂ ਪਹਿਲਾਂ ਇਹ ਇੱਕ ਸਵਾਲ ਜ਼ਰੂਰ ਬਣਦਾ ਇਹਦਾ ਕਿ ਇਹ ਹੈ ਕਿੱਡੀ ਕੁ ਚੀਜ਼। ਮਤਲਬ ਜਦੋਂ ਆਪਾਂ ਸੈਟੇਲਾਈਟ ਸੁਣਦੇ ਹੈਗੇ ਹਾਂ ਤਾਂ ਸੈਟੇਲਾਈਟ ਦੇ ਨੋਰਮਲੀ ਜਿੱਦਾਂ ਦੇ ਸਾਈਜ਼ ਹੁੰਦੇ ਨੇ, ਇੱਕ ਸੈਟੇਲਾਈਟ ਹੈ, ਕਈ ਸੈਟੇਲਾਈਟ ਨੇ, ਅਤੇ ਆਹ ਡੋਕਿੰਗ ਵਾਲੀ ਕੀ ਚੀਜ਼ ਹੈ। ਅਤੇ ਜਦੋਂ ਤੁਸੀਂ ਇਸ ਕਿਸਮ ਦੀ ਅਸੈਂਬਲੀ ਦੀ ਗੱਲ ਕਰਦੇ ਹੋ ਤਾਂ ਫਿਰ ਇਹ ਵੀ ਦੱਸਿਓ ਕਿ ਇਹ ਅਸੈਂਬਲੀ ਫਿਰ ਕੌਣ ਕਰਦਾ, ਕਿਵੇਂ ਹੁੰਦੀ ਹੈ?
1: ਹਾਂਜੀ, ਇਹ ਜਿੱਦਾਂ ਕਾਫੀ ਸਾਰੇ ਅਲੱਗ ਅਲੱਗ ਪਾਰਟਸ ਲੱਗਦੇ, ਜੇ ਤੁਸੀਂ ਇਹਨੂੰ ਅਗਰ ਇਹਦੀ ਫੋਟੋਜ਼ ਦੇਖੋਗੇ ਗੂਗਲ 'ਤੇ ਸਰਚ ਕਰਕੇ, ਤਾਂ ਜਿਹੜਾ ਇੱਕ ਫੁੱਟਬਾਲ ਫੀਲਡ ਦੀ ਸਾਈਜ਼ ਦਾ ਜਿਹੜਾ ਇੱਕ ਪੂਰਾ ਇਹ ਸਟੇਸ਼ਨ ਹੈਗਾ ਹੈ ਨਾ, ਕਿਉਂਕਿ ਇੱਕ ਟਾਈਮ ਦੇ ਉੱਤੇ ਇਹ ਜਿਹੜੇ ਵੈਸੇ ਇਹ 3 ਤੋਂ ਲੈ ਕੇ 13 ਤੱਕ ਇੱਥੇ ਐਸਟ੍ਰੋਨੋਟਸ ਜਿਹੜੇ ਆ ਸਕਦੇ ਹੈਗੇ ਆ,
0: 3 ਤੋਂ 13 ਇੱਕ ਟਾਈਮ ਦੇ ਵਿੱਚ,
1: ਇੱਕ ਟਾਈਮ ਤੱਕ। ਹਾਂਜੀ, ਬਟ ਇਸ ਟਾਈਮ ਦੇ ਕੰਟੀਨਿਊਲੀ 7 ਚੱਲਦੇ ਆ ਕਿ 7 ਹੈਗੇ ਹੈ ਨਾ, ਔਰ ਸ਼ੁਰੂਆਤ 'ਚ ਇੰਨੇ ਨਹੀਂ ਸੀਗੇ, ਉਹ ਹੌਲੀ ਹੌਲੀ ਡਿਵੈਲਪਮੈਂਟ ਜੋ ਵੀ ਹੁੰਦੀ ਗਈ ਹੈ ਨਾ,
0: ਇਹਨੇ ਬੰਦੇ ਵੀ ਨਹੀਂ ਮੰਨਦੇ ਹੋਣਗੇ।
1: ਹਾਂਜੀ, ਸੋ ਇਹ ਜਿਹੜੀ ਅਲੱਗ ਅਲੱਗ ਉੱਥੇ ਚੀਜ਼ਾਂ ਹੈਗੀਆਂ, ਦੋ ਮੋਡਿਊਲ ਜਿਹੜਾ ਅਸੀਂ ਕਹਿੰਦੇ ਰੋਕਟ ਦੇ ਵਾਂਗੂ ਮੰਨ ਲਓ, ਜਾਂ ਦੋ ਸਟਰਕਚਰਸ ਮੰਨ ਲਓ ਤੁਸੀਂ, ਅਲੱਗ ਅਲੱਗ ਸਟਰਕਚਰਸ ਹੈਗੀਆਂ, ਉਹਨਾਂ ਨੂੰ ਜੋੜਦੇ ਹੈ ਨਾ, ਜੋੜ ਜੋੜ ਕੇ ਕਿਉਂਕਿ ਬਣਾਇਆ ਗਿਆ, ਔਰ ਇਹ ਇੱਦਾਂ ਨਹੀਂ ਸੀ ਕਿ ਉੱਥੇ ਜਾ ਕੇ
0: ਮੰਨ ਲਓ ਕਿ ਇੱਕ ਜਹਾਜ਼ ਦੇ ਪਰ ਕੱਟ ਦਿਓ ਤੇ ਜਹਾਜ਼ ਦੇ ਵਿੱਚੋਂ ਕੋਕਪਿਟ ਬਾਹਰ ਕੱਢ ਦਿਓ ਤੇ ਉਹਦੇ 'ਚੋਂ ਤੁਸੀਂ ਆਪਣੀ ਬਿਜ਼ਨਸ ਇਕਨੋਮੀ ਕੱਢ ਦਿਓ, ਫਸਟ ਕਲਾਸ ਕੱਢ ਦਿਓ, ਇਕੱਲੀ ਬਿਜ਼ਨਸ ਕਲਾਸ ਵਾਲਾ ਜਿੱਡਾ ਕੁ ਡੱਬਾ ਹੈ, ਓਡੇ ਓਡੇ ਇੱਕ ਕਈ ਜਹਾਜ਼ ਆਪਸ 'ਚ ਜੁੜੇ ਹੋਏ ਨੇ, ਹੈ ਨਾ?
1: ਹਾਂਜੀ ਹਾਂਜੀ, ਇਵੇਂ ਹੀ ਆ, ਜਿਵੇਂ ਮੰਨ ਲਓ ਇਹ ਬਣਾਇਆ ਵੀ ਦੇਖਿਆ ਸੀ, ਜਦੋਂ ਤੁਸੀਂ ਜਹਾਜ਼ ਦੀ ਇਗਜ਼ਾਮਪਲ ਦਿੱਤੀ ਹੈ ਕਿ ਜਿਹੜੇ ਆ ਜਿਹੜੇ ਵਿੰਗਸ ਉਹਦੇ ਜਿਹੜੇ ਆ ਅਰਥ 'ਤੇ ਬਣਾ ਲਿਆ ਗਿਆ, ਉਹਦਾ ਕੋਕਪਿਟ ਅਲੱਗ ਤੋਂ ਅਰਥ 'ਤੇ ਬਣਾ ਲਿਆ ਗਿਆ, ਹਰ ਚੀਜ਼ ਪੋਸ਼ਨ ਬਣਾ ਲਈ ਗਈ, ਪਰ ਉਹਨੂੰ ਜੋੜਿਆ ਜਿਹੜਾ ਉਹ ਜਿੱਥੇ ਹੈਗਾ ਸਪੇਸ ਸਟੇਸ਼ਨ, ਉੱਥੇ ਮਤਲਬ ਸਪੇਸ 'ਚ ਜਾ ਕੇ ਜੋੜਿਆ ਗਿਆ। ਔਰ ਸਭ ਤੋਂ ਪਹਿਲਾਂ ਜਿਹੜੇ ਦੋ ਮੇਜਰ ਮੋਡਿਊਲ ਸੀਗੇ ਉਹ ਰਸ਼ੀਆ, ਔਰ ਸਭ ਤੋਂ ਪਹਿਲਾਂ ਜਿਹੜਾ ਰੋਕੇਟ ਗਿਆ ਸੀ ਉਹ ਰਸ਼ੀਆ ਦਾ ਸੀਗਾ, ਜਿਹੜਾ ਜ਼ਰੀਆ ਜ਼ਰੀਆ ਉਹਨਾਂ ਦੀ ਲੈਂਗੁਏਜ 'ਚ ਕਹਿੰਦੇ ਆ, ਸਨਰਾਈਜ਼ ਜ਼ਿਆਦਾ ਮਤਲਬ ਹੁੰਦਾ, ਔਰ ਅਮੈਰੀਕਾ ਦੇ ਇਹਦਾ ਨਾਮ ਯੂਨਿਟੀ ਸੀਗਾ। ਸੋ ਕਿਉਂਕਿ ਹੁਣ ਸਾਨੂੰ ਪਤਾ ਕਿ ਐਡਾ ਵੱਡਾ ਪ੍ਰੋਜੈਕਟ ਇਹਨੂੰ ਬਣਾਉਣਾ ਇੰਨਾ ਵੀ ਈਜ਼ੀ ਨਹੀਂ ਸੀਗਾ, ਤੋ ਪਹਿਲੀ ਸਭ ਤੋਂ ਪਹਿਲੀ ਪ੍ਰੋਬਲਮ ਤਾਂ ਇਹ ਹੈ ਕਿਉਂਕਿ ਜਿੱਦਾਂ ਪਹਿਲਾਂ ਆਪਾਂ ਗੱਲ ਕੀਤੀ ਹੈ ਕਿ ਇਹ ਪਹਿਲਾਂ ਤੋਂ ਹਮੇਸ਼ਾ ਤੋਂ ਇਹਨਾਂ ਦਾ ਇਕੱਠਿਆਂ ਦਾ ਪ੍ਰੋਜੈਕਟ ਨਹੀਂ ਸੀ, ਅਲੱਗ ਅਲੱਗ ਸੀ। ਸੋ ਇਹ ਦੋਨੇ ਜਿਹੜੇ ਮੋਡਿਊਲਸ ਦੀ ਅਸੀਂ ਜਾਂ ਦੋਨੋਂ ਪਾਰਟਸ ਦੀ ਗੱਲ ਕੀਤੀ ਹੈ, ਇਹ ਦੋਨੇ ਅਲੱਗ ਅਲੱਗ ਪ੍ਰੋਜੈਕਟ ਲਈ ਬਣਾਏ ਗਏ ਸੀ ਅਮੈਰੀਕਾ ਔਰ ਰਸ਼ੀਆ ਵੱਲੋਂ। ਅਤੇ ਜਦੋਂ ਇਹ ਪਹਿਲਾਂ ਇਹਨੂੰ ਕੰਬਾਈਨ ਕਰਨ, ਡੋਕਿੰਗ ਜਿਹਨੂੰ ਅਸੀਂ ਬੋਲਦੇ ਹਾਂ ਕਿ ਜਦੋਂ ਦੋ ਰੋਕਟ 'ਚ ਆਪਸ 'ਚ ਜੋੜਦੇ ਆ, ਉਹ ਕਰਨ ਲੱਗੇ ਤਾਂ ਉਸ ਟਾਈਮ ਇਹਨਾਂ ਨੇ ਉਹ ਰਿਅਲਾਈਜ਼ ਹੋਇਆ ਕਿ ਇਹਨਾਂ ਦੀ ਤਾਂ ਜਿਹੜੀ ਆ ਸਟਰਕਚਰ ਡਿਫਰੈਂਟ ਹੈਗੀ ਆ, ਮਤਲਬ ਨਹੀਂ ਕਰ ਸਕਦੇ, ਤਾਂ ਫਿਰ ਇਹਨਾਂ ਨੂੰ ਜਿਹੜੀ ਆ ਇੱਕ ਅਲੱਗ ਤੋਂ ਇੱਕ ਪਾਰਟ, ਮਿਡਲ ਪਾਰਟ ਬਣਾਉਣਾ ਪਿਆ ਜਿਹੜਾ ਦੋਨੋਂ ਸਾਈਡ ਤੋਂ ਉਹਨਾਂ ਦੋਨਾਂ ਦੇ ਵਰਗਾ ਹੋਏਗਾ ਨਾ ਇੱਕ ਸਾਈਡ ਤੋਂ, ਅਤੇ ਉਹਨਾਂ ਨੂੰ ਜੋੜਿਆ, ਉਹ ਚੀਜ਼ਾਂ ਹੋਈਆਂ। ਫਿਰ ਉਸ ਤੋਂ ਬਾਅਦ ਸੋਲਰ ਪੈਨਲ ਜਿਹੜੇ ਉੱਥੇ ਹੈਗੇ ਇਲੈਕਟ੍ਰੀਸਿਟੀ ਯੂਜ਼ ਕਰਨ ਲਈ, ਜਦੋਂ ਤੁਸੀਂ ਇਹਦੀ ਫੋਟੋ ਦੇਖੋਗੇ ਤੁਹਾਨੂੰ ਦਿਖੂਗੀਆਂ ਪੱਤੀਆਂ ਜਿਹੀਆਂ, ਜਿਵੇਂ ਆਪਾਂ ਸੋਲਰ ਪੈਨਲ ਦੇਖਦੇ ਹਾਂ ਹੈ ਨਾ, ਉਹ ਸੋਲਰ ਪੈਨਲ ਹੈਗੇ ਜਿਹੜੇ ਬਿਜਲੀ ਜਨਰੇਟ ਕਰਦੇ ਆਲਮੋਸਟ ਜਿਹੜੀ ਆ 28,000 ਕਿਲੋ ਵਾਟ ਪਰ ਆਵਰ ਜਿਹੜੀ ਆ ਯੂਜ਼ ਕਰ ਜਿਹੜੀ ਪ੍ਰੋਡਿਊਸ ਕਰਦੇ ਹੈਗੇ, ਕਿਉਂਕਿ ਉੱਥੇ ਕੋਈ ਸਨਲਾਈਟ ਜਿਹੜੀ ਸੋਰੀ ਸਨਲਾਈਟ ਤੋਂ ਹੀ ਬਿਜਲੀ ਬਣਦੀ ਆ, ਕੋਈ ਐਵੇਂ ਗ੍ਰਿਡਸ ਨਹੀਂ ਹੈਗੀਆਂ ਜਿੱਦਾਂ ਅਰਥ 'ਤੇ ਹੁੰਦੀਆਂ। ਤਾਂ ਇਹ ਸਾਰੇ ਜਿਹੜੇ ਪਾਰਟਸ ਨੂੰ ਹੌਲੀ ਹੌਲੀ ਜਿਹੜਾ ਮਿਲਾ ਕੇ ਬਣਾਇਆ ਜਾਂਦਾ। ਹੁਣ ਜਿਹੜੀ ਕੈਨੇਡਾ ਦੀ ਜਿਹੜੀ ਸਪੇਸ ਏਜੰਸੀ, ਉਹਨਾਂ ਨੇ ਇੱਕ ਰੋਬੋਟਿਕ ਆਰਮਸ, ਅਸੀਂ ਉਹਨਾਂ ਨੂੰ ਬੋਲਦੇ ਹਾਂ ਕਿ ਉਹ ਰੋਬੋਟ ਵਰਗੀਆਂ ਆਰਮਸ ਹੈਗੀਆਂ ਜਿਹੜੀਆਂ ਇਹਨਾਂ ਦੇ ਇਹਦੇ ਬਾਹਰ ਲੱਗੀਆਂ ਹੈਗੀਆਂ, ਜਿਹੜੀਆਂ ਇਹਨਾਂ ਐਸਟ੍ਰੋਨੋਟਸ ਨੂੰ ਹੈਲਪ ਕਰਦੀਆਂ, ਉਹਨਾਂ ਨੂੰ ਮਤਲਬ ਫੜ ਕੇ ਰੱਖਦੀਆਂ ਇੱਕ ਤਰ੍ਹਾਂ ਤੁਸੀਂ ਕਹਿ ਸਕਦੇ, ਅਤੇ ਉਹ ਹੀ ਇਹਨਾਂ ਨੂੰ ਅਸੈਂਬਲ ਕਰਦੇ ਆ, ਔਰ ਇਕੱਠੇ ਮਤਲਬ ਕਿ ਕੰਮ ਇਹਨਾਂ ਨੇ ਹੀ ਕਰਦੇ ਆ, ਜਿਹੜੇ ਸਾਇੰਟਿਸਟ ਉੱਥੇ ਜਾਂਦੇ ਜਾਂ ਇੰਜੀਨੀਅਰਸ ਜਾਂਦੇ ਆ, ਉਹ ਜਦੋਂ ਬਣਾਇਆ ਸੀਗਾ ਅਤੇ ਉਹਨਾਂ ਨੇ ਜਿਹੜਾ ਇਕੱਠੇ ਉਹ ਰੋਬੋਟ ਜਿਹੜਾ ਹੈਲਪ ਕਰਦਾ ਉਹਨਾਂ ਸਾਰੀਆਂ ਚੀਜ਼ਾਂ ਦੇ ਵਿੱਚ, ਅਤੇ ਅੱਜ ਤੱਕ ਦਾ ਉਹਨਾਂ ਦਾ ਜਿਹੜਾ ਰਿਕਾਰਡ, ਜਿਹੜਾ ਮੈਕਸੀਮਮ ਟਾਈਮ ਸਪੈਂਡ ਕਰਦੇ, ਉਹਨੂੰ ਅਸੀਂ ਸਪੇਸ ਵਾਕ ਕਹਿ ਦਿੰਦੇ ਹਾਂ, ਕਿ ਸਪੇਸ ਦੇ ਵਿੱਚ ਉਹ ਚੱਲਦੇ ਫਿਰਦੇ ਜਿਹੜਾ ਉਹ ਸਾਰਾ ਕੰਮ ਕਰ ਰਹੇ ਆ, ਔਰ ਓਬਵੀਅਸਲੀ ਕਿਉਂਕਿ ਉਹ ਉੱਥੇ ਗ੍ਰੈਵਿਟੀ ਨਹੀਂ ਹੈਗੀ ਤਾਂ ਉਹਨਾਂ ਨੂੰ ਕੋਈ ਚੀਜ਼ ਚਾਹੀਦੀ ਹੋਲਡ ਕਰਨ ਲਈ, ਤਾਂ ਉਹ ਆਰਮਸ ਜਿਹੜੀਆਂ ਰੋਬੋਟ ਦੀਆਂ ਆਰਮਸ ਉਹ ਕੰਮ ਕਰਦੀਆਂ। ਅਤੇ ਹਾਂਜੀ, ਤਾਂ ਉਹ 8 ਘੰਟੇ ਦਾ, 8 ਘੰਟੇ ਤੋਂ ਜ਼ਿਆਦਾ ਦਾ ਰਿਕਾਰਡ ਹੈਗਾ ਸਪੇਸ ਦੇ ਵਿੱਚ ਜਾਣ ਦਾ। ਹਾਂਜੀ,
0: ਓਕੇ, ਕਿੱਡਾ ਵੱਡਾ ਤੁਸੀਂ ਇਹ ਨਹੀਂ ਦੱਸਿਆ,
1: ਫੁੱਟਬਾਲ ਫੀਲਡ
0: ਜਿੱਡਾ, ਬੱਲੇ ਬੱਲੇ ਬੱਲੇ ਬੱਲੇ, ਸੋ ਸਾਰੇ ਜਦੋਂ ਆਪਸ 'ਚ ਜੁੜ ਜਾਂਦੇ ਨੇ ਤਾਂ ਉਹ ਐਡਾ ਵੱਡਾ ਹੋ ਜਾਂਦਾ ਹੈਗਾ। ਅਤੇ ਜ਼ਾਹਰ ਜੀ ਗੱਲ ਹੈ ਕਿ ਇੰਨੀ ਵੱਡੀ ਸ਼ੈ ਨੂੰ ਮੈਨੇਜ ਕਰਨਾ ਸੌਖਾ ਨਹੀਂ ਹੁੰਦਾ ਹੋਣਾ, ਪਿੱਛੇ ਜੇ ਖਬਰਾਂ ਵੀ ਆਈਆਂ ਸੀਗੀਆਂ ਕਿ ਜਿਹੜਾ ਕੋਈ ਸੈਟੇਲਾਈਟ ਇਹਨਾਂ ਦੇ ਆ ਕੇ ਵੱਜਿਆ ਸੀਗਾ ਜਾਂ ਕੀ ਸੀਗਾ, ਅਤੇ ਇੱਕ ਦੋ ਪੋਡਕਾਸਟ ਵੀ ਆਏ ਨੇ, ਉਹ ਵੀ ਆਪਾਂ ਦੇਖ ਰਹੇ ਸੀਗੇ ਸ਼ੋਅ ਤੋਂ ਪਹਿਲਾਂ, ਅਤੇ ਉਹਦੇ 'ਚ ਵੀ ਉਹ ਦੱਸ ਰਹੇ ਸੀਗੇ ਕਿ ਉਹ ਜਦੋਂ ਇਸ ਕਿਸਮ ਦੀਆਂ ਸਪੇਸ ਐਕਸੀਡੈਂਟਸ ਹੁੰਦੇ ਨੇ ਅਤੇ ਉਹ ਜਿਹੜੇ ਨੇ ਸਪੇਸ ਸਟੇਸ਼ਨ ਦੇ ਵਿੱਚ ਬੈਠੇ ਜਿਹੜੇ ਲੋਕ ਨੇ ਉਹ ਘਬਰਾ ਜਾਂਦੇ ਨੇ। ਸੋ ਧਰਤੀ ਤੋਂ ਲਗਭਗ 350-400 ਕਿਲੋਮੀਟਰ ਆਪਾਂ ਉੱਪਰ ਮੰਨ ਸਕਦੇ ਹਾਂ, ਹੈ ਨਾ, 350-400 ਕਿਲੋਮੀਟਰ ਉੱਤੇ ਜਿੱਦਾਂ ਸੰਦੀਪ ਜੀ ਨੇ ਦੱਸਿਆ ਕਿ ਇੰਨੀ ਛੇਤੀ ਵੀ ਨਹੀਂ ਸਪਲਾਈ ਪਹੁੰਚਦੀ ਹੈਗੀ, ਸੋ ਜਦੋਂ ਉੱਥੇ ਦੀਆਂ ਸਮੱਸਿਆਵਾਂ ਆਉਂਦੀਆਂ ਨੇ ਉਹਨਾਂ ਦੇ ਨੁਕਸਾਨ ਹੁੰਦੇ ਨੇ, ਉਹ ਆਪਣੇ ਇੱਕ ਕਿਸਮ ਦੇ ਚੈਲੇਂਜਸ ਹੈਗੇ ਨੇ. ਕਿਸ ਕਿਸਮ ਦੇ ਨੁਕਸਾਨ ਹੁੰਦੇ ਨੇ, ਕੀ ਉਹਨਾਂ ਤੋਂ ਇਹ ਉੱਭਰ ਕਿਵੇਂ ਪਾਉਂਦੇ ਨੇ. ਔਰ ਪਲੱਸ ਇਹ ਸਪੇਸ ਸਟੇਸ਼ਨ ਤਾਂ ਬਣਾਤਾ, ਪਰ ਇਹਦੀ ਲੋੜ ਕਿਉਂ ਪੈ ਗਈ, ਹੈ ਨਾ, ਕਿਉਂ ਬਣਾਇਆ? ਠੀਕ ਹੈ ਕਿ ਉਹਨਾਂ ਦੀ ਆਪਸ ਦੇ ਵਿੱਚ ਸਪੇਸ ਵਾਰ ਸੀਗੀ ਰਸ਼ੀਆ ਅਤੇ ਅਮਰੀਕਾ ਦੀ, ਬਟ ਹੁਣ ਇਹ ਇੰਨਾ ਇੰਪੋਰਟੈਂਟ ਕਿਉਂ ਬਣ ਚੁੱਕਿਆ? ਇਹਦੇ 'ਤੇ ਆਪਾਂ ਗੱਲ ਕਰਦੇ ਹਾਂ ਬ੍ਰੇਕ ਤੋਂ ਬਾਅਦ, ਆਉਣ ਤੋਂ ਬਾਅਦ. ਸੰਦੀਪ ਜੀ, ਇੱਕ ਛੋਟੀ ਜਿਹੀ ਬ੍ਰੇਕ ਤੋਂ ਬਾਅਦ ਆਪਾਂ ਕਰਦੇ ਹਾਂ ਕੰਟੀਨਿਊ ਇਹਦੇ 'ਤੇ. ਇੰਟਰਨੈਸ਼ਨਲ ਸਪੇਸ ਸਟੇਸ਼ਨ ਦੇ ਉੱਤੇ ਪ੍ਰੋਗਰਾਮ ਡੀਪ ਟਾਕ.
2: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
3: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ ਪੀਆਰ ਦੀ ਰਾਹ ਵੀ ਵਿਖਾਈ. ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, ਏਟੀ ਅਪੀਲਸ, ਸਕਿਲਡ ਵੀਜ਼ਾ, ਪੀਆਰ, ਯੂਐਸ ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸਿਜ਼ ਪ੍ਰੋਵਾਈਡ ਕਰਦੇ ਨੇ.
2: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ.
3: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ, ਜਾਂ ਫਿਰ ਵਿਜ਼ਿਟ ਕਰੋ bansalimmigration.com.au.
4: ਸੁਣੋ ਜੀ, ਗੱਡੀ ਅਕਸ਼ਰਾ ਜੂਲਰਸ ਵੱਲ ਲੈ ਲਓ.
5: ਉਹ ਜੋ ਹੁਕਮ ਮੇਰੀ ਸਰਕਾਰ.
4: ਉਹ ਆ ਕਿੱਧਰ? ਹੈਰੀ ਸਪਾਰਕ ਵੱਲ ਜਾਣਾ, ਤੁਸੀਂ ਆ ਕਿੱਥੇ ਜਾ ਰਹੇ ਹੋ?
5: ਉਹ ਅਕਸ਼ਰਾ ਜੂਲਰ ਦੀ ਦੂਜੀ ਲੋਕੇਸ਼ਨ ਹੈ, ਰਿਵਰ ਸਟੋਨ ਚ.
4: ਯਾਨੀ ਹੁਣ 22 ਕੈਰੇਟ ਗੋਲਡ ਹਾਲਮਾਰਕ ਜੂਲਰੀ, ਡਾਇਮੰਡ ਜੂਲਰੀ ਅਤੇ ਬਰਥ ਸਟੋਨ ਰਿੰਗਸ ਦੇ ਨਵੇਂ ਡਿਜ਼ਾਈਨ, ਸਿਲਵਰ ਆਈਟਮਸ, ਪੂਜਾ ਆਈਟਮਸ, ਸਭ ਕੁਝ ਹੁਣ ਦੋ ਦੋ ਲੋਕੇਸ਼ਨ ਤੇ ਮਿਲਣਗੇ.
5: ਆਹੋ ਜੀ ਆਹੋ,
4: ਅਕਸ਼ਰਾ ਜੂਲਰ ਆਪਣੀ ਦੂਜੀ ਲੋਕੇਸ਼ਨ 56 ਗਾਰਫੀਲਡ ਰੋਡ, ਈਸਟ ਰਿਵਰ ਸਟੋਨ ਵਿੱਚ ਵੀ ਤੁਹਾਡੀ ਸੇਵਾ ਵਿੱਚ. ਹੁਣ ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
6: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼. ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰਬੀ ਟੋਇਟਾ ਦੇ ਨਾਲ.
4: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰਾਸਿੰਗ. ਵੈਰੀ ਬੀ ਟੋਯੋਟਾ, ਦ ਸਮਾਰਟ ਚੋਇਸ.

0: ਪ੍ਰੋਗਰਾਮ ਡੀਪ ਟਾਕ ਸ਼ੋਅ ਦੇ ਵਿੱਚ ਇੱਕ ਵਾਰ ਫਿਰ ਤੋਂ ਤੁਹਾਡਾ ਸਵਾਗਤ ਜੀ। ਗੱਲ ਇੰਟਰਨੈਸ਼ਨਲ ਸਪੇਸ ਸਟੇਸ਼ਨ ਦੀ ਚੱਲ ਰਹੀ ਹੈਗੀ ਔਰ ਹੁਣ ਤੱਕ ਆਪਾਂ ਸਮਝਿਆ ਕਿ ਕਿਸ ਤਰੀਕੇ ਦੇ ਨਾਲ ਇਹ ਜਿਹੜੇ ਅਲੱਗ ਅਲੱਗ ਮੋਡਿਊਲ ਨੇ ਉਹਨਾਂ ਨੂੰ ਆਪਸ 'ਚ ਜੋੜ ਕੇ ਡੋਕਿੰਗ ਜਿਹਨੂੰ ਇੱਕ ਅੰਗਰੇਜ਼ੀ ਦਾ ਅੱਖਰ ਕਹਿ ਲਿਆ ਜਾਂਦਾ ਉਸ ਤਰੀਕੇ ਦੇ ਨਾਲ ਇੱਕ ਫੁੱਟਬਾਲ ਮੈਦਾਨ ਦੇ ਜਿੱਡਾ ਬਹੁਤ ਵੱਡਾ ਇੱਕ ਸਪੇਸ ਸਟੇਸ਼ਨ ਤਿਆਰ ਕੀਤਾ ਗਿਆ ਜਿਹਦੇ 'ਚ 6, 7, 8, 10, 12, 13 ਤੱਕ ਜਿਹੜੇ ਸਾਇੰਟਿਸਟ ਹੈਗੇ ਨੇ ਉਹ ਰਹਿੰਦੇ ਨੇ, ਐਕਸਪੈਰੀਮੈਂਟ ਕਰਦੇ ਨੇ। ਕੀ ਐਕਸਪੈਰੀਮੈਂਟ ਕਰਦੇ ਨੇ ਉਹ ਇਸ ਸੈਗਮੈਂਟ 'ਚ ਜਾਣਾਂਗੇ, ਪਰ ਸਭ ਤੋਂ ਪਹਿਲਾਂ ਸੰਦੀਪ ਜੀ ਸਾਡੇ ਨਾਲ ਹੈਗੇ ਨੇ। ਤਾਂ ਸੰਦੀਪ ਜੀ, ਜਿਹੜੀ ਇੱਕ ਮੈਂ ਪੋਡਕਾਸਟ ਦੀ ਤੁਹਾਡੇ ਨਾਲ ਗੱਲ ਵੀ ਕਰ ਰਿਹਾ ਸੀ, ਵੈਸੇ ਵੀ ਇੱਕ ਜਦੋਂ ਕੋਈ ਬੰਦਾ ਕਿਸੇ ਦੂਸਰੀ ਥਾਂ 'ਤੇ ਜਾਂਦਾ, ਮੰਨ ਲਓ ਤੁਸੀਂ ਨੌਕਰੀ ਕਰਨ ਦੇ ਲਈ ਹੀ ਜਾਂਦੇ ਹੈਗੇ ਹੋ, ਆਪਣੇ ਆਸਟ੍ਰੇਲੀਆ ਦੇ ਵਿੱਚ ਜਿਵੇਂ ਉਹ ਕਹਿੰਦੇ ਹੁੰਦੇ ਨੇ ਕਿ ਸੇਫਟੀ ਹੈਜ਼ਰਡਸ ਵਗੈਰਾ ਉਹ ਸਾਰੇ ਚੈੱਕ ਕਰ ਲਏ ਜਾਂਦੇ ਹੈਗੇ ਨੇ, ਉਹ ਜ਼ਰੂਰੀ ਹੁੰਦੇ ਨੇ ਕਰਨੇ ਕਿ ਤੁਸੀਂ ਦੇਖ ਲਓ ਤੁਹਾਨੂੰ ਖਤਰਾ ਕੀ ਹੈ। ਜ਼ਾਹਿਰ ਜੀ ਗੱਲ ਹੈ ਕਿ ਐਡਾ ਜ਼ਬਰਦਸਤ ਇਹ ਪਲੈਨਿੰਗ ਦੇ ਨਾਲ ਚੱਲਦਾ, ਇਹਨਾਂ ਨੂੰ ਵੀ ਸੇਫਟੀ ਚੈੱਕ ਵਗੈਰਾ ਚੈੱਕ ਕਰਵਾਏ ਜਾਂਦੇ ਹੋਣਗੇ, ਪਰ ਉਹ ਮੇਰਾ ਸਵਾਲ ਨਹੀਂ। ਸਵਾਲ ਇਹ ਹੈਗਾ ਕਿ ਕਿਸ ਕਿਸ ਕਿਸਮ ਦੇ ਨੁਕਸਾਨ ਹੋਣ ਦਾ ਇਹਨਾਂ ਨੂੰ ਖਤਰਾ ਰਹਿੰਦਾ, ਖਦਸ਼ਾ ਬਣਿਆ ਰਹਿੰਦਾ, ਅਤੇ ਜਿਹੜੇ ਹੋਏ ਵੀ ਹੋਣ ਰੀਸੈਂਟ ਸਮਿਆਂ ਦੇ ਵਿੱਚ?
1: ਹਾਂਜੀ, ਸਭ ਤੋਂ ਪਹਿਲਾਂ ਇੱਕ ਬੇਸਿਕ ਤਾਂ ਇਹ ਆ, ਕਿਉਂਕਿ ਅਸੀਂ ਸਪੇਸ ਦੇ ਵਿੱਚ ਹਾਂ ਨਾ, ਤਾਂ ਸਾਨੂੰ ਪਤਾ ਨਹੀਂ ਹੈਗਾ ਕਿ ਉੱਥੇ ਕੀ ਹੈਗਾ। ਔਰ ਸਾਨੂੰ ਪਤਾ ਕਿ ਜਦੋਂ ਅਸੀਂ ਆਪਣੇ ਪਿਛਲੇ ਕਾਫੀ ਪੋਡਕਾਸਟਾਂ 'ਚ ਗੱਲ ਕੀਤੀ ਹੈ ਕਿ ਸਪੇਸ 'ਚ ਜਿਹੜੇ ਆ ਰੌਕਸ ਵਗੈਰਾ ਜਿਹੜੀਆਂ ਉੜਦੀਆਂ ਫਿਰਦੀਆਂ ਰਹਿੰਦੀਆਂ ਹੈ ਨਾ, ਉਸ ਤੋਂ ਇਲਾਵਾ ਜਿਹੜਾ ਹਿਊਮਨ ਅਸੀਂ ਜਿਹੜਾ ਉੱਥੇ ਜਾ ਕੇ ਵੇਸਟ ਫੈਲਾਇਆ ਸਪੇਸ ਦੇ ਵਿੱਚ, ਉਹ ਹੀ ਸਾਰਾ ਜਿਹੜਾ ਉੱਥੇ ਹੀ ਜਿਹੜਾ ਇੱਧਰ ਉੱਧਰ ਚੱਲ ਰਿਹਾ ਹੈ ਨਾ, ਅਤੇ ਉਹ ਜਿਹੜੀ ਆ ਸਭ ਤੋਂ ਵੱਡੀ ਜਿਹੜੀ ਸਮੱਸਿਆ ਇਹਦੇ 'ਚ ਇਹ ਆ ਜਾਂਦੀ ਆ ਕਿ ਉਹ ਉੱਥੇ ਟਕਰਾਉਣ ਦਾ ਖਤਰਾ ਰਹਿੰਦਾ ਕਿ ਇੱਦਾਂ ਦੀ ਜਿਹੜੀ ਕੋਈ ਚੀਜ਼ ਜਿਹੜੀ ਆ ਉਹ ਟਕਰਾ ਸਕਦੀ ਹੈ ਇਹਦੇ ਨਾਲ, ਜਿਹਦੇ ਨਾਲ ਇਹ ਸਾਰਾ ਖਰਾਬ ਵੀ ਹੋ ਸਕਦਾ। ਔਰ ਉੱਥੇ ਜਿਹੜੇ ਸਾਇੰਟਿਸਟ ਉਸ ਟਾਈਮ ਹੈਗੇ ਐਸਟ੍ਰੋਨੋਟਸ, ਉਹਨਾਂ ਨੂੰ ਨੁਕਸਾਨ ਹੋ ਸਕਦਾ, ਉਹਨਾਂ ਦੀ ਜਿਹੜੀ ਆ ਲਾਈਫ ਜਾ ਸਕਦੀ ਆ ਹੈ ਨਾ। ਤੋ ਇੱਦਾਂ ਦੀ ਇੱਕ ਜਿਹੜੀ ਘਟਨਾ ਜਿਹੜੀ ਆ ਵਨ ਆਫ ਦਾ ਇਨੀਸ਼ੀਅਲਸ ਹੋਈ ਸੀ 2012 ਦੇ ਵਿੱਚ, ਇੱਕ ਜਿਹੜਾ ਮੀਟਰੋਇਡਸ ਜਿਹੜਾ ਆ ਇੱਕ ਇੱਦਾਂ ਦਾ ਸਪੇਸ 'ਚ ਮਟੀਰੀਅਲ ਜਿਹੜਾ ਇਹਦੇ ਵੱਲੋਂ ਆ ਰਿਹਾ ਸੀਗਾ ਹੈ ਨਾ, ਅਤੇ ਇਹਨਾਂ ਨੇ ਸਾਇੰਟਿਸਟ ਨੇ ਜਦੋਂ ਨੋਟਿਸ ਕੀਤਾ ਤਾਂ ਇਹਨਾਂ ਨੇ ਜਿਹੜੀ ਆ ਨਾਸਾ ਜਿਹੜੀ ਸਪੇਸ ਏਜੰਸੀ ਆ ਉਹਨਾਂ ਨੂੰ ਅਤੇ ਦੂਜੀਆਂ ਏਜੰਸੀਜ਼ ਨੂੰ ਇਹ ਨੋਟੀਫਾਈ ਕੀਤਾ ਕਿ ਇਹੋ ਜਿਹੀ ਕੋਈ ਚੀਜ਼ ਆ ਰਹੀ ਆ ਹੈ ਨਾ, ਅਤੇ ਉਹਨਾਂ ਨੇ ਇਹ ਚੈੱਕ ਕੀਤੀ। ਔਰ ਉਸ ਤੋਂ ਬਾਅਦ ਇਹਨਾਂ ਨੇ ਇਹ ਸ਼ੁਰੂ ਵੀ ਕੀਤਾ ਕਿ ਜਦੋਂ ਉਹ ਵੀ ਉੱਥੇ ਨਿਗਾਹ ਰੱਖਦੇ ਆ ਕਿ ਕੋਈ ਇੱਦਾਂ ਦੀ ਚੀਜ਼ ਇਹਨਾਂ ਨੂੰ ਲੱਗਦੀ ਹੈ ਤਾਂ ਉਹ ਇਹਨਾਂ ਨੂੰ ਨੋਟੀਫਾਈ ਕਰਦੇ ਆ। ਫਿਰ ਇਹਨਾਂ ਨੇ ਅਲੱਗ ਕੈਟੇਗਰੀਜ਼ ਬਣਾਈਆਂ ਹੁੰਦੀਆਂ ਉਹਦੀਆਂ, ਰੈੱਡ ਕੈਟੇਗਰੀ, ਗ੍ਰੀਨ ਕੈਟੇਗਰੀ, ਡਿਪੈਂਡਿੰਗ ਅਪੋਨ ਕਿ ਕਿੰਨੇ ਚਾਂਸਿਸ ਹੈਗੇ ਉਹਦੇ 'ਚ ਬੱਜਣ ਦੇ। ਜਿਵੇਂ ਰੈੱਡ ਕੈਟੇਗਰੀ ਦਾ ਮਤਲਬ ਹੈ ਕਿ 10,000 ਦੇ ਵਿੱਚੋਂ ਇੱਕ ਚਾਂਸ ਹੈਗਾ ਕਿ ਉਹ ਬੱਜ ਸਕਦਾ ਹੈ ਨਾ, ਤਾਂ ਉਹਨੂੰ ਇਹ ਹਾਈਐਸਟ ਕੈਟੇਗਰੀ 'ਚ ਮੰਨਦੇ ਆ ਕਿਉਂਕਿ 10,000 'ਚੋਂ ਵੀ 1% ਚਾਂਸ ਹੈਗਾ, ਇੱਕ ਚਾਂਸ ਹੈਗਾ
0: ਉਹ ਹਾਈਐਸਟ ਕੈਟੇਗਰੀ।
1: ਹਾਂਜੀ, ਉਹ ਹਾਈਐਸਟ ਕੈਟੇਗਰੀ ਆ। ਅਤੇ ਉਸ ਟਾਈਮ ਕੀ ਹੋਇਆ ਕਿ ਬਾਏ ਚਾਂਸ ਉਹ ਜਿਹੜਾ ਨਹੀਂ ਲੱਗਿਆ ਇਹਦੇ 'ਚ, ਅਤੇ ਜਿਹੜਾ ਉਹ ਸਾਈਡ ਤੋਂ ਨਿਕਲ ਗਿਆ। ਪਰ ਉਸ ਤੋਂ ਬਾਅਦ ਇਹ ਚੀਜ਼ ਜਿਹੜੀ ਇਹਨਾਂ ਨੂੰ ਰਿਅਲਾਈਜ਼ ਹੋਈ ਕਿ ਇਹੋ ਜਿਹਾ ਖਤਰਾ ਜਿਹੜਾ ਫਿਰ ਵੀ ਆ ਸਕਦਾ ਹੈ ਨਾ।
0: ਰਾਈਟ।
1: ਫਿਰ ਇਹਨਾਂ ਨੇ ਜਿਹੜਾ ਮਟੀਰੀਅਲ ਯੂਜ਼ ਕੀਤਾ ਸੀ ਉਹਦੇ 'ਚ ਪਹਿਲਾਂ ਕੀ ਸੀਗਾ ਕਿ ਮੈਟਲਸ ਦੀਆਂ ਪ੍ਰੋਪਰ ਜਿੱਦਾਂ ਇੱਕ ਪ੍ਰੋਪਰ ਇੱਕ ਕੰਟੀਨਿਊਸ ਲੇਅਰਸ ਲੱਗੀਆਂ ਸੀ, ਬਟ ਇਹਨਾਂ ਨੇ ਸਾਇੰਟਿਸਟ ਨੇ ਰਿਅਲਾਈਜ਼ ਕੀਤਾ ਕਿ ਇਹਨੂੰ ਅਗਰ ਅਸੀਂ ਛੋਟੇ ਛੋਟੇ ਟੁਕੜਿਆਂ 'ਚ ਲਾਵਾਂਗੇ ਅਲਮੀਨੀਅਮ ਦੀਆਂ ਫੋਇਲਸ ਵਾਂਗੂ, ਤਾਂ ਇਹ ਛੇਤੀ ਜਿਹੜਾ ਦੂਜੇ ਨੂੰ ਜਿਹੜਾ ਮਤਲਬ ਪੂਰੇ ਨੂੰ ਨੁਕਸਾਨ ਨਹੀਂ ਕਰਨਗੀਆਂ। ਤਾਂ ਜਿਹੜਾ ਇਹਦੇ ਰੋਕੇਟ ਬਣੇ ਹੁੰਦੇ ਆ, ਜੋ ਵੀ ਸਟਰਕਚਰਸ ਹੈਗੀਆਂ ਉਹਨਾਂ ਦੀ 3 ਮੇਨ ਲੇਅਰਸ ਹੁੰਦੀਆਂ, ਤਾਂ ਪਹਿਲੀ ਲੇਅਰ 'ਚ ਵੱਜਦੀ ਆ, ਫਿਰ ਜਦੋਂ ਦੂਜੀ 'ਚ ਵੱਜਦੀ ਆ, ਤੀਜੀ ਤੱਕ ਫਾਈਨਲੀ ਪਹੁੰਚਦੇ ਤਾਂ ਉਹ ਐਨਰਜੀ ਕਾਫੀ ਲੂਜ਼ ਕਰ ਦਿੰਦਾ ਹੈ ਨਾ, ਤਾਂ ਉਹਦਾ ਇੰਨਾ ਇਫੈਕਟ ਨਹੀਂ ਰਹਿੰਦਾ। ਸੋ ਇੱਕ ਤਾਂ ਜਿਹੜਾ ਇਹ ਜਿਹੜਾ ਇਹ ਕਰਦੇ ਹੈਗੇ ਆ, ਦੂਜਾ ਜਿਹੜਾ ਇਹਦੇ 'ਚ ਇਹਨਾਂ ਨੇ ਸੋਚਿਆ ਕਿ ਅਸੀਂ ਇਹ ਕਰ ਸਕਦੇ ਹਾਂ ਕਿ ਜਿਹੜਾ ਅਸੀਂ ਆਪਣੇ ਔਰਬਿਟ ਜਿਹੜਾ ਸਪੇਸ ਸਟੇਸ਼ਨ ਹੈਗਾ ਉਹਦੀ ਡਾਇਰੈਕਸ਼ਨ ਬਦਲ ਲਈ, ਅਗਰ ਸਾਨੂੰ ਉਹਦੀ ਡਾਇਰੈਕਸ਼ਨ ਪਤਾ ਚੱਲ ਜਾਵੇ ਕਿ ਉਹ ਮੈਟਰੋਇਡ ਜਾਂ ਉਹ ਮਟੀਰੀਅਲ ਕਿੱਧਰ ਨੂੰ ਜਾ ਰਿਹਾ ਹੈਗਾ, ਤਾਂ ਇਹ ਆਪਣੀ ਡਾਇਰੈਕਸ਼ਨ ਬਦਲ ਸਕਦੇ ਆ। ਉਹ ਵੀ ਇੱਕ ਆਪਸ਼ਨ ਹੈਗਾ ਆ, ਬਟ ਉਹ ਬਹੁਤ ਮਹਿੰਗਾ ਆਪਸ਼ਨ ਹੈਗਾ, ਕਿਉਂਕਿ ਜਿੱਦਾਂ ਅਸੀਂ ਗੱਲ ਕੀਤੀ ਆ ਕਿ ਉੱਥੇ ਤਾਂ ਕੁਛ ਬਣਦਾ ਨਹੀਂ ਆ ਹੈ ਨਾ, ਉੱਥੇ ਤਾਂ ਸਿਰਫ ਅਸੈਂਬਲ ਹੁੰਦੀਆਂ ਚੀਜ਼ਾਂ, ਪਰ ਤੁਹਾਨੂੰ ਭੇਜਣਾ ਧਰਤੀ ਤੋਂ ਪੈਂਦਾ, ਅਤੇ ਤੁਸੀਂ ਕੋਈ ਵੀ ਚੀਜ਼ ਭੇਜਣੀ, 1 ਪਾਉਂਡ ਚੀਜ਼ ਭੇਜਣ ਲਈ ਤੁਹਾਨੂੰ $10,000 ਲੱਗਦੇ ਆ, ਤਾਂ ਉਹ ਤੁਸੀਂ ਪ੍ਰੋਪਰ ਰੋਕੇਟ 'ਚ ਭੇਜੋਗੇ, ਐਵੇਂ ਤਾਂ ਕਿਸੇ ਚੀਜ਼ 'ਚ ਭੇਜ ਨਹੀਂ ਸਕਦੇ ਨਾ। ਸੋ ਮਹਿੰਗੀ ਬਹੁਤ ਚੀਜ਼ ਹੋ ਜਾਂਦੀ ਆ, ਤਾਂ ਉਹ ਜਿਹੜਾ ਆ ਜਿਹੜਾ ਆਈਡੀਆ ਵੀ ਇੰਨਾ ਵਧੀਆ ਜਿਹੜਾ ਸਾਬਿਤ ਨਹੀਂ ਹੋਇਆ। ਤਾਂ ਇਹਨਾਂ ਦੇ ਜਿਹੜੀ ਉਹਦੇ ਵਿੱਚ ਹੋਰ ਇੰਟਰਨਲ 'ਚ ਕੁਛ 4 ਤਰ੍ਹਾਂ ਦੇ ਫੈਨਸ ਲੱਗੇ ਹੁੰਦੇ ਆ, ਉਹਨਾਂ ਦੀ ਰੋਟੇਸ਼ਨ ਚੇਂਜ ਕਰਕੇ ਜਿਹੜਾ ਆ ਉਹਨਾਂ ਨੇ ਇਹ ਕੋਸ਼ਿਸ਼ ਕੀਤੀ ਕਿ ਜਿਹੜੀ ਇਹ ਇਹਨੂੰ ਬਚਾ ਲਈਏ। ਉਸ ਤੋਂ ਇਲਾਵਾ ਇੱਕ ਸੇਫਟੀ ਮੈਜ਼ਰ ਇਹ ਹੁੰਦਾ ਕਿ ਫਿਰ ਵੀ ਅਗਰ ਇੱਦਾਂ ਦਾ ਕੋਈ ਚੀਜ਼ ਹੋ ਰਹੀ ਆ, ਤਾਂ ਇਹਨਾਂ ਨੂੰ ਚਾਹੇ ਇਹ ਸਾਰੀਆਂ ਚੀਜ਼ਾਂ ਹੁਣ ਇਹਨਾਂ ਦੇ ਪ੍ਰੋਪਰ ਜੋ ਵੀ ਸਟਰਕਚਰ ਇਹਨਾਂ ਨੇ ਕੀਤੀ ਆ ਕਿ ਉਹ 'ਚ ਨਹੀਂ ਨੁਕਸਾਨ ਕਰਨਗੀਆਂ ਜ਼ਿਆਦਾ, ਪਰ ਫਿਰ ਵੀ ਜਿਹੜੇ ਐਸਟ੍ਰੋਨੋਟਸ ਹੁੰਦੇ ਉਹਨਾਂ ਨੂੰ ਹਿਦਾਇਤ ਹੁੰਦੀ ਆ ਕਿ ਜਦੋਂ ਇੱਦਾਂ ਦਾ ਕੋਈ ਇੰਸੀਡੈਂਟ ਹੋਵੇ ਤਾਂ ਉਹ ਉੱਥੇ ਜਿਹੜੀਆਂ ਐਮਰਜੈਂਸੀ ਜਿਹੜੇ ਵਹੀਕਲਸ ਜਿਹੜੇ ਉਹ ਲੈ ਕੇ ਵਾਪਸ ਆ ਸਕਦੇ ਆ ਅਰਥ ਤੇ, ਉੱਥੇ ਉਹ ਜਾ ਕੇ ਬਹਿ ਜਾਂਦੇ ਆ ਹਨਾ ਉਹਨਾਂ ਟਾਈਮ ਤੇ। ਜਦੋਂ ਉਹ ਨਿਕਲ ਜਾਂਦਾ ਹੈ ਬਾਹਰ ਤਾਂ ਫਿਰ ਅਗਰ ਮੰਨ ਲਓ ਬਚ ਗਿਆ, ਨਹੀਂ ਬਚਿਆ ਤਾਂ ਓਬਵੀਅਸਲੀ ਹਜੇ ਤੱਕ ਨਹੀਂ ਲੱਗਿਆ, ਤਾਂ ਉਹ ਜਿਹੜਾ ਇਹਨਾਂ ਨੂੰ ਫਿਰ ਇਹ ਵਾਪਸ ਆਪਣੇ ਕੰਮ ਤੇ ਲੱਗ ਜਾਂਦੇ, ਨਹੀਂ ਤਾਂ ਇਹਨਾਂ ਨੂੰ ਮਤਲਬ ਇੰਸਟਰਕਸ਼ਨ ਹੁੰਦੀਆਂ ਕਿਉਂਕਿ ਇਹਨਾਂ ਨੂੰ ਬਹੁਤ ਟ੍ਰੇਨਿੰਗ ਦਿੱਤੀ ਜਾਂਦੀ ਹੈ ਨਾ ਸਾਰਾ ਕੁਛ, ਤਾਂ ਇਹਨਾਂ ਨੂੰ ਸਾਰੀ ਚੀਜ਼ਾਂ ਨੂੰ ਧਿਆਨ 'ਚ ਰੱਖਿਆ ਜਾਂਦਾ। ਫਿਰ ਜਿਹੜੀ ਇੱਕ ਜਿਹੜੀ ਆ ਹਿਊਮਨਸ ਦੇ ਲਈ ਜਿਹੜੀ ਸੀਗੀ, ਸਭ ਤੋਂ ਪਹਿਲੀ ਜਿਹੜਾ ਇਹ ਇੰਨਾ ਚੈਲੈਂਜਿੰਗ ਇਸ ਲਈ ਹੈਗਾ ਸਪੇਸ ਦਾ ਕਿਉਂਕਿ ਉੱਥੇ ਗ੍ਰੈਵਿਟੀ ਨਹੀਂ ਹੈਗੀ ਜਿਵੇਂ ਅਸੀਂ ਅਰਥ 'ਤੇ, ਸਾਨੂੰ ਪਤਾ ਕਿ ਅਸੀਂ ਚਾਹੇ ਚੱਲਦੇ ਹਾਂ ਚਾਹੇ ਖਾਂਦੇ ਹਾਂ ਹੈ ਨਾ, ਹਰ ਚੀਜ਼ ਲਈ ਜਿਹੜੀ ਗ੍ਰੈਵਿਟੀ ਆ ਸਾਡੇ ਕੋਲ ਜਿਹੜੀ ਸਾਨੂੰ ਕੰਟਰੋਲ ਕਰਦੀ ਆ। ਪਰ ਇਸ ਲਈ ਜਦੋਂ ਅਸੀਂ ਦੇਖਦੇ ਹਾਂ ਤਾਂ ਐਸਟ੍ਰੋਨੋਟਸ ਜਿਹੜੇ ਆ ਉੜੇ ਫਿਰਦੇ ਰਹਿੰਦੇ ਆ ਹੈ ਨਾ ਉਹਦੇ ਵਿੱਚ, ਅਤੇ ਉਹ ਸਾਨੂੰ ਚੱਲਦੇ ਪ੍ਰੋਪਰ ਨਹੀਂ ਦਿਖਣਗੇ। ਸੋ ਉਹਨੂੰ ਅਸੀਂ ਮਾਈਕਰੋ ਗ੍ਰੈਵਿਟੀ ਕਹਿੰਦੇ, ਮਤਲਬ ਬਹੁਤ ਘੱਟ ਗ੍ਰੈਵਿਟੀ ਉੱਥੇ ਹੈਗੀ ਆ।
0: ਓਕੇ,
1: ਸੋ ਇਹ ਜਿਹੜਾ ਮੇਜਰ ਚੈਲੰਜ ਸੀਗਾ। ਔਰ ਉਸ ਤੋਂ ਇਲਾਵਾ ਆਕਸੀਜਨ ਜਿਹੜੀ ਆ ਉੱਥੇ ਨਹੀਂ ਹੈਗੀ। ਸੋ ਗ੍ਰੈਵਿਟੀ ਨੂੰ ਕੰਟਰੋਲ ਕਰਨ, ਜਿਵੇਂ ਫੋਰ ਐਗਜ਼ਾਮਪਲ ਉਹਨਾਂ ਨੇ ਸੌਣਾ ਆ ਹੈ ਨਾ, ਤਾਂ ਉੱਥੇ ਕੋਈ ਬੈੱਡ ਨਹੀਂ ਲੱਗੇ ਹੈਗੇ, ਔਰ ਅਗਰ ਉਹ ਐਵੇਂ ਹੀ ਸੌ ਜਾਣ ਤਾਂ ਉਹ ਫਿਰ ਮਤਲਬ ਉਹਨਾਂ ਨੂੰ ਖਤਰਾ ਰਹਿੰਦਾ ਕਿ ਇੱਧਰ ਉੱਧਰੋਂ ਲੱਗ ਸਕਦੇ। ਤਾਂ ਇੱਕ ਬੈਗਸ ਦੇ ਵਿੱਚ ਜਿਹੜੇ ਕਰਕੇ ਸਲੀਪਿੰਗ ਬੈਗਸ ਦੀ ਤਰ੍ਹਾਂ ਉਹਦੇ 'ਚ ਉਹ ਸੌਂਦੇ ਆ ਸਪੈਸੀਫਿਕਲੀ ਹੈ ਨਾ। ਔਰ ਫਿਰ ਜਿਹੜੀ ਉੱਥੇ ਆਕਸੀਜਨ ਵੀ ਪ੍ਰੈਜੈਂਟ ਨਹੀਂ ਹੈਗੀ, ਤਾਂ ਉਹਦੇ ਲਈ ਕੀ ਕਰਦੇ ਕਿ ਪਾਣੀ ਤੋਂ ਆਕਸੀਜਨ ਜਿਹੜੀ ਆ ਬਣਾਉਂਦੇ ਆ, ਔਰ ਹਾਂਜੀ ਉਹਦੇ ਤੋਂ ਸੈਂਟੀਫਿਊਜ ਕਰਕੇ ਜਿਹੜਾ ਆ ਹਾਈਡਰੋਜਨ ਅਲੱਗ ਕਰ ਲੈਂਦੇ ਔਰ ਆਕਸੀਜਨ ਅਲੱਗ ਕਰ ਲੈਂਦੇ। ਹਾਈਡਰੋਜਨ ਸਪੇਸ ਦੇ ਵਿੱਚ ਛੱਡ ਦਿੱਤੀ ਜਾਂਦੀ ਹੈ ਔਰ ਆਕਸੀਜਨ ਜਿਹੜੀ ਆ ਯੂਜ਼ ਕਰ ਲੈਂਦੇ ਹੈ ਨਾ, ਕਿਉਂਕਿ ਸਪੇਸ ਬਣਿਆ ਹੀ ਹਾਈਡਰੋਜਨ ਹੀਲੀਅਮ ਦਾ ਹੈ ਨਾ, ਅਤੇ ਉਹ ਇਹ ਯੂਜ਼ ਕਰ ਲੈਂਦੇ ਆ ਜਿਹੜੀ ਆਕਸੀਜਨ ਹੁੰਦੀ ਆ। ਉਸ ਤੋਂ ਇਲਾਵਾ ਪੀਣ ਦੇ ਪਾਣੀ ਦੀ ਬਹੁਤ ਜਿਹੜੀ ਸਮੱਸਿਆ ਉੱਥੇ ਹੈਗੀ ਆ, ਤਾਂ ਉਹਦੇ ਲਈ ਜਿਹੜੇ ਆ ਐਸਟ੍ਰੋਨੋਟਸ ਆ ਜਿਹੜਾ ਯੂਰਿਨ ਹੈਗਾ ਉਹਨੂੰ ਜਿਹੜਾ ਆ ਡਰਿੰਕਿੰਗ ਵਾਟਰ 'ਚ ਜਿਹੜਾ ਪਿਓਰ ਮਤਲਬ ਕੀਤਾ ਜਾਂਦਾ ਉਹਨੂੰ, ਜਿਵੇਂ ਤੁਸੀਂ ਸੁਣਿਆ ਹੋਣਾ ਕਿ ਜਪਾਨ 'ਚ ਜਿਹੜਾ ਉਹ ਲੋਕ ਵੀ ਕਰਦੇ ਆ ਹੈ ਨਾ, ਕਿ ਇੱਦਾਂ ਮਤਲਬ ਕੀਤਾ ਜਾਂਦਾ
0: ਔਰ ਇਹ ਕਾਫੀ ਪੀ ਲੈਂਦੇ ਨੇ।
1: ਹਾਂਜੀ, ਜਿਵੇਂ ਹੁਣ ਇਹ 1998 ਦੇ ਵਿੱਚ ਜਿਹੜਾ ਪਹਿਲੀ ਵਾਰ ਇਹ ਗਏ ਸੀ, ਜਿਹੜਾ ਸੀ ਰਸ਼ੀਅਨ ਔਰ ਅਮੈਰੀਕਾ ਦੇ ਜਿਹੜੇ ਆ ਰੋਕੇਟਸ ਦੀ ਗੱਲ ਕੀਤੀ ਆ।
0: ਓਕੇ, ਉਦੋਂ USSR ਟੁੱਟ ਚੁੱਕਿਆ ਸੀ ਇਹਦਾ ਮਤਲਬ।
1: ਹਾਂਜੀ ਹਾਂਜੀ, ਤੇ 2000 ਦੇ ਵਿੱਚ ਮਤਲਬ ਇੱਕ ਤਰ੍ਹਾਂ ਬਣ ਗਿਆ ਸੀਗਾ, ਉਦੋਂ 2000 ਚ ਆਫੀਸ਼ੀਅਲੀ ਇਹਦਾ ਜਿਹੜਾ ਓਪਰੇਸ਼ਨ ਸ਼ੁਰੂ ਹੋ ਗਿਆ ਸੀ ਮਤਲਬ ਸਾਇੰਟਿਸਟ। ਹਾਂਜੀ, ਕਿਉਂਕਿ ਬਣਿਆ ਤਾਂ ਮਤਲਬ ਅਰਥ ਤੇ ਸੀ ਮੇਜਰ ਪਾਰਟ, ਫਿਰ ਉੱਥੇ ਅਸੈਂਬਲ ਕਰਨਾ ਤਾਂ 2 ਸਾਲ ਫਿਰ ਵੀ ਲੱਗ ਗਏ ਹੈ ਨਾ। 2000 ਦੇ ਵਿੱਚ ਜਿਹੜਾ ਇਹ ਕੰਪਲੀਟ ਹੋ ਗਿਆ, ਤੇ ਅਸੀਂ ਇਹ ਹੁਣ ਹੈਗਾ ਕਿ 2030 ਤੱਕ ਜਿਹੜਾ ਇਹਦਾ ਓਪਰੇਸ਼ਨ ਖਤਮ ਹੋ ਜਾਏਗਾ ਔਰ ਫਿਰ ਪੈਸੀਫਿਕ ਓਸ਼ਨ ਦੇ ਵਿੱਚ ਜਿਹੜਾ ਲਿਆ ਕੇ ਸੁੱਟ ਦਿੱਤਾ ਜਾਊਗਾ ਹੈ ਨਾ, ਕਿਉਂਕਿ
0: ਤੁਸੀਂ।
1: ਹਾਂਜੀ, ਈਵਨ ਇਹਦੀ ਵੈਸੇ ਏਜ ਇਹਦੀ ਘੱਟ ਸੀਗੀ, ਪਰ ਉਸ ਤੋਂ ਬਾਅਦ ਜਿਹੜੇ ਹੋਰ ਚੇਂਜਸ, ਕਿਉਂਕਿ ਇਹ ਨਹੀਂ ਹੈਗਾ ਕਿ ਉਦੋਂ ਬਣ ਗਿਆ ਜਿਵੇਂ ਅਸੀਂ ਘਰਾਂ 'ਚ ਆਪਣੇ ਰਿਪੇਅਰ ਕਰਦੇ ਰਹਿੰਦੇ, ਅਤੇ ਇੱਥੇ ਵੀ ਰਿਪੇਅਰਸ ਹੁੰਦੀ ਰਹਿੰਦੀ ਆ ਹੈ ਨਾ। ਔਰ ਕੋਈ ਵੀ ਕੋਈ ਨੁਕਸਾਨ, ਕੋਈ ਮਸ਼ੀਨ ਖਰਾਬ ਹੋ ਸਕਦੀ ਆ, ਉਹ ਸਾਰੀ ਚੀਜ਼ਾਂ ਦੀ ਜਿਹੜਾ ਰਿਪੇਅਰ ਹੁੰਦੀ ਆ। ਔਰ ਇਹ ਚੀਜ਼ਾਂ ਜਿਹੜੀਆਂ ਜਦੋਂ ਸ਼ੁਰੂਆਤ ਹੋਈ ਸੀ ਸਪੇਸ ਸਟੇਸ਼ਨ ਦੀ 2000 ਦੀ, ਉਦੋਂ ਜਿਹੜਾ ਇਹ ਇੱਥੋਂ ਪਾਣੀ ਭੇਜਦੇ ਹੁੰਦੇ ਸੀਗੇ ਹੈ ਨਾ, ਖਾਣਾ ਭੇਜਦੇ ਹੁੰਦੇ ਸੀ, ਉਹ ਸਾਰੀਆਂ ਚੀਜ਼ਾਂ ਭੇਜਦੇ ਸੀਗੇ। ਬਟ ਹੁਣ ਜਿਹੜੇ ਕੁਛ ਸਾਲ ਜਿਵੇਂ ਬੀਤਦੇ ਗਏ, 10-11 ਸਾਲ ਹੋ ਗਏ, ਤਾਂ ਇਹਨਾਂ ਨੇ ਕਿਉਂਕਿ ਉੱਥੇ ਲੈਬੋਰਟਰੀਜ਼, ਔਰ ਇਹ ਸਿਰਫ ਇੱਕ ਸਪੇਸ ਸਟੇਸ਼ਨ ਨੇ, ਉੱਥੇ ਲੈਬੋਰਟਰੀਜ਼ ਹੈਗੀਆਂ ਬਹੁਤ ਸਾਰੀਆਂ ਨਾ, ਤਾਂ ਉੱਥੇ ਜਿਹੜੇ ਸਾਰੇ ਐਕਸਪੈਰੀਮੈਂਟ ਕੀਤੇ ਗਏ, ਅਤੇ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਮੋਡੀਫਾਈ ਕੀਤੀਆਂ ਗਈਆਂ ਕਿ ਸਮਾਨ ਅਰਥ ਤੋਂ ਭੇਜਣ ਦੀ ਬਜਾਏ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਲੋੜ ਦੀਆਂ ਹੈਗੀਆਂ ਉਹ ਉੱਥੇ ਹੀ ਜਿਹੜੀਆਂ ਪ੍ਰੋਡਿਊਸ ਕੀਤੀਆਂ ਜਾਣ, ਤਾਂ ਇਹ ਸਾਰੇ ਜਿਹੜੇ ਚੈਲੰਜਸ ਜਿਹੜੇ ਇਹਨਾਂ ਨੂੰ ਆਏ ਔਰ ਓਵਰਕਮ ਵੀ ਕੀਤੇ ਗਏ।
0: ਇਹ ਮੇਰੇ ਖਿਆਲ ਦੇ ਨਾਲ ਇੱਕ ਇਹ ਵੀ ਵਨ ਆਫ ਦੀ ਰੀਜ਼ਨ ਹੋਣਾ ਇਹਨਾਂ ਦੇ ਸਪੇਸ ਸਟੇਸ਼ਨ ਨੂੰ ਸਥਾਪਿਤ ਕਰਨ ਦਾ, ਹਵਾ ਦੇ ਵਿੱਚ 250-300-400 ਕਿਲੋਮੀਟਰ ਦੂਰ, ਕਿ ਜਿਹੜਾ ਜਿੰਨੇ ਚੈਲੇਂਜਿਸ ਹੈਗੇ ਨੇ ਧਰਤੀ ਦੇ ਉੱਤੇ, ਜਦੋਂ ਅਕਸਰ ਇੱਥੋਂ ਰੋਕੇਟ ਛੱਡਦੇ ਹੈ, ਕੋਈ ਰਾਹ ਤੋਂ ਭਟਕ ਗਿਆ, ਇੱਦਾਂ ਆਪਾਂ ਸੁਣਦੇ ਹੈਗੇ ਹਾਂ, ਕੋਈ ਕ੍ਰੈਸ਼ ਹੋ ਗਿਆ, ਕੋਈ ਕੁਛ ਹੋ ਗਿਆ, ਕੋਈ ਕੁਛ ਹੋ ਗਿਆ ਹੈ ਨਾ, ਅਤੇ ਮਿਸ਼ਨ ਸਕਸੈਸਫੁੱਲ ਨਹੀਂ ਹੁੰਦੇ, ਫਿਰ ਸਰਟਨ ਏਰੀਆਜ਼ ਦੇ ਲਈ ਵੇਟ ਕਰਨੀ ਪੈਂਦੀ ਹੈਗੀ ਹੈ। ਅਤੇ ਇਹ ਜਿਹੜੇ ਸਪੇਸ ਸਟੇਸ਼ਨ ਬਣਾਇਆ ਗਿਆ, ਇਸੇ ਹੀ ਕਰਕੇ ਵੀ ਬਣਾਇਆ ਗਿਆ ਹੈਗਾ ਕਿ ਅਰਥ ਤੋਂ ਜਿਹੜੇ ਚੈਲੇਂਜਸ ਹੁੰਦੇ ਨੇ ਸਪੇਸ ਐਕਸਪਲੋਰੇਸ਼ਨ ਦੇ, ਉਹ ਘੱਟ ਹੋ ਸਕਣ। ਅਦਰ ਦੈਨ ਦੈਟ, ਇਹਦਾ ਜੇ ਇਹ ਨਹੀਂ ਹੈਗਾ ਰੀਜ਼ਨ, ਤਾਂ ਫਿਰ ਇਹਦੇ ਮਤਲਬ ਹੁਣ ਤੱਕ ਕੀ ਐਕਸਪੈਰੀਮੈਂਟ ਇਹਨਾਂ ਨੇ ਕੀਤੇ ਹੈਗੇ ਨੇ ਉਹ ਵੀ ਦੱਸ ਦਿਓ।
1: ਬੇਸਿਕ ਰੀਜ਼ਨ ਤਾਂ ਵੈਸੇ ਇਹਦਾ ਇਹ ਸਭ ਤੋਂ ਪਹਿਲਾਂ ਜਿਹੜਾ ਮੇਨ ਕਾਹਦੇ ਸ਼ੁਰੂ ਕੀਤਾ ਗਿਆ ਕਿ ਜਿੱਦਾਂ ਸਾਨੂੰ ਪਤਾ ਕਿ ਅਸੀਂ ਮੂਨ 'ਤੇ ਜਾਣ ਦੀ ਕੋਸ਼ਿਸ਼ ਕੀਤੀ, ਅਸੀਂ ਗਏ ਵੀ ਹੈ ਨਾ, ਫਿਰ ਸਾਡਾ ਜਿਹੜਾ ਧਿਆਨ ਮਾਰਸ ਵੱਲ ਹੋ ਗਿਆ, ਅਤੇ ਹੁਣ ਸਾਡਾ ਪਰਪਸ ਜਿਹੜਾ ਮੇਨ ਮਾਰਸ ਹੈਗਾ ਆ ਕਿ ਅਸੀਂ ਮਾਰਸ 'ਤੇ ਨੂੰ ਮਤਲਬ ਜਾਈਏ ਔਰ ਉੱਥੇ ਸਟੱਡੀ ਕਰੀਏ। ਸੋ ਇੰਟਰਨੈਸ਼ਨਲ ਸਪੇਸ ਸਟੇਸ਼ਨ ਇਸ ਲਈ ਬਣਾਇਆ ਗਿਆ ਸੀ ਕਿਉਂਕਿ ਇੱਥੋਂ ਇੰਨੀ ਦੂਰ ਜਾਣਾ, ਮਾਰਸ ਤੱਕ ਜਾਣਾ ਔਰ ਸਾਰਾ ਸਮਾਨ ਲੈ ਕੇ ਜਾਣਾ, ਉਹ ਚੀਜ਼ਾਂ ਜਿਹੜੀਆਂ ਔਰ ਉੱਥੇ ਇੱਥੋਂ ਬਿਲਡ ਕਰਨਾ, ਉਹ ਬਹੁਤ ਮਹਿੰਗੀਆਂ ਚੀਜ਼ਾਂ ਪੈ ਜਾਂਦੀਆਂ। ਜਿੱਦਾਂ ਅਸੀਂ ਮੂਨ ਵਾਲੇ ਪੋਡਕਾਸਟ ਗੱਲ ਕੀਤੀ ਸੀ ਕਿ ਕੋਸ਼ਿਸ਼ ਇਹ ਹੈ ਕਿ ਮੂਨ ਦੇ ਉੱਤੇ ਵੀ ਜਿੱਦਾਂ ਸਪੇਸ ਸਟੇਸ਼ਨ ਹੈ, ਇੱਦਾਂ ਹੀ ਇੱਕ ਮੂਨ ਵਿਲੇਜ ਬਣਾਇਆ ਜਾਵੇ, ਸਾਰੀਆਂ ਜਿਹੜੀਆਂ ਡਿਫਰੈਂਟ ਕੰਟਰੀਜ਼ ਜਿਹੜਾ ਆਪਣਾ ਪਾਰਟੀਸਪੇਟ ਕਰਨ, ਤਾਂ ਕਿ ਮੂਨ ਤੋਂ ਹੀ ਜਿਹੜਾ ਕੁਛ ਮਟੀਰੀਅਲ ਲੈ ਕੇ ਉੱਥੇ ਹੀ ਕੰਸਟਰਕਸ਼ਨ ਕੀਤੀ ਜਾਵੇ ਔਰ ਉੱਥੋਂ ਸਪੇਸ ਜਿਹੜੇ ਮਾਰਸ ਤੱਕ ਜਿਹੜਾ ਹੈ ਉਹ ਰੋਕੇਟਸ ਜਿਹੜੇ ਆ ਉਹ ਮੈਨਡ ਰੋਕੇਟਸ ਵੀ ਔਰ ਮੈਨਲੈਸ ਵੀ ਜਿਹੜੇ ਭੇਜੇ ਜਾਣ ਔਰ ਉਹ ਸਾਰੀਆਂ ਚੀਜ਼ਾਂ ਉਹਨਾਂ ਨੂੰ ਸਟੱਡੀ ਕਰ ਸਕੀਏ, ਉੱਥੇ ਦੀ ਜਿਹੜੀ ਜੀਓਲੋਜੀ ਜਾਂ ਮਤਲਬ ਕਿੱਦਾਂ ਦੀ ਮਿੱਟੀ ਆ, ਉੱਥੇ ਰਹਿਣ ਦੀਆਂ ਕੰਡੀਸ਼ਨਸ ਕਿੱਦਾਂ ਦੀਆਂ ਹੈਗੀਆਂ, ਆਕਸੀਜਨ ਹੈ ਜਾਂ ਨਹੀਂ ਹੈ ਨਾ, ਉਹ ਸਾਰੀਆਂ ਗੈਸਿਸ ਕਿਵੇਂ ਦੀਆਂ ਹੈਗੀਆਂ, ਉਹ ਸਾਰੀ ਚੀਜ਼ਾਂ ਨੂੰ ਸਟੱਡੀ ਕਰਨ ਦੇ ਲਈ ਇਹ ਜਿਹੜਾ ਇਹਦਾ ਮੇਜਰ ਪਰਪਸ ਸ਼ੁਰੂ ਇਹ ਸਪੇਸ ਐਕਸਪਲੋਰੇਸ਼ਨ ਲਈ ਹੋਇਆ ਸੀ। ਬਟ ਇਸ ਤੋਂ ਇਲਾਵਾ ਜਿਹੜੀਆਂ ਉੱਥੇ ਬਹੁਤ ਸਾਰੀਆਂ ਲੈਬੋਰਟਰੀਜ਼ ਲੱਗੀਆਂ, ਉਹਦੇ ਵਿੱਚ ਕਾਫੀ ਸਾਰੀ ਚੀਜ਼ਾਂ ਆ ਜਾਂਦੀਆਂ, ਜਿਵੇਂ ਮੇਨ ਬੇਸਿਕ ਅਗਰ ਹਿਊਮਨ ਬੋਡੀ ਦੀ ਗੱਲ ਕਰੀਏ ਤਾਂ ਇਹ ਹੈ ਕਿ ਜਦੋਂ ਗ੍ਰੈਵਿਟੀ ਨਾ ਹੋਵੇ ਤਾਂ ਸਾਡੀ ਬੋਡੀ ਕਿਵੇਂ ਰਿਐਕਟ ਕਰੂਗੀ, ਕਿਉਂਕਿ ਜਦੋਂ ਅਸੀਂ ਗੱਲ ਕਰਦੇ ਹਾਂ ਮਾਰਸ 'ਤੇ ਜਾਣ ਦੀ ਜਾਂ ਮੂਨ 'ਤੇ ਜਾਣ ਦੀ, ਤਾਂ ਅਫਕੋਰਸ ਸਾਨੂੰ ਉੱਥੇ ਰਹਿਣਾ ਵੀ ਪਏਗਾ ਹੈ ਨਾ, ਜਿਵੇਂ ਇੱਥੇ ਇੰਟਰਨੈਸ਼ਨਲ ਇੱਥੇ ਸਪੇਸ ਸਟੇਸ਼ਨ 'ਤੇ ਉਹ ਰਹਿੰਦੇ ਆ, ਤਾਂ ਉਹ ਕਿਉਂਕਿ ਵਾਰ ਵਾਰ ਆਉਣ ਜਾਣ ਨਾਲ ਉੱਥੇ ਕੁਛ ਟਾਈਮ ਰਹਿ ਕੇ ਐਕਸਪੈਰੀਮੈਂਟਸ ਕਰਨੇ ਜ਼ਿਆਦਾ ਜਿਹੜੇ ਅਫੋਰਡੇਬਲ ਹੈਗੇ ਆ,
0: ਤਾਂ ਇਹਦੇ ਤੋਂ ਵੀ ਫਰਦਰ ਨੇ।
1: ਹਾਂਜੀ ਹਾਂਜੀ ਬਿਲਕੁਲ। ਅਤੇ ਜਿਹੜਾ ਉਹਦੇ 'ਚ ਹਿਊਮਨ ਬੋਡੀ ਕਿੱਦਾਂ ਰਿਐਕਟ ਕਰਦੀ ਹੈ ਬਿਨਾਂ ਗ੍ਰੈਵਿਟੀ ਤੋਂ, ਕਿਉਂਕਿ ਜਦੋਂ ਗ੍ਰੈਵਿਟੀ ਨਹੀਂ ਹੋਊਗੀ, ਹੁਣ ਜਿਵੇਂ ਅਸੀਂ ਅਰਥ 'ਤੇ ਹੈਗੇ ਹਾਂ, ਸਾਨੂੰ ਗ੍ਰੈਵਿਟੀ ਹੈਗੀ ਤਾਂ ਅਸੀਂ ਅਰਥ ਵੱਲ ਜਾਂਦੇ, ਸਾਨੂੰ ਆਪਣਾ ਆਪਣਾ ਵੇਟ ਸੰਭਾਲਣਾ ਪੈਂਦਾ ਨਾ, ਪਰ ਜੇ ਅਸੀਂ ਸਪੇਸ 'ਚ ਉਨੇ ਗ੍ਰੈਵਿਟੀ ਨਹੀਂ ਹੋਊਗੀ ਤਾਂ ਸਾਡਾ ਵੇਟ ਨਹੀਂ ਹੁੰਦਾ ਹੈਗਾ, ਇਸ ਲਈ ਉਹ ਫਲੋਟ ਕਰਦੇ ਆ ਜਿਹੜੇ ਐਸਟ੍ਰੋਨੌਟਸ ਹੈਗੇ। ਹੁਣ ਜਦੋਂ ਵੇਟ ਨਹੀਂ ਹੋਊਗਾ ਤਾਂ ਹਿਊਮਨ ਬੋਡੀ ਦੀ ਇੱਕ ਚੀਜ਼, ਜਿਹੜੀ ਚੀਜ਼ ਅਗਰ ਤੁਸੀਂ ਨਹੀਂ ਯੂਜ਼ ਕਰਦੇ ਹੈਗੇ, ਅਗਰ ਆਪਣੇ ਬੋਡੀ ਜਿਹੜਾ ਹੱਥਾਂ ਨੂੰ ਯੂਜ਼ ਨਹੀਂ ਕਰਦੇ ਹੈਗੇ, ਤੁਸੀਂ ਆਲਸੀ ਹੋ ਜਾਂਦੇ, ਤਾਂ ਮਤਲਬ ਕਿ ਬੋਡੀ ਜਿਹੜੀ ਹਾਂਜੀ ਬੋਨਸ ਦਾ ਜਿਹੜਾ ਮਾਸ ਜਿਹੜਾ ਉਹ ਲੂਜ਼ ਹੋਣਾ ਸ਼ੁਰੂ ਹੁੰਦਾ, ਕਿਉਂਕਿ ਗ੍ਰੈਵਿਟੀ ਨਹੀਂ ਹੈ। ਔਰ ਇਹਨੂੰ ਅਸੀਂ ਥੋੜ੍ਹਾ ਜਿਹਾ ਇਹ ਚੀਜ਼ ਧਿਆਨ 'ਚ ਰੱਖਣੀ ਹੈ ਕਿ ਅਸੀਂ ਅਰਥ ਦੇ ਅਰਥ ਦੀ ਗੱਲ ਨਹੀਂ ਕਰ ਰਹੇ, ਅਸੀਂ ਸਪੇਸ ਦੀ ਗੱਲ ਕਰ ਰਹੇ ਹਾਂ। ਸਪੇਸ 'ਚ ਕਿਉਂਕਿ ਗ੍ਰੈਵਿਟੀ ਨਹੀਂ ਹੈਗੀ, ਤਾਂ ਇਸ ਲਈ ਜਦੋਂ ਤੁਸੀਂ ਉੱਥੇ ਜਿਹੜੀ ਆ ਨਹੀਂ ਕਿਸੇ ਉਹ ਕੰਮ ਕਰੂੰਗੇ, ਮਤਲਬ ਕੋਈ ਜਿਹੜੀ, ਕਿਉਂਕਿ ਤੁਹਾਨੂੰ ਭਾਰ ਨਹੀਂ ਸੰਭਾਲਣਾ ਪੈ ਰਿਹਾ, ਤੁਹਾਡੀ ਬੋਡੀ ਨੂੰ ਕੋਈ ਖਾਸ ਕੰਮ ਨਹੀਂ ਕਰਨਾ ਪੈ ਰਿਹਾ, ਤਾਂ ਤੁਹਾਡੀ ਬੋਡੀ ਕਿਵੇਂ ਸਰਵਾਈਵ ਕਰੂਗੀ, ਤਾਂ ਇਹ ਚੀਜ਼ਾਂ ਨੂੰ ਜਿਹੜਾ ਅਸੀਂ ਉੱਥੇ ਦੇਖਦੇ ਹੈਗੇ ਹਾਂ ਕਿ ਬੋਨਸ ਜਿਹੜਾ ਲੋਸ ਕਿੱਦਾਂ ਹੁੰਦਾ, ਜਿਹੜਾ ਕਿ ਅੱਗੇ ਸਾਨੂੰ ਆਸਟੀਓਪਰੋਸਿਸ ਦਾ ਪਤਾ ਹੈ ਨਾ, ਕਿ ਹੱਡੀਆਂ ਜਿਹੜੀਆਂ ਕਮਜ਼ੋਰ ਹੋ ਜਾਂਦੀਆਂ ਵਿਮੈਨ ਦੇ ਵਿੱਚ ਬਹੁਤ ਇਹ ਹੁੰਦਾ ਹੈ ਓਲਡ ਏਜ 'ਚ ਜਾ ਕੇ, ਤਾਂ ਉਹ ਚੀਜ਼ ਉਹਦੇ ਬੇਸਿਕ ਉਹਦੇ 'ਤੇ ਰਿਸਰਚ ਹੁੰਦੀ ਹੈ ਕਿ ਕਿਵੇਂ ਜਿਹੜੀ ਆ ਇਹਨਾਂ ਚੀਜ਼ਾਂ ਨੂੰ ਓਵਰਕਮ ਕੀਤਾ ਜਾਂਦਾ ਹੈ ਨਾ। ਔਰ ਇਸ ਤੋਂ ਇਲਾਵਾ ਜਿਹੜੀ ਆ ਆਈਜ਼ ਔਰ ਬ੍ਰੇਨ ਜਿਹੜੀਆਂ ਜਦੋਂ ਇਹ ਆਉਂਦੇ ਆ ਉੱਥੋਂ, ਮਤਲਬ ਉੱਥੇ ਰਹਿ ਰਹੇ ਹੁੰਦੇ, ਅਤੇ ਇਹਨਾਂ ਦੀ ਆਈਸਾਈਟ ਵੀ ਕਾਫੀ ਜਿਹੜਾ ਉਹ ਫਰਕ ਪੈ ਸਕਦਾ, ਏਜਿੰਗ ਇਹਨਾਂ ਦੀ ਛੇਤੀ ਹੁੰਦੀ ਆ, ਤਾਂ ਉਹ ਸਾਰਾ ਅੱਗੇ ਜਿਹੜਾ ਤੁਹਾਡਾ ਆਈ ਸਰਜਰੀਜ਼ ਜਾਂ ਉਹਨਾਂ ਸਾਰੀਆਂ ਚੀਜ਼ਾਂ 'ਚ ਜਿਹੜਾ ਆ ਇਹ ਹੈਲਪ ਕਰਦਾ। ਸੋ ਡਰੱਗਸ ਬਣਾਉਣ ਦੇ ਲਈ, ਮਤਲਬ ਮੈਡੀਸਿਨਸ ਬਣਾਉਣ ਦੇ ਲਈ ਜਿਹੜੀਆਂ ਉੱਥੇ ਐਕਸਪੈਰੀਮੈਂਟਸ ਹੁੰਦੇ ਆ, ਉਹ ਨਿਊਰੋਲੋਜੀਕਲ ਡਿਸਆਰਡਰਸ ਹੋ ਗਏ ਜਾਂ ਗਲੋਕੋਮਾ ਹੋ ਗਿਆ, ਇਹਨਾਂ ਸਾਰੀਆਂ ਚੀਜ਼ਾਂ ਨੂੰ ਸਟੱਡੀ ਕਰਨ ਦੇ ਲਈ ਕਰਨ ਦੇ ਲਈ। ਇਸ ਤੋਂ ਇਲਾਵਾ ਕਿਉਂਕਿ ਉੱਥੇ ਇਕੱਲੇ ਰਹਿ ਰਹੇ ਹੁੰਦੇ ਆ, ਥੋੜ੍ਹੇ ਜਣੇ ਹੀ ਹੁੰਦੇ ਆ ਹਨਾ, ਕੋਈ ਆਲੇ ਦੁਆਲੇ ਹੁਣ ਇੱਥੇ ਸਾਨੂੰ ਕਿੰਨਾ ਕੁਛ ਦੇਖਦਾ, ਨੇਚਰ ਦੇਖਦੀ ਆ ਹਨਾ, ਨੇਚਰ ਦੇਖਦੀ ਆ, ਟ੍ਰੀਜ਼ ਦੇਖਦੇ ਆ, ਪਾਣੀ ਬਰਡਸ, ਹਾਂਜੀ। ਸੋ ਇਹਨਾਂ ਦੇ ਇੱਕ ਮਾਤਰ ਤੁਸੀਂ ਕਹਿ ਸਕਦੇ ਕਿ ਜਿਹੜਾ ਸੋਰਸ ਇੰਸਪੀਰੇਸ਼ਨ ਓਬਵੀਅਸਲੀ ਸਟਾਰਸ ਹੋ ਸਕਦੇ ਆ, ਅਤੇ ਬਟ ਜਦੋਂ ਕਈ ਐਸਟ੍ਰੋਨੌਟਸ ਜਿਹੜੇ ਆਪਣੇ ਇੰਟਰਵਿਊਜ਼ 'ਚ ਕਹਿੰਦੇ ਹੈਗੇ ਆ ਕਿ ਸਾਨੂੰ ਸਭ ਤੋਂ ਵਧੀਆ ਚੀਜ਼ ਉੱਥੇ ਇਹੀ ਹੈ ਕਿ ਅਸੀਂ ਅਰਥ ਦੇਖ ਸਕਦੇ ਹਾਂ, ਔਰ ਇਹ ਹੋਰ ਵੀ ਵਧੀਆ ਗੱਲ ਹੈ ਕਿ ਸਾਨੂੰ ਅਰਥ ਉੱਥੇ ਕਿਸੇ ਬੋਰਡਰਸ ਦੀ ਫੋਰਮ 'ਚ ਨਹੀਂ ਦਿਖਦੀ, ਸਾਨੂੰ ਸਿਰਫ ਪਾਣੀ ਦਿਖਦਾ ਜਾਂ ਜੰਗਲ ਦਿਖਦੇ ਆ, ਅਤੇ ਜਾਂ ਸਾਨੂੰ ਇਹ ਦਿਖਦਾ ਕਿ ਸਾਡੀ ਫੈਮਿਲੀ ਅਤੇ ਸਾਡੇ ਫਰੈਂਡਸ ਜਿਹੜੇ ਉੱਥੇ ਰਹਿ ਰਹੇ ਹੈਗੇ ਆ। ਸੋ ਇੱਕ ਪੋਜ਼ਿਟਿਵਿਟੀ ਕ੍ਰੀਏਟ ਕਰਦੀ ਆ, ਬਟ ਆਲਸੋ ਜਿਹੜਾ ਇਸ ਚੀਜ਼ 'ਤੇ ਵੀ ਐਕਸਪੈਰੀਮੈਂਟਸ ਉੱਥੇ ਹੁੰਦੇ ਆ ਕਿ ਜਿਹੜਾ ਸਟ੍ਰੈਸ ਜਿਹੜਾ ਕਿਵੇਂ ਇੰਪੈਕਟ ਕਰਦਾ ਜਿਹੜਾ ਹਿਊਮਨ ਦੀ ਬੋਡੀ ਨੂੰ ਜਾਂ ਉਹਦੇ ਬ੍ਰੇਨ ਨੂੰ, ਇਹ ਸਾਰੇ ਆ। ਅਤੇ ਉਸ ਤੋਂ ਇਲਾਵਾ ਪ੍ਰੋਟੀਨਸ ਜਿਹੜੀ ਉਹਦੀ ਫੋਰਮੇਸ਼ਨ ਡਿਫਰੈਂਟ ਹੁੰਦੀ ਹੈਗੀ ਆ ਗ੍ਰੈਵਿਟੀ ਦੀ ਜਿਹੜੀ ਆ ਐਬਸੈਂਸ ਦੇ ਵਿੱਚ, ਤਾਂ ਉਹ ਸਾਰੇ ਐਕਸਪੈਰੀਮੈਂਟਸ ਜਿਹੜੇ ਉਹ ਕਰਦੇ ਆ। ਅਤੇ ਹੁਣ ਜਿਹੜਾ ਇਹ ਉਸ ਤੋਂ ਇਲਾਵਾ ਜਿਹੜਾ ਉੱਥੇ ਫੂਡ ਵੀ ਆਪਣਾ ਜਿਹੜਾ ਗਰੋ ਕਰਦੇ ਹੈਗੇ ਆ, ਔਰ ਇਹ ਵੀ ਦੇਖਣਾ ਕਿਉਂਕਿ ਇਹ ਸਾਰੇ ਅਲਟੀਮੇਟਲੀ ਜਿਹੜਾ ਇਹ ਸਪੇਸ 'ਚ ਤਾਂ ਸਾਨੂੰ ਜਾਣ ਲਈ ਹੈਲਪ ਕਰ ਹੀ ਰਿਹਾ, ਬਟ ਅਰਥ ਦੇ ਉੱਤੇ ਜਿਹੜੀਆਂ ਕੈਂਸਰ ਦੀ ਗਰੋਥ ਦੇ ਲਈ ਹੈ ਨਾ, ਤੁਸੀਂ ਕਿਉਂਕਿ ਗ੍ਰੈਵਿਟੀ ਦੀ ਐਬਸੈਂਸ ਦੇ ਵਿੱਚ ਕੈਂਸਰ ਮਤਲਬ ਕੋਈ ਵੀ ਸੈੱਲ ਆ ਉਹਦੀ ਗਰੋਥ ਵੀ ਡਿਫਰੈਂਟਲੀ ਹੁੰਦੀ ਆ, ਤਾਂ ਉਹ ਚੀਜ਼ ਦੇਖਣ ਦੇ ਲਈ ਕਿਉਂ ਅਰਥ ਦੇ ਉੱਤੇ ਜਿਹੜੀ ਆ ਜਿਹੜੀ ਕੈਂਸਰ ਗਰੋ ਕਰ ਹਿਊਮਨ ਬੋਡੀ 'ਚ ਕਿਸ ਤਰ੍ਹਾਂ ਗਰੋ ਕਰ ਰਿਹਾ, ਕਿਸ ਤਰ੍ਹਾਂ ਦੀ ਡਰੱਗਸ ਉਹਨੂੰ ਚਾਹੀਦੀਆਂ, ਕਿਉਂਕਿ ਜਿਹੜੇ ਇੱਥੋਂ ਇਹ ਪੇਸ਼ੈਂਟਸ ਤੋਂ ਕੈਂਸਰ ਸੈੱਲਸ ਲੈਂਦੇ ਆ, ਉਹਨਾਂ ਨੂੰ ਫਿਰ ਉੱਥੇ ਭੇਜਦੇ ਆ ਲੈਬੋਰਟਰੀ 'ਚ, ਉੱਥੇ ਐਸਟ੍ਰੋਨੋਟਸ ਉਹਨਾਂ ਦੇ ਐਕਸਪੈਰੀਮੈਂਟ ਕਰਦੇ ਆ, ਜਿਹੜੇ ਜਿੰਨੇ ਵੀ ਬਾਇਓਲੋਜਿਸਟ ਜਾਂ ਹੋਰ ਹੈਗੇ ਆ, ਅਤੇ ਉਹ ਸਾਰਾ ਜਿਹੜੀ ਇਹ ਡਰੱਗਸ ਜਾਂ ਮੈਡੀਸਿਨ ਇੰਡਸਟਰੀ ਦੇ ਵਿੱਚ ਇਹ ਕਾਫੀ ਹੈਲਪਫੁਲ ਚੀਜ਼ਾਂ ਹੁੰਦੀਆਂ ਆ।
0: ਰਾਈਟ ਰਾਈਟ। ਮੈਂ ਕਿਸੇ ਵੈਸੇ ਪੋਡਕਾਸਟ ਦੇ ਵਿੱਚ ਸੁਣਿਆ ਸੀਗਾ ਕਿ ਵੈਸੇ ਤਾਂ ਤੁਸੀਂ ਖਾਣ ਪੀਣੇ ਦੀ ਗੱਲ ਕੀਤੀ, ਅਗਲੀ ਵਾਰ ਫਿਰ ਕਦੇ ਕਰ ਲਾਂਗੇ ਉਹਦੀ ਗੱਲ, ਪਰ ਸੁਣਿਆ ਕਿ ਜਿਵੇਂ ਆਪਾਂ ਮੂੰਹ ਮਾਰਨ ਲੱਗ ਜਾਂਦੇ ਹਾਂ, ਮੰਚ ਕਰਨ ਲੱਗ ਜਾਂਦੇ ਹਾਂ, ਉਹਨਾਂ ਦਾ ਬੜਾ ਇੱਕ ਟਾਈਮ ਬਿਸਕਟ ਖਾਂਦੇ ਹੋ, ਬਿਸਕੁਟ ਦੇ ਕੋਈ ਟੁਕੜੇ ਨੇ ਉਹ ਡਿੱਗ ਪੈਣ ਤਾਂ ਫਲੋਟ ਕਰਨ ਲੱਗ ਜਾਣਗੇ, ਐਂਡ ਦੇ ਕਾਂਟ ਅਫੋਰਡ ਇਟ, ਕਿਉਂਕਿ ਉੱਥੇ ਫਿਰ ਕੋਈ ਝਾੜੂ ਨਹੀਂ ਹੈਗਾ, ਕੋਈ ਵੈਕਿਊਮ ਨਹੀਂ, ਇਕੱਠਾ ਕਰਨਾ ਮੁਸ਼ਕਿਲ ਹੋ ਜਾਊਗਾ ਜਿਹੜੀ ਫੂਡ ਵੇਸਟ ਹੈਗੀ ਹੈ। ਪਰ ਇਹ ਇਸ ਕਿਸਮ ਦੀਆਂ ਸਿਚੁਏਸ਼ਨਸ ਆਉਂਦੀਆਂ ਤਾਂ ਹੋਣਗੀਆਂ। ਐਸਟ੍ਰੋਨੈਟ ਨੇ ਜਿਵੇਂ ਹੁਣ ਆਪਾਂ ਸੁਨੀਤਾ ਵਿਲੀਅਮ ਦੀ ਗੱਲ ਕਰ ਰਹੇ ਸੀ, 280-285 ਦਿਨ ਉਹ ਇੱਥੇ ਫਸ ਕੇ ਰਹਿ ਗਈ ਸੀਗੀ, ਕਿੱਥੇ ਕੁਛ ਕੁ ਦਿਨਾਂ ਦਾ ਆਪਰੇਸ਼ਨ ਸੀਗਾ, ਕਿੱਥੇ ਕਈ ਮਹੀਨੇ ਤੱਕ ਉਹ ਅਤੇ ਬੁੱਚ ਵਿਲਮਰ ਜਿਹੜੇ ਸੀਗੇ ਉਹ ਫਸ ਕੇ ਰਹਿ ਗਏ ਸੀ। ਫਿਊਚਰ 'ਚ ਵੀ ਇੱਦਾਂ ਦੀਆਂ ਸਿਚੁਏਸ਼ਨਸ ਹੋਣਗੀਆਂ ਕਿ ਇੰਟਰਨੈਸ਼ਨਲ ਸਪੇਸ ਸਟੇਸ਼ਨ ਦੇ ਉੱਤੇ ਜਿਹੜੇ ਵੀ ਲੋਕ ਜਾਂਦੇ ਨੇ ਉਹਨਾਂ ਨੂੰ ਇਹਨਾਂ ਪ੍ਰਪੇਸ਼ਨ ਇਹਨਾਂ ਦੇ ਲਈ ਤਿਆਰ, ਇਹਨਾਂ ਦੀ ਪ੍ਰੈਪਰੇਸ਼ਨ ਦੇ ਵਾਸਤੇ ਟਾਈਮ ਮਿਲਦਾ, ਟਾਈਮ ਦਿੱਤਾ ਜਾਂਦਾ ਹੋਊਗਾ, ਉਹਨਾਂ ਦੀ ਟ੍ਰੇਨਿੰਗ ਕਰਦੇ ਹੋਣਗੇ ਕਿ ਭਾਈ ਇੱਦਾਂ ਵੀ ਹੋ ਜਾਂਦਾ ਵੀ ਲੱਤ ਫਸ ਕੇ ਤੂੰ ਅੜਿੱਕਾ ਖਾ ਕੇ ਡਿੱਗ ਪਵੇ ਤਾਂ ਫਿਰ ਕੀ ਕਰਨਾ, ਜਾਂ ਉੱਡਦੇ ਉੱਡਦੇ ਦੇ ਤੇਰੇ ਗੋਡੇ 'ਤੇ 60 ਵਜੇ ਫਿਰ ਬੈਂਡੇਜ ਨਹੀਂ ਲਗਾਉਣੀ ਹੈਗੀ, ਹੈ ਨਾ, ਜਾਂ ਸਾਡੇ ਨਾਲ ਗੱਲ ਨਾ ਹੋ ਸਕੀ ਅਤੇ ਫਿਰ ਨਾਰਾਜ਼ ਨਾ ਹੋ ਜਾਈ, ਰਿਪਲਾਈ ਬੈਕ ਆਪ ਹੀ ਕਰਾਂਗੇ। ਮਤਲਬ ਮੈਂ ਥੋੜ੍ਹੀ ਜਿਹੀਆਂ ਬੱਚਿਆਂ ਵਾਲੀਆਂ ਦੱਸ ਰਿਹਾ, ਬਟ ਤਰ੍ਹਾਂ ਤਰ੍ਹਾਂ ਦੀਆਂ ਸਿਚੁਏਸ਼ਨਸ ਹੋਣਗੀਆਂ, ਉਹਨਾਂ ਦੇ ਨਾਲ ਇਹ ਕਿਵੇਂ ਨਜਿੱਠਦੇ ਹਨ? ਤੁਸੀਂ ਦੱਸਿਆ ਕਿ ਮੈਂਟਲੀ ਸਟਰੋਂਗ ਹੁੰਦਾ, ਅੱਡਾ ਵੀ ਕੋਈ ਸਟਰੋਂਗ ਨਹੀਂ ਹੁੰਦਾ ਹੋਣਾ ਅੰਟਿਲ ਔਰ ਅਨਲੈਸ ਤੁਸੀਂ ਪ੍ਰੈਕਟਿਸ ਹੀ ਨਾ ਕਰੋ।
1: ਹਾਂਜੀ, ਨਹੀਂ ਬਿਲਕੁਲ, ਇਹਨਾਂ ਦੀ ਟ੍ਰੇਨਿੰਗ ਹੁੰਦੀ ਆ ਕਿ ਸਾਨੂੰ ਪਤਾ ਕਿ ਅਗਰ ਅਸੀਂ ਆਪਣੀ ਸੋਸਾਇਟੀ 'ਚ ਗੱਲ ਕਰੀਏ, ਅਸੀਂ ਕੋਈ ਵੀ ਕੰਮ ਕਰਨਾ ਹੋਵੇ ਸਾਨੂੰ ਟ੍ਰੇਨਿੰਗ ਲੈਣੀ ਪੈਂਦੀ ਆ, ਹੈ ਨਾ, ਤਾਂ ਹੀ ਅਸੀਂ ਵਧੀਆ ਤਰੀਕੇ ਨਾਲ ਕਰ ਸਕਦੇ ਹਾਂ। ਅਤੇ ਇਹਨਾਂ ਨੇ ਤਾਂ ਉੱਥੇ ਜਾਣਾ ਜਿੱਥੇ ਕੋਈ ਫਿਊਲ ਸਟੇਸ਼ਨ ਨਹੀਂ, ਜਿੱਥੇ ਕੋਈ ਰਿਪੇਅਰਿੰਗ ਸਟੇਸ਼ਨ ਨਹੀਂ ਹੈਗਾ, ਤਾਂ ਸਾਰਾ ਕੁਛ ਆਪ ਹੀ ਕਰਨਾ ਹੁੰਦਾ ਨਾ। ਅਤੇ ਇਹਨਾਂ ਨੂੰ ਪ੍ਰੋਪਰ ਕਾਫੀ ਸਾਲਾਂ ਦੀ ਟ੍ਰੇਨਿੰਗ ਵੀ ਦਿੱਤੀ ਜਾਂਦੀ ਆ, ਇੱਥੋਂ ਤੱਕ ਕਿ ਇਹਨਾਂ ਨੂੰ ਉੱਥੇ ਜਾ ਕੇ ਟੋਇਲਟ ਕਿਵੇਂ ਯੂਜ਼ ਕਰਨੀ ਉਹਦੀ ਵੀ ਟ੍ਰੇਨਿੰਗ ਦਿੱਤੀ ਜਾਂਦੀ ਆ। ਤਾਂ ਹਰ ਚੀਜ਼ ਦੀ ਟ੍ਰੇਨਿੰਗ, ਜਿਵੇਂ ਤੁਸੀਂ ਫੂਡ ਦੀ ਵੀ ਗੱਲ ਕੀਤੀ ਆ, ਤਾਂ ਫੂਡ ਜਿਵੇਂ ਇਹਨਾਂ ਨੂੰ ਜਿੱਦਾਂ ਕੋਈ ਛੋਟੇ ਛੋਟੇ ਪੀਸ ਜਿਵੇਂ ਕ੍ਰਮ, ਬ੍ਰੈਡ ਕ੍ਰਮਸ ਹੋ ਗਏ, ਇੱਦਾਂ ਦੇ ਨਹੀਂ ਖਾ ਸਕਦੇ ਹੈਗੇ ਕਿਉਂਕਿ ਉਹ ਫਸ ਸਕਦੇ ਆ ਮਸ਼ੀਨਾਂ ਦੇ ਵਿੱਚ, ਹੈ ਨਾ। ਕੋਈ ਡਰਿੰਕਸ, ਕੋਈ ਇੱਦਾਂ ਦੀ ਕੋਲਡ ਡਰਿੰਕਸ ਟਾਈਪ ਦੀ ਚੀਜ਼ਾਂ ਨਹੀਂ ਖਾ ਸਕਦੇ ਕਿਉਂਕਿ ਉਹ ਵੀ ਮਸ਼ੀਨਾਂ ਨੂੰ ਜਿਹੜੀ ਖਰਾਬ ਕਰ ਸਕਦੀਆਂ। ਸੋ ਡਿਫਰੈਂਟ ਡਿਫਰੈਂਟ ਪਰਪਸ ਦੇ ਲਈ ਕਿਸ, ਔਰ ਉਸ ਤੋਂ ਇਲਾਵਾ ਕਿਸ, ਮਤਲਬ ਜਿਹੜੇ ਉੱਥੇ ਜਾ ਰਹੇ ਆ ਉਹ ਕੀ, ਉਹਨਾਂ ਦਾ ਕੀ ਪਰਪਸ ਹੋਏ, ਓਕੂਪੇਸ਼ਨ ਕੀ, ਇੰਜੀਨੀਅਰਸ ਨੇ, ਉਹ ਮੈਡੀਕਲ ਟੀਮ ਹੈ ਜਾਂ ਬਾਇਓਲੋਜਿਸਟ ਹੈ, ਹੈ ਨਾ, ਤਾਂ ਉਹਨਾਂ ਨੂੰ ਉਹਦੇ ਅਕੋਰਡਿੰਗ ਜਿਹੜੀ ਅਲੱਗ ਤਰ੍ਹਾਂ ਦੀ ਖਾਸ ਜਿਹੜੀ ਉਹਨਾਂ ਦੀ ਟ੍ਰੇਨਿੰਗ ਹੁੰਦੀ ਹੈਗੀ ਆ।
0: ਹਾਂਜੀ, ਸੋ ਇਹ ਇੱਕ ਚੀਜ਼, ਇਹ ਆਪਾਂ ਦੇਖ ਵੀ ਰਹੇ ਸੀ ਕਿ ਵੀਡੀਓ 'ਚ ਸਲੀਪਿੰਗ ਬੈਗ ਉਹਨਾਂ ਨੂੰ ਹੁੰਦੇ ਨੇ, ਉਹ ਨਾਲ ਬੰਨ ਦਿੱਤੇ ਜਾਂਦੇ ਨੇ ਉਹਦੀ ਕੰਧ ਦੇ ਨਾਲ ਕਿਸੇ ਵੀ ਮੋਡਿਊਲ ਦੇ ਅੰਦਰ। ਪਰ ਜਿਹੜੀ ਇੱਕ ਦੂਜੀ ਚੀਜ਼, ਵੈਸੇ ਤਾਂ ਇਹਦੇ ਆਪਾਂ ਕੰਟੀਨਿਊ ਕਰਾਂਗੇ ਅਗਲੀ ਵਾਰ, ਖਾਣ ਪੀਣ ਦੀਆਂ ਆਦਤਾਂ ਹੋਰ ਬਹੁਤ ਸਾਰੀਆਂ, ਪਰ ਮੈਂ ਜਦੋਂ ਸੁਨੀਤਾ ਵਿਲੀਅਮਸ ਹੋਣੀ ਬੁੱਚ ਵਿਲਮਰ ਵਾਰੀ ਆਏ ਸੀਗੇ ਤਾਂ ਮੈਨੂੰ ਲੱਗਿਆ ਕਿ ਧਰਤੀ 'ਤੇ ਆ ਗਏ ਅਤੇ ਹੁਣ ਆਉਂਦੇ ਹੀ ਜੱਫੀ ਪਊਗੀ, ਜਿਵੇਂ ਆਪਣੇ ਮੁੰਡਾ ਕੁੜੀ ਆਸਟ੍ਰੇਲੀਆ ਤੋਂ ਗਏ ਜਾਂ ਕੈਨੇਡਾ ਤੋਂ ਗਏ ਅਤੇ ਟਰੈਕਟਰ ਲੈ ਕੇ ਬੰਦੇ ਦਿੱਲੀ ਏਅਰਪੋਰਟ ਪਹੁੰਚ ਗਏ ਅਤੇ ਜੱਫੀਆਂ ਜੁੱਫੀਆਂ ਪਾਈਆਂ ਕਿ ਮੁੜੇ ਆਇਆ ਭਾਈ, ਹੈ ਨਾ, ਤਾਂ ਇਹਨਾਂ ਨੂੰ ਐਂ ਜੱਫੀ ਪਾਉਣ ਦਾ ਮੌਕਾ ਨਹੀਂ ਦਿੱਤਾ ਜਾਂਦਾ, ਇਹਨਾਂ ਨੂੰ ਆਈਸੋਲੇਸ਼ਨ 'ਚ ਭੇਜ ਦਿੱਤਾ ਜਾਂਦਾ, ਕਹਿੰਦੇ ਪਤਾ ਨਹੀਂ ਤੁਸੀਂ ਆਪਣੇ ਨਾਲ ਕੋਈ ਲੈ ਨਾ ਆਇਓ ਉੱਥੇ, ਹੈ ਨਾ, ਅਤੇ ਬੜਾ ਬਹੁਤ ਇਕੱਲਾ ਰੱਖ ਦਿੱਤਾ ਜਾਂਦਾ। ਫਿਰ ਤੁਸੀਂ ਦੱਸਿਆ ਕਿ ਇਹਨਾਂ ਦੀ ਬੋਨ ਡੈਂਸਿਟੀ ਲੂਜ਼ ਹੋ ਜਾਂਦੀ ਹੈ, ਉਹਦੇ 'ਤੇ ਕੰਮ ਕੀਤਾ ਜਾਂਦਾ, ਮਸਲਸ ਗੇਨ ਦੇ ਉੱਤੇ ਕੰਮ ਕੀਤਾ ਜਾਂਦਾ, ਉਹ 4-5-6 ਮਹੀਨੇ ਤਾਂ ਇਹ ਬਾਹਰ ਹੀ ਨਹੀਂ ਆ ਪਾਉਂਦੇ ਹੈਗੇ, ਸੋ ਐਡਾ ਨੁਕਸਾਨ ਜਿਹੜਾ ਹੈਗਾ।
1: ਹਾਂਜੀ, ਨੁਕਸਾਨ ਬੋਡੀ ਨੂੰ ਕਾਫੀ ਹੁੰਦਾ, ਜਿੱਦਾਂ ਅਸੀਂ ਪਹਿਲਾਂ ਗੱਲ ਕੀਤੀ ਆ ਕਿ ਬੋਨ ਜਿਹੜਾ ਮਾਸ ਲੂਜ਼ ਹੋ ਜਾਂਦਾ, ਹੈ ਨਾ, 1-2% ਜਿਹੜਾ ਲੂਜ਼ ਕਰ ਦਿੰਦੇ ਆ ਪਰ ਮੰਥ ਆਈ ਥਿੰਕ, ਅਤੇ ਉਹਦੇ ਨਾਲ ਜਿਹੜੇ ਆ ਜਦੋਂ ਉੱਥੇ ਆ ਕੇ ਔਰ ਇੰਨਾ ਟਾਈਮ ਉੱਥੇ ਰਹਿ ਕੇ ਆਉਂਦੇ ਆ, ਹੈ ਨਾ, ਅਤੇ ਉਹਨਾਂ ਨੂੰ ਆਦਤ ਉਸ ਇਨਵਾਇਰਮੈਂਟ ਦੀ ਪੈ ਜਾਂਦੀ, ਅਤੇ ਉਹਨਾਂ ਨੂੰ ਅਰਥ ਦੇ ਅਕੋਰਡਿੰਗ ਐਡਜਸਟ ਕਰਨਾ ਪਹਿਲਾਂ ਇਹ ਇੱਕ ਚੀਜ਼ ਹੋ ਜਾਂਦੀ ਆ। ਫਿਰ ਉੱਥੋਂ ਪੈਥੋਜਨਸ ਵਗੈਰਾ ਉਹ ਸਾਰੀਆਂ ਚੀਜ਼ਾਂ ਨਾ ਸਪੇਸ ਦੇ ਵਿੱਚੋਂ ਕੋਈ, ਹੈ ਨਾ, ਲੈ ਕੇ ਆਉਣ, ਉਹ ਚੀਜ਼ ਹੋ ਜਾਂਦੀ ਆ।
0: ਕੋਈ ਬੈਕਟੀਰੀਆ,
1: ਹਾਂਜੀ, ਕੋਈ ਬੈਕਟੀਰੀਆ ਵਗੈਰਾ, ਕੋਈ ਮਤਲਬ ਡਿਜ਼ੀਜ਼ ਨਾ ਹੋਵੇ ਇੱਦਾਂ ਦੀ, ਤਾਂ ਉਸ ਚੀਜ਼ ਦੇ। ਔਰ ਇਹ ਵੀ ਨਹੀਂ ਹੈਗਾ ਕਿ ਇੱਦਾਂ ਨਹੀਂ ਹੈਗਾ ਕਿ ਜਿੰਨਾ ਟਾਈਮ ਉੱਥੇ ਸਪੇਸ ਸਟੇਸ਼ਨ 'ਤੇ ਰਹੇ ਆ ਉਨਾ ਟਾਈਮ ਹੀ ਇਹਨਾਂ 'ਤੇ ਕੰਮ ਹੈਗਾ। ਜਿਹੜੀ ਅਸੀਂ ਰਿਸਰਚ ਦੀ ਗੱਲ ਕਰ ਰਹੇ ਹਾਂ, ਅਸੀਂ ਇਹ ਵੀ ਦੇਖਦੇ ਹਾਂ ਕਿ ਉਸ ਤੋਂ ਬਾਅਦ ਜਦੋਂ ਇਹ ਆ ਜਾਂਦੇ ਆ ਓਲਡ ਏਜ 'ਚ ਜਾ ਕੇ ਇਹਨਾਂ 'ਤੇ ਕੀ ਇਫੈਕਟ ਹੁੰਦਾ ਉਹਨਾਂ ਸਾਰੀਆਂ ਚੀਜ਼ਾਂ ਦਾ।
0: ਹਾਂਜੀ,
1: ਤਾਂ ਇਹ ਐਸਟ੍ਰੋਨੋਟ ਬਣਨਾ ਕੋਈ ਈਜ਼ੀ ਚੀਜ਼ ਨਹੀਂ ਆ, ਪਹਿਲਾਂ ਤਾਂ ਬਣਨਾ ਔਖੀ ਹੈ, ਅਤੇ ਫਿਰ ਉੱਥੇ ਕਿਉਂਕਿ ਤੁਸੀਂ ਆਪਣੀ ਹਿਊਮਨ ਬੋਡੀ ਜਿਹੜੀ ਆ ਇੱਕ ਜਿਹੜੀ ਆ ਰਿਸਰਚ ਦੇ ਇੱਕ ਤਰ੍ਹਾਂ ਡੋਨੇਟ ਹੀ ਕਰ ਰਹੇ ਹਾਂ, ਹੈ ਨਾ, ਕਿਉਂਕਿ ਤੁਹਾਨੂੰ ਨਹੀਂ ਪਤਾ ਕਿ ਸਪੇਸ 'ਚ ਕੀ ਕੀ ਚੇਂਜਸ ਤੁਹਾਡੀ ਬੋਡੀ 'ਚ ਆ ਸਕਦੇ ਆ, ਤਾਂ ਇਹਨਾਂ ਨੂੰ ਬਾਅਦ ਵਿੱਚ ਵੀ ਜਿਹੜਾ ਆ ਅੰਡਰ ਓਬਜ਼ਰਵੇਸ਼ਨ ਰੱਖਿਆ ਜਾਂਦਾ ਹੈ ਕਿ ਇੰਨੇ ਇੰਨੇ ਟਾਈਮ। ਔਰ ਜਦੋਂ ਤੁਸੀਂ ਦੇਖਦੇ ਆ ਕਿ ਕੋਈ ਵੀ ਮਿਸ਼ਨ ਮੂਨ 'ਤੇ ਵੀ ਚਲੋ ਜਾਂ ਕਿਤੇ ਸਪੇਸ 'ਚ ਭੇਜਿਆ ਜਾਂਦਾ, ਤਾਂ ਇਹਨਾਂ ਦੀ ਜਿਹੜੀ ਹਾਰਟ ਬੀਟ ਹਰ ਟਾਈਮ ਹਰ ਮਿਨਟ ਦੀ ਹਾਰਟ ਬੀਟ ਨੋਟ ਕੀਤੀ ਜਾਂਦੀ ਹੈ, ਕਿਹੜੇ ਟਾਈਮ ਦੇ ਉੱਤੇ ਕਿੰਨੀ ਹਾਰਟ ਬੀਟ ਉਹਨਾਂ ਦੀ ਵੱਧ ਗਈ ਆ ਜਾਂ ਘੱਟ ਗਈ ਆ। ਸੋ ਉਹ ਸਾਰੀ ਚੀਜ਼ ਇਕੱਲੀ ਇਕੱਲੀ ਮਤਲਬ ਛੋਟੀ ਛੋਟੀ ਚੀਜ਼ ਦਾ ਜਿਹੜਾ ਖਿਆਲ ਰੱਖਿਆ ਜਾਂਦਾ ਹੈਗਾ।
0: ਰਾਈਟ ਰਾਈਟ, ਨਹੀਂ ਠੀਕ ਹੈ, ਅੱਜ ਦਾ ਇਹ ਐਪੀਸੋਡ ਇਹਨੂੰ ਕਿਤੇ ਜੇ ਤੁਸੀਂ ਖਤਮ ਕਰਨਾ ਤਾਂ ਉਹ ਦੱਸ ਦਿਓ, ਨਹੀਂ ਤਾਂ ਫਿਰ ਆਪਾਂ ਇਹਨੂੰ ਇਹਦਾ ਮੈਨੂੰ ਲੱਗਦਾ ਕਿ ਇੱਕ ਸੈਕਿੰਡ ਪਾਰਟ ਵੀ ਰੱਖਣਾ ਚਾਹੀਦਾ ਹੈਗਾ, ਕਿਉਂਕਿ ਮੈਨੂੰ ਹਲੇ ਕੁਛ ਕੁ ਚੀਜ਼ਾਂ ਦੇ ਡਾਊਟ ਹੈਗੇ ਨੇ ਜਿਹੜੇ ਮੈਂ ਪੁੱਛਣਾ ਚਾਹੂੰਗਾ, ਵੀ ਆਪਣੀ ਜ਼ਿੰਦਗੀ ਨੂੰ ਦਾਅ ਦੇ ਉੱਤੇ ਲਗਾ ਕੇ ਫੌਜੀ ਵੀ ਆਪਣੇ ਦੇਸ਼ ਨੂੰ ਪ੍ਰੋਟੈਕਟ ਕਰਨਾ, ਆਪਣੀ ਜਾਨ ਨੂੰ ਦਾਅ ਦੇ ਉੱਤੇ ਲਗਾ ਕੇ ਐਸਟਰੋਨੋਟ ਹਵਾ 'ਚ ਚਲੇ ਜਾਂਦੇ ਨੇ ਅਤੇ ਪਤਾ ਲੱਗੇ ਵੀ ਉੱਤੇ ਗਏ ਹੋਏ ਆ ਅਤੇ ਪੁੜਪੁੜੀ 'ਚ ਆ ਕੇ ਕੋਈ ਮੀਟਰੋਇਡ ਵੱਜਿਆ ਅਤੇ ਬੰਦਾ ਗਿਆ, ਅਤੇ ਉਹ ਕਾਹਦੇ ਲਈ, ਅਤੇ ਉਹਦੇ ਫਾਇਦੇ ਨੁਕਸਾਨ ਪਲੱਸ ਉਹ ਕਿਸ ਚੀਜ਼ ਦੇ ਲਈ ਦਾਅ 'ਤੇ ਲਗਾਉਂਦੇ ਨੇ, ਕਿਉਂਕਿ ਹਰ ਚੀਜ਼ ਦੀ ਇੱਕ ਕੀਮਤ ਹੈਗੀ ਹੈ ਨਾ, ਇਨਸਾਨੀ ਜਾਨ ਦੀ ਕੀਮਤ ਕਿੰਨੀ ਲੱਗਦੀ ਹੈ ਐਸਟਰੋ ਉਹ ਪੁਲਾੜ ਦੇ ਵਿੱਚ ਜਾਂਦੀ, ਉਹ ਵੀ ਮੈਂ ਸਵਾਲ ਜੇ ਲੱਗਦਾ ਹੋਇਆ ਅੱਜ ਨਹੀਂ ਤਾਂ ਫਿਰ ਅਗਲੇ ਐਪੀਸੋਡ ਦੇ ਵਿੱਚ, ਪਲੱਸ ਤੁਸੀਂ ਆਪਣੇ ਹਿਸਾਬ ਦੇ ਨਾਲ ਇਹਨੂੰ ਇਕੱਠਾ ਜਿਹਾ ਕਰ ਦਿਉ ਅੱਜ ਦੇ ਪ੍ਰੋਗਰਾਮ 'ਚ, ਪਰ ਮੈਨੂੰ ਇਹ ਲੱਗਦਾ ਕਿ ਇਹ ਦੋ ਤਿੰਨ ਚੀਜ਼ਾਂ ਮੇਰੇ ਲਈ ਵੀ ਨਵੀਆਂ ਹੈਗੀਆਂ ਨੇ ਸਮਝਣਾ, ਕਿ ਇੰਟਰਨੈਸ਼ਨਲ ਸਪੇਸ ਸਟੇਸ਼ਨ ਦੀ ਲੋੜ ਕਿਉਂ ਪਈ, ਫਿਰ ਉਹਨੂੰ ਬਣਾਇਆ ਕਿਵੇਂ ਗਿਆ, ਉਹਦੀ ਅਸੈਂਬਲੀ ਕਿਵੇਂ ਹੁੰਦੀ ਹੈ, ਉਦੋਂ ਕਿਸ ਤਰ੍ਹਾਂ ਦੇ ਡੈਮੇਜ ਹੋ ਜਾਂਦੇ ਨੇ, ਅਤੇ ਹੋਰ ਆਪਣੀ ਤਰਫ ਤੋਂ ਕੁਝ ਜੋੜਨਾ ਚਾਹੁੰਦੇ ਹੋ ਜਾਣ ਤੋਂ ਪਹਿਲਾਂ?
1: ਹਾਂਜੀ, ਇੱਕ ਜਿਹੜੀ ਆਪਾਂ ਸਪੇਸ ਵਾਕ ਦੀ ਗੱਲ ਕੀਤੀ ਹੈ, ਜਦੋਂ ਉਹਦੇ 'ਚੋਂ ਬਾਹਰ ਆ ਜਾਂਦੇ ਤਾਂ ਉਹਨੂੰ ਅਸੀਂ ਐਕਸਟਰਾ ਵਹੀਕੂਲਰ ਐਕਟੀਵਿਟੀ ਜਿਹੜਾ EVA ਕਹਿ ਦਿੰਦੇ ਹਾਂ, ਤਾਂ ਉਹ ਜਿਹੜੀ ਆ ਸਭ ਤੋਂ ਪਹਿਲਾਂ ਜਿਹੜੇ ਦੋ ਬੰਦੇ ਜਿਹੜੇ ਗਏ ਸੀਗੇ ਸਭ ਤੋਂ ਪਹਿਲੇ, ਉਹਨਾਂ ਦਾ ਨਾਮ ਜਿਹੜਾ ਜੈਰੀ ਐਲ ਰੋਜ਼ ਔਰ ਜੇਮਸ ਐਚ ਨਿਊਮਨ ਕਰਕੇ ਉਹਨਾਂ ਦਾ ਨਾਮ ਸੀਗਾ, ਔਰ ਫਸਟ ਵਿਮੈਨ ਜਿਹੜੀ ਸੀਗੀ ਉਹ ਤਮਾਰਾ ਨਾਮ ਸੀ ਉਹਨਾਂ ਦਾ, May 1999 ਦੇ ਵਿੱਚ ਜਿਹੜਾ ਉਹ ਗਏ। ਔਰ ਸੁਨੀਤਾ ਵਿਲੀਅਮਸ ਜਾਂ ਕੋਈ ਵੀ ਐਸਟ੍ਰੋਨੋਟਸ ਉੱਤੇ ਜਾਂਦੇ ਆ ਤਾਂ ਉਹ ਇਹਨਾਂ ਚੀਜ਼ਾਂ 'ਚ ਪਾਰਟੀਸਪੇਟ ਕਰਦੇ ਆ, ਔਰ ਰੈਗੂਲਰਲੀ ਜਿਹੜਾ ਰਿਪੇਅਰ ਔਰ ਮੇਨਟੇਨੈਂਸ ਜਿਹੜੀ ਚੱਲਦੀ ਰਹਿੰਦੀ ਆ, ਹਰ ਚੀਜ਼ ਉਹਨਾਂ ਨੂੰ ਜਿਹੜਾ ਉਹ ਪ੍ਰੋਪਰ ਦੇਖਣਾ ਪੈਂਦਾ। ਹਾਂਜੀ, ਟ੍ਰੇਨਿੰਗ ਦੇਣੀ ਪੈਂਦੀ ਆ, ਔਰ ਮਤਲਬ ਟਾਈਮ ਟੂ ਟਾਈਮ, ਕਿਉਂਕਿ ਇੱਥੇ ਵੀ ਅਗਰ ਤੁਸੀਂ ਜਦੋਂ ਕਿਸੇ ਵੀ ਲੈਬੋਰਟਰੀ 'ਚ ਕਿਸੇ ਵੀ ਚੀਜ਼ 'ਚ ਕੰਮ ਕਰਦੇ ਆ, ਹੈ ਨਾ, ਤਾਂ ਤੁਹਾਨੂੰ ਪ੍ਰੋਪਰ ਡੇਟ ਔਰ ਟਾਈਮ ਨੋਟਿਸ ਕਰਨਾ। ਈਵਨ ਤੁਸੀਂ ਇੱਥੇ ਪਬਲਿਕ ਟੋਇਲਟਸ ਦੇਖ ਲਓ ਤਾਂ ਉੱਥੇ ਉਹ ਲੱਗੇ ਹੁੰਦੇ ਆ ਕਿ ਕਿਹਨੇ ਸਫਾਈ ਕੀਤੀ, ਕਿੰਨੇ ਟਾਈਮ 'ਤੇ ਸਫਾਈ ਕੀਤੀ, ਤਾਂ ਉਹ ਸਾਰੀਆਂ ਚੀਜ਼ਾਂ ਦਾ ਹਾਂਜੀ ਪ੍ਰੋਪਰ ਡਾਕੂਮੈਂਟੇਸ਼ਨ ਸਾਰਾ ਜਿਹੜਾ ਇਹਨਾਂ ਨੂੰ ਧਿਆਨ ਰੱਖਣਾ ਪੈਂਦਾ। ਤੇ ਹਾਂਜੀ, ਤਾਂ ਫਿਰ
0: ਇਹ ਨੌਕਰੀ ਕਿਹਦੀ ਕਰ ਰਹੇ ਨੇ ਵੈਸੇ, ਨਾਸਾ ਦੀ ਕਿ ਰੋਸਮੋਸ ਰੋਸਕਮੋਸ ਦੀ ਆਈ ਐਸ
1: ਸਾਰੇ ਅਲੱਗ ਅਲੱਗ ਐਸਟ੍ਰੋਨੋਟ ਕੋਈ
0: ਤਨਖਾਹ ਕੌਣ ਪਾ ਰਿਹਾ ਇਹਨਾਂ ਨੂੰ,
1: ਕਿਉਂਕਿ ਉੱਥੇ ਜਿਹੜਾ ਸਪੇਸ 'ਚ ਐਸਟ੍ਰੋਨੋਟ ਸਾਰਿਆਂ ਦੇ, ਸਾਨੂੰ ਪਤਾ ਕਿ ਇੰਡੀਅਨ ਜਿਹੜੇ ਆ ਉਹ ਵੀ ਗਏ ਸੀਗੇ ਲਾਸਟ ਈਅਰ,
0: ਹੈ ਨਾ,
1: ਤਾਂ ਸਾਰੇ ਮਤਲਬ ਪੂਰੀਆਂ ਕੰਟਰੀਜ਼ ਅਲੱਗ ਅਲੱਗ, ਇਹ ਮੇਨ ਜਿਹੜੇ ਆ ਮੇਜਰ ਜਿੱਥੋਂ ਚੱਲਦੇ ਉਹ ਪੰਜ ਕੰਟਰੀਜ਼ 'ਚ ਆ, ਪੰਜ ਸਪੇਸ ਏਜੰਸੀਜ਼ ਆ, ਬਟ ਜਿਹੜੇ ਐਸਟ੍ਰੋਨੋਟਸ ਹੁੰਦੇ ਆ ਡਿਫਰੈਂਟ ਡਿਫਰੈਂਟ ਕੰਟਰੀਜ਼ ਦੇ ਜਾਂਦੇ ਆ, ਔਰ ਜਦੋਂ ਅਸੀਂ ਇਹ ਕਹਿੰਦੇ ਹਾਂ ਕਿ ਜਿਹੜੇ ਆ ਕਲਰ ਡਿਫਰੈਂਟ ਕਲਰ ਦਾ ਮਤਲਬ ਜਾ ਰਿਹਾ ਹਿਊਮਨ ਬੀਂਗ ਜਾਂ ਇੱਕ ਵੁਮੈਨ ਜਾ ਰਹੀ ਆ, ਤਾਂ ਸਾਨੂੰ ਸਾਰਿਆਂ ਨੂੰ ਪਤਾ ਕਿ ਜਿਹੜਾ ਮੇਲ ਔਰ ਫੀਮੇਲ ਬੋਡੀਜ਼ ਜਿਹੜੀਆਂ ਅਲੱਗ ਹੁੰਦੀਆਂ, ਹੈ ਨਾ, ਉਹਦੀ ਹਾਰਮੋਨਸ ਅਲੱਗ ਹੁੰਦੀ, ਹਰ ਚੀਜ਼ ਅਲੱਗ ਹੁੰਦੀ ਆ, ਜਿਹੜਾ ਜਿਹੜੀ ਆ ਉਹ ਰਿਐਕਟ ਕਿੱਦਾਂ ਕਰਦੇ ਇਨਵਾਇਰਮੈਂਟ ਨੂੰ ਉਹ ਅਲੱਗ ਹੁੰਦੀ ਆ। ਫਿਰ ਤੁਸੀਂ ਅਗਰ ਇਹ ਵੀ ਗੱਲ ਕਰੋ ਕਿ ਅਫਰੀਕਨ ਜਾਂ ਯੂਰੋਪੀਅਨ ਜਾਂ ਫਿਰ ਇੰਡੀਅਨ ਪੀਪਲ ਜਿਹੜੇ ਹੈਗੇ, ਏਸ਼ੀਅਨ ਹੈਗੇ ਆ, ਉਹਨਾਂ ਦਾ ਜੀਨਸ ਵਾਈਜ਼ DNA ਵਾਈਜ਼ ਜਿਹੜੀਆਂ ਉਹਨਾਂ ਦੇ ਵਿੱਚ ਵੀ ਕਾਫੀ ਚੇਂਜਸ ਆਉਂਦੀਆਂ ਰਹਿੰਦੀਆਂ। ਇਸ ਲਈ ਅਸੀਂ ਦੇਖਦੇ ਕਿ ਇੱਕ ਰੀਜਨ ਦੇ ਲੋਕ ਸਾਨੂੰ ਇੱਕੋ ਜਿਹਾ ਹੀ ਲੱਗਦੇ ਆ, ਹੈ ਨਾ, ਉਹਨਾਂ ਦੀ ਫੇਸ ਸਟਰਕਚਰ ਇੱਕੋ ਜਿਹੀ ਹੁੰਦੀ ਆ, ਦੂਸਰੇ ਰੀਜਨ ਦੇ ਇੱਕੋ ਜਿਹੇ ਸੇਮ ਲੱਗਦੇ ਆ। ਸੋ ਇਹ ਸਾਰੀਆਂ ਚੀਜ਼ਾਂ ਇਹਨਾਂ ਚੀਜ਼ਾਂ 'ਚ ਵੀ ਹੈਲਪ ਕਰਦੀਆਂ ਕਿ ਹਰ ਚੀਜ਼ ਜਿਹੜੀ ਆ ਹਰ ਇੱਕ ਤਰ੍ਹਾਂ ਦੇ ਜਿਹੜੀ ਆ ਜੀਨਸ ਨੂੰ ਔਰ ਹਿਊਮਨ ਬੀਂਗਸ ਨੂੰ ਜੈਂਡਰ ਨੂੰ ਕੀ ਕੀ ਇਫੈਕਟ ਹੋ ਰਿਹਾ ਉਹਨਾਂ ਚੀਜ਼ਾਂ 'ਤੇ, ਅਤੇ ਉਹ ਸਾਰੀਆਂ ਚੀਜ਼ਾਂ ਇਸ ਲਈ ਜਿਹੜਾ ਲੈ ਕੇ ਜਾਇਆ ਜਾਂਦਾ ਹੈਗਾ ਆ ਵਿਮੈਨ ਨੂੰ ਵੀ ਔਰ ਦੂਸਰੇ ਜਿਹੜੀ ਐਥਨੀਸਿਟੀ ਦੇ ਲੋਕਾਂ ਨੂੰ ਵੀ। ਸੋ ਉੱਥੇ ਸਾਰੇ ਕੰਟਰੀਜ਼ ਦੇ ਸਾਇੰਟਿਸਟ ਕੰਮ ਕਰਦੇ ਆ, ਸਿਰਫ
0: ਰਲ ਮਿਲ ਕੇ ਕੰਮ ਕਰਦੇ ਹੈਗੇ ਨੇ, ਅਤੇ ਨਹੀਂ ਬਿਲਕੁਲ। ਔਰ ਇਹ ਕੋਈ ਛੋਟਾ ਪ੍ਰੋਜੈਕਟ ਹੈ, ਸ਼ੁਭਾਂਸ਼ੂ ਸ਼ੁਕਲਾ ਸ਼ਾਇਦ, ਹੈ ਨਾ,
1: ਹਾਂਜੀ,
0: ਪਿਛਲੇ ਸਾਲ ਗਏ ਸੀਗੇ ਉਹ, ਅਤੇ ਇਹ ਕੋਈ ਛੋਟਾ ਮੋਟਾ ਪ੍ਰੋਜੈਕਟ ਹੈ ਨਹੀਂ। ਅਤੇ ਔਰ ਮੈਨੂੰ ਇਹ ਇਹਦਾ ਐਂ ਨਾ ਕਰੀਏ ਸੰਦੀਪ ਜੀ ਕਿ ਆਪਾਂ ਕੰਟੀਨਿਊ ਰੱਖੀਏ, ਸੁਨੀਤਾ ਵਿਲੀਅਮਸ ਦੀ ਗੱਲ ਕੀਤੀ ਹੈ, ਬਚਪਨ ਦੇ ਵਿੱਚ ਕਲਪਨਾ ਚਾਵਲਾ ਦੀ ਗੱਲਾਂ ਸੁਣੀਆਂ ਸੀ, ਹੈ ਨਾ, ਔਰ ਸਪੇਸ ਦੇ ਨਾਲ ਜੁੜੀਆਂ ਹੋਈਆਂ ਹੋਰ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਗੱਲਾਂ ਹੋਣਗੀਆਂ। ਪਲੱਸ ਜਿਹਦੀ ਸਭ ਤੋਂ ਜ਼ਿਆਦਾ ਮੈਨੂੰ ਐਕਸਾਈਟਮੈਂਟ ਹੈਗੀ ਹੈ ਇਸ ਪੂਰੇ ਪਾਠ ਦੇ ਵਿੱਚ ਜਾਣਨ ਬਾਰੇ, ਉਹ ਇਹ ਹੈ ਕਿ ਇੰਟਰਨੈਸ਼ਨਲ ਸਪੇਸ ਸਟੇਸ਼ਨ 'ਤੇ ਜਾ ਕੇ ਐਸਟ੍ਰੋਨੋਟ ਖਾਂਦੇ ਕੀ ਨੇ, ਉਹ ਜਿਹੜੀ ਇੱਕ ਬੜੀ ਜ਼ਰੂਰੀ ਹੈਗੀ ਹੈ ਮੇਰੇ ਲਈ ਕਹਾਣੀ, ਅਤੇ ਉਹ ਆਪਾਂ ਸਮਝਣ ਦੀ ਕੋਸ਼ਿਸ਼ ਕਰਾਂਗੇ ਅਗਲੇ ਐਪੀਸੋਡ ਦੇ ਵਿੱਚ, ਪਰ ਫਿਲਹਾਲ ਅੱਜ ਦੇ ਦਿਨ ਨਹੀਂ। ਥੈਂਕ ਯੂ ਸੰਦੀਪ ਜੀ, ਬਹੁਤ ਸ਼ੁਕਰੀਆ ਤੁਹਾਡਾ।
1: ਥੈਂਕ ਯੂ ਭਾਜੀ।
0: ਸੋ ਇਹ ਸੀ ਡਾਕਟਰ ਸੰਦੀਪ ਕੌਰ ਸਾਡੇ ਨਾਲ ਪ੍ਰੋਗਰਾਮ ਦੀ ਡੀਪ ਟਾਕ ਸ਼ੋਅ ਦੇ ਵਿੱਚ ਫਿਲਹਾਲ ਅੱਜ ਦੇ ਐਪੀਸੋਡ ਦੇ ਅੰਦਰ। ਇੰਨਾ ਹੀ, ਦਿਓ ਇਜਾਜ਼ਤ, ਧੰਨਵਾਦ, ਤੁਸੀਂ ਸੁਣਦੇ ਰਹੋ ਰੇਡੀਓ ਹਾਂਜੀ 1674 AM।

0: ਰੇਡੀਓ। ਹਾਂਜੀ 1674 ਸਮਾਂ ਹੋ ਚੁੱਕਾ ਖਬਰਾਂ ਤੇ ਚਾਤ ਮਾਰਨ ਦਾ। ਅੱਜ 6 ਤਰੀਕ ਹੈ, ਅਕਤੂਬਰ ਦਾ ਮਹੀਨਾ, ਮੰਗਲਵਾਰ ਦਾ ਦਿਨ। ਆਓ ਜਾਣਦੇ ਹਾਂ ਕਿਹੜੀਆਂ ਨੇ ਖਾਸ ਖਬਰਾਂ। ਸਾਡੇ ਨਾਲ ਗੌਤਮ ਕਪਿਲ ਨੇ ਇਸ ਟਾਈਮ ਸਿਡਨੀ ਸਟੂਡੀਓ ਤੋਂ। ਗੌਤਮ ਜੀ ਤੁਸੀਂ ਆਉਂਦੇ ਰਹੋ।
1: ਧੰਨਵਾਦ ਤਨਜੋਤ ਜੀ, ਸਾਰੇ ਸਰੋਤਿਆਂ ਨੂੰ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ। ਔਰ ਆਓ ਸ਼ੁਰੂਆਤ ਕਰਦੇ ਹਾਂ ਇੰਟਰਨੈਸ਼ਨਲ ਨਿਊਜ਼ ਦੇ ਨਾਲ, ਇੱਕ ਚੰਗੀ ਖਬਰ ਦੇ ਨਾਲ ਅੱਜ ਦੀ ਖਬਰਾਂ ਦੀ ਸ਼ੁਰੂਆਤ ਕਰਦੇ ਹਾਂ। ਤੇ ਫਿਰ ਖਬਰਾਂ ਤਾਂ ਉਹ ਜਿਹੀਆਂ ਹੈਗੀਆਂ ਨੇ ਜਿਹੜੀਆਂ ਦੁਨੀਆਂ ਭਰ ਦੇ ਵਿੱਚ ਹੁੰਦੀਆਂ ਨੇ, ਔਰ ਨੋਬਲ ਪੁਰਸਕਾਰਾਂ ਦੇ ਐਲਾਨ ਦੇ ਨਾਲ ਜੁੜੀ ਹੋਈ ਪਹਿਲੀ ਖਬਰ, ਜਿੱਥੇ ਆਪਟੋਜੈਨੇਟਿਕਸ ਦੀ ਖੋਜ ਦੇ ਉੱਤੇ 3 ਵਿਗਿਆਨੀਆਂ ਨੂੰ ਮੈਡੀਸਨ ਦੇ ਖੇਤਰ ਦੇ ਵਿੱਚ ਨੋਬਲ ਪੁਰਸਕਾਰ 2026 ਦੇਣ ਦਾ ਐਲਾਨ ਕੀਤਾ ਗਿਆ, ਔਰ ਸਾਂਝੇ ਤੌਰ ਤੇ ਦਿੱਤਾ ਜਾਏਗਾ। ਫਿਜ਼ੀਓਲੋਜੀ ਜਾਂ ਫਿਰ ਮੈਡੀਸਨ ਦੇ ਖੇਤਰ ਦੇ ਵਿੱਚ ਇਸ ਸਾਲ ਦਾ ਨੋਬਲ ਪੁਰਸਕਾਰ ਸਾਂਝੇ ਰੂਪ ਦੇ ਵਿੱਚ ਕਾਰਲ ਡਿਸੋਰਥ, ਪੀਟਰ ਹੋਗੇਮਾਨ ਤੇ ਜਾਰਜ ਨੇਗਲ ਨੂੰ ਸਾਂਝੇ ਤੌਰ ਤੇ ਇਹਨਾਂ ਤਿੰਨਾਂ ਨੂੰ ਦਿੱਤਾ ਗਿਆ। ਨੋਬਲ ਕਮੇਟੀ ਨੇ ਉਹਨਾਂ ਨੂੰ ਲਾਈਟ ਗੇਟਿਡ ਆਇਨ ਚੈਨਲਸ ਤੇ ਆਪਟੋਜੈਨੇਟਿਕਸ ਦੇ ਨਾਲ ਜੁੜੀਆਂ ਹੋਈਆਂ ਖੋਜਾਂ ਦੇ ਮਾਮਲੇ ਦੇ ਵਿੱਚ ਇਹ ਇਨਾਮ ਦੇਣ ਦਾ ਐਲਾਨ ਕੀਤਾ। ਇਹਨਾਂ ਵਿਗਿਆਨੀਆਂ ਦੀਆਂ ਖੋਜਾਂ ਨੇ ਸਮਝਣ ਦੇ ਵਿੱਚ ਮਦਦ ਕੀਤੀ ਸੀ ਕਿ ਲਾਈਟ ਯਾਨੀ ਕਿ ਪ੍ਰਕਾਸ਼ ਦੀ ਮਦਦ ਦੇ ਨਾਲ ਜਿਹੜੇ ਸੈਲਸ ਨੇ, ਖਾਸ ਤੌਰ ਦੇ ਉੱਤੇ ਜਿਹੜੀ ਤੰਤਰ ਕੋਸ਼ਿਕਾ ਜਿਹਨੂੰ ਕਹਿ ਲਿਆ ਜਾਂਦਾ ਯਾਨੀ ਨਿਊਰੋਨਸ, ਉਸਦੀ ਗਤੀਵਿਧੀਆਂ ਨੂੰ ਕਿਵੇਂ ਕੰਟਰੋਲ ਕੀਤਾ ਜਾ ਸਕਦਾ। ਇਸ ਤਕਨੀਕ ਨੂੰ ਹੀ ਆਪਟੋਜੈਨੇਟਿਕਸ ਕਿਹਾ ਜਾਂਦਾ, ਜਿਸ ਦੇ ਨਾਲ ਦਿਮਾਗ ਤੇ ਸਰੀਰ ਦੇ ਜਿੰਨੇ ਵੀ ਸੈਲਸ ਨੇ ਉਹਨਾਂ ਦੇ ਅਧਿਐਨ ਕੀਤੇ ਜਾ ਸਕਦੇ, ਉਹਨਾਂ ਦੀ ਪੜ੍ਹਾਈ ਕੀਤੀ ਜਾ ਸਕਦੀ ਹੈ ਔਰ ਉਸਦੇ ਤਰੀਕਿਆਂ ਨੂੰ ਬਦਲਿਆ ਜਾ ਸਕਦਾ। ਨੋਬਲ ਕਮੇਟੀ ਨੇ ਇਹ ਵੀ ਕਿਹਾ ਕਿ ਇਹਨਾਂ ਖੋਜਾਂ ਦੇ ਨਾਲ ਆਧੁਨਿਕ ਵਿਗਿਆਨ ਦੇ ਖੇਤਰ ਦੇ ਵਿੱਚ ਇੱਕ ਵੱਡਾ ਬਦਲਾਅ ਆਇਆ ਤੇ ਮਨੁੱਖੀ ਸਿਹਤ ਦੇ ਨਾਲ ਜੁੜੀ ਹੋਈ ਰਿਸਰਚ ਦੇ ਲਈ ਵੀ ਨਵੇਂ ਰਾਹ ਖੁੱਲੇ ਨੇ। ਉੱਥੇ ਦੂਸਰੇ ਪਾਸੇ ਹੋਰਨਾਂ ਖ਼ਬਰਾਂ ਦੀ ਸਾਂਝ ਪਾਈਏ ਤੇ ਫਲਾਈ ਦੁਬਈ ਦੇ ਨਾਲ ਜੁੜੀਆਂ ਹੁਣ ਨਵੀਆਂ ਖਬਰਾਂ ਸਾਹਮਣੇ ਆ ਰਹੀਆਂ ਨੇ, ਜਿੱਥੇ ਫਲਾਈ ਦੁਬਈ ਦੇ ਕੋ ਪਾਇਲਟ ਨੇ ਜਹਾਜ਼ ਨੂੰ ਤੇਲਵੀਵ ਏਅਰਪੋਰਟ ਦੇ ਉੱਤੇ ਜਾਂ ਫਿਰ ਕਿਸੇ ਇਮਾਰਤ ਦੇ ਨਾਲ ਟਕਰਾਉਣ ਦੀ ਯੋਜਨਾ ਬਣਾਈ ਸੀ। ਪਿਛਲੇ ਹਫ਼ਤੇ ਇਸ ਖਬਰ ਦੇ ਨਾਲ ਜੁੜੀਆਂ ਅਲੱਗ ਅਲੱਗ ਰਿਪੋਰਟਾਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਨੇ। ਹੁਣ ਅਮਰੀਕਾ ਤੇ ਇਜ਼ਰਾਈਲ ਨੇ ਰਿਪੋਰਟਾਂ ਜਾਰੀ ਕੀਤੀਆਂ ਨੇ, ਹਾਲਾਂਕਿ ਇਹ ਇੱਕ ਤਰਫਾ ਹੀ ਹੋ ਸਕਦੀਆਂ ਨੇ, ਜਿਸ ਦੇ ਉੱਤੇ ਕੁਝ ਇੱਕ ਮੱਧ ਪੂਰਬ ਦੇ ਮੀਡੀਆ ਦੀ ਤਰਫ ਤੋਂ ਸਵਾਲ ਵੀ ਚੁੱਕੇ ਗਏ ਨੇ। ਉਹ ਸਵਾਲ ਕੀ ਨੇ ਅੱਗੇ ਚੱਲ ਕੇ ਸਾਂਝੇ ਕਰਦੇ ਹਾਂ, ਪਰ ਪਹਿਲਾਂ ਇਸ ਰਿਪੋਰਟ ਦੇ ਬਾਰੇ ਗੱਲ। ਇਹਨਾਂ ਰਿਪੋਰਟਾਂ ਦੇ ਵਿੱਚ ਫਲਾਈ ਦੁਬਈ ਦੇ ਜਹਾਜ਼ ਨੂੰ ਹਾਈਜੈਕ ਕਰਨ ਦੀ ਕੋਸ਼ਿਸ਼ ਤੇ ਇਸਦੇ ਕੋ ਪਾਇਲਟ ਦੀ ਤਰਫ ਤੋਂ ਤੇਲ ਅਵੀਵ ਦੇ ਬੈਨ ਗੁਰੀਅਨ ਹਵਾਈ ਅੱਡੇ ਦੇ ਉੱਤੇ ਜਾਂ ਫਿਰ ਤੇਲ ਅਵੀਵ ਦੀ ਕਿਸੇ ਉੱਚੀ ਇਮਾਰਤ ਦੇ ਨਾਲ ਟਕਰਾਉਣ ਦੀ ਯੋਜਨਾ ਬਣਾਈ ਗਈ ਸੀ, ਇਹ ਰਿਪੋਰਟ ਦੇ ਵਿੱਚ ਦਾਅਵਾ ਕੀਤਾ ਗਿਆ। ਰਿਪੋਰਟ ਦੇ ਮੁਤਾਬਕ ਓਮਾਨ ਦਾ ਰਹਿਣ ਵਾਲਾ ਇਹ ਕਥਿਤ ਜਿਹੜਾ ਦੋਸ਼ੀ, ਵੈਸੇ ਕੋ ਪਾਇਲਟ ਸੀ ਜਹਾਜ਼ ਦਾ, ਉਹ ਕਿਸੇ ਸੰਗਠਨ ਦੇ ਨਾਲ ਜੁੜਿਆ ਹੋਇਆ ਸੀ ਜਾਂ ਨਹੀਂ, ਇਹ ਨਾਤਾ ਹਾਲੇ ਤੱਕ ਕਾਇਮ ਨਹੀਂ ਹੋ ਸਕਿਆ, ਨਹੀਂ ਭਲਾ ਪਤਾ ਚੱਲ ਸਕਿਆ, ਪਰ ਉਹ ਇਸ ਕੰਮ ਨੂੰ ਇਕੱਲੇ ਅੰਜਾਮ ਦੇਣ ਦਾ ਇਰਾਦਾ ਰੱਖਦਾ ਸੀ ਜਾਂ ਨਹੀਂ, ਇਹਦਾ ਵੀ ਕੋਈ ਖੁਲਾਸਾ ਇਸ ਅਮਰੀਕੀ ਰਿਪੋਰਟ ਦੇ ਵਿੱਚ ਨਹੀਂ ਕੀਤਾ ਗਿਆ। ਉਦੋਂ ਸੰਯੁਕਤ ਅਰਬ ਅਮੀਰਾਤ ਦੇ ਅਟਾਰਨੀ ਜਨਰਲ ਨੇ ਕਿਹਾ ਕਿ ਕੋ ਪਾਇਲਟ ਨੇ ਪਿਛਲੇ ਬੁੱਧਵਾਰ ਦੇ ਦਿਨ ਦੁਬਈ ਤੋਂ ਤੇਲਵੀਵ ਜਾ ਰਹੀ ਫਲਾਈਟ FZ1073 ਦੇ ਵਿੱਚ ਅੱਤਵਾਦੀ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਸੀ। ਇਹ UAE ਦੇ ਅਧਿਕਾਰੀਆਂ ਨੇ ਪਾਇਆ। ਉਹਨਾਂ ਨੇ ਕਾਕਪਿਟ ਦੇ ਵਿੱਚ ਰੱਖੀ ਐਮਰਜੈਂਸੀ ਕ੍ਰੈਸ਼ ਐਕਸ ਦੇ ਨਾਲ ਕੈਪਟਨ ਦੇ ਉੱਤੇ ਹਮਲਾ ਕੀਤਾ, ਉਸਨੂੰ ਜ਼ਖਮੀ ਕਰ ਦਿੱਤਾ। ਇਸ ਤੋਂ ਬਾਅਦ ਪਾਇਲਟ ਨੇ ਕਿਸੇ ਤਰੀਕੇ ਦੇ ਨਾਲ ਕਾਕਪਿਟ ਦਾ ਦਰਵਾਜ਼ਾ ਖੋਲਣ ਤੋਂ ਬਾਅਦ ਯਾਤਰੀਆਂ ਨੂੰ ਅੰਦਰ ਬਾਲਿਆ ਤੇ ਇਸ ਹਮਲਾਵਰ ਕੋ ਪਾਇਲਟ ਨੂੰ ਕਾਬੂ ਦੇ ਵਿੱਚ ਲਿਆ। ਦੱਸ ਦਈਏ ਕਿ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਵੀ ਦਾਅਵਾ ਕੀਤਾ ਹੈ ਕਿ ਕੋ ਪਾਇਲਟ ਦਾ ਇਸਲਾਮੀ ਕੱਟੜਪੰਥੀ ਵਿਚਾਰਾਂ ਦੇ ਨਾਲ ਬ੍ਰੇਨ ਵਾਸ਼ ਕੀਤਾ ਹੋਇਆ ਸੀ। ਹਾਲਾਂਕਿ ਇਜ਼ਰਾਈਲ ਦੇ ਹੀ ਇੰਡੀਪੈਂਡੈਂਟ ਮੀਡੀਆ ਦੀ ਤਰਫ ਤੋਂ, ਕਿਉਂਕਿ ਇਜ਼ਰਾਈਲ ਦੇ ਵਿੱਚ ਇਹਨਾਂ ਦਿਨਾਂ ਦੇ ਵਿੱਚ ਚੋਣਾਂ ਹੋਣ ਜਾ ਰਹੀਆਂ ਨੇ ਅਕਤੂਬਰ ਮਹੀਨੇ ਦੇ ਵਿੱਚ, ਇਸ ਕਰਕੇ ਇੰਡੀਪੈਂਡੈਂਟ ਮੀਡੀਆ ਦੀ ਤਰਫ ਤੋਂ ਬੜੀਆਂ ਰਿਪੋਰਟਾਂ ਸਾਹਮਣੇ ਆ ਰਹੀਆਂ। ਕਿਹਾ ਜਾਂਦਾ ਹੈ ਕਿ ਇਜ਼ਰਾਈਲ ਦੇ ਵਿੱਚ ਜਹਾਜ਼, ਕੋਈ ਵੀ ਜਹਾਜ਼ ਜਿਹੜਾ ਕਮਰਸ਼ੀਅਲ ਜਹਾਜ਼ ਹੈ, ਜਦੋਂ ਕਿਸੇ ਦੂਸਰੇ ਮੁਲਕ ਤੋਂ ਇਜ਼ਰਾਈਲ ਦੇ ਵਿੱਚ ਆਉਂਦਾ ਹੈ, ਖਾਸ ਤੌਰ ਦੇ ਉੱਤੇ ਮੱਧ ਪੂਰਬ ਤੋਂ ਜਦੋਂ ਆਉਂਦੇ ਨੇ, ਤਾਂ ਉਸ ਜਹਾਜ਼ ਦੇ ਜਿਹੜੇ ਪਾਇਲਟਸ ਹੁੰਦੇ ਨੇ ਉਹ ਸਿਰਫ ਉਹੀ ਅਲਾਓ ਕੀਤੇ ਜਾਂਦੇ ਨੇ ਜਿਨ੍ਹਾਂ ਦੇ ਇਜ਼ਰਾਈਲ ਦੇ ਨਾਲ ਡਿਪਲੋਮੈਟਿਕ ਰਿਲੇਸ਼ਨਸ ਸਥਾਪਿਤ ਹੋਣ, ਜਿਵੇਂ ਸਾਊਦੀ ਅਰਬ ਜਾਂ UAE ਜਾਂ ਫਿਰ ਭਾਰਤ ਦਾ ਵੀ ਇੱਕ ਕੋ ਪਾਇਲਟ ਸੀ। ਓਮਾਨ ਦੇ ਨਾਲ ਇਜ਼ਰਾਈਲ ਦਾ ਕੋਈ ਡਿਪਲੋਮੈਟਿਕ ਰਿਲੇਸ਼ਨਸ਼ਿਪ ਨਹੀਂ ਹੈ, ਇਸ ਕਰਕੇ ਓਮਾਨੀ ਨਾਗਰਿਕ ਨੂੰ ਇਸ ਜਹਾਜ਼ ਦਾ ਪਾਇਲਟ ਬਣਾ ਵੀ ਕਿਵੇਂ ਦਿੱਤਾ ਗਿਆ, ਇਸ ਦੇ ਉੱਤੇ ਹੁਣ ਸਵਾਲ ਖੜੇ ਹੋਣ ਲੱਗ ਪਏ ਨੇ। ਵੈਸੇ ਰਿਪੋਰਟਾਂ ਦੇ ਮੁਤਾਬਕ ਇਹ ਵੀ ਕਿਹਾ ਗਿਆ ਹੈ ਕਿ 180 ਤੋਂ ਵੱਧ ਯਾਤਰੀਆਂ ਵਾਲੇ ਇਸ ਬੋਇੰਗ 737 ਜਹਾਜ਼ ਨੂੰ ਤੇਲ ਅਵੀਵ ਦੀ ਕਿਸੇ ਉੱਚੀ ਇਮਾਰਤ ਦੇ ਨਾਲ ਟਕਰਾਉਣ ਦੀ ਯੋਜਨਾ ਲਗਭਗ ਉਹ ਜੀ ਸੀ ਜਿਵੇਂ 11 ਸਪਤੰਬਰ 2001 ਨੂੰ ਅਮਰੀਕਾ ਦੇ ਵਿੱਚ ਅਲਕਾਇਦਾ ਦੀ ਤਰਫ ਤੋਂ ਅਮਰੀਕਾ ਦੀਆਂ ਉੱਚੀਆਂ ਇਮਾਰਤਾਂ ਦੇ ਵਿੱਚ ਜਹਾਜ਼ ਟਕਰਾਏ ਗਏ ਸੀ। ਹਾਲਾਂਕਿ

ਇਕੱਲਾ ਕੋਈ ਵਿਅਕਤੀ ਅਜਿਹਾ ਕਰਨ ਦੀ ਹਿੰਮਤ ਨਹੀਂ ਰੱਖਦਾ। UAE ਦੇ ਅਟਾਰਨੀ ਜਨਰਲ ਹਮਾਦ ਅਲ ਸ਼ਮਸੀ ਨੇ ਇਹ ਵੀ ਕਿਹਾ ਕਿ ਜਾਂਚ ਦੇ ਵਿੱਚ ਹਾਲੇ ਪੂਰੀ ਨਹੀਂ ਹੋਈ ਹੈ, ਜਾਂਚ ਦੇ ਵਿੱਚ ਹਾਲੇ ਬਹੁਤ ਸਾਰੇ ਸਵਾਲ ਜਿਹੜੇ ਹੈਗੇ ਨੇ ਉਹਨਾਂ ਦੇ ਜਵਾਬ ਦਿੱਤੇ ਜਾਣਗੇ, ਹਾਲਾਂਕਿ ਜਨਤਕ ਤੌਰ ਦੇ ਉੱਤੇ ਦਿੱਤੇ ਜਾਣਗੇ ਨਹੀਂ, ਇਹ ਵੀ ਨਹੀਂ ਕਿਹਾ ਜਾ ਸਕਦਾ। ਉਧਰ ਖੇਤਰੀ ਅਧਿਕਾਰੀਆਂ ਦੇ ਮੁਤਾਬਕ ਓਮਾਨ ਦੀ ਸਰਕਾਰੀ ਏਅਰਲਾਈਨ ਓਮਾਨ ਏਅਰ ਨੇ ਕੋ ਪਾਇਲਟ ਨੂੰ ਉਡਾਨ ਭਰਨ ਤੋਂ ਰੋਕ ਦਿੱਤਾ ਸੀ, ਇਹ ਵੀ ਦਾਵਾ ਕੀਤਾ ਗਿਆ। ਕੱਟੜਪੰਥੀ ਵਿਚਾਰਾਂ ਨੂੰ ਲੈ ਕੇ ਚਿੰਤਾ ਤੋਂ ਬਾਅਦ ਉਸੇ ਫਲਾਈਟ ਦੀ ਬਜਾਏ ਐਡਮਿਨਿਸਟ੍ਰੇਸ਼ਨ ਦੇ ਨਾਲ ਜੁੜੀਆਂ ਉਸਨੂੰ ਨੌਕਰੀਆਂ ਵੀ ਦਿੱਤੀਆਂ ਗਈਆਂ ਸੀ। ਅਧਿਕਾਰੀਆਂ ਦੇ ਮੁਤਾਬਕ ਬਾਅਦ ਦੇ ਵਿੱਚ UAE ਦੀ ਫਲਾਈ ਦੁਬਈ ਨੇ ਉਸਨੂੰ ਨੌਕਰੀ ਦੇ ਦਿੱਤੀ। ਕੰਪਨੀ ਨੇ ਉਸਦੇ ਨਾਲ ਜੁੜੀ ਹੋਈ ਜਾਂਚ ਪੜਤਾਲ ਕੀਤੀ ਹੈ ਨਹੀਂ ਕੀਤੀ ਹੈ, ਇਹ ਹੁਣ ਫਲਾਈ ਦੁਬਈ ਨੂੰ ਵੀ ਜਵਾਬ ਦੇਣਾ ਹੋਏਗਾ। ਉੱਥੇ ਹੀ ਵੈਸੇ ਤਾਂ ਇਰਾਨ ਇਰਾਕ ਦੇ ਨਾਲ ਜੁੜੀਆਂ ਬਹੁਤ ਸਾਰੀਆਂ ਖਬਰਾਂ ਨੇ, ਇਰਾਨ ਤੇ ਇਜ਼ਰਾਈਲ ਦੇ ਨਾਲ ਜੁੜੀਆਂ, ਮਾਫ ਕਰਨਾ, ਯਮਨ ਦੇ ਵਿੱਚ ਹੁਤੀ ਬਾਗੀਆਂ ਨੇ ਸਾਊਦੀ ਅਰਬ ਨੂੰ ਲੈ ਕੇ ਆਪਣੀ ਚੇਤਾਵਨੀ ਹੋਰ ਵਧਾ ਦਿੱਤੀ। ਉਹਨਾਂ ਕਿਹਾ ਕਿ ਸਾਊਦੀ ਅਰਬ ਦਾ ਹਵਾਈ ਖੇਤਰ ਹੁਣ ਸੁਰੱਖਿਅਤ ਨਹੀਂ ਹੈ, ਉੱਥੇ ਕਿਸੇ ਵੀ ਸਮੇਂ ਕਾਰਵਾਈ ਕਰ ਸਕਦੇ ਨੇ। ਹੁਤੀ ਬਾਗੀਆਂ ਨੇ ਖਬਰ ਏਜੰਸੀ ਸਭਾ ਨੂੰ ਦੱਸਿਆ ਹੈ ਕਿ ਸਾਰੀਆਂ ਜਿਹੜੀਆਂ ਵੀ ਜਿੰਨੀਆਂ ਵੀ ਸਿਵਿਲੀਅਨ ਏਅਰਲਾਈਨ ਕੰਪਨੀਆਂ ਨੇ ਉਹਨਾਂ ਨੂੰ ਚੇਤਾਵਨੀ ਦੇ ਦਿੱਤੀ ਗਈ ਹੈ। ਬਿਆਨ ਚ ਕਿਹਾ ਗਿਆ ਕਿ ਸਾਊਦੀ ਅਰਬ ਦੇ ਹਵਾਈ ਖੇਤਰ ਦੇ ਵਿੱਚ ਉਡਾਨ ਭਰਨ ਵਾਲੀਆਂ ਸਾਰੀਆਂ ਏਅਰਲਾਈਨਸ ਸਾਵਧਾਨੀ ਵਰਤਣ, ਕਿਉਂਕਿ ਇਸ ਖੇਤਰ ਨੂੰ ਹੁਣ ਸੁਰੱਖਿਅਤ ਨਹੀਂ ਮੰਨਿਆ ਜਾ ਸਕਦਾ। ਅਸੀਂ ਨਾਗਰਿਕ ਜਹਾਜ਼ਾਂ ਦੀ ਸੁਰੱਖਿਆ ਤੇ ਲੋਕਾਂ ਨੂੰ ਜਾਨ ਬਚਾਉਣ ਦੇ ਲਈ ਹੀ ਇਹ ਚੇਤਾਵਨੀ ਦੇ ਰਹੇ ਹਾਂ। ਸਾਊਦੀ ਅਰਬ ਦਾ ਹਵਾਈ ਖੇਤਰ ਸਾਡੀ ਫੌਜ ਦੀ ਕਾਰਵਾਈ ਦਾ ਇਲਾਕਾ ਹੋਏਗਾ। ਚੇਤਾਵਨੀ ਅਜਿਹੇ ਸਮੇਂ ਚ ਸਾਹਮਣੇ ਆਈ ਹੈ ਜਦੋਂ ਹੁਤੀ ਬਾਗੀਆਂ ਤੇ ਸਾਊਦੀ ਅਰਬ ਦੀ ਹਮਾਇਤ ਵਾਲੀ ਯਮਨੀ ਸਰਕਾਰ ਦੇ ਦਰਮਿਆਨ ਸੰਘਰਸ਼ ਵੱਧ ਰਿਹਾ। ਹਾਲੀਆ ਦਿਨਾਂ ਦੇ ਵਿੱਚ ਦੋਹਾਂ ਧਿਰਾਂ ਨੇ ਇੱਕ ਦੂਸਰੇ ਦੇ ਖਿਲਾਫ ਹਮਲੇ ਕਰਨ ਦੇ ਦਾਅਵੇ ਕੀਤੇ ਨੇ। ਅਜਿਹੇ ਦੇ ਵਿੱਚ ਹੁਤੀਆਂ ਦੀ ਇਸ ਚੇਤਾਵਨੀ ਦੇ ਨਾਲ ਇਲਾਕੇ ਦੇ ਵਿੱਚ ਸਥਿਰਤਾ ਸ਼ਾਂਤੀ ਜਿਹੜੀ ਉਹ ਹੋਰ ਵੀ ਜ਼ਿਆਦਾ ਦਾਅ ਤੇ ਲੱਗ ਗਈ। ਵੈਸੇ ਅਸੀਂ ਰੇਡੀਓ ਹਾਂਜੀ ਦੇ ਅਲੱਗ ਅਲੱਗ ਬੁਲੇਟਿਨਸ ਦੇ ਰਾਹੀਂ ਤੁਹਾਡੇ ਤੱਕ ਬਾਰ ਬਾਰ ਇਹ ਸੂਚਨਾ ਦੇ ਰਹੇ ਹਾਂ ਕਿ ਜੇਕਰ ਭਾਰਤ ਜਾਂ ਕਿਸੇ ਵੀ ਹੋਰ ਦੇਸ਼ ਦੇ ਵਿੱਚ ਤੁਸੀਂ ਸਫ਼ਰ ਕਰਨਾ ਤਾਂ ਘੱਟੋ ਘੱਟ ਮੱਧ ਪੂਰਬ ਨੂੰ ਆਪਣਾ ਜ਼ਰੀਆ ਨਾ ਬਣਾਇਆ ਜਾਵੇ, ਕਿਉਂਕਿ ਮੱਧ ਪੂਰਬ ਦੇ ਵਿੱਚ ਕਦੋਂ ਤੇ ਕਿਸ ਵਕਤ ਹਾਲਾਤ ਖਰਾਬ ਹੋ ਜਾਣ ਕੁਝ ਨਹੀਂ ਪਤਾ। ਇਸ ਵਕਤ ਹੁਤੀ ਬਾਗੀਆਂ ਦੀ ਤਰਫ ਤੋਂ ਦਿੱਤੀ ਗਈ ਇਹ ਸਪਸ਼ਟ ਚੇਤਾਵਨੀ ਜਿਹੜੀ ਹੈ ਇਸ ਇਲਾਕੇ ਦੇ ਵਿੱਚ ਹਵਾਈ ਸਫ਼ਰ ਕਰਨ ਵਾਲਿਆਂ ਦੀ ਚਿੰਤਾ ਹੋਰ ਵਧਾ ਦਿੰਦੀ ਹੈ। ਉਦੋਂ ਸਾਊਦੀ ਅਰਬ ਦੀ ਰਾਜਧਾਨੀ ਰਿਆਦ ਦੇ ਵਿੱਚ ਸੋਮਵਾਰ ਦੇ ਦਿਨ ਮੱਕਾ ਐਕੋਰਡ ਦੇ ਉੱਤੇ ਸਾਂਝੇ ਦੇਸ਼ਾਂ ਦੀ ਇੱਕ ਅਹਿਮ ਬੈਠਕ ਹੋਈ। ਤੁਰਕੀ ਦੇ ਵਿਦੇਸ਼ ਮੰਤਰਾਲੇ ਨੇ ਇਸ ਬੈਠਕ ਦੀ ਜਾਣਕਾਰੀ ਸਾਂਝੀ ਕੀਤੀ। ਬੈਠਕ ਦੇ ਵਿੱਚ ਤੁਰਕੀ ਦੇ ਵਿਦੇਸ਼ ਮੰਤਰੀ ਹਾਕਾਨ ਫਿਦਾਨ, ਰੱਖਿਆ ਮੰਤਰੀ ਯਾਸ਼ਾਰ ਗੁਲੇਰ ਵੀ ਸ਼ਾਮਲ ਹੋਏ। ਇਸ ਤੋਂ ਇਲਾਵਾ ਸਾਊਦੀ ਅਰਬ ਤੇ ਪਾਕਿਸਤਾਨ ਦੇ ਵਫਦ ਨੇ ਵੀ ਇਸ ਦੀ ਅਗਵਾਈ ਕੀਤੀ। ਖ਼ਬਰ ਦੇ ਮੁਤਾਬਕ ਪਾਕਿਸਤਾਨ ਦੇ ਵਿਦੇਸ਼ ਮੰਤਰੀ ਸਹਾ ਕਡਾਰ ਤੇ ਰੱਖਿਆ ਮੰਤਰੀ ਖਵਾਜ਼ਾ ਆਸਿਫ ਤੇ ਫੌਜ ਪ੍ਰਮੁੱਖ ਫੀਲਡ ਮਾਰਸ਼ਲ ਆਸਿਮ ਮੁਨੀਰ ਰਿਆਦ ਪਹੁੰਚੇ। ਤੁਰਕੀ ਦੇ ਵਿਦੇਸ਼ ਮੰਤਰਾਲੇ ਦੇ ਮੁਤਾਬਕ ਬੈਠਕ ਦੇ ਵਿੱਚ ਹਾਲੀਆ ਘਟਨਾਕ੍ਰਮ ਤੇ ਇਸ ਰੱਖਿਆ ਸਮਝੌਤੇ ਦੇ ਤਹਿਤ ਹੁਣ ਕੀ ਕਾਰਵਾਈ ਕੀਤੀ ਜਾਵੇ ਇਹ ਚਰਚਾ ਕੀਤੀ ਗਈ ਹੈ। ਦੱਸ ਦਈਏ ਕਿ ਸਾਊਦੀ ਅਰਬ ਦੇ ਖਿਲਾਫ ਹੁਤੀ ਬਾਗੀਆਂ ਦੇ ਹਮਲੇ ਵਧੇ ਨੇ ਤੇ ਸਭ ਤੋਂ ਪਹਿਲਾਂ ਦੁਨੀਆ ਭਰ ਦੇ ਮਨ ਦੇ ਵਿੱਚ ਜ਼ਹਿਨ ਦੇ ਵਿੱਚ ਇਹੀ ਸਵਾਲ ਉੱਠਿਆ ਹੈ ਕਿ ਉਸ ਤੋਂ ਉਹਨਾਂ ਹਮਲਿਆਂ ਤੋਂ ਠੀਕ ਮਹੀਨਾ ਪਹਿਲਾਂ ਜਿਹੜੇ ਇਹ ਰੱਜ ਵੱਜ ਕੇ ਗੱਜ ਗੱਜ ਕੇ ਇਹ ਗੱਲ ਕਹੀ ਜਾ ਰਹੀ ਸੀ ਕਿ ਸਾਊਦੀ ਅਰਬ ਤੁਰਕੀ ਤੇ ਪਾਕਿਸਤਾਨ ਦੇ ਦਰਮਿਆਨ ਇੱਕ ਰੱਖਿਆ ਸਮਝੌਤਾ ਹੋਇਆ ਨੇਟੋ ਵਰਗਾ, ਕਿ ਇੱਕ ਦੇਸ਼ ਦੇ ਉੱਤੇ ਹਮਲਾ ਦੂਜੇ ਦੇ ਉੱਤੇ ਹਮਲਾ ਮੰਨਿਆ ਜਾਏਗਾ ਤੇ ਬਾਕੀ ਦੇਸ਼ ਵੀ ਉਸਦਾ ਜਵਾਬ ਦੇਣਗੇ। ਹਾਲੇ ਤੱਕ ਤੁਰਕੀ ਤੇ ਪਾਕਿਸਤਾਨ ਇਸ ਦਾ ਜਵਾਬ ਕਿਉਂ ਨਹੀਂ ਦੇ ਰਹੇ ਨੇ, ਕੀ ਸਾਊਦੀ ਅਰਬ ਨੇ ਉਹਨਾਂ ਨੂੰ ਰੋਕਿਆ, ਜਾਂ ਫਿਰ ਇਸ ਰੱਖਿਆ ਸਮਝੌਤੇ ਦੇ ਵਿੱਚ ਕੁਝ ਖਾਮੀਆਂ ਨੇ, ਜਾਂ ਫਿਰ ਹੁਤੀ ਬਾਗੀਆਂ ਨੇ ਉਸ ਤਰੀਕੇ ਦੇ ਨਾਲ ਹਾਲੇ ਹਮਲੇ ਕੀਤੇ ਨਹੀਂ ਨੇ, ਕਿਉਂਕਿ ਹੁਤੀ ਬਾਗੀਆਂ ਦੇ ਉੱਤੇ ਜੇਕਰ ਹਮਲੇ ਹੁੰਦੇ ਨੇ ਤਾਂ ਹੁਤੀਆਂ ਦਾ ਆਪਣਾ ਕੋਈ ਮੁਲਕ ਨਹੀਂ ਹੈ, ਯਮਨ ਇੱਕ ਮੁਲਕ ਹੈ, ਔਰ ਯਮਨ ਉਹ ਮੁਲਕ ਹੈ ਜਿੱਥੇ ਹੁਤੀਬਾਗੀ ਬੈਠੇ ਜ਼ਰੂਰ ਨੇ ਅੱਡਾ ਬਣਾਈ, ਪਰ ਯਮਨ ਦੀ ਸਰਕਾਰ ਨੂੰ ਸਾਊਦੀ ਅਰਬ ਦੀ ਹਮਾਇਤ ਹੈ। ਅਜਿਹੇ ਦੇ ਵਿੱਚ ਯਮਨ ਸਰਕਾਰ ਦਾ ਇਹ ਕਹਿਣਾ ਹੈ ਕਿ ਹੁਣ ਜਿਹੜਾ ਹੁਤੀਬਾਗੀਆਂ ਦੇ ਖਿਲਾਫ ਇੱਕ ਮੁਹਿੰਮ ਛੇੜੀ ਵੀ ਹੈ ਉੱਥੋਂ ਦੀ ਸਰਕਾਰ ਨੇ, ਉੱਥੋਂ ਦੀ ਫੌਜ ਨੇ, ਉਸ ਦੇ ਵਿੱਚ ਸਾਊਦੀ ਅਰਬ ਪੂਰਾ ਪੂਰਾ ਸਾਥ ਦੇ ਰਿਹਾ ਹੈ, ਔਰ ਤਾਂ ਕਿ ਯਮਨ ਉਹਨਾਂ ਇਲਾਕਿਆਂ ਦੇ ਉੱਤੇ ਕਬਜ਼ੇ ਵਾਪਸ ਲੈ ਸਕੇ ਜਿੱਥੇ ਹੁਤੀ ਹੁਣ ਤੱਕ ਕਬਜ਼ਾ ਕਰੀ ਬੈਠੇ ਨੇ। ਹੁਤੀ ਬਾਗੀਆਂ ਨੇ ਦਾਅਵਾ ਕੀਤਾ ਸੀ ਕਿ ਉਹਨਾਂ ਨੇ ਬਾਬ ਅਲ ਮੰਦੇਬ ਸਟ੍ਰੇਟ ਦੇ ਆਲੇ ਦੁਆਲੇ ਦੇ ਕਈ ਕਿਲੋਮੀਟਰ ਤੱਕ ਇਲਾਕਿਆਂ ਦੇ ਉੱਤੇ ਕਬਜ਼ਾ ਬਰਕਰਾਰ ਰੱਖਿਆ ਹੋਇਆ ਹੈ। ਵੈਸੇ ਏਅਰਲਾਈਨ ਦੇ ਨਾਲ ਜੁੜੀਆਂ ਖਬਰਾਂ ਅੱਗੇ ਚੱਲ ਕੇ ਸਾਂਝੀਆਂ ਕਰਦੇ ਹਾਂ, ਪਰ ਪਹਿਲਾਂ ਜਿਹੜੀ ਸਪੇਨ ਤੋਂ ਖਬਰ, ਯੂਰਪੀ ਮੁਲਕਾਂ ਦੇ ਨਾਲ ਜੁੜੀ ਖਬਰ। ਸਪੇਨ ਦੇ ਪ੍ਰਧਾਨ ਮੰਤਰੀ ਪੈਡਰੋ ਸਾਂਚੇਜ਼ ਨੇ ਸਮੇਂ ਤੋਂ ਪਹਿਲਾਂ ਚੋਣਾਂ ਦਾ ਐਲਾਨ ਕਰ ਦਿੱਤਾ, ਕਿਉਂਕਿ ਪਿਛਲੇ ਹਫਤੇ ਦੇ ਦਰਮਿਆਨ ਉਹਨਾਂ ਦੀ ਸਰਕਾਰ ਨੂੰ ਦੇਸ਼ ਦੇ ਹਾਊਸਿੰਗ ਸੰਕਟ ਦੇ ਨਾਲ ਜੁੜੀ ਹੋਈ ਐਮਰਜੈਂਸੀ
ਮੁੱਦਿਆਂ ਦੇ ਉੱਤੇ ਪਾਰਲੀਮੈਂਟ ਸਦਨੀ ਪਈ ਸੀ ਔਰ ਪਾਰਲੀਮੈਂਟ ਦੇ ਵਿੱਚ ਕਰਾਰੀ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਇਹ ਵੋਟਿੰਗ 29 ਨਵੰਬਰ ਨੂੰ ਹੁਣ ਹੋਏਗੀ। ਸਪੇਨ ਦੇ ਨਾਗਰਿਕਾਂ ਨੇ ਮੈਡਰਿਡ ਦੇ ਵਿੱਚ ਪਿਛਲੇ ਮਹੀਨੇ 87 ਸਾਲਾ ਬਜ਼ੁਰਗ ਮਹਿਲਾ ਨੂੰ ਘਰੋਂ ਬੇਦਖਲ ਕਰਨ ਦੀ ਘਟਨਾ ਨੂੰ ਟੈਲੀਵਿਜ਼ਨ ਦੇ ਉੱਤੇ ਪ੍ਰਸਾਰਿਤ ਹੋਣ ਤੋਂ ਬਾਅਦ ਜਿਹੜਾ ਕਾਫੀ ਜ਼ਿਆਦਾ ਉੱਥੋਂ ਦੇ ਲੋਕਾਂ ਦੇ ਵਿੱਚ ਰੋਹ ਦੇਖਣ ਨੂੰ ਮਿਲਿਆ ਔਰ ਇਹ ਰੋਹ ਦੇਸ਼ ਭਰ ਦੇ ਵਿੱਚ ਅਲੱਗ ਅਲੱਗ ਸ਼ਹਿਰਾਂ ਚ ਪ੍ਰਦਰਸ਼ਨਾਂ ਦੇ ਰੂਪ ਦੇ ਵਿੱਚ ਦੇਖਣ ਨੂੰ ਮਿਲਿਆ। ਸਰਕਾਰ ਤੋਂ ਰਿਹਾਇਸ਼ੀ ਕਿਰਾਏ ਦੇ ਉੱਤੇ ਘਰਾਂ ਦੀ ਸਮੱਸਿਆ ਦੇ ਉੱਤੇ ਸਵਾਲ ਕੀਤੇ ਗਏ। ਉਧਰ ਸੱਜੇ ਪੱਖੀ ਵਿਰੋਧੀ ਪਾਰਟੀਆਂ ਨੇ ਸੰਸਦ ਦੇ ਵਿੱਚ ਦੋ ਐਮਰਜੈਂਸੀ ਫਰਮਾਨਾਂ ਨੂੰ ਰੱਦ ਕਰਨ ਦੇ ਲਈ ਹੱਥ ਵੀ ਮਿਲਾ ਲਿਆ ਸੀ। ਇਸ ਝਟਕੇ ਤੋਂ ਬਾਅਦ ਵੱਡੇ ਪੱਧਰ ਤੇ ਕਿਆਸ ਲਗਾਏ ਜਾ ਰਹੇ ਸੀ ਕਿ ਮੌਜੂਦਾ ਪ੍ਰਧਾਨ ਮੰਤਰੀ ਸਾਂਚੇਜ਼ ਹੁਣ ਅਗਲੇ ਸਾਲ ਹੋਣ ਵਾਲੀਆਂ ਆਮ ਚੋਣਾਂ ਨੂੰ ਸਮੇਂ ਤੋਂ ਪਹਿਲਾਂ ਕਰਵਾਉਣ ਬਾਰੇ ਵਿਚਾਰ ਕਰ ਸਕਦੇ ਨੇ। ਸਾਂਚੇਜ਼ ਨੇ ਤਰਕ ਦਿੱਤਾ ਹੈ ਕਿ ਪਾਰਲੀਮੈਂਟ ਦੇ ਵਿੱਚ ਤਰੱਕੀ ਨਹੀਂ ਹੋ ਰਹੀ ਹੈ, ਕੋਈ ਗੱਲਬਾਤ ਅੱਗੇ ਨਹੀਂ ਤੁਰ ਰਹੀ ਹੈ। ਸਪੇਨ ਦੇ ਲੋਕਾਂ ਦੀਆਂ ਸਮੱਸਿਆਵਾਂ ਜੂਦੀਆਂ ਤਿਉਂ ਬਰਕਰਾਰ ਰਹਿ ਸਕਦੀਆਂ ਨੇ, ਇਸੇ ਕਰਕੇ ਜਿਹੜਾ ਇਹ ਸਮੇਂ ਤੋਂ ਪਹਿਲਾਂ ਚੋਣਾਂ ਨੇ ਇਹ ਕਰਵਾਈਆਂ ਜਾਣੀਆਂ ਜ਼ਰੂਰੀ ਨੇ। ਉੱਥੇ ਫਰਾਂਸ ਦੇ ਨਾਲ ਜੁੜੀ ਖਬਰ ਵੀ ਸਾਂਝੀ ਕਰਦੇ ਚੱਲੀਏ, ਜਿੱਥੇ ਫਰਾਂਸ ਦੇ ਵਿੱਚ ਤੁਹਾਡੇ ਨਾਲ ਪਹਿਲਾਂ ਹੀ ਖਬਰਾਂ ਸਾਂਝੀਆਂ ਕੀਤੀਆਂ ਸੀ ਪਿਛਲੇ ਹਫ਼ਤੇ ਦੇ ਦਰਮਿਆਨ ਕਿ ਸਕੂਲਾਂ ਦੀ ਬਦਹਾਲ ਸਥਿਤੀ ਨੂੰ ਲੈ ਕੇ, ਸਟਾਫ ਦੀ ਕਮੀ ਨੂੰ ਲੈ ਕੇ, ਉੱਥੋਂ ਦੇ ਇਮਾਰਤਾਂ ਦੀ ਜ਼ਰਜ਼ਰ ਹੋ ਰਹੀ ਜਿਹੜੀ ਸਥਿਤੀ ਉਸ ਨੂੰ ਲੈ ਕੇ ਸਟੂਡੈਂਟ ਪ੍ਰੋਟੈਸਟ ਕੀਤਾ ਜਾ ਰਿਹਾ ਹੈ ਔਰ ਇਸ ਦੇ ਵਿੱਚ ਕੁਝ ਹੋਰ ਲੋਕ ਵੀ ਸ਼ਾਮਲ ਹੋ ਰਹੇ ਨੇ, ਪਰ ਵੱਡੇ ਤੌਰ ਦੇ ਉੱਤੇ ਨੌਜਵਾਨ ਇਸ ਪ੍ਰੋਟੈਸਟ ਦੇ ਵਿੱਚ ਨੇ ਜਿਹੜੇ ਫਰਾਂਸ ਦੀ ਸਰਕਾਰ ਦੇ ਖਿਲਾਫ ਪੈਰਿਸ ਤੋਂ ਲੈ ਕੇ ਫਰਾਂਸ ਦੇ ਅਲੱਗ ਅਲੱਗ ਸ਼ਹਿਰਾਂ ਦੇ ਵਿੱਚ ਪ੍ਰਦਰਸ਼ਨ ਕਰ ਰਹੇ ਨੇ। ਐਸੇ ਸਟੂਡੈਂਟ ਪ੍ਰੋਟੈਸਟ ਦੇ ਦਰਮਿਆਨ ਕੱਲ ਦੇ ਦਿਨ ਇੱਕ ਇਹ ਵੀ ਖਬਰ ਸਾਹਮਣੇ ਆਉਂਦੀ ਹੈ ਕਿ ਇੱਕ 15 ਸਾਲਾ ਵਿਦਿਆਰਥੀ ਨੂੰ ਗੰਭੀਰ ਰੂਪ ਦੇ ਵਿੱਚ ਜ਼ਖਮੀ ਕਰ ਦਿੱਤਾ ਜਾਂਦਾ ਹੈ ਪੁਲਿਸ ਅਧਿਕਾਰੀਆਂ ਦੀ ਤਰਫ ਤੋਂ। ਅਧਿਕਾਰੀਆਂ ਦੇ ਮੁਤਾਬਕ ਸੋਮਵਾਰ ਦੀ ਸਵੇਰ ਉੱਤਰ ਪੂਰਬੀ ਸ਼ਹਿਰ ਲੈਂਸ ਦੇ ਵਿੱਚ ਪੁਲਿਸ ਤੇ ਪ੍ਰਦਰਸ਼ਨ ਕਰ ਰਹੇ ਦੇ ਦਰਮਿਆਨ ਝੜਪ ਹੋ ਰਹੀ ਸੀ। ਇਸ ਦਰਮਿਆਨ ਇੱਕ ਵਿਦਿਆਰਥੀ ਦਾ ਹੱਥ ਕੱਟ ਗਿਆ। ਨਾਲ ਦੇ ਕੈਲੇ ਨਾਮ ਦਾ ਜਿਹੜਾ ਇੱਕ ਜਿਹੜਾ ਸ਼ਹਿਰ ਹੈ ਉੱਥੇ ਦੇ ਇਸ ਨੂੰ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ। ਕਿਹਾ ਗਿਆ ਕਿ ਵਿਦਿਆਰਥੀ ਦੀ ਜਾਨ ਨੂੰ ਤਾਂ ਕੋਈ ਖਤਰਾ ਨਹੀਂ ਹੈ ਔਰ ਉਸਨੂੰ ਤੁਰੰਤ ਨਜ਼ਦੀਕੀ ਹਸਪਤਾਲ ਲਿਜਾਇਆ ਗਿਆ। ਪਰ ਸੋਮਵਾਰ ਦੇ ਦਿਨ ਦੇਸ਼ ਭਰ ਦੇ ਵਿੱਚ ਵਿਦਿਆਰਥੀ ਪ੍ਰਦਰਸ਼ਨ ਦੇ ਚੱਲਦਿਆਂ 500 ਦੇ ਕਰੀਬ ਸਕੂਲ ਜਿਹੜੇ ਸੀ ਦੇਸ਼ ਭਰ ਦੇ ਵਿੱਚ ਉਹ ਜਾਂ ਤਾਂ ਪੂਰੇ ਤਰੀਕੇ ਦੇ ਨਾਲ ਬੰਦ ਕੀਤੇ ਗਏ ਸੀ ਜਾਂ ਫਿਰ ਅੰਸ਼ਕ ਰੂਪ ਦੇ ਵਿੱਚ ਉਹਨਾਂ ਨੂੰ ਬੰਦ ਰੱਖਿਆ ਗਿਆ ਸੀ, ਕਿਉਂਕਿ ਹਾਲੀਆ ਦਿਨਾਂ ਦੇ ਵਿੱਚ ਔਰ ਇਹ ਸਰਕਾਰ ਦੀ ਤਰਫ ਤੋਂ ਹੀ ਕੀਤਾ ਗਿਆ ਸੀ, ਪ੍ਰਦਰਸ਼ਨਕਾਰੀਆਂ ਦੀ ਤਰਫ ਤੋਂ ਨਹੀਂ। ਹਾਲੀਆ ਦਿਨਾਂ ਦੇ ਵਿੱਚ ਜਿਹੜੇ ਪ੍ਰਦਰਸ਼ਨ ਹੋਏ ਸੀ ਉਹਨਾਂ ਪ੍ਰਦਰਸ਼ਨਾਂ ਦੇ ਵਿੱਚ ਇਹਨਾਂ ਪ੍ਰਦਰਸ਼ਨਕਾਰੀਆਂ ਨੇ ਸਕੂਲਾਂ ਦੀਆਂ ਇਮਾਰਤਾਂ ਤੱਕ ਨੂੰ ਅੱਗ ਲਗਾ ਦਿੱਤੀ ਸੀ। ਇਸੇ ਕਰਕੇ ਸਰਕਾਰ ਨੇ ਕੁਝ ਸੰਵੇਦਨਸ਼ੀਲ ਇਲਾਕਿਆਂ ਦੇ ਵਿੱਚ ਸਕੂਲਾਂ ਨੂੰ ਪਹਿਲਾਂ ਹੀ ਬੰਦ ਕਰ ਦਿੱਤਾ ਤਾਂ ਕਿ ਵਿਦਿਆਰਥੀ ਸਟਾਫ ਜਿਹੜੇ ਹੋਰ ਉਸ ਸਕੂਲ ਦੇ ਵਿੱਚ ਜਾਂਦੇ ਨੇ ਉਹ ਪ੍ਰਭਾਵਿਤ ਨਾ ਹੋਣ। ਇਸ ਘਟਨਾ ਨੂੰ ਲੈ ਕੇ ਫਰਾਂਸੀਸੀ ਮੀਡੀਆ ਅਲੱਗ ਅਲੱਗ ਦਾਅਵੇ ਵੀ ਪੇਸ਼ ਕਰ ਰਿਹਾ ਹੈ। ਖ਼ਬਰ ਏਜੰਸੀ AFP ਦੇ ਮੁਤਾਬਕ ਪੁਲਿਸ ਯੂਨੀਅਨ ਨੇ ਇੱਕ ਸੂਤਰ ਦੇ ਹਵਾਲੇ ਦੇ ਨਾਲ ਦੱਸਿਆ ਹੈ ਕਿ ਦੰਗਾ ਰੋਧੀ ਪੁਲਿਸ ਨੇ ਸਟਿੰਗ ਬਾਲ ਗ੍ਰਨੇਡ ਦਾਗਿਆ ਸੀ ਔਰ ਇਸੇ ਦੇ ਚੱਲਦਿਆਂ ਇੱਕ ਪ੍ਰਦਰਸ਼ਨ ਦੇ ਵਿੱਚ ਇੱਕ ਵਿਦਿਆਰਥੀ ਦਾ ਹੱਥ ਤੱਕ ਉੱਡ ਗਿਆ ਸੀ ਔਰ ਉਸ ਤੋਂ ਬਾਅਦ ਇਹ ਮਾਮਲਾ ਹੋਰ ਜ਼ਿਆਦਾ ਜਿਹੜਾ ਸੰਵੇਦਨਸ਼ੀਲ ਹੋ ਗਿਆ। ਬਹੁਤ ਜ਼ਿਆਦਾ ਜਿਹੜੇ ਪ੍ਰਦਰਸ਼ਨਕਾਰੀ ਉਹ ਹਿੰਸਕ ਹੋ ਗਏ ਉੱਥੇ। ਬਾਅਦ ਦੇ ਵਿੱਚ ਪੁਲਿਸ ਨੂੰ ਤਿੱਤਰ ਬਿੱਤਰ ਕਰਨ ਦੇ ਲਈ ਅਥਰੂ ਗੈਸ ਦੇ ਗੋਲੇ ਵਰਗੇ ਜਿਹੜੇ ਤਰੀਕੇ ਸੀ ਉਹ ਵੀ ਅਜ਼ਮਾਉਣੇ ਪਏ। ਉੱਥੇ ਹੀ ਆਖਰੀ ਇੱਕ ਮੰਤਰੀ ਖਬਰ ਦੀ ਸਾਂਝ ਪਾਈਏ ਤਾਂ ਰੂਸ ਦੀ ਰਾਜਧਾਨੀ ਸ਼ਹਿਰ ਮਾਸਕੋ ਦੇ ਵਿੱਚ ਅਫਗਾਨਿਸਤਾਨ ਦੇ ਮਸਲੇ ਦੇ ਉੱਤੇ ਗੱਲਬਾਤ ਹੋ ਰਹੀ ਹੈ ਔਰ ਇਸ ਵਿਸ਼ੇਸ਼ ਮੀਟਿੰਗ ਦੇ ਵਿੱਚ ਤਾਲਿਬਾਨ ਸਰਕਾਰ ਦੇ ਵਫਦ ਤੋਂ ਇਲਾਵਾ ਅਫਗਾਨਿਸਤਾਨ ਦੇ ਆਂਢੀ ਗੁਆਂਢੀ ਮੁਲਕ ਪਾਕਿਸਤਾਨ, ਚੀਨ, ਭਾਰਤ, ਈਰਾਨ ਤੇ ਹੋਰਨਾਂ ਦੇਸ਼ਾਂ ਦੇ ਨੁਮਾਇੰਦਿਆਂ ਨੂੰ ਵੀ ਸੱਦਾ ਦਿੱਤਾ ਗਿਆ ਸੀ। ਰੂਸ ਦੇ ਵਿਦੇਸ਼ ਮੰਤਰੀ ਸਰਗੇਈ ਲਾਵਰੇਵ ਨੇ ਅਫਗਾਨ ਵਿਦੇਸ਼ ਮੰਤਰੀ ਆਮਿਰ ਖਾਨ ਮੁਤਾਕੀ ਦਾ ਸਵਾਗਤ ਕਰਦਿਆਂ ਕਿਹਾ ਕਿ ਉਹਨਾਂ ਨੂੰ ਨਾਟੋ ਫੌਜਾਂ ਤੋਂ ਅਫਗਾਨਿਸਤਾਨ ਦੀ ਮੁਕਤੀ ਦੀ 5ਵੀਂ ਵਰ੍ਹੇਗੰਢ ਦੇ ਉੱਤੇ ਵਧਾਈ। ਲਾਵਰੋਵ ਨੇ ਅੱਤਵਾਦ ਦੇ ਖਿਲਾਫ ਲੜਾਈ ਤੇ ਨਸ਼ਾ ਤਸਕਰੀ ਨੂੰ ਰੋਕਣ ਦੇ ਵਿੱਚ ਤਾਲਿਬਾਨ ਸਰਕਾਰ ਦੀ ਸ਼ਲਾਘਾ ਵੀ ਕੀਤੀ ਤੇ ਕਿਹਾ ਕਿ ਅੱਗੇ ਨੂੰ ਵੀ ਜਿਹੜੇ ਬਾਕੀ ਦੇ ਮੁਲਕ ਨੇ ਇਸ ਵਫਦ ਦੇ ਵਿੱਚ ਸ਼ਾਮਲ ਹੋਏ ਅਫਗਾਨਿਸਤਾਨ ਨੂੰ ਸਹਿਯੋਗ ਦਿੰਦੇ ਰਹਿਣਗੇ। ਉੱਥੇ ਹੀ ਭਾਰਤ ਦੇ ਨਾਲ ਜੁੜੀਆਂ ਖਬਰਾਂ ਦੀ ਸਾਂਝ ਪਾਈਏ ਤੇ ਦੇਸ਼ ਦੀ ਸਭ ਤੋਂ ਵੱਡੀ ਏਅਰਲਾਈਨ ਕੰਪਨੀ ਇੰਡੀਗੋ ਨੇ ਜਹਾਜ਼ਾਂ ਦੇ ਫਿਊਲ ਦੀ ਵਧਦੀਆਂ ਕੀਮਤਾਂ ਲਗਾਤਾਰ ਧਿਆਨ ਦੇ ਵਿੱਚ ਰੱਖਦਿਆਂ ਹੋਇਆਂ ਘਰੇਲੂ ਤੇ ਕੌਮਾਂਤਰੀ ਉਡਾਨਾਂ ਦੇ ਲਈ ਫਿਊਲ ਸਰਚਾਰਜ ਵਧਾਉਣ ਦਾ ਐਲਾਨ ਕੀਤਾ ਹੈ। ਇੰਡੀਗੋ ਨੇ ਦੱਸਿਆ ਹੈ ਕਿ ਇਹ ਨਵੀਆਂ ਦਰਾਂ 6 ਅਕਤੂਬਰ ਤੋਂ ਲਾਗੂ ਹੋ ਰਹੀਆਂ ਨੇ, ਯਾਨੀ ਅੱਜ ਦੇ ਦਿਨ ਤੋਂ ਹੀ ਇਹ ਲਾਗੂ ਹੋ ਜਾਣਗੀਆਂ ਔਰ ਇਸ ਦਾ ਮਤਲਬ ਇਹ ਹੈ ਕਿ ਫਿਊਲ ਐਕਸਾਈਜ਼ ਵਧਣ ਦਾ ਮਤਲਬ ਕਿਰਾਇਆਂ ਦੇ ਵਿੱਚ ਵੀ ਵਾਧਾ ਹੋਏਗਾ। ਏਅਰਲਾਈਨ ਦੇ ਮੁਤਾਬਕ ਘਰੇਲੂ ਉਡਾਨਾਂ ਦੇ ਵਿੱਚ
ਦੂਰੀ ਦੇ ਆਧਾਰ ਦੇ ਉੱਤੇ ਫਿਊਲ ਸਰਚਾਰਜ ਦੇ ਵਿੱਚ 100 ਰੁਪਏ ਤੋਂ ਲੈ ਕੇ 350 ਰੁਪਏ ਤੱਕ ਦਾ ਵਾਧਾ ਕੀਤਾ ਜਾਣਾ। ਕੌਮਾਂਤਰੀ ਉਡਾਨਾਂ ਦੇ ਵਿੱਚ ਵੀ ਫਿਊਲ ਸਰਚਾਰਜ ਵਧਾਇਆ ਗਿਆ ਹੈ। ਪਿਛਲੇ ਕੁਝ ਮਹੀਨਿਆਂ ਦੇ ਵਿੱਚ ATF ਦੀਆਂ ਕੀਮਤਾਂ 'ਚ ਲਗਾਤਾਰ ਬਦਲਾਅ ਹੋਇਆ, ਖਾਸ ਤੌਰ ਤੇ ਮੱਧ ਪੂਰਬ ਦੇ ਵਿੱਚ ਚੱਲ ਰਹੇ ਹਾਲਾਤਾਂ ਦੇ ਚੱਲਦਿਆਂ ਹੋਇਆ। ਜੀਓ ਪੋਲੀਟੀਕਲ ਘਟਨਾਵਾਂ ਜਿਹੜੀਆਂ ਵਾਪਰ ਰਹੀਆਂ ਨੇ, ਭਾਰਤ ਤੋਂ ਨਿਕਲਣ ਵਾਲੀਆਂ ਜਿਹੜੀਆਂ ਫਲਾਈਟਸ ਨੇ ਜਾ ਤਾਂ ਰਹੀਆਂ ਨੇ ਮੱਧ ਪੂਰਬ ਦੇ ਵੱਲ, ਪਰ ਓਨੀ ਗਿਣਤੀ 'ਚ ਨਹੀਂ, ਜਾਂ ਤਾਂ ਉਹਨਾਂ ਨੂੰ ਆਪਣੀਆਂ ਦਿਸ਼ਾਵਾਂ ਬਦਲਣੀਆਂ ਪੈ ਰਹੀਆਂ ਨੇ। ਉਸ ਦੇ ਚੱਲਦਿਆਂ ਖਰਚੇ ਵੀ ਵੱਧ ਰਹੇ ਨੇ, ਉੱਤੋਂ ਤੇਲ ਦੀਆਂ ਕੀਮਤਾਂ ਦੇ ਵਿੱਚ ਵੀ ਵਾਧੇ ਹੋ ਰਹੇ ਨੇ। ਫਿਊਲ, ਜੈੱਟ ਫਿਊਲ ਜਿਹਨੂੰ ਕਿਹਾ ਜਾਂਦਾ, ਜਿਹੜਾ ਜਹਾਜ਼ਾਂ ਦੇ ਵਿੱਚ ਪੈਂਦਾ, ਉਸ ਦੀਆਂ ਕੀਮਤਾਂ 'ਚ ਤਾਂ ਲਗਾਤਾਰ ਇਜ਼ਾਫਾ ਹੋਇਆ। ਪਿਛਲੇ ਮਹੀਨੇ 14% ਇਜ਼ਾਫਾ ਉਸ ਤੋਂ ਇੱਕ ਮਹੀਨੇ ਦੇ ਨਾਲੋਂ ਦੇਖਿਆ ਗਿਆ। ਇਸ ਦੇ ਚੱਲਦੇ ਏਟੀਐਫ ਦੀਆਂ ਕੀਮਤਾਂ 'ਚ ਪਿਛਲੇ ਇੱਕ ਦਹਾਕੇ 'ਚ ਸਭ ਤੋਂ ਸਿਖਰਲੇ ਪੱਧਰ ਦੇ ਉੱਤੇ ਕੀਮਤਾਂ ਆਪਣੀਆਂ ਗਈਆਂ ਹੋਈਆਂ ਨੇ। ਔਰ ਇਸੇ ਦੇ ਚੱਲਦਿਆਂ ਭਾਰਤ ਦੇ ਵਿੱਚ ਫਿਲਹਾਲ ਇੰਡੀਗੋ ਤੋਂ ਸ਼ੁਰੂਆਤ ਹੋਈ ਹੈ, ਪਰ ਆਉਣ ਵਾਲੇ ਦਿਨਾਂ 'ਚ ਇੱਕ ਇੱਕ ਕਰਕੇ ਦੂਸਰੀਆਂ ਕੰਪਨੀਆਂ ਵੀ ਕੀਮਤਾਂ ਦੇ ਵਿੱਚ ਇਜ਼ਾਫੇ ਕਰ ਸਕਦੀਆਂ ਨੇ। ਉਧਰ ਭਾਰਤੀ ਜਨਤਾ ਪਾਰਟੀ ਦੀ ਕੇਂਦਰੀ ਚੋਣ ਕਮੇਟੀ ਨੇ ਉੱਤਰ ਪ੍ਰਦੇਸ਼ ਦੇ ਵਿੱਚ ਹੋਣ ਵਾਲੀਆਂ ਰਾਜ ਸਭਾ ਚੋਣਾਂ ਦੇ ਲਈ 8 ਉਮੀਦਵਾਰਾਂ ਦੇ ਨਾਵਾਂ ਨੂੰ ਮਨਜ਼ੂਰੀ ਦੇ ਦਿੱਤੀ ਹੈ। ਭਾਜਪਾ ਨੇ ਇੱਕ ਪ੍ਰੈਸ ਰਿਲੀਜ਼ ਜਾਰੀ ਕਰਕੇ ਇਸ ਦੇ ਵਿੱਚ ਸੂਚੀ ਜਾਰੀ ਕੀਤੀ। ਉੱਤਰ ਪ੍ਰਦੇਸ਼ ਤੋਂ ਰਾਜ ਸਭਾ ਦੇ ਲਈ ਧਰਮਪਾਲ ਸਿੰਘ, ਰਾਧਾ ਕਾਂਤ ਓਝਾ, ਪ੍ਰਕਾਸ਼ ਪਾਲ, ਵਿਦਿਆ ਸਾਗਰ ਸੋਨਕਰ, ਗੋਪੀ ਕ੍ਰਿਸ਼ਨ ਪਾਂਡੇ, ਪ੍ਰਿਯੰਕਾ ਸਿੰਘ ਰਾਵਤ, ਰਾਮ ਪ੍ਰਤਾਪ ਸਿੰਘ ਚੌਹਾਨ ਤੇ ਸ਼ਰੂਤੀ ਗੰਗਵਾਲ ਨੂੰ ਉਮੀਦਵਾਰ ਬਣਾਇਆ ਗਿਆ। ਇਹਨਾਂ ਸੀਟਾਂ ਦੇ ਉੱਤੇ 16 ਅਕਤੂਬਰ ਨੂੰ ਰਾਜ ਸਭਾ ਚੋਣਾਂ ਹੋਣੀਆਂ ਨੇ। ਭਾਰਤ ਦੇ ਲੋਕ ਇਹਨਾਂ ਚੋਣਾਂ ਦੇ ਵਿੱਚ ਸਿੱਧੇ ਤੌਰ ਤੇ ਹਿੱਸਾ ਨਹੀਂ ਲੈਂਦੇ ਨੇ, ਪਰ ਭਾਜਪਾ ਨੇ ਜਿਹੜੀਆਂ ਲਿਸਟਾਂ ਜਾਰੀ ਕੀਤੀਆਂ ਨੇ ਉਸ ਦੇ ਵਿੱਚ ਕੁਝ ਮੌਜੂਦਾ ਭਾਜਪਾ ਸੰਸਦ ਮੈਂਬਰਾਂ ਨੂੰ ਦੁਬਾਰਾ ਟਿਕਟ ਨਹੀਂ ਦਿੱਤੀ ਗਈ। ਖਾਸ ਤੌਰ ਦੇ ਉੱਤੇ ਇਸ ਦੇ ਵਿੱਚ ਪੈਟਰੋਲੀਅਮ ਮੰਤਰੀ ਹਰਦੀਪ ਸਿੰਘ ਪੁਰੀ ਦਾ ਨਾਮ ਸ਼ਾਮਲ ਹੈ। ਉੱਥੇ ਕਾਂਗਰਸ ਦੇ ਤਰਫ ਤੋਂ ਕਿਹਾ ਗਿਆ ਹੈ ਕਿ ਭਾਜਪਾ ਦੇ ਵਿੱਚ ਜੇਕਰ ਜ਼ਰਾ ਵੀ ਨੈਤਿਕਤਾ ਬਚੀ ਹੋਵੇ ਤਾਂ ਸੁਪਰੀਮ ਕੋਰਟ ਦੀ ਟਿੱਪਣੀਆਂ ਤੋਂ ਬਾਅਦ ਮੁੱਖ ਚੋਣ ਕਮਿਸ਼ਨਰ ਨੂੰ ਆਪਣੇ ਅਹੁਦੇ ਤੋਂ ਹਟਾ ਹੀ ਦੇਣਾ ਚਾਹੀਦਾ। ਕਾਂਗਰਸ ਦੀ ਤਰਫ ਤੋਂ ਨੇਤਾ ਪ੍ਰਮੋਦ ਤਿਵਾਰੀ ਨੇ ਕਿਹਾ ਕਿ ਆਪਣੇ ਅਹੁਦੇ ਤੇ ਸੰਸਥਾ ਦੀ ਗਰਿਮਾ ਨੂੰ ਬਣਾਈ ਰੱਖਣ ਦੇ ਲਈ ਚੀਫ ਇਲੈਕਸ਼ਨ ਕਮਿਸ਼ਨਰ ਨੂੰ ਖੁਦ ਹੀ ਅਸਤੀਫਾ ਦੇ ਦੇਣਾ ਚਾਹੀਦਾ ਸੀ। ਜੇਕਰ ਉਹ ਅਸਤੀਫਾ ਨਹੀਂ ਦਿੰਦੇ ਤਾਂ ਅਸੀਂ ਹੁਣ 7 ਅਕਤੂਬਰ ਤੋਂ ਸ਼ਾਂਤੀਪੂਰਨ ਮਾਰਚ ਕੱਢਾਂਗੇ। ਦੱਸ ਦਈਏ ਕਿ ਕਾਂਗਰਸ ਮਹਾਤਮਾ ਗਾਂਧੀ ਦੇ ਬਣਾਏ ਰਸਤੇ ਤੇ ਚੱਲੇਗੀ। ਇਸ ਕਿਸਮ ਦਾ ਦਾਅਵਾ ਕਰਦਿਆਂ ਤਿਵਾਰੀ ਨੇ ਕਿਹਾ ਕਿ ਜੇਕਰ ਸੰਸਦ ਨੂੰ ਹੀ ਖਤਰਾ ਹੋਵੇ ਤਾਂ ਦੇਸ਼ ਭਰ ਦੇ ਵਿੱਚ ਅਜਿਹੀ ਸਥਿਤੀ ਬਣ ਜਾਂਦੀ ਹੈ ਜਿਸ ਦੇ ਲਈ ਸਾਰੇ ਸੰਸਦ ਮੈਂਬਰਾਂ ਨੂੰ ਇਕੱਠੇ ਆਉਣਾ ਚਾਹੀਦਾ। ਸੁਪਰੀਮ ਕੋਰਟ ਨੇ ਸੋਮਵਾਰ ਦੇ ਦਿਨ ਵੋਟਰ ਸੂਚੀ ਦੇ ਵਿੱਚ ਨਾਮ ਜੋੜਨ ਦੇ ਲਈ ਇਸਤੇਮਾਲ ਹੋਣ ਵਾਲੇ ਫਾਰਮ 6 ਨੂੰ ਲੈ ਕੇ ਅਹਿਮ ਟਿੱਪਣੀ ਕੀਤੀ ਸੀ। ਬਾਰ ਐਂਡ ਬੈਂਚ ਤੇ ਲਾਈਵਲਾ ਵੈਬਸਾਈਟ ਦੇ ਮੁਤਾਬਕ ਚੀਫ ਜਸਟਿਸ ਆਫ ਇੰਡੀਆ ਯਾਨੀ CJI ਸੂਰਿਆ ਕਾਂਤ ਨੇ ਸੁਣਵਾਈ ਦੇ ਦਰਮਿਆਨ ਕਿਹਾ ਸੀ ਕਿ ਸੁਪਰੀਮ ਕੋਰਟ ਨੇ ਫਾਰਮ 6 ਦੇ ਵਿੱਚ ਸੋਧ ਨੂੰ ਲੈ ਕੇ ਕੋਈ ਮਨਜ਼ੂਰੀ ਦਿੱਤੀ ਨਹੀਂ, ਕਿਸੇ ਵੀ ਮੋਡੀਫਾਈਡ ਫਾਰਮ 6 ਨੂੰ ਅਸੀਂ ਮਨਜ਼ੂਰ ਨਹੀਂ ਕੀਤਾ, ਔਰ ਇਹ ਸਪਸ਼ਟ ਹੈ। ਇਸ ਦਾ ਮਤਲਬ ਇਹ ਹੈ ਕਿ ਇਲੈਕਸ਼ਨ ਕਮਿਸ਼ਨ ਦੀ ਤਰਫ ਤੋਂ ਪਿਛਲੇ ਦਿਨਾਂ ਦੇ ਵਿੱਚ ਜਿਹੜੇ ਨਾਮ ਹਟਾਏ ਗਏ ਸੀ ਉਹਨਾਂ ਨੂੰ ਵਾਪਸ ਸ਼ਾਮਲ ਕਰਨ ਦੇ ਲਈ ਮਜਬੂਰ ਕੀਤਾ ਜਾ ਸਕਦਾ। ਉਧਰ ਬਿਹਾਰ ਵਿਧਾਨ ਸਭਾ ਦੇ ਵਿੱਚ ਵਿਰੋਧੀ ਧਿਰ ਦੇ ਨੇਤਾ, ਰਾਸ਼ਟਰੀ ਜਨਤਾ ਦਲ ਦੇ ਨੇਤਾ ਜਿਹੜੇ ਨੇ ਵਿਧਾਇਕ ਤੇਜਸਵੀ ਯਾਦਵ ਨੇ ਸੋਮਵਾਰ ਦੇ ਦਿਨ ਪ੍ਰੈਸ ਕਾਨਫਰੰਸ ਕਰਕੇ ਚੀਫ ਇਲੈਕਸ਼ਨ ਕਮਿਸ਼ਨਰ ਗਿਆਨੇਸ਼ ਕੁਮਾਰ ਤੇ ਭਾਜਪਾ ਦੇ ਉੱਤੇ ਨਿਸ਼ਾਨੇ ਸਾਧੇ। ਉਹਨਾਂ ਨੇ ਪੱਤਰਕਾਰਾਂ ਨੂੰ ਕਿਹਾ ਕਿ ਬਿਹਾਰ ਪਹਿਲਾਂ ਹੀ ਸਪੈਸ਼ਲ ਇੰਟੈਂਸਿਵ ਰਿਵੀਜ਼ਨ ਦੀ ਮਾਰ ਚੱਲ ਚੁੱਕਿਆ, ਬਿਹਾਰ ਤੋਂ ਹੀ ਸ਼ੁਰੂਆਤ ਕੀਤੀ ਗਈ ਸੀ, ਔਰ ਜਿਸ ਕਿਸਮ ਦੀ ਧਾਂਦਲੀ ਹੋਈ ਹੈ ਉਸਨੂੰ ਦੇਖਦਿਆਂ ਹੋਇਆ ਸਾਡੀ ਪਾਰਟੀ ਤਾਂ ਉਦੋਂ ਵੀ ਕਹਿ ਰਹੀ ਸੀ ਕਿ ਚੋਣ ਕਮਿਸ਼ਨ ਦੀ ਇਮਾਨਦਾਰੀ ਦੇ ਉੱਤੇ ਸਵਾਲ ਕੀਤੇ ਜਾਣੇ ਚਾਹੀਦੇ ਨੇ। ਪੱਖਪਾਤ ਹੋ ਰਿਹਾ, ਭਾਜਪਾ ਦੀ ਕਠਪੁਤਲੀ ਬਣਿਆ ਹੋਇਆ। ਤੇਜਸਵੀ ਯਾਦਵ ਨੇ ਕਿਹਾ ਕਿ ਕਈ ਲੋਕਾਂ ਦੇ ਨਾਮ ਤਾਂ ਵੋਟਰ ਸੂਚੀ ਦੇ ਵਿੱਚੋਂ ਇਸ ਕਰਕੇ ਕੱਟ ਦਿੱਤੇ ਗਏ ਕਿਉਂਕਿ ਭਾਜਪਾ ਨੂੰ ਇਹ ਡਰ ਸੀ ਕਿ ਉਹ ਕਿਤੇ ਜਿਹੜਾ RJD ਨੂੰ ਵੋਟ ਨਾ ਪਾ ਦੇਣ। ਇਸੇ ਕਰਕੇ ਉਹਨਾਂ ਦਾਅਵਾ ਕੀਤਾ ਕਿ ਉਹਨਾਂ ਦੇ ਵਿਧਾਨ ਸਭਾ ਖੇਤਰ ਰਾਘੋਪੁਰ ਦੇ ਵਿੱਚ ਕਈ ਜਿਉਂਦੇ ਲੋਕਾਂ ਨੂੰ ਮ੍ਰਿਤਕ ਤੱਕ ਐਲਾਨ ਦਿੱਤਾ ਗਿਆ ਸੀ। ਇਹ ਬਹੁਤ ਵੱਡੀ ਸਾਜ਼ਿਸ਼ ਹੈ, ਇਸ ਦੇ ਬਾਰੇ ਉਹ ਪਹਿਲਾਂ ਤੋਂ ਹੀ ਆਵਾਜ਼ ਚੁੱਕਦੇ ਰਹੇ ਨੇ ਤੇ ਹੁਣ ਇਸ ਦੇ ਉੱਤੇ ਤਾਂ ਸੁਪਰੀਮ ਕੋਰਟ ਦੀ ਟਿੱਪਣੀ ਵੀ ਆ ਚੁੱਕੀ ਹੈ। ਉਧਰ ਪੋਲੀਟੀਕਲ ਐਕਟੀਵਿਸਟ ਯੋਗਿੰਦਰ ਯਾਦਵ ਨੇ ਨਾਗਰਿਕਾਂ ਦੇ ਇੱਕ ਵਫਦ ਬਣਾਉਣ ਦੀ ਗੱਲ ਕੀਤੀ ਹੈ ਤੇ ਕਿਹਾ ਹੈ ਕਿ ਚੀਫ ਇਲੈਕਸ਼ਨ ਕਮਿਸ਼ਨਰ ਨੂੰ ਜਨਤਾ ਦੀ ਤਰਫ ਤੋਂ ਜਿਹੜਾ ਇੱਕ ਜਨਤਾ ਦਾ ਇੱਕ ਦੋਸ਼ੀ ਮੰਨ ਕੇ ਉਹਨਾਂ ਦੇ ਖਿਲਾਫ ਮਾਮਲਾ ਤੋਰਿਆ ਜਾਣਾ ਚਾਹੀਦਾ। ਯੋਗਿੰਦਰ ਯਾਦਵ ਨੇ ਸੋਮਵਾਰ ਦੇ ਦਿਨ ਇਹ ਗੱਲ ਕਹੀ ਕਿ ਗਿਆਨੇਸ਼ ਕੁਮਾਰ ਨੂੰ ਲੈ ਕੇ ਜਿਹੜਾ ਮਹਾਦੋਸ਼ ਹੈ ਉਹ ਚਲਾਇਆ ਜਾਣਾ ਚਾਹੀਦਾ ਔਰ ਇਹ ਆਮ ਲੋਕੀ ਉਹਨਾਂ ਦੇ ਖਿਲਾਫ ਚਲਾਉਣ। ਉਹਨਾਂ ਇੱਕ ਦੇ ਉੱਤੇ ਲਿਖਿਆ ਕਿ ਚੋਣ ਕਮਿਸ਼ਨ ਨੇ ਇੱਕ ਕਿਲੇ ਦੇ ਵਿੱਚ ਆਪਣੇ ਆਪ ਨੂੰ ਤਬਦੀਲ ਕਰ ਲਿਆ, ਚੋਣ ਕਮਿਸ਼ਨ ਤੱਕ ਕੋਈ ਵੀ ਪਹੁੰਚ ਨਹੀਂ ਸਕਦਾ, ਉੱਥੇ ਤੱਕ ਬੈਰੀਕੇਡਿੰਗ ਕੀਤੀ ਹੋਈ ਹੈ ਔਰ ਉੱਥੇ ਜਾਣ ਦੇ ਰਾਹ ਤੱਕ ਬੰਦ ਕਰ ਦਿੱਤੇ ਗਏ ਨੇ। ਸ਼ਾਮ ਨੂੰ 5 ਵਜੇ ਕੱਲ੍ਹ ਦੇ ਦਿਨ ਉਹਨਾਂ ਨੇ ਪ੍ਰੈਸ ਕਾਨਫਰੰਸ ਕਰਕੇ ਗਿਆਨੇਸ਼ ਕੁਮਾਰ ਨੂੰ ਨੋਟਿਸ ਵੀ ਦਿੱਤਾ, ਕਿਹਾ ਕਿ ਸੰਵਿਧਾਨਕ ਅਧਿਕਾਰਾਂ ਦੇ ਨਾਲ ਸੰਵਿਧਾਨਕ ਜ਼ਿੰਮੇਦਾਰੀ ਵੀ ਜ਼ਰੂਰੀ ਹੁੰਦੀ ਹੈ। ਗਿਆਨੇਸ਼ ਕੁਮਾਰ ਨੂੰ ਜਨਤਾ ਤੇ ਸੰਵਿਧਾਨ ਦੇ ਪ੍ਰਤੀ ਜਵਾਬਦੇਹ ਹੋਣਾ ਪਏਗਾ।
ਉੱਥੇ ਮਸ਼ਹੂਰ ਗੀਤਕਾਰ ਤੇ ਲੇਖਕ ਜਾਵੇਦ ਅਖਤਰ ਨੇ ਆਪਣਾ ਨਾਮ ਸੋਸ਼ਲ ਮੀਡੀਆ ਦੇ ਉੱਤੇ ਵਾਇਰਲ ਹੋ ਰਹੀ ਪੋਸਟ ਦੇ ਬਾਰੇ ਜਵਾਬ ਦਿੰਦਿਆਂ ਹੋਇਆਂ ਸਫਾਈ ਦਿੱਤੀ ਕਿ ਉਹਨਾਂ ਨੇ ਕਾਂਗਰਸ ਜਨਤਾ ਪਾਰਟੀ ਤੇ ਉਸਦੇ ਫਾਊਂਡਰ ਅਭਿਜੀਤ ਦੀਪਕੇ ਦੀ ਆਲੋਚਨਾ ਨਹੀਂ ਕੀਤੀ ਹੈ। ਜਾਵੇਦ ਅਖਤਰ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ਦੇ ਉੱਤੇ ਲਿਖਿਆ ਕਿ ਮੈਂ ਸਾਰਿਆਂ ਨੂੰ ਦੱਸਣਾ ਚਾਹੁੰਦਾ ਹਾਂ ਕਿ ਸੋਸ਼ਲ ਮੀਡੀਆ ਤੇ ਫੈਲਾਇਆ ਜਾ ਰਿਹਾ ਹੈ ਸੁਨੇਹਾ ਜਿਸ ਦੇ ਵਿੱਚ ਮੈਂ ਕਿਹਾ ਕਿ CJP ਖਰਾਬ ਪਾਰਟੀ ਹੈ ਤੇ ਅਭਿਜੀਤ ਦੀਪਕੇ ਨੂੰ ਨੀਚਾ ਦਿਖਾਇਆ ਹੈ, ਉਹਨਾਂ ਦੀ ਆਲੋਚਨਾ ਕੀਤੀ ਹੈ, ਪੂਰੀ ਤਰ੍ਹਾਂ ਦੇ ਨਾਲ ਫਰਜ਼ੀ ਹੈ। ਮੈਂ ਕਿਹਾ ਕਿ ਮੈਨੂੰ ਹੈਰਾਨੀ ਹੈ ਕਿ ਦੀਪਕੇ ਤੇ CJP ਦਾ ਵਿਰੋਧ ਕਰਨ ਵਾਲੇ ਲੋਕ ਆਪਣੀ ਗੱਲ ਨੂੰ ਮੇਰੇ ਜ਼ਰੀਏ ਕਿਉਂ ਰੱਖ ਰਹੇ ਨੇ ਔਰ ਉਹਨਾਂ ਨੂੰ ਮੇਰੇ ਆੜ ਕਿਉਂ ਲੈਣੀ ਪੈ ਰਹੀ ਹੈ, ਆਖਿਰਕਾਰ ਹਾਲਾਤ ਇੰਨੇ ਖਰਾਬ ਕਿਉਂ ਹੋ ਗਏ ਨੇ। ਪਿਛਲੇ ਦਿਨਾਂ ਦੇ ਵਿੱਚ ਐਸੀਆਂ ਸੋਸ਼ਲ ਮੀਡੀਆ ਪੋਸਟਾਂ ਜਿਹੜੀਆਂ ਸੀ ਉਹ ਵਾਇਰਲ ਹੋ ਰਹੀਆਂ ਸੀ। ਉੱਥੇ ਹੀ ਪੰਜਾਬ ਦੀ ਖਬਰ ਜਿੱਥੇ ਪੰਜਾਬ ਹਰਿਆਣਾ ਹਾਈ ਕੋਰਟ ਨੇ ਪੰਜਾਬ ਦੇ ਵਿੱਚ ਸਰਕਾਰੀ ਬਦਲੀਆਂ ਤੇ ਪੋਸਟਿੰਗਸ ਦੇ ਵਿੱਚ ਕਥਿਤ ਲੈਣ ਦੇਣ ਦੇ ਉੱਤੇ ਅਨੁਕੂਲ ਨੀਤੀਆਂ ਬਣਾਉਣ ਤੇ ਟੈਂਡਰਸ ਦੇ ਵਿੱਚ ਰਿਸ਼ਵਤਾਂ ਦੇ ਦੋਸ਼ਾਂ ਦੀ ਜਾਂਚ ਦੇ ਉੱਤੇ CBI ਦੇ ਹਵਾਲੇ ਹੁਣ ਇਹ ਜਾਂਚ ਕਰ ਦਿੱਤੀ ਹੈ। ਹਾਈਕੋਰਟ ਨੇ CBI ਨੂੰ FIR ਦਰਜ ਕਰਕੇ ਇਸ ਮਾਮਲੇ ਦੀ ਤੁਰੰਤ ਜਾਂਚ ਕਰਨ ਦੇ ਹੁਕਮ ਦਿੱਤੇ ਨੇ ਤੇ 2 ਮਹੀਨਿਆਂ ਦੇ ਅੰਦਰ ਅੰਦਰ ਰਿਪੋਰਟ ਦੇਣ ਦੇ ਹੁਕਮ ਵੀ ਦਿੱਤੇ ਨੇ। ਇਸ ਮਾਮਲੇ ਦੇ ਉੱਤੇ ਹੁਣ ਅਗਲੀ ਸੁਣਵਾਈ 7 ਦਸੰਬਰ ਨੂੰ ਹੋਏਗੀ। ਬੈਂਚ ਨੇ ਨਿਰਪੱਖ ਜਾਂਚ ਦੇ ਲਈ ਪੰਜਾਬ ਪੁਲਿਸ ਨੂੰ CBI ਦੇ ਨਾਲ ਸਹਿਯੋਗ ਕਰਨ ਦੇ ਲਈ ਵੀ ਕਿਹਾ। ਹਾਈਕੋਰਟ ਦੇ ਚੀਫ਼ ਜਸਟਿਸ ਅਸ਼ਵਨੀ ਕੁਮਾਰ ਮਿਸ਼ਰਾ ਤੇ ਜਸਟਿਸ ਰੋਹਿਤ ਕਪੂਰ ਦੀ ਬੈਂਚ ਨੇ ਇਸ ਮਾਮਲੇ ਦੇ ਉੱਤੇ ਸਾਰੀਆਂ ਧਿਰਾਂ ਦੇ ਦਲੀਲਾਂ ਸੁਣਨ ਤੋਂ ਬਾਅਦ 14 ਸਪਤੰਬਰ ਨੂੰ ਫੈਸਲਾ ਰਾਖਵਾਂ ਰੱਖ ਲਿਆ ਸੀ। ਬੈਂਚ ਨੇ ਆਪਣੇ ਫੈਸਲੇ ਦੇ ਵਿੱਚ ਕਿਹਾ ਹੈ ਕਿ ਇਸ ਮਾਮਲੇ ਦੇ ਵਿੱਚ ਮੁੱਖ ਮੰਤਰੀ ਦਫ਼ਤਰ ਦੇ ਸੀਨੀਅਰ ਅਧਿਕਾਰੀ, ਸਿਆਸੀ ਆਗੂ, ਪੁਲਿਸ ਤੇ ਸਿਵਲ ਪ੍ਰਸ਼ਾਸਨ ਦੇ ਉੱਚ ਅਹੁਦੇਦਾਰ ਇਹਨਾਂ ਦਾ ਜ਼ਿਕਰ ਹੋਣ ਦੇ ਉੱਤੇ ਨਿਰਪੱਖ ਜਾਂਚ ਦਾ ਇਹ ਮਾਮਲਾ ਬਣ ਜਾਂਦਾ ਹੈ ਤੇ CBI ਤੋਂ ਇਹ ਜਾਂਚ ਕਰਵਾਈ ਜਾਣੀ ਚਾਹੀਦੀ ਹੈ। ਉੱਥੇ ਹੀ ਮਹਿੰਗਾਈ ਭੱਤੇ ਦੇ ਉੱਤੇ ਵੀ ਅਦਾਲਤ ਦੇ ਨਾਲ ਲੁਕਣ ਮਿਟੀ ਖੇਡਣ ਦੇ ਲਈ ਪੰਜਾਬ ਸਰਕਾਰ ਦੀ ਲਾਪਾਹ ਕਰਦਿਆਂ ਹੋਇਆਂ ਪੰਜਾਬ ਹਰਿਆਣਾ ਹਾਈਕੋਰਟ ਨੇ ਸਰਕਾਰ ਦੇ ਉਸ ਦਾਅਵੇ ਦੇ ਉੱਤੇ ਸਵਾਲ ਖੜੇ ਕੀਤੇ ਨੇ ਕਿ ਸੁਪਰੀਮ ਕੋਰਟ ਦੇ ਵਿੱਚ ਉਹਨਾਂ ਦੀ ਅਪੀਲ ਦਾ ਨਿਬੇੜਾ ਹੋ ਗਿਆ ਹੈ। ਬੈਂਚ ਨੇ ਹਾਈਕੋਰਟ ਰਜਿਸਟਰੀ ਨੂੰ ਅਪੀਲ ਦੀ ਸਥਿਤੀ ਦੇ ਬਾਰੇ ਸੁਪਰੀਮ ਕੋਰਟ ਤੋਂ ਤੁਰੰਤ ਸਟੇਟਸ ਰਿਪੋਰਟ ਪ੍ਰਾਪਤ ਕਰਨ ਦੇ ਨਿਰਦੇਸ਼ ਦਿੱਤੇ ਨੇ ਤੇ ਮੁੱਖ ਸਕੱਤਰ ਨੂੰ ਮੰਗਲਵਾਰ ਸਵੇਰੇ ਯਾਨੀ ਅੱਜ ਦੇ ਦਿਨ ਅਦਾਲਤ ਦੇ ਵਿੱਚ ਨਿੱਜੀ ਤੌਰ ਦੇ ਉੱਤੇ ਪੇਸ਼ ਹੋਣ ਦਾ ਹੁਕਮ ਦਿੱਤਾ ਹੈ। ਬੈਂਚ ਦੇ ਵੱਲੋਂ ਅੱਜ ਦੇ ਦਿਨ ਸੁਣਵਾਈ ਵੀ ਕੀਤੀ ਜਾ ਸਕਦੀ ਹੈ। ਚੀਫ ਜਸਟਿਸ ਅਸ਼ਵਨੀ ਕੁਮਾਰ ਮਿਸ਼ਰਾ ਤੇ ਜਸਟਿਸ ਰੋਹਿਤ ਕਪੂਰ ਦੀ ਬੈਂਚ ਨੇ ਕਿਹਾ ਕਿ ਅਸੀਂ ਇਹ ਸੰਜਮ ਸਮਝਣ ਤੋਂ ਅਸਮਰੱਥ ਹਾਂ ਕਿ ਪੰਜਾਬ ਸਰਕਾਰ ਲੁਕਣ ਮਿੱਟੀ ਖੇਡ ਕੇ ਅਸਲ ਦੇ ਵਿੱਚ ਹਾਸਲ ਕੀ ਕਰਨਾ ਚਾਹੁੰਦੀ ਹੈ। ਜੇ ਅਪੀਲ 1 ਸਪਤੰਬਰ ਨੂੰ ਦਾਇਰ ਕੀਤੀ ਗਈ ਹੁੰਦੀ ਤਾਂ ਇਸ ਦੀ ਸੁਣਵਾਈ ਹੁਣ ਤੱਕ ਹੋ ਚੁੱਕੀ ਹੁੰਦੀ। ਖੁੱਲੀ ਅਦਾਲਤ ਦੇ ਵਿੱਚ ਆਪਣਾ ਹੁਕਮ ਸੁਣਾਉਂਦਿਆਂ ਹੋਇਆਂ ਬੈਂਚ ਨੇ ਕਿਹਾ ਕਿ ਇਹ ਸਪਸ਼ਟ ਹੈ ਕਿ ਕੋਈ ਵੀ ਸੂਬਾ ਅਦਾਲਤ ਦੇ ਸਾਹਮਣੇ ਤੱਥਾਂ ਨੂੰ ਗਲਤ ਢੰਗ ਦੇ ਨਾਲ ਪੇਸ਼ ਕਰਨ ਦੇ ਲਈ ਕਿਸ ਹੱਦ ਤੱਕ ਜਾ ਸਕਦਾ ਹੈ, ਇਸ ਦੀ ਇੱਕ ਸੀਮਾ ਹੁੰਦੀ ਹੈ। ਅਦਾਲਤ ਨੇ ਨੋਟ ਕੀਤਾ ਕਿ ਉਹਨਾਂ ਨੇ ਪਿਛਲੀ ਸੁਣਵਾਈ ਦੀ ਤਰੀਕ ਦੇ ਵਿੱਚ ਵੀ ਮੁੱਖ ਸਕੱਤਰ ਨੂੰ ਤਲਬ ਕੀਤਾ ਸੀ। ਮੋਟੇ ਤੌਰ ਦੇ ਉੱਤੇ ਤੁਹਾਨੂੰ ਦੱਸ ਦਈਏ ਕਿ ਪੰਜਾਬ ਹਰਿਆਣਾ ਹਾਈ ਕੋਰਟ ਇਹ ਪਹਿਲਾਂ ਹੀ ਕਹਿ ਚੁੱਕੀ ਹੈ ਪੰਜਾਬ ਸਰਕਾਰ ਨੂੰ ਕਿ ਪੰਜਾਬ ਦੇ ਮੁਲਾਜ਼ਮਾਂ ਦਾ, ਪੈਨਸ਼ਨਰਾਂ ਦਾ ਜਿਹੜਾ ਬਣਦਾ DA ਹੈ, DNS ਅਲਾਉਂਸ ਯਾਨੀ ਕਿ ਮਹਿੰਗਾਈ ਭੱਤਾ, ਉਹਨਾਂ ਨੂੰ ਦਿੱਤਾ ਜਾਵੇ। ਪੰਜਾਬ ਸਰਕਾਰ ਇਸ ਨੂੰ ਦੇਣ ਤੋਂ ਆਨਾਕਾਨੀ ਕਰ ਰਹੀ ਸੀ। ਪਿਛਲੇ 4 ਸਾਲਾਂ ਦਾ ਲਗਭਗ ਮਹਿੰਗਾਈ ਭੱਤਾ ਪੰਜਾਬ ਸਰਕਾਰ ਨੇ ਹੁਣ ਤੱਕ ਮੁਲਾਜ਼ਮਾਂ ਨੂੰ ਉਹਨਾਂ ਦੀਆਂ ਤਨਖਾਹਾਂ 'ਚ ਜੋੜ ਕੇ ਨਹੀਂ ਦਿੱਤਾ ਹੈ। ਇਸੇ ਫੈਸਲੇ ਤੋਂ ਬਾਅਦ ਪੰਜਾਬ ਸਰਕਾਰ ਜਿਹੜੀ ਉਹ ਸੁਪਰੀਮ ਕੋਰਟ ਚਲੀ ਗਈ। ਹਾਲਾਂਕਿ ਪੰਜਾਬ ਸਰਕਾਰ ਦੇ ਮੁਲਾਜ਼ਮਾਂ, ਪੈਨਸ਼ਨਰਾਂ ਦੀ ਤਰਫ ਤੋਂ ਧਰਨੇ ਵੀ ਦਿੱਤੇ ਗਏ। ਸਰਕਾਰ ਨੇ ਧਮਕੀ ਦੇ ਦਿੱਤੀ ਕਿ ਧਰਨੇ ਦਿੱਤੇ ਗਏ ਤਾਂ ਤਨਖਾਹ ਨਹੀਂ ਦਿੱਤੀ ਜਾਏਗੀ ਔਰ ਨੌਕਰੀ ਤੱਕ ਦੇ ਵੀ ਧਮਕੀਆਂ ਜਿਹੜੀਆਂ ਸੀ ਮਿਲਣ ਲੱਗ ਪਈਆਂ ਸੀ। ਔਰ ਫਿਰ ਸਰਕਾਰ ਨੇ ਇਹ ਵੀ ਕਿਹਾ ਕਿ ਜਦ ਤੱਕ ਮਾਮਲਾ ਹੁਣ ਅਦਾਲਤ 'ਚ ਹੈ ਉਦੋਂ ਤੱਕ ਗੱਲ ਨਹੀਂ ਕੀਤੀ ਜਾ ਸਕਦੀ। ਖੈਰ, ਮਾਮਲੇ ਨੂੰ ਅਦਾਲਤ 'ਚ ਖੁਦ ਪੰਜਾਬ ਸਰਕਾਰ ਹੀ ਲੈ ਕੇ ਗਈ, ਪਰ ਹੁਣ ਹਾਈ ਕੋਰਟ ਦੀ ਤਰਫ ਤੋਂ ਇਹ ਸਪਸ਼ਟ ਕਰ ਦਿੱਤਾ ਗਿਆ ਕਿ ਸੁਪਰੀਮ ਕੋਰਟ ਦੇ ਵੱਲੋਂ ਵੀ ਪੰਜਾਬ ਹਾਈ ਕੋਰਟ ਦਾ ਫੈਸਲਾ ਹੀ ਲਾਗੂ ਰੱਖਿਆ ਗਿਆ। ਯਾਨੀ ਕਿ ਫੈਸਲੇ ਦੀ ਸੁਣਵਾਈ ਹੋ ਚੁੱਕੀ ਹੈ ਪਰ ਪੰਜਾਬ ਸਰਕਾਰ ਇਸ ਦੇ ਬਾਰੇ ਦੱਸ ਨਹੀਂ ਰਹੀ। ਛੇਤੀ ਤੋਂ ਛੇਤੀ ਉਸ ਮਾਮਲੇ ਦਾ ਨੋਟਿਸ ਲਿਆ ਕੇ ਹਾਈ ਕੋਰਟ ਦੇ ਵਿੱਚ ਦਿੱਤਾ ਜਾਵੇ ਤਾਂ ਕਿ ਫਿਰ ਹਾਈ ਕੋਰਟ ਇਸ ਮਾਮਲੇ ਦੇ ਉੱਤੇ ਪੰਜਾਬ ਸਰਕਾਰ ਨੂੰ ਅਗਲੀ ਤਾਕੀਦ ਕਰ ਸਕੇ। ਇੱਧਰ ਆਸਟ੍ਰੇਲੀਆ ਦੀਆਂ ਖਬਰਾਂ ਦੀ ਵੀ ਸਾਂਝ ਪਾਉਂਦੇ ਹੋਏ ਚੱਲਦੇ ਹਾਂ। ਆਸਟ੍ਰੇਲੀਆ ਦੇ ਵਿੱਚ ਸਭ ਤੋਂ ਪਹਿਲਾਂ ਖਬਰ ਜਿਹੜੀ ਉਹ ਵਨ ਨੇਸ਼ਨ ਪਾਰਟੀ ਦੇ ਨਾਲ ਜੁੜੀਆਂ ਹੋਈਆਂ, ਜਿੱਥੇ ਵਨ ਨੇਸ਼ਨ ਪਾਰਟੀ ਦੀ ਤਰਫ ਤੋਂ ਹੁਣ ਵਿਕਟੋਰੀਆ ਦੀਆਂ ਚੋਣਾਂ ਨੂੰ ਧਿਆਨ ਦੇ ਵਿੱਚ ਰੱਖਦਿਆਂ ਹੋਇਆਂ ਕੁਝ ਇੱਕ ਐਲਾਨ ਕੀਤੇ ਗਏ ਨੇ ਔਰ ਦੂਸਰੇ ਪਾਸੇ ਇੱਕ ਸਰਵੇਖਣ ਵੀ ਸਾਹਮਣੇ ਆਏ ਨੇ। ਦੱਸ ਦਈਏ ਕਿ ਸਭ ਤੋਂ ਪਹਿਲਾਂ ਤਾਂ ਵਨ ਨੇਸ਼ਨ ਦੀ ਤਰਫ ਤੋਂ
ਇੱਕ ਕੌਮੀ ਪੱਧਰ ਦੇ ਉੱਤੇ ਨੀਤੀ ਬਣਾਉਣ ਦਾ ਐਲਾਨ ਕੀਤਾ ਗਿਆ, ਜਿਸ ਨੂੰ ਵਨ ਨੇਸ਼ਨ ਐਜੂਕੇਸ਼ਨ ਪਾਲਿਸੀ ਦਾ ਨਾਮ ਦਿੱਤਾ ਗਿਆ ਹੈ। ਇਸ ਦੇ ਵਿੱਚ ਪਾਰਟੀ ਦੇ ਸਿੱਖਿਆ ਮਹਿਕਮੇ ਦੀ ਬੁਲਾਰਾ ਕੋਲੀਨ ਹਾਰਕਨ ਨੇ ਪੱਤਰਕਾਰਾਂ ਨੂੰ ਗੱਲਬਾਤ ਕਰਦਿਆਂ ਹੋਇਆਂ ਦੱਸਿਆ ਕਿ ਜੇਕਰ ਵਨ ਨੇਸ਼ਨ ਪਾਰਟੀ ਜਿੱਤ ਕੇ ਫੈਡਰਲ ਸੱਤਾ ਦੇ ਵਿੱਚ ਆਉਂਦੀ ਹੈ ਤਾਂ ਉਹ ਸਾਰਿਆਂ ਹੀ ਸੂਬਿਆਂ ਦੇ ਵਿੱਚ, ਹਾਲਾਂਕਿ ਜਿਹੜੀ ਸਿੱਖਿਆ ਹੈ ਉਹ ਸੁਭਾਈ ਵਿਸ਼ਾ ਹੈ ਆਸਟ੍ਰੇਲੀਆ ਦੇ ਵਿੱਚ, ਇਹ ਕਿੱਦਾਂ ਲਾਗੂ ਹੋਏਗਾ ਕਿਵੇਂ ਹੋਏਗਾ ਇਹ ਨਹੀਂ ਵਨ ਨੇਸ਼ਨ ਦੀ ਤਰਫ ਤੋਂ ਦੱਸਿਆ ਗਿਆ। ਪਰ ਹਾਂ, ਇੱਕ ਸੁਰਖੀਆਂ ਬਟੋਰਨ ਦੇ ਲਈ ਇੱਕ ਖਬਰ ਜ਼ਰੂਰ ਜਾਰੀ ਕਰ ਦਿੱਤੀ ਗਈ ਕਿ ਪੂਰੇ ਆਸਟ੍ਰੇਲੀਆ ਦੇ ਵਿੱਚ ਹਰ ਇੱਕ ਸੂਬੇ ਦੇ ਅੰਦਰ ਜਿੰਨੇ ਵੀ ਸਕੂਲ ਨੇ, ਭਾਵੇਂ ਕਿ ਉਹ ਕੈਥੋਲਿਕ ਨੇ ਚਾਹੇ ਪ੍ਰਾਈਵੇਟ ਨੇ, ਇੱਥੋਂ ਤੱਕ ਕਿ ਇਸਲਾਮਿਕ ਸਕੂਲ ਵੀ ਨੇ, ਉਹਨਾਂ ਦੇ ਵਿੱਚ ਮੂੰਹ ਢੱਕਣ ਦੀ ਇਜਾਜ਼ਤ ਨਹੀਂ ਹੋਏਗੀ। ਅਸਲ ਦੇ ਵਿੱਚ ਬੁਰਕਾ ਜਾਂ ਨਕਾਬ ਜਿਸ ਨੂੰ ਕਹਿ ਦਿੱਤਾ ਜਾਂਦਾ ਹੈ, ਉਸ ਦੀ ਮਨਾਹੀ ਕੀਤੀ ਜਾਏਗੀ। ਹਾਰਕਿਨ ਨੇ ਇਹ ਵੀ ਕਿਹਾ ਕਿ ਇਸ ਦੇ ਵਿੱਚ ਅਧਿਆਪਕ ਵੀ ਸ਼ਾਮਲ ਹੋਣਗੇ, ਸਕੂਲੀ ਸਟਾਫ ਵੀ ਸ਼ਾਮਲ ਹੋਏਗਾ। ਹਾਲਾਂਕਿ ਆਸਟ੍ਰੇਲੀਆ ਦੇ ਸਕੂਲਾਂ ਦੇ ਵਿੱਚ ਇਸ ਕਿਸਮ ਦੇ ਨਾਲ ਨਹੀਂ ਹੁੰਦਾ, ਇੰਡੀਪੈਂਡੈਂਟ ਸਕੂਲਾਂ ਦਾ ਤਾਂ ਨਹੀਂ ਕਿਹਾ ਜਾ ਸਕਦਾ, ਪਰ ਘੱਟੋ ਘੱਟ ਮੁਸਲਿਮ ਸਕੂਲਾਂ ਦੇ ਵਿੱਚ ਜੇਕਰ ਇਸ ਤਰੀਕੇ ਦੇ ਨਾਲ ਹੁੰਦਾ ਤਾਂ ਇਸ ਤੋਂ ਵੀ ਵਨ ਨੇਸ਼ਨ ਪਾਰਟੀ ਉਹਨਾਂ ਬੱਚਿਆਂ ਨੂੰ ਇਨਕਾਰ ਕਰੇਗੀ। ਹਜਾਬ ਪਹਿਨਣ ਦੀ ਇਜਾਜ਼ਤ ਦੇ ਦਿੱਤੀ ਜਾਏਗੀ, ਹੈਡ ਸਕਾਰਫ ਜਿਹਨੂੰ ਕਿਹਾ ਜਾਂਦਾ, ਸਿਰ ਦੇ ਉੱਤੇ ਜਿਹੜੇ ਸਕਾਰਫ ਹੁੰਦੇ ਨੇ ਉਹਨਾਂ ਦੀ ਇਜਾਜ਼ਤ ਹੋਏਗੀ। ਪਰ ਹਾਰਕਿਨ ਨੇ ਇਹ ਕਿਹਾ ਕਿ ਇਸ ਮਾਮਲੇ ਦੇ ਉੱਤੇ ਵਨ ਨੇਸ਼ਨ ਦੀ ਰਣਨੀਤੀ ਸਪਸ਼ਟ ਹੈ। ਹਾਰਕਿਨ ਜੋ ਕਿ ਇਸ ਵਕਤ ਆਪਣੇ ਡਾਇਰੈਕਟਰ ਆਫ ਐਜੂਕੇਸ਼ਨ ਪ੍ਰੋਗਰਾਮ ਜਿਹੜਾ IPA ਦੇ ਵਿੱਚ ਉਹਨਾਂ ਦਾ ਇੰਸਟੀਚਿਊਟ ਆਫ ਪਬਲਿਕ ਅਫੇਅਰ, ਉਸ ਤੋਂ ਛੁੱਟੀ ਲਈ ਬੈਠੇ ਨੇ ਤੇ ਵਨ ਨੇਸ਼ਨ ਦੇ ਲਈ ਸਿੱਖਿਆ ਮਹਿਕਮੇ ਦੇ ਬੁਲਾਰਾ ਬਣ ਕੇ ਉਹ ਵਨ ਨੇਸ਼ਨ ਦੀਆਂ ਨੀਤੀਆਂ ਦੇ ਬਾਰੇ ਐਲਾਨ ਕਰ ਰਹੇ ਨੇ। ਉਹਨਾਂ ਕਿਹਾ ਕਿ ਲੜਕੀਆਂ ਨੂੰ ਵੀ ਲੜਕਿਆਂ ਦੇ ਬਰਾਬਰ ਜਿਹੜਾ ਗਰੋ ਹੋਣ ਦਾ ਜਾਂ ਵਧਣ ਫੁੱਲਣ ਦਾ ਇੱਕ ਅਧਿਕਾਰ ਹੋਣਾ ਚਾਹੀਦਾ, ਜੋ ਕਿ ਆਸਟ੍ਰੇਲੀਆ ਦਾ ਘੱਟੋ ਘੱਟ ਬਰਾਬਰਤਾ ਦੇ ਅਧਿਕਾਰ ਦੇ ਉੱਤੇ ਆਧਾਰ ਦੇ ਉੱਤੇ ਦਏਗਾ ਇਹ ਅਧਿਕਾਰ। ਪਰ ਇਸ ਦਰਮਿਆਨ ਬੁਰਕਾ ਪਹਿਨਣਾ ਜਿਹੜਾ ਉਹ ਉਸਦੀ ਤਾਂ ਆਲੋਚਨਾ ਪੌਲਿਨ ਹੈਨਸਨ ਅਕਸਰ ਕਰਦੇ ਰਹੇ ਨੇ। ਉਹਨਾਂ ਨੇ ਪਾਰਲੀਮੈਂਟ ਦੇ ਵਿੱਚ ਵੀ ਬੁਰਕਾ ਪਹਿਨ ਕੇ ਇਸ ਦਾ ਵਿਰੋਧ ਕੀਤਾ ਸੀ ਕਿ ਜਨਤਕ ਥਾਵਾਂ ਦੇ ਉੱਤੇ ਇਸ ਕਿਸਮ ਦਾ ਵਾਦ ਵਿਰੋਧ ਹੋਣਾ ਚਾਹੀਦਾ। ਹਾਲਾਂਕਿ ਮੁਸਲਿਮ ਸਕੂਲਾਂ ਦੀ ਤਰਫ ਤੋਂ ਹਾਲੇ ਤੱਕ ਕੋਈ ਟਿੱਪਣੀ ਸਾਹਮਣੇ ਨਹੀਂ ਆਈ ਹੈ, ਪਰ ਇੰਨਾ ਜ਼ਰੂਰ ਮੰਨਿਆ ਜਾ ਰਿਹਾ ਕਿ ਜਿਹੜੇ ਮੁਸਲਿਮ ਸਕੂਲ ਨੇ ਉਹਨਾਂ ਦੀ ਤਰਫ ਤੋਂ ਬੁਰਕੇ ਦੇ ਉੱਤੇ ਜਿਹੜਾ ਰੋਕ ਲਗਾਉਣ ਦਾ ਵਨ ਨੇਸ਼ਨ ਦਾ ਇਹ ਪ੍ਰਸਤਾਵ ਹੈ, ਇਸ ਦੇ ਉੱਤੇ ਆਪਣੀਆਂ ਟਿੱਪਣੀਆਂ ਜ਼ਰੂਰ ਦਿੱਤੀਆਂ ਜਾਣਗੀਆਂ, ਕਿਉਂਕਿ ਕਿਸੇ ਵੀ ਧਾਰਮਿਕ ਸਕੂਲ ਦੀ ਤਰਫ ਤੋਂ ਆਪਣੇ ਧਾਰਮਿਕ ਚਿੰਨ੍ਹਾਂ ਦੇ ਖਿਲਾਫ ਜਿਹੜੀ ਹੈ ਆਵਾਜ਼ ਉਠਾਣੀ ਜਿਹੜੀ ਉਹ ਪਸੰਦ ਨਹੀਂ ਹੋਏਗੀ। ਉਦਾਹਰਨ ਦੇ ਤੌਰ ਦੇ ਉੱਤੇ ਜੇਕਰ ਸਿੱਖ ਸਕੂਲਾਂ ਦੇ ਵਿੱਚ 5 ਕਕਾਰਾਂ ਨੂੰ ਪਹਿਨਣ ਤੋਂ ਰੋਕਣ ਦੀ ਕੋਈ ਰਣਨੀਤੀ ਜਿਹੜੀ ਉਹ ਐਲਾਨ ਦੇਵੇ ਪੌਲਿਨ ਹੈਨਸਨ। ਸੋ ਖੈਰ, ਇਸ ਮਾਮਲੇ ਦੇ ਉੱਤੇ ਆਉਣ ਵਾਲੇ ਦਿਨਾਂ ਦੇ ਵਿੱਚ ਚਰਚਾ ਜ਼ਰੂਰ ਹੋਏਗੀ। ਉਧਰ ਦੂਸਰੇ ਪਾਸੇ ਫੈਡਰਲ ਪੱਧਰ ਦੇ ਉੱਤੇ ਜਿਹੜੇ ਸਰਵੇਖਣ ਨੇ ਉਹ ਤੁਹਾਡੇ ਨਾਲ ਸਾਂਝੇ ਕਰਦੇ ਰਹਿੰਦੇ ਹਾਂ। ਹੁਣ ਇੱਕ ਸੂਬਾਈ ਸਰਵੇਖਣ, ਇੱਕ ਸਟੇਟ ਲੈਵਲ ਦਾ ਜਿਹੜਾ ਸਰਵੇਖਣ ਆ ਉਹ ਸਾਹਮਣੇ ਆਇਆ। ਵਿਕਟੋਰੀਆ ਦੇ ਵਿੱਚ ਹੁਣ ਬਸ ਮਹੀਨਾ ਕੀ ਬਾਕੀ ਹੈ, ਬਲਕਿ 17 ਨਵੰਬਰ ਤੋਂ ਅਰਲੀ ਵੋਟਿੰਗ ਸ਼ੁਰੂ ਹੋ ਜਾਣੀ ਹੈ ਤੇ ਫਿਰ 28 ਨਵੰਬਰ ਨੂੰ ਜਿਹੜਾ ਵੋਟਿੰਗ ਡੇ ਹੈ ਫਾਈਨਲ ਡੇ ਹੈ। ਤੇ ਇਸ ਤੋਂ ਪਹਿਲਾਂ ਹੁਣ ਸੂਬੇ ਦੇ ਵਿੱਚ ਹਾਲਾਤ ਕੀ ਨੇ, ਕਿਹੜੀ ਪਾਰਟੀ ਦੇ ਵੱਲ ਕਿਹੜੇ ਜ਼ਿਆਦਾਤਰ ਲੋਕ ਜਿਹੜੇ ਨੇ ਵੋਟਰ ਝੁਕ ਰਹੇ ਨੇ, ਇਸ ਦੇ ਨਾਲ ਜੁੜਿਆ ਇੱਕ ਸਰਵੇਖਣ ਸਾਹਮਣੇ ਆਇਆ। ਬੇਸ਼ੱਕ ਹੈ ਰਾਜਤਨ ਸਨ ਦੀ ਤਰਫ ਤੋਂ ਇਹ ਸਰਵੇਖਣ ਹੈ ਤੇ ਇਸ ਦੇ ਵਿੱਚ 83% ਵਿਕਟੋਰੀਅਨ ਇਹ ਚਾਹੁੰਦੇ ਨੇ ਕਿ ਮੇਜਰ ਪਾਰਟੀਜ਼ ਯਾਨੀ ਜਿੰਨੀਆਂ ਵੀ ਵੱਡੀਆਂ ਪਾਰਟੀਜ਼ ਨੇ, ਚਾਹੇ ਉਹ ਲੇਬਰ ਹੈ ਚਾਹੇ ਲਿਬਰਲ ਨੈਸ਼ਨਲ ਹੈ, ਉਹਨਾਂ ਨੂੰ ਜਿਹੜਾ ਜਵਾਬ ਦੇ ਹੋਣਾ ਪਏਗਾ ਔਰ ਸਪਸ਼ਟ ਤਰੀਕੇ ਦੇ ਨਾਲ ਇਹ ਦੱਸਣਾ ਹੋਏਗਾ ਕਿ ਵਿਕਟੋਰੀਆ ਦੇ ਵਿੱਚ ਉਹਨਾਂ ਦੀ ਰਣਨੀਤੀ ਕੀ ਹੋਏਗੀ। ਖਾਸ ਤੌਰ ਦੇ ਉੱਤੇ ਵਿਰੋਧੀ ਧਿਰ ਦੀ ਜਿਹੜੀ ਨੇਤਾ ਨੇ ਜੈਸ ਵਿਲਸਨ, ਜਿਹੜੇ ਕਿ ਹੁਣ ਤੱਕ ਜਿਨ੍ਹਾਂ ਤੋਂ ਇਹ ਪੁੱਛਿਆ ਜਾ ਰਿਹਾ ਸੀ ਕਿ ਉਹ ਵਨ ਨੇਸ਼ਨ ਦੇ ਨਾਲ ਸਾਂਝ ਪਾਣਗੇ ਜੇ ਹੰਗ ਪਾਰਲੀਮੈਂਟ ਬਣਦੀ ਹੈ, ਉਹ ਹਾਲੇ ਤੱਕ ਨਹੀਂ ਦੱਸ ਸਕੇ ਨੇ ਤੇ ਨਾ ਹੀ ਇਹ ਉਸ ਮਾਮਲੇ ਦੇ ਉੱਤੇ ਕੋਈ ਟਿੱਪਣੀ ਕਰਨਾ ਚਾਹੁੰਦੇ ਨੇ। ਵੈਸੇ ਜੈਸ ਵਿਲਸਨ ਦੇ ਨਾਲ ਜੁੜੀਆਂ ਕੁਝ ਹੋਰ ਟਿੱਪਣੀਆਂ ਉਹ ਅੱਜ ਦੇ ਦਿਨ ਖਬਰਾਂ ਦੇ ਬੁਲੇਟਿਨ ਚ ਤੁਹਾਡੇ ਨਾਲ ਸਾਂਝੀਆਂ ਕਰਦੇ ਹਾਂ। ਪਰ ਹੈਰਾਲਸਨ ਦੀ ਤਰਫ ਤੋਂ ਫਰੈਸ਼ ਵਾਟਰ ਸਟ੍ਰੈਟਜੀ ਦੇ ਤਹਿਤ ਇਹ ਕੀਤਾ ਗਿਆ ਸਰਵੇਖਣ। ਫਰੈਸ਼ ਵਾਟਰ ਸਟ੍ਰੈਟਜੀ ਹੈਰਾਲਸਨ ਦਾ ਹੀ ਆਧਾਰ ਹੈ, ਜਿਹੜੇ ਇਹ ਅਜਿਹੇ ਸਰਵੇਖਣ ਕਰਵਾਉਂਦੇ ਨੇ ਅਕਸਰ ਫੈਡਰਲ ਪੱਧਰ ਤੇ ਜਾਂ ਸਟੇਟ ਲੈਵਲ ਦੇ ਉੱਤੇ। ਉਹਨਾਂ ਦਾ ਕਹਿਣਾ ਹੈ ਕਿ ਲੇਬਰ ਤੇ ਗ੍ਰੀਨਸ ਪਾਰਟੀ ਦੀ ਸਰਕਾਰ ਜੇਕਰ ਬਣਦੀ ਹੈ ਤਾਂ ਲੋਕ 49% ਤੱਕ ਜਿਹੜੇ ਨੇ ਉਹ ਇਸ ਨੂੰ ਹਮਾਇਤ ਦੇਣਗੇ। ਹਾਲਾਂਕਿ 10% ਲੋਕ ਹਾਲੇ ਤੈਅ ਨਹੀਂ ਕਰ ਪਾਏ ਨੇ ਕਿ ਲੇਬਰ ਤੇ ਗ੍ਰੀਨਸ ਪਾਰਟੀ ਦੀ ਸਰਕਾਰ ਨੂੰ ਆਪਣੀ ਵੋਟ ਦੇਣ ਜਾਂ ਨਾ ਦੇਣ। 1,030 ਟੂ ਬੀ ਸਪੈਸੀਫਿਕ ਜਿਹੜੇ ਵੋਟਰ ਸੀਗੇ ਉਹਨਾਂ ਤੋਂ ਇਹ ਸਵਾਲ ਪੁੱਛੇ ਗਏ ਸੀ 24 ਸਪਤੰਬਰ ਤੋਂ ਲੈ ਕੇ 28 ਸਪਤੰਬਰ ਤੱਕ।
ਅਲੱਗ ਅਲੱਗ ਈਮੇਲ ਦੇ ਵਿੱਚ ਜਾਂ ਫੋਨ ਕਾਲਸ ਦੇ ਜ਼ਰੀਏ, ਜਿਸ ਦੇ ਵਿੱਚ 55% ਲੋਕਾਂ ਨੇ ਇਹ ਵੀ ਗੱਲ ਕਹੀ ਹੈ ਕਿ ਕੋਲੇਸ਼ਨ ਤੇ ਵਨ ਨੇਸ਼ਨ ਦੀ ਜੇ ਸਾਂਝੀ ਸਰਕਾਰ ਹੈ ਤਾਂ ਉਹ ਹੋ ਸਕਦਾ ਹੈ ਕਿ ਉਹਨਾਂ ਦੀ ਵੋਟ ਪ੍ਰਭਾਵਿਤ ਹੋ ਜਾਵੇ। ਵੋਟ ਪ੍ਰਭਾਵਿਤ ਦਾ ਮਤਲਬ ਇਹ ਨਹੀਂ ਹੈ ਕਿ ਉਹ ਵੋਟ ਪਾ ਦੇਣ ਵਨ ਨੇਸ਼ਨ ਤੇ ਗੱਠਜੋੜ ਨੂੰ, ਪਰ ਇਹ ਗੱਠਜੋੜ ਬਣਦੇ ਜ਼ਰੂਰ ਦਿਖਾਈ ਦੇ ਰਹੇ ਨੇ। ਵੈਸੇ ਤਾਂ ਗੱਠਜੋੜ ਪਹਿਲਾਂ ਹੀ ਹੈ, ਜਿਹੜਾ ਗੱਠਜੋੜ ਹੈ ਜਿਸਨੂੰ ਲਿਬਰਲ ਤੇ ਨੈਸ਼ਨਲ ਪਾਰਟੀਆਂ ਦਾ ਗੱਠਜੋੜ ਕਿਹਾ ਜਾਂਦਾ। ਹੁਣ ਹੈਰਾਲਸਨ ਵਰਗੇ ਅਦਾਰੇ ਇਹ ਦਬਾਅ ਜ਼ਰੂਰ ਬਣਾ ਰਹੇ ਨੇ ਇਹਨਾਂ ਸਿਆਸੀ ਪਾਰਟੀਆਂ ਦੇ ਉੱਤੇ ਕਿ ਗੱਠਜੋੜ ਨੂੰ ਇੱਕ ਹੋਰ ਗੱਠਜੋੜ ਕਰ ਲੈਣਾ ਚਾਹੀਦਾ ਹੈ, ਉਹ ਗੱਠਜੋੜ ਵਨ ਨੇਸ਼ਨ ਦੇ ਨਾਲ ਹੋਵੇ ਤਾਂ ਕਿ ਲੇਬਰ ਪਾਰਟੀ ਦੇ ਖਿਲਾਫ ਡਟ ਕੇ ਖੜਿਆ ਜਾ ਸਕੇ। ਵੈਸੇ ਗੱਠਜੋੜ ਦੇ ਉੱਤੇ ਪਹਿਲਾਂ ਹੀ ਇਹ ਇਲਜ਼ਾਮ ਲੱਗਦੇ ਰਹੇ ਨੇ ਕਿ ਉਹ ਅਕਸਰ ਵਨ ਨੇਸ਼ਨ ਦੀਆਂ ਨੀਤੀਆਂ ਨੂੰ ਕਾਪੀ ਕਰਦੇ ਨੇ। ਉਦਾਹਰਣ ਦੇ ਤੌਰ ਦੇ ਉੱਤੇ ਹੁਣ ਅੱਜ ਦੇ ਦਿਨ ਜਿਸ ਵੇਲੇ ਖਬਰਾਂ ਦੀਆਂ ਲਾਈਵ ਸਾਂਝਾਂ ਤੁਹਾਡੇ ਨਾਲ ਪਾ ਰਹੇ ਹਾਂ, ਇਸ ਤੋਂ ਥੋੜੀ ਦੇਰ ਬਾਅਦ ਗੱਠਜੋੜ ਦੇ ਨੇਤਾ ਨੇ ਜਿਹੜੇ ਐਂਗਸ ਟੇਲਰ ਮੁੱਖ ਵਿਰੋਧੀ ਪਾਰਟੀ ਦੇ ਨੇਤਾ ਨੇ, ਉਹ ਜਿਹੜੀ ਗੱਠਜੋੜ ਦੀ ਰਣਨੀਤੀਆਂ ਦਾ ਐਲਾਨ ਕਰਨਗੇ, ਖਾਸ ਤੌਰ ਦੇ ਉੱਤੇ ਮਾਈਗ੍ਰੇਸ਼ਨ ਯਾਨੀ ਪ੍ਰਵਾਸ ਦੇ ਨਾਲ ਜੁੜੀਆਂ ਹੋਈਆਂ ਰਣਨੀਤੀਆਂ। ਮੰਨਿਆ ਜਾ ਰਿਹਾ ਹੈ ਕਿ ਜਿਹੜੇ ਐਂਗਸ ਟੇਲਰ ਨੇ ਉਹ ਇਹ ਕਹਿ ਸਕਦੇ ਨੇ ਕਿ ਜੇਕਰ ਉਹਨਾਂ ਦੀ ਪਾਰਟੀ ਯਾਨੀ ਗੱਠਜੋੜ ਜਿਹੜਾ ਲਿਬਰਲ ਤੇ ਨੈਸ਼ਨਲ ਪਾਰਟੀ ਦਾ ਉਹ ਜਿੱਤ ਕੇ ਸੱਤਾ ਦੇ ਵਿੱਚ ਇਸ ਵਾਰ ਕਾਇਮ ਹੁੰਦਾ ਹੈ ਤਾਂ ਮਾਈਗ੍ਰੇਸ਼ਨ ਨੂੰ 1 ਲੱਖ ਤੱਕ ਗਿਣਤੀ ਜਿਹੜੀ ਉਹ ਸੀਮਿਤ ਕਰ ਦੇਣਗੇ ਪਹਿਲੇ ਸਾਲ ਦੇ ਵਿੱਚ। ਉਸ ਤੋਂ ਬਾਅਦ ਉਹ ਥੋੜਾ ਬਹੁਤ ਜ਼ਰੂਰ ਵਧਾ ਦੇਣ, ਉਹ ਵੀ ਉਹ ਦੱਸਣਗੇ ਕਿ ਕਿੰਨਾ ਵਧਾਉਣਗੇ, ਪਰ 1 ਲੱਖ ਤੱਕ ਸੀਮਿਤ ਕਰ ਦੇਣਗੇ। ਇੱਕ ਤਾਂ ਗੱਠਜੋੜ ਦੇ ਉੱਤੇ ਇਹ ਸਵਾਲ ਹੋ ਰਹੇ ਸੀ, ਇਤਰਾਜ਼ ਉਠਾਏ ਜਾ ਰਹੇ ਸੀਗੇ ਕਿ ਲੇਬਰ ਪਾਰਟੀ ਨੇ ਵੀ ਆਪਣੀ ਰਣਨੀਤੀ ਅਨਾਊਂਸ ਕਰ ਦਿੱਤੀ, ਵਨ ਨੇਸ਼ਨ ਨੇ ਵੀ ਅਨਾਊਂਸ ਕਰ ਦਿੱਤੀ, AFL ਦਾ ਵੀ ਫਾਈਨਲ ਹੋ ਗਿਆ, NRL ਦਾ ਵੀ ਫਾਈਨਲ ਹੋ ਗਿਆ। ਗੱਠਜੋੜ ਹਾਲੇ ਤੱਕ ਇਹ ਨਹੀਂ ਦੱਸ ਰਿਹਾ ਕਿ ਉਹਨਾਂ ਦੀ ਕੋਈ ਮਾਈਗ੍ਰੇਸ਼ਨ ਨੂੰ ਲੈ ਕੇ ਰਣਨੀਤੀ ਹੈ ਜਾਂ ਨਹੀਂ ਹੈ। ਹੁਣ ਆਖਰਕਾਰ ਸਾਰੇ ਦਾਅ ਪੇਚ ਦੇਖਣ ਤੋਂ ਬਾਅਦ, ਸਾਰੀਆਂ ਪਾਰਟੀਆਂ ਦੇ ਜਿਹੜੇ ਪੱਤੇ ਉਹ ਖੁੱਲਣ ਤੋਂ ਬਾਅਦ, ਗੱਠਜੋੜ ਦੀ ਤਰਫ ਤੋਂ ਆਪਣੇ ਪੱਤੇ ਫਾਈਨਲੀ ਖੋਲੇ ਜਾ ਰਹੇ ਨੇ। ਇਸ ਨੂੰ ਇੱਕ ਸਿਆਸਤ ਦੇ ਵਿੱਚ ਕੋਈ ਬਹੁਤੀ ਵਧੀਆ ਵਿਧਾ ਨਹੀਂ ਮੰਨਿਆ ਜਾ ਸਕਦਾ, ਇੱਕ ਬੜੇ ਵਧੀਆ ਰੁਝਾਨ ਨਹੀਂ ਮੰਨਿਆ ਜਾ ਸਕਦਾ, ਕਿਉਂਕਿ ਸਿਆਸਤ ਚ ਅਕਸਰ ਸ਼ੁਰੂਆਤ ਕਰਨ ਵਾਲੇ ਦੀ ਜਿਹੜੀ ਸਰਾਹਨਾ ਹੁੰਦੀ ਹੈ, ਤਾਰੀਫ ਹੁੰਦੀ ਹੈ। ਵਨ ਨੇਸ਼ਨ ਪਾਰਟੀ ਨੇ ਕਿਹਾ ਸੀ ਕਿ ਜੇਕਰ ਉਹ ਜਿੱਤ ਕੇ ਸੱਤਾ ਚ ਆਏ ਤਾਂ 1,30,000 ਤੱਕ ਸਾਲਾਨਾ ਪ੍ਰਵਾਸ ਦੀ ਗਿਣਤੀ ਹੈ ਜਿਹੜੀ ਉਸਨੂੰ ਸੀਮਿਤ ਕਰ ਦੇਣਗੇ। ਲੇਬਰ ਪਾਰਟੀ ਨੇ ਕਿਹਾ ਸੀ ਕਿ ਉਹਨਾਂ ਦਾ ਟੀਚਾ 2,25,000 ਸਾਲਾਨਾ ਗਿਣਤੀ ਤੱਕ ਸੀਮਿਤ ਕਰਨ ਦਾ, ਜਦਕਿ ਗੱਠਜੋੜ ਹੁਣ ਅੱਜ ਇਹ ਗੱਲ ਕਹੇਗਾ ਕਿ ਉਹ 1 ਲੱਖ ਤੱਕ ਲੈ ਆਣਗੇ ਪਹਿਲੇ ਹੀ ਸਾਲ, ਇੱਕ ਡਰਾਸਟਿਕ ਚੇਂਜ ਲੈ ਕੇ ਆਣਗੇ ਤੇ ਫਿਰ ਉਸ ਤੋਂ ਬਾਅਦ ਹੌਲੀ ਹੌਲੀ ਇਸ ਨੰਬਰ ਨੂੰ ਠੀਕ ਕਰ ਲੈਣਗੇ। ਵਨ ਨੇਸ਼ਨ ਪਾਰਟੀ ਜਿਹੜੀ ਪਿਛਲੇ ਮਹੀਨੇ ਇਸ ਦਾ ਅਨਾਊਂਸ ਕਰ ਚੁੱਕੀ ਹੈ, ਉਹਨਾਂ ਦਾ ਕਹਿਣਾ ਸੀ ਕਿ ਉਹ ਦੇਸ਼ ਦੇ ਵਿੱਚ 7.5 ਲੱਖ ਦੇ ਕਰੀਬ ਪ੍ਰਵਾਸੀਆਂ ਨੂੰ ਅਗਲੇ 3 ਸਾਲਾਂ ਦੇ ਵਿੱਚ ਕੱਢ ਦੇਣਗੇ, ਚਾਹੇ ਉਹ ਇੰਟਰਨੈਸ਼ਨਲ ਸਟੂਡੈਂਟਸ ਨੇ, ਚਾਹੇ ਉਹ ਫੈਮਿਲੀ ਮੈਂਬਰਸ ਨੇ। ਸਕਿਲਡ ਮਾਈਗ੍ਰੇਸ਼ਨ ਦੇ ਉੱਤੇ ਇੱਕ ਵੱਡਾ ਅਸਰ ਪੈਣਾ ਸੀ, ਔਰ ਵੈਸੇ ਵੀ ਆਲਰੇਡੀ ਪੈ ਰਹੇ ਨੇ, ਜਦਕਿ ਆਸਟ੍ਰੇਲੀਆ ਨੇ ਪਿਛਲੇ ਸਾਲ 3,37,000 ਇੰਟਰਨੈਸ਼ਨਲ ਸਟੂਡੈਂਟ ਵੀਜ਼ਾ ਜਾਰੀ ਕੀਤੇ ਨੇ, ਜਿਨ੍ਹਾਂ ਦੇ ਵਿੱਚ 45,000 ਦੇ ਕਰੀਬ ਡਿਪੈਂਡੈਂਟ ਫੈਮਿਲੀ ਮੈਂਬਰਸ ਸ਼ਾਮਲ ਨੇ ਪ੍ਰਾਇਮਰੀ ਐਪਲੀਕੈਂਟ ਦੇ, ਤੇ ਵਨ ਨੇਸ਼ਨ ਨੇ ਇਹਨਾਂ ਡਿਪੈਂਡੈਂਟਸ ਦੇ ਉੱਤੇ ਹੀ ਵਧੇਰੇ ਟਾਰਗੇਟ ਕੀਤਾ ਸੀ। ਹਾਲਾਂਕਿ ਲੇਬਰ ਪਾਰਟੀ ਦੀ ਤਰਫ ਤੋਂ ਤਾਜ਼ਾ ਤਰੀਨ ਮਾਮਲਿਆਂ ਦੇ ਵਿੱਚ ਕੁੱਝ ਨੀਤੀਆਂ ਦਾ ਐਲਾਨ ਕੀਤਾ ਗਿਆ, ਫੇਰ ਬਦਲ ਵੀ ਕੀਤਾ ਗਿਆ ਔਰ ਲਾਗੂ ਵੀ ਕਰ ਦਿੱਤੀਆਂ ਗਈਆਂ ਨੇ। ਜਿਵੇਂ ਹੋਮ ਅਫੇਅਰ ਮਿਨਿਸਟਰ ਟੋਨੀ ਬਰਕ ਨੇ ਪਿਛਲੇ ਦਿਨਾਂ ਦੇ ਵਿੱਚ ਐਲਾਨ ਕਰਕੇ ਕਿਹਾ ਕਿ ਇਸ ਵਕਤ ਨੈਟ ਓਵਰਸੀਜ਼ ਮਾਈਗ੍ਰੇਸ਼ਨ ਨੂੰ ਅਸੀਂ ਘੱਟ ਕਰਕੇ ਇਸੇ ਵਿੱਤੀ ਵਰ੍ਹੇ ਦੇ ਵਿੱਚ 2,45,000 ਤੱਕ ਲਿਆਉਣਾ ਚਾਹੁੰਦੇ ਹਾਂ, ਤੇ ਫਿਰ ਅਗਲੇ ਫਾਈਨੈਂਸ਼ੀਅਲ ਈਅਰ 2027-28 ਦੇ ਵਿੱਚ 2,25,000 ਤੱਕ ਲਿਆਉਣਾ ਚਾਹੁੰਦੇ ਹਾਂ। ਨਾਲ ਦੀ ਨਾਲ 2 ਅਕਤੂਬਰ ਤੋਂ ਇਹ ਰਣਨੀਤੀਆਂ ਵੀ ਲਾਗੂ ਕਰ ਦਿੱਤੀਆਂ ਗਈਆਂ ਸੀ ਕਿ ਵਿਦਿਆਰਥੀ ਜਿਹੜੇ ਨੇ ਉਹ ਹੁਣ ਆਪਣੇ ਡਿਪੈਂਡੈਂਟਸ ਨੂੰ ਸਟੂਡੈਂਟ ਵੀਜ਼ਾ ਦੇ ਉੱਤੇ ਨਹੀਂ ਲੈ ਕੇ ਆ ਸਕਿਆ ਕਰਨਗੇ, ਕੋਰਸ ਹੋਪਿੰਗ ਜਾਂ ਵੀਜ਼ਾ ਹੋਪਿੰਗ ਜਿਹੜੀ ਉਹ ਨਹੀਂ ਹੋ ਸਕਿਆ ਕਰੇਗੀ ਇੱਕ ਕੋਰਸ ਤੋਂ ਦੂਸਰੇ ਕੋਰਸ ਦੇ ਵੱਲ, ਕੁਝ ਇੱਕ ਕੰਡੀਸ਼ਨਸ ਜਿਹੜੀਆਂ ਨੇ ਉਹਨਾਂ ਦੇ ਤਹਿਤ ਹੀ ਇਹ ਹੋ ਸਕਿਆ ਕਰੇਗੀ, ਐਸੇ ਬਹੁਤ ਸਾਰੇ ਐਲਾਨ ਕੀਤੇ ਗਏ ਸੀ। ਇਮੀਗ੍ਰੇਸ਼ਨ ਦੇ ਨਾਲ ਜੁੜੇ ਹੋਏ ਕਿਹੜੇ ਬਦਲਾਅ ਪਿਛਲੇ ਦਿਨਾਂ ਚ ਲਾਗੂ ਹੋਏ ਨੇ ਉਸ ਦੇ ਲਈ ਤੁਸੀਂ ਸਾਡੇ ਮੈਲਬਰਨ ਤੇ ਸਿਡਨੀ ਸਟੂਡੀਓਜ਼ ਤੋਂ ਹੁੰਦਾ ਪ੍ਰੋਗਰਾਮ ਇਮੀ ਟਾਕ ਸੁਣ ਸਕਦੇ ਹੋ, ਜਿਸ ਦੇ ਵਿੱਚ ਵਧੇਰੇ ਐਲਾਨ ਕੀਤੇ ਗਏ ਸੀ। ਪਰ ਸਿਆਸਤ ਦੀਆਂ ਖਬਰਾਂ ਇਹ ਨੇ ਕਿ ਗੱਠਜੋੜ ਆਪਣੀ ਪ੍ਰਵਾਸ ਨੀਤੀ ਅੱਜ ਦੇ ਦਿਨ ਐਲਾਨ ਕਰੇਗਾ। ਗੱਠਜੋੜ ਦੀ ਪ੍ਰਵਾਸ ਨੀਤੀ ਦਾ ਮਤਲਬ ਇਹ ਹੈ ਕਿ ਉਹ ਜੇਕਰ ਸੱਤਾ ਦੇ ਵਿੱਚ ਆਉਂਦੇ ਨੇ, ਜਿੱਤ ਕੇ ਸਥਾਪਿਤ ਹੁੰਦੇ ਨੇ, ਤਾਂ ਉਹ ਕਿਸ ਤਰੀਕੇ ਦੇ ਨਾਲ ਚਾਹਣਗੇ ਕਿ ਆਸਟ੍ਰੇਲੀਆ ਚ ਆਉਣ ਵਾਲੇ ਸਾਲਾਂ ਦੇ ਵਿੱਚ ਮਾਈਗ੍ਰੇਸ਼ਨ ਹੋ ਸਕੇ। ਵਨ ਨੇਸ਼ਨ ਪਾਰਟੀ ਦੀ ਤਰਫ ਤੋਂ ਪੌਲਿਨ ਹੈਨਸਨ ਨੇ ਇਲਜ਼ਾਮ ਲਗਾਏ ਨੇ ਕਿ ਗੱਠਜੋੜ ਕਾਪੀ ਪੇਸਟ ਕਰ ਰਹੀ ਹੈ, ਜੋ ਉਹਨਾਂ ਦੀਆਂ ਰਣਨੀਤੀਆਂ ਹੁੰਦੀਆਂ ਨੇ ਉਹ ਪਹਿਲਾਂ ਸੁਣ ਲੈਂਦੇ ਨੇ ਤੇ ਫਿਰ ਉਸੇ ਨੂੰ
ਅਲੱਗ ਜੇ ਤਰੀਕੇ ਦੇ ਨਾਲ ਉਹੀ ਸ਼ਰਾਬ ਨੂੰ ਇੱਕ ਦੂਸਰੀ ਬੋਤਲ ਚ ਪਾ ਕੇ ਵੇਚ ਦਿੰਦੇ ਨੇ, ਤੇ ਸਾਡਾ ਜਿਹੜੀਆਂ ਪਾਲਿਸੀਆਂ ਨੇ ਉਹਨਾਂ ਨੂੰ ਕਾਪੀ ਕਰ ਰਹੇ। ਹੁਣ ਉਹਨਾਂ ਨੇ 1 ਲੱਖ ਤੱਕ ਜਿਹੜਾ ਪ੍ਰਵਾਸ ਨੂੰ ਪਹਿਲੇ ਸਾਲ ਘੱਟ ਕਰਨ ਦਾ ਜਿਹੜਾ ਉਹ ਫੋਟੋ ਕਾਪੀ ਹੈ ਵਨ ਨੇਸ਼ਨ ਪਾਰਟੀ ਦੀ ਇਮੀਗ੍ਰੇਸ਼ਨ ਪਾਲਿਸੀ ਦੀ। ਇਸ ਤਰੀਕੇ ਦੇ ਨਾਲ ਨਵੇਂ ਘਰ ਬਣਾਉਣ ਜਾਂ ਹੋਰ ਲੋਕਾਂ ਨੂੰ ਜਿਹੜਾ ਆਸਟ੍ਰੇਲੀਆ ਚ ਮੌਕਾ ਦੇਣ, ਆਸਟ੍ਰੇਲੀਅਨ ਲੋਕਾਂ ਨੂੰ, ਇਹ ਸਾਰੀਆਂ ਪਾਲਿਸੀਆਂ ਜਿਹੜੀਆਂ ਵਨ ਨੇਸ਼ਨ ਦੀਆਂ ਨੇ ਉਹ ਪਹਿਲਾਂ ਸਾਡੇ ਤੋਂ ਸੁਣ ਲੈਂਦੇ ਨੇ ਤੇ ਫਿਰ ਉਹੀ ਸਾਡੇ ਤੱਕ ਲੈ ਕੇ ਆ ਜਾਂਦੇ ਨੇ। ਉੱਥੇ ਹੀ ਇੱਕ ਮੰਦਭਾਗੀ ਖਬਰ ਸਾਹਮਣੇ ਆਈ ਹੈ ਨਾਰਦਰਨ ਟੈਰੀਟਰੀ ਤੋਂ, ਜਿਸ ਵਕਤ ਲਾਈਵ ਖਬਰਾਂ ਦੀਆਂ ਸਾਂਝਾ ਪਾ ਰਹੇ ਹਾਂ। ਨਾਰਦਰਨ ਟੈਰੀਟਰੀ ਦੇ ਵਿੱਚ ਆਸਟ੍ਰੇਲੀਆ ਦੀ ਜਿਹੜੀ ਡਿਫੈਂਸ ਫੋਰਸਿਸ ਨੇ ਉਹਨਾਂ ਦੀ ਤਰਫ ਤੋਂ ਇੱਕ ਫੌਜੀ ਮਸ਼ਕਾਂ ਕੀਤੀਆਂ ਜਾ ਰਹੀਆਂ ਸੀ ਮਾਊਂਟ ਬੰਡੇ ਦੇ ਇਲਾਕੇ ਦੇ ਵਿੱਚ ਹੋ ਰਹੀਆਂ ਨਾ ਫੌਜੀ ਮਸ਼ਕਾਂ ਦੇ ਵਿੱਚ, ਇੱਕ ਫੌਜੀ ਅਭਿਆਸਾਂ ਦੇ ਵਿੱਚ ਇੱਕ ਜਿਹੜਾ ਜਵਾਨ ਹੈ ਆਸਟ੍ਰੇਲੀਅਨ ਫੌਜ ਦਾ ਸੋਲਜਰ ਸੀ ਉਸਦੀ ਮੌਤ ਹੋ ਗਈ ਹੈ। 5 ਹੋਰ ਜਵਾਨ ਜਿਹੜੇ ਨੇ ਉਹ ਜ਼ਖਮੀ ਹੋਏ ਨੇ। ਇਹ ਕੱਲ ਦੇ ਦਿਨ ਹਾਦਸਾ ਵਾਪਰਿਆ ਸੀ। ਮਹਿਕਮੇ ਦੀ ਤਰਫ ਤੋਂ ਇਸ ਜਾਣਕਾਰੀ ਨੂੰ ਫਿਲਹਾਲ ਜਨਤਕ ਨਹੀਂ ਕੀਤਾ ਗਿਆ ਹੈ ਕਿ ਇਹ ਜਵਾਨ ਜਿਹੜਾ ਸੀ ਇਹ ਕਿੱਥੋਂ ਦਾ ਸੀ, ਉਸਦੀ ਪਛਾਣ ਕੀ ਸੀ। ਆਸਟ੍ਰੇਲੀਅਨ ਆਰਮੀ ਸੋਲਜਰ ਦੀ ਇਸ ਮਨਭਾਗੀ ਮੌਤ ਦੇ ਉੱਤੇ ਮਾਊਂਟ ਮੰਡੇ ਦੇ ਇਲਾਕੇ ਦੇ ਵਿੱਚ 5 ਅਕਤੂਬਰ 2026 ਦੀ ਘਟਨਾ ਨੂੰ ਲੈ ਕੇ ਆਸਟ੍ਰੇਲੀਅਨ ਡਿਫੈਂਸ ਫੋਰਸ ਦੀ ਤਰਫ ਤੋਂ ਇੱਕ ਬਿਆਨ ਵੀ ਸਾਂਝਾ ਕੀਤਾ ਗਿਆ। ਉੱਥੇ ਹੀ ਅਗਲੀ ਖਬਰ ਵਿਕਟੋਰੀਆ ਦੇ ਨਾਲ ਜੁੜੀਆਂ ਹੋਈਆਂ। ਵੈਸੇ ਤਾਂ ਮੈਲਬਨ ਦੇ ਵਿੱਚ 7 ਅਕਤੂਬਰ ਯਾਨੀ ਭਲਕੇ ਇੱਕ ਪ੍ਰੋਟੈਸਟ ਕੀਤਾ ਜਾਏਗਾ। ਪ੍ਰੋਟੈਸਟ ਪ੍ਰੋ ਪੈਲੇਸਤੀਨੀਅਨ ਗਰੁੱਪਸ ਦੀ ਤਰਫ ਤੋਂ ਕੀਤਾ ਜਾ ਰਿਹਾ, ਯਾਨੀ ਕਿ ਫਲਸਤੀਨੀ ਹਮਾਇਤੀ ਗੁੱਟ ਦੀ ਤਰਫ ਤੋਂ। ਦੱਸ ਦਈਏ ਕਿ ਲਗਭਗ 3 ਸਾਲ ਪਹਿਲਾਂ, ਬਲਕਿ ਐਗਜੈਕਟ 3 ਸਾਲ ਪਹਿਲਾਂ 7 ਅਕਤੂਬਰ ਦੇ ਦਿਨ ਜਿਹੜੇ ਹਮਾਸ ਦੇ ਲੜਾਕੇ ਸੀ ਉਹਨਾਂ ਨੇ ਇਜ਼ਰਾਈਲ ਦੇ ਵਿੱਚ ਜਾ ਕੇ ਦਾਖਲ ਹੋ ਕੇ ਇੱਕ ਹਮਲਾ ਕਰ ਦਿੱਤਾ ਸੀ। ਉੱਥੇ 1200 ਲੋਕ ਹਲਾਕ ਕਰ ਦਿੱਤੇ ਸੀ, 250 ਤੋਂ ਵਧੇਰੇ ਲੋਕਾਂ ਨੂੰ ਬੰਦੀ ਬਣਾ ਕੇ ਉਹ ਇਜ਼ਰਾਈਲ ਵਾਲੇ ਪਾਸੇ ਲੈ ਆਏ ਸੀ। ਜ਼ਿਆਦਾਤਰ ਦੀ ਮੌਤ ਬਾਅਦ ਦੇ ਵਿੱਚ ਹੋ ਵੀ ਗਈ ਸੀ, ਤੇ ਉਸੇ ਨੂੰ 7 ਅਕਤੂਬਰ ਦਾ ਦਿਨ ਕਿਹਾ ਜਾਂਦਾ ਹੈ। ਹਾਲਾਂਕਿ ਉਸ ਤੋਂ ਬਾਅਦ ਉਸ ਨੂੰ ਜੂਇਸ਼ ਕੈਲੰਡਰ ਦੇ ਵਿੱਚ ਹੋਲੋਕਾਸਟ ਦਾ ਦਿਨ ਕਿਹਾ ਜਾਂਦਾ ਹੈ, ਯਾਨੀ ਘੱਲੂਘਾਰੇ ਦਾ ਦਿਨ। ਪਰ ਉਸ ਦਿਨ ਤੋਂ ਬਾਅਦ ਜਿਹੜੇ ਹਮਲੇ ਇਜ਼ਰਾਈਲ ਨੇ ਕਰਨੇ ਸ਼ੁਰੂ ਕੀਤੇ ਸੀ, ਜਿਸ ਦੇ ਵਿੱਚ ਹੁਣ ਤੱਕ 76,000 ਲੋਕਾਂ ਦੀ ਮੌਤ, 1 ਲੱਖ ਤੋਂ ਵਧੇਰੇ ਲੋਕਾਂ ਦੇ ਜ਼ਖਮੀ ਹੋਣ ਤੇ ਪੂਰੇ ਦੇ ਪੂਰੇ ਗਜ਼ਾ ਇਲਾਕੇ ਦੇ ਢਹਿ ਢੇਰੀ ਹੋਣ ਦੇ ਲਈ ਜ਼ਿੰਮੇਦਾਰ ਇਜ਼ਰਾਈਲ ਸੀ। ਇਸੇ ਦੇ ਕਰਕੇ ਜਿਹੜੇ ਫਲਸਤੀਨੀ ਲੋਕ ਨੇ ਉਹਨਾਂ ਦੀ ਤਰਫ ਤੋਂ ਪ੍ਰਦਰਸ਼ਨ ਕੀਤੇ ਜਾਂਦੇ ਨੇ, ਦੁਨੀਆ ਭਰ ਦੇ ਵਿੱਚ ਹੁੰਦੇ ਨੇ, ਪਰ ਆਸਟ੍ਰੇਲੀਆ ਦੇ ਪ੍ਰਦਰਸ਼ਨ ਖਾਸ ਤੌਰ ਦੇ ਉੱਤੇ ਚਰਚਾ ਦਾ ਵਿਸ਼ਾ ਬਣ ਜਾਂਦੇ ਨੇ। ਹੁਣ ਮੈਲਬਨ ਵਾਸਤੇ ਯਹੂਦੀ ਭਾਈਚਾਰੇ ਦੀ ਤਰਫ ਤੋਂ ਤੇ ਸਰਕਾਰ ਦੀ ਤਰਫ ਤੋਂ ਵੀ ਇਹ ਗੱਲ ਕਹੀ ਗਈ ਹੈ ਕਿ ਇਸ ਕਿਸਮ ਦੇ ਪ੍ਰਦਰਸ਼ਨ ਨਾ ਕੀਤੇ ਜਾਣ। ਪਰ ਕੱਲ ਦੇ ਦਿਨ ਸਟੇਟ ਲਾਇਬ੍ਰੇਰੀ ਤੋਂ ਲੈ ਕੇ ਸਵੈਨਸਨ ਸਟਰੀਟ ਤੱਕ ਇਹ ਪ੍ਰਦਰਸ਼ਨ ਹੋਣਗੇ। ਖੁਦ ਪ੍ਰੀਮੀਅਰ ਬੈਨ ਕੈਰਲ ਇਸ ਪ੍ਰਦਰਸ਼ਨਾਂ ਨੂੰ ਨਾ ਕਰਨ ਦੇ ਲਈ ਅਪੀਲ ਕਰ ਚੁੱਕੇ ਨੇ, ਪਰ ਕੱਲ ਦੇ ਦਿਨ ਇਹ ਪ੍ਰਦਰਸ਼ਨ ਸਵੇਰੇ 10 ਵਜੇ ਤੋਂ ਲੈ ਕੇ ਸ਼ਾਮ 6 ਵਜੇ ਤੱਕ ਹੋਣੇ ਨੇ। ਉਸ ਦੇ ਵਿੱਚ ਕੈਂਡਲ ਲਾਈਟ ਮਾਰਚ ਵੀ ਸ਼ਾਮਲ ਹੈ, ਲੋਕਾਂ ਦੇ ਇਕੱਠ ਵੀ ਹੋਣਗੇ, ਤਕਰੀਰਾਂ ਵੀ ਕੀਤੀਆਂ ਜਾਣਗੀਆਂ, ਝੰਡੇ ਵੀ ਹੱਥਾਂ 'ਚ ਹੋਣਗੇ ਫਲਸਤੀਨੀ ਝੰਡੇ, ਔਰ ਇਜ਼ਰਾਈਲ ਦੇ ਖਿਲਾਫ ਨਾਅਰੇ ਵੀ ਹੋਣਗੇ। ਇਸੇ ਕਰਕੇ ਜ਼ਿਓਨਿਸਟ ਫੈਡਰੇਸ਼ਨ ਆਫ ਆਸਟ੍ਰੇਲੀਆ ਦੀ ਤਰਫ ਤੋਂ ਇਹ ਅਪੀਲ ਕੀਤੀ ਗਈ ਹੈ ਕਿ ਆਖਰਕਾਰ 7 ਅਕਤੂਬਰ ਦਾ ਦਿਨ ਹੀ ਕਿਉਂ ਚੁਣਿਆ ਜਾਂਦਾ, ਕਿਉਂਕਿ 7 ਅਕਤੂਬਰ ਦਾ ਦਿਨ ਤਾਂ ਉਹ ਹੈ ਜਦੋਂ ਇਜ਼ਰਾਈਲ ਦੇ ਉੱਤੇ ਕਰੂਰਤਾ ਵਾਪਰੀ ਸੀ, ਇਜ਼ਰਾਈਲ ਦੇ ਨਾਲ ਧੱਕਾ ਹੋਇਆ ਸੀ। ਅਕਤੂਬਰ 7 ਯਹੂਦੀ ਭਾਈਚਾਰੇ ਦੇ ਲਈ ਇੱਕ ਘੱਲੂਘਾਰੇ ਤੋਂ ਘੱਟ ਕੋਈ ਦਿਨ ਨਹੀਂ ਹੈ, ਇਸ ਕਰਕੇ ਇਸ ਦਿਨ ਨੂੰ ਬਦਲਿਆ ਜਾਵੇ। ਵਿਰੋਧੀ ਧਿਰ ਨੇਤਾ ਜੈਸ ਵਿਲਸਨ ਨੇ ਵੀ ਕਿਹਾ ਕਿ ਇਹ ਗੱਲ ਉਹਨਾਂ ਨੂੰ ਸਮਝ ਨਹੀਂ ਆਉਂਦੀ ਕਿ 7 ਅਕਤੂਬਰ ਦਾ ਦਿਨ ਆਖਿਰਕਾਰ ਕੀ ਰਿਫਲੈਕਟ ਕਰੇਗਾ, ਕਿਉਂਕਿ 7 ਅਕਤੂਬਰ ਤਾਂ ਉਹ ਦਿਨ ਸੀ ਜਦੋਂ 1200 ਯਹੂਦੀਆਂ ਦੀ ਮੌਤ ਹੋ ਗਈ ਸੀ। ਅਜਿਹੇ ਦੇ ਵਿੱਚ ਹੁਣ ਇਹ ਲਗਭਗ ਉਹੀ ਗੱਲ ਹੈ ਜਿਸ ਤਰੀਕੇ ਦੇ ਨਾਲ ਐਬੋਰੀਜਨਲ ਟੋਰਸ ਸਟ੍ਰੇਟ ਆਈਲੈਂਡਰ ਭਾਈਚਾਰਾ ਜਿਹੜਾ ਉਹ 26 ਜਨਵਰੀ ਦੇ ਦਿਨ ਨੂੰ ਬਦਲਣ ਦੀ ਗੱਲ ਕਰਦੇ ਨੇ। ਜਿਵੇਂ ਉਹ ਕਹਿੰਦੇ ਨੇ ਕਿ 26 ਜਨਵਰੀ ਦਾ ਦਿਨ ਇੱਕ ਇਨਵੇਜਨ ਡੇ ਹੋਣਾ ਚਾਹੀਦਾ ਹੈ, ਆਸਟ੍ਰੇਲੀਆ ਡੇ ਜੇਕਰ ਮਨਾਉਣਾ ਹੈ ਤਾਂ ਉਹ 27 ਜਨਵਰੀ ਨੂੰ ਮਨਾ ਲਿਆ ਜਾਵੇ। ਠੀਕ ਉਸੇ ਤਰੀਕੇ ਦੇ ਨਾਲ 7 ਅਕਤੂਬਰ ਨੂੰ ਫਲਸਤੀਨੀ ਭਾਈਚਾਰਾ ਇਸ ਕਿਸਮ ਦੇ ਪ੍ਰਦਰਸ਼ਨ ਨਾ ਕਰੇ, ਉਹ ਯਹੂਦੀਆਂ ਦੇ ਲਈ ਉਹ ਦਿਨ ਹੋਣਾ ਚਾਹੀਦਾ ਹੈ। ਉਧਰ ਇੱਕ ਵੱਡੀ ਖਬਰ ਜਾਂ ਇਸ ਪੂਰੇ ਹਫਤੇ ਦੇ ਦਰਮਿਆਨ ਵੱਡੀਆਂ ਖਬਰਾਂ, ਹੈਰਾਲਸਨ ਦੀ ਤਰਫ ਤੋਂ ਹੱਥ ਧੋ ਕੇ ਪਿੱਛੇ ਪੈ ਗਏ ਨੇ ਜਿਹੜੀ ਮੌਜੂਦਾ ਲੇਬਰ ਸਰਕਾਰ ਹੈ ਵਿਕਟੋਰੀਆ ਦੀ,
ਜਿਹੜਾ ਸਬਰਬਨ ਰੇਲ ਲੂਪ ਹੈ ਇਸ ਦੇ ਖਿਲਾਫ ਇੱਕ ਹਫਤਾ ਭਰ ਇਨਵੈਸਟੀਗੇਸ਼ਨ ਰਿਪੋਰਟਸ ਸਾਹਮਣੇ ਆਣਗੀਆਂ। ਸਬਰਬਨ ਰੇਲ ਲੂਪ ਇਸ ਦੇ ਬਾਰੇ ਕੁਝ ਐਸੀਆਂ ਜਾਣਕਾਰੀਆਂ ਹੁਣ ਅਖਬਾਰ ਪ੍ਰਕਾਸ਼ਿਤ ਕਰ ਰਿਹਾ ਹੈ ਜਿਸ ਦੇ ਨਾਲ ਸਵਾਲ ਖੜੇ ਹੁੰਦੇ ਨੇ ਕਿ ਆਖਿਰਕਾਰ ਡੈਨੀਅਲ ਐਂਡਰਿਊਸ ਹਾਸਲ ਕੀ ਕਰਨਾ ਚਾਹੁੰਦੇ ਸੀ। ਕੀ ਡੈਨੀਅਲ ਐਂਡਰਿਊਸ ਉਸ ਤੋਂ ਬਾਅਦ ਜਸਿੰਟਾ ਐਲਨ ਜਾਂ ਫਿਰ ਲੇਬਰ ਪਾਰਟੀ ਦੀ ਸਰਕਾਰ ਮੋਟੀ ਰਕਮ ਆਪਣੀ ਜੇਬ ਦੇ ਵਿੱਚ ਅੰਦਰ ਕਰਨਾ ਚਾਹੁੰਦੀ ਸੀ। ਚੈਲਟਨਮ ਤੋਂ ਲੈ ਕੇ ਬੋਕਸਿਲ ਤੱਕ ਦਾ ਜਿਹੜਾ ਪਹਿਲਾ ਗੇੜ ਹੈ ਇਸ ਦੇ ਵਿੱਚ $35 billion ਖਰਚ ਹੋਣੇ ਨੇ। ਟੋਟਲ 90 ਕਿਲੋਮੀਟਰ ਦਾ ਰੂਟ ਹੈ। ਚੈਲਟਨਮ ਤੋਂ ਬੋਕਸਿਲ ਤੱਕ ਕਲੇਟਨ ਮਨਾਸ਼ ਗਲੈਨ ਵੇਵਰ ਲਈ ਬਰਵੁੱਡ ਵਰਗੇ ਸਟੇਸ਼ਨ ਬਣਨੇ ਸੀ। ਉਸ ਤੋਂ ਬਾਅਦ ਬੋਕਸਿਲ ਤੋਂ ਡੌਨਕਾਸਟਰ ਬੰਡੂਰਾ ਹੁੰਦਿਆਂ ਹੋਇਆ ਰੈਜ਼ਰਵਾਇਰ ਹੁੰਦਿਆਂ ਹੋਇਆ ਬ੍ਰੌਡ ਮੀਡੋਸ ਤੱਕ ਇਹ ਟਰੈਕ ਜਾਣਾ ਸੀ ਦੂਸਰੇ ਗੇੜ ਦੇ ਤਹਿਤ। ਫਿਰ ਤੀਸਰਾ ਗੇੜ ਜਿਹੜਾ ਉਹ ਬ੍ਰੌਡ ਮੀਡੋਸ ਤੋਂ ਵਾਇਆ ਮੈਲਬਰਨ ਏਅਰਪੋਰਟ ਕੈਲਰ ਈਸਟ ਸਨਸ਼ਾਈਨ ਹੁੰਦਿਆਂ ਹੋਇਆ ਵੈਰਬੀ ਤੱਕ ਦਾ ਸੀ। ਟੋਟਲ ਇਸ 90 ਕਿਲੋਮੀਟਰ ਦੇ ਰੂਟ ਦੇ ਵਿੱਚ ਸਾਲ 2020 ਦੇ ਅੰਦਰ ਜਦੋਂ ਇਹ ਨਕਸ਼ਾ ਤਿਆਰ ਕੀਤਾ ਗਿਆ ਸੀ ਤਾਂ ਟ੍ਰੈਜਰੀ ਨੇ ਇਹ ਦੱਸਿਆ ਸੀ ਕਿ $88 billion ਦਾ ਇਸ ਦੇ ਉੱਤੇ ਖਰਚ ਹੋਏਗਾ, ਜਦਕਿ ਓਰੀਜਨਲੀ ਜਿੰਨਾ ਖਰਚ ਹੋ ਰਿਹਾ ਉਸ ਦੇ ਨਾਲੋਂ $38 billion ਘੱਟ ਕਰਕੇ ਦੱਸਿਆ ਗਿਆ। ਯਾਨੀ ਕਿ $125 billion ਤੋਂ ਉੱਪਰ ਦਾ ਖਰਚ ਇਸ ਪੂਰੇ ਪ੍ਰੋਜੈਕਟ ਤੇ ਹੋਣਾ ਸੀ। ਹੁਣ ਅਖਬਾਰ ਨੇ ਇਹ ਵੀ ਖਬਰ ਪ੍ਰਕਾਸ਼ਿਤ ਕੀਤੀ ਹੈ ਕਿ ਲੇਬਰ ਪਾਰਟੀ ਨੇ ਆਖਿਰਕਾਰ ਇਸ ਪ੍ਰੋਜੈਕਟ ਦੀ ਆੜ ਦੇ ਵਿੱਚ ਹੋਰ ਕੀ ਕੁਝ ਲੁਕੋਇਆ ਹੈ ਕਿ $2-3 million ਦੇ ਸਾਲਾਨਾ ਪੈਕੇਜ ਦੇ ਉੱਤੇ ਸਬਰਬਨ ਰੇਲ ਲੂਪ ਦੇ ਐਗਜ਼ੈਕਟਿਵ ਅਧਿਕਾਰੀਆਂ ਨੂੰ ਹਾਇਰ ਕੀਤਾ ਗਿਆ, ਉਹਨਾਂ ਨੂੰ ਤਨਖਾਹਾਂ ਦਿੱਤੀਆਂ ਗਈਆਂ ਔਰ ਫਜ਼ੂਲ ਖਰਚੀ ਕੀਤੀ ਗਈ ਕਿ ਇਹ ਵਾਜਬ ਪ੍ਰੋਜੈਕਟ ਸੀ। ਹੋਰ ਤਾਂ ਹੋਰ ਇਹ ਵੀ ਦਾਅਵਾ ਕਰ ਦਿੱਤਾ ਗਿਆ ਕਿ SRL ਦੇ ਸ਼ੁਰੂਆਤੀ ਗੇੜ ਦੇ ਵਿੱਚ ਇਹ ਵੀ ਕਿਹਾ ਗਿਆ ਸੀ ਕਿ ਜੇ ਵਿਕਟੋਰੀਆ ਦੇ ਇਕੱਲੇ ਇਕੱਲੇ ਘਰ ਤੋਂ $40 ਤੋਂ ਲੈ ਕੇ $110 ਤੱਕ ਦੀ ਇੱਕ ਲੇਵੀ ਲੈ ਲਈ ਜਾਵੇ ਤਾਂ ਉਸ ਦੇ ਨਾਲ ਕਾਫੀ ਹੱਦ ਤੱਕ ਖਰਚਾ ਜਿਹੜਾ ਉਹ ਪੂਰਾ ਹੋ ਸਕਦਾ ਹੈ। ਇਹ ਵੀ ਗੱਲ ਕਹੀ ਗਈ ਕਿ $6 billion ਫੈਡਰਲ ਸਰਕਾਰ ਤੋਂ ਲਏ ਜਾਣ, ਹੋਰ ਕਿੱਥੋਂ ਕਿੱਥੋਂ ਪੈਸੇ ਇਕੱਠੇ ਕੀਤੇ ਜਾਣਗੇ ਇਹਦੇ ਵੀ ਦਾਅਵੇ ਕੀਤੇ ਗਏ। ਡੈਨੀਅਲ ਐਂਡਰਿਊਜ਼ ਨੇ ਸਾਲ 2020 ਦੇ ਸ਼ੁਰੂਆਤੀ ਦਿਨਾਂ ਦੇ ਵਿੱਚ ਜਦੋਂ ਇਸ ਪ੍ਰੋਜੈਕਟ ਦੇ ਬਾਰੇ ਪ੍ਰਪੋਜ਼ਲ ਰੱਖਣੇ ਸ਼ੁਰੂ ਕੀਤੇ ਸੀ ਮੀਡੀਆ ਦੇ ਵਿੱਚ ਤਾਂ ਇਸ ਦੇ ਨਾਲ ਜੁੜੀਆਂ ਹੋਈਆਂ ਕਿਹੜੀਆਂ ਕਿਹੜੀਆਂ ਏਜੰਸੀਆਂ ਸੀ ਜਿਨ੍ਹਾਂ ਨੂੰ ਫਾਇਦੇ ਪਹੁੰਚਾਏ ਗਏ। ਉਦਾਹਰਣ ਦੇ ਤੌਰ ਦੇ ਉੱਤੇ ਇਸ ਪ੍ਰੋਜੈਕਟ ਨੂੰ ਜਦੋਂ ਐਲਾਨ ਕੀਤਾ ਗਿਆ ਉਸ ਤੋਂ ਲੈ ਕੇ ਹੁਣ ਤੱਕ ਤਾਂ 12% ਜਿਹੜਾ ਸੂਬੇ ਦਾ ਕਰਜ਼ਾ ਆਲਰੇਡੀ ਵੱਧ ਚੁੱਕਿਆ। ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਵੀ ਮਹਿੰਗਾਈ ਵਧਣੀ ਹੈ, ਤੇਲ ਦੀਆਂ ਕੀਮਤਾਂ ਦੇ ਅਸਰ ਅਲੱਗ ਅਲੱਗ ਤਰੀਕਿਆਂ ਦੇ ਨਾਲ ਆਸਟ੍ਰੇਲੀਆ ਦੇ ਉੱਤੇ ਪੈਣੇ ਨੇ ਤੇ ਇਹ ਪ੍ਰੋਜੈਕਟ ਕਿਸ ਪਾਸਿਓਂ ਜਿਹੜਾ ਹੈ ਉਹ ਵਿਕਟੋਰੀਆ ਦੇ ਲਈ ਇੱਕ ਮੁਨਾਫੇ ਵਾਲਾ ਪ੍ਰੋਜੈਕਟ ਹੋਏਗਾ, ਪੈਸਾ ਕਿੱਥੋਂ ਆਏਗਾ, ਪੈਸਾ ਖਰਚ ਕਿਵੇਂ ਹੋਏਗਾ ਤੇ ਇਸ ਪੈਸੇ ਦੀ ਰਕਮ ਜਿਹੜੀ ਉਹ ਵਾਪਸ ਕਿੱਦਾਂ ਮੁੜ ਸਕੇਗੀ, ਇਹ ਸਾਰੇ ਜਿਹੜੇ ਸਵਾਲ ਉਹ ਅਨਗੌਰ ਇਗਨੋਰ ਕਰਕੇ ਅਨਗੋਲਿਆਂ ਕਰਕੇ ਤੇ ਉਹਨਾਂ ਨੂੰ ਛਿੱਕੇ ਟੰਗ ਕੇ ਕਿ ਇਸ ਪ੍ਰੋਜੈਕਟ ਨੂੰ ਸ਼ੁਰੂ ਕੀਤਾ ਗਿਆ। ਸ਼ੁਰੂਆਤ ਦੇ ਵਿੱਚ ਇਹ ਵੀ ਗੱਲ ਕਹੀ ਗਈ ਕਿ ਚੈਲਟਨਮ ਤੋਂ ਬੋਕਸਿਲ ਤੱਕ ਦਾ ਜਿਹੜਾ ਟਰੈਕ ਹੈ ਉਸ ਦੇ ਵਿੱਚ ਸਿਰਫ $27 billion ਜਿਹੜੇ ਨੇ ਉਹ ਕਰਜ਼ ਦੇ ਤੌਰ ਤੇ ਚੁੱਕਣੇ ਹੋਣਗੇ, ਜਦਕਿ $37 billion ਕੈਬਨਿਟ ਡਾਕੂਮੈਂਟਸ ਦੇ ਵਿੱਚ ਚੁੱਕੇ ਹੋਏ ਦਰਸਾਏ ਗਏ ਸੀ। ਯਾਨੀ ਕਿ $10 billion ਤਾਂ ਉਸ ਦੇ ਨਾਲੋਂ ਵੱਧ ਰਕਮ ਪਹਿਲਾਂ ਹੀ ਦਰਸਾਈ ਗਈ ਸੀ ਤੇ ਪਬਲਿਕਲੀ ਜਿਹੜੀ ਸਰਕਾਰ ਹੈ ਉਹ ਹੁਣ ਅੱਜ ਦੀ ਤਰੀਕ ਦੇ ਵਿੱਚ ਇਹ ਕਹਿ ਰਹੀ ਹੈ ਕਿ ਇਸ ਪਹਿਲੇ ਗੇੜ ਦੇ ਉੱਤੇ ਹੀ $34 billion ਖਰਚ ਹੋ ਰਹੇ ਹੈ। ਹੁਣ ਸਰਕਾਰ ਅਸਲੀਅਤ ਦੇ ਵਿੱਚ ਕਾਗਜ਼ਾਂ ਦੇ ਉੱਤੇ ਕੁਛ ਹੋਰ ਕਹਿ ਰਹੀ ਹੈ, ਮੀਡੀਆ ਦੇ ਵਿੱਚ ਆ ਕੇ ਕੁਛ ਹੋਰ ਕਹਿ ਰਹੀ ਹੈ। ਉੱਥੇ NSW ਦੇ ਸਰਕਾਰ ਦੀ ਤਰਫ ਤੋਂ ਹੁਣ ਇੱਕ ਵਾਅਦਾ ਕੀਤਾ ਗਿਆ ਹੈ ਕਿ ਸਾਊਥ ਵੈਸਟ ਸਿਡਨੀ ਦੇ ਵਿੱਚ ਜਿਹੜਾ ਐਮਰਜੈਂਸੀ ਡਿਪਾਰਟਮੈਂਟਸ ਨੇ ਉੱਥੇ ਲਗਾਤਾਰ ਪੈ ਰਿਹਾ ਬੋਝ ਉਸਨੂੰ ਘੱਟ ਕਰਨ ਦੇ ਲਈ ਇੰਟੀਗ੍ਰੇਟਿਡ ਹੈਲਥ ਹੱਬ ਸਥਾਪਿਤ ਕੀਤੇ ਜਾਣਗੇ। ਲਿਵਰਪੂਲ ਤੇ ਕੈਂਬਲ ਟਾਊਨ ਹਸਪੀਟਲਸ ਦੇ ਵਿੱਚ ਜਿਹੜਾ ਲਗਾਤਾਰ ਬੋਝ ਪੈ ਰਿਹਾ ਉਸਨੂੰ ਘੱਟ ਕਰਨ ਦੇ ਲਈ ਇਹਨਾਂ ਹੈਲਥ ਹੱਬਸ ਦੀ ਅਨਾਊਂਸਮੈਂਟ ਅੱਜ ਦੇ ਦਿਨ ਪ੍ਰੀਮੀਅਰ ਕ੍ਰਿਸਮਿਨਸ ਥੋੜੀ ਦੇਰ ਬਾਅਦ ਕਰਨਗੇ। ਮੰਨਿਆ ਜਾ ਰਿਹਾ ਹੈ ਕਿ $35 million ਦੀ ਇਨਵੈਸਟਮੈਂਟ ਹੋਣੀ ਹੈ। ਵੈਸੇ ਜੂਨ ਬਜਟ ਦੇ ਵਿੱਚ ਪਹਿਲਾਂ ਹੀ ਇਹ ਗੱਲ ਦੱਸ ਦਿੱਤੀ ਗਈ ਸੀ। ਜਿਹੜਾ BHI ਯਾਨੀ ਬਿਊਰੋ ਆਫ ਹੈਲਥ ਇਨਫੋਰਮੇਸ਼ਨ ਹੈ ਉਸਦੇ ਤਾਜ਼ਾ ਡੇਟਾ ਦੇ ਮੁਤਾਬਕ ਐਮਰਜੈਂਸੀ ਡਿਪਾਰਟਮੈਂਟ ਦੇ ਵਿੱਚ ਲਗਾਤਾਰ ਜਿਹੜਾ ਬੋਝ ਵੱਧ ਰਿਹਾ ਹੈ। ਕੈਂਬਲ ਟਾਊਨ ਹਸਪਤਾਲ ਸੂਬੇ ਦੇ ਸਭ ਤੋਂ ਵਿਅਸਤ ਐਮਰਜੈਂਸੀ ਡਿਪਾਰਟਮੈਂਟਸ ਵਾਲਾ ਹਸਪਤਾਲ ਬਣ ਚੁੱਕੇ ਆ। BHI ਦੇ ਰਿਜ਼ਲਟ ਇਹ ਦਿਖਾਉਂਦੇ ਨੇ ਕਿ ਪਿਛਲੇ ਇੱਕ ਸਾਲ ਦੇ ਦਰਮਿਆਨ 14% ਐਮਰਜੈਂਸੀ ਡਿਪਾਰਟਮੈਂਟ ਦੇ ਵਿੱਚ ਜਿਹੜੀ
ਆ ਫੁੱਟਫਾਲ ਹੈ ਲੋਕਾਂ ਦੀ ਉਹ ਵਧੀ ਹੈ। ਉੱਥੇ ਹੀ ਹੈਲਥ ਮਿਨਿਸਟਰ ਰਿਆਨ ਪਾਰਕ ਨੇ ਇਸ ਦੇ ਲਈ ਫੈਡਰਲ ਸਰਕਾਰ ਨੂੰ ਦੋਸ਼ੀ ਠਹਿਰਾਇਆ ਕਿ ਇਹ ਕਿ ਫੈਡਰਲ ਸਰਕਾਰ ਸਾਨੂੰ ਪ੍ਰੋਪਰ ਫੰਡਿੰਗ ਨਹੀਂ ਦੇ ਸਕੀ ਹੈ ਤਾਂ ਕਿ ਸੂਬੇ ਦੇ ਵਿੱਚ ਐਮਰਜੈਂਸੀ ਡਿਪਾਰਟਮੈਂਟਸ ਦੇ ਅੰਦਰ ਜਿਹੜੇ ਬੈੱਡਾਂ ਦੀ ਗਿਣਤੀ ਉਹ ਵਧਾਈ ਜਾ ਸਕੇ। ਅਖੀਰ ਦੇ ਵਿੱਚ ਖੇਡ ਜਗਤ ਦੇ ਨਾਲ ਜੁੜੀਆਂ ਹੋਈਆਂ ਕੁਝ ਖਬਰਾਂ ਦੀ ਇੱਕ ਫਟਾਫਟ ਸਾਂਝ ਪਾਉਂਦੇ ਹੋਏ ਚੱਲੀਏ, ਜਿੱਥੇ ਭਾਰਤੀ ਜਿਹੜੇ ਚੋਣਕਾਰ ਨੇ ਉਹਨਾਂ ਦੀ ਤਰਫ ਤੋਂ ਆਉਂਦੀ ਨਿਊਜ਼ੀਲੈਂਡ ਦੌਰੇ ਦੇ ਲਈ ਭਾਰਤ ਦੀ ਕ੍ਰਿਕਟ ਟੀਮ ਦੇ ਜਿਹੜੀਆਂ ਤਿੰਨ ਟੀਮਾਂ ਚੁਣਨ ਦੀ ਤਿਆਰੀਆਂ ਚੱਲ ਰਹੀਆਂ ਨੇ। ਇਹ ਦੌਰਾ 22 ਅਕਤੂਬਰ ਤੋਂ T20 ਲੜੀ ਦੇ ਨਾਲ ਸ਼ੁਰੂ ਹੋਏਗਾ। ਪਿੱਠ ਦੀ ਸੱਟ ਦੇ ਕਾਰਨ 7 ਮਹੀਨੇ ਬਾਹਰ ਰਹੇ ਤੇਜ਼ ਗੇਂਦਬਾਜ਼ ਆਕਾਸ਼ਦੀਪ ਇਰਾਨੀ ਕੱਪ ਦੇ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਕੇ ਟੈਸਟ ਟੀਮ ਦੇ ਵਿੱਚ ਆਪਣੀ ਪੱਕੀ ਵਾਪਸੀ ਕਰ ਚੁੱਕੇ ਨੇ। ਹੁਣ ਭਾਰਤੀ ਕ੍ਰਿਕਟ ਬੋਰਡ ਯਾਨੀ BCCI ਇਸ ਦੌਰੇ ਦੇ ਲਈ T20 ODI ਤੇ ਟੈਸਟ ਟੀਮਾਂ ਦੇ ਨਾਲ ਨਾਲ ਇੰਡੀਆ ਏ ਟੀਮ ਦਾ ਐਲਾਨ ਵੀ ਕਰੇਗੀ। ਆਖਰੀ ਇੱਕ ਰੋਜ਼ਾ ਤੇ ਪਹਿਲੇ ਟੈਸਟ ਮੈਚ ਦੇ ਵਿੱਚ ਸਿਰਫ 4 ਦਿਨ ਦਾ ਅੰਤਰ ਹੋਣ ਕਾਰਨ ਕਪਤਾਨ ਸ਼ੁਭਮਨ ਗਿੱਲ ਸਣੇ ਕਈ ਸੀਨੀਅਰ ਖਿਡਾਰੀ ਇੱਕ ਰੋਜ਼ਾ ਲੜੀ ਦੇ ਆਖਰੀ 2 ਮੈਚਾਂ ਤੋਂ ਆਰਾਮ ਲੈ ਕੇ ਟੈਸਟ ਲੜੀ ਦੀ ਸ਼ੁਰੂਆਤ ਕਰ ਸਕਦੇ ਨੇ, ਜਦਕਿ ਉਪ ਕਪਤਾਨ ਸ਼੍ਰੇਯਸ ਅਈਅਰ ਆਖਰੀ 2 ਇੱਕ ਰੋਜ਼ਾ ਮੈਚਾਂ ਦੇ ਵਿੱਚ ਭਾਰਤੀ ਟੀਮ ਦੀ ਕਪਤਾਨੀ ਸੰਭਾਲਣਗੇ। ਉਧਰ ਭਾਰਤੀ ਤੇਜ਼ ਗੇਂਦਬਾਜ਼ੀ ਨੂੰ ਮਜ਼ਬੂਤ ਕਰਨ ਦੇ ਲਈ ਜਸਪ੍ਰੀਤ ਬੁਮਰਾਹ, ਮੁਹੰਮਦ ਸਿਰਾਜ਼, ਪ੍ਰਸਿੱਧ ਕ੍ਰਿਸ਼ਨਾ ਦੇ ਨਾਲ ਨਾਲ ਆਕਾਸ਼ਦੀਪ ਨੂੰ ਵੀ ਟੀਮ ਦੇ ਵਿੱਚ ਚੁਣਿਆ ਜਾ ਸਕਦਾ ਹੈ। ਨਿਊਜ਼ੀਲੈਂਡ ਦੌਰੇ ਦੇ ਲਈ ਖਿਡਾਰੀਆਂ ਦੀ ਵੀਜ਼ਾ ਪ੍ਰਕਿਰਿਆ ਵੀ ਪੂਰੀ ਕਰ ਲਈ ਗਈ ਹੈ। ਖਬਰਾਂ ਦੀ ਅੱਜ ਦੀ ਇਸ ਸਾਂਝ ਦੇ ਵਿੱਚ ਨਹੀਂ ਦਿਓ ਇਜਾਜ਼ਤ, ਧੰਨਵਾਦ।

0: ਰੇਡੀਓ ਹਾਂਜੀ 1674 ਸਮਾਂ ਹੋ ਚੁੱਕਾ ਭਾਰਤੀ ਖਬਰਾਂ ਤੇ ਝਾਤ ਮਾਰਨ ਦਾ। ਇਸ ਟਾਈਮ ਸਾਡੇ ਨਾਲ ਪ੍ਰੀਤਮ ਰੁਪਾਲ ਜੀ ਨੇ ਫੋਨ ਲਾਈਨ ਦੇ ਉੱਤੇ। ਆਓ ਜਾਣਦੇ ਹਾਂ ਕਿਹੜੀਆਂ ਨੇ ਖਾਸ ਅਪਡੇਟਸ ਅੱਜ 6 ਤਰੀਕ ਆ, ਅਕਤੂਬਰ ਦਾ ਮਹੀਨਾ, ਮੰਗਲਵਾਰ ਦਾ ਦਿਨ। ਹਾਂਜੀ ਸਰ, ਤੁਸੀਂ ਆਉਂਦੇ ਰਹੋ, ਸਵਾਗਤ ਤੁਹਾਡਾ ਰੇਡੀਓ ਹਾਂਜੀ।
1: ਬਹੁਤ ਬਹੁਤ ਸ਼ੁਕਰੀਆ ਰਣਜੋਤ ਜੀ, ਮੇਰੇ ਵੱਲੋਂ ਸਾਰੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ। ਖਾਸ ਖਬਰਾਂ, ਸਭ ਤੋਂ ਪਹਿਲਾਂ ਸੁਪਰੀਮ ਕੋਰਟ ਨੇ ਕਿਹਾ ਕਿ ਚੋਣ ਕਮਿਸ਼ਨ ਦੇ ਬਿਨਾਂ ਸਹਿਮਤੀ ਵਾਲੇ ਫੈਸਲੇ ਜਿਹੜੇ ਆ ਉਹ ਰੱਦ ਕੀਤੇ ਜਾਣਗੇ ਤੇ ਚੋਣ ਕਮਿਸ਼ਨ ਨੂੰ ਜਿਹੜਾ ਹੈ ਹੁਣ ਨੋਟਿਸ ਜਾਰੀ ਕੀਤਾ ਗਿਆ ਇਸ ਸੰਬੰਧੀ। ਉਧਰ ਕਾਂਗਰਸ ਨੇ ਕਿਹਾ ਕਿ ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਦੀ ਜਿਹੜੀ ਹੈ ਉਹ ਜਵਾਬਦੇਹੀ ਤੈਅ ਕੀਤੀ ਜਾਏਗੀ। ਕਾਂਗਰਸ ਜਿਹੜਾ ਹੈ ਉਹਨਾਂ ਦੇ ਖਿਲਾਫ ਮਹਾਂ ਦੋਸ਼ ਦਾ ਜਿਹੜਾ ਹੈਗਾ ਨੋਟਿਸ ਉਹ ਤਿਆਰ ਕਰ ਰਹੀ ਹੈ। ਉਧਰ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਐਨਫੋਰਸਮੈਂਟ ਡਾਇਰੈਕਟੋਰੇਟ ਦੇ ਹਵਾਲੇ ਵਾਲੀ ਜਾਂਚ ਹੁਣ CBI ਨੂੰ ਦੇਣ ਦਾ ਫੈਸਲਾ ਕੀਤਾ। ਜਦਕਿ ਦੂਜੇ ਪਾਸੇ ਪੰਜਾਬ ਦੇ ਖਜ਼ਾਨਾ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਸਰਕਾਰ ਇਸ ਫੈਸਲੇ ਦੇ ਖਿਲਾਫ ਸੁਪਰੀਮ ਕੋਰਟ ਜਾਏਗੀ। ਇਹਦੇ ਨਾਲ ਹੀ ਮੁਲਾਜ਼ਮਾਂ ਦੇ DA ਦੇ ਮਾਮਲੇ ਚ ਵੀ ਜਿਹੜਾ ਹੈਗਾ ਹਾਈ ਕੋਰਟ ਨੇ ਪੰਜਾਬ ਸਰਕਾਰ ਦੀ ਖਿਚਾਈ ਕੀਤੀ ਤੇ ਕਿਹਾ ਕਿ ਇਹਦੇ ਨਾਲ ਲੁਕਣ ਮਿੱਟੀ ਨਾ ਖੇਡੇ। ਤੇ ਉਧਰ ਪਠਾਨਕੋਟ ਨੂੰ ਆਲਮੀ ਪੱਧਰ ਦਾ ਸੈਰ ਸਪਾਟਾ ਕੇਂਦਰ ਬਣਾਇਆ ਜਾਏਗਾ। ਪੰਜਾਬ ਮੰਤਰੀ ਮੰਡਲ ਨੇ ਕੱਲ ਰਣਜੀਤਗੜ੍ਹ ਵਿਕਾਸ ਅਥਾਰਟੀ ਬਿੱਲ ਨੂੰ ਮਨਜ਼ੂਰੀ ਦੇ ਦਿੱਤੀ ਹੈ। ਤੇ BJP ਨੇ UP ਚੋਂ ਰਾਜ ਸਭਾ ਮੈਂਬਰਾਂ ਦੀ ਜਿਹੜੀ ਹੈ ਚੋਣ ਲਈ ਉਮੀਦਵਾਰਾਂ ਦੀ ਸੂਚੀ ਚੋਂ ਹੁਣ ਹਰਦੀਪ ਪੁਰੀ ਤੇ ਸਮ੍ਰਿਤੀ ਇਰਾਨੀ ਤੇ ਵਰੁਣ ਗਾਂਧੀ ਨੂੰ ਜਿਹੜਾ ਹੈਗਾ ਉਹ ਬਾਹਰ ਕਰ ਦਿੱਤਾ ਹੈ। ਇਹ ਖਾਸ ਖਬਰਾਂ ਨੇ। ਹਾਂਜੀ
0: ਜੀ, ਬਹੁਤ ਸ਼ੁਕਰੀਆ। ਇੱਧਰ ਸੁਪਰੀਮ ਕੋਰਟ ਦੇ ਜਿਹੜੇ ਰੁੱਖ ਦੀ ਤੁਸੀਂ ਗੱਲ ਕੀਤੀ ਹੈ, ਕਾਫੀ ਸਖਤ ਰੁੱਖ ਅਖਤਿਆਰ ਕੀਤਾ ਕਿ ਜਿਹੜੇ ਜਿਹੜੇ ਸਹਿਮਤੀ ਦੇ ਨਾਲ ਨਹੀਂ ਹੋਏ ਜਾਂ ਸਰਬ ਸਹਿਮਤੀ ਦੇ ਨਾਲ ਫੈਸਲੇ ਨਹੀਂ ਹੋਏ ਉਹ ਫੈਸਲੇ ਰੱਦ ਕੀਤੇ ਜਾਣਗੇ। ਸੋ ਕੀ ਇਸ ਤੋਂ ਬਾਅਦ ਆਪਾਂ ਵੇਖਦੇ ਹਾਂ ਕਿ ਜਿਹੜੀਆਂ ਧਿਰਾਂ ਇਹਦੇ ਉੱਤੇ ਆਵਾਜ਼ ਉਠਾ ਰਹੀਆਂ ਹੈ ਕਿ ਥੋੜ੍ਹੀਆਂ ਜਿਹੀਆਂ ਸ਼ਾਂਤ ਹੋਈਆਂ ਇੱਥੇ ਵੇਖਿਆ ਜਾਵੇ ਤਾਂ ਮੁੱਖ ਮਸਲਾ ਜਿਹੜਾ ਵਾ ਉਹ ਹੈਗਾ ਵਾ ਤਸੀਫਾ ਲੈਣ ਦਾ, ਜਾਂ ਫਿਰ ਜਿਹੜੇ ਜਿਹੜੇ ਵੀ ਗਲਤ ਫੈਸਲੇ ਹੋਏ ਆ ਉਹ ਸਾਰੇ ਹਟਾਉਣ ਦਾ, ਜਾਂ ਫਿਰ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਦੁਬਾਰਾ ਤੋਂ ਫਿਰ ਰਿਵਾਈਜ਼ ਕਰਨ ਦਾ ਅਤੇ ਸਾਰੀਆਂ ਠੀਕ ਕਰਨ ਦਾ ਕੀ ਚੱਲ ਕੀ ਰਿਹਾ ਵਾ? ਇਹ ਵੀ ਸੁਣਨ ਦੇ ਵਿੱਚ ਆ ਰਿਹਾ ਕਿ ਕਾਫੀ ਪ੍ਰਦਰਸ਼ਨ ਹੌਲੀ ਹੌਲੀ ਤਿੱਖੇ ਹੋ ਗਏ ਨੇ।
1: ਨਹੀਂ ਬਿਲਕੁਲ, ਜਿਹੜੀ ਇਹ ਹੁਣ ਚੋਣ ਕਮਿਸ਼ਨ ਵਾਲਾ ਜਿਹੜਾ ਸਾਰਾ ਹੀ ਜਿਹੜਾ ਮਾਮਲਾ ਹੈ ਇਹ ਅਸਲ ਵਿੱਚ ਜੋ ਦੋ ਚੋਣ ਕਮਿਸ਼ਨਰਾਂ ਦੇ ਡਾਇਸੈਂਟ ਨੂੰ ਨੋਟ ਦੇਣ ਤੋਂ ਬਾਅਦ ਫਿਰ ਇੱਕ ਅਖਬਾਰ ਵੱਲੋਂ ਸਾਰੀ ਇਹ ਗੱਲ ਬਾਹਰ ਲਿਆਉਣ ਦੇ ਬਾਅਦ ਸਿਆਸੀ ਤੌਰ ਤੇ ਹੁਣ ਇਹ ਕਾਫੀ ਜਿਹੜਾ ਜ਼ੋਰ ਫੜ ਗਿਆ। ਤੇ ਦੂਜੇ ਪਾਸੇ ਉਹੀ ਸੁਪਰੀਮ ਕੋਰਟ ਹੈ, ਉਹੀ ਬੈਂਚ ਹੈ, ਉਹੀ ਜੱਜ ਨੇ ਤੇ ਹੁਣ ਜਿਹੜੇ ਕਹਿ ਰਹੇ ਸੀ ਕਿ ਕੋਈ ਗੱਲ ਨੀ ਜੇ ਪੱਛਮੀ ਬੰਗਾਲ ਦੇ ਜੇ 27 ਲੱਖ ਵੋਟਰ ਜਿਹੜੇ ਬਾਹਰ ਹੋ ਗਏ ਨੇ ਤੇ ਜਿਨ੍ਹਾਂ ਦੀ ਅਪੀਲ ਲੱਗੀ ਸੀ ਕਿ ਇਸ ਵਾਰੀ ਵੋਟ ਨਹੀਂ ਪਾ ਸਕਦੇ ਤਾਂ 5 ਸਾਲਾਂ ਬਾਅਦ ਵੋਟ ਪਾ ਲੈਣਗੇ, ਇੰਨੀ ਕਿਹੜੀ ਖਾਸ ਗੱਲ ਹੈ। ਹੁਣ ਉਹੀ ਸੁਪਰੀਮ ਕੋਰਟ ਕਹਿ ਰਹੀ ਹੈ ਕਿ ਜਿਹੜੀ ਹੈ ਉਹ ਸਹਿਮਤੀ ਤਿੰਨੇ ਜਿਹੜੀਆਂ ਚੋਣ ਕਮਿਸ਼ਨਰ ਨੇ ਉਹਨਾਂ ਦੀ ਸਹਿਮਤੀ ਨਾਲ ਫੈਸਲੇ ਨਹੀਂ ਹੋਏ ਉਹ ਰੱਦ ਕਰਾਂਗੇ, ਇਹ ਗੱਲ ਕਹੀ ਹੈ। ਤੇ ਪਰ ਨਾਲ ਹੀ ਜਿਹੜਾ ਹੈਗਾ ਮੁੱਖ ਚੋਣ ਕਮਿਸ਼ਨਰ ਦੇ ਖਿਲਾਫ ਜਿਹੜਾ ਹੈਗਾ ਕੋਈ ਇੰਟਰਮ ਆਰਡਰ ਪਾਸ ਕਰਨ ਤੋਂ ਵੀ ਜਿਹੜਾ ਉਹ ਨਾ ਕਰ ਦਿੱਤੀ ਹੈ ਤੇ ਇਹਦਾ ਮਤਲਬ ਕਿ ਉਹ ਆਪਣਾ ਕੰਮ ਉਵੇਂ ਹੀ ਜਿਹੜਾ ਹੈ ਉਹ ਜਾਰੀ ਰੱਖਣਗੇ। ਹੁਣ ਇਹ ਮਸਲਾ ਪਹਿਲੀ ਗੱਲ ਤਾਂ ਰਣਜੋਤ ਜੀ ਹੈ ਕਿ ਜਦੋਂ ਤੋਂ ਜਿਹੜੀਆਂ ਨੇ ਇਹ ਚੋਣਾਂ ਦੇ ਵਿੱਚ ਇਹ ਨਵਾਂ ਜਿਹੜਾ ਹੈਗਾ ਇੱਕ ਸਟਾਈਲ ਜਿਹੜਾ ਸ਼ੁਰੂ ਹੋਇਆ ਖਾਸ ਕਰਕੇ SIR ਤੋਂ ਬਾਅਦ ਕਿ ਇਹ ਲੋਕ ਵੋਟ ਪਾਉਣਗੇ ਇਹ ਨਹੀਂ ਪਾਉਣਗੇ ਤੇ ਉਸ ਤੋਂ ਬਾਅਦ ਜਿਹੜਾ ਹੈ ਇਹਦੇ ਖਿਲਾਫ਼ ਵੀ ਉਵੇਂ ਉਵੇਂ ਜਿਹੜੀ ਆ ਉਹ ਮੁਹਿੰਮ ਤੇਜ਼ ਹੋ ਗਈ ਹੈ। ਭਾਵੇਂ ਉਹ ਉਹਦੀ

ਕਿ ਸਭ ਤੋਂ ਵੱਡੀ ਜਿਹੜੀ ਡੈਮੋਕਰੇਸੀ ਹੈ ਇੰਡੀਆ, ਸਭ ਤੋਂ ਵੱਡੀ ਜਮਹੂਰੀਅਤ ਹੈ, ਤੇ ਇੱਥੇ ਹਰ 5 ਸਾਲ ਬਾਅਦ ਚੋਣ ਹੁੰਦੀ ਹੈ, ਤੇ ਆਸਾਨੀ ਦੇ ਨਾਲ ਜਿਹੜਾ ਹੈਗਾ ਜਿਹੜੇ ਲੋਕ ਹਾਰ ਜਾਂਦੇ ਆ ਗੱਦੀ ਤੋਂ ਪਰੇ ਹੋ ਜਾਂਦੇ, ਦੂਜੇ ਆ ਕੇ ਬਿਰਾਜਮਾਨ ਹੋ ਜਾਂਦੇ ਆ। ਇਹ ਇੱਕ ਨੈਰੇਟਿਵ ਜਿਹੜਾ ਪੂਰਾ ਚੱਲਿਆ, ਤੇ ਉਸ ਤੋਂ ਬਾਅਦ ਬੀਜੇਪੀ ਦੇ ਸੱਤਾ ਸੰਭਾਲਣ ਤੋਂ ਬਾਅਦ ਜਿਹੜਾ ਹੈਗਾ ਇਹ ਇਸੇ ਤਰੀਕੇ ਦੇ ਨਾਲ ਜਿਹੜਾ ਉਹ ਚੱਲਦਾ ਰਿਹਾ, ਕਿਉਂਕਿ ਹੁਣ ਬੀਜੇਪੀ ਨੂੰ ਵੀ ਜਿਹੜਾ ਹੈਗਾ ਸੱਤਾ ਚ ਆਏ 13 ਸਾਲ ਹੋ ਗਏ ਨੇਗੇ, ਤੇ ਹੁਣ ਪਰ ਜਿਹੜੀ ਇਹ ਹੁਣ ਸਾਰੀ ਇਹ ਗੱਲ ਸੀ ਕਿ ਜਿਹੜਾ ਇਹ ਨੈਰੇਟਿਵ ਬਣਿਆ ਸੀ ਉਹ ਨੈਰੇਟਿਵ ਹੁਣ ਟੁੱਟਦਾ ਜਾ ਰਿਹਾ ਕਿ ਇਹ ਡੈਮੋਕਰੇਸੀ ਕਿਸ ਤਰ੍ਹਾਂ ਦੀ ਜਿਹੜੀ ਇਹ ਡੈਮੋਕਰੇਸੀ ਹੈ। ਹਾਲਾਂਕਿ ਕੋਈ ਸਮਾਂ ਸੀ ਜਦੋਂ ਖੱਬੇ ਪੱਖੀ ਪਾਰਟੀਆਂ ਖਾਸ ਕਰਕੇ ਕਈ ਹੋਰ ਜਥੇਬੰਦੀਆਂ ਇਹ ਕਹਿੰਦੀਆਂ ਸੀ ਕਿ ਸਾਡਾ ਜਿਹੜਾ ਇਹ ਚੋਣ ਦਾ ਤਰੀਕਾ ਇਹ ਗਲਤ ਹੈਗਾ, ਤੇ ਇਸ ਤਰੀਕੇ ਨਾਲ ਜਿਹੜਾ ਹੈਗਾ ਜਦੋਂ ਕਿਤੇ 40%, ਕਿਤੇ 50%, ਕਿਤੇ 60% ਜਿਹੜੇ ਹੈ ਉਹ ਲੋਕ ਵੋਟ ਪਾਉਂਦੇ ਆ, ਇਹਦਾ ਅਰਥ ਇਹ ਹੋਇਆ ਕਿ ਜਿਹੜੇ ਰਿਪ੍ਰੈਜੈਂਟੇਟਿਵ ਨੇ ਉਹ ਇੰਨੇ ਪਰਸੈਂਟ ਲੋਕਾਂ ਦੇ, ਉਹ ਸਾਰਿਆਂ ਦੇ ਨਹੀਂ ਹੈ। ਇਸ ਤੇ ਵੀ ਕਾਫੀ ਇਸ਼ੂ ਜਿਹੜਾ ਹੈਗਾ ਉਹ ਚੱਲਿਆ ਰਿਹਾ, ਪਰ ਕੋਈ ਬਹੁਤਾ ਇਹਦਾ ਨੋਟਿਸ ਲਿਆ ਨਹੀਂ ਕਿਸੇ ਨੇ। ਦੂਜਾ ਇੱਕ ਵੱਡਾ ਇਸ਼ੂ ਜਿਹੜਾ ਹੁਣ ਵੀ ਕਿਤੇ ਨਾ ਕਿਤੇ ਚੱਲਦਾ ਕਿ ਲੋਕਾਂ ਕੋਲੇ ਆਪਣੇ ਉਮੀਦਵਾਰ ਨੂੰ ਵਾਪਸ ਬੁਲਾਉਣ ਦਾ ਵੀ ਜਿਹੜਾ ਅਧਿਕਾਰ ਚਾਹੀਦਾ, ਇੱਦਾਂ ਦੀ ਗੱਲ। ਤੇ ਪਰ ਜਿਸ ਤਰੀਕੇ ਨਾਲ, ਚਲੋ ਇਹ ਇੱਕ ਅਲੱਗ ਤਰ੍ਹਾਂ ਦੀਆਂ ਗੱਲਾਂ ਨੇ, ਪਰ ਜਿਸ ਤਰੀਕੇ ਦੇ ਨਾਲ ਇਸ ਸਾਰੀ ਇੱਕ ਚੋਣ ਵਿਧੀ ਨੂੰ ਜਾਂ ਚੋਣ ਪ੍ਰਣਾਲੀ ਨੂੰ ਜਿਹੜਾ ਹੈ ਉਹ ਪ੍ਰਭਾਵਿਤ ਕੀਤਾ ਗਿਆ, ਤੇ ਉਹ ਜਿਹੜੇ ਹੁਣ ਹੌਲੀ ਹੌਲੀ ਉਹਦੇ ਖੁਲਾਸੇ ਹੋਣੇ ਜਿਹੜੇ ਸ਼ੁਰੂ ਹੋ ਗਏ ਨੇ, ਕਿਉਂਕਿ ਜਿਹੜੀਆਂ ਪਿਛਲੀਆਂ ਲੋਕ ਸਭਾ ਦੀਆਂ ਚੋਣਾਂ ਹੋਈਆਂ ਜਿਹੜੀਆਂ ਰੀਸੈਂਟਲੀ, ਤੇ ਉਹਨਾਂ ਲੋਕ ਸਭਾ ਦੀਆਂ ਚੋਣਾਂ ਦੇ ਵਿੱਚ ਜਿਹੜੀਆਂ 2024 ਦੇ ਵਿੱਚ ਹੋਈਆਂ, ਤੇ ਇਹ ਉਸ ਤੋਂ ਬਾਅਦ ਜਿਹੜੀ ਇੱਕ ਗੱਲ ਈਵੀਐਮ ਨੂੰ ਲੈ ਕੇ ਵੱਡੀ ਪੱਧਰ ਤੇ ਸਾਹਮਣੇ ਆਈ, ਦੂਜਾ ਇਹ ਕਿ ਜਿਹੜਾ ਪੋਲ ਪ੍ਰੋਸੈਸ ਨੂੰ ਲੈ ਕੇ ਸਾਹਮਣੇ ਆਈ, ਤੇ ਅੱਜ ਫਿਲਹਾਲ ਆਪਾਂ ਜਿਹੜੀਆਂ SIR ਵਗੈਰਾ ਦੀ ਗੱਲ ਬਾਹਰ ਰੱਖਦੇ ਹਾਂ ਇੱਥੋਂ, ਤੇ ਹੁਣ ਉਹਦੇ ਚ ਵੱਖ ਵੱਖ ਜਥੇਬੰਦੀਆਂ ਨੇ ਜਿਹੜੀਆਂ ਇਸ ਇਲੈਕਸ਼ਨ ਦੇ ਮਾਮਲੇ ਵਿੱਚ ਕੰਮ ਕਰ ਰਹੀਆਂ ਨੇ, NGOs ਨੇ ਬਹੁਤ ਸਾਰੀਆਂ, ਤੇ ਉਹਨਾਂ ਨੇ ਇਹ ਤੱਥ ਵੀ ਲਿਆਂਦੇ ਇਹ ਜਿਹੜੇ ਸੀ ਸਾਹਮਣੇ ਕਿ ਵੋਟਾਂ ਜਿਹੜੀਆਂ ਨੇ ਮਸ਼ੀਨ ਦੇ ਵਿੱਚ ਜਿਹੜੀਆਂ ਨੇ ਉਹ ਘੱਟ ਪੋਲ ਹੋਈ, ਮਸ਼ੀਨ ਦੇ ਵਿੱਚ ਵੱਧ ਪੋਲ ਹੋਈਆਂ ਨੇ, ਤੇ ਜਿਹੜਾ ਉੱਥੇ ਰਿਕਾਰਡ ਆ ਉੱਥੇ ਘੱਟ ਪੋਲ ਹੋਈਆਂ ਨੇ। ਇਹ ਡਿਫਰੈਂਸ ਜਿਹੜਾ ਹੈ ਕਿਉਂ ਆ, ਜਿਹੜੀਆਂ ਮਸ਼ੀਨ ਦੇ ਵਿੱਚ ਜਾਂ ਜਦੋਂ ਰਿਜ਼ਲਟ ਆਇਆ ਜਿਹੜੀ ਉੱਥੇ ਕਾਊਂਟਿੰਗ ਦੇ ਵਿੱਚ ਜਿਹੜੀਆਂ ਵੋਟਾਂ ਨਿਕਲੀਆਂ ਉਹ ਜਿਹੜੀਆਂ ਉਹ ਵੱਧ ਕਿੱਥੋਂ ਨਿਕਲੀਆਂ, ਫਿਰ ਜਿਹੜੀ ਉਹ ਪਰਚੀ ਨਾਲ ਨਿਕਲਦੀ ਆ ਉਹ ਵੀ ਕਿਉਂਕਿ ਨਾਲ ਰੱਖਿਆ ਜਾਂਦੀਆਂ ਸੰਭਾਲ ਕੇ, ਤੇ ਉਹਨਾਂ ਦੀ ਕਾਊਂਟਿੰਗ ਦੀ ਮੰਗ ਹੋਰ, ਇਹ ਬੜਾ ਉਦੋਂ ਮਾਮਲਾ ਚੱਲਦਾ ਰਿਹਾ, ਪਰ ਇਹਦੇ ਤੇ ਕੋਈ ਬਹੁਤਾ ਅੱਗੋਂ ਗੱਲ ਚੱਲੀ ਨੀ, ਨਾ ਹੀ ਇਹਦੇ ਤੇ ਕੋਈ ਸੁਪਰੀਮ ਕੋਰਟ ਨੇ ਸਾਥ ਦਿੱਤਾ। ਤੇ ਪਰ ਹੁਣ ਜਦੋਂ ਇਹ ਸਾਰਾ ਜਿਹੜਾ ਮਾਮਲਾ, ਜਿਹੜੇ 2 ਚੋਣ ਕਮਿਸ਼ਨਰ ਸੀ ਲਾਏ ਤਾਂ ਇਸੇ ਸਰਕਾਰ ਨੇ ਸੀਗੇ, ਤੇ ਪਰ ਮੁੱਖ ਚੋਣ ਕਮਿਸ਼ਨਰ ਨੇ ਆਪਣੀ ਪੱਧਰ ਤੇ ਜਾਂ ਆਪਣੇ ਬਿਲਕੁਲ ਹੇਠਲੇ ਜਿਹੜੇ ਨੇਗੇ ਅਧਿਕਾਰੀ ਉਹਨਾਂ ਨੂੰ ਨਾਲ ਲੈ ਕੇ ਜਾਂ ਉਹਨਾਂ ਨੂੰ ਆਰਡਰ ਕਰਕੇ ਜੋ ਕੁਛ ਫੈਸਲੇ ਕਰਵਾਏ ਕੀਤਾ, ਤੇ ਉਹ ਹੁਣ ਸਾਰੀਆਂ ਗੱਲਾਂ ਜਿਹੜੀਆਂ ਨੇ ਉਹ ਸਾਹਮਣੇ ਆ ਗਈਆਂ ਨੇ ਉਹਨਾਂ ਦੇ ਇਹ ਡਾਈਸੈਂਟ ਨੋਟ ਜਾਂ ਅਸਹਿਮਤੀ ਦੀ ਗੱਲ ਤੋਂ ਬਾਅਦ। ਹੁਣ ਫਿਰ ਇਹ ਮਾਮਲਾ ਸੁਪਰੀਮ ਕੋਰਟ ਚਲਾ ਗਿਆ, ਤੇ ਹੁਣ ਸੁਪਰੀਮ ਕੋਰਟ ਨੇ ਫਿਰ, ਕਿਉਂਕਿ ਪਹਿਲਾਂ ਸੁਪਰੀਮ ਕੋਰਟ ਬਿਲਕੁਲ ਨਾਲ ਮਿਲ ਕੇ ਚੱਲ ਰਹੀ ਸੀ, ਜੋ ਫੈਸਲਾ ਜਿਹੜਾ ਚੋਣ ਕਮਿਸ਼ਨ ਦਾ ਹੁੰਦਾ ਸੀ ਸੁਪਰੀਮ ਕੋਰਟ ਉਹਦੇ ਤੇ ਮੋਹਰ ਲਾ ਦਿੰਦੀ ਸੀ। ਲਗਾਤਾਰ ਇਹ ਗੱਲਾਂ ਹੋਈਆਂ, ਪਟੀਸ਼ਨਾਂ ਹੋਈਆਂ, ਕਿੰਨੀਆਂ ਪਟੀਸ਼ਨਾਂ ਹੋਈਆਂ ਨੇ ਜਿੱਥੇ ਜਿੱਥੇ ਪਹਿਲਾਂ ਬਿਹਾਰ ਦੇ ਵਿੱਚ ਚੋਣ ਵੇਲੇ ਹੋਈ, ਫਿਰ ਜਿਹੜਾ ਹੈ ਪੱਛਮੀ ਬੰਗਾਲ ਦੇ ਵਿੱਚ ਚੋਣ ਵੇਲੇ ਹੋਈ, ਤੇ ਉਹਨਾਂ ਨੇ ਮਤਲਬ ਕਿ ਪੂਰੀ ਸਰਕਾਰ ਦੀ ਤੇ ਜਿਹੜੀ ਚੋਣ ਕਮਿਸ਼ਨ ਦੀ ਤੇ ਸੁਪਰੀਮ ਕੋਰਟ ਉਹਦੇ ਤੇ ਪੂਰੀ ਉਹ ਸਹਿਮਤੀ ਦੇ ਤਰੀਕੇ ਦੇ ਨਾਲ ਹੀ ਉਹ ਚੱਲਦਾ ਰਿਹਾ ਮਾਮਲਾ। ਤੇ ਜਦੋਂ SIR ਵਾਲਾ ਮਾਮਲਾ ਆਇਆ, ਖਾਸ ਕਰਕੇ ਇੰਨੀਆਂ ਜ਼ਿਆਦਾ ਵੋਟਾਂ ਕੱਟੀਆਂ ਜਾਣ ਲੱਗੀਆਂ, ਖਾਸ ਕਰਕੇ ਉਹਨਾਂ ਇਲਾਕਿਆਂ ਚੋਂ ਜਿੱਥੇ ਦੂਸਰੀਆਂ ਜਿਹੜੀਆਂ ਨੇ ਕਮਿਊਨਿਟੀਜ਼ ਨੇ ਜਾਂ ਭਾਈਚਾਰੇ ਨੇ ਉਹਨਾਂ ਦੇ ਲੋਕ ਜ਼ਿਆਦਾ ਨੇ, ਤੇ ਉੱਥੇ ਜ਼ਿਆਦਾ ਵੋਟਾਂ ਕੱਟੀਆਂ ਗਈਆਂ। ਜਿਹੜੀ ਹੁਣ ਰੀਸੈਂਟਲੀ ਦਿੱਲੀ ਦੇ ਵਿੱਚ SIR ਹੋਈ ਹੈ, ਜਿਹੜੇ ਪਹਿਲੇ ਗੇੜ ਦੇ ਵਿੱਚ ਜਾਂ ਉੱਥੋਂ ਜਿਹੜੀਆਂ 1/3 ਵੋਟਾਂ ਜਿਹੜੀਆਂ ਕੱਟੀਆਂ ਜਾਣੀਆਂ, ਤੇ ਇਹ ਬਹੁਤ ਜਿਹੜੀ ਵੱਡੀ ਇੱਕ ਗੱਲ ਸੀਗੀ। ਤੇ ਫਿਰ ਉਸ ਭਾਈਚਾਰੇ ਦੀਆਂ ਕੱਟੀਆਂ ਗਈਆਂ ਜਿਹਦੇ ਖਿਲਾਫ ਲਗਾਤਾਰ ਇੱਕ BJP ਦੀ ਜਿਹੜੀ ਆ ਉਹ ਕੰਪੇਨ ਵੀ ਭਾਵੇਂ ਉਹ ਲੁਕਵੇਂ ਢੰਗ ਨਾਲ ਚੱਲ ਰਹੀ ਹੈ, ਤੇ ਹੋਰ ਵਿਸ਼ਵ ਹਿੰਦੂ ਪਰਿਸ਼ਦ, RSS ਇਸ ਤਰ੍ਹਾਂ ਦੀਆਂ ਜਥੇਬੰਦੀਆਂ ਆਪਣੇ ਤਰੀਕੇ ਨਾਲ ਚਲਾ ਰਹੀਆਂ ਨੇ,
ਤੇ ਕਿ ਉਹਨਾਂ ਨੂੰ ਵੋਟ ਦੇ ਹੱਕ ਤੋਂ ਜਿਹੜਾ ਵਾਂਝਾ ਕੀਤਾ ਜਾਵੇ। ਫਿਰ ਨਾਲ ਹੋਰ ਬਹੁਤ ਸਾਰੀਆਂ ਗੱਲਾਂ ਜੋੜ ਦਿੱਤੀਆਂ ਗਈਆਂ ਕਿ ਜੇ ਤੁਹਾਡੀ ਜਿਹੜੀ ਸਪੈਸ਼ਲ ਇੰਟੈਂਸਿਵ ਜਿਹੜੀ ਉਹ ਹੈ ਰਿਵੀਜ਼ਨ ਦੇ ਵਿੱਚ ਤੁਸੀਂ ਨਹੀਂ ਆਏ ਤਾਂ ਤੁਹਾਨੂੰ ਹੋਰ ਸਹੂਲਤਾਂ ਵੀ ਨਹੀਂ ਮਿਲ

0: ਕਰਦੀਆਂ, ਤੁਹਾਡਾ ਆਧਾਰ ਕਾਰਡ ਕਿਸੇ ਕੰਮ ਦਾ ਨਹੀਂ, ਤੁਹਾਡਾ ਰਾਸ਼ਨ ਕਾਰਡ ਕਿਸੇ ਕੰਮ ਦਾ ਨਹੀਂ, ਤੁਹਾਡੇ ਜਿਹੜੇ ਪੀਲੇ ਕਾਰਡ ਨੀਲੇ ਕਾਰਡ ਬਣੇ ਆ ਉਹ ਕਿਸੇ ਕੰਮ ਦੇ ਨਹੀਂ। ਤੇ ਫਿਰ ਲੋਕਾਂ ਦੇ ਵਿੱਚ ਇਸ ਤੇ ਜ਼ਿਆਦਾ ਇਹ ਗੱਲ ਆਈ ਕਿ ਸਾਨੂੰ ਤਾਂ ਸਾਰੀਆਂ ਸਹੂਲਤਾਂ ਹੀ ਨਹੀਂ ਮਿਲਣੀਆਂ, ਤੇ ਇੱਕ ਤਰ੍ਹਾਂ ਦੀ ਨਾਗਰਿਕਤਾ ਖਤਮ ਹੋਣ ਦੇ ਕਿਨਾਰੇ। ਹਾਲਾਂਕਿ ਉਹਦੇ ਚ ਬਾਅਦ ਦੇ ਵਿੱਚ ਚੋਣ ਕਮਿਸ਼ਨ ਨੇ ਵੀ ਇੱਕ ਵਾਰੀ ਇਹ ਕਿਹਾ ਕਿ ਸਿਟੀਜ਼ਨਸ਼ਿਪ ਜਿਹੜਾ ਹੈਗਾ ਉਹ ਕਰਨਾ ਜਾਂ ਸਿਟੀਜ਼ਨਸ਼ਿਪ ਦੇਣਾ ਇਹ ਚੋਣ ਕਮਿਸ਼ਨ ਦਾ ਕੰਮ ਜਿਹੜਾ ਨਹੀਂ ਹੈ। ਪਰ ਜਦੋਂ ਹੁਣ ਸਾਰਾ ਮਾਮਲਾ ਜਦੋਂ ਇਹ ਸਾਹਮਣੇ ਆ ਗਿਆ, ਹੁਣ ਸੁਪਰੀਮ ਕੋਰਟ ਨੂੰ ਜਿਹੜਾ ਹੈ ਤੇ ਏਦਾਂ ਦਾ ਰੁੱਖ ਅਪਣਾਉਣਾ ਪੈ ਗਿਆ, ਕਿਉਂਕਿ ਇੱਕ ਜਿਹੜਾ ਇੱਕ ਲੋਕਾਂ ਦਾ ਪ੍ਰੈਸ਼ਰ ਹੁੰਦਾ ਜਾਂ ਜਨਤਕ ਪ੍ਰੈਸ਼ਰ ਹੁੰਦਾ, ਦਬਾਅ ਹੁੰਦਾ, ਉਹ ਵੀ ਬਹੁਤ ਵੱਡੀ ਗੱਲ ਹੁੰਦੀ ਹੈ। ਜ਼ਰੂਰੀ ਨਹੀਂ ਕਿ ਸਾਰੀਆਂ ਗੱਲਾਂ ਜਿਹੜੀਆਂ ਸਿਆਸੀ ਤੌਰ ਤੇ ਅਸੈਂਬਲੀਆਂ ਦੇ ਵਿੱਚ ਜਾਂ ਪਾਰਲੀਮੈਂਟ ਦੇ ਵਿੱਚ ਹੁੰਦੀਆਂ ਉਹਦੇ ਤੇ ਜਿਹੜਾ ਹੈਗਾ ਕੋਈ ਬਹੁਤੀ ਗੌਰ ਹੋਵੇ। ਤੇ ਜਿਵੇਂ ਹੁਣ ਜੰਤਰ ਮੰਤਰ ਲਗਾਤਾਰ ਪ੍ਰਦਰਸ਼ਨ ਚੱਲ ਰਹੇ ਨੇ ਤੇ ਇਹ ਵੀ ਸਾਰਾ ਕੁਛ ਨੋਟਸ ਦੇ ਵਿੱਚ ਆ। ਉਸ ਤੋਂ ਪਹਿਲਾਂ ਜਦੋਂ ਜਿਹੜੀ CJP ਨਵੀਂ ਪਾਰਟੀ ਜਿਹੜੀ ਹੋਣ ਚਾਹੀ ਸੀ ਉਹਦੀ ਖਿੱਚੋ ਤੂ ਹੋਈ ਔਰ ਸਾਰਾ ਉਹ ਬੜਾ ਇੰਟਰਨੈਸ਼ਨਲ ਮੀਡੀਆ ਤੱਕ ਜਿਹੜੀਆਂ ਉਹ ਗੱਲਾਂ ਗਈਆਂ, ਤੇ ਹੁਣ ਜਿਹੜਾ ਇਹਦੇ ਤੇ ਸੁਪਰੀਮ ਕੋਰਟ ਨੇ ਇਹ ਜਿਹੜਾ ਹੈਗਾ ਇਹ ਲਿਆ ਕੇ ਅਸੀਂ ਇਹਦੀ ਜਾਂਚ ਕਰ ਰਹੇ ਹਾਂ, ਉਹਨੂੰ ਰੱਦ ਕਰਾਂਗੇ। ਪਰ ਨਾਲ ਹੀ ਫਿਰ ਉੱਥੇ ਗੱਲ ਉਹ ਖੜੀ ਹੈ ਕਿ ਜੇ ਹੁਣ ਕੱਲ ਨੂੰ ਮੁੱਖ ਚੋਣ ਕਮਿਸ਼ਨਰ ਕੋਈ ਹੋਰ ਏਦਾਂ ਦੇ ਕੋਈ ਫੈਸਲੇ ਲੈਂਦਾ ਜਾਂ ਤੇ ਉਹਦੇ ਤੇ ਕੋਈ ਰੋਕ ਨਹੀਂ ਹੈ ਕਿ ਕੋਈ ਫੈਸਲਾ ਨਹੀਂ ਲਿਆ ਜਾ ਸਕਦਾ। ਦੂਜੇ ਪਾਸੇ ਰਣਜੋਤ ਜੀ ਇੱਕ ਗੱਲ, ਜਿਹੜੀਆਂ ਵਿਰੋਧੀ ਪਾਰਟੀਆਂ ਨੇ ਤੇ ਉਹ ਠੀਕ ਹੈ ਇਸ ਤੇ ਇਕੱਠੀਆਂ ਤਾਂ ਹੋ ਜਾਂਦੀਆਂ ਨੇ ਤੇ ਪਰ ਕਿਉਂਕਿ ਜਦੋਂ ਹਾਊਸ ਦੇ ਵਿੱਚ ਗੱਲ ਆਉਂਦੀ ਹੈ ਜਿਵੇਂ SIR ਵਾਲਾ ਮੁੱਦਾ ਹੀ ਸੀਗਾ, SIR ਮੁੱਦੇ ਤੇ ਵੀ ਕਿੰਨੀਆਂ ਜਿਹੜੀਆਂ ਪਾਰਟੀਆਂ ਸੀ ਤੇ ਵਿਰੋਧੀ ਧਿਰ ਦੀਆਂ ਵਿੱਚ ਵੀ ਉਹ ਜਿਹੜੀਆਂ ਉਹ ਕਹਿੰਦੇ ਕਿ ਨਹੀਂ ਅਸੀਂ ਇਸ ਦੇ ਨਾਲ ਸਹਿਮਤ ਹਾਂ। ਤੇ ਇਸ ਤਰ੍ਹਾਂ ਜਦੋਂ ਪਹਿਲਾਂ ਹੋਰ ਇਸ਼ੂ ਜਿਹੜੇ ਵੱਡੇ ਇਸ਼ੂ ਆਏ ਨੇ ਜਿਵੇਂ ਜੰਮੂ ਕਸ਼ਮੀਰ ਨੂੰ ਤੋੜਨ ਵਾਲੀ ਗੱਲ, ਧਾਰਾ ਖਤਮ 370 ਖਤਮ ਕਰਨ ਵਾਲੀ ਗੱਲ, ਉਹਦੇ ਤੇ ਵੀ ਜਿਹੜੀਆਂ ਇਹ ਵਿਰੋਧੀ ਪਾਰਟੀਆਂ ਦੇ ਵਿੱਚੋਂ ਕੁਛ ਪਾਰਟੀਆਂ ਉਹਦੇ ਹੱਕ ਦੇ ਵਿੱਚ ਭੁਗਤੀਆਂ, ਬਿੱਲ ਦੇ ਹੱਕ ਦੇ ਵਿੱਚ, ਤੇ ਜਿਹੜੀ ਵਿਰੋਧੀ ਧਿਰ ਹੈ ਉਹਨੂੰ ਵੀ ਮੇਰਾ ਖਿਆਲ ਹੈ ਕਿ ਹੁਣ ਕੰਸੋਲੀਡੇਟ ਜਿਹੜਾ ਹੈਗਾ ਹੋਣਾ ਪਏਗਾ ਹੁਣ। ਹਾਲਾਂਕਿ ਚਲੋ ਇੰਡੀਆ ਬਲੋਕ ਬਣਿਆ, ਉਹਨੇ ਮੀਟਿੰਗਾਂ ਵੀ ਕੀਤੀਆਂ ਨੇ ਤੇ ਹੁਣ ਤਾਂ ਇੱਥੋਂ ਤੱਕ ਜਿਹੜਾ ਕਾਂਗਰਸ ਦੇ ਜਿਹੜੇ ਪ੍ਰਧਾਨ ਹੈ ਮਿਸਟਰ ਮਲਕਾਰਜਨ ਖੜਗੇ, ਉਹਨਾਂ ਨੇ ਵੀ ਕਹਿਤਾ ਕਿ ਉਹ ਕਿਸੇ ਵੀ ਗੱਲ ਤੋਂ ਪਿੱਛੇ ਨਹੀਂ ਹਟਣਗੇ। ਜਿਹੜੀਆਂ ਤਿੰਨ ਮੁੱਖ ਮੰਗਾਂ ਨੇ ਜਿਹਦੇ ਚ ਇੱਕ ਜਿਹੜੀ ਮੰਗ ਹੈ ਖਾਸ, ਉਹ ਮੁੱਖ ਚੋਣ ਕਮਿਸ਼ਨਰ ਨੂੰ ਗਿਆਨੇਸ਼ ਕੁਮਾਰ ਨੂੰ ਹਟਾਉਣ ਦੀ ਮੰਗ ਵੀ ਹੈ ਜਿਹੜੀ, ਤੇ ਉਹ ਜਿੰਨਾ ਚਿਰ ਨਹੀਂ ਜਿਹੜੀਆਂ ਮੰਨੀਆਂ ਜਾਂਦੀਆਂ, ਤੇ ਨਾਲ ਉਹਨਾਂ ਨੇ ਉਹ ਨੋਟਿਸ ਵੀ ਤਿਆਰ ਕਰ ਲਿਆ ਤੇ ਜਿਹੜਾ ਇੰਪੀਚਮੈਂਟ ਨੋਟਿਸ ਜਾਂ ਇੰਪੀਚਮੈਂਟ ਮੋਸ਼ਨ ਆਪਾਂ ਕਹਿੰਦੇ ਹਾਂ। ਤੇ ਇਸ ਤਰੀਕੇ ਦੀ ਜਿਹੜੀ ਆ ਹੁਣ ਇਹ ਗੱਲ ਚੱਲ ਰਹੀ ਹੈ ਇਸ ਇਲੈਕਸ਼ਨ ਦੇ ਇਹ ਮੁੱਦੇ ਨੂੰ ਲੈ ਕੇ। ਇੱਕ ਗੱਲ ਵਿੱਚ ਮੈਂ ਜਿਹੜੀ ਫਾਰਮ 6 ਜਿਹੜਾ ਹੈਗਾ, ਫਾਰਮ 6 ਜਿਹੜਾ ਉਹਦੇ ਬਾਰੇ, ਹੁਣ ਉਹਦੇ ਬਾਰੇ ਵੀ ਸੁਪਰੀਮ ਕੋਰਟ ਨੇ ਕਹਿੰਦਾ ਕਿ ਸਾਥੋਂ ਤਾਂ ਮਨਜ਼ੂਰੀ ਨਹੀਂ ਲਈ ਕਿ ਇਹਦੇ ਚ ਕੌਲਮ ਐਡ ਕਰਨਾ, ਤੇ ਇਹਦੇ ਨਾਲ ਹੀ ਜਿਹੜਾ ਹੁਣ ਚੋਣ ਕਮਿਸ਼ਨ ਵੀ ਇਸ ਗੱਲ ਤੋਂ ਭੱਜ ਗਿਆ, ਉਹ ਕਹਿੰਦੇ ਅਸੀਂ ਕੌਲਮ ਤਾਂ ਉਹ ਚ ਐਡ ਕੀਤਾ ਹੀ ਨਹੀਂ, ਅਸੀਂ ਤਾਂ ਉਹ ਚ ਕੋਈ ਸੋਧ ਕੀਤੀ ਨਹੀਂ, ਅਸੀਂ ਤਾਂ ਉਹਦੇ ਨਾਲ ਇੱਕ ਜਿਹੜਾ ਸੀ ਡੈਕਲਰੇਸ਼ਨ, ਸੈਲਫ ਡੈਕਲਰੇਸ਼ਨ ਇੱਕ ਲਾਈ ਹੈ, ਜਿਹੜਾ ਐਲਾਨਨਾਮਾ ਜਿਹਨੂੰ ਕਹਿੰਦੇ ਆ। ਪਰ ਚੱਕਰ ਤਾਂ ਉਹੀ ਹੈ ਕਿ ਜੇ ਉਹ ਐਲਾਨਨਾਮਾ ਤੁਹਾਡਾ ਮੈਪਿੰਗ ਨਹੀਂ ਹੁੰਦੀ ਤੁਹਾਡੇ ਪੇਰੈਂਟਸ ਦੀ, ਤਾਂ ਨਵੀਂ ਵੋਟ ਵੀ ਨਹੀਂ ਬਣ ਸਕਦੀ, ਉਹ ਉਸ ਗੱਲ ਤੇ ਅਜੇ ਕਿਤੇ ਉਹ ਆ ਨਹੀਂ ਰਹੇ। ਤੇ ਸੁਪਰੀਮ ਕੋਰਟ ਨੇ ਵੀ ਇੰਨਾ ਕਹਿ ਕੇ ਪੱਲਾ ਝਾੜ ਲਿਆ ਆਪਣਾ ਕਿ ਨਹੀਂ ਅਸੀਂ ਇਹਦੀ ਕੋਈ ਮਨਜ਼ੂਰੀ ਨਹੀਂ ਸੀ ਦਿੱਤੀ ਕਿ ਫਾਰਮ 6 ਦੇ ਵਿੱਚ ਜਿਹੜਾ ਇੱਦਾਂ ਦਾ ਕੋਈ ਅਮੈਂਡਮੈਂਟ ਕਰਕੇ ਨਵਾਂ ਕਾਲਮ ਐਡ ਕੀਤਾ ਜਾਵੇ। ਸੋ ਹੁਣ ਇਸ ਤਰ੍ਹਾਂ ਦੀ ਜਿਹੜੀ ਹੈ ਉਹ ਸਿਚੁਏਸ਼ਨ ਹੈ, ਤੇ ਪਰ ਇਹ ਹੈ ਕਿ ਚਲੋ ਮੀਡੀਆ ਵਾਸਤੇ ਇੱਕ ਥੋੜਾ ਜਿਹਾ ਬਣਿਆ ਹੋਇਆ, ਹਰ ਰੋਜ਼ ਕੁਛ ਨਾ ਕੁਛ ਨਵਾਂ ਮਿਲ ਜਾਂਦਾ।
1: ਨਹੀਂ ਬਿਲਕੁਲ, ਇਹ 'ਚ ਇੱਕ ਗੱਲ ਬਸ ਇਹ ਜਿਹੜਾ ਤੁਸੀਂ ਧਿਆਨ ਦਵਾਇਆ ਵਾ ਉਹਦੇ ਵਿੱਚ ਬਹੁਤ ਇੰਪੋਰਟੈਂਟ ਹੈ ਕਿ ਬਾਕੀ ਧਿਰਾਂ ਕੀ ਇਸ ਟਾਈਮ ਰੋਲ ਅਦਾ ਕਰ ਰਹੀਆਂ ਨੇ। ਸੋ ਆਪਣੇ ਆਪਣੇ ਪੱਧਰ ਦੇ ਉੱਤੇ ਤਾਂ ਸਾਰੇ ਤੂਤੀ ਵਜਾ ਰਹੇ ਨੇ, ਚਾਹੇ ਉਹ ਕਾਂਗਰਸ ਹੈ ਚਾਹੇ ਫਿਰ ਨਵੀਆਂ ਪਾਰਟੀਆਂ ਜਿਹੜੀਆਂ ਇਸ ਟਾਈਮ ਹੋਣ 'ਚ ਆਉਣ ਦੀ ਕੋਸ਼ਿਸ਼ ਕਰ ਰਹੀਆਂ ਨੇ ਜਾਂ ਆਪਣਾ ਦਬਦਬਾ ਵਧਾ ਰਹੀਆਂ ਨੇ, ਜਿਨ੍ਹਾਂ ਦੇ ਵਿੱਚ ਕਾਕਰੋਚ ਜਨਤਾ ਪਾਰਟੀ ਵੀ ਸ਼ਾਮਿਲ ਆ। ਸੋ ਇਹ ਸਾਰੇ ਪਿਛਲੀਆਂ ਵੀ ਜੇ ਆਪਾਂ ਇਲੈਕਸ਼ਨਾਂ ਦਾ ਵੇਖੀਏ ਤਾਂ ਉਸ ਸਮੇਂ ਵੀ ਆਪਾਂ ਵੇਖਿਆ ਕਿ ਆਪਸੀ ਜਿਹੜੀ ਇਹਨਾਂ ਦੀ ਫੋਟਿਆ ਜਾਂ ਫਿਰ ਆਪਸ ਵਿੱਚ ਨਾ ਕੋਈ ਸਹਿਮਤੀ ਬਣ ਪਾਉਣੀ, ਉਹ ਇੱਕ ਵੱਡਾ ਕਾਰਨ ਰਿਹਾ ਵੀ ਫਿਰ ਦੁਬਾਰਾ ਤੋਂ ਸਾਰੇ ਹੀ ਖੁੱਡੇ ਲੈਣ ਲੱਗ ਗਏ। ਅਤੇ ਹਾਲੇ ਵੀ ਜੇ ਵੇਖਿਆ ਜਾਵੇ ਤਾਂ ਉਸ ਤੋਂ ਬਾਅਦ ਕੁਛ ਖਾਸ ਕੋਈ ਸਿੱਖਿਆ ਤੇ ਲਈ ਨਜ਼ਰ ਨਹੀਂ ਆਉਂਦੀ। ਜੇਕਰ ਆਪਾਂ ਇਸ ਮਾਮਲੇ 'ਤੇ ਗੱਲ ਕਰੀਏ ਤਾਂ ਸਭ ਤੋਂ ਵੱਡਾ ਮਸਲਾ ਵਾ ਇਹ ਕਿ ਜੇ ਤੁਸੀਂ ਵੋਟਰ ਨੂੰ ਪ੍ਰਭਾਵਿਤ ਕਰ ਵੀ ਲਿਆ, ਉਹਨੂੰ ਆਪਣੇ ਹੱਕ 'ਚ ਭੁਗਤਾ ਵੀ ਲਿਆ, ਅਤੇ ਜੇ ਤੁਹਾਨੂੰ ਲੱਗਦਾ ਕਿ ਉੱਥੇ ਧਾਂਦਲੀ ਹੋ ਰਹੀ ਹੈ ਜਾਂ ਉਸ ਅਦਾਰੇ ਦੇ ਵਿੱਚ ਇਹ ਸਾਰੀ ਸਮੱਸਿਆ ਆ ਰਹੀ ਹੈ, ਅਤੇ ਜਦੋਂ ਤੁਸੀਂ ਉਹਨੂੰ ਠੀਕ ਕਰਨ ਦੇ ਲਈ ਆਪਸ ਵਿੱਚ ਇੱਕਜੁੱਟ ਨਹੀਂ ਹੈ ਉਸ ਰੂਪ ਦੇ ਵਿੱਚ, ਤਾਂ ਫਿਰ ਅੱਗੇ ਨਤੀਜੇ ਤੁਸੀਂ ਮਤਲਬ ਕੀ ਆਸ ਲਾਉਂਦੇ ਹੋ?
0: ਇੱਥੇ ਰਣਜੋਤ ਜੀ ਜਿਹੜੀ ਇੱਕ ਵੱਡੀ ਸਭ ਤੋਂ ਵੱਡੀ ਸਮੱਸਿਆ ਇਹ ਹੈ, ਖੈਰ ਚਲੋ ਡੈਮੋਕ੍ਰੇਸੀ ਦੇ ਵਿੱਚ ਹੋਣਾ ਵੀ ਚਾਹੀਦਾ, ਤੇ ਪਰ ਇਹ ਹੈ ਕਿ ਕਿਉਂਕਿ ਜੋ ਤੁਸੀਂ ਨਾਰਾ ਦਿੰਦੇ ਹੋ ਜਾ ਕੇ ਫੀਲਡ ਦੇ ਵਿੱਚ ਜਾਂ ਹੋਰ, ਉਹ ਤਾਂ ਇਹ ਸਾਰਾ ਦਿੰਦੇ ਹੋ ਜਾਂ ਤੁਸੀਂ ਦੱਸਦੇ ਹੋ ਕਿ ਆਹ ਡਿਕਟੇਟਰਸ਼ਿਪ ਆਇਆ ਸੋਰ ਆ, ਤੇ ਜਦੋਂ ਇੱਕ ਵਾਰੀ ਲਾਂਭੇ ਕਰਨ ਵਾਸਤੇ ਤੁਹਾਨੂੰ ਫਿਰ ਇਕੱਠੇ ਹੋਣੇ ਪਏਗਾ, ਤੇ ਉੱਥੇ ਫਿਰ ਇਹ ਮਸਲਾ ਆ ਜਾਂਦਾ ਹੈ ਕਿ ਕਿਹੜਾ ਲੀਡਰ ਵੱਡਾ ਹੈ ਕਿਹੜਾ ਛੋਟਾ ਹੈ, ਅਸੀਂ ਰਾਹੁਲ ਗਾਂਧੀ ਦੀ ਅਗਵਾਈ ਮੰਨਣੀ ਹੈ ਜਾਂ ਨਹੀਂ ਮੰਨਣੀ। ਪਿਛਲੇ ਸਮੇਂ ਦੇ ਦੌਰਾਨ ਇਹੀ ਸਮੱਸਿਆ ਆਉਂਦੀ ਰਹੀ ਨਾ, ਹਾਲਾਂਕਿ ਚਲੋ ਭਾਵੇਂ ਜਿਹੜੀ ਤ੍ਰਿਮੂਲ ਕਾਂਗਰਸ ਆ ਉਹਦੇ ਲੀਡਰਾਂ ਨੇ ਕਿਹਾ ਕਿ ਠੀਕ ਆ ਉਹ ਸਾਡੇ ਲੀਡਰ ਨੇ ਓਪੋਜੀਸ਼ਨ ਦੇ ਲੀਡਰ ਨੇ, ਪਰ ਜਦੋਂ ਕਿਤੇ ਫੀਲਡ ਦੇ ਵਿੱਚ ਇਕੱਠੇ ਹੋਣ ਵਾਲੀ ਗੱਲ ਹੋਈ ਉੱਥੇ ਫਿਰ ਉਹਨਾਂ ਨੇ ਆਪਣਾ ਅਲੱਗ ਸ਼ੁਰੂ ਕਰ ਲਿਆ ਜਾਂ ਕਹਿਤਾ ਕਿ ਅਸੀਂ ਨਹੀਂ ਇਸ ਮੁੱਦੇ ਤੇ ਅਸੀਂ ਨਾਲ ਨਹੀਂ ਹੈਗੇ। ਤੇ ਇਸੇ ਤਰ੍ਹਾਂ ਜਿਹੜੀ ਹੈ NCP ਜਿਹੜੀ ਮਹਾਰਾਸ਼ਟਰ ਦੀ ਨੈਸ਼ਨਲਿਸਟ ਕਾਂਗਰਸ ਪਾਰਟੀ ਹੈ ਮਿਸਟਰ ਪਵਾਰ ਦੀ ਜਿਹੜੀ ਅਗਵਾਈ ਵਾਲੀ, ਤੇ ਉਹਨਾਂ ਨੇ ਵੀ ਜਿਹੜਾ ਏਦਾਂ ਦਾ ਕੀਤਾ ਕਿ ਨਹੀਂ ਇਸ ਮੁੱਦੇ ਤੇ ਤਾਂ ਅਸੀਂ ਸਹਿਮਤ ਹੋਵਾਂਗੇ, ਜਿਹੜਾ ਪਿੱਛੇ ਖਾਸ ਕਰਕੇ ਜੋ ਬਿੱਲ ਲਿਆਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ, ਹਾਲਾਂਕਿ ਚਲੋ ਉੱਥੇ ਸਾਰੀ ਵਿਰੋਧੀ ਧਿਰ ਲਗਭਗ ਇੱਕਜੁੱਟ ਹੋ ਗਈ ਜਿਸ ਕਰਕੇ ਉਹ ਪਾਸ ਨਹੀਂ ਜਿਹੜਾ ਸੀ ਉਹ ਹੋ ਸਕਿਆ, ਤੇ ਉਹ ਜਿਹੜਾ ਬਿੱਲ ਸੀਗਾ ਉਹ ਸੀਗਾ ਸੀਟਾਂ ਵਧਾਉਣ ਵਾਲਾ, ਜਿਹੜਾ ਪਾਰਲੀਮੈਂਟ ਦੀਆਂ ਸੀਟਾਂ ਵਧਾਉਣ ਵਾਲਾ ਜਾਂ ਜਿਹਨੂੰ ਨਵੀਂ ਹਲਕਾ ਬੰਦੀ ਵਾਲਾ ਬਿੱਲ ਕਹਿ ਦਿੰਦੇ ਹਾਂ ਆਪਾਂ, ਤੇ ਡੀਲਿਮਿਟੇਸ਼ਨ ਕਰਨ ਵਾਲਾ, ਤੇ ਉਹਦੇ ਚ ਨਾਲ ਜਿਹੜਾ ਜੋੜੀ ਹੋਈ ਸੀ ਗੱਲ ਔਰਤਾਂ ਨੂੰ ਜਿਹੜੀ ਸੀ 33% ਰਾਖਵਾਂ ਕਰਨ ਵਾਲੀ ਗੱਲ ਜਿਹੜੀ ਸੀ, ਚਲੋ ਉਸ ਬਹਾਨੇ ਲਿਆਂਦਾ ਜਾ ਰਿਹਾ ਸੀਗਾ, ਤੇ ਉੱਥੇ ਵੀ ਫਿਰ ਇਹ ਅਲੱਗ ਅਲੱਗ ਜਿਹੜੀਆਂ ਪਾਰਟੀਆਂ ਹੋ ਗਈਆਂ। ਤੇ ਦੂਜਾ ਇਹ ਲੱਗਦਾ ਹੁੰਦਾ ਕਿ ਜਦੋਂ 1975 ਦੇ ਵਿੱਚ ਕਾਂਗਰਸ ਦੀ ਸਰਕਾਰ ਸੀ ਮਿਸਿਸ ਇੰਦਰਾ ਗਾਂਧੀ ਉਦੋਂ ਜਿਹੜੇ ਸੀਗੇ ਪ੍ਰਾਈਮ ਮਿਨਿਸਟਰ ਸੀ, ਤੇ ਉਹਨਾਂ ਨੇ ਐਮਰਜੈਂਸੀ ਲਾਤੀ ਸੀ, ਤੇ ਐਮਰਜੈਂਸੀ ਤੋਂ ਬਾਅਦ ਜੋ ਹਾਲਾਤ ਬਣੇ 2 ਸਾਲ ਦੇ ਵਿੱਚ ਫੜੋ ਫੜੀ ਹੋਈ, ਉਦੋਂ ਜਿਵੇਂ ਸਾਰੀਆਂ ਪਾਰਟੀਆਂ ਫਿਰ ਇਕੱਠੀਆਂ ਹੋ ਗਈਆਂ ਸੀ, ਇੱਕ ਜਨਤਾ ਪਾਰਟੀ ਬਣਾ ਲਈ ਸੀ ਜਿਹੜੀਆਂ ਸੋਸ਼ਲਿਸਟ ਸੋ ਕਾਲਡ ਪਾਰਟੀਆਂ ਨੇ ਇਕੱਠੇ ਹੋ ਕੇ, ਤੇ ਕੁਛ ਜਿਹੜੀਆਂ ਲੈਫਟ ਜਿਹੜੀਆਂ ਵਾਲੀਆਂ ਪਾਰਟੀਆਂ ਸੀ ਉਹ ਵੀ ਉਹਦੇ ਨਾਲ ਹੋ ਗਈਆਂ ਸੀ, ਤੇ ਉਸ ਤਰ੍ਹਾਂ ਦੀ ਇੱਕ ਕਾਂਗਰਸ ਦੇ ਖਿਲਾਫ ਜਾਂ ਇੰਦਰਾ ਗਾਂਧੀ ਦੇ ਖਿਲਾਫ ਕਹਿ ਲਓ ਇੱਕ ਵੱਡੀ ਮੁਹਿੰਮ ਬਣ ਗਈ ਸੀ। ਜਿੰਨਾ ਦੇਰ ਉਸ ਤਰ੍ਹਾਂ ਦੀ ਜਿਹੜੀ ਜਿੰਨੀ ਦੇਰ ਮੁਹਿੰਮ ਨਹੀਂ ਬਣਦੀ ਦੇਸ਼ ਦੇ ਵਿੱਚ, ਤਾਂ ਉਹ ਜਿਹੜੀ ਇਹ ਰਜੀਮ ਹੈ ਜਿਹੜਾ ਮੋਦੀ ਰਜੀਮ ਕਹਿ ਲਓ ਜਾਂ BJP ਦੀ ਅਗਵਾਈ ਵਾਲਾ ਜਾਂ NDA ਕਹਿ ਲਓ, ਉਹਨਾਂ ਚਿਰ ਜਿਹੜਾ ਇਹਨੂੰ ਮਾਤ ਜਿਹੜੀ ਹੈ ਨਹੀਂ ਦਿੱਤੀ ਜਾ ਸਕਦੀ। ਤੇ ਉਂਝ ਜਦੋਂ ਆਪਾਂ ਸੜਕਾਂ ਤੇ ਦੇਖਦੇ ਹਾਂ ਕੀ ਹਾਲ ਹੋ ਰਿਹਾ, ਮੁਜ਼ਾਹਰੇ ਹੋ ਰਹੇ ਨੇ, ਧਰਨੇ ਹੋ ਰਹੇ, ਉੱਥੇ ਨਜ਼ਰ ਆਉਂਦਾ ਹੈ ਕਿ ਹਾਂ ਵਿਰੋਧ ਹੈਗਾ, ਤੇ ਪਰ ਜਦੋਂ ਫਿਰ ਇਲੈਕਸ਼ਨ ਆ ਜਾਂਦੀ ਹੈ, ਕਿਉਂਕਿ ਹੁਣ ਇਹ ਤਾਂ ਫੈਸਲਾ 2029 ਚ ਹੋਣਾ, ਉਦੋਂ ਤੱਕ ਤਾਂ ਜਿਹੜਾ ਹੈਗਾ ਸਪਸ਼ਟ ਬਹੁਮਤ ਇਹਨਾਂ ਕੋਲ ਹੈ, ਤੇ ਉਹ ਆਪਣੇ ਤਰੀਕੇ ਨਾਲ ਚੱਲ ਵੀ ਰਹੇ ਹੈ, ਤੇ ਚਲੋ ਠੀਕ ਹੈ। ਹੁਣ ਥੋੜਾ ਜਿਹਾ ਸੁਪਰੀਮ ਕੋਰਟ ਨੇ ਇੱਦਾਂ ਦਾ ਰੁੱਖ ਲਿਆ, ਸ਼ਾਇਦ ਕੋਈ ਇਹ ਰਾਹਤ ਮਿਲੇ, ਤੇ ਪਰ ਜ਼ਿਆਦਾਤਰ ਜਿਹੜੇ ਇਹ ਕਾਨੂੰਨ ਲਾਗੂ ਕਰਨ ਵਾਲੇ ਜਾਂ ਅਦਾਰੇ ਨੇ ਜਾਂ ਜਿਸ ਤਰ੍ਹਾਂ ਦਾ ਇੱਕ ਸਰਕਾਰ ਦਾ ਜਿਹੜਾ ਹੈਗਾ ਉਹਦੇ ਲਗਭਗ ਨੇੜੇ ਤੇੜੇ ਜੇ ਜਾਂ ਉਹਦੇ ਨਾਲ ਥਾਂ ਚ ਹਾਮ ਲਾ ਕੇ ਜਿਹੜੇ ਉਹ ਚੱਲ ਰਹੇ ਨੇ
1: ਜੀ। ਬਿਲਕੁਲ, ਇਹ ਸਾਰੀਆਂ ਚੀਜ਼ਾਂ ਅੱਗੇ ਤੈਅ ਕਰਨਗੀਆਂ ਕਿ ਹੁਣ ਕਿਹੜੇ ਪਾਸੇ ਨੂੰ ਇਹ ਜਾਂਦਾ ਮਸਲਾ। ਇੱਧਰ BJP ਨੇ ਜਿਹੜੇ ਫੇਰਬਦਲ ਵੱਲੋਂ ਇਸ਼ਾਰੇ ਕੀਤੇ, ਜਿੱਦਾਂ ਹਰਦੀਪ ਪੁਰੀ ਜਾਂ ਫਿਰ ਹੋਰ ਕਈ ਨਾਂ ਜਿਹੜੇ ਤੁਸੀਂ ਦੱਸਿਆ ਕਿ ਹੁਣ ਵਿੱਚੋਂ ਬਾਹਰ ਕਰ ਦਿੱਤੇ ਗਏ ਨੇ, ਕੀ ਇਰਾਦੇ ਲੱਗਦੇ ਨੇ ਇਸ ਨਾਂ ਨੂੰ ਬਾਹਰ ਕਰਨ ਦੇ? ਕੀ ਪੰਜਾਬ ਵੱਲ ਲੈ ਕੇ ਆਉਂਦਾ ਜਾਊਗਾ ਇਹਨਾਂ ਨੂੰ ਜਾਂ ਵੈਸੇ ਹੀ ਫੇਰਬਦਲ ਕਰਨਾ ਹੀ?
0: ਨਹੀਂ ਦੇਖੋ, ਹਰਦੀਪ ਪੁਰੀ ਪਹਿਲਾਂ ਵੀ ਜਿਹੜੇ ਸੀ ਉਹ ਰਾਜ ਸਭਾ ਦੇ ਮੈਂਬਰ ਸੀਗੇ, ਤੇ ਉਹ ਮੰਤਰੀ ਨੇ ਲੰਬੇ ਸਮੇਂ ਦੇ ਵਿੱਚ ਤੋਂ, ਤੇ ਇਸ ਤਰ੍ਹਾਂ ਹੋਰ ਵੀ ਜਿਵੇਂ ਸਮ੍ਰਿਤੀ ਇਰਾਨੀ ਵੀ ਪਹਿਲਾਂ ਮੰਤਰੀ ਰਹੇ ਨੇ, ਉਹ ਵੀ ਰਾਜ ਸਭਾ ਦੇ ਮੈਂਬਰ ਹੀ ਸੀਗੇ, ਤੇ ਇਹ ਇਸ ਤਰੀਕੇ ਦੇ ਨਾਲ ਹੋਰ ਵੀ ਨੇ ਜਿਹਨਾਂ ਨੂੰ ਹੁਣ ਜਿਹੜਾ ਉਹ ਬਾਹਰ ਕੀਤਾ ਗਿਆ ਹੈਗਾ, ਤੇ ਕਿਉਂਕਿ ਇਹਨਾਂ ਦਾ ਜਿਹੜਾ ਹੁਣ ਆਉਣ ਵਾਲੇ ਮਹੀਨੇ ਲਗਭਗ ਇਹਨਾਂ ਦਾ ਖਤਮ ਹੋ ਰਿਹਾ ਜੋ ਕਾਰਜਕਾਲ ਹੈ ਜੋ ਰਾਜ ਸਭਾ ਦੀ ਮੈਂਬਰੀ ਦਾ ਹੁੰਦਾ, ਤੇ ਉਹਦੇ ਚ ਹੁਣ ਇਹ ਇੱਕ ਗੱਲ ਤਾਂ ਜਿਹੜੀ ਤੁਸੀਂ ਗੱਲ ਕੀਤੀ ਹੈ ਕਿ ਖਾਸ ਕਰਕੇ ਹਰਦੀਪ ਪੁਰੀ ਹੋਰਾਂ ਵਾਲੇ ਬਾਰੇ ਵੀ ਕੀ ਉਹਨਾਂ ਨੂੰ ਫੇਰ ਦੁਬਾਰਾ ਪੰਜਾਬ ਦੇ ਵਿੱਚ ਲਿਆਂਦਾ ਜਾਊ ਜਾਂ ਪੰਜਾਬ ਤੋਂ ਚੋਣ ਲੜਾਈ ਜਾਊ, ਕਿਉਂਕਿ ਇੱਥੇ ਉਹਨਾਂ ਦਾ ਭਾਵੇਂ ਸਿੱਖ ਹੈ ਸਰਦਾਰ ਨੇ ਪੱਗ ਵਾਲੇ ਆ ਸਿੱਖ ਨੇ, ਪਰ ਉੱਥੇ ਉਹਨਾਂ ਦਾ ਕੋਈ ਪੋਲੀਟੀਕਲ ਆਧਾਰ ਹੈ ਨਹੀਂ ਗਾ, ਤੇ ਇਹੀ ਕਾਰਨ ਹੈ ਕਿ ਪਹਿਲਾਂ ਵੀ ਉਹਨਾਂ ਨੂੰ ਕੋਈ ਇੱਥੋਂ ਬਹੁਤਾ ਰਿਸਪੋਂਸ ਜਿਹੜਾ ਸੀ ਉਹ ਨਹੀਂ ਮਿਲਿਆ। ਦੂਜੀ ਗੱਲ ਮੈਨੂੰ ਇਹ ਲੱਗਦਾ ਹੈ ਕਿ ਜੋ BJP ਦੀ ਜਿਹੜੀ ਜਥੇਬੰਦੀ ਦੇ ਵਿੱਚ ਸੀਨੀਅਰ ਜਥੇਬੰਦਕ ਆਗੂ ਜਿਹੜੇ ਬਣ ਗਏ ਨੇ ਮਿਸਟਰ ਚੁੱਗ, ਤੇ ਉਹਨਾਂ ਨੂੰ ਸ਼ਾਇਦ ਜਿਹੜਾ ਹੈ ਆਉਣ ਵਾਲਾ ਜਦੋਂ ਮੰਤਰੀ ਮੰਡਲ, ਕਿਉਂਕਿ ਹੁਣ ਮੰਤਰੀ ਮੰਡਲ ਤੋਂ ਬਾਹਰ ਹੋ ਰਹੇ ਨੇ ਜਿਹੜੇ ਬੰਦੇ, ਹੁਣ ਨਾ ਰਾਜ ਸਭਾ ਦੇ ਮੈਂਬਰ ਰਹੇ ਨਾ ਲੋਕ ਸਭਾ ਦੇ ਮੈਂਬਰ ਰਹੇ, ਜਿਹਦੇ ਚ ਰਵਨੀਤ ਬਿੱਟੂ ਵੀ ਹੈ, ਹੁਣ ਪੂਰੀ ਸਾਹਿਬ ਵੀ ਆ ਗਏ ਤੇ ਹੋਰ ਵੀ ਆ ਗਏ, ਤੇ ਕੁਦਰਤੀ ਤੌਰ ਤੇ ਕਿ ਮੰਤਰੀ ਮੰਡਲ ਦਾ ਜਿਹੜਾ ਫੇਰ ਬਦਲ ਤਾਂ ਹੋਏਗਾ ਹੀ, ਤੇ ਨੇੜ ਭਵਿੱਖ ਚ ਕਦੋਂ ਹੁੰਦਾ ਹੈ, ਤੇ ਕਿਉਂਕਿ ਫੇਰ ਬਦਲ ਤੇ ਦਾ ਕੋਈ ਰੋਕ ਨਹੀਂ, ਭਾਵੇਂ ਚੋਣਾਂ ਹੁੰਦੀਆਂ ਕਿਤੇ ਨਹੀਂ ਹੁੰਦੀਆਂ, ਤੇ ਇਸ ਕਰਕੇ ਉਮੀਦ ਕੀਤੀ ਜਾ ਸਕਦੀ ਹੈ ਕਿ ਪੰਜਾਬ ਤੋਂ ਜਿਹੜਾ ਹੈ ਉਹਨਾਂ ਨੂੰ ਲਿਆ ਜਾ ਸਕਦਾ ਹੈ ਪੰਜਾਬ ਦੀ ਜਿਹੜੀ ਹੈ ਰੀਪ੍ਰਜੈਂਟੇਸ਼ਨ ਵਾਸਤੇ, ਤੇ ਜਾਂ ਜਿਹੜੇ ਕੋਈ ਹੋਰ ਪੰਜਾਬ ਤੋਂ ਰਾਜ ਸਭਾ ਦੇ ਵਿੱਚ ਮਿਸਟਰ ਸਤਨਾਮ ਸੰਧੂ ਵੀ ਹੈਗੇ ਆ, ਤੇ ਇਸ ਤਰ੍ਹਾਂ ਦੇ ਜਿਹੜੇ ਮੈਂਬਰ ਨੇ, ਤੇ ਉਹਨਾਂ ਤੇ ਵੀ ਜਿਹੜੀ ਹੈ ਉਹ ਮੋਹਰ ਲਾਈ ਜਾ ਸਕਦੀ ਹੈ, ਤੇ ਕਿਉਂਕਿ ਮਜਬੂਰੀ ਬਣ ਜਾਂਦੀ ਹੈ ਇਸ ਸਾਡੇ ਇੰਡੀਅਨ ਜਿਹੜਾ ਹੈਗਾ ਸਿਸਟਮ ਦੇ ਵਿੱਚ, ਜਾਂ ਡੈਮੋਕ੍ਰੈਟਿਕ ਸਿਸਟਮ ਕਹਿ ਲਓ, ਤੇ ਜਾਂ ਇੱਕ ਕਹਿ ਲਓ ਕਿ ਸਾਰਿਆਂ ਨੂੰ ਨਾਲ ਲੈ ਕੇ ਚੱਲਣ ਦਾ, ਜਿਹਦੇ ਵਾਸਤੇ ਇੱਕ ਬੀਜੇਪੀ ਨੇ ਜਿਹੜਾ ਸ਼ਬਦ ਕਾਫੀ ਜਿਹੜਾ ਹੈ ਕੀਤਾ ਕਿ ਇਨਕਲੂਸਿਵ ਜਿਹੜੀ ਹੈ ਪੋਲਿਟਿਕਸ ਹੈ, ਸਮਾਵੇਸ਼, ਕਿ ਸਾਰੇ ਭਾਈਚਾਰਿਆਂ ਨੂੰ, ਸਾਰਿਆਂ ਨੂੰ ਨਾਲ ਲੈ ਕੇ, ਰੀਜਨ ਨੂੰ ਨਾਲ ਲੈ ਕੇ ਜਿਹੜਾ ਚੱਲਣਾ, ਤੇ ਇਸ ਕਰਕੇ ਇਹ ਹੈ ਕਿ ਹੁਣ ਹਰਦੀਪ ਪੁਰੀ ਤਾਂ ਕੁਦਰਤੀ ਤੌਰ ਤੇ ਕਿ ਬਾਹਰ ਹੋ ਜਾਣਗੇ, ਰਵਨੀਤ ਬਿੱਟੂ ਬਾਹਰ ਹੋ ਗਿਆ, ਤੇ ਕਿਸੇ ਹੋਰ ਇਸ ਪਾਸਿਓਂ ਕਿਸੇ ਚਿਹਰੇ ਨੂੰ ਲਿਆਂਦਾ ਜਾਵੇ, ਤੇ ਦੂਸਰਾ ਇਹ ਕਿ ਪੰਜਾਬ ਦੀ ਹੁਣ ਇਲੈਕਸ਼ਨ ਵੀ ਬਿਲਕੁਲ ਨੇੜੇ ਆ 2027 ਦੇ ਵਿੱਚ, ਜਿੱਥੇ ਬੀਜੇਪੀ ਹੁਣ ਆਪਣੇ ਆਪ ਨੂੰ ਵੱਡੇ ਦਾਅਵੇਦਾਰ ਦੇ ਤੌਰ ਤੇ ਜਿਹੜੀ ਆ ਉਹ ਪੇਸ਼ ਕਰ ਰਹੀ ਹੈ, ਪਰ ਗੱਲ ਇਹ ਹੈ ਕਿ ਕੀ ਜਿਹੜਾ ਹੈਗਾ ਇਹ ਸਿਰਫ ਮੰਤਰੀ ਮੰਡਲ ਚ ਲਿਆਉਣ ਨਾਲ ਜਿਹੜਾ ਹੈ ਉਹ ਕਿਸੇ ਇਲਾਕੇ ਦੇ ਵਿੱਚ ਜਾਂ ਕਿਸੇ ਰੀਜਨ ਦੇ ਵਿੱਚ ਜਾਂ ਕਿਸੇ ਸਟੇਟ ਦੇ ਵਿੱਚ ਆਪਣਾ ਆਧਾਰ ਬਣਾਇਆ ਜਾ ਸਕਦਾ, ਤੇ ਜਾਂ ਫਿਰ ਇਹ ਕਿ ਉਸ ਥੋਂ ਦੇ ਜਿਹੜੇ ਹੈਗੇ ਲੋਕਾਂ ਲਈ ਕੁਛ ਕਰਨ ਦੀ ਲੋੜ ਹੁੰਦੀ ਹੈ, ਮੈਨੂੰ ਇਹ ਗੱਲ ਜਿਹੜੀ ਹੈ ਉਹ ਜ਼ਿਆਦਾ ਜਿਹੜੀ ਹੈ ਉਹ ਮਹੱਤਵਪੂਰਨ ਲੱਗਦੀ ਹੈ।
1: ਬਹੁਤ ਸ਼ੁਕਰੀਆ ਤੁਹਾਡਾ ਸਮਾਂ ਦੇਣ ਦੇ ਲਈ।
0: ਹਾਂਜੀ ਧੰਨਵਾਦ ਜੀ।
1: ਜੀ ਦੋਸਤੋ, ਇਸ ਸਨ ਸਾਡੇ ਨਾਲ ਪ੍ਰੀਤਮ ਰੁਪਾਲ ਜੀ, ਤੇ ਹੁਣ ਸਮਾਂ ਆ ਗਿਆ ਤੁਹਾਡੇ ਕੋਲੋਂ ਇਜਾਜ਼ਤ ਲੈਣ ਦਾ। ਹੱਸਦੇ ਖੇਡਦੇ ਚੜ੍ਹਦੀ ਕਲਾ ਚ ਰਹੋ, ਤੰਦਰੁਸਤੀਆਂ ਮਾਣੋ, ਦਿਓ ਇਜਾਜ਼ਤ, ਰੱਬ ਰੱਖ।
2: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
3: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧ ਦਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, AAT ਅਪੀਲਸ, ਸਕਿਲਡ ਵੀਜ਼ਾਸ, PR, US ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ।
2: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
3: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ, ਜਾਂ ਫਿਰ ਵਿਜ਼ਿਟ ਕਰੋ ਬੰਸਲ ਇਮੀਗ੍ਰੇਸ਼ਨ .com

0: ਹਾਂਜੀ ਹਾਂਜੀ ਓਏ ਹਾਂਜੀ ਹਾਂਜੀ
1: ਹਾਂਜੀ ਰੇਡੀਓ
2: ਆਸਟ੍ਰੇਲੀਆ ਚ ਆਪਣਾ ਘਰ ਲੈਣਾ ਜਾਂ ਕੰਸਟਰਕਸ਼ਨ ਕਰਵਾਣੀ ਹੈ, ਮੋਰਟਗੇਜ ਰੀਫਾਈਨਾਂਸ ਕਰਵਾਣੀ, ਨਵੀਂ ਕਾਰ ਖਰੀਦਣੀ ਜਾਂ ਬਿਜ਼ਨਸ ਨੂੰ ਅੱਗੇ ਵਧਾਉਣਾ ਹੈ, ਤਾਂ ਟੈਨਸ਼ਨ ਕਿਉਂ? ਟੂ ਫੋਲਡ ਲੈਂਡਿੰਗ ਡੈਂਡੀਨੋਂਗ ਹੈ ਨਾ, ਹੋਮ ਲੋਨ ਤੋਂ ਰੀਫਾਈਨਾਂਸਿੰਗ ਤੱਕ, ਕੰਸਟਰਕਸ਼ਨ ਲੋਨ ਤੋਂ ਬਿਜ਼ਨਸ ਲੋਨ ਜਾਂ ਕਾਰ ਲੋਨ, ਹਰ ਲੋਨ ਲਈ 40 ਤੋਂ ਵੱਧ ਲੈਂਡਰਸ ਦੇ ਨਾਲ ਤੁਹਾਡੇ ਲਈ ਬੈਸਟ ਡੀਲ, ਲੋ ਕ੍ਰੈਡਿਟ ਸਕੋਰ ਵੈਲਕਮ। ਕਾਲ ਰਾਜ 0494763700 ਔਰ ਵਟਸਐਪ ਟੂ ਫੋਲਡ ਲੈਂਡਿੰਗ। ਵਿਆਹ, ਖੁਸ਼ੀ ਜਾਂ ਕਿਸੇ ਵੀ ਖਾਸ ਮੌਕੇ ਲਈ ਜੁਐਲਰੀ ਹੋਣੀ ਚਾਹੀਦੀ ਹੈ ਖਾਸ, ਤੁੰਨਾ ਜੁਐਲਰਸ ਲੈ ਕੇ ਆਏ ਨੇ ਲੇਟੈਸਟ ਗੋਲਡ, ਡਾਇਮੰਡ, ਬੁਲੀਅਨ, ਸਿਲਵਰ ਤੇ ਬ੍ਰਾਈਡਲ ਕਲੈਕਸ਼ਨ, ਹਰ ਸਟਾਈਲ ਤੇ ਹਰ ਓਕੇਜ਼ਨ ਲਈ ਜੈਨੂਇਨ ਜੁਐਲਰੀ, ਜੈਨੂਇਨ ਪ੍ਰਾਈਸਿੰਗ ਤੇ ਵਧੀਆ ਕਸਟਮਰ ਸਰਵਿਸ ਦੇ ਨਾਲ ਗੋਲਡ ਜੁਐਲਰੀ ਤੇ ਫਾਸਟ ਲੋਨ ਫੈਸਿਲਿਟੀ ਵੀ ਅਵੇਲੇਬਲ। ਵਿਜ਼ਿਟ ਕਰੋ 5/150 ਫਾਰਮਰਸ ਰੋਡ, ਤ੍ਰੁਗਨੀਨਾ ਅਤੇ 347 ਲੌਂਗਡੇਲ ਸਟ੍ਰੀਟ, ਡੈਂਡੀਨੋਂਗ। ਤੁੰਨਾ ਜੁਐਲਰਸ, ਭਰੋਸੇ ਦੀ ਨਿਸ਼ਾਨੀ।
3: दिल्ली की यात्रा का विचार बना रहे हैं? मेलबर्न से क्वांटस की सीधी उड़ान उपलब्ध है। बाजारों की रौनक देखें या अपनों के साथ फिर से समय बिताएं, अद्भुत स्मारकों को निहारें या घर के बने भोजन का मजा लें। चाहे आप दोस्तों और परिवार से मिलने जा रहे हों या किसी नई जगह की खोज कर रहे हों, क्वांटस की बेहतरीन सेवा का अनुभव करें जिसमें आपका भोजन, पेय, सामान और मनोरंजन शामिल है। आज ही क्वांटस के साथ दिल्ली की नॉन स्टॉप उड़ान बुक कीजिए। 26 अक्टूबर 2026 से 27 मार्च 2027 तक उपलब्ध, नियम और शर्तें लागू।
2: ਗੋਲਡ ਲੋਨ ਈਜ਼ੀ ਐਂਡ ਸੇਫ, ਰਿਪੇਅਰ, ਬੁਲੀਅਨ ਬਾਇੰਗ, ਸੈਲਿੰਗ ਸਭ ਇੱਕ ਹੀ ਜਗ੍ਹਾ ਤੇ ਉਹ ਵੀ ਵਾਜਬ ਰੇਟ ਤੇ। ਡੈਲੀ ਜੁਐਲਰਸ, 310/2 ਮੇਨ ਸਟ੍ਰੀਟ, ਪੁਆਇੰਟ ਕੁੱਕ। ਕਾਲ 0493536042।
4: ਰੇਡੀਓ ਹਾਂਜੀ ਸੁਣ ਰਹੇ ਸਮੂਹ ਸਰੋਤਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਦੀਦਾਰ ਸਿੰਘ, ਆਓ ਉਸ ਪਰਮੇਸ਼ਰ ਰੂਪ ਦੀ ਗੱਲ ਕਰਦੇ ਹਾਂ ਜਿਸ ਬਾਬਤ ਗੁਰਬਾਣੀ ਦੇ ਅੰਦਰ ਆਖਿਆ ਗਿਆ ਹੈ, ਆਪ ਨਾਰਾਇਣ ਕਲਾ ਧਾਰ, ਜਗ ਮਹਿ ਪਰਵਰਿਓ। ਇਹਨਾਂ ਬਚਨਾਂ ਦੇ ਵਿੱਚ ਭੱਟ ਕੀਰਤ ਜੀ ਨੇ ਗੁਰੂ ਨਾਨਕ ਦੇਵ ਮਹਾਰਾਜ ਜੀ ਨੂੰ ਉਸ ਪਰਮੇਸ਼ਰ ਦਾ ਰੂਪ, ਨਾਰਾਇਣ ਦਾ ਰੂਪ ਦੱਸਿਆ ਹੈ। ਭਾਈ ਗੁਰਦਾਸ ਜੀ ਨੇ ਵੀ ਆਪਣੀਆਂ ਵਾਰਾਂ ਦੇ ਵਿੱਚ ਗੁਰੂ ਨਾਨਕ ਸਾਹਿਬ ਜੀ ਨੂੰ ਸਭ ਤੋਂ ਵੱਡਾ ਪੀਰ ਆਖਿਆ ਹੈ, ਜ਼ਾਹਰ ਪੀਰ ਜਗਤ ਗੁਰ ਬਾਬਾ। ਆਓ ਸਭ ਤੋਂ ਵੱਡੇ ਪੀਰ, ਆਪ ਪਰਮੇਸ਼ਰ ਰੂਪ, ਪਹਿਲੀ ਜੋਤ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਜੀਵਨ ਬਾਰੇ ਜਾਣਨ ਦੀ ਕੋਸ਼ਿਸ਼ ਕਰਦੇ ਹਾਂ, ਕਿਉਂਕਿ ਉਹਨਾਂ ਦਾ ਜੀਵਨ ਬਹੁਤ ਵਿਸ਼ਾਲ ਹੈ। ਦੁਨੀਆਂ ਦੀਆਂ ਸਾਰੀਆਂ ਦਿਸ਼ਾਵਾਂ ਦੇ ਵਿੱਚ ਜਾ ਕੇ ਗੁਰੂ ਨਾਨਕ ਸਾਹਿਬ ਨੇ ਯਾਤਰਾਵਾਂ ਕੀਤੀਆਂ ਤੇ ਭੁੱਲੀ ਭਟਕੀ ਹੋਈ ਲੁਕਾਈ ਨੂੰ ਸਿੱਧੇ ਰਾਹੇ ਪਾਇਆ। ਐਸੇ ਸਤਿਗੁਰੂ ਜੀ ਦਾ ਪ੍ਰਕਾਸ਼ 1469 ਈਸਵੀ ਨੂੰ ਰਾਏ ਭੋਏ ਦੀ ਤਲਵੰਡੀ, ਜੋ ਹੁਣ ਪਾਕਿਸਤਾਨ ਵਿਖੇ ਹੈ, ਉੱਥੇ ਮਹਿਤਾ ਕਾਲੂ ਜੀ ਦੇ ਘਰ ਮਾਤਾ ਤ੍ਰਿਪਤਾ ਜੀ ਦੀ ਕੁੱਖ ਤੋਂ ਹੋਇਆ। ਜਨਮ ਸਾਖੀਆਂ ਦੇ ਵਿੱਚ ਜ਼ਿਕਰ ਮਿਲਦਾ ਹੈ ਕਿ ਸਭ ਤੋਂ ਪਹਿਲਾਂ ਗੁਰੂ ਨਾਨਕ ਸਾਹਿਬ ਜੀ ਦੇ ਦਰਸ਼ਨ ਦਾਈ ਦੌਲਤਾਂ ਨੇ ਕੀਤੇ ਸੀ। ਜਦੋਂ ਅਜੇ ਗੁਰੂ ਨਾਨਕ ਸਾਹਿਬ ਜੀ ਦਾ ਪ੍ਰਕਾਸ਼ ਨਹੀਂ ਹੋਇਆ ਸੀ, ਉਸ ਤੋਂ ਪਹਿਲਾਂ ਦਾਈ ਦੌਲਤਾਂ ਦੇ ਵੱਲੋਂ ਮਹਿਤਾ ਕਾਲੂ ਜੀ ਦੇ ਅੱਗੇ ਬਹੁਤ ਸਾਰੀਆਂ ਡਿਮਾਂਡਾਂ ਰੱਖੀਆਂ ਗਈਆਂ ਸਨ ਕਿ ਮੈਨੂੰ ਧਨ ਦਿੱਤਾ ਜਾਵੇ, ਪਦਾਰਥ ਦਿੱਤੇ ਜਾਣ, ਖਾਣ ਵਾਸਤੇ ਅਨੇਕਾਂ ਤਰ੍ਹਾਂ ਦੀਆਂ ਵਸਤਾਂ ਦਿੱਤੀਆਂ ਜਾਣ। ਪਰ ਜਿਉਂ ਹੀ ਦਾਈ ਦੌਲਤਾਂ ਨੇ ਗੁਰੂ ਨਾਨਕ ਸਾਹਿਬ ਰੱਬੀ ਅਵਤਾਰ ਦਾ ਦਰਸ਼ਨ ਕੀਤਾ ਤਾਂ ਜਿਸ ਦਾ ਨਾਂ ਦੌਲਤਾਂ ਸੀ, ਅੱਜ ਗੁਰੂ ਨਾਨਕ ਸਾਹਿਬ ਜੀ ਦੇ ਦਰਸ਼ਨ ਕਰਕੇ ਉਹ ਅਸਲ ਦੇ ਵਿੱਚ ਦੌਲਤਮੰਦ ਹੋ ਗਈ। ਦਾਈ ਦੌਲਤਾਂ ਤੋਂ ਇਲਾਵਾ ਬੇਬੇ ਨਾਨਕੀ ਜੀ, ਜਿਹੜੇ ਗੁਰੂ ਨਾਨਕ ਸਾਹਿਬ ਜੀ ਦੇ ਵੱਡੇ ਭੈਣ ਜੀ ਸਨ, ਇਹਨਾਂ ਨੇ ਵੀ ਗੁਰੂ ਨਾਨਕ ਦੇਵ ਜੀ ਨੂੰ ਰੱਬੀ ਤੇ ਦਰਗਾਹੀ ਪੁਰਖ ਦੇ ਰੂਪ ਵਿੱਚ ਸਵੀਕਾਰ ਕਰ ਲਿਆ ਸੀ। ਸਮਾਂ ਬਤੀਤ ਹੁੰਦਾ ਹੈ, ਮਹਿਤਾ ਕਾਲੂ ਜੀ ਆਪ ਵੀ ਪਟਵਾਰੀ ਸਨ ਤੇ ਉਹਨਾਂ ਨੇ ਗੁਰੂ ਨਾਨਕ ਸਾਹਿਬ ਜੀ ਦੀ ਵਿੱਦਿਆ ਦਾ ਚੰਗਾ ਪ੍ਰਬੰਧ ਕੀਤਾ। ਪਹਿਲਾਂ ਪਾਂਧੇ ਦੇ ਕੋਲ ਗੁਰੂ ਨਾਨਕ ਸਾਹਿਬ ਜੀ ਨੂੰ ਭੇਜਿਆ ਗਿਆ, ਮੌਲਵੀਆਂ ਦੇ ਕੋਲ ਭੇਜਿਆ ਗਿਆ ਤੇ ਹੋਰ ਅੱਖਰੀ ਵਿੱਦਿਆ, ਹਿਸਾਬ ਕਿਤਾਬ ਜਿੰਨੀ ਵੀ ਲੋੜ ਸੀ ਉਸਦਾ ਪ੍ਰਬੰਧ ਮਹਿਤਾ ਕਾਲੂ ਜੀ ਦੇ ਵੱਲੋਂ ਕੀਤਾ ਗਿਆ। ਤਾਂ ਜੋ ਗੁਰੂ ਨਾਨਕ ਸਾਹਿਬ ਚੰਗੀ ਵਿੱਦਿਆ ਹਾਸਲ ਕਰਕੇ ਸਮਾਜ ਦੇ ਵਿੱਚ ਚੰਗੀ ਨੌਕਰੀ ਲੈ ਸਕਣ, ਚੰਗਾ ਰੁਤਬਾ ਹਾਸਲ ਕਰ ਸਕਣ। ਕਿਉਂਕਿ ਮਹਿਤਾ ਕਾਲੂ ਜੀ ਨਹੀਂ ਜਾਣਦੇ ਸਨ ਕਿ ਗੁਰੂ ਨਾਨਕ ਸਾਹਿਬ ਤੇ ਆਪ ਉਸ ਅਕਾਲ ਪੁਰਖ ਦਾ ਰੂਪ ਸਨ। ਪਰ ਗੁਰੂ ਨਾਨਕ ਸਾਹਿਬ ਜੀ ਦੇ ਜਿਹੜੀ ਦੁਨਿਆਵੀ ਵਿੱਦਿਆ ਲਈ ਜਾਂ ਅੱਖਰੀ ਵਿੱਦਿਆ ਲਈ, ਉਹਨਾਂ ਅੱਖਰਾਂ ਦੇ ਦੁਆਰਾ ਵੀ ਗੁਰੂ ਨਾਨਕ ਦੇਵ ਜੀ ਨੇ ਆਪਣੇ ਉਸਤਾਦਾਂ ਨੂੰ ਉਸ ਪਰਮੇਸ਼ਰ ਦੀ ਗੱਲ ਸਮਝਾਈ, ਤੇ ਇਹ ਸਭ ਕੁਝ ਸਾਨੂੰ ਉਹਨਾਂ ਦੀ ਗੁਰਬਾਣੀ ਦੇ ਵਿੱਚੋਂ ਸਾਕਸ਼ਾਤ ਮਿਲ ਜਾਂਦਾ ਹੈ। ਗੁਰੂ ਨਾਨਕ ਦੇਵ ਜੀ ਨੇ ਜਿੱਥੇ ਵੱਖ ਵੱਖ ਰਾਗਾਂ ਦੇ ਵਿੱਚ ਬਾਣੀ ਦੀ ਰਚਨਾ ਕੀਤੀ, ਉੱਥੇ ਹੀ ਗੁਰੂ ਨਾਨਕ ਸਾਹਿਬ ਜੀ ਦੀ ਬਾਣੀ ਦੇ ਵਿੱਚ ਵੱਖ ਵੱਖ ਭਾਸ਼ਾਵਾਂ ਦੇ ਸ਼ਬਦ ਮਿਲਦੇ ਨੇ। ਇੱਥੋਂ ਪਤਾ ਲੱਗ ਜਾਂਦਾ ਹੈ ਕਿ ਗੁਰੂ ਨਾਨਕ ਦੇਵ ਜੀ ਨੂੰ ਅਰਬੀ, ਫਾਰਸੀ ਤੇ ਹੋਰ ਬੇਅੰਤ ਭਾਸ਼ਾਵਾਂ ਦਾ ਗਿਆਨ ਸੀ। ਸਮੇਂ ਦੇ ਨਾਲ ਜਦੋਂ ਗੁਰੂ ਨਾਨਕ ਸਾਹਿਬ ਜੀ ਥੋੜ੍ਹੇ ਵੱਡੇ ਹੁੰਦੇ ਨੇ ਤੇ ਮਹਿਤਾ ਕਾਲੂ ਜੀ ਦੇ ਵੱਲੋਂ ਉਹਨਾਂ ਨੂੰ ਜਨੇਊ ਪਾਉਣ ਦੀ ਰਸਮ ਅਦਾ ਕਰਨ ਦੇ ਲਈ ਕਿਹਾ ਜਾਂਦਾ ਹੈ, ਜਿਸ ਦੇ ਵਿੱਚ ਗੁਰੂ ਨਾਨਕ ਸਾਹਿਬ ਜੀ ਸਮੁੱਚੀ ਲੁਕਾਈ ਨੂੰ ਇੱਕ ਨਵਾਂ ਵਿਜ਼ਨ ਦਿੰਦੇ ਨੇ ਤੇ ਪੰਡਿਤ ਨੂੰ ਇਹ ਆਖਦੇ ਨੇ ਕਿ ਜੇਕਰ ਇਸ ਸੂਤ ਦੇ ਧਾਗੇ ਦੇ ਵਿੱਚ ਦਇਆ, ਜਤ, ਸਤ ਵਰਗੇ ਗੁਣ ਨੇ, ਫਿਰ ਤਾਂ ਮੈਂ ਇਸ ਨੂੰ ਧਾਰਨ ਕਰਾਂਗਾ, ਪਰ ਜੇਕਰ ਇਸ ਜਨੇਊ ਦੇ ਵਿੱਚ ਦਇਆ ਨਹੀਂ, ਜਤ ਨਹੀਂ, ਸਤ ਨਹੀਂ, ਤਾਂ ਮੈਂ ਇਹੋ ਜਿਹੇ ਜਨੇਊ ਨੂੰ ਧਾਰਨ ਨਹੀਂ ਕਰੂੰਗਾ ਜਿਹੜਾ ਜਦੋਂ ਸਰੀਰ ਖਤਮ ਹੁੰਦਾ ਹੈ ਉਸ ਦੇ ਨਾਲ ਖਤਮ ਹੋ ਜਾਵੇ। ਗੁਰੂ ਨਾਨਕ ਸਾਹਿਬ ਜੀ ਦੀ ਬਾਣੀ ਦੇ ਵਿੱਚੋਂ ਹੀ ਇਸ ਗੱਲ ਦੀ ਗਵਾਹੀ ਮਿਲਦੀ ਹੈ। ਆਸਾ ਦੀ ਵਾਰ ਦੇ ਵਿੱਚ ਗੁਰੂ ਨਾਨਕ ਸਾਹਿਬ ਜੀ ਨੇ ਬਚਨ ਕੀਤੇ ਨੇ, ਦਇਆ, ਕਪਾਹ, ਸੰਤੋਖ, ਸੂਤ, ਜਤ, ਗੰਢੀ, ਸੱਤ, ਵੱਟ, ਇਹ ਜਨੇਊ ਜੀ ਕਾ ਹਈ ਤਾਂ ਪਾਂਡੇ ਘੱਤ। ਸੋ ਇਸ ਤਰ੍ਹਾਂ ਗੁਰੂ ਨਾਨਕ ਸਾਹਿਬ ਜੀ ਨੇ ਜਨੇਊ ਪਾਉਣ ਤੋਂ ਸਾਫ਼ ਇਨਕਾਰ ਕਰ ਦਿੱਤਾ। ਸਮਾਂ ਬਤੀਤ ਹੁੰਦਾ ਹੈ, ਗੁਰੂ ਨਾਨਕ ਸਾਹਿਬ ਜੀ ਖੇਤਾਂ ਦੇ ਵਿੱਚ ਪਸ਼ੂਆਂ ਨੂੰ ਚਾਰਨ ਦੇ ਲਈ ਜਾਂਦੇ ਨੇ। ਦੁਨਿਆਵੀ ਕੰਮ ਧੰਦੇ ਦੇ ਵਿੱਚ ਪ੍ਰਵਿਰਤ ਕਰਨ ਦੇ ਲਈ ਮਹਿਤਾ ਕਾਲੂ ਜੀ ਨੇ ਗੁਰੂ ਨਾਨਕ ਸਾਹਿਬ ਜੀ ਨੂੰ 20 ਰੁਪਏ ਦੇ ਕੇ ਸੱਚਾ ਸੌਦਾ ਕਰਨ ਦੇ ਲਈ ਵੀ ਭੇਜਿਆ, ਪਰ ਗੁਰੂ ਨਾਨਕ ਸਾਹਿਬ ਜੀ ਨੇ ਉਸ ਸਮੇਂ ਉਹਨਾਂ ਪੈਸਿਆਂ ਦਾ ਜਿਹੜੇ ਲੋੜਵੰਦ ਜਾਂ ਭੁੱਖੇ ਸਾਧੂ ਸਨ ਉਹਨਾਂ ਨੂੰ ਪ੍ਰਸ਼ਾਦਾ ਪਾਣੀ ਛਕਾ ਦਿੱਤਾ। ਸੋ ਇਸ ਗੱਲ ਤੋਂ ਮਹਿਤਾ ਕਾਲੂ ਜੀ ਨੂੰ ਗੁੱਸਾ ਵੀ ਆਇਆ ਤੇ ਇਸ ਘਟਨਾ ਤੋਂ ਬਾਅਦ ਬੇਬੇ ਨਾਨਕੀ ਜੀ ਤੇ ਗੁਰੂ ਨਾਨਕ ਸਾਹਿਬ ਜੀ ਦੇ ਭਾਈਆ ਜੈ ਰਾਮ ਜੀ ਗੁਰੂ ਨਾਨਕ ਦੇਵ ਜੀ ਨੂੰ ਆਪਣੇ ਕੋਲ ਸੁਲਤਾਨਪੁਰ ਲੋਧੀ ਵਿਖੇ ਬੁਲਾ ਲੈਂਦੇ ਨੇ, ਕਿਉਂਕਿ ਭਾਈ ਜੈ ਰਾਮ ਜੀ ਮੋਦੀਖਾਨੇ ਦੇ ਵਿੱਚ ਨੌਕਰੀ ਕਰਦੇ ਸਨ ਤੇ ਉੱਥੇ ਹੀ ਉਹਨਾਂ ਨੇ ਗੁਰੂ ਨਾਨਕ ਸਾਹਿਬ ਜੀ ਨੂੰ ਵੀ ਨੌਕਰੀ 'ਤੇ ਲਵਾ ਦਿੱਤਾ। ਸੋ ਉੱਥੇ ਵੀ ਗੁਰੂ ਨਾਨਕ ਦੇਵ ਜੀ ਨੇ ਕਈ ਮਹਾਨ ਕੌਤਕ ਕੀਤੇ, ਕਰਾਮਾਤਾਂ ਕੀਤੀਆਂ, ਇੱਥੋਂ ਤੱਕ ਕਿ ਗੁਰੂ ਨਾਨਕ ਸਾਹਿਬ ਉਸ ਪਰਮੇਸ਼ਰ ਦੀ ਬੰਦਗੀ ਦੇ ਵਿੱਚ ਇੰਨੇ ਲੀਨ ਰਹਿੰਦੇ ਸਨ ਕਿ ਮੋਦੀਖਾਨੇ ਦੇ ਵਿੱਚ ਵੀ 13-13 ਤੋਲ ਕੇ ਲੋਕਾਂ ਨੂੰ ਇਹ ਸਮਝਾਇਆ ਕਿ ਇਹ ਸਭ ਕੁਝ ਉਸ ਪਰਮਾਤਮਾ ਦਾ ਹੈ। ਧਨ, ਪਦਾਰਥ, ਦੌਲਤ ਤੇ ਹੋਰ ਇਸ ਤਰ੍ਹਾਂ ਦੀਆਂ ਵਸਤਾਂ ਦਾ ਕੋਈ ਹੰਕਾਰ ਨਹੀਂ ਕਰਨਾ ਚਾਹੀਦਾ। ਸੁਲਤਾਨਪੁਰ ਰਹਿੰਦਿਆਂ ਹੀ ਗੁਰੂ ਨਾਨਕ ਸਾਹਿਬ ਜੀ ਹਰ ਰੋਜ਼ ਵੇਈਂ ਨਦੀ ਦੇ ਕੰਢੇ 'ਤੇ ਇਸ਼ਨਾਨ ਕਰਨ ਦੇ ਲਈ ਜਾਂਦੇ। ਇੱਕ ਦਿਨ ਜਦੋਂ ਗੁਰੂ ਨਾਨਕ ਦੇਵ ਜੀ ਇਸ਼ਨਾਨ ਕਰਨ ਦੇ ਲਈ ਗਏ ਤੇ ਕੁਝ ਦਿਨ ਅਲੋਪ ਰਹਿੰਦੇ ਨੇ। ਜਨਮ ਸਾਖੀਆਂ ਦੇ ਵਿੱਚ ਇਹ ਜ਼ਿਕਰ ਮਿਲਦਾ ਹੈ ਕਿ ਗੁਰੂ ਨਾਨਕ ਸਾਹਿਬ ਉਸ ਸਮੇਂ ਉਸ ਪਰਮੇਸ਼ਰ ਦੀ ਬੰਦਗੀ ਦੇ ਵਿੱਚ ਲੀਨ ਰਹੇ ਸਨ। ਗੁਰੂ ਨਾਨਕ ਸਾਹਿਬ ਪਰਮੇਸ਼ਰ ਦੀ ਦਰਗਾਹ ਦੇ ਵਿੱਚ ਜਾਂਦੇ ਨੇ, ਜਿੱਥੋਂ ਉਹਨਾਂ ਨੂੰ ਇਹ ਉਪਦੇਸ਼ ਮਿਲਦਾ ਹੈ ਕਿ ਤੂੰ ਸੰਸਾਰ 'ਤੇ ਜਾ ਕੇ ਸਮੁੱਚੀ ਲੁਕਾਈ ਦਾ ਭਲਾ ਕਰਨਾ ਹੈ। ਮੈਂ ਪਾਰ ਬ੍ਰਹਮ ਪਰਮੇਸ਼ਰ ਹੈ, ਤੂੰ ਗੁਰ ਪਰਮੇਸ਼ਰ ਹੈ। ਇਸ ਤਰ੍ਹਾਂ ਦੇ ਬਚਨ ਸਾਨੂੰ ਜਨਮ ਸਾਖੀਆਂ ਦੇ ਵਿੱਚੋਂ ਮਿਲਦੇ ਨੇ। ਸੋ ਉਸ ਸਮੇਂ 2-3 ਦਿਨ ਜਦੋਂ ਗੁਰੂ ਨਾਨਕ ਦੇਵ ਜੀ ਵੇਈਂ ਨਦੀ ਦੇ ਵਿੱਚ ਅਲੋਪ ਰਹਿੰਦੇ ਨੇ ਤੇ ਵੇਈਂ ਨਦੀ 'ਚੋਂ ਜਦੋਂ ਨਿਕਲਦੇ ਨੇ ਤੇ ਉੱਥੋਂ ਨਿਕਲਦਿਆਂ ਸਾਰ ਹੀ ਇਹ ਹੋਕਾ ਦਿੰਦੇ ਨੇ, ਨਾ ਕੋ ਹਿੰਦੂ, ਨਾ ਕੋ ਮੁਸਲਮਾਨ, ਕਿ ਸਮੁੱਚੀ ਮਾਨਵਤਾ ਉਸ ਪਰਮੇਸ਼ਰ ਦੀ ਅਕਾਲ ਪੁਰਖ ਦੀ ਬਣਾਈ ਹੈ। ਸਭ ਮਹਿ ਜੋਤ, ਜੋਤ ਮਹਿ ਸੋਏ, ਤਿਸ ਦੇ ਚਾਨਣ, ਸਭ ਮਹਿ ਚਾਨਣ ਹੋਏ, ਕਿ ਉਸ ਪਰਮਾਤਮਾ ਦੀ ਜੋਤ ਹੀ ਸਭ ਦੇ ਵਿੱਚ ਹੈ, ਨਾ ਕੋਈ ਹਿੰਦੂ ਹੈ, ਨਾ ਕੋਈ ਮੁਸਲਮਾਨ ਹੈ। ਕਿਉਂਕਿ ਗੁਰੂ ਨਾਨਕ ਦੇਵ ਜੀ ਦੇ ਸਮੇਂ ਇਹੀ ਦੋ ਵੱਡੇ ਧਰਮ ਸਨ। ਹਿੰਦੂ ਆਪਣੇ ਆਪ ਨੂੰ ਵੱਡਾ ਕਹਿੰਦੇ ਸਨ ਤੇ ਮੁਸਲਮਾਨ ਆਪਣੇ ਆਪ ਨੂੰ ਵੱਡਾ ਕਹਿੰਦੇ ਸਨ। ਇਹਦਾ ਜ਼ਿਕਰ ਵੀ ਭਾਈ ਗੁਰਦਾਸ ਜੀ ਨੇ ਆਪਣੀਆਂ ਵਾਰਾਂ ਦੇ ਵਿੱਚ ਕੀਤਾ ਹੈ ਕਿ ਜਦੋਂ ਗੁਰੂ ਨਾਨਕ ਸਾਹਿਬ ਯਾਤਰਾਵਾਂ ਤੇ ਜਾਂਦੇ ਨੇ ਤੇ ਉੱਥੇ ਕਾਜ਼ੀਆਂ ਦੇ ਵੱਲੋਂ ਗੁਰੂ ਨਾਨਕ ਸਾਹਿਬ ਨੂੰ ਪੁੱਛਿਆ ਜਾਂਦਾ ਹੈ, ਪੁੱਛਣ ਫੋਲ ਕਿਤਾਬ ਨੂੰ, ਹਿੰਦੂ ਵੱਡਾ ਕਿ ਮੁਸਲਮਾਨ ਹੋਈ, ਕਿ ਮੁਸਲਮਾਨ ਵੱਡਾ ਹੈ ਜਾਂ ਹਿੰਦੂ ਵੱਡਾ ਹੈ। ਪਰ ਗੁਰੂ ਨਾਨਕ ਸਾਹਿਬ ਜੀ ਨੇ ਸਮੁੱਚੀ ਮਾਨਵਤਾ ਦੀ ਭਲਾਈ ਹਿੱਤ ਇਹ ਜਵਾਬ ਦਿੱਤਾ ਸੀ ਕਿ ਸ਼ੁਭ ਕਰਮਾਂ ਵਾਜੋਂ ਦੋਨੋਂ ਰੋਈ, ਜੇਕਰ ਕਿਸੇ ਦੇ ਨੇਕ ਕਰਮ ਨਹੀਂ ਉਹ ਭਾਵੇਂ ਹਿੰਦੂ ਹੈ ਉਹ ਵੀ ਨੀਚ ਹੈ, ਜੇਕਰ ਉਹ ਮੁਸਲਮਾਨ ਹੈ ਤੇ ਉਸਦੇ ਨੇਕ ਕਰਮ ਨਹੀਂ ਤੇ ਉਹ ਵੀ ਆਪਣੇ ਆਪ ਨੂੰ ਵੱਡਾ ਨਾ ਜਾਣੇ, ਅਸਲ ਦੇ ਵਿੱਚ ਕਾਫਰ ਉਹ ਹੈ। ਇਸ ਤਰ੍ਹਾਂ ਦੇ ਬ੍ਰਹਮੰਡੀ ਵਿਚਾਰ ਦਿੰਦਿਆਂ ਹੋਇਆਂ ਸੁਲਤਾਨਪੁਰ ਲੋਧੀ ਤੋਂ ਹੀ ਗੁਰੂ ਨਾਨਕ ਸਾਹਿਬ ਜੀ ਨੇ ਸਮੁੱਚੀ ਦੁਨੀਆ ਦਾ ਭ੍ਰਮਣ ਕੀਤਾ। ਵੱਖ ਵੱਖ ਥਾਵਾਂ ਤੇ ਜਾਂਦੇ ਨੇ, ਹਿੰਦੂ ਧਰਮ ਦੇ ਜਿਹੜੇ ਵੱਡੇ ਵੱਡੇ ਤੀਰਥ ਨੇ ਹਰਿਦੁਆਰ ਜਾਂਦੇ ਨੇ, ਰਿਸ਼ੀਕੇਸ਼ ਜਾਂਦੇ ਨੇ ਤੇ ਹੋਰ ਬਹੁਤ ਸਾਰੇ ਤੀਰਥ ਅਸਥਾਨਾਂ ਤੇ ਜਾ ਕੇ ਭੁੱਲੀ ਤੇ ਭਟਕੀ ਹੋਈ ਲੁਕਾਈ ਨੂੰ ਸਿੱਧੇ ਰਾਹ ਤੇ ਪਾਉਂਦੇ ਨੇ ਤੇ ਇੱਕ ਪਰਮੇਸ਼ਰ ਦਾ ਰਸਤਾ ਦੱਸ ਕੇ ਉਹਨਾਂ ਦਾ ਕਲਿਆਣ ਕਰਦੇ ਨੇ। ਇਸੇ ਤਰ੍ਹਾਂ ਹੀ ਹਿੰਦੂ ਧਰਮ ਤੋਂ ਇਲਾਵਾ ਜਿਹੜੇ ਮੁਸਲਮਾਨਾਂ ਦੇ ਜ਼ਿਆਰਤ ਕਰਨ ਵਾਲੇ ਵੱਡੇ ਵੱਡੇ ਅਸਥਾਨ ਸਨ, ਉੱਥੇ ਵੀ ਗੁਰੂ ਨਾਨਕ ਸਾਹਿਬ ਜੀ ਨੇ ਪਹੁੰਚ ਕੇ ਉਹਨਾਂ ਨੂੰ ਇੱਕ ਅੱਲਾ ਦਾ ਸੰਦੇਸ਼ ਦਿੱਤਾ ਤੇ ਇਹ ਗੱਲ ਦ੍ਰਿੜ ਕਰਵਾਈ ਕਿ ਜੇਕਰ ਕੋਈ ਮੁਸਲਮਾਨ ਹੈ ਤੇ ਉਹ ਅਸਲ ਦੇ ਵਿੱਚ ਮੁਸਲਮਾਨਾਂ ਵਾਲੇ ਕੰਮ ਕਰੇ। ਕਿਉਂਕਿ ਜਦੋਂ ਅਸੀਂ ਗੁਰਬਾਣੀ ਪੜ੍ਹਦੇ ਹਾਂ ਤੇ ਗੁਰਬਾਣੀ ਦੇ ਅੰਦਰ ਇਹੀ ਉਪਦੇਸ਼ ਹੈ ਕਿ ਮੁਸਲਮਾਨ ਮੋਮ ਦਿਲ ਹੋਵੇ, ਉਸ ਵਿੱਚ ਕੋਈ ਕਠੋਰਤਾ ਨਾ ਹੋਵੇ, ਸਗੋਂ ਉਹ ਸਾਰਿਆਂ ਦੇ ਨਾਲ ਪ੍ਰੇਮ ਕਰਨ ਵਾਲਾ ਹੋਵੇ। ਜੇਕਰ ਕੋਈ ਹਿੰਦੂ ਹੈ ਤੇ ਉਹ ਅਸਲ ਦੇ ਵਿੱਚ ਹਿੰਦੂਆਂ ਵਾਲੇ ਕਰਮ ਕਰੇ। ਇਹਨਾਂ ਦੋਨਾਂ ਧਰਮਾਂ ਦੇ ਤੀਰਥ ਅਸਥਾਨਾਂ ਤੇ ਜਾ ਕੇ ਗੁਰੂ ਨਾਨਕ ਸਾਹਿਬ ਜੀ ਨੇ ਜਿੱਥੇ ਇਹਨਾਂ ਨੂੰ ਉਪਦੇਸ਼ ਦਿੱਤਾ, ਉੱਥੇ ਹੀ ਉਸ ਸਮੇਂ ਇੱਕ ਧਿਰ ਸਿੱਧਾਂ ਤੇ ਯੋਗੀਆਂ ਦੀ ਸੀ, ਜਿਹੜੇ ਇਹ ਕਹਿੰਦੇ ਸਨ ਕਿ ਸੰਸਾਰ ਦੇ ਨਾਲ ਸਾਡਾ ਕੋਈ ਨਾਤਾ ਨਹੀਂ। ਉਹ ਬਹੁਤ ਸਾਰੀਆਂ ਕਠਿਨ ਤਪੱਸਿਆਵਾਂ ਤੇ ਸਾਧਨਾਵਾਂ ਕਰਕੇ ਆਪਣੇ ਸਰੀਰ ਨੂੰ ਕਸ਼ਟ ਦਿੰਦੇ ਸਨ, ਸਰੀਰ ਨੂੰ ਕਸ਼ਟ ਦੇ ਕੇ ਆਪਣੀਆਂ ਉਮਰਾਂ ਵੱਡੀਆਂ ਕਰ ਲੈਣੀਆਂ। ਪਰ ਉਹਨਾਂ ਨੂੰ ਇਹ ਨਹੀਂ ਪਤਾ ਸੀ ਕਿ ਇਸ ਉਮਰ ਨੂੰ ਵੱਡਾ ਕਰਕੇ ਜਾਂ ਸਰੀਰ ਨੂੰ ਕਸ਼ਟ ਦੇ ਕੇ, ਕਾਇਆ ਨੂੰ ਦੁੱਖ ਦੇ ਕੇ ਕੋਈ ਸਾਨੂੰ ਵਧੇਰੇ ਪ੍ਰਾਪਤੀ ਨਹੀਂ ਹੋਵੇਗੀ। ਇਹ ਸੋਝੀ ਵੀ ਫਿਰ ਉਹਨਾਂ ਨੂੰ ਗੁਰੂ ਨਾਨਕ ਸਾਹਿਬ ਹੀ ਦਿੰਦੇ ਨੇ ਜਦੋਂ ਉਹਨਾਂ ਦੇ ਨਾਲ ਗੋਸ਼ਟ ਕਰਦੇ ਨੇ, ਜੋ ਪਾਵਨ ਗੁਰਬਾਣੀ ਸਿੱਧ ਗੋਸ਼ਟ ਰਾਮ ਕਲੀ ਰਾਗ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚ ਦਰਜ ਹੈ, ਉਸ ਦੇ ਵਿੱਚ ਗੁਰੂ ਨਾਨਕ ਸਾਹਿਬ ਜੀ ਦੀਆਂ ਬੜੀਆਂ ਡੂੰਘੀਆਂ ਵਿਚਾਰਾਂ ਜੋ ਸਵਾਲ ਜਵਾਬ ਰੂਪ ਦੇ ਵਿੱਚ ਨੇ ਉਹ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਵਿੱਚ ਦਰਜ ਹੈ। ਗੁਰੂ ਨਾਨਕ ਸਾਹਿਬ ਜੀ ਨੇ ਇਹਨਾਂ ਨੂੰ ਇਹ ਦੱਸਿਆ ਸੀ ਕਿ ਤੁਸੀਂ ਸੰਸਾਰ ਨੂੰ ਛੱਡ ਕੇ ਪਹਾੜਾਂ ਦੀਆਂ ਕੰਧਰਾਂ ਦੇ ਵਿੱਚ ਲੁਕਦੇ ਹੋ, ਪਰ ਜਦੋਂ ਤੁਹਾਨੂੰ ਭੁੱਖ ਲੱਗਦੀ ਹੈ ਤੇ ਖਾਣ ਦੇ ਲਈ ਪ੍ਰਸ਼ਾਦਾ ਪਾਣੀ ਮੰਗਣ ਲਈ ਤੇ ਫਿਰ ਤੁਹਾਨੂੰ ਪਹਾੜਾਂ ਤੋਂ ਉੱਤਰ ਕੇ ਗ੍ਰਸਤੀਆਂ ਦੇ ਘਰ ਹੀ ਜਾਣਾ ਪੈਂਦਾ ਹੈ। ਹੋਏ ਅਤੀਤ ਗ੍ਰਸਤ ਤਜ ਫਿਰ ਉਹਨੂੰ ਕਹਿ ਘਰ ਮੰਗਣ ਜਾਈ, ਗ੍ਰਸਤ ਨੂੰ ਛੱਡ ਕੇ ਤੁਸੀਂ ਤੇ ਅਤੀਤ ਹੋ ਜਾਂਦੇ ਹੋ, ਪਰ ਜਦੋਂ ਫਿਰ ਭੁੱਖ ਲੱਗਦੀ ਹੈ ਤੇ ਫਿਰ ਇਹਨਾਂ ਗ੍ਰਸਤੀਆਂ ਦੇ ਘਰ ਜਾ ਕੇ ਤੁਹਾਨੂੰ ਮੰਗ ਕੇ ਖਾਣਾ ਪੈਂਦਾ, ਕਿਉਂਕਿ ਗ੍ਰਸਤ ਦੀ ਪ੍ਰਧਾਨਤਾ ਤੇ ਗੁਰੂ ਨਾਨਕ ਦੇਵ ਜੀ ਨੇ ਬਹੁਤ ਜ਼ੋਰ ਦਿੱਤਾ ਹੈ। ਗੁਰੂ ਨਾਨਕ ਸਾਹਿਬ ਜੀ ਆਪ ਵੀ ਗ੍ਰਸਤੀ ਸਨ, ਦੋ ਪੁੱਤਰ ਗੁਰੂ ਸਾਹਿਬ ਜੀ ਦੇ ਘਰ ਜਨਮ ਲੈਂਦੇ ਨੇ, ਬਾਬਾ ਸ਼੍ਰੀ ਚੰਦ ਜੀ, ਬਾਬਾ ਲਖਮੀ ਦਾਸ ਜੀ। ਇਸ ਕਰਕੇ ਗੁਰੂ ਨਾਨਕ ਸਾਹਿਬ ਜੀ ਜਿੱਥੇ ਆਪ ਗ੍ਰਸਤੀ ਸਨ ਉੱਥੇ ਹੀ ਉਹਨਾਂ ਨੇ ਆਪਣੇ ਸਿੱਖਾਂ ਨੂੰ ਵੀ ਨਾਮ ਜਪਣ ਦਾ, ਕਿਰਤ ਕਰਨ ਦਾ, ਵੰਡ ਕੇ ਛਕਣ ਦਾ ਉਪਦੇਸ਼ ਦਿੱਤਾ ਹੈ, ਨਾ ਕਿ ਇਸ ਸੰਸਾਰ ਦੀਆਂ ਜ਼ਿੰਮੇਵਾਰੀਆਂ ਤੋਂ ਭੱਜ ਕੇ ਪਹਾੜਾਂ ਦੀਆਂ ਕੰਧਰਾਂ ਦੇ ਵਿੱਚ ਲੁਕ ਜਾਣ ਦਾ। ਸੋ ਇਸ ਤਰ੍ਹਾਂ ਗੁਰੂ ਨਾਨਕ ਸਾਹਿਬ ਜੀ ਨੇ ਆਪਣਾ ਸਮੁੱਚਾ ਜੀਵਨ ਹੀ ਮਾਨਵਤਾ ਦੀ ਭਲਾਈ ਦੇ ਵਿੱਚ ਉਸ ਪਰਮੇਸ਼ਰ ਦੀ ਯਾਦ ਦੇ ਵਿੱਚ ਲਗਾ ਦਿੱਤਾ। ਗੁਰੂ ਨਾਨਕ ਸਾਹਿਬ ਜੀ ਦੇ ਨਾਲ ਭਾਈ ਮਰਦਾਨਾ ਜੀ ਨੇ ਆਪਣਾ ਸਮੁੱਚਾ ਜੀਵਨ ਬਤੀਤ ਕੀਤਾ, ਸਮੁੱਚੇ ਸੰਸਾਰ ਦਾ ਭ੍ਰਮਣ ਕਰਕੇ ਅਖੀਰ ਗੁਰੂ ਨਾਨਕ ਸਾਹਿਬ ਜੀ ਕਰਤਾਰਪੁਰ ਵਿਖੇ ਆਣ ਕੇ ਆਪਣਾ ਟਿਕਾਣਾ ਕਰਦੇ ਨੇ। ਜਿਸਦਾ ਜ਼ਿਕਰ ਭਾਈ ਗੁਰਦਾਸ ਜੀ ਨੇ ਆਪਣੀਆਂ ਵਾਰਾਂ ਦੇ ਵਿੱਚ ਕੀਤਾ ਹੈ। ਫਿਰ ਬਾਬਾ ਆਇਆ ਕਰਤਾਰਪੁਰ, ਭੇਖ ਉਦਾਸੀ ਸਗਲ ਉਤਾਰਾ, ਪੈਰ ਸੰਸਾਰੀ ਕੱਪੜੇ, ਮੰਜੀ ਬੈਠ ਕੀਆ ਅਵਤਾਰਾ। ਸੋ ਇੱਥੇ ਹੀ ਗੁਰੂ ਨਾਨਕ ਸਾਹਿਬ ਜੀ ਨੂੰ ਭਾਈ ਲਹਿਣਾ ਜੀ ਆ ਕੇ ਮਿਲਦੇ ਨੇ ਤੇ ਗੁਰੂ ਨਾਨਕ ਦੇਵ ਜੀ ਦੀ ਲੰਮਾ ਸਮਾਂ ਸੇਵਾ ਕਰਦੇ ਨੇ, ਉਹਨਾਂ ਦੇ ਹਰੇਕ ਹੁਕਮ ਦੀ ਪਾਲਣਾ ਸਤ ਕਰਕੇ ਮੰਨਦੇ ਨੇ। ਅਖੀਰ ਸਮਾਂ ਆਉਂਦਾ ਹੈ 1539 ਈਸਵੀ ਦਾ। ਗੁਰੂ ਨਾਨਕ ਦੇਵ ਜੀ ਨੇ ਆਪਣੇ ਹੁੰਦਿਆਂ ਹੀ ਗੁਰਿਆਈ ਦੀ ਜ਼ਿੰਮੇਵਾਰੀ ਗੁਰੂ ਅੰਗਦ ਦੇਵ ਮਹਾਰਾਜ ਜੀ ਨੂੰ ਬਖਸ਼ਿਸ਼ ਕੀਤੀ। ਭਾਈ ਗੁਰਦਾਸ ਜੀ ਨੇ ਇਸਦਾ ਵੀ ਜ਼ਿਕਰ ਕੀਤਾ ਹੈ, ਥਾਪਿਆ ਲਹਿਣਾ ਜੀਵਨ ਦੇ ਗੁਰਿਆਈ ਸਿਰ ਛਤਰ ਫਿਰਾਇਆ। ਇਹ ਗੁਰਿਆਈ ਦੀ ਪਰੰਪਰਾ ਨੂੰ ਗੁਰੂ ਨਾਨਕ ਸਾਹਿਬ ਜੀ ਨੇ ਸ਼ੁਰੂ ਕੀਤਾ ਤੇ ਆਪਣੇ ਜਿਉਂਦਿਆਂ ਜੀ ਹੀ ਭਾਈ ਲਹਿਣਾ ਜੀ ਨੂੰ ਆਪਣਾ ਅੰਗ ਬਣਾ ਕੇ ਗੁਰੂ ਅੰਗਦ ਦਾ ਨਾਮ ਦਿੱਤਾ ਤੇ ਇਹ ਹੁਕਮ ਕੀਤਾ ਕਿ ਹੁਣ ਕਰਤਾਰਪੁਰ ਛੱਡ ਕੇ ਖਡੂਰ ਸਾਹਿਬ ਦੀ ਧਰਤੀ ਤੇ ਜਾ ਕੇ ਤੁਸੀਂ ਗੁਰਸਿੱਖੀ ਨੂੰ ਪ੍ਰਫੁੱਲਿਤ ਕਰਨ ਦੇ ਲਈ ਅਗਲੇਰੇ ਮਹਾਨ ਕਾਰਜ ਕਰਨੇ ਹਨ ਤੇ ਸੰਗਤ ਨੂੰ ਸਿੱਧੇ ਰਸਤੇ ਪਾਉਣਾ ਹੈ। ਸੋ ਇਸ ਤਰ੍ਹਾਂ ਗੁਰੂ ਨਾਨਕ ਦੇਵ ਮਹਾਰਾਜ 1539 ਈਸਵੀ ਦੇ ਵਿੱਚ ਜੋਤੀ ਜੋਤ ਸਮਾ ਜਾਂਦੇ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਰੇਡੀਓ ਹਾਂਜੀ 1674 ਐਮ ਦੇ ਉੱਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ। ਅੱਜ 6 ਅਕਤੂਬਰ 2026 ਮੰਗਲਵਾਰ ਦਾ ਦਿਨ, ਭਾਰਤ ਆਸਟ੍ਰੇਲੀਆ ਦੁਨੀਆ ਜਹਾਨ ਦੀਆਂ ਖਬਰਾਂ ਲੈ ਕੇ ਆਏ ਹਾਂ। ਸਭ ਤੋਂ ਪਹਿਲਾਂ ਇੰਟਰਨੈਸ਼ਨਲ ਨਿਊਜ਼ ਦੇ ਨਾਲ ਆਓ ਕਰਦੇ ਹਾਂ ਸ਼ੁਰੂਆਤ।

ਕੌਮਾਂਤਰੀ ਖਬਰਾਂ ਦੀ ਸ਼ੁਰੂਆਤ ਸਭ ਤੋਂ ਪਹਿਲਾਂ ਅਮਰੀਕਾ ਦੇ ਨਾਲ ਜੁੜੀ ਹੋਈ ਜਿੱਥੇ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਕਿਹਾ ਹੈ ਕਿ ਬਰਤਾਨੀਆ ਸਥਿਤ RAF ਫੇਅਰਫੀਲਡ ਏਅਰਬੇਸ ਤੋਂ ਅਮਰੀਕੀ ਬੰਬਰ ਜਹਾਜ਼ਾਂ ਨੂੰ ਕੁਝ ਖਤਰਾ ਸੀ ਇਸੇ ਦੇ ਚੱਲਦਿਆਂ ਹੋਇਆ ਇਹਨਾਂ ਨੂੰ ਇੱਥੋਂ ਹਟਾਇਆ ਗਿਆ ਅਮਰੀਕੀ ਰੱਖਿਆ ਮੰਤਰਾਲੇ ਪੈਂਟਾਗਨ ਨੇ ਐਤਵਾਰ ਦੇ ਦਿਨ ਹੀ ਪੁਸ਼ਟੀ ਕੀਤੀ ਸੀ ਕਿ ਬਰਤਾਨੀਆ ਦੇ ਏਅਰਬੇਸ ਦੇ ਉੱਤੇ ਤੈਨਾਤ ਅਮਰੀਕੀ ਲੜਾਕੂ ਜਹਾਜ਼ਾਂ ਨੂੰ ਵਾਪਸ ਹਟਾਉਣ ਆਪਣੇ ਟਿਕਾਣੇ ਦੇ ਉੱਤੇ ਭੇਜਣ ਦਾ ਫੈਸਲਾ ਦੇ ਦਿੱਤਾ ਗਿਆ ਮੰਨਿਆ ਜਾ ਰਿਹਾ ਸੀ ਕਿ ਇਸ ਦੇ ਵਿੱਚ ਕਰੀਬ ਇੱਕ ਦਰਜਨ B-1 ਬੰਬਰ ਜਹਾਜ਼ ਸ਼ਾਮਲ ਸੀ ਸੋਮਵਾਰ ਦੇ ਦਿਨ ਨੈਬਰਾਸਕਾ ਰਵਾਨਾ ਹੋਣ ਤੋਂ ਪਹਿਲਾਂ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦਿਆਂ ਟਰੰਪ ਨੇ ਕਿਹਾ ਕਿ ਅਮਰੀਕਾ ਨੂੰ ਏਅਰਬੇਸ ਦੇ ਉੱਤੇ ਲੈ ਕੇ ਖਤਰੇ ਦੀਆਂ ਕਈ ਜਾਣਕਾਰੀਆਂ ਹਾਸਲ ਹੋਈਆਂ ਸੀ ਇਸੇ ਤੋਂ ਬਾਅਦ ਉੱਥੇ ਤੈਨਾਤ ਬੰਬਰ ਜਹਾਜ਼ਾਂ ਨੂੰ ਜਾਂ ਫਾਈਟਰ ਜੈਟਸ ਨੂੰ ਹਟਾਉਣ ਦਾ ਫੈਸਲਾ ਲਿਆ ਗਿਆ ਟਰੰਪ ਤੋਂ ਜਦੋਂ ਇਹ ਪੁੱਛਿਆ ਗਿਆ ਕਿ ਕਿਸੇ ਖਾਸ ਖਤਰੇ ਦੇ ਬਾਰੇ ਉਹਨਾਂ ਨੂੰ ਜਾਣਕਾਰੀ ਮਿਲੀ ਸੀ ਕਿ ਉਹਨਾਂ ਨੇ ਫੇਰ ਫੇਰ ਤੋਂ ਇਹਨਾਂ ਨੂੰ ਕਿਉਂ ਹਟਾਇਆ ਤਾਂ ਉਹਨਾਂ ਕਿਹਾ ਕਿ ਹਾਂ ਮੈਨੂੰ ਲੱਗਦਾ ਹੈ ਕਿ ਅਜਿਹਾ ਅਸੀਂ ਕਹਿ ਸਕਦੇ ਹਾਂ ਪਰ ਉਹ ਉੱਥੋਂ ਐਵੇਂ ਹੀ ਨਹੀਂ ਉਡਾਏ ਜਾ ਸਕਦੇ ਕੁਝ ਧਮਕੀਆਂ ਸੀ ਦੁਸ਼ਮਣ ਨੇ ਉਕਸਾਉਣ ਦੀ ਸਾਨੂੰ ਕੋਸ਼ਿਸ਼ ਕੀਤੀ ਕਿ ਅਸੀਂ ਫੜੇ ਜਾਵਾਂਗੇ ਅਸੀਂ ਹਾਰ ਜਾਵਾਂਗੇ ਪਰ ਟਰੰਪ ਦੇ ਮੁਤਾਬਕ ਬੰਬਰ ਨੂੰ ਬਹੁਤ ਦੂਰ ਨਹੀਂ ਲਿਜਾਇਆ ਗਿਆ ਉਹਨਾਂ ਨੂੰ ਬਸ ਇੱਕ ਦੂਸਰੀ ਥਾਂ ਸ਼ਿਫਟ ਕਰ ਦਿੱਤਾ ਗਿਆ ਟਰੰਪ ਨੇ ਇਹ ਵੀ ਦਾਅਵਾ ਕੀਤਾ ਹੈ ਕਿ ਅਮਰੀਕਾ ਨੂੰ ਉਸ ਖਤਰੇ ਦੇ ਪਿੱਛੇ ਮੌਜੂਦ ਲੋਕਾਂ ਦੇ ਬਾਰੇ ਵੀ ਜਾਣਕਾਰੀ ਹੈ ਉਹਨਾਂ ਨੇ ਇਹ ਸਪਸ਼ਟ ਨਹੀਂ ਕੀਤਾ ਕਿ ਕੌਣ ਲੋਕ ਨੇ ਦਰਅਸਲ 27 ਸਤੰਬਰ ਨੂੰ ਏਅਰਬੇਸ ਦੇ ਆਲੇ ਦੁਆਲੇ 3 ਸ਼ੱਕੀ ਵਾਹਨਾਂ ਦੀ ਸੂਚਨਾ ਮਿਲਣ ਤੋਂ ਬਾਅਦ ਪੁਲਿਸ ਨੂੰ ਅਲਰਟ ਦਿੱਤਾ ਗਿਆ ਸੀ ਇਸ ਘਟਨਾ ਨੇ ਏਅਰਬੇਸ ਦੀ ਸੁਰੱਖਿਆ ਨੂੰ ਲੈ ਕੇ ਚਿੰਤਾ ਹੋਰ ਵਧਾ ਦਿੱਤੀ ਸੀ ਹਾਲਾਂਕਿ ਬਰਤਾਨੀਆ ਦੇ ਪ੍ਰਧਾਨ ਮੰਤਰੀ ਦਫ਼ਤਰ ਦੀ ਤਰਫ ਤੋਂ ਇੱਕ ਬੁਲਾਰੇ ਨੇ ਸੋਮਵਾਰ ਦੇ ਦਿਨ ਫੇਅਰਫੀਲਡ ਏਅਰਬੇਸ ਦੀ ਸੁਰੱਖਿਆ ਵਧਾਏ ਜਾਣ ਦੇ ਬਾਰੇ ਜਾਣਕਾਰੀ ਵੀ ਸਾਂਝੀ ਕੀਤੀ ਸੀ ਉੱਥੇ ਸਾਊਦੀ ਅਰਬ ਹਮਾਇਤੀ ਯਮਨੀ ਸਰਕਾਰ ਦੇ ਜਿਹੜੀ ਫੌਜ ਆ ਉਹਨਾਂ ਨੇ 23

ਸੂਬੇ ਦੇ ਵਿੱਚ ਬੜਤ ਬਣਾਉਣ ਦਾ ਦਾਅਵਾ ਕਰਦਿਆਂ ਹੋਇਆਂ ਮੋਚਾ ਸ਼ਹਿਰ ਦੇ ਉੱਤੇ ਆਪਣਾ ਕੰਟਰੋਲ ਹਾਸਲ ਕਰਨ ਦਾ ਦਾਅਵਾ ਕੀਤਾ। ਸਵੇਰ ਵੇਲੇ ਵੀ ਤੁਹਾਡੇ ਨਾਲ ਖਬਰਾਂ ਸਾਂਝੀਆਂ ਕੀਤੀਆਂ ਸੀ ਕਿ ਯਮਨ ਦੇ ਵਿੱਚ ਜਿਹੜੇ ਇਲਾਕੇ ਨੇ, ਇੱਕ ਇੱਕ ਸ਼ਹਿਰ ਨੇ, ਉਹਨਾਂ ਦੇ ਉੱਤੇ ਕਦੇ ਹੂਤੀ ਬਾਗੀ ਆਪਣਾ ਦਾਅਵਾ ਠੋਕ ਦਿੰਦੇ ਨੇ ਤੇ ਕਦੇ ਯਮਨ ਦੀ ਸਰਕਾਰ ਕਹਿ ਦਿੰਦੀ ਹੈ ਕਿ ਉਹਨਾਂ ਨੇ ਫਿਰ ਤੋਂ ਕੰਟਰੋਲ ਹਾਸਲ ਕਰ ਲਿਆ। ਸੁਰੱਖਿਆ ਬਲਾਂ ਦੇ ਮੁਤਾਬਕ ਬਾਬ ਅਲ ਮੰਦਬ ਸਟ੍ਰੇਟ ਦੇ ਕੋਲ ਵੀ ਕਈ ਅਹਿਮ ਟਿਕਾਣਿਆਂ ਦੇ ਉੱਤੇ ਯਮਨ ਦੀ ਸਰਕਾਰ ਨੇ ਵਾਪਸ ਕਬਜ਼ਾ ਲੈ ਲਿਆ। ਇਸ ਦਰਮਿਆਨ ਹੂਤੀ ਬਾਗੀਆਂ ਨੇ ਸਾਊਦੀ ਅਰਬ ਦੇ ਅੰਦਰ ਕਈ ਟਿਕਾਣਿਆਂ ਨੂੰ ਨਿਸ਼ਾਨਾ ਬਣਾ ਕੇ ਹਮਲਾ ਕਰਨ ਦੇ ਦਾਅਵੇ ਕੀਤੇ ਨੇ। ਇਹ ਖ਼ਬਰ ਅਜਿਹੇ ਸਮੇਂ ਦੇ ਵਿੱਚ ਸਾਹਮਣੇ ਆ ਰਹੀ ਹੈ ਜਦੋਂ ਯਮਨ ਦੀ ਕੌਮਾਂਤਰੀ ਪੱਧਰ ਦੇ ਉੱਤੇ ਮਾਨਤਾ ਪ੍ਰਾਪਤ ਸਰਕਾਰ ਨੇ ਹਾਲ ਹੀ ਦੇ ਵਿੱਚ ਯਮਨ ਡਾਨ ਨਾਮ ਦੇ ਸਭ ਤੋਂ ਵੱਡੇ ਪੈਮਾਨੇ ਦੇ ਉੱਤੇ ਫੌਜੀ ਮੁਹਿੰਮ ਸ਼ੁਰੂ ਕੀਤੀ ਸੀ। ਇਸ ਮੁਹਿੰਮ ਦਾ ਮਕਸਦ ਸਰਕਾਰੀ ਸੰਸਥਾਵਾਂ ਨੂੰ ਇੱਕ ਵਾਰ ਫਿਰ ਤੋਂ ਸਥਾਪਿਤ ਕਰਨਾ, ਹੂਤੀਆਂ ਦੇ ਹਾਲੀਆ ਕਬਜ਼ੇ ਦੇ ਵਿੱਚ ਲਏ ਇਲਾਕਿਆਂ ਨੂੰ ਵਾਪਸ ਲੈਣਾ ਤੇ ਹੂਤੀ ਬਾਗੀ ਅੰਦੋਲਨ ਨੂੰ ਖਤਮ ਕਰਨਾ। ਸਾਊਦੀ ਅਰਬ ਦੀ ਅਗਵਾਈ ਵਾਲੀ ਜਿਹੜੀ ਯਮਨ ਦੀ ਸਰਕਾਰ ਹੈ ਉਸ ਦੀ ਤਰਫ ਤੋਂ ਫੌਜੀ ਮੁਹਿੰਮ ਦੇ ਵਿੱਚ ਸ਼ਾਮਲ ਹੋਣ ਦਾ ਖੁਦ ਵੀ ਦਾਅਵਾ ਕੀਤਾ ਗਿਆ ਸੀ। ਕਿਹਾ ਗਿਆ ਸੀ ਕਿ ਗੱਠਜੋੜ ਦੀ ਤਰਫ ਤੋਂ, ਯਾਨੀ ਸਾਊਦੀ ਅਰਬ ਦੀ ਸਰਕਾਰ ਤੇ ਯਮਨ ਦੀ ਤਰਫ ਤੋਂ ਗੱਠਜੋੜ ਕਰਕੇ ਕਰੀਬ 100 ਲੜਾਕੂ ਜਹਾਜ਼ਾਂ ਨੇ ਹਿੱਸਾ ਲਿਆ ਤੇ ਹੂਤੀਆਂ ਦੇ 324 ਟਿਕਾਣਿਆਂ ਨੂੰ ਨਿਸ਼ਾਨਾ ਬਣਾਇਆ। ਉਧਰ ਯਮਨ ਦੇ ਹੂਤੀ ਬਾਗੀਆਂ ਦੀ ਤਰਫ ਤੋਂ ਲਗਾਤਾਰ ਸਾਊਦੀ ਅਰਬ ਦੇ ਉੱਤੇ ਕੀਤੇ ਜਾ ਰਹੇ ਹਮਲਿਆਂ ਤੋਂ ਬਾਅਦ ਇੱਕ ਬੈਠਕ ਹੋਈ। ਸਵੇਰ ਵੇਲੇ ਤੁਹਾਨੂੰ ਖਬਰ ਸਾਂਝੀ ਕੀਤੀ ਸੀ ਕਿ ਸੋਮਵਾਰ ਦੇ ਦਿਨ ਪਾਕਿਸਤਾਨ, ਸਾਊਦੀ ਅਰਬ ਤੇ ਤੁਰਕੀ ਦੇ ਵਿਚਕਾਰ ਇਹ ਅਹਿਮ ਬੈਠਕ ਹੋਈ ਸੀ। ਮੱਕਾ ਰੱਖਿਆ ਸਮਝੌਤਾ, ਜਿਸ ਨੂੰ ਮੱਕਾ ਡਿਫੈਂਸ ਪੈਕਟ ਵੀ ਕਹਿ ਲਿਆ ਜਾਂਦਾ, ਇਸ ਨੂੰ ਲਾਗੂ ਕੀਤਾ ਗਿਆ ਜਿਸ ਦੇ ਤਹਿਤ ਪਾਕਿਸਤਾਨ ਤੇ ਤੁਰਕੀ ਦੀਆਂ ਫੌਜਾਂ ਨੂੰ ਸਾਊਦੀ ਅਰਬ ਦੇ ਵਿੱਚ ਤਾਇਨਾਤ ਕੀਤਾ ਜਾਏਗਾ। ਸਾਊਦੀ ਰੱਖਿਆ ਸ਼ਹਿਜ਼ਾਦੇ ਖਾਲਿਦ ਬਿਨ ਸਲਮਾਨ ਅਲ ਸਾਊਦ ਨੇ ਐਕਸ ਦੇ ਉੱਤੇ ਇੱਕ ਪੋਸਟ ਦੇ ਵਿੱਚ ਦਾਅਵਾ ਕੀਤਾ ਸੀ ਕਿ ਮੱਕਾ ਡਿਫੈਂਸ ਅਲਾਇੰਸ ਦੇ ਅਧੀਨ ਕੰਮ ਕਰ ਰਹੀ ਇੱਕ ਰੱਖਿਆ ਕਮੇਟੀ ਨੇ ਅਹਿਮ ਮੀਟਿੰਗ ਕਰਦਿਆਂ ਮੱਕਾ ਦੇ ਵਿੱਚ ਜਾਂ ਸਾਊਦੀ ਅਰਬ ਦੇ ਵਿੱਚ ਦੂਸਰੇ ਪਵਿੱਤਰ ਸਥਾਨਾਂ ਨੂੰ ਨਿਸ਼ਾਨਾ ਬਣਾਉਣ ਵਾਲੇ ਘਿਨੌਣੇ ਹਮਲਿਆਂ ਦੇ ਖਿਲਾਫ ਭਾਗ ਲੈਣ ਦਾ ਵਾਅਦਾ ਕੀਤਾ। ਕਿਹਾ ਹੈ ਕਿ ਇਸ ਕਮੇਟੀ ਨੇ ਅਗਲੇ ਦਿਨਾਂ ਦੇ ਵਿੱਚ ਇਹਨਾਂ ਹਮਲਿਆਂ ਦੇ ਖਿਲਾਫ ਪੂਰੇ ਤਰੀਕੇ ਦੇ ਨਾਲ ਜ਼ਿੰਮੇਵਾਰੀ ਲੈ ਕੇ ਕਾਰਵਾਈ ਕਰਨ ਦੀ ਗੱਲ ਕਹੀ ਹੈ। ਸਾਊਦੀ ਅਰਬ ਦੇ ਉੱਤੇ ਹੂਤੀ ਬਾਗੀਆਂ ਦੇ ਹਮਲੇ ਸਾਊਦੀ ਅਰਬ ਦੇ ਇਨਫਰਾਸਟ੍ਰਕਚਰ ਤੇ ਹੀ ਨਹੀਂ ਬਲਕਿ ਮੱਕਾ ਵਰਗੇ ਇੱਕ ਅਹਿਮ ਪਵਿੱਤਰ ਸ਼ਹਿਰ ਦੇ ਉੱਤੇ ਵੀ ਹੋਏ ਸੀ। ਜ਼ਿਕਰਯੋਗ ਹੈ ਕਿ ਅਗਸਤ ਮਹੀਨੇ 'ਚ ਪਾਕਿਸਤਾਨ, ਸਾਊਦੀ ਅਰਬ ਅਤੇ ਤੁਰਕੀ ਦੇ ਵਿਚਕਾਰ ਤਿੰਨ ਪੱਖੀ ਸਮਝੌਤਾ ਹੋਇਆ ਸੀ। ਸਮਝੌਤੇ 'ਚ ਇੱਕ ਸ਼ਰਤ ਇਹ ਵੀ ਰੱਖੀ ਗਈ ਸੀ ਕਿ ਸਮਝੌਤੇ 'ਤੇ ਦਸਤਖਤ ਕਰਨ ਵਾਲੇ ਕਿਸੇ ਵੀ ਦੇਸ਼ ਦੇ ਉੱਤੇ ਹਮਲਾ ਬਾਕੀ ਦੇ ਦੇਸ਼ਾਂ ਦੀ ਤਰਫ ਤੋਂ ਵੀ ਹਮਲਾ ਮੰਨਿਆ ਜਾਏਗਾ, ਯਾਨੀ ਉਹ ਦੇਸ਼ ਰਲ ਕੇ ਆਪਣੇ ਤੀਜੇ ਮੁਲਕ ਦਾ ਸਾਥ ਦੇਣਗੇ। ਰਣਨੀਤਕ ਸਿਆਸੀ ਤੇ ਰੱਖਿਆ ਕਮੇਟੀ ਜਿਹਨੂੰ SBTC ਕਿਹਾ ਜਾ ਰਿਹਾ, ਉਸ ਦੇ ਵਿੱਚ ਪਾਕਿਸਤਾਨ ਦੇ ਉਪ ਪ੍ਰਧਾਨ ਮੰਤਰੀ ਤੇ ਉੱਥੋਂ ਦੇ ਵਿਦੇਸ਼ ਮੰਤਰੀ ਸਹਾਕ ਡਾਰ, ਫੀਲਡ ਮਾਰਸ਼ਲ ਆਸਿਮ ਮੁਨੀਰ ਤੇ ਰੱਖਿਆ ਮੰਤਰੀ ਖਵਾਜ਼ਾ ਆਸਫ ਵੀ ਸ਼ਾਮਲ ਹੋਏ। ਮੱਕਾ ਸਮਝੌਤੇ ਤੋਂ ਬਾਅਦ ਪਾਕਿਸਤਾਨ ਦੇ ਵਿਦੇਸ਼ ਮੰਤਰਾਲੇ ਦੀ ਤਰਫ ਤੋਂ ਬਿਆਨ ਜਾਰੀ ਕੀਤਾ ਗਿਆ ਕਿ ਹੂਤੀ ਬਾਗੀਆਂ ਦੇ ਖਿਲਾਫ ਲਗਾਤਾਰ ਸਾਊਦੀ ਅਰਬ ਦੇ ਵਿੱਚ ਹੋ ਰਹੇ ਹਮਲਿਆਂ ਦੇ ਜਵਾਬ ਦੇ ਵਿੱਚ ਹੀ ਇਹ ਬੈਠਕ ਕੀਤੀ ਗਈ ਸੀ, ਜਿੱਥੇ ਤਿੰਨੇ ਦੇਸ਼ਾਂ ਦੇ ਵਿਦੇਸ਼ ਮੰਤਰੀ, ਰੱਖਿਆ ਮੰਤਰੀ ਤੇ ਫੌਜ ਮੁਖੀ ਸ਼ਾਮਲ ਹੋਏ ਸੀ। ਉੱਥੇ ਫਰਾਂਸ ਤੋਂ ਅਗਲੀ ਖਬਰ, ਜਿੱਥੇ ਫਰਾਂਸ ਦੇ ਵਿੱਚ ਹਾਈ ਸਕੂਲ ਦੇ ਵਿਦਿਆਰਥੀਆਂ ਦੇ ਦੁਆਰਾ ਕੀਤੇ ਜਾ ਰਹੇ ਵੱਡੇ ਪੱਧਰ ਦੇ ਉੱਤੇ ਵਿਰੋਧ ਪ੍ਰਦਰਸ਼ਨਾਂ ਦੇ ਦਰਮਿਆਨ 1000 ਤੋਂ ਵਧੇਰੇ ਲੋਕ ਜ਼ਖਮੀ ਹੋ ਗਏ। ਅਖਬਾਰ ਲੀ ਫੈਗਾਰੋ ਨੇ ਅਧਿਕਾਰੀਆਂ ਦੇ ਹਵਾਲੇ ਦੇ ਨਾਲ ਇਹ ਖਬਰ ਦਿੱਤੀ ਹੈ ਕਿ 715 ਪੁਲਿਸ ਅਧਿਕਾਰੀ ਤੇ ਜਨਰਮ, ਯਾਨੀ ਕਿ ਉੱਥੋਂ ਦਾ ਵਿਸ਼ੇਸ਼ ਪੁਲਿਸ ਬਲ, ਇਸ ਦੇ ਨਾਲ ਹੀ 215 ਵਿਦਿਆਰਥੀ ਤੇ 85 ਸਿੱਖਿਆ ਮਹਿਕਮੇ ਦੇ ਨਾਲ ਜੁੜੇ ਹੋਏ ਕਰਮਚਾਰੀ ਜਿਹੜੇ ਨੇ ਉਹ ਜ਼ਖਮੀ ਹੋਏ ਨੇ। ਫਰਾਂਸ ਦੇ ਵਿੱਚ ਹਾਈ ਸਕੂਲਾਂ ਦੇ ਵਿਦਿਆਰਥੀਆਂ ਦੀ ਤਰਫ ਤੋਂ ਸਪਤੰਬਰ ਮਹੀਨੇ ਦੇ ਅੱਧ ਤੋਂ ਹੀ ਪ੍ਰਦਰਸ਼ਨ ਕੀਤੇ ਜਾ ਰਹੇ ਸੀ। ਪ੍ਰਦਰਸ਼ਨਾਂ ਦੀ ਵਜ੍ਹਾ ਪੜ੍ਹਾਈ ਦਾ ਵੱਧ ਰਿਹਾ ਬੋਝ, ਅਧਿਆਪਕਾਂ ਦੀ ਘਾਟ, ਸਿੱਖਿਆ ਦੇ ਨਾਲ ਸੰਬੰਧਿਤ ਹੋਰ ਮੁੱਦੇ ਜਿਨ੍ਹਾਂ 'ਚ ਇਮਾਰਤਾਂ ਦੀ ਜਰਜਰ ਹਾਲਤ ਆਦਿ ਦੇ ਵਿਰੁੱਧ ਇਹ ਪ੍ਰਦਰਸ਼ਨ ਕੀਤੇ ਗਏ ਸੀ। ਕੁਝ ਮਾਮਲਿਆਂ ਦੇ ਵਿੱਚ ਇਹ ਵਿਰੋਧ ਪ੍ਰਦਰਸ਼ਨ ਅਸ਼ਾਂਤੀ ਦੇ ਵਿੱਚ ਬਦਲ ਗਏ ਤੇ ਇਸ ਦਰਮਿਆਨ ਪੁਲਿਸ ਦੀ ਤਰਫ ਤੋਂ ਕਾਰਵਾਈਆਂ ਵੱਧਦੀਆਂ ਚਿੰਤਾਵਾਂ ਦੇ ਦਰਮਿਆਨ ਇਹ ਰੈਲੀਆਂ ਦੇ ਵਿੱਚ ਹਜ਼ਾਰਾਂ ਲੋਕਾਂ ਨੇ ਹਿੱਸਾ ਲਿਆ। ਪ੍ਰਧਾਨ ਮੰਤਰੀ ਸੈਬੇਸਟੀਅਨ ਲੋਕੇਰੂਨੂ ਨੇ ਦੇਸ਼ ਵਿਆਪੀ ਵਿਦਿਆਰਥੀ ਵਿਰੋਧ ਪ੍ਰਦਰਸ਼ਨਾਂ ਨੂੰ ਦਬਾਉਣ ਦੀ ਕੋਸ਼ਿਸ਼ ਦੇ ਵਿੱਚ ਸਕੂਲੀ ਵਿਦਿਆਰਥੀਆਂ ਦੀ ਹੜਤਾਲਾਂ ਦੀਆਂ ਸ਼ਿਕਾਇਤਾਂ ਨੂੰ ਜਾਇਜ਼ ਮੰਨਿਆ। ਦੀ ਗਾਰਡੀਅਨ ਅਖਬਾਰ ਦੀ ਇੱਕ ਰਿਪੋਰਟ ਦੇ ਮੁਤਾਬਕ ਸਰਕਾਰ ਨੇ ਮੰਤਰੀਆਂ ਨੂੰ ਵਿਦਿਆਰਥੀਆਂ ਦੀਆਂ 5 ਮੁੱਖ ਮੰਗਾਂ ਨੂੰ ਹੱਲ ਕਰਨ ਦੇ ਲਈ ਅਕਤੂਬਰ 2026 ਦੇ ਅੰਤ ਤੱਕ ਇਹਨਾਂ ਪ੍ਰਸਤਾਵਾਂ ਦੇ ਉੱਤੇ ਸਮੀਖਿਆ ਕਰਨ, ਇਹਨਾਂ ਦੇ ਉੱਤੇ ਆਪਣਾ
ਜਿਹੜਾ ਇੱਕ ਪ੍ਰਪੋਜ਼ਲ ਉਹ ਤਿਆਰ ਕਰਕੇ ਸਰਕਾਰ ਨੂੰ ਦੇਣ ਦਾ ਇੱਕ ਪਲਾਨ ਬਣਾਇਆ ਹੈ। ਹੋ ਸਕਦਾ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਫਰਾਂਸ ਭਰ ਦੇ ਵਿੱਚ ਹੋ ਰਹੇ ਇਹਨਾਂ ਪ੍ਰਦਰਸ਼ਨਾਂ ਦੇ ਉੱਤੇ ਥੋੜ੍ਹੀ ਠੱਲ ਪੈ ਸਕੇ। ਉੱਧਰ ਨਾਈਜੀਰੀਆ ਤੋਂ ਅਗਲੀ ਖਬਰ। ਅਫਰੀਕੀ ਮੁਲਕ ਦੇ ਦੱਖਣੀ ਹਿੱਸੇ ਦੇ ਵਿੱਚ ਓਡੋ ਨਾਮ ਦੇ ਸੂਬੇ 'ਚ 25 ਯਾਤਰੀਆਂ ਅਤੇ 7 ਕਰੂ ਮੈਂਬਰਸ ਨੂੰ ਲੈ ਕੇ ਜਾ ਰਹੀ, ਕੁੱਲ 32 ਲੋਕਾਂ ਨੂੰ ਲੈ ਕੇ ਜਾ ਰਹੀ ਇੱਕ ਜਿਹੜੀ ਲੋਕਾਂ ਨੂੰ ਲੈ ਕੇ ਜਾ ਰਿਹਾ ਇੱਕ ਫੌਜੀ ਜਹਾਜ਼ ਸੀ, ਉਹ ਹਾਦਸਾ ਗ੍ਰਸਤ ਹੋ ਗਿਆ। ਘਟਨਾ ਤੋਂ ਬਾਅਦ ਅਧਿਕਾਰੀਆਂ ਦੀ ਤਰਫ ਤੋਂ ਵੱਡੇ ਪੱਧਰ ਦੇ ਉੱਤੇ ਤਲਾਸ਼ੀ ਤੇ ਬਚਾਅ ਮੁਹਿੰਮ ਸ਼ੁਰੂ ਕੀਤੀ ਗਈ। ਹਾਲਾਂਕਿ ਹਾਦਸੇ ਦੇ ਵਿੱਚ ਹੋਏ ਜਾਨੀ ਨੁਕਸਾਨ ਦੇ ਬਾਰੇ ਫਿਲਹਾਲ ਤੁਰੰਤ ਟਿੱਪਣੀ ਨਹੀਂ ਕੀਤੀ ਗਈ ਹੈ। ਨਾਈਜੀਰੀਆ ਦੇ ਹਵਾਬਾਜ਼ੀ ਮੰਤਰੀ ਫੈਸਟਸ ਕਿਆਮੋ ਨੇ ਇਸ ਮਾਮਲੇ ਦੇ ਵਿੱਚ ਦੱਸਿਆ ਕਿ ਦੇਸ਼ ਦੇ ਵੱਡੇ ਆਰਥਿਕ ਸ਼ਹਿਰ ਲਾਗੋਸ ਦੇ ਇੱਕ ਰੂਟੀਨ ਮਿਸ਼ਨ ਤੋਂ ਇਹ ਜਹਾਜ਼ ਜਾ ਰਿਹਾ ਸੀ ਜਦੋਂ ਓਡੋ ਨਾਮ ਦੇ ਇਸ ਸੂਬੇ ਦੇ ਵਿੱਚ ਨਦੀ ਦੇ ਕੰਢੇ ਵਸੇ ਇੱਕ ਇਲਾਕੇ ਇਕਬ ਗੋਡਾ ਦੇ ਵਿੱਚ ਇਹ ਹਾਦਸਾ ਗ੍ਰਸਤ ਹੋ ਗਿਆ। ਹਾਲਾਂਕਿ ਸਵੇਰ ਵੇਲੇ ਰਾਡਾਰ ਤੋਂ ਗਾਇਬ ਹੋਣ ਤੋਂ ਬਾਅਦ ਇਸ ਜਿਹੜਾ ਜਹਾਜ਼ ਸੀ ਇਸ ਦੀ ਭਾਲ ਕੀਤੀ ਜਾਣੀ ਸ਼ੁਰੂ ਹੋਈ। ਨਾਈਜੀਰੀਅਨ ਏਅਰਫੋਰਸ ਨੇ ਇਸ ਦੀ ਪਛਾਣ ATR-42 ਜਹਾਜ਼ ਦੀ ਤਰਫ ਦੇ ਤੌਰ ਦੇ ਉੱਤੇ ਕੀਤੀ ਹੈ। ਫਿਲਹਾਲ ਜਿਹੜੀ ਮੌਸਮੀ ਕਾਰਨ ਨੇ ਉਸ ਨੂੰ ਇੱਕ ਵਜ੍ਹਾ ਮੰਨਿਆ ਜਾ ਰਿਹਾ ਹੈ। ਜ਼ਿਕਰਯੋਗ ਹੈ ਕਿ ਨਾਈਜੀਰੀਅਨ ਫੌਜ ਅਤੀਤ ਦੇ ਵਿੱਚ ਵੀ ਖੁਫੀਆ ਜਾਣਕਾਰੀਆਂ, ਨਿਗਰਾਨੀ ਤੇ ਜਾਸੂਸੀ ਤੇ ਫੌਜੀ ਸਮੱਗਰੀ ਦੀ ਢੋਆ ਢੁਆਈ ਦੇ ਲਈ ATR-42 ਜਹਾਜ਼ਾਂ ਦੀ ਵਰਤੋਂ ਕਰਦੀ ਰਹੀ ਹੈ। ਉੱਥੇ ਰੂਸ ਯੂਕਰੇਨ ਦੇ ਵਿਚਕਾਰ ਪਿਛਲੇ ਕਰੀਬ 5 ਸਾਲ ਤੋਂ ਛਿੜੀ ਜੰਗ ਖਤਮ ਹੋਣ ਦਾ ਨਾਮ ਨਹੀਂ ਲੈ ਰਹੀ। ਇਸ ਦਰਮਿਆਨ ਯੂਕਰੇਨ ਦੇ ਰਾਸ਼ਟਰਪਤੀ ਵੋਲਦਿਮੀਰ ਜ਼ੇਲੈਂਸਕੀ ਨੇ ਸੋਮਵਾਰ ਦੇ ਦਿਨ ਕਿਹਾ ਕਿ ਕਾਲੇ ਸਾਗਰ ਦੇ ਵਿੱਚ ਤੁਰਕੀ ਦੇ ਝੰਡੇ ਵਾਲਾ ਇੱਕ ਮਾਲਵਾਹਕ ਜਹਾਜ਼ ਰੂਸ ਦੇ ਡਰੋਨ ਹਮਲੇ ਤੋਂ ਬਾਅਦ ਅੱਗ ਦੀ ਲਪੇਟ ਦੇ ਵਿੱਚ ਆ ਗਿਆ, ਜਿਸ ਦੇ ਵਿੱਚ ਘੱਟੋ ਘੱਟ ਇੱਕ ਵਿਅਕਤੀ ਦੀ ਮੌਤ ਹੋਈ ਹੈ, 11 ਹੋਰ ਲੋਕਾਂ ਨੂੰ ਬਚਾ ਲਿਆ ਗਿਆ। ਇਸ ਦਰਮਿਆਨ ਜਹਾਜ਼ ਦੇ ਉੱਤੇ ਭਾਰਤ ਤੇ ਅਜ਼ਰਬਾਈਜ਼ਾਨ ਦੇ ਨਾਗਰਿਕ ਸਵਾਰ ਦੱਸੇ ਗਏ ਸੀ। ਜ਼ੇਲੈਂਸਕੀ ਨੇ ਐਕਸ ਦੇ ਉੱਤੇ ਇੱਕ ਪੋਸਟ ਦੇ ਵਿੱਚ ਲਿਖਿਆ ਕਿ ਇਸ ਜਲ ਖੇਤਰ ਦੇ ਵਿੱਚ ਤੁਰਕੀ ਦੇ ਝੰਡੇ ਵਾਲੇ ਤੇ ਮੱਕੀ ਤੇ ਹੋਰ ਸਮਾਨ ਲੈ ਕੇ ਜਾ ਰਹੇ ਮਾਲਵਾਹਕ ਜਹਾਜ਼ ਦੇ ਉੱਤੇ 2 ਦੇ ਕਰੀਬ ਰੂਸੀ ਡਰੋਨਸ ਨੇ ਹਮਲਾ ਕੀਤਾ ਸੀ। ਜਹਾਜ਼ ਦੇ ਵਿੱਚ ਕਿਹੜੇ ਕਿਹੜੇ ਭਾਰਤੀ ਨਾਗਰਿਕ ਸੀ ਉਹਨਾਂ ਦੀ ਪਛਾਣ ਫਿਲਹਾਲ ਨਹੀਂ ਕੀਤੀ ਗਈ ਹੈ, ਪਰ ਜ਼ੇਲੈਂਸਕੀ ਨੇ ਦੱਸਿਆ ਕਿ ਜਹਾਜ਼ ਦੇ ਚਾਲਕ ਦਲ ਦੇ 11 ਮੈਂਬਰਸ ਜਿਹੜੇ ਸੀ ਉਹਨਾਂ ਨੂੰ ਬਚਾ ਲਿਆ ਗਿਆ ਹੈ। ਉੱਥੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਸਵਿਟਜ਼ਰਲੈਂਡ ਦੇ ਰਾਸ਼ਟਰਪਤੀ ਗਾਈ ਪਾਰਮੇਲਿਨ ਦੇ ਵਿਚਕਾਰ ਨਵੀਂ ਦਿੱਲੀ ਦੇ ਵਿੱਚ ਮੁਲਾਕਾਤ ਹੁੰਦੀ ਹੈ। ਭਾਰਤ ਤੇ ਸਵਿਟਜ਼ਰਲੈਂਡ ਨੇ ਸੋਮਵਾਰ ਦੇ ਦਿਨ ਆਵਾਜਾਈ, ਇਮੀਗ੍ਰੇਸ਼ਨ ਤੇ ਕਈ ਹੋਰਨਾਂ ਮੁੱਦਿਆਂ ਦੇ ਉੱਤੇ ਸਮਝੌਤਿਆਂ ਦੇ ਉੱਤੇ ਅਹਿਮ ਹਸਤਾਖਰ ਕੀਤੇ ਨੇ। ਭਾਰਤੀ ਬਰਾਮਦ ਦੀ ਸਵਿਸ ਬਾਜ਼ਾਰ ਤੱਕ ਪਹੁੰਚ ਬਣਾਉਣ, ਪਰਮਾਣੂ ਊਰਜਾ ਤੇ ਰੱਖਿਆ ਖੇਤਰ 'ਚ ਸਹਿਯੋਗ ਵਧਾਉਣ ਦੇ ਮਸਲਿਆਂ ਤੇ ਵੀ ਸਹਿਮਤੀ ਜਤਾਈ ਗਈ ਹੈ। ਪਾਰਮੇਲਿਨ ਸੋਮਵਾਰ ਦੇ ਦਿਨ 3 ਦਿਨਾਂ ਦੌਰੇ ਦੇ ਉੱਤੇ ਨਵੀਂ ਦਿੱਲੀ ਪਹੁੰਚੇ ਸੀ, ਜੋ ਕਿ ਭਾਰਤ ਦੀ ਉਹਨਾਂ ਦੀ ਪਹਿਲੀ ਅਧਿਕਾਰਕ ਯਾਤਰਾ ਹੈ। ਹਾਲਾਂਕਿ ਇਸ ਵਾਰ ਉਹ ਦੂਜੀ ਵਾਰ ਇਸ ਸਾਲ ਭਾਰਤ ਆਏ ਨੇ। ਇਸ ਤੋਂ ਪਹਿਲਾਂ ਫਰਵਰੀ ਮਹੀਨੇ ਦੇ ਵਿੱਚ ਆਯੋਜਿਤ ਇੱਕ AI ਇੰਪੈਕਟ ਸਮਿਟ ਦੇ ਵਿੱਚ ਸ਼ਾਮਲ ਹੋਣ ਦੇ ਲਈ ਉਹ ਭਾਰਤ ਆਏ ਸੀ। ਆਵਾਜਾਈ ਤੇ ਇਮੀਗ੍ਰੇਸ਼ਨ ਸਮਝੌਤੇ ਤੋਂ ਇਲਾਵਾ ਦੋਵਾਂ ਧਿਰਾਂ ਨੇ 4 ਹੋਰ ਸਮਝੌਤਿਆਂ ਤੇ ਦਸਤਖਤ ਕੀਤੇ ਨੇ, ਜਿਸ ਦੇ ਵਿੱਚ ਨੌਜਵਾਨ ਪੇਸ਼ੇਵਰਾਂ ਨੂੰ ਯਾਨੀ ਸਕਿੱਲਡ ਮਾਈਗ੍ਰੈਂਟਸ ਨੂੰ ਇੱਕ ਦੇਸ਼ ਤੋਂ ਦੂਜੇ ਦੇਸ਼ ਲਿਜਾਣ ਦੀ ਯੋਜਨਾ, ਟਰਾਂਸਪੋਰਟ ਟੈਕਨੋਲੋਜੀ, ਆਵਾਜਾਈ ਪ੍ਰਣਾਲੀ ਤੇ ਇਨਫਰਾਸਟ੍ਰਕਚਰ ਦੇ ਖੇਤਰ ਦੇ ਵਿੱਚ ਵਿਸਤਾਰ ਕਰਨ ਦੇ ਉੱਤੇ ਚਰਚਾ ਕੀਤੀ ਗਈ ਹੈ। ਮੌਜੂਦਾ ਸਮੇਂ ਦੇ ਵਿੱਚ ਇੰਜੀਨੀਅਰਿੰਗ ਸੇਵਾ, ਰਸਾਇਣ, ਮੈਡੀਸਨ ਵਰਗੇ ਖੇਤਰਾਂ ਦੇ ਵਿੱਚ 330 ਤੋਂ ਵੱਧ ਸਵਿਸ ਕੰਪਨੀਆਂ ਭਾਰਤ ਦੇ ਵਿੱਚ ਕੰਮ ਕਰ ਰਹੀਆਂ ਨੇ, ਜਦਕਿ ਸਵਿਟਜ਼ਰਲੈਂਡ ਦੇ ਵਿੱਚ ਸੂਚਨਾ ਟੈਕਨੋਲੋਜੀ, ਮੈਡੀਸਨ ਤੇ ਮਸ਼ੀਨਰੀ ਵਰਗੇ ਸੈਕਟਰ 'ਚ ਭਾਰਤੀ ਕੰਪਨੀਆਂ ਮੌਜੂਦ ਨੇ, ਪਰ ਇੰਨੀ ਵੱਡੀ ਤਾਦਾਦ 'ਚ ਨਹੀਂ ਨੇ। ਸਵਿਟਜ਼ਰਲੈਂਡ ਦੇ ਰਾਸ਼ਟਰਪਤੀ ਨੇ ਕਿਹਾ ਕਿ ਗੱਲਬਾਤ ਦੇ ਵਿੱਚ ਮੁੱਖ ਜ਼ੋਰ ਵਪਾਰਕ ਸੰਬੰਧਾਂ ਨੂੰ ਹੁਲਾਰਾ ਦੇਣਾ ਸੀ। ਪਾਰਮੇਲਿਨ ਨੇ ਜ਼ਿਕਰ ਕੀਤਾ ਕਿ ਸਵਿਟਜ਼ਰਲੈਂਡ ਨੂੰ ਉਮੀਦ ਹੈ ਕਿ ਉਹ ਜਲਦੀ ਭਾਰਤ ਦੇ ਨਾਲ ਨਿਵੇਸ਼ ਤੇ ਸਮਝੌਤਾ ਕਰ ਲੈਣਗੇ। ਵੈਸਟ ਬੰਗਾਲ, ਤਮਿਲਨਾਡੂ, ਪੰਡੂਚੇਰੀ ਦੀਆਂ 5 ਵਿਧਾਨ ਸਭਾ ਸੀਟਾਂ ਤੇ ਆਸਾਮ ਦੀ 1 ਲੋਕ ਸਭਾ ਸੀਟ ਦੇ ਲਈ ਬਾਏ ਇਲੈਕਸ਼ਨ ਅੱਜ ਦੇ ਦਿਨ ਸਵੇਰ ਵੇਲੇ ਸ਼ੁਰੂ ਹੋ ਗਈ। ਵੈਸਟ ਬੰਗਾਲ ਦੇ ਵਿੱਚ ਨੰਦੀਗ੍ਰਾਮ ਤੇ ਰੇਜੀਨਗਰ ਵਿਧਾਨ ਸਭਾ ਹਲਕਿਆਂ 'ਚ ਜ਼ਿਮਣੀ ਚੋਣ ਹੋ ਰਹੀ ਹੈ। ਨੰਦੀਗ੍ਰਾਮ ਸੀਟ ਇਸ ਸਾਲ ਦੇ ਸ਼ੁਰੂ ਦੇ ਵਿੱਚ ਹੀ ਰਾਜ ਵਿਧਾਨ ਸਭਾ ਚੋਣਾਂ ਦੇ ਵਿੱਚ ਮੁੱਖ ਮੰਤਰੀ ਸ਼ੁਭੇਂਦੂ ਅਧਿਕਾਰੀ ਦੇ 2-2 ਹਲਕੇ ਜਿੱਤਣ ਤੇ ਬਾਅਦ ਦੇ ਵਿੱਚ ਆਪਣੀ ਦੂਸਰੀ ਸੀਟ ਨੂੰ ਬਰਕਰਾਰ ਰੱਖਣ ਦੇ ਚੱਕਰ ਦੇ ਵਿੱਚ ਨੰਦੀਗ੍ਰਾਮ ਨੂੰ ਖਾਲੀ ਕਰ ਦੇਣ ਦਾ ਫੈਸਲਾ ਲੈਣ ਤੋਂ ਬਾਅਦ ਇਹ ਖਾਲੀ ਹੋ ਗਈ ਸੀ ਤੇ ਇਸੇ ਕਰਕੇ ਇੱਥੋਂ ਬਾਏ ਇਲੈਕਸ਼ਨ ਹੋ ਰਹੇ ਨੇ। ਇਸ ਤੋਂ ਇਲਾਵਾ ਰੇਜੀਨਗਰ ਦੀ ਸੀਟ ਆਮ ਜਨਤਾ ਉੱਨਤ ਪਾਰਟੀ ਯਾਨੀ AGUP ਦੇ ਸੰਸਥਾਪਕ ਹਮਾਯੂ ਕਬੀਰ ਦੇ ਅਸਤੀਫੇ ਤੋਂ ਬਾਅਦ ਖਾਲੀ ਹੋ ਗਈ ਸੀ, ਜਿਨ੍ਹਾਂ ਨੇ ਨੌਦਾ ਤੋਂ ਵੀ ਜਿੱਤ ਪ੍ਰਾਪਤ ਕੀਤੀ ਸੀ। ਤਮਿਲਨਾਡੂ ਦੇ ਵਿੱਚ ਚੇਗਲਪੱਟੂ ਜ਼ਿਲ੍ਹੇ ਦੇ ਅੰਦਰ ਮੰਦੂਰਕਤਮ ਨਾਮ ਦਾ ਜਿਹੜਾ ਹਲਕਾ ਹੈ ਐਸੀ ਹਲਕਾ ਹੈ ਤੇ ਤਿਰੂਪੁਰਮ ਜ਼ਿਲ੍ਹੇ ਦੇ ਵਿੱਚ ਧਾਰਪੁਰਮ ਨਾਮ ਦਾ ਜਿਹੜਾ ਐਸੀ ਹਲਕਾ ਇੱਥੇ ਵੀ ਬਾਏ ਇਲੈਕਸ਼ਨ ਹੋ ਰਹੀ ਹੈ। ਇਹ ਦੋਵੇਂ ਸੀਟਾਂ
ਮਰਗਾਥਮ ਕੁਮਾਰਵੇਲ ਤੇ ਪੀ ਸੱਤਿਆਬਾਮਾ ਦੇ ਅਸਤੀਫੇ ਤੋਂ ਬਾਅਦ ਖਾਲੀ ਹੋ ਗਈਆਂ ਸੀ। ਇਹ ਮੁਕਾਬਲਾ ਪੰਜ ਪੱਖੀ ਮੁਕਾਬਲਾ ਬਣ ਗਿਆ ਜਿਸ ਦੇ ਨਾਲ ਸੱਤਾਧਾਰੀ ਗੱਠਜੋੜ ਦੇ ਅੰਦਰ ਦਰਾਰਾਂ ਵੀ ਆ ਗਈਆਂ ਨੇ। ਹਾਲਾਂਕਿ CPI ਤੇ CPM TVK ਸਰਕਾਰ ਦਾ ਸਮਰਥਨ ਕਰ ਰਹੇ ਨੇ, ਪਰ ਇਸ ਉਪ ਚੋਣ ਦੇ ਵਿੱਚ TVK ਦੇ ਵਿਰੁੱਧ ਵੱਖਰੇ ਤੌਰ ਦੇ ਉੱਤੇ ਚੋਣ ਲੜ ਰਹੇ। ਮੰਦੂਕਤਮ ਦੇ ਵਿੱਚ CPM ਦੀ ਸੁਗੰਥੀ ਤੇ ਧਾਰਾਪੁਰਮ ਦੇ ਵਿੱਚ CPI ਦੇ ਲਕਸ਼ਨਮ ਵੀ ਸ਼ਾਮਲ ਨੇ। ਮੰਦੂਰਕਤਮ ਦੇ ਵਿੱਚ TVK ਦੇ ਮਹਾਗਥਮ ਕੁਮਾਰਵੇਲ ਦਾ ਮੁਕਾਬਲਾ 28 ਉਮੀਦਵਾਰਾਂ ਦੇ ਨਾਲ ਹੈ, ਜਿਸ ਦੇ ਵਿੱਚ DMK ਦੇ ਪਰਤਮਨ, AIDMK, CPM ਤੇ ਦੂਸਰੀਆਂ ਪਾਰਟੀਆਂ ਸ਼ਾਮਲ ਨੇ। ਉੱਧਰ ਨਗਾਓਂ ਲੋਕ ਸਭਾ ਸੀਟ ਜਿਹੜੀ ਕਿ ਇਹਨਾਂ ਵੈਸਟ ਬੰਗਾਲ ਅਤੇ ਤਮਿਲਨਾਡੂ ਦੀਆਂ ਦੋ ਦੋ ਸੀਟਾਂ ਤੋਂ ਇਲਾਵਾ ਜਿਹੜੀ ਇੱਕ ਸੀਟ ਹੈ ਆਸਾਮ ਦੀ ਲੋਕ ਸਭਾ ਦੀ ਸੀਟ ਹੈ ਜਿਹੜੀ, ਇੱਥੋਂ ਵੀ ਸਾਲ 2019 ਦੇ ਵਿੱਚ ਕਾਂਗਰਸ ਅਤੇ 2024 ਦੇ ਵਿੱਚ ਕਾਂਗਰਸ ਦੀ ਤਰਫ ਤੋਂ ਜਿੱਤਿਆ ਗਿਆ ਸੀ। ਪ੍ਰਦੀਪ ਬਰਦੋਲੋਈ ਨੇ ਪਾਰਟੀ ਛੱਡ ਕੇ ਭਾਜਪਾ 'ਚ ਸ਼ਾਮਲ ਹੋ ਗਏ ਨੇ, ਉਸ ਤੋਂ ਬਾਅਦ ਇਹ ਸੀਟ ਵੀ ਖਾਲੀ ਹੋ ਗਈ। ਬਾਅਦ ਦੇ ਵਿੱਚ ਉਹਨਾਂ ਨੇ 2026 ਦੀਆਂ ਆਸਾਮ ਵਿਧਾਨ ਸਭਾ ਚੋਣਾਂ ਦੇ ਵਿੱਚ ਦਿਸਪੁਰ ਵਿਧਾਨ ਸਭਾ ਦੀ ਚੋਣ ਜਿੱਤੀ ਸੀ। ਭਾਜਪਾ ਨੇ ਨਗਾਓਂ ਦੇ ਸਾਬਕਾ ਡਿਪਟੀ ਕਮਿਸ਼ਨਰ ਦੇਵਾਸ਼ੀ ਸ਼ਰਮਾ ਨੂੰ ਮੈਦਾਨ 'ਚ ਉਤਾਰਿਆ, ਜਦਕਿ ਕਾਂਗਰਸ ਨੇ ਬਟਾ ਦਰੋਬਾ ਦੇ ਸਾਬਕਾ ਵਿਧਾਇਕ ਸਿਵਾਮਨੀ ਬੋਰਾ ਨੂੰ ਨਾਮਜ਼ਦ ਕੀਤਾ ਹੈ। ਚੋਣਾਂ ਦੀ ਗੱਲ ਤੁਰੀ ਹੋ ਹੈ ਤਾਂ ਅਗਲੀ ਖਬਰ ਵੀ ਚੋਣਾਂ ਦੇ ਨਾਲ ਹੀ ਜੁੜੀ ਹੋਈ, ਜਿੱਥੇ ਇੰਡੀਆ ਅਲਾਇੰਸ ਯਾਨੀ ਇੰਡੀਅਨ ਨੈਸ਼ਨਲ ਡਿਵੈਲਪਮੈਂਟ ਇਨਕਲੂਸਿਵ ਅਲਾਇੰਸ ਦੀਆਂ ਜਿੰਨੀਆਂ ਵੀ ਪਾਰਟੀਆਂ ਨੇ, ਜਿਹੜੀਆਂ ਕਿ ਵਿਰੋਧੀ ਪਾਰਟੀਆਂ ਨੇ ਸੱਤਾਧਾਰੀ ਸਰਕਾਰ ਦੀਆਂ, ਉਹਨਾਂ ਦੇ ਸੰਸਦ ਮੈਂਬਰ ਅੱਜ ਦੇ ਦਿਨ ਸੰਸਦ ਕੰਪਲੈਕਸ ਦੇ ਬਾਹਰ ਚੋਣ ਪ੍ਰਕਿਰਿਆ ਅਤੇ ਚੋਣਾਂ ਦੇ ਵਿੱਚ ਬੇਨੀਮੀਆਂ, ਵੋਟਰ ਸੂਚੀਆਂ ਦੇ ਵਿੱਚ ਬੇਨੀਮੀਆਂ ਵਰਗੇ ਮੁੱਦਿਆਂ ਨੂੰ ਲੈ ਕੇ ਵਿਰੋਧ ਮਾਰਚ ਕਰਨਗੇ। ਵਿਰੋਧੀ ਪਾਰਟੀਆਂ ਵੱਲੋਂ ਇਹ ਮਾਰਚ ਭਾਰਤੀ ਸਮੇਂ ਦੇ ਮੁਤਾਬਕ ਸਵੇਰੇ 11 ਵਜੇ ਸ਼ੁਰੂ ਵੀ ਕੀਤਾ ਜਾ ਚੁੱਕਿਆ। ਵਿਰੋਧੀ ਧਿਰ ਦੇਸ਼ ਵਿਆਪੀ ਅਭਿਆਨ ਨੂੰ ਜਿਹੜਾ ਉਸ ਦੇ ਵਿੱਚ ਸ਼ਾਮਲ ਹੋਣ ਦੇ ਲਈ ਸਾਰੀਆਂ ਧਿਰਾਂ ਅਤੇ ਸਾਰਿਆਂ ਲੋਕਾਂ ਨੂੰ ਸ਼ਾਮਲ ਹੋਣ ਦਾ ਸੱਦਾ ਦੇ ਚੁੱਕੀ ਹੈ। ਵੋਟਰ ਸੂਚੀਆਂ ਦੇ ਸਪੈਸ਼ਲ ਇੰਟੈਂਸਿਵ ਰਿਵੀਜ਼ਨ ਯਾਨੀ SIR ਦੇ ਖਿਲਾਫ ਹੋਣ ਵਾਲੇ ਵਿਰੋਧ ਪ੍ਰਦਰਸ਼ਨਾਂ ਤੋਂ ਪਹਿਲਾਂ ਹੀ ਚੋਣ ਕਮਿਸ਼ਨ ਦੇ ਮੁੱਖ ਦਫ਼ਤਰ ਦੇ ਆਲੇ ਦੁਆਲੇ ਸੁਰੱਖਿਆ ਸਖ਼ਤ ਕਰ ਦਿੱਤੀ ਗਈ ਸੀ। ਅਧਿਕਾਰੀਆਂ ਨੇ ਦੱਸਿਆ ਕਿ SIR ਨੂੰ ਲੈ ਕੇ ਵੱਖ ਵੱਖ ਸੰਗਠਨਾਂ ਦੀ ਤਰਫ ਤੋਂ ਵਿਰੋਧ ਪ੍ਰਦਰਸ਼ਨਾਂ ਦੇ ਮੱਦੇਨਜ਼ਰ ਜਵਾਬ ਦੇ ਵਿੱਚ ਹੀ ਸ਼ੁੱਕਰਵਾਰ ਦੇ ਦਿਨ ਤੋਂ ਨਵੀਂ ਦਿੱਲੀ ਦੇ ਕਈ ਪ੍ਰਮੁੱਖ ਸਥਾਨਾਂ ਦੇ ਉੱਤੇ ਸੁਰੱਖਿਆ ਵਧਾ ਦਿੱਤੀ ਗਈ ਸੀ। SIR ਦੇ ਵਿੱਚ ਕਥਿਤ ਬੇਨੀਮੀਆਂ ਨੂੰ ਲੈ ਕੇ ਕਈ ਸੰਗਠਨ ਜਿਸ ਦੇ ਵਿੱਚ ਆਮ ਆਦਮੀ ਪਾਰਟੀ, CJP ਆਦਿ ਸ਼ਾਮਲ ਹੈ, ਕੁਝ ਖੱਬੇ ਪੱਖੀ ਪਾਰਟੀਆਂ ਅਤੇ ਸੰਗਠਨ ਜਿਹੜੇ ਨੇ ਉਹਨਾਂ ਦੀ ਤਰਫ ਤੋਂ ਵੀ ਅੰਦੋਲਨ ਕੀਤੇ ਜਾ ਰਹੇ ਨੇ। ਉੱਥੇ ਸੁਪਰੀਮ ਕੋਰਟ ਨੇ ਸੋਮਵਾਰ ਦੇ ਦਿਨ ਕੇਂਦਰ ਸਰਕਾਰ ਨੂੰ ਕਿਹਾ ਕਿ ਉਹ ਦੇਸ਼ ਦੇ 5 ਸ਼ਹਿਰ ਚੁਣ ਕੇ ਉੱਥੇ ਪਾਇਲਟ ਪ੍ਰੋਜੈਕਟ ਸ਼ੁਰੂ ਕਰਨ, ਜਿਸ ਦੇ ਤਹਿਤ ਇਹ ਯਕੀਨੀ ਬਣਾਇਆ ਜਾਵੇ ਕਿ ਹਰ ਸੜਕ ਦੇ ਉੱਤੇ ਫੁੱਟਪਾਥ ਹੋਵੇ ਅਤੇ ਉਹਨਾਂ ਦੇ ਉੱਤੇ ਕੋਈ ਕਬਜ਼ਾ ਨਾ ਹੋ ਸਕੇ। ਜਸਟਿਸ PS ਨਰਸਿੰਘਾ ਅਤੇ ਜਸਟਿਸ ਅਲੋਕ ਅਰਾਧੇ ਦੀ ਬੈਂਚ ਨੇ ਕੇਂਦਰ ਸਰਕਾਰ ਨੂੰ ਅਜਿਹੀ ਏਜੰਸੀ ਦੀ ਪਛਾਣ ਕਰਨ ਦਾ ਹੁਕਮ ਵੀ ਦਿੱਤਾ ਜੋ ਇਹਨਾਂ ਹੁਕਮਾਂ ਨੂੰ ਲਾਗੂ ਕਰਨ ਦੀ ਜ਼ਿੰਮੇਵਾਰੀ ਸੰਭਾਲੇਗੀ। ਸੁਪਰੀਮ ਕੋਰਟ ਨੇ 19 ਜੂਨ ਨੂੰ ਦਿੱਤੇ ਇੱਕ ਅਹਿਮ ਫੈਸਲੇ 'ਚ ਕਿਹਾ ਸੀ ਕਿ ਤੈਅ ਕੀਤੇ ਗਏ ਫੁੱਟਪਾਥ ਦੇ ਉੱਤੇ ਤੁਰਨ ਦਾ ਅਧਿਕਾਰ ਮੌਲਿਕ ਅਧਿਕਾਰ ਹੈ। ਬੈਂਚ ਨੇ ਸੋਮਵਾਰ ਦੇ ਦਿਨ ਸੁਣਵਾਈ ਦੇ ਦਰਮਿਆਨ ਕੇਂਦਰ ਸਰਕਾਰ ਵੱਲੋਂ ਪੇਸ਼ ਹੋਏ ਵਧੀਕ ਸੋਲੀਸਿਟਰ ਜਨਰਲ KM ਨਟਰਾਜ ਨੂੰ ਇਹ ਵੀ ਕਿਹਾ ਕਿ ਹਰ ਸੜਕ ਦੇ ਨਾਲ ਨਾਲ ਫੁੱਟਪਾਥ ਬਣਾਉਣ ਦੀ ਜ਼ਿੰਮੇਵਾਰੀ ਇਸ ਏਜੰਸੀ ਦੀ ਹੋਏਗੀ। ਇਹਨਾਂ ਦੇ ਕੋਲ ਲੋੜੀਂਦੀ ਜਗ੍ਹਾ, ਪੈਸਾ ਅਤੇ ਜ਼ਰੂਰੀ ਸਹੂਲਤਾਂ ਅਤੇ ਕਰਮਚਾਰੀ ਹੋਣੇ ਚਾਹੀਦੇ ਨੇ। ਬੈਂਚ ਨੇ ਵਧੀਕ ਸੋਲੀਸਿਟਰ ਜਨਰਲ ਨੂੰ ਕਿਹਾ ਕਿ ਇੱਕ ਕੇਂਦਰੀਕ੍ਰਿਤ ਏਜੰਸੀ ਵੀ ਹੋਏਗੀ ਜਿਸ ਦੇ ਕੋਲ ਪੈਸਾ, ਕਰਮਚਾਰੀ ਅਤੇ ਬੁਨਿਆਦੀ ਢਾਂਚਾ ਵੀ ਹੋਣਾ ਚਾਹੀਦਾ ਅਤੇ ਉਹ ਕਿਹੜੇ 5 ਸ਼ਹਿਰ ਹੋਣਗੇ ਇਹ ਅਦਾਲਤ ਨੂੰ ਕੇਂਦਰ ਸਰਕਾਰ ਦੱਸੇ ਜਿੱਥੇ ਤੁਸੀਂ ਪਾਇਲਟ ਪ੍ਰੋਜੈਕਟ ਸ਼ੁਰੂ ਕਰਨਾ ਚਾਹੁੰਦੇ ਹੋ। ਔਰ ਇਸ ਦੀ ਰਿਪੋਰਟ ਅਗਲੇ 3 ਹਫ਼ਤਿਆਂ ਦੇ ਬਾਅਦ ਬੈਂਚ ਦੀ ਸੁਣਵਾਈ ਦੇ ਕੋਲ ਫਿਰ ਤੋਂ ਦਿੱਤੀ ਜਾਵੇ। ਉੱਧਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਦੇ ਵਿੱਚ ਮੰਤਰੀ ਮੰਡਲ ਨੇ ਰਣਜੀਤ ਸਾਗਰ ਡਿਵੈਲਪਮੈਂਟ ਅਥਾਰਟੀ ਬਿੱਲ 2026 ਨੂੰ ਮਨਜ਼ੂਰੀ ਦੇ ਦਿੱਤੀ ਹੈ। ਫੈਸਲਾ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ 'ਚ ਹੋਈ ਮੰਤਰੀ ਮੰਡਲ ਦੀ ਬੈਠਕ ਦੇ ਦਰਮਿਆਨ ਲਿਆ ਗਿਆ। ਫੈਸਲੇ ਦੇ ਮੁਤਾਬਕ ਰਣਜੀਤਗੜ੍ਹ ਡਿਵੈਲਪਮੈਂਟ ਅਥਾਰਟੀ ਬਿੱਲ ਯਾਨੀ RDA ਬਿੱਲ 2026 ਰਣਜੀਤ ਸਾਗਰ ਬੰਨ, ਸ਼ਾਹਪੁਰ ਕੰਢੀ ਬੰਨ ਖੇਤਰਾਂ ਨੂੰ ਯੋਜਨਾਬੱਧ ਅਤੇ ਟਿਕਾਊ ਵਿਕਾਸ ਦੇ ਲਈ ਉਤਸ਼ਾਹਿਤ ਕਰੇਗਾ ਔਰ ਇੱਕ ਨਵਾਂ ਰਾਹ ਤਿਆਰ ਕਰੇਗਾ। RDA ਯਾਨੀ ਕਿ ਰਣਜੀਤ ਸਾਗਰ ਡਿਵੈਲਪਮੈਂਟ ਅਥਾਰਟੀ ਦੀ ਸਥਾਪਨਾ ਦਾ ਰਾਹ ਖੁੱਲ੍ਹੇਗਾ। RDA ਦੀ ਸਥਾਪਨਾ ਸੈਰ ਸਪਾਟੇ ਅਤੇ ਦੂਸਰੇ ਕੰਮਾਂ ਦੇ ਵਿੱਚ ਵੀ ਕੀਤੀ ਜਾਏਗੀ। ਇਸੇ ਨੂੰ ਇੱਕ ਜ਼ਮੀਨ ਦੀ ਵੰਡ ਅਤੇ ਹੋਰਨਾਂ ਯੋਜਨਾਵਾਂ ਨੂੰ ਲਾਗੂ ਕਰਨ ਅਤੇ ਸੈਰ ਸਪਾਟੇ ਨੂੰ ਲਾਗੂ ਕਰਨ ਵਰਗੇ ਕਈ ਅਹਿਮ ਫੈਸਲਿਆਂ ਦੇ ਲਈ ਇਸ ਏਜੰਸੀ ਨੂੰ ਵਰਤਿਆ ਜਾਏਗਾ। ਮੰਤਰੀ ਮੰਡਲ ਦੇ ਮੁੱਖ ਜਿਹੜੇ ਇਲੈਕਸ਼ਨ ਅਧਿਕਾਰੀ ਨੇ ਪੰਜਾਬ ਦੇ ਦਫ਼ਤਰਾਂ ਦੇ ਵਿੱਚ ਡਰਾਈਵਰਾਂ ਦੇ ਨਵੇਂ ਅਹੁਦਿਆਂ ਦੇ ਲਈ ਕ੍ਰੀਏਟ ਕੀਤੇ ਜਾਣ ਨੂੰ ਵੀ ਮਨਜ਼ੂਰੀ ਦਿੱਤੀ ਗਈ। ਇਹ ਅਹੁਦੇ 19 ਪੱਕੀਆਂ
ਨੌਕਰੀਆਂ ਦੇ ਵਿੱਚ ਸੇਵਾਦਾਰਾਂ ਤੇ ਇੱਕ ਹੋਰ ਅਹੁਦੇ ਨੂੰ ਸਰੈਂਡਰ ਕਰਕੇ, ਉਹ ਜਿਹੜੀ ਸਥਾਈ ਨਿਯੁਕਤੀ ਸੀ ਉਸ ਨੂੰ ਸਰੈਂਡਰ ਕਰਕੇ ਇੱਕ ਨਵਾਂ ਅਹੁਦਾ ਜਿਹੜਾ ਕ੍ਰੀਏਟ ਕੀਤਾ ਗਿਆ। ਇਸ ਦਾ ਕਦਮ ਪੰਜਾਬ ਦੇ CEO ਦੇ ਦਫ਼ਤਰਾਂ ਦੇ ਵਿੱਚ ਕੰਮਕਾਜ ਨੂੰ ਹੋਰ ਬਿਹਤਰ ਬਣਾਉਣਾ ਹੈ। ਇਸ ਤੋਂ ਇਲਾਵਾ ਮੰਡੀ ਮੰਤਰੀ ਮੰਡਲ ਨੇ ਪੰਜਾਬ ਇਨਫੋਰਮੇਸ਼ਨ ਐਂਡ ਕਮਿਊਨੀਕੇਸ਼ਨ ਟੈਕਨੋਲੋਜੀ ਐਜੂਕੇਸ਼ਨ ਸੁਸਾਇਟੀ ਯਾਨੀ ਪਿਕਟਸ ਦੇ ਅਧੀਨ ਕੰਟਰੈਕਟ ਦੇ ਉੱਤੇ ਕੰਮ ਕਰ ਰਹੇ ਗੈਰ ਜਿਹੜੇ ਸਿੱਖਿਆ ਦੇ ਨਾਲ ਜੁੜੇ ਹੋਏ ਸਟਾਫ ਮੈਂਬਰ ਨੇ ਉਹਨਾਂ ਦੀਆਂ ਸੇਵਾਵਾਂ ਦੇ ਵਿੱਚ ਵਾਧੇ ਦਾ ਐਲਾਨ ਵੀ ਕੀਤਾ ਹੈ। ਇੱਧਰ ਆਸਟ੍ਰੇਲੀਆ ਦੀਆਂ ਖਬਰਾਂ ਦੀ ਸਾਂਝ ਪਾਈਏ ਤਾਂ ਆਸਟ੍ਰੇਲੀਆ ਦੇ ਵਿੱਚ ਪੁਲਿਸ ਦੀ ਤਰਫ ਤੋਂ ਇੱਕ ਚੋਰੀ ਕੀਤੀ ਕਾਰ ਦਾ ਪਿੱਛਾ ਕਰਨ ਤੋਂ ਬਾਅਦ ਇਸ ਮਾਮਲੇ ਦੇ ਕਈ ਹੈਰਾਨਜਨਕ ਮੋੜ ਦਿਖਦੇ ਸਾਹਮਣੇ ਆਏ ਔਰ ਇਸ ਦੇ ਵਿੱਚ ਹੁਣ ਤੱਕ 6 ਲੋਕਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ। ਮੈਲਬਨ ਦੇ ਸਾਊਥ ਈਸਟ ਦੇ ਵਿੱਚ ਜਿਹੜਾ ਅੱਜ ਤੜਕੇ ਸਵੇਰੇ 5:30 ਦੇ ਆਸ ਪਾਸ ਬ੍ਰਾਈਟਨ ਈਸਟ ਨਾਮ ਦਾ ਇਲਾਕਾ, ਉੱਥੇ ਘਰ ਦੇ ਵਿੱਚ ਸੰਨ ਲਗਾਈ ਗਈ ਸੀ। ਘਰ ਦੇ ਵਿੱਚੋਂ ਕੁਝ ਸਮਾਨ ਚੁੱਕਿਆ ਗਿਆ ਸੀ ਔਰ ਘਰ 'ਚ ਹਮਲਾ ਕਰਨ ਵਾਲੇ ਵਿਅਕਤੀਆਂ ਦੀ ਤਰਫ ਤੋਂ 2 ਵਾਹਨ ਵੀ ਚੋਰੀ ਕਰ ਲਏ ਗਏ ਸੀ, ਇੱਕ ਔਡੀ ਤੇ ਇੱਕ ਨਿਸਾਨ 4-wheel ਡਰਾਈਵ। ਇਸ ਦਰਮਿਆਨ ਪੁਲਿਸ ਨੂੰ ਸੂਚਨਾ ਮਿਲਦੀ ਹੈ, ਈਸਟ ਲਿੰਕ ਦੇ ਉੱਤੇ ਪੁਲਿਸ ਦੀ ਤਰਫ ਤੋਂ ਕੁਝ ਲੋਕਾਂ ਨੂੰ ਟਰੈਕ ਵੀ ਕੀਤਾ ਜਾਂਦਾ। ਇੱਕ ਕਾਰ ਦੇ ਵਿੱਚੋਂ 6 ਲੋਕ ਗ੍ਰਿਫਤਾਰ ਕੀਤੇ ਗਏ ਨੇ। ਹਾਲਾਂਕਿ ਇਹਨਾਂ ਨੂੰ ਗ੍ਰਿਫਤਾਰ ਕਰਦਿਆਂ ਹੋਇਆਂ ਪੁਲਿਸ ਨੂੰ ਇੱਕ ਲੰਮੀ ਦੌੜ ਜ਼ਰੂਰ ਲਗਵਾਉਣੀ ਪਈ ਸੀ। ਔਡੀ ਜਿਹੜੀ ਹੈ ਉਸਨੂੰ ਕ੍ਰੈਸ਼ ਤੋਂ ਬਾਅਦ ਇੱਕ ਕ੍ਰੈਸ਼ ਦੇ ਵਿੱਚ ਵੀ ਸ਼ਾਮਲ ਹੁੰਦਾ ਦੇਖਿਆ ਗਿਆ। ਐਂਡੇਵਰ ਹਿੱਲ ਦੇ ਵਿੱਚ ਇੱਕ ਕ੍ਰੈਸ਼ ਤੋਂ ਬਾਅਦ ਉੱਥੇ ਛੱਡ ਦਿੱਤਾ ਗਿਆ। ਉੱਥੇ ਹੀ ਕੁਇਨਜ਼ਲੈਂਡ ਤੋਂ ਅਗਲੀ ਖਬਰ, ਜਿੱਥੇ ਜੰਗਲਾਂ ਝਾੜੀਆਂ ਦੀਆਂ ਅੱਗਾਂ ਭਿਆਨਕ ਤਰੀਕੇ ਦੇ ਨਾਲ ਇਸ ਸਾਲ ਵੱਧ ਸਕਦੀਆਂ ਨੇ। ਇਸ ਦਾ ਇੱਕ ਜਿਹੜਾ ਅੰਦਾਜ਼ਾ ਉਹ ਅੱਜ ਦੇ ਦਿਨ ਤੋਂ ਹੀ ਲੱਗ ਗਿਆ। ਅੱਜ ਜੰਗਲਾਂ ਝਾੜੀਆਂ ਦੀ ਲੱਗੀ ਇੱਕ ਅੱਗ ਦੀ ਘਟਨਾ ਕੁਇਨਜ਼ਲੈਂਡ ਦੇ ਵਿੱਚ ਸਾਹਮਣੇ ਆਉਂਦੀ ਹੈ, ਜਿੱਥੇ ਵੱਡੀ ਪੱਧਰ ਦੇ ਉੱਤੇ ਅੱਗ ਜਿਹੜੀ ਹੈ ਡਾਰਲਿੰਗ ਡਾਊਨਸ ਦੇ ਇਲਾਕੇ ਦੇ ਵਿੱਚ ਹੋਈ ਹੈ। ਹਾਲਾਂਕਿ ਇੱਥੇ ਜਿਹੜੇ ਇਲਾਕੇ ਦੇ ਵਿੱਚ ਬਾਰਿਸ਼ਾਂ ਵੀ ਪਿਛਲੇ ਦਿਨਾਂ ਦੇ ਦਰਮਿਆਨ ਪੈ ਕੇ ਹਟੀਆਂ ਨੇ, ਪਰ ਫਿਰ ਵੀ ਕੁਇਨਜ਼ਲੈਂਡ ਦੇ ਅਲੱਗ ਅਲੱਗ ਹਿੱਸਿਆਂ ਬ੍ਰਿਸਬੇਨ, ਗੋਲਡ ਕੋਸਟ ਆਦਿ ਦੇ ਵਿੱਚ ਜੰਗਲਾਂ ਝਾੜੀਆਂ ਦੀਆਂ ਅੱਗਾਂ ਇਸ ਸਾਲ ਵੱਧ ਲੱਗਣਗੀਆਂ। ਇਸ ਕਿਸਮ ਦੇ ਅੰਦਾਜ਼ੇ ਹੁਣੇ ਤੋਂ ਲੱਗਣੇ ਸ਼ੁਰੂ ਹੋ ਗਏ ਨੇ। ਦੱਸ ਦਈਏ ਕਿ ਮੌਜੂਦਾ ਸਮੇਂ ਦੇ ਵਿੱਚ ਲੱਗੀ ਅੱਗ 1700 ਹੈਕਟੇਅਰ ਦੇ ਰਕਬੇ ਨੂੰ ਪੂਰੀ ਤਰ੍ਹਾਂ ਦੇ ਨਾਲ ਖਾਕ ਕਰ ਚੁੱਕੀ ਹੈ। ਉੱਥੇ ਸਾਊਥ ਮੈਲਬਨ ਦੇ ਵਿੱਚ ਇੱਕ ਟ੍ਰੇਨ ਦੇ ਅੰਦਰ ਸਫ਼ਰ ਕਰ ਰਹੀ ਮਹਿਲਾ ਦੀ ਗਰਦਨ ਦੇ ਵਿੱਚ ਚਾਕੂ ਮਾਰਿਆ ਗਿਆ। ਹਾਲਾਂਕਿ ਮਹਿਲਾ ਕਿਸ ਮੂਲ ਦੀ ਸੀ ਇਹ ਜਿਹੜਾ ਹੈ ਇਸ ਦੇ ਬਾਰੇ ਕੋਈ ਵੀ ਖੁਲਾਸਾ ਨਹੀਂ ਕੀਤਾ ਗਿਆ ਕਿ ਪ੍ਰਵਾਸੀ ਮੂਲ ਦੀ ਮਹਿਲਾ ਸੀ ਜਾਂ ਨਹੀਂ। ਪਰ ਈਸਟਰਨ ਰੋਡ ਦੇ ਉੱਤੇ ਕਿੰਗਜ਼ਵੇ ਦੇ ਕੋਲ ਜਿਹੜਾ ਇੱਕ ਇਹ ਘਟਨਾ ਅੱਜ ਦੇ ਦਿਨ ਦੁਪਹਿਰ ਵੇਲੇ ਵਾਪਰਦੀ ਹੈ। ਇਸ ਮਾਮਲੇ ਦੇ ਵਿੱਚ ਇੱਕ ਵਿਅਕਤੀ ਪਹਿਲਾਂ ਫਰਾਰ ਹੋ ਗਿਆ ਸੀ, ਬਾਅਦ ਦੇ ਵਿੱਚ ਉਸਨੂੰ ਗ੍ਰਿਫਤਾਰ ਕਰ ਲਿਆ ਗਿਆ। 51 ਸਾਲ ਦੀ ਜਿਹੜੀ ਮਹਿਲਾ ਸੀ ਉਸਨੂੰ ਹਸਪਤਾਲ ਭਰਤੀ ਕਰਵਾਇਆ ਗਿਆ। ਹਾਲਾਂਕਿ ਜ਼ਿੰਦਗੀ ਮੌਤ ਦਾ ਖਤਰਾ ਨਹੀਂ ਹੈ, ਪਰ ਫਿਰ ਵੀ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋਣ ਤੋਂ ਬਾਅਦ ਉਸਨੂੰ ਹਸਪਤਾਲ ਲਿਜਾਇਆ ਗਿਆ। ਪੁਲਿਸ ਨੇ ਇਸ ਮਾਮਲੇ ਦੇ ਵਿੱਚ ਇੱਕ 37 ਸਾਲਾ ਵਿਅਕਤੀ ਨੂੰ ਗ੍ਰਿਫਤਾਰ ਕਰਕੇ ਉਸ ਤੋਂ ਪੁੱਛ ਪੜਤਾਲ ਜਿਹੜੀ ਕਰਨੀ ਸ਼ੁਰੂ ਕਰ ਦਿੱਤੀ ਹੈ। ਉੱਥੇ ਹੀ ਖਬਰਾਂ ਦੇ ਅੱਜ ਦੇ ਇਸ ਸੈਗਮੈਂਟ ਦੇ ਵਿੱਚ ਫਿਲਹਾਲ ਇੰਨਾ ਹੀ। ਦਿਓ ਇਜਾਜ਼ਤ, ਧੰਨਵਾਦ, ਸੁਣਦੇ ਰਹੋ ਰੇਡੀਓ ਹਾਂਜੀ 1674 AM। ਬਾਕੀ ਦੇ ਪ੍ਰੋਗਰਾਮ, ਖਬਰਾਂ, ਜਾਣਕਾਰੀਆਂ ਇਸੇ ਤਰ੍ਹਾਂ ਦੇ ਨਾਲ ਜਾਰੀ ਰਹਿਣਗੇ। ਧੰਨਵਾਦ।

ਮੈਨੂੰ ਸ਼ਾਇਦ ਠੀਕ ਲੱਗ ਰਿਹਾ ਉਹ ਗਾਣਾ, ਦੇਖਣ ਨੂੰ ਇੰਨਾ ਵਧੀਆ ਨਹੀਂ ਲੱਗਣਾ ਹੈਗਾ। ਹਸ਼ਨੀਨ ਚੌਹਾਨ ਦੀ ਇੰਟਰਵਿਊ ਦੇ ਦਰਮਿਆਨ ਉਹਨੇ ਦੱਸਿਆ ਸੀ ਕੁੜੀ ਨੇ ਕਿ ਪਿੱਛੇ ਜੇ ਉਹਦੀ ਕਿਹੜੀ ਫਿਲਮ ਆਈ ਸੀ, ਯਾਰ ਜਿਗਰੀ ਕਸੂਤੀ ਡਿਗਰੀ, ਤਾਂ ਉਦੋਂ ਦੱਸਿਆ ਸੀ ਕਿ ਪਟਾਕਾ ਗੁੱਡੀਆਂ ਇੱਕ ਫਿਲਮ ਆ ਰਹੀ ਹੈਗੀ ਉਦੋਂ, ਸ਼ਾਇਦ ਜੇ ਤੁਸੀਂ ਇੰਟਰਵਿਊ ਸੁਣੀ ਹੋਵੇ। ਆਖਿਰਕਾਰ ਹੁਣ ਉਹਦੇ ਗਾਣੇ ਵੀ ਆਉਣੇ ਸ਼ੁਰੂ ਹੋ ਗਏ ਨੇ, ਸੁਣ ਲਓ ਫਿਰ ਆਹ ਗਾਣਾ, ਪਹਿਲਾ ਗਾਣਾ ਜਿਹੜਾ ਆਇਆ ਇਸ ਫਿਲਮ ਦਾ, ਡਬਲ ਰੋਲ ਹੈ ਵੈਸੇ ਗੁੱਡੀ।

ਇਹ ਤਾਂ ਗੱਲ ਠੀਕ ਕਹੀ ਹੈ। ਵੈਸੇ ਰਣਜੀਤ ਬਾਵਾ ਦੇ ਗਾਣੇ 'ਚ ਨਰਿੰਦਰ ਬਾਟ ਦਾ ਲਿਖਿਆ ਹੋਇਆ ਗਾਣਾ ਕਿ ਜਿਹੜੇ ਘਰੇ ਕੰਮ ਨਹੀਂ ਕਰਦੇ ਹੈਗੇ ਉਹ ਗੁਰਦੁਆਰੇ ਜਾ ਕੇ ਫਿਰ ਆਏ ਸਫਾਈਆਂ ਕਰਾਉਣ ਲੱਗੇ ਹੁੰਦੇ ਨੇ ਸਾਰੀ ਜ਼ਿੰਦਗੀ। ਆਸਟ੍ਰੇਲੀਆ ਦੇ ਵਿੱਚ ਤਾਂ ਇਹੀ ਗੱਲ ਕਹਾਂਗੇ ਕਿ ਇੰਡੀਆ ਡੱਕਾ ਨਹੀਂ ਤੋੜਿਆ, ਇੱਥੇ ਆ ਕੇ ਫਿਰ ਕਰਨੇ ਪੈਂਦੇ ਨੇ। ਚਲੋ ਐਨੀਵੇਜ਼, ਠਾ ਠਾ ਗਾਣਾ ਜਿਹੜਾ ਇਹ ਰਣਜੀਤ ਬਾਵਾ ਤੋਂ ਵੈਸੇ ਪਿਛਲੇ ਕੁਛ ਸਮੇਂ ਦੇ ਵਿੱਚ ਆਸਾਂ ਉਮੀਦਾਂ ਇਹ ਲੱਗੀਆਂ ਕਿ ਵਧੀਆ ਗਾਣੇ ਲਿਆ ਰਹੇ ਨੇ ਹੁਣ, ਕਿਉਂਕਿ ਠਾ ਠਾ ਜਿਹੜੇ ਕੰਮ ਹੈਗੇ ਨੇ ਇਹ ਸਿੱਪੀ ਗਿੱਲ ਕਰ ਲੈਂਦਾ, ਵਰਿੰਦਰ ਬੜਾਰ ਕਰ ਲੈਂਦਾ, ਇਹੋ ਜਿਹੜੇ ਹੋਰ ਦੋ ਚਾਰ ਸਿੰਗਰ ਹੈਗੇ ਨੇ ਜਿਨ੍ਹਾਂ ਤੋਂ ਕਦੇ ਮੋਟੀਵੇਸ਼ਨਲ ਗਾਣਿਆਂ ਦੀ ਉਮੀਦ ਰੱਖੀ ਨਹੀਂ ਜਾ ਸਕਦੀ ਹੈਗੀ, ਉਹ ਗਾਉਂਦੇ ਹੈਗੇ ਨੇ ਅਤੇ ਸੁਣੇ ਲੈਂਦੇ ਹਾਂ ਫਿਰ ਹੁਣ ਸਿੱਪੀ ਗਿੱਲ ਅਤੇ ਵਰਿੰਦਰ ਬਰਾੜ ਦਾ ਬੈਕ ਟੂ ਬੈਕ ਦੋ ਗਾਣੇ ਇਹਨਾਂ ਦੇ ਹੈਗੇ ਨੇ। ਡਰਾਈ ਬੈਕ ਸ਼ੋਅ ਚੱਲ ਰਿਹਾ ਜੀ, ਸ਼ਾਮ ਨੂੰ ਇਨਸਾਈਟ ਰਿਪੋਰਟ ਲੈ ਕੇ ਆਵਾਂਗੇ, ਸ਼ਾਮ ਨੂੰ ਕੀ ਹੁਣ ਵੀ ਤਾਂ ਸ਼ਾਮ ਹੀ ਆ, ਮਤਲਬ ਥੋੜ੍ਹੀ ਦੇਰ ਤੱਕ 5 ਵਜੇ ਇਨਸਾਈਟ ਰਿਪੋਰਟ ਲੈ ਕੇ ਆਉਂਦੇ, ਉਦੋਂ ਤੱਕ ਤੁਸੀਂ ਬੈਕ ਟੂ ਬੈਕ ਗਾਣੇ ਸੁਣ ਲਓ, ਕੁਛ ਕਮਰਸ਼ੀਅਲ ਫਿਰ ਬਾਅਦ 'ਚ ਲੈ ਕੇ ਆਉਂਦੇ ਅਤੇ ਫਿਰ ਇਨਸਾਈਟ ਰਿਪੋਰਟ 'ਚ ਕਰਦੇ ਹਾਂ ਥੋੜ੍ਹੀਆਂ ਕੰਮ।

ਵਰਿੰਦਰ ਬਰਾੜ ਦੇ ਵੈਸੇ ਬਾਕੀ ਗਾਣੇ ਜਿਹੋ ਜਿਹੇ ਮਰਜ਼ੀ ਹੋਣ, ਪਰ ਇਹ ਗਾਣੇ ਦੀ ਮੈਂ ਇੱਕ ਚੀਜ਼ ਦੱਸਦਾ। ਇਹਨੇ ਬੰਦੇ ਨੇ ਇਹ ਕਿਹਾ ਹੋਣਾ ਕਿ ਮੈਨੂੰ ਲਿਰਿਕਸ ਵੀ ਉਹੋ ਜਿਹੇ ਚਾਹੀਦੇ ਨੇ ਜਿਵੇਂ ਕਰਨ ਔਜਲਾ ਦਾ ਹੁੰਦਾ, ਮੈਨੂੰ ਸਟਾਈਲ ਵੀ ਉਹੋ ਜਿਹਾ ਚਾਹੀਦਾ। ਇਨਫੈਕਟ ਇਹਨੇ ਆਪਣਾ ਜਿਹੜਾ ਵੀ ਬੰਦਾ ਮਿਊਜ਼ਿਕ ਦੇ ਉੱਤੇ ਕੰਮ ਕਰ ਰਿਹਾ ਹੋਣਾ, ਮਿਕਸ ਮਾਸਟਰ ਜਿਹੜਾ ਵੀ ਹੋਣਾ, ਹੁਣ ਗਾਉਣਾ ਵੀ ਮੇਰਾ ਵੋਇਸ ਦਾ ਟੈਕਸਚਰ ਵੀ ਉਹੋ ਜਿਹਾ ਹੀ ਰੱਖੀ। ਨੋਟ ਕਰਕੇ ਦੇਖੋ ਤੁਸੀਂ ਕਰਨ ਔਜਲਾ ਟਾਈਪਸ।

ਚਿੱਟੂ ਚੀਮਾ ਕੌਣ ਹੈ ਦੱਸ ਦੇਣਾ ਚਾਹੀਦਾ ਹੈ ਕਿ ਵੀ ਇਹੋ ਜਿਹੇ ਆ ਕਾਲੀ ਚੀਜ਼ ਖਾਲੀ ਯੇ ਵੋ ਫਲਾਣਾ ਤਿਮਕਾ ਉਹਦੇ ਨਾਲ ਮੋਹਾਲੀ ਰਲਾਣ ਦੇ ਲਈ ਠੀਕ ਹੈ ਨੋਟ ਠੀਕ ਦੂਜੀ ਚੀਜ਼ ਇਹ ਗਾਣਾ ਜਿਹੜਾ ਉਹਦੇ ਤੇ ਪਾਇਆ ਨਾ ਯੂਟਿਊਬ ਤੇ ਇਹਦੇ ਤੇ ਫੀਮੇਲ ਮਾਡਲ ਦਾ ਨਾਮ ਤਾਂ ਪਾਤਾ ਪਰ ਮੇਲ ਮਾਡਲ ਵੀ ਹੈਗਾ ਉਹਦਾ ਨਾਮ ਪਾਇਆ ਨਹੀਂ ਹੈਗਾ ਸੋ ਯੂ ਕਲੀਅਰਲੀ ਸੀ ਕਿ ਕਿਸ ਪਾਸੇ ਨੂੰ ਕਿੱਦਾਂ ਇਹਨਾਂ ਨੇ ਲੈਣੇ ਹੁੰਦੇ ਨੇ ਇਹਨਾਂ ਦੇ ਵਿਊਜ਼ ਵਗੈਰਾ ਐਨੀਵੇਜ਼ ਆਈ ਪੋਪ ਸਟਾਰ ਦੀ ਗੱਲ ਕੀਤੀ ਸੀਗੀ ਮੈਂ ਤੇ ਦੋ ਤਿੰਨ ਦਿਨ ਪਹਿਲਾਂ ਤੇ ਗਾਰਕੀ ਨੇ ਜਿੰਨਾ ਵਧੀਆ ਗਾਣਾ ਗਾਇਆ ਸੀ ਚਾਰ ਖਪਿੱਤਰ ਵੈਸੇ ਦੁਬਾਰਾ ਸੁਣਾ ਦਾਂਗੇ ਮੈਂ ਆਈ ਕੈਨ ਹੀਅਰ ਦੈਟ ਸੌਂਗ ਅਗੇਨ ਪਰ ਉਹਦੇ 'ਚ ਇੱਕ ਹੋਰ ਮੁੰਡਾ ਵਾਇਰਲ ਹੋ ਰਿਹਾ ਅਨਮੋਲ ਸਲਾਹ ਇਜਿਪਟ ਵਾਲਾ ਮੁਹੰਮਦ ਸਲਾਹ ਨੀ ਇਹ ਅਨਮੋਲ ਸਲਾਹ ਹੈ ਜੁਦਾਈ ਗਾਣਾ

ਆਪਾਂ ਵੀ ਛੇੜਾਂਗੇ ਫਿਰ ਇੱਕ ਪਾਸੇ ਆਏ ਪੌਪ ਸਟਾਰ ਤੇ ਦੂਜੇ ਪਾਸੇ ਹਸਲ ਭਿੜਦੇ ਨੇ ਨਾ ਤੇ ਫਿਰ ਆਪਾਂ ਵੀ ਪੜਾਵਾਂਗੇ ਹੁਣ ਧੜਕਨ ਆਏ ਨੋ ਧੜਕਨ ਹੋ ਗਿਆ ਜਾਂ ਹਰਮੀਤ ਹੋ ਗਿਆ ਇਹ ਤਾਂ ਹਸਲ ਤੇ

ਚਲੋ ਜੀ ਦਿਓ ਇਜਾਜ਼ਤਾਂ ਫਿਰ ਇਸ ਸੈਗਮੈਂਟ ਦੇ ਵਿੱਚ, ਕਿਉਂਕਿ ਹੁਣ ਇਨਸਾਈਟ ਰਿਪੋਰਟ ਵੀ ਲੈ ਕੇ ਆਉਣਾ, ਹੋ ਗਈਆਂ ਮੌਜਾਂ ਵਰਤੀ ਦੀਆਂ, ਬਣਾ ਲਿਆ ਮਾਹੌਲ ਤੇਰੇ ਯਾਰ ਨੇ, ਚਲੋ ਮੀਕਾ ਸਿੰਘ ਦੇ ਗਾਣੇ ਦੇ ਨਾਲ ਮਾਹੌਲ ਖਰਾਬ ਵੀ ਕਰ ਲਈਏ ਹੁਣ, ਇੱਕ ਦੋ ਗਾਣੇ ਛੱਡ ਕੇ ਜਾ ਰਹੇ ਹਾਂ ਤੁਹਾਡੇ ਤੱਕ।

0: ਲੱਗ ਗਿਆ ਨਾ ਪਤਾ ਫਿਰ ਕਿਹੜਾ ਰੇਡੀਓ ਵੱਜਦਾ।
1: ਰੇਡੀਓ ਹਾਂਜੀ 1674 AM 24/7 ਇੰਡੀਅਨ ਰੇਡੀਓ ਸਿਡਨੀ ਕਾ ਆਪਣਾ ਇੰਡੀਅਨ ਰੇਡੀਓ ਸਟੇਸ਼ਨ।

ਰੇਡੀਓ ਹਾਂਜੀ 1674 ਐਮ ਦੇ ਉੱਤੇ ਤੁਹਾਡਾ ਸਾਰਿਆਂ ਦਾ ਸਵਾਗਤ ਜੀ। ਇਨਸਾਈਟ ਰਿਪੋਰਟ ਦੇ ਵਿੱਚ ਜੀਆਂ ਨੂੰ ਆਖਦੇ ਆ, ਦੋ ਤਿੰਨ ਅਲੱਗ ਅਲੱਗ ਰਿਪੋਰਟਾਂ ਤੁਹਾਡੇ ਤੱਕ ਲੈ ਕੇ ਆਏ ਆ। ਪਹਿਲੀ ਰਿਪੋਰਟ ਜਿਹੜੀ ਹੈਗੀ ਆ, ਬਗੈਰ ਸਮਾਂ ਗਵਾਇਆ, ਬੋਤਸਵਾਨਾ ਤੋਂ, ਅਫਰੀਕਨ ਕੰਟਰੀ ਤੋਂ। ਵੈਸੇ ਦੂਸਰੀ ਰਿਪੋਰਟ ਵੀ ਅਫਰੀਕਨ ਕੰਟਰੀ ਦੇ ਨਾਲ ਹੀ ਜੁੜੀ ਹੋਈ ਹੈ, ਪਰ ਉਹ ਇੱਕ ਹੋਰ ਤਰੀਕੇ ਦੀ ਰਿਪੋਰਟ ਹੈਗੀ ਹੈ। ਸੋ ਇਨਸਾਈਟ ਰਿਪੋਰਟ ਦੇ ਵਿੱਚ ਪਹਿਲੀ ਰਿਪੋਰਟ ਜਿਹੜੀ ਬੋਤਸਵਾਨਾ ਤੋਂ, ਉੱਥੇ ਪਤਾ ਚੱਲਿਆ ਹੈ ਕਿ 23 ਹਾਥੀਆਂ ਦੀ ਹੱਤਿਆ ਕੀਤੀ ਗਈ ਹੈ, 23 ਹਾਥੀਆਂ ਦਾ ਕਤਲ ਕੀਤਾ ਗਿਆ, ਕਿਉਂਕਿ ਬੋਤਸਵਾਨਾ ਦੇ ਵਿੱਚ ਜਿਹੜੇ ਇੰਡੀਪੈਂਡੈਂਸ ਡੇ ਹੈ ਬੋਤਸਵਾਨਾ ਦਾ, ਉਹ ਮਨਾਉਣ ਦੇ ਲਈ। ਬੋਤਸਵਾਨਾ ਇੱਕ ਲੈਂਡਲੌਕਡ ਕੰਟਰੀ ਹੈ, ਅਫਰੀਕਾ ਦੇ ਵਿੱਚ ਪੈ ਜਾਂਦੀ ਹੈ, ਔਰ 70% ਬੋਤਸਵਾਨਾ ਦਾ ਜਿਹੜਾ ਜ਼ਮੀਨੀ ਹਿੱਸਾ ਹੈਗਾ ਉਹ ਰੇਤੀਲਾ। ਸਾਊਥ ਅਫਰੀਕਾ ਦਾ ਬਿਲਕੁਲ ਗੁਆਂਢ ਲੱਗਦਾ ਹੈਗਾ ਬੋਤਸਵਾਨਾ ਨੂੰ, ਔਰ ਇੱਥੇ ਸਵਾਨਾ ਨਾਮ ਦੀ ਇੱਕ ਲੈਂਗੁਏਜ ਜਿਹੜੀ ਹੈ ਜ਼ਿਆਦਾਤਰ ਹਿੱਸੇ ਦੇ ਵਿੱਚ ਬੋਲੀ ਜਾਂਦੀ ਹੈ। ਸਾਰੇ ਹੀ ਸਵਾਨਾ ਨਹੀਂ ਬੋਲਦੇ ਹੈਗੇ, ਅਲੱਗ ਅਲੱਗ ਲੈਂਗੁਏਜਿਸ ਹੈਗੀਆਂ ਨੇ। ਸਵਾਨਾ ਹੈ, ਕਲੰਗਾ ਹੈ, ਸਾਨ, ਅਲੱਗ ਅਲੱਗ ਭਾਸ਼ਾਵਾਂ ਨੇ। 86% ਇਸ ਮੁਲਕ ਦੀ ਪਾਪੂਲੇਸ਼ਨ ਕ੍ਰਿਸਚੈਨਿਟੀ ਹੈ, ਬਾਕੀ 7-8% ਨੋ ਰਿਲੀਜਨ ਯਾਨੀ ਕਿਸੇ ਵੀ ਧਰਮ ਦੇ ਵਿੱਚ ਯਕੀਨ ਨਹੀਂ ਰੱਖਦੇ ਹੈਗੇ। ਆਜ਼ਾਦੀ ਇਸ ਮੁਲਕ ਨੇ 30 ਸਪਤੰਬਰ ਨੂੰ ਹਾਸਲ ਕੀਤੀ ਸੀ। ਬਰਤਾਨੀਆ, ਜਿਨ੍ਹਾਂ ਨੇ ਦੁਨੀਆਂ ਦੇ ਬਾਕੀ ਹਿੱਸਿਆਂ 'ਤੇ ਕਬਜ਼ਾ ਕੀਤਾ ਹੋਇਆ ਸੀ, ਇੱਥੇ ਵੀ ਕਬਜ਼ਾ ਕੀਤਾ ਹੋਇਆ ਸੀ। ਔਰ ਆਬਾਦੀ ਦੇ ਮਾਮਲੇ ਦੇ ਵਿੱਚ ਦੂਸਰੇ ਅਫਰੀਕੀ ਮੁਲਕਾਂ ਵਰਗਾ ਨਹੀਂ ਹੈਗਾ ਬੋਤਸਵਾਨਾ, ਕਿਉਂਕਿ ਜ਼ਿਆਦਾਤਰ ਹਿੱਸਾ ਰੇਤੀਲਾ। ਇਸ ਕਰਕੇ ਇੱਥੇ ਜਿਹੜਾ ਬੋਤਸਵਾਨਾ ਦਾ ਪਾਪੂਲੇਸ਼ਨ ਹੈ ਉਹ ਇੰਨੀ ਜ਼ਿਆਦਾ ਨਹੀਂ ਹੈਗੀ। ਦੁਨੀਆ ਦਾ 130-140 ਨੰਬਰ ਦੇ ਉੱਤੇ ਇਹ ਮੁਲਕ ਆਉਂਦਾ ਹੋਊਗਾ ਆਬਾਦੀ ਦੇ ਮਾਮਲੇ ਦੇ ਵਿੱਚ, ਪਰ ਐਗਰੀਕਲਚਰ ਦੇ ਉੱਤੇ ਬਹੁਤ ਜ਼ਿਆਦਾ ਡਿਪੈਂਡ ਰਹਿੰਦੇ ਹੈਗੇ ਨੇ ਅੱਜ ਦੀ ਤਰੀਕ ਦੇ ਵਿੱਚ। ਹਾਲਾਂਕਿ ਇੱਥੇ ਜਿਹੜੀਆਂ ਕਰੋਪਸ ਨੇ ਉਹ ਟਿਪੀਕਲ ਕਰੋਪਸ ਨੇ ਉੱਥੇ ਦੇ, ਮਿਲਟ ਜਿਹੜੇ ਅਲੱਗ ਅਲੱਗ ਕਿਸਮ ਦੇ ਹੁੰਦੇ ਨੇ ਉਹ ਉਗਾਉਂਦੇ ਨੇ, ਉਹ ਸੌਰਗਮ ਕਰਕੇ ਇੱਕ ਦੋ ਅਲੱਗ ਅਲੱਗ ਰੰਗ ਦਾ ਇੱਕ ਮਿਲਟ ਹੁੰਦਾ ਹੁੰਦਾ, ਵੈਸੇ ਇੰਡੀਅਨ ਮਿਲਟ ਵੀ ਉਹਨੂੰ ਕਹਿ ਲੈਂਦੇ ਆਪਾਂ, ਜਵਾਰ ਵੀ ਮੰਨ ਲੈਂਦੇ ਹਾਂ ਉਹਨੂੰ, ਉੱਥੇ ਸੌਰਗਮ ਕਹਿੰਦੇ ਨੇ। ਕੋਪੀਜ਼ ਕਰਕੇ ਹੁੰਦਾ ਇੱਕ ਖੇਤੀਬਾੜੀ ਦੇ ਵਿੱਚ, ਇਹ ਵੀ ਇੱਕ ਮੈਨੂੰ ਪਤਾ ਨਹੀਂ ਹੁਣ ਕੋਪੀਸ ਕੀ ਹੁੰਦਾ, ਬਟ ਮੈਨੂੰ ਜੋ ਪਤਾ ਲੱਗਿਆ ਮੈਂ ਉਹ ਤੁਹਾਨੂੰ ਦੱਸਦਾ। ਮੁੱਕਦੀ ਜੀ ਗੱਲ ਇਹ ਹੈਗੀ ਹੈ ਕਿ ਇਹ ਮੁਲਕ ਕੋਈ ਅੱਡਾ ਤਗੜਾ ਮੁਲਕ ਨਹੀਂ ਹੈਗਾ, ਅੱਡਾ ਅਮੀਰ ਮੁਲਕ ਨਹੀਂ ਹੈਗਾ, ਦੱਖਣੀ ਹਿੱਸੇ 'ਚ ਪੈਂਦਾ। ਆਬਾਦੀ ਇੱਥੇ ਇਨਸਾਨਾਂ ਦੀ ਬੇਸ਼ੱਕ ਘੱਟ ਹੋ ਸਕਦੀ, ਹਾਥੀਆਂ ਦੀ ਬਹੁਤ ਜ਼ਿਆਦਾ। ਇਨਫੈਕਟ ਹਾਥੀਆਂ ਦੀ ਆਬਾਦੀ ਦੇ ਮਾਮਲੇ ਦੇ ਵਿੱਚ ਦੇਸ਼ ਦੁਨੀਆ ਦਾ ਸਭ ਤੋਂ ਵੱਡਾ ਦੇਸ਼ ਹੈ। ਪਿਛਲੇ ਹਫ਼ਤੇ ਇੱਥੇ ਬਰਤਾਨੀਆ ਤੋਂ ਆਜ਼ਾਦੀ ਦੀ 60ਵੀਂ ਵਰ੍ਹੇਗੰਢ ਮਨਾਈ ਜਾਣੀ ਸੀ, ਮਨਾਈ ਗਈ ਇਨਫੈਕਟ, ਅਤੇ ਪੂਰੇ ਦੇਸ਼ ਦੇ ਵਿੱਚ ਅਲੱਗ ਅਲੱਗ ਸਮਾਰੋਹ, ਅਲੱਗ ਅਲੱਗ ਪ੍ਰੋਗਰਾਮ ਹੋਏ ਨੇ, ਉੱਥੇ ਹੋਸਟ ਕੀਤੇ ਗਏ ਨੇ। ਔਰ ਇਸ ਦਰਮਿਆਨ ਜਿਹੜਾ ਉੱਥੇ ਦਾ ਸੈਰ ਸਪਾਟਾ ਮੰਤਰਾਲਾ ਸੀ, ਉਹਨਾਂ ਨੇ ਇੱਕ ਲਾਇਸੈਂਸ ਜਾਰੀ ਕੀਤਾ ਸੀਗਾ, ਜਿਸ ਦੇ ਵਿੱਚ 23 ਹਾਥੀਆਂ ਅਤੇ ਦੂਸਰੇ ਜੰਗਲੀ ਜਾਨਵਰਾਂ ਦੇ ਸ਼ਿਕਾਰ ਦੀ ਇਜਾਜ਼ਤ ਦਿੱਤੀ ਗਈ ਸੀ। ਹੁਣ ਬੋਤਸਵਾਨਾ ਦੀ ਇੱਕ ਐਲੀਫੈਂਟ ਪ੍ਰੋਟੈਕਸ਼ਨ ਅਥਾਰਟੀ ਵੀ ਹੈ, ਛੋਟੀ ਜਿਹੀ ਹੈ, ਕੋਈ ਅੱਡੀ ਵੱਡੀ ਲੌਬੀ ਨਹੀਂ ਹੈਗੀ ਉਹਨਾਂ ਦੀ, ਕੋਈ ਬਹੁਤ ਜ਼ਿਆਦਾ ਇੰਪ੍ਰੈਸਿਵ ਲੌਬੀ ਨਹੀਂ ਹੈਗੀ, ਪਰ ਉਹਨਾਂ ਨੇ ਪਹਿਲਾਂ ਹੀ ਗੱਲ ਕਹੀ ਸੀਗੀ ਕਿ ਇੰਨੇ ਵੱਡੀ ਗਿਣਤੀ ਦੇ ਵਿੱਚ ਹਾਥੀਆਂ ਨੂੰ ਮਾਰਨ ਦੀ ਲੋੜ ਨਹੀਂ ਹੈਗੀ। ਇਨਫੈਕਟ ਉਹਨਾਂ ਨੇ ਇੱਕ ਕਿਸਮ ਦੀ ਚੇਤਾਵਨੀ ਵੀ ਦਿੱਤੀ ਸੀ ਕਿ ਜੇ ਇੰਡੀਪੈਂਡੈਂਸ ਡੇ ਦੇ ਪ੍ਰੋਗਰਾਮ ਦੇ ਵਿੱਚ ਹਾਥੀਆਂ ਨੂੰ ਮਾਰਦੀ ਹੈ ਸਰਕਾਰ ਤਾਂ ਇਹ ਇੱਕ ਗਲਤ ਸੁਨੇਹਾ ਚੱਲ ਜੂਗਾ, ਇਹਦਾ ਮਤਲਬ ਇਹ ਹੈ ਕਿ ਦੇਸ਼ ਦੇ ਦੂਸਰੇ ਲੋਕ ਵੀ ਹਾਥੀ ਜਿਹੜੇ ਨੇ ਉਹ ਮਾਰ ਸਕਦੇ ਨੇ। ਇਹ ਇਸ ਕਰਕੇ ਮਾਰੇ, ਹੁਣ ਸਵਾਲ ਇਹ ਉੱਠਦਾ ਹੈ ਕਿ ਇਹ ਹਾਥੀ ਕਿਉਂ ਮਾਰੇ ਗਏ।

ਮਾਸਿਕ ਆ। ਸੋ ਹੁਣ ਔਰ ਵੈਸੇ ਵੀ ਹਾਥੀ ਦਾ ਮਾਸ ਤਾਂ ਉਹਨਾਂ ਨੇ ਚਲੋ ਦੇਤਾ, ਪਰ ਬੋਤਸਵਾਨਾ ਵਰਗੇ ਮੁਲਕ ਨੇ ਜਿਹੜੇ ਅਫਰੀਕਨ ਮੁਲਕ ਨੇ ਉੱਥੇ ਬਹੁਤ ਸਾਰੀਆਂ ਜਾਨਵਰਾਂ ਦੇ ਨਾਲ ਜੁੜੀਆਂ ਹੋਈਆਂ ਡਿਜ਼ੀਜ਼ ਅਕਸਰ ਲੱਗੀਆਂ ਰਹਿੰਦੀਆਂ ਨੇ। ਫੁੱਟ ਐਂਡ ਮਾਊਥ ਜਿਹੜੀ ਡਿਜ਼ੀਜ਼ ਹੈਗੀ ਹੈ ਉਹ ਕਹਿੰਦੇ ਨੇ ਕਿ ਹਾਥੀ ਦਾ ਮਾਸ ਖਾਣ ਦੇ ਨਾਲ ਬਹੁਤ ਜ਼ਿਆਦਾ ਫੈਲਦੀ ਹੈ, ਪਰ ਹਾਥੀਆਂ ਦਾ ਬੋਤਸਵਾਨਾ ਦੇ ਸੱਭਿਆਚਾਰ ਦੇ ਵਿੱਚ ਇੱਕ ਬਹੁਤ ਵੱਡਾ ਹਿੱਸਾ। ਤੁਸੀਂ ਜੇ ਮੈਂ ਸੌਖਾ ਕਰਕੇ ਸਮਝਾਵਾਂ ਤਾਂ ਜਿਵੇਂ ਭਾਰਤ ਦੇ ਵਿੱਚ ਗਊ ਦਾ ਇੱਕ ਬਹੁਤ ਵੱਡਾ ਹਿੱਸਾ ਹੈਗਾ, ਪਰ ਗਊ ਦੇ ਮਾਸ ਨੂੰ ਐਵੇਂ ਸਰਕਾਰ ਪਰੋਸਦੀ ਨਹੀਂ ਹੈਗੀ ਭਾਰਤ ਦੇ ਵਿੱਚ। ਹਾਂ ਇਹ ਜ਼ਰੂਰ ਹੈ ਕਿ ਸੱਭਿਆਚਾਰ ਦੇ ਵਿੱਚ ਸਾਡੇ ਹਿੱਸਾ ਜ਼ਰੂਰ ਹੈ ਭਾਰਤ ਦੇ, ਪਰ ਨਾਲ ਨਾਲ ਧਾਰਮਿਕ ਮਹੱਤਵਤਾ ਵੀ ਹੈਗੀ ਹੈ, ਉਸ ਦੀ ਇੰਪੋਰਟੈਂਸ ਵੀ ਹੈ ਗਊ ਦੇ ਮਾਸ ਦੀ। ਬੋਤਸਵਾਨਾ ਦੇ ਵਿੱਚ ਹਾਥੀ ਦੀ ਕੋਈ ਧਾਰਮਿਕ ਇੰਪੋਰਟੈਂਸ ਨਹੀਂ ਹੈਗੀ। ਇੱਕ ਤਾਂ ਕ੍ਰਿਸਚਨ ਕੰਟਰੀ ਹੈ ਜਿੱਦਾਂ ਦੱਸਿਆ, ਅਤੇ ਜਿਹੜੇ 7-8% ਬਚਦੇ ਲੋਕ ਹੈਗੇ ਨੇ ਜ਼ਿਆਦਾਤਰ ਉਹ ਕਿਸੇ ਧਰਮ 'ਚ ਯਕੀਨ ਹੀ ਨਹੀਂ ਕਰਦੇ। ਸੋ ਦੇਰ ਇਜ਼ ਨੋ ਰਿਲੀਜੀਅਸ ਵੈਲਿਊ ਆਫ ਐਲੀਫੈਂਟਸ, ਬਟ ਯੈਸ ਕਲਚਰਲ ਵੈਲਿਊਜ ਜ਼ਰੂਰ ਹੈਗੀਆਂ ਨੇ। ਬੋਤਸਵਾਨਾ ਸਰਕਾਰ ਨੇ, ਉੱਥੋਂ ਦਾ ਕੈਪੀਟਲ ਸਿਟੀ ਹੈ ਗੈਬਰੋਨ, ਉੱਥੇ ਇੱਕ ਕਾਰਨੀਵਲ ਆਯੋਜਿਤ ਕੀਤਾ ਪੂਰਾ ਦਿਨ, ਇਨਫੈਕਟ ਕੁਛ ਦਿਨ ਪਹਿਲਾਂ ਤੋਂ ਹੀ ਚੱਲਦਾ ਰਿਹਾ ਸੀਗਾ, ਅਤੇ ਦੇਸ਼ ਦੇ 8 ਜ਼ਿਲ੍ਹਿਆਂ ਦੇ ਵਿੱਚ 23 ਹਾਥੀ ਮਾਰਨ ਦਾ ਅਲੱਗ ਅਲੱਗ ਫੈਸਲਾ ਲਿਆ ਗਿਆ ਸੀ। ਹਾਲਾਂਕਿ ਇਹ ਨਹੀਂ ਪਤਾ ਲੱਗਿਆ ਹੈਗਾ, ਹੁਣ ਹਾਲੇ ਵੀ ਨਹੀਂ ਮੈਨੂੰ ਪਤਾ ਹੈਗਾ, ਆਈ ਟਰਾਈਡ ਟੂ ਫਾਇੰਡ ਇਟ ਆਊਟ ਕਿ ਕਿੰਨੇ ਹਾਥੀ ਉੱਥੇ ਮਾਰੇ ਗਏ ਕਿੰਨੇ, ਪਰ ਉਹਦੀਆਂ ਕੁਛ ਵੀਡੀਓਜ਼ ਆਈ ਹੈਵ ਸੀਨ ਦੈਟ। ਹੁਣ ਬੋਤਸਵਾਨਾ ਦੇ ਆਲੇ ਦੁਆਲੇ ਜਿਹੜੀਆਂ ਕੰਟਰੀਜ਼ ਨੇ, ਨਾਮੀਬੀਆ, ਜ਼ਾਂਬੀਆ, ਜ਼ਿੰਬਾਬਵੇ, ਇਹਨਾਂ ਦੀਆਂ ਕੈਪੀਟਲ, ਇਹਨਾਂ ਦੀਆਂ ਜਿਹੜੀਆਂ ਸਰਹੱਦਾਂ ਨੇ, ਇਹਨਾਂ ਦੀਆਂ ਜਿਹੜੀਆਂ ਬਾਰਡਰਸ ਨੇ ਉਹ ਬੋਤਸਵਾਨਾ ਦੇ ਨਾਲ ਲੱਗਦੀਆਂ ਨੇ, ਔਰ ਇਹ ਕੰਟਰੀਜ਼ ਨੇ ਵੀ ਸਵਾਲ ਚੁੱਕੇ ਹੈਗੇ ਨੇ, ਕਿਉਂਕਿ ਕਹਿੰਦੇ ਨੇ ਕਿ ਇਸ ਕਿਸਮ ਦੇ ਨਾਲ ਜਿਹੜਾ ਜਿਹੜੇ ਹਾਥੀ ਮਾਰੇ ਗਏ ਨੇ, ਮਾਰ ਕੇ ਉਹਨਾਂ ਦਾ ਜਿਹੜਾ ਮਾਸ ਬਣਾਇਆ ਗਿਆ, ਔਰ ਉਹ ਤੋਂ ਬਾਅਦ ਜਿਹੜੇ ਕੁਛ ਬਜ਼ੁਰਗ ਵੀ ਸੀਗੇ ਉੱਥੇ ਜਾਂ ਉਹਨਾਂ ਦੇ ਨਾਲ ਜੁੜੇ ਹੋਏ ਲੋਕ ਜਾਂ ਇਨਫੈਕਟ ਕੁਛ ਪ੍ਰੈਗਨੈਂਟ ਲੇਡੀਜ਼, ਉਹਨਾਂ ਨੂੰ ਇਹ ਪਰੇਸ਼ਾਨ ਕਰ ਸਕਦਾ ਹਾਥੀ ਦਾ ਮਾਸ। ਇੱਦਾਂ ਨਹੀਂ ਕਿ ਇਨਸਾਨ ਅੱਗੇ ਖਾ ਲੈਂਦਾ ਹੁੰਦਾ ਸੀਗਾ ਪੁਰਾਣੇ ਸਮਿਆਂ ਦੇ ਵਿੱਚ, ਪਰ ਆਪਣੇ ਕੋਲ ਇਹਦੇ ਵੀ ਕੋਈ ਸਬੂਤ ਹੈ ਨਹੀਂ ਨਾ ਕਿ ਕਿਹਨੂੰ ਕਿਹਨੂੰ ਮਾਰ ਕੇ ਆਪਾਂ ਕੀ ਖਾਂਦੇ ਹੁੰਦੇ ਸੀ। ਸੋ ਔਰ ਵੈਸੇ ਵੀ ਹਾਥੀ ਦੇ ਮਾਸ ਨੂੰ ਵੈਸੇ ਤਾਂ ਖਾਣਾ ਮਤਲਬ ਕੋਈ ਲੌਜਿਕ ਹੀ ਨਹੀਂ ਬਣਦਾ ਹੈਗਾ, ਪਰ ਉਹਨਾਂ ਨੇ ਉਸ ਵੱਡੇ ਲੈਵਲ ਦੇ ਉੱਤੇ ਜਦੋਂ ਪ੍ਰੋਗਰਾਮ ਆਯੋਜਿਤ ਕੀਤਾ ਸੀ ਤਾਂ ਉਹਦੇ 'ਚ ਸਫਾਈ ਕਿੰਨੀ ਕੁ ਰੱਖੀ ਹੋਣੀ ਆ, ਉਹਦੇ 'ਚ ਹਾਈਜੀਨ ਕਿੰਨਾ ਕੁ ਰੱਖਿਆ ਹੋਣਾ, ਮਤਲਬ ਵੈਸੇ ਹੀ ਜਾਨਵਰ ਦਾ ਮਾਸ ਖਾਣ ਵੇਲੇ ਇੱਕ ਖਾਸ ਕਿਸਮ ਦੀ ਹਾਈਜੀਨ ਦੀ ਲੋੜ ਪੈਂਦੀ ਹੈਗੀ ਹੈ। ਹਾਥੀ ਦਾ ਮਾਸ ਤਾਂ ਆਏ ਨੈਵਰ ਹਰਟ ਅਬਾਊਟ ਇਟ। ਸੋ ਇਹ ਬੋਤਸਵਾਨਾ ਮੈਂ ਉਦੋਂ ਪਹਿਲੀ ਵਾਰ ਸੁਣਿਆ ਸੀ ਜਦੋਂ ਅਸੀਂ ਨਿੱਕੇ ਨਿੱਕੇ ਹੁੰਦੇ, ਸਾਡੇ ਆਂਢ ਗੁਆਂਢ ਦੇ ਵਿੱਚੋਂ ਇੱਕ ਬੰਦਾ ਚਲਾ ਗਿਆ ਬੋਤਸਵਾਨਾ, ਕਹਿੰਦੇ ਜੀ ਅਮੀਰ ਮੁਲਕ ਹੈ ਉਸ ਟਾਈਮ ਦੇ ਉੱਤੇ, ਹੁੰਦਾ ਹੋਊਗਾ 90ਵਿਆਂ ਦੇ ਦਹਾਕੇ ਦੇ ਵਿੱਚ, ਆਈ ਡੋਂਟ ਨੋ ਕਿ ਉਸ ਤੋਂ ਬਾਅਦ ਇਹ ਗਰੀਬ ਹੋਇਆ ਹੈ ਕਿੱਦਾਂ ਹੋਇਆ, ਆਜ਼ਾਦੀ ਉਹ ਬਹੁਤ ਲੇਟ ਮਿਲੀ ਹੈਗੀ ਹੈ ਬੋਤਸਵਾਨਾ ਨੂੰ। ਮੋਟੇ ਤੌਰ ਦੇ ਉੱਤੇ ਆਫਟਰ ਇੰਡੀਪੈਂਡੈਂਸ ਬੋਤਸਵਾਨਾ ਉਨਾ ਗਰੋ ਕਰ ਵੀ ਨਹੀਂ ਸਕਿਆ ਹੈਗਾ, ਕੁਛ ਇਹਦੀ ਫਿਜ਼ੀਕਲ ਲਿਮਿਟੇਸ਼ਨਸ ਵੀ ਹੈਗੀਆਂ ਨੇ, ਦੈਟ ਕੁਡ ਬੀ ਵਨ ਰੀਜ਼ਨ। ਪਰਲਸ ਕੁਛ ਬੋਤਸਵਾਨਾ, ਕਿਉਂਕਿ ਅਫਰੀਕਾ ਦੇ ਵਿੱਚ ਪੂਰੇ ਦੇ ਪੂਰੇ ਕੰਟੀਨੈਂਟ ਦੇ ਵਿੱਚ ਇੱਕ ਸਾਊਥ ਅਫਰੀਕਾ ਹੀ ਇੱਕ ਮੁਲਕ ਹੈਗਾ ਜਿਹੜਾ ਲੈ ਦੇ ਕੇ ਮਾੜਾ ਮੋਟਾ ਅਮੀਰ ਹੈਗਾ। ਹੁਣ ਅੱਜ ਦੀ ਤਰੀਕ ਦੇ ਵਿੱਚ ਨਾਈਜੀਰੀਆ, ਮੋਰੋਕੋ ਵਰਗੇ ਮੁਲਕ ਬੇਸ਼ੱਕ ਅਮੀਰ ਹੋ ਰਹੇ ਹੋਣ, ਬਟ ਬੋਤਸਵਾਨਾ ਐਡਾ ਕੋਈ ਬਹੁਤਾ, ਹਾਂ ਮਤਲਬ ਪੀਸਫੁਲ ਕੰਟਰੀ ਹੈ, ਉਨੇ ਵੀ ਜਿਵੇਂ ਅਫਰੀਕਨ ਕੰਟਰੀਜ਼ ਦੇ ਵਿੱਚ ਕਤਲੇਆਮ ਲੱਗੇ ਰਹਿੰਦੇ ਨੇ ਉਨੇ ਵੀ ਨਹੀਂ ਹੈਗੇ, ਇਨਫੈਕਟ ਬੈਟਰ ਦੈਨ ਇੰਡੀਆ ਤੁਸੀਂ ਕਹਿ ਸਕਦੇ ਹੋ। ਗਲੋਬਲ ਪੀਸ ਇੰਡੈਕਸ ਦੇ ਵਿੱਚ ਬੋਤਸਵਾਨਾ ਜਿਹੜਾ ਉਹ 50ਵੇਂ ਨੰਬਰ ਦੇ ਉੱਤੇ ਆਉਂਦਾ ਹੈਗਾ, ਔਰ ਇੰਡੀਆ ਬਹੁਤ ਪਿੱਛੇ ਹੈਗਾ ਇਸ ਪੀਸ ਇੰਡੈਕਸ ਦੇ ਵਿੱਚ। ਹਿਊਮਨ ਰਾਈਟਸ ਦੇ ਮਾਮਲੇ ਦੇ ਵਿੱਚ ਵੀ ਬੋਤਸਵਾਨਾ ਦਾ ਕੋਈ ਸਕੋਰ ਬਹੁਤ ਮਾੜਾ ਨਹੀਂ ਹੈਗਾ, ਠੀਕ ਹੈ ਉੱਥੇ ਹਿਊਮਨ ਰਾਈਟਸ ਠੀਕ ਨੇ, ਪੋਲੀਟੀਕਲ ਜਿਹੜੀ ਇੰਟਰਫੇਰੈਂਸ ਹੈ ਆਮ ਲੋਕਾਂ ਦੇ ਮਾਮਲੇ 'ਚ ਇੰਨੀ ਜ਼ਿਆਦਾ ਨਹੀਂ ਹੈਗੀ। ਔਰ ਅਫਰੀਕਾ ਦੇ ਵਿੱਚ ਜੇ ਦੂਸਰੇ ਦੇਸ਼ਾਂ ਦੇ ਨਾਲ ਪੂਰੇ ਅਫਰੀਕਨ ਕੰਟੀਨੈਂਟ 'ਚ ਜੇ ਤੁਲਨਾ ਕਰੀਏ ਤਾਂ ਕਰਪਸ਼ਨ ਵੀ ਘੱਟ ਹੈਗੀ ਹੈ ਬੋਤਸਵਾਨਾ ਦੇ ਵਿੱਚ। ਸੋ ਉਸ ਤਰੀਕੇ ਦੇ ਨਾਲ ਉਹ ਸਾਰੀਆਂ ਚੀਜ਼ਾਂ ਇੱਥੇ ਠੀਕ ਹੈਗੀਆਂ ਨੇ, ਔਰ ਬੜੀ ਵਧੀਆ ਇੱਕ ਉੱਥੇ ਦੀ ਜਿਹੜੀ ਤਰੱਕੀ ਹੈਗੀ ਉਹ ਪਿਛਲੇ ਕੁਛ ਸਮੇਂ ਦੇ ਵਿੱਚ ਹੋਈ ਹੈਗੀ ਹੈ। ਖਾਸ ਤੌਰ ਦੇ ਉੱਤੇ ਦੁਨੀਆ ਦੇ ਜਿਹੜੇ ਗਰੀਬ ਮੁਲਕਾਂ ਦੇ ਨਾਲ ਜੇ ਤੁਲਨਾ ਕਰਨੀ ਹੋਵੇ ਤਾਂ ਬੋਤਸਵਾਨਾ ਦਾ ਜਿਹੜਾ ਇੰਨਾ ਜ਼ਿਆਦਾ ਜਿਹੜਾ ਉਹ ਹੈ ਗਿਰਾਵਟ ਨਹੀਂ ਹੋਈ ਹੈਗੀ, ਇਨਫੈਕਟ ਤਰੱਕੀ ਹੀ ਹੋਈ ਹੈ ਉੱਥੇ ਦੀ ਬੋਤਸਵਾਨਾ ਦੇ ਵਿੱਚ। ਐਨੀ ਕਦੇ ਹੋਈ ਨਹੀਂ ਹੈਗੀ, ਆਪਾਂ ਬੋਤਸਵਾਨਾ ਦੀ ਗੱਲ ਕਦੇ ਕੀਤੀ ਵੀ ਨਹੀਂ ਹੈਗੀ, ਪਾਸਟ ਦੇ ਵਿੱਚ ਵੀ ਨਹੀਂ ਕੀਤੀ ਹੈਗੀ। ਦੁਨੀਆ 'ਚ ਜੇ ਯੂਨਾਈਟਿਡ ਨੇਸ਼ਨ ਦੇ ਅਕੋਰਡਿੰਗ ਚੱਲੀਏ ਤਾਂ 193 ਮੁਲਕਾਂ ਦੀ ਗੱਲ ਕਦੇ ਚੱਜ ਦੇ ਨਾਲ ਕੀਤੀ ਨਹੀਂ, ਲੈ ਦੇ ਕੇ ਉਹੀ 8-10-15 ਮੁਲਕ ਹੈਗੇ ਨੇ, ਉਹਨਾਂ ਦੀ ਵਾਰ ਵਾਰ ਉਹਨਾਂ ਕੰਟਰੀਜ਼ ਦੀ ਗੱਲ ਹੁੰਦੀ ਰਹਿੰਦੀ ਹੈ। ਐਨੀਵੇਜ਼ ਦੇ ਵਾਜ਼ ਅ ਰੀਜ਼ਨ, ਸੋ ਮੈਂ ਸੋਚਿਆ ਕਿ ਇਨਸਾਈਟ ਰਿਪੋਰਟ ਦੇ ਵਿੱਚ ਇਹਦੀ ਵੀ ਗੱਲ ਕਰ ਲਈਏ। ਡਾਇਮੰਡ ਮਾਈਨਿੰਗ ਬਹੁਤ ਜ਼ਿਆਦਾ ਇੱਥੇ

ਦੀ ਹੈਗੀ ਆ। ਇਨਫੈਕਟ ਪਿਛਲੇ 20-25 ਸਾਲਾਂ ਦੇ ਵਿੱਚ ਇੱਥੋਂ ਦੀ ਗਵਰਨਮੈਂਟ ਨੇ ਇੱਕ ਖਾਸ ਗੱਲ ਕੀਤੀ ਹੈ ਜੋ ਮੇਰੇ ਖਿਆਲ ਦੇ ਨਾਲ ਦੂਸਰੀਆਂ ਕੰਟਰੀਜ਼ ਨੂੰ ਵੀ ਕਰਨੀ ਚਾਹੀਦੀ ਹੈ, ਲੈਟਿਨ ਏਸ਼ੀਅਨ ਕੰਟਰੀਜ਼ ਨੂੰ ਵੀ ਕਰਨੀ ਚਾਹੀਦੀ ਹੈ, ਉਹ ਹੈ ਕਿ ਮਿਡਲ ਇਨਕਮ ਜਿਹੜੀ ਹੈਗੀ ਹੈ, ਜਿਹੜੇ ਦਰਮਿਆਨੀ ਆਮਦਨੀ ਵਾਲੇ ਲੋਕ ਨੇ, ਉਹਨਾਂ ਦੀ ਆਮਦਨੀ ਵਧਾਉਣ ਦੀ ਕੋਸ਼ਿਸ਼ ਕੀਤੀ ਹੈ। ਸੋ ਪਰ ਕੈਪੀਟਾ ਗਰੋਥ ਜਿਹੜੀ ਇੱਥੇ ਜੀ ਡੀ ਪੀ ਦੀ ਹੋਈ ਹੈ, ਇੱਕ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ, ਆਜ਼ਾਦੀ ਤੋਂ ਪਹਿਲਾਂ $439 ਪਰ ਕੈਪੀਟਾ ਜੀ ਡੀ ਪੀ ਸੀਗੀ ਇੱਥੇ ਦੀ, 2018 'ਚ $15,000 ਹੋ ਗਈ, ਇਹ US ਡਾਲਰ 'ਚ ਗੱਲ ਕਰ ਰਹੇ ਹਾਂ। ਸੋ ਮੈਸਿਵ ਇਨਕਰੀਜ਼, ਮੈਸਿਵ, ਇਸੇ ਕਰਕੇ ਦੂਸਰੇ ਮੁਲਕਾਂ ਦੇ ਮੁਕਾਬਲੇ ਬੋਤਸਵਾਨਾ ਬੈਟਰ ਕਰ ਰਿਹਾ ਹੈਗਾ। ਸੋ ਟੂਰਿਜ਼ਮ ਦੇ ਮਾਮਲੇ ਦੇ ਵਿੱਚ ਚੰਗਾ ਕਰ ਰਹੇ ਨੇ, ਇਨਫਰਾਸਟ੍ਰਕਚਰ ਦੇ ਮਾਮਲੇ 'ਚ ਚੰਗਾ ਕਰ ਰਹੇ ਹੈ। ਇਨਫੈਕਟ ਕਿੰਨੇ ਕੁ ਅਫਰੀਕਨ ਕੰਟਰੀਜ਼ ਨੇ ਜਿਨ੍ਹਾਂ ਦੀਆਂ ਆਪਣੀਆਂ ਸਰਕਾਰ ਦੀ ਤਰਫ ਤੋਂ ਜਿਹੜੀਆਂ ਚਲਾਈਆਂ ਜਾਂਦੀਆਂ ਨੇ ਏਅਰਲਾਈਨ, ਏਅਰ ਬੋਤਸਵਾਨਾ ਉੱਥੋਂ ਦੀ ਸਰਕਾਰ ਦੇ ਦੁਆਰਾ ਚਲਾਈ ਜਾ ਰਹੀ ਹੈ। ਇੱਥੇ ਤਾਂ ਇੰਡੀਆ ਵਰਗੇ ਮੁਲਕਾਂ ਦੀਆਂ ਸਰਕਾਰਾਂ ਪ੍ਰਾਈਵੇਟ ਹੱਥਾਂ ਦੇ ਵਿੱਚ ਵੇਚ ਰਹੀਆਂ ਹੈਗੀਆਂ ਨੇ, ਦੈਟਸ ਰੀਅਲੀ ਅ ਨਾਈਸ ਥਿੰਗ। ਇਨਫੈਕਟ ਬੋਤਸਵਾਨਾ ਰੇਲਵੇਜ਼ ਜਿਹੜੀ ਹੈ, ਦੇਸ਼ ਦਾ ਰੇਲ ਨੈਟਵਰਕ ਜਿਹੜਾ, ਉਹ ਸਰਕਾਰ ਆਪਣੇ ਕੰਟਰੋਲ ਦੇ ਵਿੱਚ ਰੱਖਦੀ ਹੈ, ਨੋਟ ਲਾਈਕ ਅਦਰ ਅਫਰੀਕਨ ਕੰਟਰੀਜ਼, ਉੱਥੇ ਪ੍ਰਾਈਵੇਟ ਨਹੀਂ ਹੈਗੇ। ਅਤੇ ਜੇ ਤੁਸੀਂ ਉੱਥੇ ਦੀ ਐਥਨੀਸਿਟੀ ਦੀ ਗੱਲ ਕਰੋ ਤਾਂ ਜ਼ਿਆਦਾਤਰ ਜਿਹੜੇ ਸਵਾਨਾ ਕਿਸਮ ਦੇ ਲੋਕ ਹੈਗੇ ਨੇ, ਜਿੱਤੋਂ ਬੋਤਸਵਾਨਾ ਨਾਮ ਪਿਆ ਸੀਗਾ, ਜਿਹੜੇ ਭਾਸ਼ਾ ਵੀ ਉਹੀ ਬੋਲਦੇ ਨੇ, ਉਹ 78-79% ਉਹ ਲੋਕ ਨੇ। ਦੂਜੇ ਨੰਬਰ 'ਤੇ ਕਲੰਗਾ ਲੋਕ ਆਉਂਦੇ ਹੈਗੇ ਨੇ, ਇਹ ਉੱਥੇ ਦਾ ਇੱਕ ਐਥਨਿਕ ਗਰੁੱਪ ਹੈ। ਜ਼ਿਆਦਾਤਰ ਕਲੰਗਾ ਲੋਕ ਵੈਸੇ ਤੁਹਾਨੂੰ ਜ਼ਿੰਬਾਵੇ ਦੇ ਵਿੱਚ ਦੇਖਣ ਨੂੰ ਮਿਲਣਗੇ, ਪਰ ਬੋਤਸਵਾਨਾ ਦੇ ਵਿੱਚ ਵੀ ਹੈਗੇ ਨੇ। ਫਿਰ ਬੁਸ਼ਮੈਨ ਲੋਕ ਨੇ, ਜਿਨ੍ਹਾਂ ਨੂੰ ਸੈਨ ਕਹਿ ਲਿਆ ਜਾਂਦਾ, ਯਾਨੀ ਕਿ ਜੰਗਲਾਂ ਝਾੜੀਆਂ ਦੇ ਵਿੱਚ ਜਿਹੜੇ ਲੋਕ। ਪਰ ਪਿਛਲੇ ਇੱਕ ਲੰਮੇ ਅਰਸੇ ਦੇ ਵਿੱਚ ਇੱਥੇ ਜਿਹੜੇ ਮਾਈਗ੍ਰੈਂਟ ਗਰੁੱਪ ਨੇ, ਉਹਨਾਂ ਨੇ ਵੀ ਆਪਣੀ ਆਬਾਦੀ ਬਹੁਤ ਜ਼ਿਆਦਾ ਵਧਾਈ ਹੈ। ਇੰਡੀਅਨਸ ਬਹੁਤ ਜ਼ਿਆਦਾ ਆਏ ਹੈਗੇ ਨੇ ਇੱਥੇ ਪਿਛਲੇ ਕੁਛ ਅਰਸੇ ਦੇ ਵਿੱਚ, ਅਤੇ ਹੋਰ ਵੀ ਲੋਕ ਆਏ ਹੈਗੇ ਨੇ, ਜਿਵੇਂ ਆਲੇ ਦੁਆਲੇ ਦੇ ਜ਼ਿੰਬਾਵੇ, ਨਮੀਬੀਆ ਵਗੈਰਾ ਤੋਂ ਲੋਕ ਆਏ ਹੈਗੇ ਨੇ। ਐਨੀਵੇਜ਼, ਇਹ ਬੋਤਸਵਾਨਾ ਦੀ ਗੱਲ ਸੀਗੀ। ਅੱਜ ਜਿਹੜੀਆਂ ਦੋ ਮੇਨ ਰਿਪੋਰਟਾਂ ਕੱਢਣੀਆਂ ਨੇ, ਮੈਂ ਫਟਾਫਟ ਕੱਢਤੀਆਂ। ਇਨਸਾਈਟ ਰਿਪੋਰਟ ਦੇ ਵਿੱਚ ਜਿਹੜੀਆਂ ਦੋ ਰਿਪੋਰਟਸ ਕੱਢਣੀਆਂ ਨੇ, ਉਹ ਹੈਗੀਆਂ ਨੇ ਇੱਕ ਇਮੀਗ੍ਰੇਸ਼ਨ ਮਾਈਗ੍ਰੇਸ਼ਨ ਦੇ ਨਾਲ ਜੁੜੀ ਹੋਈ, ਯੂਰਪੀ ਕੰਟਰੀਜ਼ ਦੀ ਤਰਫ ਤੋਂ ਕੁਛ ਇੱਕ ਐਸਾ ਕਦਮ ਚੁੱਕਿਆ ਜਾ ਰਿਹਾ ਜਿਹਦਾ ਆਸਟ੍ਰੇਲੀਆ ਦੇ ਵਿੱਚ ਉਹਦਾ ਇੱਕ ਛੋਟਾ ਜਿਹਾ ਸੈਂਪਲ ਆਪਾਂ ਨੂੰ ਦੇਖਣ ਨੂੰ ਵੀ ਮਿਲਦਾ ਹੈ। ਇਹ ਤੁਸੀਂ ਕਹਿ ਸਕਦੇ ਹੋ ਕਿ ਆਸਟ੍ਰੇਲੀਆ ਤੋਂ ਸਿੱਖਿਆ ਇਹਨਾਂ ਮੁਲਕਾਂ ਨੇ, ਉਹ ਕੀ ਹੈ, ਮਾਈਗ੍ਰੇਸ਼ਨ ਦੇ ਨਾਲ ਜੁੜਿਆ ਹੋਇਆ ਇੱਕ। ਅਤੇ ਦੂਸਰਾ ਜਿਹੜਾ ਹੈਗਾ, ਅਮੈਰੀਕਾ ਦੇ ਵਿੱਚ ਬੌਂਡ ਮਾਰਕੀਟ ਜਿਹੜੀ ਹੈ, ਉਹਦਾ ਇੱਕ ਵੱਡਾ ਖੇਡ ਖੇਡਿਆ ਜਾ ਰਿਹਾ। ਅਮੈਰੀਕਾ ਇੱਕ ਪਾਸੇ ਜੰਗਾਂ ਲੜ ਲੜ ਕੇ ਅੱਕ ਚੁੱਕਿਆ, ਥੱਕ ਚੁੱਕਿਆ, ਖਰਚੇ ਦੇ ਵਿੱਚ, ਕਰਜ਼ੇ ਦੇ ਵਿੱਚ ਦੱਬ ਚੁੱਕਿਆ। ਸੋ ਹੁਣ ਕਰਜ਼ੇ ਤੋਂ ਬਾਹਰ ਨਿਕਲਣ ਦੇ ਲਈ ਕੀ ਕਰਨਾ ਪੈ ਰਿਹਾ ਅਮੈਰੀਕਾ ਨੂੰ, ਉਹ ਖਬਰ ਤੁਹਾਡੇ ਨਾਲ, ਉਹਦੀ ਇਨਸਾਈਟ ਰਿਪੋਰਟ ਇੱਕ ਜਿਹੜੀ ਉਹ ਤੁਹਾਡੇ ਨਾਲ ਸ਼ੇਅਰ ਕਰਾਂਗੇ। ਦੇਖੋ, ਮੈਡ ਸੰਧੂ ਦਾ ਕਤਲ ਹੋ ਗਿਆ, ਕਮਲ ਭਾਬੀ ਇਹ ਵੋ, ਇੰਨੇ ਸਾਡੇ ਕੋਲ ਟਾਈਮ ਹੈ ਨਹੀਂ, ਇਹ ਖਬਰਾਂ ਦੇ ਵਿੱਚ ਦੱਸ ਦਈਆਂ ਨੇ। ਰਾਜਾ ਬੜਿੰਗ ਕੀ ਕਰੂਗਾ, ਇਹ ਵੋ, ਫਿਰ ਕੀ ਹੋਊਗਾ, ਪ੍ਰਗਟ ਸਿੰਘ ਦਾ ਅਗਲਾ ਕੀ ਵਿਜ਼ਨ ਹੈ। ਆਲ ਦੈਟ ਸਟੱਫ ਹੈਜ਼ ਬੀਨ ਡਨ ਬ੍ਰੋ। ਇੰਨਾ ਟਾਈਮ ਨਹੀਂ ਹੈਗਾ ਕਿ ਉਹ ਇਨਸਾਈਟ ਰਿਪੋਰਟ ਵਰਗੇ ਇੱਕ ਪ੍ਰੋਗਰਾਮ ਦੇ ਵਿੱਚ, ਇੰਨੇ ਇੰਪੋਰਟੈਂਟ ਸ਼ੋਅ ਦੇ ਵਿੱਚ ਉਹ ਗੱਲਾਂ ਕਰੀਏ। ਆਪਾਂ ਬੜੀਆਂ ਇੰਪੋਰਟੈਂਟ ਗੱਲਾਂ ਇਸ ਸ਼ੋਅ ਦੇ ਵਿੱਚ ਰੱਖਦੇ ਹੈਗੇ। ਸੋ ਉਹੋ ਜਿਹੀਆਂ ਤਾਂ ਖਬਰਾਂ ਆਪਾਂ ਖਬਰਾਂ ਦੇ ਵਿੱਚ ਹੀ ਕੱਢ ਦਈਆਂ ਨੇ। ਦਿਸ ਇਜ਼ ਦੀ ਡਿਫਰੈਂਸ ਜਿਹੜੇ ਪੋਡਕਾਸਟਿੰਗ ਦਾ ਹੁੰਦਾ ਹੈਗਾ, ਇੰਨਾ ਕੁ ਫਰਕ ਜਿਹੜਾ ਤੁਹਾਨੂੰ ਸਮਝਣਾ ਜ਼ਰੂਰੀ ਹੈਗਾ। ਬਟ ਐਨੀਵੇਜ਼, ਲੈਟਸ ਕਮ ਟੂ ਆਵਰ ਸੈਕਿੰਡ ਰਿਪੋਰਟ। ਅਸਲ 'ਚ ਮੈਂ ਯੂਰਪ ਦੀ ਰਿਪੋਰਟ ਸ਼ੇਅਰ ਕਰਨ ਤੋਂ ਪਹਿਲਾਂ ਨਾ ਅਮੈਰੀਕਾ ਤੋਂ ਇੱਕ ਨਿਊਜ਼ ਸਾਹਮਣੇ ਆਈ ਸੀਗੀ, ਉਹ ਇਹ ਸੀਗੀ ਕਿ ਅਮੈਰੀਕਾ 'ਚ ਜਿਹੜੇ ਇੰਡੀਅਨ ਗੈਰ ਕਾਨੂੰਨੀ ਤਰੀਕੇ ਦੇ ਨਾਲ ਰਹਿ ਰਹੇ ਨੇ, ਉਹਨਾਂ ਨੂੰ ਹੁਣ 22 ਅਕਤੂਬਰ ਨੂੰ ਇੱਕ ਸਪੈਸ਼ਲ ਜਹਾਜ਼ ਦੇ ਨਾਲ, ਅੱਗੇ ਵੀ ਭੇਜਿਆ ਸੀ ਨਾ ਤੁਹਾਡੇ ਯਾਦ ਹੋਣਾ, ਬੇੜੀਆਂ ਬੁੜੀਆਂ, ਹੁਣ ਤਾਂ ਨਹੀਂ ਉਹਨਾਂ, ਪਰ ਹੁਣ ਵੀ ਇੰਡੀਅਨਸ ਨੂੰ ਇੱਕ ਪੂਰਾ ਦਾ ਪੂਰਾ ਜਹਾਜ਼ ਭਰ ਕੇ ਭੇਜਿਆ ਜਾਣਾ। ਅਮੈਰੀਕਾ ਨੇ ਡਿਪੋਰਟ ਕਰਨੇ ਨੇ ਇਹ ਬੰਦੇ। ਅਮੈਰੀਕਾ ਕਹਿ ਰਿਹਾ ਹੈ ਕਿ ਜਿਹੜਾ 2024 'ਚ ਉਹਨਾਂ ਨੇ 1,60,000 ਬੰਦਿਆਂ ਨੂੰ ਡਿਪੋਰਟ ਕੀਤਾ ਸੀ, ਔਰ ਇੰਡੀਆ ਦੇ ਬਹੁਤ ਜ਼ਿਆਦਾ ਲੋਕ ਸੀਗੇ ਇੰਡੀਆ 'ਚ, ਇੰਡੀਆ ਦੇ ਬਹੁਤ ਵੱਡੇ ਨੰਬਰ ਸੀ। ਇਸ ਵਾਰ ਵੀ ਲਗਭਗ ਇੰਨੇ ਹੀ ਲੋਕ ਜਿਹੜੇ ਨੇ 2026 'ਚ, ਇਸ ਪੂਰੇ ਸਾਲ ਦੇ ਵਿੱਚ 1.5 ਲੱਖ ਦੇ ਕਰੀਬ ਲੋਕ ਭੇਜਦੇ ਨੇ। ਔਰ DHS ਜਿਹੜਾ ਕਿ ਉੱਥੋਂ ਦਾ ਡਿਪਾਰਟਮੈਂਟ ਆਫ ਹੋਮ ਸਿਕਿਉਰਿਟੀ ਹੈਗਾ, ਉਹਨਾਂ ਨੇ ਇਹ ਗੱਲ ਕਹੀ ਹੈ ਕਿ ਇਸ ਸਾਲ ਇੰਡੀਆ ਦੇ ਨਾਲ ਨਾਲ ਕੋਲੰਬੀਆ, ਇਕੁਆਡੋਰ, ਪੀਰੂ, ਮਿਸਰ, ਮਾਰਟੀਨੀਆ, ਸੈਨੇਗਲ, ਉਜ਼ਬੇਕਿਸਤਾਨ ਅਤੇ ਚਾਈਨਾ ਵਰਗੇ, ਚਾਈਨਾ ਨੂੰ ਛੱਡ ਦਈਏ ਤਾਂ ਬਾਕੀ ਮੁਲਕਾਂ ਦੇ ਤਾਂ ਤੁਸੀਂ ਦੇਖੋ ਵੀ ਰਲਾ ਕੇ ਇੰਡੀਆ ਦੇ ਨਾਲ ਬੇਇੱਜ਼ਤੀ ਹੋ ਕੀਤੀ ਹੈਗੀ। ਬਟ ਐਨੀਵੇਜ਼, ਕਮਿੰਗ ਟੂ ਦਿਸ ਇੰਪੋਰਟੈਂਟ ਨਿਊਜ਼, ਹੁਣ ਡਿਪੋਰਟੇਸ਼ਨ ਸੈਂਟਰ। ਡਿਪੋਰਟੇਸ਼ਨ ਸੈਂਟਰ ਬਹੁਤ ਜ਼ਿਆਦਾ ਮਹਿੰਗੇ ਹੁੰਦੇ ਨੇ ਕਿਸੇ ਵੀ ਕੰਟਰੀ ਦੇ ਲਈ, ਉਹ ਖਾਸ ਤੌਰ 'ਤੇ ਆਫਸ਼ੋਰ ਹੋਣ ਤਾਂ ਮੈਂਟੇਨ ਕਰਨੇ ਬੜੇ ਮੁਸ਼ਕਲ ਹੁੰਦੇ ਨੇ। ਡਿਪੋਰਟੇਸ਼ਨ ਸੈਂਟਰ ਯਾਨੀ ਕਿ ਉਹ ਪ੍ਰਵਾਸੀ ਜਿਹੜੇ ਤੁਹਾਡੇ ਕੰਮ ਦੇ ਨਹੀਂ ਹੈਗੇ, ਉਹ ਪ੍ਰਵਾਸੀ ਜਿਹੜੇ ਗੈਰ ਕਾਨੂੰਨੀ ਤਰੀਕੇ ਦੇ ਨਾਲ ਰਹਿ ਰਹੇ ਨੇ ਤੁਹਾਡੇ ਦੇਸ਼ ਦੇ ਵਿੱਚ, ਉਹ ਪ੍ਰਵਾਸੀ ਜਿਨ੍ਹਾਂ ਨੇ ਕੋਈ ਨਾ ਕੋਈ ਅਪਰਾਧ ਕੀਤਾ ਹੈ ਗਲਤ ਤਰੀਕੇ ਦੇ ਨਾਲ ਆਸਟ੍ਰੇਲੀਆ ਦੇ ਵਿੱਚ, ਆਸਟ੍ਰੇਲੀਆ ਨਹੀਂ, ਤੁਹਾਡੇ ਕਿਸੇ ਵੀ ਦੇਸ਼ ਦੇ ਵਿੱਚ ਐਂਟਰ ਹੁੰਦੇ ਨੇ, ਤਾਂ ਉਹਨਾਂ ਨੂੰ ਡਿਪੋਰਟ ਕਰ ਦਿੱਤਾ ਜਾਂਦਾ। ਹੁਣ ਡਿਪੋਰਟ ਹੋਣ ਤੋਂ ਬਾਅਦ
ਜਿਹੜੇ ਨੇ ਉਹ ਕਿੱਥੇ ਭੇਜੇ ਜਾਂਦੇ ਨੇ, ਉਹ ਭੇਜੇ ਜਾਂਦੇ ਨੇ ਡਿਪੋਰਟੇਸ਼ਨ ਸੈਂਟਰ ਦੇ ਵਿੱਚ, ਤੇ ਉਹ ਸੈਂਟਰ ਕਿੱਥੇ ਨੇ, ਉਹ ਸੈਂਟਰ ਜਿਵੇਂ ਆਸਟ੍ਰੇਲੀਆ ਦੇ ਤਾਂ ਡਿਪੋਰਟੇਸ਼ਨ ਸੈਂਟਰ ਵੈਸੇ ਤਾਂ ਬਹੁਤ ਥੋੜ੍ਹੀ ਗਿਣਤੀ 'ਚ ਨੇ ਆਸਟ੍ਰੇਲੀਆ ਦੇ ਅੰਦਰ, ਪਰ ਬਹੁਤ ਵੱਡੀ ਗਿਣਤੀ ਦੇ ਵਿੱਚ ਆਸਟ੍ਰੇਲੀਆ ਦੇ ਡਿਪੋਰਟੇਸ਼ਨ ਸੈਂਟਰ ਜਿਹੜੇ ਨੇ ਆਫਸ਼ੋਰ ਨੇ, ਜਿਵੇਂ ਪਾਪੂਆ ਨਿਊ ਗਿਨੀ ਦੇ ਵਿੱਚ ਹੈਗਾ। ਹੁਣ ਉਹ ਉੱਥੇ ਪਾਪੂਆ ਨਿਊ ਗਿਨੀ ਦੇ ਵਿੱਚ ਉੱਥੋਂ ਦੀ ਸਰਕਾਰ ਹੈ, PNG ਦੀ ਸਰਕਾਰ ਹੈ, ਇੱਕ ਅਲੱਗ ਕੰਟਰੀ ਹੈ, ਇੱਕ ਇੰਡੀਪੈਂਡੈਂਟ ਕੰਟਰੀ ਹੈ, ਪਰ ਆਸਟ੍ਰੇਲੀਆ ਨੇ ਆਪਣਾ ਇੱਕ ਡਿਪੋਰਟੇਸ਼ਨ ਸੈਂਟਰ ਉੱਥੇ ਬਣਾ ਕੇ ਰੱਖਿਆ। ਹੁਣ ਇਹ ਜਿਹੜੇ ਇੰਡੀਆ ਆਸਟ੍ਰੇਲੀਆ ਵਾਲਾ ਇਹ ਜਿਹੜਾ ਕਨਸੈਪਟ ਹੈ, ਇਹ ਯੂਰਪੀਅਨ ਕੰਟਰੀਜ਼ ਨੂੰ ਬੜਾ ਪਸੰਦ ਆ ਗਿਆ। ਯੂਰਪੀਅਨ ਕੰਟਰੀਜ਼ ਨੇ ਕੀ ਕਿਹਾ ਕਿ ਬ੍ਰਸਲਸ ਦੇ ਵਿੱਚ, ਬ੍ਰਸਲਸ ਜਿਹੜਾ ਹੈ ਉੱਥੇ ਦੀ ਬੈਲਜੀਅਮ ਦਾ ਸ਼ਾਇਦ ਵੱਡਾ ਸ਼ਹਿਰ ਹੈਗਾ, ਅਤੇ ਉੱਥੇ ਇਹ ਸਾਰੇ ਕੰਟਰੀਜ਼ ਇਕੱਠੇ ਹੋਏ ਨੇ, ਆਸਟ੍ਰੀਆ, ਡੈਨਮਾਰਕ, ਨੈਦਰਲੈਂਡਸ, ਗ੍ਰੀਸ, ਜਰਮਨੀ, ਔਰ ਇਹਨਾਂ ਪੰਜਾਂ ਦੇਸ਼ਾਂ ਦਾ ਇੱਕ ਗਰੁੱਪ ਬਣਿਆ। ਇਹਨਾਂ ਨੇ ਇੱਕ ਪੋਲਿਸੀ ਤਿਆਰ ਕੀਤੀ ਹੈ, ANT1 ਨਾਮ ਦਾ ਇੱਕ TV ਚੈਨਲ ਦੇ ਉੱਤੇ ਇਸ ਪੋਲਿਸੀ ਨੂੰ ਅਨਾਊਂਸ ਕੀਤਾ ਹੈ। ਔਰ ਪੋਲਿਸੀ ਇਹ ਹੈਗੀ ਹੈ ਕਿ 2027 ਦੇ ਵਿੱਚ ਇੱਕ ਰਿਟਰਨ ਹੱਬ, ਵੈਸੇ ਤਾਂ ਇਹਨੂੰ ਰਿਟਰਨ ਹੱਬ ਦਾ ਇਹਨਾਂ ਨੇ ਨਾਮ ਦਿੱਤਾ, ਪਰ ਇਹ ਬੇਸਿਕਲੀ ਕੀ ਹੈ, ਇਹ ਇੱਕ ਡਿਪੋਰਟੇਸ਼ਨ ਸੈਂਟਰ ਹੋਏਗਾ। ਸੋ ਇਹਨਾਂ ਕੰਟਰੀਜ਼ ਦੇ ਵਿੱਚੋਂ, ਯਾਨੀ ਗ੍ਰੀਸ, ਜਰਮਨੀ, ਆਸਟ੍ਰੀਆ, ਡੈਨਮਾਰਕ ਅਤੇ ਨੈਦਰਲੈਂਡ, ਇਹਨਾਂ ਪੰਜਾਂ ਕੰਟਰੀਜ਼ ਦੇ ਵਿੱਚੋਂ ਜਿਹੜੇ ਲੋਕ ਹੈਗੇ ਨੇ, ਇਹਨਾਂ ਪੰਜਾਂ ਕੰਟਰੀਜ਼ ਦੇ ਜਿਹੜੇ ਪ੍ਰਵਾਸੀ ਹੈਗੇ ਨੇ, ਉਹਨਾਂ ਨੂੰ ਅਲੱਗ ਕਿਤੇ ਕਿਸੇ ਤਰੀਕੇ ਦੇ ਨਾਲ ਰੱਖਿਆ ਜਾਏਗਾ, ਅਤੇ ਔਰ ਉਹ ਉਹ ਇਹ ਮੁਲਕ ਨਹੀਂ ਹੋਣਗੇ। ਹੁਣ ਇੱਥੇ EU ਯਾਨੀ ਯੂਰਪੀ ਯੂਨੀਅਨ ਦੀ ਤਰਫ ਤੋਂ ਇਹ ਗੱਲ ਆਈ ਹੈ ਕਿ ਉਹ ਵੀ ਆਪਣਾ ਆਪਣਾ ਇੱਕ ਡਿਟੈਂਸ਼ਨ ਸੈਂਟਰ ਜਾਂ ਡਿਪੋਰਟੇਸ਼ਨ ਸੈਂਟਰ ਜਾਂ ਰਿਟਰਨ ਹੱਬ, ਜੋ ਮਰਜ਼ੀ ਤੁਸੀਂ ਕਹਿ ਲਓ, ਉਹ ਵੀ ਆਪਣਾ ਇੱਕ ਖੋਲ੍ਹਣਾ ਚਾਹੁੰਦੇ ਨੇ, ਕਿਹੋ ਜਿਹਾ ਬਣਾਉਣਾ ਚਾਹੁੰਦੇ ਨੇ। ਬ੍ਰਿਟੇਨ ਨੇ ਕਿਹੋ ਜਿਹੀ ਸ਼ੁਰੂਆਤ ਕੀਤੀ ਸੀ, ਬ੍ਰਿਟੇਨ ਦੇ ਵਿੱਚ ਬੋਰਿਸ ਜੌਨਸਨ ਦੀ ਸਰਕਾਰ ਸੀਗੀ, ਕੰਜ਼ਰਵੇਟਿਵ ਪਾਰਟੀ ਦੀ ਸਰਕਾਰ ਸੀ, ਬਾਅਦ ਦੇ ਵਿੱਚ ਰਿਸ਼ੀ ਸੁਨਕ ਦੀ ਵੀ ਗਵਰਨਮੈਂਟ ਆਈ, ਰਿਸ਼ੀ ਸੁਨਕ ਵੀ ਉੱਥੇ ਦੇ ਪ੍ਰਾਈਮ ਮਿਨਿਸਟਰ ਬਣੇ ਸੀ। ਇਨਫੈਕਟ ਉਹਨਾਂ ਦਿਨਾਂ ਦੇ ਵਿੱਚ ਆਪਾਂ ਇੱਕ ਪੋਡਕਾਸਟ ਇਨਸਾਈਟ ਰਿਪੋਰਟ ਦਾ, ਉਦੋਂ ਨਿਊਜ਼ ਐਂਡ ਵੀਜ਼ ਚੱਲਦਾ ਸੀ, ਉਹ 'ਚ ਵੀ ਇਹ ਗੱਲ ਕੀਤੀ ਸੀ ਕਿ ਬ੍ਰਿਟੇਨ ਨੇ ਰਵਾਂਡਾ ਮਾਡਲ ਜਿਹੜਾ ਹੈਗਾ ਉਹ ਅਪਣਾਇਆ, ਰਵਾਂਡਾ ਪੋਲਿਸੀ ਇੱਕ ਅਪਣਾਈ ਹੈਗੀ ਹੈ। ਸੋ ਉਹਦੇ 'ਚ ਕੀ ਸੀਗਾ ਕਿ ਜਿਹੜੇ ਇੰਗਲਿਸ਼ ਚੈਨਲ ਪਾਰ ਕਰਕੇ ਗੈਰ ਕਾਨੂੰਨੀ ਤਰੀਕੇ ਦੇ ਨਾਲ ਬ੍ਰਿਟੇਨ ਦੇ ਰਵਾਂਡਾ ਦੇ ਵਿੱਚ ਬ੍ਰਿਟੇਨ ਦੇ ਵਿੱਚ ਦਾਖਲ ਹੁੰਦੇ ਸੀ ਲੋਕ, ਉਹਨਾਂ ਨੂੰ ਰਵਾਂਡਾ ਨਾਮ ਦੇ ਇੱਕ ਅਫਰੀਕਨ ਕੰਟਰੀਜ਼ ਦੇ ਵਿੱਚ ਡਿਪੋਰਟ ਕਰਕੇ ਭੇਜ ਦਿੱਤਾ ਜਾਂਦਾ ਸੀ। ਮਤਲਬ ਇਹ ਹੋਇਆ ਨਹੀਂ ਸੀ, ਪਰ ਇਹ ਪੋਲਿਸੀ ਤਿਆਰ ਕੀਤੀ ਸੀ। ਬਾਅਦ ਦੇ ਵਿੱਚ ਇਹ ਕੇਸ ਇਹਦਾ ਲੱਗਿਆ ਉੱਥੇ ਦੀ ਸੁਪਰੀਮ ਕੋਰਟ 'ਚ ਗਿਆ, ਸੁਪਰੀਮ ਕੋਰਟ ਨੇ ਇਹਨੂੰ ਗੈਰ ਕਾਨੂੰਨੀ ਕਹਿਤਾ, ਬਾਅਦ ਦੇ ਵਿੱਚ ਫਿਰ ਇਹਦਾ ਮਤਲਬ ਇਹ ਖਤਮ ਹੀ ਹੋ ਗਈ ਸੀ ਕਿ ਸਕੀਮ। ਪਰ ਬ੍ਰਿਟਿਸ਼ ਗਵਰਨਮੈਂਟ ਨੇ ਰਵਾਂਡਾ ਦੀ ਗਵਰਨਮੈਂਟ ਦੇ ਨਾਲ ਰਲ ਕੇ ਇੱਕ ਡੀਲ ਵੀ ਕਰ ਲਈ ਸੀਗੀ ਕਿ ਦੇਖੋ ਜੀ, ਸਾਡੇ ਜਿਹੜੇ ਇਲੀਗਲ ਲੋਕ ਨੇ, ਅੱਗੇ ਵੀ ਬ੍ਰਿਟੇਨ ਨੇ ਇਹੀ ਕੀਤਾ ਸੀ, ਆਸਟ੍ਰੇਲੀਆ ਲਿਆ ਕੇ ਛੱਡੇ ਸੀਗੇ ਆਪਣੇ ਇਲੀਗਲ ਲੋਕ, ਆਪਣੇ ਕੈਦੀ ਆਪਣੇ, ਇਹ ਬ੍ਰਿਟੇਨ ਦੇ ਵਿੱਚ ਇਹ ਤਾਂ ਚਲੋ ਹਿਸਟਰੀ ਰਹੀ ਹੈਗੀ ਹੈ। ਬਟ ਐਤਕੀ ਹੁਣ ਮਾਡਰਨ ਐਰਾ ਦੇ ਵਿੱਚ ਉਹਨਾਂ ਨੇ ਇਹ ਕਿਹਾ ਸੀ ਕਿ 715 million pounds ਖਰਚ ਕਰਾਂਗੇ, ਔਰ 715 million pounds ਲਗਭਗ $966 million ਬਣ ਗਏ, €835 million ਬਣ ਗਏ, ਅਤੇ ਲਗਭਗ $1,000 million ਬਣ ਗਏ। ਸੋ ਇਸ ਭਾਰੀ ਭਰਕਮ ਰਕਮ ਨੂੰ ਖਰਚਣਾ ਸੀਗਾ, ਔਰ ਖਰਚ ਕਾਫੀ ਰਕਮ ਖਰਚ ਵੀ ਦਿੱਤੀ ਸੀ। ਇਨਫੈਕਟ ਉੱਥੇ ਉਹਨਾਂ ਨੇ ਡਿਪੋਰਟੇਸ਼ਨ ਸੈਂਟਰ ਬਣਾ ਵੀ ਦਿੱਤਾ ਸੀ, ਉਹ ਕੇਸ ਚਲੋ ਬਾਅਦ ਦੇ ਵਿੱਚ ਸੁਪਰੀਮ ਕੋਰਟ 'ਚ ਲੱਗ ਗਿਆ ਸੀਗਾ। ਔਰ ਕਹਿੰਦੇ ਸੀਗੇ ਕਿ ਉਹ ਲੋਕ ਜਿਹੜੇ ਕਿ ਗੈਰ ਕਾਨੂੰਨੀ ਤਰੀਕੇ ਦੇ ਨਾਲ ਰਹਿ ਰਹੇ ਨੇ, ਉਹ ਆਪਣੀ ਮਰਜ਼ੀ ਦੇ ਨਾਲ ਚਲੇ ਜਾਣ ਰਵਾਂਡਾ 'ਚ, ਨਹੀਂ ਤਾਂ ਫਿਰ ਅਸੀਂ ਤੁਹਾਨੂੰ ਡਿਪੋਰਟੇਸ਼ਨ ਸੈਂਟਰ 'ਚ ਭੇਜਾਂਗੇ। ਰਵਾਂਡਾ ਦੀ ਗਵਰਨਮੈਂਟ ਨੂੰ ਕਿਹਾ ਕਿ ਦੈਟਸ ਓਕੇ, ਸਾਡੇ ਕ੍ਰਿਮੀਨਲ ਨੇ ਜਾਂ ਸਾਡੇ ਇਲੀਗਲ ਤਰੀਕੇ ਦੇ ਨਾਲ ਰਹਿ ਰਹੇ ਲੋਕ ਨੇ, ਤੁਸੀਂ ਆਪਣੇ ਦੇਸ਼ ਦੇ ਵਿੱਚ ਇਹਨਾਂ ਨੂੰ ਆਉਣ ਦਿਓ, ਅਤੇ ਜਿਹੜੇ ਇੱਥੋਂ ਆਉਣਗੇ ਅਤੇ ਅਸੀਂ ਤੁਹਾਨੂੰ ਦੱਸ ਦਾਂਗੇ ਵੀ ਆਹ ਬੰਦਾ ਆ ਰਿਹਾ, ਆਹ ਪਾਸਪੋਰਟ ਹੋਲਡਰ ਹੈ, ਅਤੇ ਤੁਸੀਂ ਉਹਨਾਂ ਨੂੰ ਲੈਟ ਦੈਮ ਲਿਵ। ਕਿਉਂਕਿ ਇਨੀਸ਼ੀਅਲੀ ਤਾਂ ਵਾਲੰਟੀਅਰ ਤਰੀਕੇ ਦੇ ਨਾਲ ਹੀ ਉਹਨਾਂ ਨੇ ਕਿਹਾ ਸੀਗਾ ਵੀ ਤੁਸੀਂ ਚਲੇ ਜਾਓ, ਤੁਹਾਨੂੰ ਕਿਸੇ ਜੇਲ੍ਹ ਵਰਗੀ ਜਗ੍ਹਾ ਦੇ ਵਿੱਚ ਕੈਦ ਕਰਕੇ ਨਹੀਂ ਰੱਖਿਆ ਜਾਊਗਾ, ਕਿਸੇ ਡਿਪੋਰਟੇਸ਼ਨ ਸੈਂਟਰ 'ਚ ਨਹੀਂ ਰੱਖਿਆ ਜਾਊਗਾ, ਬਟ ਯੂ ਕੈਨ ਫਰੀਲੀ ਰੋਮ ਅਰਾਊਂਡ ਇਨ ਰਵਾਂਡਾ। ਜਾਓ, 4 ਲੋਕ ਗਏ ਸੀਗੇ, ਔਰ ਮਿਲੀਅਨਸ ਆਫ ਪਾਊਂਡ ਜਿਹੜੇ ਸੀਗੇ ਬ੍ਰਿਟਿਸ਼ ਗਵਰਨਮੈਂਟ ਨੇ ਰਵਾਂਡਾ ਨੂੰ ਦਿੱਤੇ ਸੀਗੇ। ਖੈਰ ਉਹ ਤੋਂ ਬਾਅਦ ਉਹ ਕੇਸ ਲੱਗਿਆ ਸੁਪਰੀਮ ਕੋਰਟ ਦੇ ਵਿੱਚ ਉੱਥੇ ਦੀ, ਅਤੇ ਉਹ ਕੇਸ ਬਾਅਦ ਦੇ ਵਿੱਚ ਸਰਕਾਰ ਨੂੰ ਮਨਾ ਹੀ ਕਰਤਾ ਸੁਪਰੀਮ ਕੋਰਟ ਨੇ। ਸੋ ਵਾਲੰਟਰੀਲੀ ਤਾਂ ਕੋਈ ਵੀ ਨਹੀਂ ਗਿਆ, ਇਨਫੈਕਟ ਸਰਕਾਰ ਵੀ ਜ਼ਬਰਨ ਕਿਸੇ ਨੂੰ ਭੇਜ ਨਹੀਂ ਸਕੀ ਹੈਗੀ। ਫਿਰ
ਇਟਲੀ ਦੀ ਗੱਲ ਆਉਂਦੀ ਹੈ, ਇਟਲੀ ਦੇ ਵਿੱਚ ਮੈਂ ਤੁਹਾਨੂੰ ਬੜੀ ਵਾਰ ਦੱਸਿਆ ਕਿ ਜਾਰਜੀਆ ਮੈਲੂਨੀ ਜਿਹੜੀ ਹੈਗੀ ਉਹ ਤਾਂ ਮਾਈਗ੍ਰੈਂਟਸ ਨੂੰ ਧੱਕਣਾ ਹੀ ਚਾਹੁੰਦੀ ਹੈ, ਭੇਜਣਾ ਹੀ ਚਾਹੁੰਦੀ ਹੈ। ਜਾਰਜੀਆ ਮੈਲੂਨੀ ਦੀ ਜਿਹੜੀ ਗੌਰਮੈਂਟ ਆ ਉਹ ਤਾਂ ਵੈਰੀ ਵੈਰੀ ਡੋਗਮੈਟਿਕ, ਵੈਰੀ ਕੰਜ਼ਰਵੇਟਿਵ ਗੌਰਮੈਂਟ। ਅਤੇ ਉਹਨਾਂ ਨੇ ਅਲਬੇਨੀਆ ਦੇ ਵਿੱਚ ਇੱਕ ਬਣਾਇਆ ਸੀਗਾ ਇਟਲੀ ਦਾ ਇਸੇ ਤਰੀਕੇ ਦਾ ਡਿਪੋਰਟੇਸ਼ਨ ਸੈਂਟਰ। ਇਨਫੈਕਟ ਉੱਥੇ ਕੈਂਪ ਕਹਿੰਦੇ ਸੀਗੇ ਉਹਨੂੰ, ਕਿ ਡਿਪੋਰਟੇਸ਼ਨ ਕੈਂਪ ਵੀ ਨਹੀਂ ਸੀ ਕਹਿੰਦੇ, ਇੱਕ ਬੱਸ ਕੈਂਪ ਕਹਿ ਦਿੰਦੇ ਸੀਗੇ ਕਿ ਉੱਥੇ ਕੈਂਪ ਦੇ ਵਿੱਚ ਭੇਜਣਾ ਹੈਗਾ। ਬਾਅਦ ਦੇ ਵਿੱਚ ਇਟਲੀ ਦੇ ਵਿੱਚ ਵੀ ਇਹ ਕੇਸ ਲੱਗਿਆ ਅਤੇ ਇਟਲੀ ਦੇ ਵਿੱਚ ਵੀ ਇਹ ਰੋਕ ਲਗਾ ਦਿੱਤੀ ਗਈ ਅਤੇ ਕਿਹਾ ਗਿਆ। ਅਸਲ ਦੇ ਵਿੱਚ ਉਹ ਕੈਂਪ ਨਾਜ਼ੀ ਕੈਂਪਾਂ ਦੇ ਨਾਲ ਉਹਨਾਂ ਦੀ ਤੁਲਨਾ ਹੋਣ ਲੱਗ ਪਈ, ਜਿਹੜਾ ਨਾਜ਼ੀ ਕੈਂਪ ਹੁੰਦੇ ਸੀ ਨਾ ਸੈਕਿੰਡ ਵਰਲਡ ਵਾਰ ਵੇਲੇ, ਹਿਟਲਰ ਨੇ ਬਣਾਏ ਹੋਏ ਸੀ ਕੈਂਪ ਕਿ ਫੜ ਫੜ ਕੇ ਯੂਦੀਆਂ ਨੂੰ ਲਿਆਓ ਇੱਥੇ ਕੈਂਪਾਂ 'ਚ ਰੱਖੋ, ਅਤੇ ਫਿਰ ਉਹਨਾਂ ਨੂੰ ਕੈਂਪਾਂ ਦੇ ਵਿੱਚ ਹੀ ਪਰਤਾੜਿਆ ਜਾਂਦਾ ਸੀ, ਉਹਨਾਂ ਦੇ ਉੱਤੇ ਤਸ਼ੱਦਦ ਕੀਤਾ ਜਾਂਦਾ ਸੀ। ਉਸੇ ਤਰੀਕੇ ਦੇ ਨਾਲ ਇਟਲੀ ਨੇ ਆਪਣੇ ਕੈਂਪ ਖੋਲ੍ਹੇ ਸੀਗੇ ਅਤੇ ਪਹਿਲਾਂ ਪ੍ਰਵਾਸੀਆਂ ਨੂੰ ਉੱਥੇ ਭੇਜਿਆ ਗਿਆ ਜਿਹੜੇ ਇਲੀਗਲ ਸੀਗੇ, ਬਾਅਦ ਦੇ ਵਿੱਚ ਫਿਰ ਉਹ ਰੋਕ ਦਿੱਤਾ ਗਿਆ। ਅਤੇ ਹੁਣ ਇਟਲੀ ਉਹਨਾਂ ਦੇ ਵਿੱਚੋਂ ਸਿਰਫ ਇੱਕ ਕੈਂਪ ਦਾ ਇਸਤੇਮਾਲ ਕਰ ਰਿਹਾ, ਕਹਿੰਦੇ ਕਿ ਠੀਕ ਹੈ ਚਲੋ ਜਨਾਨੀਆਂ ਨੂੰ ਨਹੀਂ ਭੇਜਦੇ ਹੈਗੇ ਅਦਾਲਤ ਦੇ ਨਤੀਜੇ ਤੋਂ ਬਾਅਦ, ਪਰ ਬੰਦੇ ਬੰਦੇ ਚਲੇ ਜਾਓ ਅਤੇ ਔਰ ਉਹ ਬੰਦਿਆਂ ਨੂੰ ਭੇਜਿਆ ਜਾਊਗਾ ਜਿਨ੍ਹਾਂ ਨੂੰ ਜਿਹੜੇ ਇਟਲੀ 'ਚ ਰਹਿ ਰਹੇ ਨੇ, ਔਰ ਇਟਲੀ ਦੀ ਗੌਰਮੈਂਟ ਉਹਨਾਂ ਦੀਆਂ ਅਰਜ਼ੀਆਂ ਨੂੰ ਰੱਦ ਕਰ ਰਹੀ ਹੈ ਕਿ ਨਹੀਂ ਤੁਸੀਂ ਨਹੀਂ ਰਹਿ ਸਕਦੇ ਹੈਗੇ, ਯੂ ਕਾਂਟ ਅਪਲਾਈ ਫੋਰ ਦੀ ਪਰਮਾਨੈਂਟ ਰੈਜ਼ੀਡੈਂਸੀ ਜੋ ਵੀ ਹੈਗੀ ਇਟਲੀ ਦਾ ਉੱਥੇ ਸਿਸਟਮ ਹੋਊਗਾ। ਮਾਰਚ 2025 ਦੇ ਵਿੱਚ ਡਿਪੋਰਟੇਸ਼ਨ ਸੈਂਟਰ 'ਚ ਉਹਨੂੰ ਬਦਲ ਦਿੱਤਾ ਗਿਆ ਇਹਨਾਂ ਨੇ, ਅਤੇ 500 ਲੋਕ ਹੁਣ ਤੱਕ ਉੱਥੇ ਭੇਜੇ ਗਏ ਨੇ। ਬਟ ਇਟਲੀ ਨੂੰ ਵੀ ਇਹਦੇ 'ਤੇ ਖਰਚਾ ਕਰਨਾ ਪੈ ਰਿਹਾ। ਅਲਬੇਨੀਆ ਦੇ ਵਿੱਚ ਜਿਹੜਾ ਇਹ ਖੋਲ੍ਹਿਆ ਕੈਂਪ ਖੋਲ੍ਹਿਆ ਜਾਂ ਡਿਪੋਰਟੇਸ਼ਨ ਸੈਂਟਰ ਖੋਲ੍ਹਿਆ, ਕਹਿੰਦੇ ਨੇ ਕਿ 2028 ਤੱਕ ਇਟਲੀ ਨੇ ਵੀ ਇਹਦੇ 'ਤੇ 670 ਮਿਲੀਅਨ ਯੂਰੋ ਖਰਚਦੇ ਨੇ ਹੈਗੇ ਨੇ। ਇਨਫੈਕਟ ਹੋਰ ਜੇ ਦੂਸਰੀਆਂ ਕੰਟਰੀਜ਼ ਦੀ ਗੱਲ ਕਰੀਏ, ਡੈਨਮਾਰਕ ਨੇ 2021 ਦੇ ਵਿੱਚ ਇੱਕ ਕਾਨੂੰਨ ਪਾਸ ਕੀਤਾ ਸੀਗਾ ਤਾਂ ਕਿ ਜਿਹੜੇ ਸ਼ਰਨ ਚਾਹਣ ਵਾਲੇ ਜਿਹੜੇ ਲੋਕ ਨੇ ਉਹਨਾਂ ਨੂੰ EU ਤੋਂ ਬਾਹਰ ਕਿਸੇ ਤੀਸਰੇ ਦੇਸ਼ ਦੇ ਵਿੱਚ ਭੇਜਿਆ ਜਾ ਸਕੇ। ਸੋ ਡੈਨਮਾਰਕ ਨੇ ਵੀ ਰਵਾਂਡਾ ਦੇ ਨਾਲ ਇੱਕ ਰਿਸੈਪਸ਼ਨ ਸੈਂਟਰ ਬਣਾਉਣ ਦੀ ਗੱਲ ਕੀਤੀ ਸੀਗੀ, ਬਾਅਦ ਦੇ ਵਿੱਚ ਯੂਰਪੀ ਕਮਿਸ਼ਨ ਨੇ ਹੀ ਕਹਿਤਾ ਸੀਗਾ। ਯੂਰਪੀ ਕਮਿਸ਼ਨ ਦਾ ਜਿਹੜਾ ਇੱਕ ਹਿਊਮਨ ਰਾਈਟ ਦਾ ਜਿਹੜਾ ਔਰਗਨਾਈਜੇਸ਼ਨ, ਉਹਨਾਂ ਨੇ ਮਨਾ ਕਰਤਾ ਸੀ ਕਿ ਨਾ ਨਾ ਆਹ ਨਾ ਕੰਮ ਕਰਿਓ ਤੁਸੀਂ, ਹਾਲਾਂਕਿ ਇੰਗਲੈਂਡ ਨੂੰ ਨਹੀਂ ਉਹ ਕੁਛ ਕਹਿ ਸਕੇ ਹੈਗੇ, ਬਟ ਹਾਂ ਇਹ ਮਨਾ ਕਰਤਾ ਸੀਗਾ। ਔਰ 2023 ਦੀ ਸ਼ੁਰੂਆਤ 'ਚ ਹੀ ਡੈਨਮਾਰਕ ਦੀ ਸਰਕਾਰ ਨੇ ਰਵਾਂਡਾ ਦੇ ਨਾਲ ਆਪਣੀ ਗੱਲਬਾਤ ਵੀ ਰੋਕਤੀ ਸੀ, ਹਾਲਾਂਕਿ ਜਿੰਨੇ ਲੌਜਿਸਟਿਕਸ ਦੇ ਉੱਤੇ ਇਮਾਰਤ ਦੇ ਉੱਤੇ ਜਿਹੜਾ ਵੀ ਖਰਚਾ ਹੋਇਆ ਉਹ ਹੋਇਆ, ਪਰ ਉਸ ਤੋਂ ਬਾਅਦ ਫਿਰ ਇਹਨਾਂ ਨੇ ਕੋਈ ਹੋਰ ਨਵਾਂ ਖਰਚਾ ਨਹੀਂ ਕੀਤਾ। ਹੁਣ ਹੁੰਦਾ ਕੀ ਹੈ ਕਿ ਜਿਹੜੀਆਂ ਕੰਟਰੀਜ਼ ਨੇ ਇਹ ਓਵਰਸੀਜ਼ ਡਿਪੋਰਟੇਸ਼ਨ ਸੈਂਟਰ ਦੇ ਉੱਤੇ ਖਰਚਾ ਬਹੁਤ ਕਰ ਦਿੰਦੀਆਂ ਨੇ ਔਰ ਇੰਨੀ ਲੋੜ ਹੁੰਦੀ ਨਹੀਂ ਹੈਗੀ ਜੇ ਉਹਨਾਂ ਦੇ ਵਿੱਚੋਂ, ਕਿਉਂਕਿ ਇਹ ਯੂਨਾਈਟਿਡ ਨੇਸ਼ਨ ਦੇ ਹਿਊਮਨ ਰਾਈਟਸ ਦੇ ਤਹਿਤ ਆ ਜਾਂਦਾ ਕਿ ਇੱਕ ਤੁਹਾਡੇ ਦੇਸ਼ ਦੇ ਵਿੱਚ ਆਇਆ ਕੋਈ ਬੰਦਾ ਉਹਨੂੰ ਜਬਰਨ ਤੁਸੀਂ ਉੱਥੋਂ ਕੱਢ ਨਹੀਂ ਸਕਦੇ ਹੈਗੇ, ਪਰ ਆਸਟ੍ਰੇਲੀਆ ਦੇ ਕੋਲ ਤਾਂ ਆਪਣੇ ਕਾਨੂੰਨ ਹੈਗੇ ਨੇ। ਆਸਟ੍ਰੇਲੀਆ ਨੇ ਇੱਕ ਵੱਡੀ ਰਕਮ ਖਰਚ ਵੀ ਕਰ ਦਿੱਤੀ ਹੈ। ਕਹਿੰਦੇ ਨੇ ਕਿ ਜਦੋਂ ਪੀਟਰ ਡਟਨ ਸਾਹਿਬ ਨੇ 2012 'ਚ ਪੋਲਿਸੀ ਲਿਆਂਦੀ ਸੀਗੀ ਕਿ ਕਿਸ਼ਤੀਆਂ ਵਾਲਿਆਂ ਨੂੰ ਪੱਕੀ ਇੱਥੇ PR ਨਹੀਂ ਦੇਣੀ ਹੈਗੀ, ਉਦੋਂ ਉਹਨਾਂ ਨੇ ਆਸਟ੍ਰੇਲੀਅਨ ਗੌਰਮੈਂਟ ਨੇ ਆਪਣੇ ਡਿਟੈਂਸ਼ਨ ਸੈਂਟਰ ਬਣਾਏ ਸੀ ਨਾਉਰੂ ਦੇ ਵਿੱਚ ਜਾਂ ਮਾਨਸ ਆਈਲੈਂਡ ਪਾਪੂਆ ਨਿਊ ਗਿਨੀ ਦੇ ਵਿੱਚ ਹੀ ਪੈ ਜਾਂਦੇ ਨੇ। ਸੋ ਉਦੋਂ ਥਰਡ ਪਾਰਟੀ ਕੰਟਰੈਕਟਰ ਨੂੰ ਕੰਟਰੈਕਟ ਦੇ ਕੇ $13 billion 2012 'ਚ ਖਰਚੇ ਸੀਗੇ ਆਸਟ੍ਰੇਲੀਆ ਨੇ $13 billion, ਔਰ ਅੱਜ ਦੀ ਤਰੀਕ ਦੇ ਵਿੱਚ ਵੀ ਆਸਟ੍ਰੇਲੀਅਨ ਗੌਰਮੈਂਟ ਜਿਹੜੇ ਆਫਸ਼ੋਰ ਡਿਟੈਂਸ਼ਨ ਸੈਂਟਰ ਨੇ ਉਹਨਾਂ ਦੇ ਉੱਤੇ ਸਾਲਾਨਾ $1 billion ਖਰਚ ਦਿੰਦੀ ਹੈ। ਕਿਉਂ ਖਰਚਦੀ ਹੈ? ਕਿਉਂਕਿ ਉੱਥੇ ਜਿਹੜੀ ਬਿਜਲੀ ਹੋਰ ਪਾਣੀ ਪੂਣੀ ਦੇ ਜਿਹੜੇ ਬਿੱਲ ਹੁੰਦੇ ਨੇ ਉਸ ਕੰਟਰੀ ਦੇ ਵਿੱਚ ਉਸ ਡਿਟੈਂਸ਼ਨ ਸੈਂਟਰ ਦੇ, ਅਤੇ ਉੱਥੇ ਜਿਹੜਾ ਸਟਾਫ ਰੱਖਣਾ ਹੁੰਦਾ ਉਹ ਸਾਰਾ ਖਰਚਾ ਫਿਰ ਆਸਟ੍ਰੇਲੀਆ ਨੇ ਹੀ ਝੱਲਣਾ ਹੁੰਦਾ। ਆਸਟ੍ਰੇਲੀਆ ਨੇ ਹੁਣ ਤੱਕ ਕਹਿੰਦੇ ਨੇ ਕਿ $1 billion ਤਾਂ ਹਰ ਸਾਲ ਖਰਚ ਹੀ ਰਹੇ ਨੇ। ਫੋਰ ਐਨ ਐਗਜ਼ਾਮਪਲ, ਆਸਟ੍ਰੇਲੀਅਨ ਗੌਰਮੈਂਟ ਨੇ ਹੁਣ ਖਰਚ ਨੂੰ ਕਟੌਤੀ ਕਰਨ ਦੀ ਕੋਸ਼ਿਸ਼ ਕੀਤੀ ਹੈ। ਐਗਜ਼ਾਮਪਲ ਕੀ ਹੈ ਕਿ ਉੱਥੇ ਬਿਜਲੀ ਬੰਦ ਕਰ ਦਿੰਦੇ ਨੇ ਆਪਣੀ ਮਰਜ਼ੀ ਦੇ ਨਾਲ, ਨਾਉਰੂ ਨੂੰ ਕਹਿੰਦੇ ਆ ਦੇਖੋ ਜੀ ਅਸੀਂ ਨਹੀਂ ਇੰਨਾ ਖਰਚਾ ਦੇ ਸਕਦੇ ਹੈਗੇ, ਜੇ ਤੁਸੀਂ ਸਪਲਾਈ ਕੱਟ ਕਰਨੀ ਹੈ ਕੱਟ ਕਰ ਦਿਉ। ਸੋ ਗੈਰ ਮਨੁੱਖੀ ਤਸ਼ੱਦਦ ਤਾਂ ਹੁੰਦਾ ਹੀ ਹੈ ਉੱਥੇ ਰਹਿਣ ਵਾਲੇ ਲੋਕਾਂ ਦੇ ਨਾਲ, ਪਰ ਆਸਟ੍ਰੇਲੀਆ ਨੇ ਇਹ ਗੱਲ ਕਹੀ ਹੈ ਕਿ ਹੁਣ ਅਸੀਂ ਉਹੀ ਖਰਚਾ ਜਿਹੜਾ ਸਾਲਾਨਾ ਘਟਾ ਕੇ, ਕਿੱਥੇ ਬਿਲੀਅਨਸ ਆਫ ਡਾਲਰ ਸਾਰੇ ਆਫਸ਼ੋਰ ਡਿਟੈਂਸ਼ਨ ਸੈਂਟਰ ਦਾ ਹੁੰਦਾ ਸੀ, ਇਕੱਲੇ ਨਾਉਰੂ 'ਚ ਹੀ ਹੁਣ ਸਿਰਫ $9 million ਦਾ ਸਾਲਾਨਾ ਖਰਚਾ ਰਹਿ ਗਿਆ। ਔਰ ਸਿਰਫ ਇਸ ਕਰਕੇ ਕਹਿ ਰਹੇ, ਹਾਲਾਂਕਿ $9 million ਵੀ ਬਹੁਤ ਵੱਡੀ ਰਕਮ ਹੈ, ਬਟ ਕਿੱਥੇ $1 billion ਅਤੇ ਕਿੱਥੇ ਉਹਦੀ ਤੁਲਨਾ $9 million ਦੇ ਨਾਲ, $90 lakh ਦੇ ਨਾਲ, ਅਤੇ ਕਿੱਥੇ $1 billion। ਹੁਣ ਉਹਦੇ 'ਚ ਦੂਸਰੀ ਚੀਜ਼ ਇਹ ਵੀ ਹੈਗੀ ਹੈ ਕਿ ਇਹ $90 lakh ਵੀ ਅਜਾਈ ਲੱਗਦਾ ਹੋਊਗਾ ਤੁਹਾਨੂੰ ਕਿ ਨਾਉਰੂ ਵਰਗੇ ਗਰੀਬ ਮੁਲਕ ਨੂੰ $90 lakh, ਇਹਦੇ ਅਲੱਗ ਅਲੱਗ ਰੀਜ਼ਨ ਨੇ।
ਇੱਥੇ ਦੇਖੋ ਭ੍ਰਿਸ਼ਟਾਚਾਰ ਵੀ ਹੁੰਦਾ, ਇਹਦੇ 'ਚ ਕੋਈ ਸ਼ੱਕ ਨਹੀਂ ਹੈਗਾ। ਇਹਨਾਂ ਨੇ ਕੰਟਰੈਕਟਰਸ ਨੂੰ ਦੇਣੇ ਨੇ, ਸਭ ਕੰਟਰੈਕਟਰਸ ਨੂੰ ਦੇਣੇ ਨੇ, ਬੜੇ ਲੋਕਾਂ ਤੱਕ ਚੜ੍ਹਦੇ ਹੈਗੇ ਨੇ। ਆਸਟ੍ਰੇਲੀਆ ਜ਼ਾਹਰ ਜੀ ਗੱਲ ਹੈ ਕਿ ਆਪਣੇ ਆਫਸ਼ੋਰ ਡਿਟੈਂਸ਼ਨ ਸੈਂਟਰਸ ਦੇ ਉੱਤੇ ਇੱਕ ਬਹੁਤ ਮੋਟਾ ਖਰਚਾ ਕਰ ਦਿੰਦਾ ਸਾਲ ਭਰ ਦੇ ਵਿੱਚ, ਅਤੇ ਦੈਟਸ ਨੋਟ ਅ ਰਾਈਟ ਥਿੰਗ। ਜੇ ਤੁਸੀਂ ਰਿਫਿਊਜੀ ਕੌਂਸਲ ਆਫ ਆਸਟ੍ਰੇਲੀਆ ਦੀ ਆਪਣੀ ਵੈਬਸਾਈਟ 'ਤੇ ਜਾ ਕੇ ਦੇਖੋ, ਜਿੱਥੇ ਆਸਟ੍ਰੇਲੀਆ ਦੇ ਆਫਸ਼ੋਰ ਡਿਟੈਂਸ਼ਨ ਸੈਂਟਰਸ ਦੇ ਬਾਰੇ ਦੱਸਿਆ ਗਿਆ, ਯਾਨੀ ਕਿ ਦੇਸ਼ ਤੋਂ ਬਾਹਰ ਜਿਹੜੇ ਹੈਗੇ ਨੇ, ਤਾਂ ਉਹ 'ਚ ਪੂਰੀ ਵਿਸਥਾਰ ਦੇ ਵਿੱਚ ਦੱਸਿਆ ਗਿਆ ਹੈਗਾ ਕਿ 2023 ਤੋਂ ਲੈ ਕੇ 2025 ਤੱਕ ਸਰਕਾਰ ਨੇ ਜਿਹੜਾ ਨਾਉਰੂ ਦਾ ਡਿਟੈਂਸ਼ਨ ਸੈਂਟਰ ਹੈ ਉਹਦੇ ਕੰਟਰੈਕਟਰ ਨੂੰ ਹੀ $390 million ਦੇ ਦਿੱਤਾ ਹੈ। ਅਤੇ ਮੋਟਾ ਮੋਟਾ ਜਿਹਾ ਅਗਲੇ 10-15 ਸਾਲਾਂ ਦੇ ਵਿੱਚ ਹੋਰ ਜ਼ਿਆਦਾ ਖਰਚ ਕਰ ਦੇਣਾ। ਹਾਂ, ਜੇ ਕੋਈ ਗਵਰਨਮੈਂਟ ਇਹੋ ਜਿਹੀ ਆ ਜਾਵੇ ਕਿ ਜਿਹੜਾ ਆਪਣਾ ਰਿਫਿਊਜੀ ਰੀਸੈਟਲਮੈਂਟ ਪ੍ਰੋਗਰਾਮ ਹੈ ਜਾਂ ਇਲੀਗਲ ਮਾਈਗ੍ਰੈਂਟਸ ਦਾ ਡਿਪੋਰਟੇਸ਼ਨ ਪ੍ਰੋਗਰਾਮ ਹੈ, ਉਸ ਦੇ ਵਿੱਚ ਉਹ ਥੋੜ੍ਹੀ ਸਖਤੀ ਦਿਖਾ ਦੇਣ ਕਿ ਦੇਖੋ ਜੀ ਅਸੀਂ ਭੇਜਣੇ ਨੇ ਭੇਜਤੇ, ਜਿਹਨੂੰ ਕੱਢਣਾ ਅਸੀਂ ਕੱਢਤਾ, ਦੈਟਸ ਇਟ, ਨਾ ਕੋਈ ਖਰਚਾ ਅਸੀਂ ਝੱਲ ਸਕਦੇ ਹਾਂ ਨਾ ਚੱਕ ਸਕਦੇ ਹਾਂ, ਫਿਰ ਡੈਫੀਨੇਟਲੀ ਕਹਾਣੀ ਕੁਛ ਹੋਰ ਹੋ ਸਕਦੀ ਹੈ। ਪਰ ਹਾਲ ਫਿਲਹਾਲ ਇਹ ਮੰਨਿਆ ਜਾ ਰਿਹਾ ਕਿ ਆਸਟ੍ਰੇਲੀਆ ਨੇ, ਆਸਟ੍ਰੇਲੀਆ ਹੈਜ਼ ਸਪੈਂਟ, ਐਂਡ ਦੈਟਸ ਨੋਟ ਦੀ ਓਨਲੀ ਥਿੰਗ, ਨਾਉਰੂ ਜਾਂ ਉਹ ਸਿਰਫ ਉੱਥੇ ਤੱਕ ਨਹੀਂ ਹੈਗਾ, ਆਸਟ੍ਰੇਲੀਆ ਦਾ ਇੱਕ ਡਿਟੈਂਸ਼ਨ ਸੈਂਟਰ ਕੰਬੋਡੀਆ ਦੇ ਨਾਲ ਵੀ ਡੀਲ ਹੋਈ ਹੋਈ ਹੈ। ਔਰ ਉਹ ਡੀਲ ਇਹ ਹੈਗੀ ਹੈ ਕਿ ਕੁਛ ਰਿਫਿਊਜੀ ਤੁਸੀਂ ਸਾਡੇ ਤੋਂ ਲੈ ਲਓ, ਅਸੀਂ ਤੁਹਾਨੂੰ ਰਕਮ ਦੇ ਦਾਂਗੇ। ਜਿਹੜੀ ਇਹ ਮੈਂ ਤੁਹਾਨੂੰ ਦੱਸ ਰਿਹਾ ਸੀ, ਰਿਫਿਊਜੀ ਕੌਂਸਲ ਆਫ ਆਸਟ੍ਰੇਲੀਆ ਜਿਹੜੀ ਹੈਗੀ ਹੈ, ਉਹਨਾਂ ਦੀ ਵੈਬਸਾਈਟ 'ਤੇ ਜਾਇਓ, ਰਿਫਿਊਜੀ ਕੌਂਸਲ .org.au। ਉੱਥੇ ਇੱਕ ਉਹ ਹੋਣਾ ਆਫਸ਼ੋਰ ਪ੍ਰੋਸੈਸਿੰਗ ਸਟੈਟਿਸਟਿਕਸ, ਉਸ ਸੈਗਮੈਂਟ ਦੇ ਵਿੱਚ ਜਦੋਂ ਤੁਸੀਂ ਜਾਓਗੇ ਉਸ ਵੈਬਸਾਈਟ 'ਤੇ, ਤਾਂ ਕੋਸਟ ਵਾਲੇ ਕੋਲਮ 'ਤੇ ਕਲਿੱਕ ਕਰਿਓ ਅਤੇ ਤੁਹਾਨੂੰ ਪੂਰੇ ਖਰਚੇ ਪਤਾ ਚੱਲ ਜਾਣਗੇ। ਜਿਹੜੀ ਉਹ ਕੰਬੋਡੀਆ ਵਾਲੀ ਡੀਲ ਆਸਟ੍ਰੇਲੀਆ ਨੇ ਕੀਤੀ ਹੈ ਨਾ, ਉਹ ਨੀਰਾ ਹੀ, ਮਤਲਬ ਪਤਾ ਨਹੀਂ, ਆਈ ਡੋਂਟ ਨੋ ਕਿ ਕਿਹੜੇ ਅਫਸਰ ਨੇ ਜਿਹੜੇ ਇਹਨਾਂ ਦੇ ਨਾਲ ਡੀਲ ਕਰਦੇ ਨੇ। 7 ਰਿਫਿਊਜੀ ਭੇਜੇ ਨੇ ਹੁਣ ਤੱਕ ਆਸਟ੍ਰੇਲੀਆ ਨੇ, 7 ਰਿਫਿਊਜੀ। ਔਰ ਕੰਬੋਡੀਆ ਨੂੰ ਦਿੱਤੇ ਕਿੰਨੇ ਸੀ? $40 million। ਕਹਿੰਦੇ ਕਿ ਰਿਫਿਊਜੀ ਨੇ ਸਾਡੇ, ਇਹਨਾਂ ਨੂੰ ਤੁਸੀਂ ਰੱਖੋ ਅਤੇ ਖਰਚਾ ਅਸੀਂ ਤੁਹਾਨੂੰ ਦੇ ਦਿੰਦੇ ਹਾਂ। ਕੰਬੋਡੀਆ ਨੇ ਕਿੰਨਾ ਮੰਗਿਆ? $40 million। ਐਂਡ ਆਸਟ੍ਰੇਲੀਆ ਹੈਜ਼ ਗਿਵਨ ਦੈਟ, ਇਹ ਡੀਲ ਹੋ ਵੀ ਗਈ ਹੈ। ਇੱਦਾਂ ਹੀ ਕੁਛ ਜਿਹੜੇ ਉਹ NZYK ਵਾਲੇ ਜਿਹੜੇ ਸੀਗੇ ਲੋਕ, ਅੱਗੇ ਨਿਊਜ਼ੀਲੈਂਡ ਦੀ ਗਵਰਨਮੈਂਟ ਨੇ ਜਿਹੜੀ ਜਸਿੰਟਾ ਆਰਡਨ ਹੁੰਦੀ ਸੀਗੀ, ਉਹਨਾਂ ਨੇ ਅੜ ਗਈ ਸੀ ਨਾ ਉਹ ਸਕੌਟ ਮੋਰਿਸਨ ਦੇ ਨਾਲ, ਕਹਿੰਦੇ ਕਿ ਅਸੀਂ ਨਹੀਂ ਲੈਣੇ ਹੈਗੇ ਜਿਹੜੇ ਅਪਰਾਧੀ ਹੈਗੇ ਨੇ ਅਤੇ ਨਿਊਜ਼ੀਲੈਂਡ ਦੇ ਨਾਗਰਿਕ ਨੇ, ਅਤੇ ਤੁਸੀਂ ਕੱਢਣੇ ਨੇ ਕੱਢ ਦਿਓ, ਪਰ ਅਸੀਂ ਆਪਣੇ ਮੁਲਕ 'ਚ ਨਹੀਂ ਲੈਣੇ। ਉਹ ਅੜ ਗਏ ਸੀਗੇ, ਅਤੇ ਉਸ ਕਿਸਮ ਦੇ ਕੁਛ ਕੁ ਲੋਕ ਸੀਗੇ, ਉਹਨਾਂ ਦਾ ਗਰੁੱਪ ਸੀਗਾ, ਉਹਨਾਂ ਨੂੰ ਨਾਉਰੂ 'ਚ ਭੇਜਣ ਦਾ ਉਸ ਵਕਤ ਸਰਕਾਰ ਨੇ ਲਗਭਗ $70 million ਖਰਚਾ ਜਿਹੜਾ ਚੁੱਕਿਆ ਸੀਗਾ, ਸਿਰਫ ਉਹਨਾਂ ਕੁਛ ਕੁ ਲੋਕਾਂ ਨੂੰ ਨਾਉਰੂ ਦੇ ਵਿੱਚ ਰੱਖਣ ਦਾ। ਵੈਸੇ PNG ਦੇ ਵਿੱਚ ਜਾਂ ਕੋਲੰਬੀਆ ਦੇ ਵਿੱਚ ਜਾਂ ਹੋਰ ਕਿੱਥੇ ਕਿੱਥੇ ਜਿਹੜੇ ਆਸਟ੍ਰੇਲੀਆ ਦੇ ਆਫਸ਼ੋਰ ਡਿਟੈਂਸ਼ਨ ਸੈਂਟਰ ਹੈਗੇ ਨੇ, ਉਹਨਾਂ ਦੇ ਜਿਹੜੇ ਖਰਚਿਆਂ ਦਾ ਇੱਕ ਵੇਰਵਾ ਜੇ ਉਹ ਸਰਕਾਰ ਤੋਂ ਤੁਸੀਂ ਮੰਗੋ, ਫਰੀਡਮ ਆਫ ਇਨਫੋਰਮੇਸ਼ਨ ਦੇ ਤਹਿਤ ਆਮ ਮੇਰੇ ਵਰਗੇ ਬੰਦੇ ਨੂੰ ਤਾਂ ਸ਼ਾਇਦ ਮਿਲੇ ਹੀ ਨਾ, ਕਿਉਂਕਿ ਉਹਨੂੰ ਬੜਾ ਸਪੈਸੀਫਿਕ ਤੁਹਾਨੂੰ ਰੱਖਣਾ ਪੈਣਾ, ਤੁਹਾਨੂੰ ਪੁੱਛਣਾ ਪੈਣਾ ਇਕੱਲੇ ਇਕੱਲੇ ਖਰਚਿਆਂ ਦੇ ਬਾਰੇ। ਬਟ ਡਿਟੈਂਸ਼ਨ ਸੈਂਟਰ ਤਾਂ ਦੇਸ਼ ਦੇ ਅੰਦਰ ਵੀ ਹੈਗੇ ਨੇ, ਆਫਸ਼ੋਰ ਇਸ ਕਰਕੇ ਚਰਚਾ 'ਚ ਆ ਜਾਂਦੇ ਨੇ ਕਿਉਂਕਿ ਉੱਥੇ ਦਾ ਖਰਚਾ ਬੇਲੋੜਾ ਹੁੰਦਾ। ਦੈਟਸ ਵਨ ਥਿੰਗ। ਲੈਟਸ ਸੀ ਟਾਈਮ ਕਿੰਨਾ ਹੈਗਾ, ਹਾਂ ਹੈਗਾ ਥੋੜ੍ਹਾ ਜਿਹਾ ਟਾਈਮ। ਹੁਣ ਤੁਹਾਨੂੰ ਦੱਸਦੇ ਹਾਂ ਤੀਸਰੀ ਖਬਰ ਇਨਸਾਈਟ ਰਿਪੋਰਟ ਦੀ, ਔਰ ਅਮਰੀਕੀ ਬੌਂਡਸ ਦਾ ਇੱਕ ਖੇਡ ਜਿਹੜਾ ਚੱਲ ਰਿਹਾ। ਅੱਗੇ ਇੱਕ ਐਪੀਸੋਡ ਦੇ ਵਿੱਚ ਤੁਹਾਡੇ ਨਾਲ ਗੱਲ ਕੀਤੀ ਸੀ ਡੋਨਲਡ ਟਰੰਪ ਦੇ ਬਾਰੇ। ਡੋਨਲਡ ਟਰੰਪ ਦਾ ਇਹ ਬਿਆਨ ਆਇਆ ਸੀਗਾ ਕਿ ਜਿਹੜੀ ਅਮੈਰੀਕਾ ਹੀ ਨਹੀਂ ਬਲਕਿ ਪੂਰੀ ਦੁਨੀਆ ਦਾ ਬਾਜ਼ਾਰ ਹੈਗਾ ਉਹ ਬੌਂਡ ਮਾਰਕੀਟ ਕੰਟਰੋਲ ਕਰਦਾ। ਅੱਗੇ ਇੱਕ ਐਪੀਸੋਡ ਦੇ ਵਿੱਚ ਤੁਹਾਨੂੰ ਦੱਸਿਆ ਸੀਗਾ ਕਿ ਬੌਂਡ ਮਾਰਕੀਟ ਕਿੱਦਾਂ ਕੰਮ ਕਰਦੀ ਹੈ, ਬੌਂਡ ਕੀ ਚੀਜ਼ ਹੈਗੇ ਨੇ, ਥੋੜ੍ਹਾ ਜਿਹਾ ਹੋਰ ਡਿਟੇਲ ਦੇ ਵਿੱਚ ਦੱਸ ਦਿੰਦੇ ਹਾਂ। ਪਰ ਉਹਨਾਂ ਇਹ ਥੋੜ੍ਹੀ ਜਿਹੀ ਅਲੱਗ ਇੱਕ ਰਿਪੋਰਟ ਹੈਗੀ ਹੈ। US ਟ੍ਰੈਜਰੀ ਬੌਂਡਸ ਦੀ ਯੀਲਡ ਜਿਹੜੀ ਹੈ ਉਹ ਪਿਛਲੇ ਹਫ਼ਤੇ 25 ਸਾਲਾਂ ਦੇ ਰਿਕਾਰਡ ਹਾਈਐਸਟ ਲੈਵਲ ਦੇ ਉੱਤੇ ਚਲੀ ਗਈ ਹੈ, 5.56%। 10 ਸਾਲਾਂ ਦਾ ਬੌਂਡ ਯੀਲਡ 5.22% ਹੋ ਗਿਆ, 2 ਸਾਲਾਂ ਦਾ 4.86% ਹੋ ਗਿਆ। ਇਹ ਮੈਂ ਸਿਰਫ ਇਸ ਕਰਕੇ ਦੱਸ ਰਿਹਾ, ਨੰਬਰਸ ਨੇ ਕੀ ਨੇ, ਕਿਵੇਂ ਨੇ, ਕਿਵੇਂ ਸਮਝਣਾ ਉਹ ਮੈਂ ਹੁਣ ਦੱਸਦਾ ਤੁਹਾਨੂੰ। ਬੌਂਡ ਯੀਲਡ ਜਿਹੜਾ ਹੁੰਦਾ ਉਹ ਇੱਕ ਖਾਸ ਮਿਆਦ ਦੇ ਲਈ ਸਰਕਾਰ ਵੱਲੋਂ ਜਿਹੜਾ ਨਿਵੇਸ਼ਕਾਂ ਨੂੰ ਦਿੱਤਾ ਜਾਣ ਵਾਲਾ ਇੱਕ ਰਿਟਰਨ ਹੁੰਦਾ। ਨਿਵੇਸ਼ਕ ਯਾਨੀ ਕਿ ਇਨਵੈਸਟਰ ਸਰਕਾਰ ਨੂੰ ਭਾਰੀ ਭਰਕਮ ਰਕਮ ਦਿੰਦੇ ਨੇ ਕਰਜ਼ੇ ਦੇ ਰੂਪ ਦੇ ਵਿੱਚ, ਅਤੇ ਸਰਕਾਰ ਉਸ ਕਰਜ਼ੇ ਦੇ ਲਈ ਉਹਨਾਂ ਇਨਵੈਸਟਰਸ ਨੂੰ ਬੌਂਡ ਯੀਲਡ ਦਿੰਦੀ ਹੈ, ਯਾਨੀ ਕਿ ਉਸ ਕਰਜ਼ੇ ਦੇ ਵਿੱਚ ਵਿਆਜ ਇੱਕ ਦਿੰਦੀ ਹੈ, ਉਹਨੂੰ ਰਿਟਰਨ ਜਿਹੜਾ ਹੈਗਾ ਬੌਂਡ ਹੋਲਡਰਸ ਨੂੰ ਸਾਲਾਨਾ ਜਿਹੜਾ ਵਿਆਜ
ਜਿਹੜਾ ਦਿੱਤਾ ਜਾਂਦਾ ਜਿਹੜਾ ਵਿਆਜ ਉਹਨੂੰ ਮਿਲਦਾ ਹੈ ਉਹਨੂੰ ਬੌਂਡ ਯੀਲਡ ਕਹਿ ਲੈਂਦੇ ਹਾਂ ਕਿ ਫਰਜ਼ ਕਰੋ ਜਿੱਦਾਂ ਮੈਂ ਤੁਹਾਨੂੰ ਦੱਸਿਆ ਕਿ 10 ਸਾਲਾਂ ਦਾ ਬੌਂਡ ਯੀਲਡ ਜਿਹੜਾ 5.22% ਤੁਹਾਨੂੰ ਮਿਲੂਗਾ ਜੇ ਤੁਸੀਂ ਇੱਕ ਬਹੁਤ ਭਾਰੀ ਭਰਕਮ ਰਕਮ ਯਾਨੀ ਫਰਜ਼ ਕਰੋ ਕਿ $50 million ਤੁਸੀਂ ਆਸਟ੍ਰੇਲੀਅਨ ਗੌਰਮੈਂਟ ਨੂੰ ਦੇਣੇ ਆ ਅਤੇ ਆਸਟ੍ਰੇਲੀਅਨ ਗੌਰਮੈਂਟ ਦਾ ਜਿਹੜਾ ਬੌਂਡ ਹੈ ਜਿਹਨੂੰ ਗੌਰਮੈਂਟ ਬੌਂਡਸ ਕਹਿ ਲੈਂਦੇ ਆ ਉਹਦੇ ਵਿੱਚ ਤੁਸੀਂ ਇਨਵੈਸਟ ਕਰਨੇ ਆ ਤਾਂ 10 ਸਾਲਾਂ ਦੇ ਲਈ ਆਸਟ੍ਰੇਲੀਅਨ ਗੌਰਮੈਂਟ ਤੁਹਾਨੂੰ 5.5% ਦਾ ਵਿਆਜ ਜਿਹੜਾ ਦੇਵੇਗੀ ਉਹ ਜਿਹੜਾ ਰਿਟਰਨ ਮਿਲਦਾ ਉਹਨੂੰ ਕਹਿੰਦੇ ਬੌਂਡ ਯੀਲਡ ਅਤੇ ਇਹ ਜਿਹੜੀ ਵਿਆਜ ਦਰ ਹੈ ਕਿ 5.2% ਹੈ 5.5% ਹੈ 6% ਹੈ 7.5% ਹੈ ਇਹਨੂੰ ਕਿਹਾ ਜਾਂਦਾ ਕੂਪਨ ਰੇਟ ਇਹਨੂੰ ਇੰਟਰਸਟ ਰੇਟ ਨਹੀਂ ਕਹਿੰਦੇ ਹੈਗੇ ਕੂਪਨ ਰੇਟ ਕਿਹਾ ਜਾਂਦਾ ਕਿਉਂਕਿ ਸਰਕਾਰ ਉਹ ਇੰਟਰਸਟ ਬੇਸਿਕਲੀ ਇਨਵੈਸਟਰਸ ਨੂੰ ਦੇ ਰਹੀ ਹੈ ਆਮ ਉਹਨਾਂ ਲੋਕਾਂ ਨੂੰ ਦੇ ਰਹੀ ਹੈ ਹੁਣ ਅਮਰੀਕੀ ਸਰਕਾਰ ਨੇ ਜਿਹੜਾ ਬੌਂਡ ਯੀਲਡ ਹੈ ਉਹ ਵਧਾ ਦਿੱਤਾ ਲੰਮੀ ਸਮੇਂ ਦੇ ਮਿਆਦ ਦਾ ਕਰਜ਼ਾ ਇਕੱਠਾ ਕਰਨ ਦੇ ਲਈ ਲੰਮੀ ਸਮੇਂ ਦਾ ਮਤਲਬ ਕੀ ਹੁੰਦਾ ਬੌਂਡ 10 ਸਾਲਾਂ ਦਾ ਵੀ ਹੁੰਦਾ 2 ਸਾਲ ਦਾ ਵੀ ਹੁੰਦਾ 5 ਸਾਲ ਦਾ ਵੀ ਹੁੰਦਾ 50 ਸਾਲ ਦਾ ਵੀ ਹੁੰਦਾ ਡਿਪੈਂਡ ਕਰਦਾ ਹੈਗਾ ਕਿ ਕਿੰਨੀ ਦੇਰ ਦਾ ਬੌਂਡ ਹੈਗਾ ਹੁਣ ਇਹਨੂੰ ਦੋ ਤਰੀਕਿਆਂ ਦੇ ਨਾਲ ਸਮਝ ਸਕਦੇ ਹੋ ਤੁਸੀਂ ਬੌਂਡ ਦੀ ਕੀਮਤ ਉਹਦੀ ਰਿਟਰਨ ਤੋਂ ਹਮੇਸ਼ਾ ਉਲਟੀ ਦਿਸ਼ਾ ਦੇ ਵਿੱਚ ਚੱਲਦੀ ਹੈ ਜਿਵੇਂ ਜਿਵੇਂ ਬਾਜ਼ਾਰ ਦੇ ਵਿੱਚ ਬੌਂਡ ਦੀ ਕੀਮਤ ਡਿੱਗਦੀ ਹੈ ਯੀਲਡ ਵੱਧ ਜਾਂਦਾ ਯਾਨੀ ਕਿ ਬੌਂਡ ਦੀ ਕੀਮਤ ਸਰਕਾਰ ਕਹਿ ਦੇਵੇ ਕਿ ਅਸੀਂ ਤੁਹਾਡੇ ਤੋਂ ਬੌਂਡ ਲੈ ਤੁਹਾਡੇ ਮਤਲਬ ਇਨਵੈਸਟਰਸ ਨੂੰ ਕਹਿ ਦੇਵੇ ਆਮ ਲੋਕਾਂ ਨੂੰ ਕਹੇ ਕਿ ਸਾਨੂੰ ਤੁਸੀਂ ਕਰਜ਼ਾ ਦਿਓ ਅਮਰੀਕੀ ਸਰਕਾਰ ਨੇ ਹੁਣ ਕਰਜ਼ਾ ਚੱਕਣਾ ਅਤੇ ਉਹਨਾਂ ਨੇ ਇਨਵੈਸਟਰਸ ਤੋਂ ਪੈਸਾ ਲੈਣਾ ਅਤੇ ਉਹਨਾਂ ਨੇ ਉਹਦੇ 'ਚ ਇੰਟਰਸਟ ਰੇਟ ਵਧਾ ਤੇ ਯਾਨੀ ਯੀਲਡ ਵੱਧ ਗਿਆ ਅਤੇ ਸਰਕਾਰ ਨੇ ਕਰਜ਼ਾ ਉਹਦੇ 'ਚ ਕੀ ਹੁੰਦਾ ਕਿ ਉਹਦੇ 'ਚ ਸ਼ੇਅਰ ਬਾਜ਼ਾਰ ਇੰਪੈਕਟ ਪਏਗਾ ਅਮੈਰੀਕੀ ਬੌਂਡ ਜਿਹੜੇ ਨੇ ਉਹ ਦੁਨੀਆ ਦੇ ਸਭ ਤੋਂ ਸਿਕਿਓਰ ਬੌਂਡ ਮੰਨੇ ਜਾਂਦੇ ਨੇ ਪਰ ਉਹ ਦੁਨੀਆ ਭਰ ਦੀ ਜਿਹੜੀ ਸ਼ੇਅਰ ਮਾਰਕੀਟ ਆ ਉਹਨੂੰ ਇੰਪੈਕਟ ਕਰ ਦਿੰਦੇ ਨੇ 10 ਸਾਲ ਦਾ ਬੌਂਡ ਯੀਲਡ ਜਿਹੜਾ ਹੁੰਦਾ ਉਹ ਇੱਕ ਪੂਰੀ ਦੁਨੀਆ ਦੀ ਇਕੋਨਮੀ ਦਾ ਇੱਕ ਗਲੋਬਲ ਬੈਂਚ ਮਾਰਕ ਮੰਨ ਸਕਦੇ ਹੋ ਵੀ ਜਿਵੇਂ ਦੁਨੀਆ ਭਰ ਦੇ ਵਿੱਚ ਰਿਜ਼ਰਵ ਬੈਂਕਸ ਹੈਗੇ ਨੇ ਆਸਟ੍ਰੇਲੀਆ 'ਚ RBA ਇੰਡੀਆ 'ਚ RBI ਹੈ ਅਮੈਰੀਕਾ 'ਚ ਫੈਡਰਲ ਬੈਂਕ ਹੈ ਹਰ ਇੱਕ ਕੰਟਰੀ ਦੇ ਵਿੱਚ ਹੈਗੇ ਨੇ ਸੋ ਜਿਹੜੇ ਹੋਮ ਲੋਨ ਕਾਰ ਲੋਨ ਉਹ ਦੁਨੀਆ ਭਰ ਦੇ ਵਿੱਚ ਜਿਹੜੇ ਕਾਰਪੋਰੇਟ ਕਰਜ਼ੇ ਹੁੰਦੇ ਨੇ ਉਹਨਾਂ ਦੀਆਂ ਜਿਹੜੀਆਂ ਵਿਆਜ ਦਰਾਂ ਹੁੰਦੀਆਂ ਨੇ ਉਹ ਇਸੇ ਯੀਲਡ ਤੋਂ ਤੈਅ ਹੁੰਦੀਆਂ ਨੇ ਕਿ ਸਰਕਾਰ ਦੇ ਕੋਲ 10 ਸਾਲ ਵਾਲੇ ਬੌਂਡ ਕਿੰਨੇ ਲੋਕਾਂ ਨੇ ਦਿੱਤੇ ਹੋਏ ਨੇ ਸਰਕਾਰ ਦੇ ਕੋਲ ਜਿਹੜੀ ਪੈਸਾ ਹੈ ਜਿਹੜਾ ਇਨਵੈਸਟਰਸ ਨੇ ਪੈਸਾ ਦੇ ਰੱਖਿਆ ਬੌਂਡ ਮਾਰਕੀਟ 'ਚੋਂ ਪੈਸਾ ਆਇਆ 10 ਸਾਲ ਵਾਲਾ ਜਿਹੜਾ ਬੌਂਡ ਹੈਗਾ ਕਰਜ਼ਦਾਰਾਂ ਨੇ ਕੀਤਾ ਕਰਜ਼ਦਾਰਾਂ ਨੇ ਨਹੀਂ ਜਿਹੜਾ ਨਿਵੇਸ਼ਕਾਂ ਨੇ ਕੀਤਾ ਉਹ ਕਿੰਨੀ ਦੇਰ ਦੇ ਲਈ ਵਾਅਦਾ ਕੀਤਾ ਫੋਰ ਐਗਜ਼ਾਮਪਲ ਆਸਟ੍ਰੇਲੀਆ ਦੀ ਗੌਰਮੈਂਟ ਦੇ ਨਾਲ ਕਿੰਨੇ ਇਨਵੈਸਟਰਸ ਨੇ ਵਾਅਦਾ ਕੀਤਾ ਕਿ ਉਹ ਅਗਲੇ 10 ਸਾਲ ਦੇ ਲਈ ਪੈਸਾ ਗੌਰਮੈਂਟ ਨੂੰ ਦੇ ਕੇ ਰੱਖਣਗੇ ਬੌਂਡਸ ਦੇ ਰੂਪ ਦੇ ਵਿੱਚ ਉਹ ਰਕਮ ਜਿਹੜੀ ਉਹ ਤੈਅ ਕਰਦੀ ਹੈ ਕਿ ਇੰਟਰਸਟ ਰੇਟਸ ਕਿੰਨੇ ਹੋਣਗੇ 20 ਸਾਲ ਅਤੇ 30 ਸਾਲ ਵਾਲਾ ਜਿਹੜਾ ਬੌਂਡ ਯੀਲਡ ਹੁੰਦਾ ਇਹ ਲੰਬੇ ਅਰਜ਼ੇ ਦੇ ਲਈ ਕਰਜ਼ ਜਿਹੜੇ ਨੇ ਇਨਵੈਸਟਰਸ ਦਿੰਦੇ ਨੇ ਸਰਕਾਰ ਨੂੰ ਇਹਦੇ ਨਾਲ ਸਰਕਾਰ ਜਿਵੇਂ ਪੈਨਸ਼ਨ ਫੰਡਸ ਹੁੰਦੇ ਨੇ ਆਸਟ੍ਰੇਲੀਆ 'ਚ ਸੁਪਰ ਐਨੂਏਸ਼ਨ ਜਾਂ ਹੋਰ ਉਹ ਕਿਵੇਂ ਦੇਣੇ ਹੈਗੇ ਨੇ ਜਾਂ ਜਿਵੇਂ ਇੰਡੀਆ ਦੇ ਵਿੱਚ ਸਰਕਾਰਾਂ ਗ੍ਰੈਟੀਟਿਊਡ ਦਿੰਦੀਆਂ ਨੇ ਪੈਨਸ਼ਨਰਸ ਨੂੰ ਜਾਂ ਇੰਸ਼ੋਰੈਂਸ ਕੰਪਨੀਆਂ ਜਿਵੇਂ ਚੱਲਦੀਆਂ ਜਾਂ ਫਿਰ ਇਨਫੈਕਟ ਵੱਡੇ ਟਾਈਮ ਦੇ ਜਿਹੜੇ ਇਨਵੈਸਟਮੈਂਟ ਪ੍ਰੋਜੈਕਟਸ ਹੁੰਦੇ ਨੇ ਇਨਫਰਾਸਟ੍ਰਕਚਰ ਪ੍ਰੋਜੈਕਟਸ ਉਹ ਸਾਰੇ ਇਹਦੇ ਨਾਲ ਤੈਅ ਹੁੰਦੇ ਨੇ 30 ਸਾਲ ਵਾਲਾ ਜਿਹੜਾ ਯੀਲਡ ਆ ਉਹ ਬਹੁਤ ਤੇਜ਼ੀ ਦੇ ਨਾਲ ਵੱਧਦਾ ਯਾਨੀ ਕਿ ਜੇ ਇਨਵੈਸਟਰਸ ਨੇ ਸਰਕਾਰ ਨੂੰ ਇਹ ਦੇਣਾ ਪ੍ਰਵਾਨ ਕਰ ਲਿਆ ਕਿ ਠੀਕ ਹੈ ਅਸੀਂ ਤੁਹਾਨੂੰ ਕਰਜ਼ਾ ਦੇਵਾਂਗੇ 30 ਸਾਲ ਅਸੀਂ ਤੁਹਾਡੇ ਤੋਂ ਨਹੀਂ ਮੰਗਦੇ ਹੈਗੇ ਪਰ ਉਹ ਜਿਹੜਾ 30 ਸਾਲ ਵਾਲਾ ਕਰਜ਼ ਹੁੰਦਾ ਉਹ ਸਰਕਾਰ ਦੇ ਲਈ ਬੜੇ ਫਾਇਦੇ ਦੀ ਚੀਜ਼ ਹੁੰਦੀ ਹੈ ਕਿਉਂਕਿ ਅੱਛਾ ਉਹਦੇ 'ਚ ਜੇ ਸਰਕਾਰ ਦੇ ਲਈ ਫਾਇਦੇ ਦੀ ਚੀਜ਼ ਹੈ ਕਿ ਇੰਨੇ ਲੰਮੇ ਟਾਈਮ ਤੱਕ ਵਰਤਣਾ ਨਹੀਂ ਹੈਗਾ ਤਾਂ ਇਨਵੈਸਟਰਸ ਨੂੰ ਵੀ ਕੋਈ ਫਾਇਦਾ ਮਿਲਣਾ ਚਾਹੀਦਾ ਹੈਗਾ ਇਨਵੈਸਟਰਸ ਨੂੰ ਵੀ ਪਤਾ ਲੱਗਣਾ ਚਾਹੀਦਾ ਵੀ ਹਾਂ ਜੇ ਲੰਮੇ ਟਾਈਮ ਦੇ ਲਈ ਮੈਂ ਬੌਂਡ ਦੇ ਰਿਹਾ ਗੌਰਮੈਂਟ ਨੂੰ ਤਾਂ ਮੇਰੀ ਸਿਕਿਉਰਿਟੀ ਕੀ ਹੈ ਸਿਕਿਉਰਿਟੀ ਤਾਂ ਨਹੀਂ ਮੇਰਾ ਯੀਲਡ ਕੀ ਹੈ ਜਿੰਨੇ ਲੰਮੇ ਟਾਈਮ ਦਾ ਬੌਂਡ ਓਨਾ ਜ਼ਿਆਦਾ ਯੀਲਡ ਅਤੇ ਜਿੰਨਾ ਜ਼ਿਆਦਾ ਯੀਲਡ ਓਨੇ ਜ਼ਿਆਦਾ ਸਿਕਿਉਰ ਜਿਹੜੀ ਮਾਰਕੀਟ ਆ ਉਹ ਕ੍ਰੈਸ਼ ਹੋਣ ਦੇ ਖਤਰੇ ਬਣੇ ਰਹਿੰਦੇ ਹੈਗੇ ਨੇ ਫੋਰ ਐਗਜ਼ਾਮਪਲ ਅਮੈਰੀਕੀ ਬੌਂਡਸ ਜਿਹੜੇ ਨੇ ਪਿਛਲੇ ਕੁਝ ਸਾਲਾਂ ਦੇ ਵਿੱਚ ਇੱਦਾਂ ਰਹੇ ਨੇ ਕਿ 10 ਸਾਲ ਦੀ ਜਿਹੜੀ ਯੀਲਡ ਹੈ ਉਹ 5.3% ਰਹੀ ਹੈ 20 ਸਾਲਾਂ ਦੀ 5.5 ਅਤੇ 30 ਸਾਲ ਵਾਲੀ 5.6 ਹਾਲਾਂਕਿ ਉਹ ਹੁਣ ਵਧਾਉਣਾ ਚਾਹੁੰਦੇ ਨੇ ਟਰੰਪ ਸਾਹਿਬ ਔਰ ਇਹੀ ਖਬਰ ਹੈ ਉਹਨਾਂ ਨੇ ਕਿਹਾ ਕਿ ਅਸੀਂ ਜੇ ਲੌਂਗ ਟਰਮ ਦੇ ਜੇ ਤੁਸੀਂ ਬੌਂਡ ਸਾਨੂੰ ਦਿਓਗੇ ਤਾਂ ਅਸੀਂ ਤੁਹਾਡਾ ਯੀਲਡ ਵਧਾ ਦਾਂਗੇ ਇਨਫੈਕਟ 6% ਤੋਂ ਵੀ ਪਾੜ ਲੈ ਜਾਂਗੇ ਜੋ ਕਿ ਅਮੈਰੀਕਾ 'ਚ ਅੱਜ ਤੱਕ ਕਦੇ ਪੋਸੀਬਲ ਨਹੀਂ ਹੋਇਆ ਅੱਜ ਤੱਕ ਜਦੋਂ ਤੋਂ ਅਮੈਰੀਕਾ ਨੇ ਬੌਂਡ ਦੇਣੇ ਸ਼ੁਰੂ ਕੀਤੇ ਨੇ ਅੱਜ ਤੱਕ ਮਤਲਬ ਅਮੈਰੀਕਾ ਦੇ 21ਵੀਂ ਸਦੀ ਦੇ ਇਤਿਹਾਸ ਦੇ ਵਿੱਚ ਤਾਂ ਕਦੇ ਵੀ ਨਹੀਂ ਹੋਇਆ ਹੈਗਾ ਔਰ ਇਹਦੇ ਨਾਲ ਕੀ ਹੁੰਦਾ
ਕਿ ਜਿਹੜੀ ਫੋਰਨ ਮਾਰਕੀਟ ਹੈ ਜਿਹੜੀ ਮਾਰਕੀਟ ਹੈ ਉਹਦੇ ਵਿੱਚ ਕਮਜ਼ੋਰੀਆਂ ਪੈਣੀਆਂ ਸ਼ੁਰੂ ਹੋ ਜਾਂਦੀਆਂ ਨੇ ਉਹਦੇ ਵਿੱਚ ਜਿਹੜੀਆਂ ਨੇ ਉਹ ਜਿਹੜੀਆਂ ਬਹੁਤ ਉਹ ਕ੍ਰੈਸ਼ ਹੋਣ ਲੱਗ ਪੈਂਦੀ ਹੈਗੀ ਹੈ ਔਰ ਉਹਦੇ ਨਾਲ ਇੰਟਰਨੈਸ਼ਨਲ ਲੈਵਲ ਦੇ ਉੱਤੇ ਇੱਕ ਬਾਜ਼ਾਰ ਹਿੱਲ ਕੇ ਰਹਿ ਜਾਂਦਾ ਹੁਣ ਅਮੈਰੀਕਾ ਕੀ ਕਰ ਰਿਹਾ ਅਟਰੈਕਟ ਕਰ ਰਿਹਾ ਅਟਰੈਕਟ ਕਰ ਰਿਹਾ ਇਨਵੈਸਟਰਸ ਨੂੰ ਔਰ ਇਨਵੈਸਟਰ ਇੱਦਾਂ ਨਹੀਂ ਹੁੰਦਾ ਕਿ ਉਹ ਅਮੈਰੀਕਾ ਦੇ ਹੀ ਹੋਣ ਉਹ ਬਾਹਰਲੇ ਵੀ ਹੋ ਸਕਦੇ ਨੇ ਆਸਟ੍ਰੇਲੀਅਨ ਵੀ ਹੋ ਸਕਦੇ ਨੇ ਚਾਈਨੀਜ਼ ਵੀ ਹੋ ਸਕਦੇ ਨੇ ਇੰਡੀਅਨ ਵੀ ਹੋ ਸਕਦੇ ਨੇ ਉਹਨਾਂ ਨੂੰ ਇਨਵੈਸਟਰਸ ਨੂੰ ਅਟਰੈਕਟ ਕਰ ਰਿਹਾ ਕਿ ਆਓ ਸਾਡੇ ਕੋਲੋਂ ਹਾਈ ਯੀਲਡ ਦੇ ਉੱਤੇ ਤੁਸੀਂ ਬੌਂਡ ਲੈ ਲਓ ਅਤੇ ਔਰ ਇਹ ਦੂਸਰੇ ਦੇਸ਼ਾਂ ਦੇ ਲਈ ਸੰਕਟ ਹੋਊਗਾ ਵੈਸੇ ਦੇਖੋ ਅਮੈਰੀਕਾ ਦੇ ਕੋਲ ਪੈਸਾ ਬਚਿਆ ਨਹੀਂ ਹੈਗਾ ਇਹ ਗੱਲ ਤਾਂ ਠੀਕ ਹੈ ਇਹ ਤਾਂ ਗੱਲ ਸੱਚੀ ਹੈਗੀ ਹੈ ਕਿ ਉੱਥੇ ਪੈਸੇ ਦੀ ਇਸ ਵਕਤ ਬਹੁਤ ਵੱਡੀ ਕਮੀ ਹੈਗੀ ਹੈ ਔਰ OECD ਕੰਟਰੀਜ਼ ਨੇ ਜਿਹੜੀਆਂ ਵਿਕਸਿਤ ਮੁਲਕ ਨੇ ਉਹਦੇ 'ਚ ਕਰਜ਼ ਜਿਹੜਾ ਉਹ ਬਹੁਤ ਜ਼ਿਆਦਾ ਵੱਧ ਰਿਹਾ ਹੈਗਾ ਇਨਫੈਕਟ ਹਾਲਾਂਕਿ ਇੱਦਾਂ ਨਹੀਂ ਹੈਗਾ ਕਿ ਸਿਰਫ ਅਮੈਰੀਕਾ 'ਤੇ ਹੀ ਵੱਧ ਰਿਹਾ ਹੈਗਾ ਅਮੈਰੀਕਾ ਦੇ ਉੱਤੇ ਕਰਜ਼ ਦੁਨੀਆ ਦੇ ਵਿੱਚ ਸਭ ਤੋਂ ਜ਼ਿਆਦਾ ਕਰਜ਼ ਚੁੱਕਣ ਵਾਲੇ ਦੇਸ਼ਾਂ ਦੇ ਵਿੱਚੋਂ ਅਮੈਰੀਕਾ ਇੱਕ ਹੈਗਾ ਉਹਨਾਂ ਦੀ ਜਿਹੜੀ ਡੈਟ ਟੂ GDP ਰੇਸ਼ੋ ਹੁੰਦੀ ਹੈ ਡੈਟ ਮਤਲਬ ਕਰਜ਼ਾ ਡੈਟ ਟੂ GDP ਰੇਸ਼ੋ ਹੈ 126% ਹੈ ਔਰ ਫਰਾਂਸ ਦੀ 117% ਹੈ ਹਾਲਾਂਕਿ G7 ਕੰਟਰੀ 'ਚ ਇਟਲੀ ਦੀ ਸਭ ਤੋਂ ਜ਼ਿਆਦਾ ਇਟਲੀ ਦੀ ਡੈਟ ਟੂ GDP ਰੇਸ਼ੋ ਹੈ ਜਿਹੜੀ ਉਹ 149% ਹੈ ਸੋ ਇਸ ਕਰਕੇ ਇਹ ਜਿਹੜਾ ਅਮੈਰੀਕਾ ਦਾ ਕਰਜ਼ ਹੈਗਾ ਉਹ ਇੰਡੀਆ ਨੂੰ ਅਤੇ ਆਸਟ੍ਰੇਲੀਆ ਨੂੰ ਅਤੇ ਬਾਕੀ ਕੰਟਰੀਜ਼ ਨੂੰ ਖਤਰੇ ਦੇ ਵਿੱਚ ਤਾਂ ਪਾ ਸਕਦਾ ਔਨ ਦੀ ਅਦਰ ਹੈਂਡ ਜੇ ਤੁਸੀਂ ਇੰਡੀਆ ਦੀ ਡੈਟ ਟੂ GDP ਦੇਖੋ ਉਹ ਉਨੀ ਜ਼ਿਆਦਾ ਨਹੀਂ ਹੈਗੀ ਹਾਲਾਂਕਿ ਕਰਜ਼ਾ ਬਹੁਤ ਹੈਗਾ ਜੇ ਉਹਨੂੰ ਤੁਸੀਂ ਰੁਪਏ ਨੂੰ ਡਾਲਰ 'ਚ ਕਨਵਰਟ ਕਰੋਗੇ ਤਾਂ ਉਹ ਭਾਰਤ ਦੇ ਉੱਤੇ ਭਾਰੀ ਪੈ ਜਾਂਦਾ ਭਾਰਤ ਨੇ 207 ਲੱਖ ਕਰੋੜ ਦਾ ਕਰਜ਼ ਚੁੱਕ ਰੱਖਿਆ ਹੈਗਾ 2026 ਤੱਕ ਦੀ ਗੱਲ ਕਰ ਰਹੇ ਹਾਂ ਪਰ ਵੈਸੇ ਜਿਹੜਾ ਇਹ ਭਾਰਤ ਦੀ GDP ਦਾ 58% ਬਣਦਾ ਇਸ ਫਾਈਨੈਂਸ਼ੀਅਲ ਕਰੰਟ ਫਾਈਨੈਂਸ਼ੀਅਲ ਈਅਰ 'ਚ 2025-26 ਦਾ ਜੇ ਫਾਈਨੈਂਸ਼ੀਅਲ ਈਅਰ ਦੀ ਗੱਲ ਕਰੀਏ ਆਸਟ੍ਰੇਲੀਆ ਦਾ 18% ਹੀ ਹੈਗਾ ਸੋ ਅਮੈਰੀਕਾ ਇਟਲੀ ਫਰਾਂਸ ਜਾਪਾਨ ਇੰਡੀਆ ਇਹਨਾਂ ਦੇ ਮੁਕਾਬਲੇ ਆਸਟ੍ਰੇਲੀਆ ਦਾ ਡੈਟ ਟੂ GDP ਇੰਨਾ ਜ਼ਿਆਦਾ ਨਹੀਂ ਹੈਗਾ ਇਹੀ ਕੁਛ ਕਾਰਨ ਨੇ ਇਹਨਾਂ ਕਾਰਨਾਂ ਕਰਕੇ ਸਮਝਣਾ ਬਹੁਤ ਜ਼ਰੂਰੀ ਹੁੰਦਾ ਹੈ ਕਿ ਆਸਟ੍ਰੇਲੀਆ ਇਕਨੋਮਿਕਲੀ ਇਹਨਾਂ ਕੰਟਰੀਜ਼ ਤੋਂ ਬਹੁਤ ਵਧੀਆ ਸਿਚੁਏਸ਼ਨ ਦੇ ਵਿੱਚ ਬੈਠਾ ਹੁਣ ਤੁਸੀਂ ਇਹ ਵੀ ਗੱਲ ਸਮਝੋਗੇ ਕਿ ਕਿਉਂ ਜਿਹੜੇ ਫੋਰਨ ਇਨਵੈਸਟਰਸ ਜਿਹੜੇ ਆਸਟ੍ਰੇਲੀਆ ਤੋਂ ਇਨਵੈਸਟ ਕਰਵਾਉਣਾ ਚਾਹੁੰਦੇ ਨੇ ਦੂਸਰੇ ਦੇਸ਼ਾਂ ਦੇ ਵਿੱਚੋਂ ਕਿਉਂ ਇੱਥੇ ਜ਼ਿਆਦਾ ਆਉਂਦੇ ਨੇ ਕਿਉਂ ਇੱਥੇ ਆਉਂਦੇ ਨੇ ਅਤੇ ਕਹਿੰਦੇ ਨੇ ਕਿ ਆਓ ਜੀ ਦੁਬਈ 'ਚ ਪਲਾਟ ਲੈ ਲਓ ਆਓ ਜੀ ਇੰਡੋਨੇਸ਼ੀਆ ਦੇ ਵਿੱਚ ਬੀਚ ਹਾਊਸ ਘਰ ਲੈ ਲਓ ਆਓ ਜੀ ਇੰਡੀਆ ਦੇ ਵਿੱਚ ਜ਼ਮੀਨਾਂ ਲੈ ਲਓ ਐਗਰੀਕਲਚਰ ਜ਼ਮੀਨਾਂ ਲੈ ਲਓ ਕਿਉਂ ਕਿਉਂਕਿ ਇਕਨੋਮਿਕਲੀ ਆਸਟ੍ਰੇਲੀਆ ਅੱਜ ਦੀ ਤਰੀਕ ਦੇ ਵਿੱਚ ਬੇਸ਼ੱਕ ਹੈਂਡ ਟੂ ਮਾਊਥ ਚੱਲ ਰਿਹਾ ਹੋਵੇ ਬਟ ਜਿਸ ਦਿਨ ਹਾਲਾਤ ਸੁਧਰਨ ਲੱਗੇ ਨਾ ਇੱਕ ਗੱਲ ਧਿਆਨ ਰੱਖਿਓ ਦੁਨੀਆ ਭਰ 'ਚ ਹੀ ਹਾਲਾਤ ਖਰਾਬ ਨੇ ਅੱਜ ਦੀ ਤਰੀਕ 'ਚ ਇਕਨੋਮਿਕਲੀ ਪੂਰੀ ਦੁਨੀਆ ਦਾ ਬੇੜਾ ਗਰਕ ਹੋ ਚੁੱਕਿਆ ਇਨਕਲੂਡਿੰਗ ਆਸਟ੍ਰੇਲੀਆ ਬਟ ਦੀ ਮੂਵਮੈਂਟ ਇਹ ਪੈਸੇ ਦਾ ਜਿਹੜਾ ਫੇਰ ਤੁਰਨ ਲੱਗਿਆ ਨਾ ਜਿੱਦਾਂ ਹੀ ਫਿਊਲ ਮਾਰਕੀਟ ਠੀਕ ਹੋ ਗਈ ਜਿੱਦਾਂ ਹੀ ਬੌਂਡ ਮਾਰਕੀਟ ਦੇ ਵਿੱਚ ਪੈਸਾ ਇਨਵੈਸਟਰਸ ਬਾਹਰ ਖਿੱਚਣ ਲੱਗ ਪਏ ਅਤੇ ਜਿੱਦਾਂ ਹੀ ਇੰਟਰਸਟ ਰੇਟਸ ਜਿਹੜੀਆਂ ਨੇ ਨੋਰਮਲ ਹੋ ਗਈਆਂ ਤਾਂ ਆਸਟ੍ਰੇਲੀਆ ਵਿਲ ਬੀ ਦੀ ਕੰਟਰੀ ਪੂਰੀ ਦੁਨੀਆ ਦੇ ਵਿੱਚ ਜਿਹੜੀ ਬਹੁਤ ਵਧੀਆ ਤਰੀਕੇ ਦੇ ਨਾਲ ਪੋਜ਼ਿਟਿਵਲੀ ਗਰੋ ਕਰੇਗੀ ਹਾਲਾਂਕਿ ਆਪਾਂ ਅੱਜ ਅਕਤੂਬਰ ਦੇ ਵਿੱਚ ਬੈਠੇ ਗੱਲ ਕਰ ਰਹੇ ਹਾਂ ਅਕਤੂਬਰ 2027 ਤੋਂ ਪਹਿਲਾਂ ਇੱਦਾਂ ਹੁੰਦਾ ਨਜ਼ਰ ਨਹੀਂ ਆ ਰਿਹਾ ਸੋ 27 ਤੋਂ ਬਾਅਦ ਹੀ ਸ਼ਾਇਦ ਅਗਲੇ ਸਾਲ ਦੇ ਕ੍ਰਿਸਮਿਸ ਤੋਂ ਬਾਅਦ ਹਾਲਾਤ ਸੁਧਰਨ ਲੱਗਣਗੇ ਆਸਟ੍ਰੇਲੀਆ 'ਚ ਉਦੋਂ ਤੱਕ ਜਿਹੜੇ ਬਚੇ ਰਹਿ ਗਏ ਟਿਕੇ ਰਹਿ ਗਏ ਉਦੋਂ ਤੱਕ ਦੀ ਇੱਕ ਕੱਢਣਾ ਟਾਈਮ ਜਿਹੜਾ ਉਹ ਬੜਾ ਮੁਸ਼ਕਿਲ ਹੈਗਾ ਹੈ ਪਰ ਬੌਂਡ ਯੀਲਡ ਦੇ ਬਾਰੇ ਜਿਹੜੀ ਮੈਂ ਹੋਰ ਵੀ ਥੋੜ੍ਹੀ ਡਿਟੇਲ ਦੇ ਵਿੱਚ ਗੱਲ ਕਰਨੀ ਚਾਹੁੰਦਾ ਸੀਗਾ ਮੋਟੀ ਮੋਟੀ ਜੀ ਤੁਹਾਨੂੰ ਦੱਸ ਦਿੰਦਾ ਕਿਉਂਕਿ ਟਾਈਮ ਥੋੜ੍ਹਾ ਜਿਹਾ ਘੱਟ ਹੈ ਸਰਕਾਰ ਜਦੋਂ ਬੌਂਡ ਜਾਰੀ ਕਰਦੀ ਹੈ ਉਹ ਪਹਿਲਾਂ ਹੀ ਤੈਅ ਕਰ ਦਿੰਦੀ ਹੈ ਕਿ ਉਹਦੇ 'ਤੇ ਕਿੰਨਾ ਵਿਆਜ ਦਊਗੀ ਔਰ ਜਿਹਨੂੰ ਮੈਂ ਤੁਹਾਨੂੰ ਦੱਸਿਆ ਸੀਗਾ ਕਿ ਉਹਨੂੰ ਕੂਪਨ ਰੇਟ ਕਹਿ ਲਿਆ ਜਾਂਦਾ ਉਹਨੂੰ ਇੰਟਰਸਟ ਰੇਟ ਨਹੀਂ ਕਹਿੰਦੇ ਕੂਪਨ ਰੇਟ ਕਹਿ ਲੈਂਦੇ ਪਰ ਜਿਹੜੇ ਸਰਕਾਰੀ ਬੌਂਡ ਜਾਰੀ ਹੋਣ ਤੋਂ ਬਾਅਦ ਜਿਹੜੇ ਖੁੱਲ੍ਹਾ ਬਾਜ਼ਾਰ ਹੈ ਸੈਕੰਡਰੀ ਮਾਰਕੀਟ ਜਿਹਨੂੰ ਕਹਿੰਦੇ ਉਹਦੇ 'ਚ ਲਗਾਤਾਰ ਖਰੀਦੇ ਅਤੇ ਵੇਚੇ ਜਾ ਸਕਦੇ ਨੇ ਸੋ ਬੌਂਡ ਦੀ ਕੀਮਤ ਉਹਦੇ ਅਕੋਰਡਿੰਗ ਜਿਹੜੀ ਉਹ ਬਦਲਦੀ ਰਹਿੰਦੀ ਹੈਗੀ ਹੈ ਅਤੇ ਉਹਨੂੰ ਹੀ ਯੀਲਡ ਕਹਿੰਦੇ ਹੈਗੇ ਨੇ ਕਿਉਂਕਿ ਉਹਦੀ ਮੰਗ ਦੇ ਵਿੱਚ ਬਦਲਾਅ ਹੁੰਦਾ ਰਹਿੰਦਾ ਉਦਾਹਰਣ ਦੇ ਤੌਰ ਦੇ ਉੱਤੇ ਸੌਖਾ ਕਰਕੇ ਹੋਰ ਦੱਸਦਾ ਤੁਹਾਨੂੰ ਅਮੈਰੀਕਨ ਬਾਜ਼ਾਰ ਦੇ ਵਿੱਚ $10 ਦੇ ਕੂਪਨ ਵਾਲੇ $100 ਦੇ ਬੌਂਡ ਜਿਹੜੇ ਨੇ ਕੂਪਨ ਰੇਟ ਯਾਨੀ ਕਿ ਵਿਆਜ ਵੀ $100 ਦੇ ਬੌਂਡ ਦੇ ਉੱਤੇ $10 ਤੁਹਾਨੂੰ ਮਿਲਣਗੇ ਉਹਦੇ 'ਤੇ ਨਿਵੇਸ਼ਕ ਨੂੰ $110 ਮਿਲਣੇ ਨੇ
ਯਾਨੀ ਕਿ 100 ਦਾ 110 ਮਿਲਣਾ। ਪਰ ਜੇ ਮਹਿੰਗਾਈ ਵੱਧਦੀ ਹੈ ਤਾਂ ਬੌਂਡ ਹੋਲਡਰ ਨੂੰ ਸੈਕੰਡਰੀ ਮਾਰਕੀਟ 'ਚ ਇਹਨੂੰ ਵੇਚਣਾ ਪੈ ਸਕਦਾ, ਕਿਉਂਕਿ ਮਹਿੰਗਾਈ ਵਧੀ ਹੋਈ ਹੈ ਤਾਂ ਇਸ ਕਰਕੇ ਉਹ ਜਿਹੜਾ $10 ਆ ਉਹਦੀ ਕੀਮਤ ਘੱਟ ਵੀ ਸਕਦੀ ਹੈ, ਉਹ $8 ਵੀ ਹੋ ਸਕਦੀ ਹੈ। ਸੋ ਬੌਂਡ ਹੋਲਡਰ ਇਹਦਾ ਵੇਚ ਕੇ ਪੈਸਾ ਕਿਤੇ ਹੋਰ ਜੇ ਲਗਾਉਣਾ ਚਾਹੇ ਜਿੱਥੋਂ ਉਹਨੂੰ ਜ਼ਿਆਦਾ ਰਿਟਰਨ ਮਿਲਦੀ ਹੈ ਤਾਂ ਉੱਥੋਂ ਲੈ ਲੈਂਦੇ ਨੇ, ਅਤੇ ਇਸੇ ਹੀ ਕਰਕੇ ਬਾਜ਼ਾਰ ਦੇ ਵਿੱਚੋਂ ਇਨਵੈਸਟਰਸ ਆਪਣਾ ਪੈਸਾ ਕੱਢਣ ਲੱਗ ਜਾਂਦੇ ਨੇ। ਹੁਣ ਜਦੋਂ ਬਾਜ਼ਾਰ 'ਚੋਂ ਇਨਵੈਸਟਰਸ ਪੈਸਾ ਕੱਢਣਗੇ ਤਾਂ ਸਟਾਕ ਮਾਰਕੀਟਸ ਕ੍ਰੈਸ਼ ਹੋਣਗੀਆਂ। ਸੋ ਇਹੀ ਇੰਡੀਆ ਦੇ ਨਾਲ ਹੋਇਆ ਹੈਗਾ। ਇੰਡੀਆ ਦੇ ਵਿੱਚ ਪਿਛਲੇ ਕੁਛ ਅਰਸੇ ਦੇ ਵਿੱਚ ਬਹੁਤ ਵੱਡੀ ਰਕਮ ਜਿਹੜੀ ਹੈ ਬਾਜ਼ਾਰ ਦੇ ਵਿੱਚੋਂ ਵਿਦਡਰਾਅ ਕੀਤੀ ਗਈ ਹੈ ਇਨਵੈਸਟਰਸ ਦੇ ਦੁਆਰਾ। ਹੁਣ ਉਹ ਇਨਵੈਸਟਰ ਇੰਡੀਆ ਦੇ ਵੀ ਹੋ ਸਕਦੇ ਨੇ, ਬਾਹਰਲੇ ਵੀ ਹੋ ਸਕਦੇ ਨੇ, ਉਹ ਨਹੀਂ ਯਕੀਨ ਕਰ ਰਹੇ ਹੈਗੇ ਕਿ ਇੰਡੀਆ ਦੀ ਮਾਰਕੀਟ ਦੇ ਵਿੱਚ। ਔਨ ਦੀ ਅਦਰ ਹੈਂਡ, ਮੈਂ ਬਾਰ ਬਾਰ ਇਹਨਾਂ ਦਾ ਕੰਪੈਰੀਜ਼ਨ ਅਮੈਰੀਕਾ ਦਾ ਕਿਉਂ ਇੰਡੀਆ ਆਸਟ੍ਰੇਲੀਆ ਦੇ ਨਾਲ ਕਰਦਾ ਤਾਂ ਕਿ ਤੁਹਾਨੂੰ ਸਮਝ ਲੱਗ ਸਕੇ। ਜਿਹੜੇ ਲੋਕ ਇਹ ਕਹਿੰਦੇ ਨੇ ਕਿ ਇੰਡੀਆ 'ਚ ਇਨਵੈਸਟ ਕਰੋ, ਇੰਡੀਆ 'ਚ ਇਨਵੈਸਟ ਕਰੋ, ਨੋਟ ਅ ਗੁੱਡ ਸਿਚੁਏਸ਼ਨ ਐਟ ਦਿਸ ਸਟੇਜ। ਇਟਸ ਐਟ ਦਿਸ ਸਟੇਜ ਤਾਂ ਕਿਸੇ ਵੀ ਕੰਟਰੀ 'ਚ ਇਨਵੈਸਟ ਕਰਨਾ ਕੋਈ ਚੰਗੀ ਸਿਚੁਏਸ਼ਨ ਨਹੀਂ ਹੈਗੀ। ਤੁਸੀਂ ਜਿੱਥੇ ਬੈਠੇ ਹੋ ਉੱਥੇ ਕਰ ਸਕਦੇ ਹੋ, ਕਿਉਂਕਿ ਉੱਥੇ ਤੇ ਤੁਹਾਨੂੰ ਭਾਅ ਭੇਤ ਹੋ ਸਕਦੇ ਨੇ, ਪਰ ਦੂਸਰੇ ਮੁਲਕਾਂ 'ਚ ਜਾ ਕੇ ਇਨਵੈਸਟ ਬਿਲਕੁਲ ਵੀ ਨਾ ਕਰੋ। ਸਪੈਸ਼ਲੀ ਸ਼ੇਅਰ ਮਾਰਕੀਟ ਦੇ ਵਿੱਚ ਤਾਂ ਬਿਲਕੁਲ ਵੀ ਨਾ ਕਰੋ, ਬੌਂਡ ਮਾਰਕੀਟ 'ਚ ਤਾਂ ਬਿਲਕੁਲ ਵੀ ਨਾ ਕਰੋ, ETF 'ਚ ਤਾਂ ਬਿਲਕੁਲ ਵੀ ਨਾ ਕਰੋ। ਸੋ ਫੋਰ ਐਗਜ਼ਾਮਪਲ, ਜੇ ਹੁਣ ਉਹੀ ਜਿਹੜਾ $100 ਵਾਲਾ ਜਿਹੜਾ ਬੌਂਡ ਜਿਹਦੇ $10 ਮਿਲ ਰਹੇ ਨੇ, ਮਾਰਕੀਟ ਦੇ ਵਿੱਚ ਹੇਰ ਫੇਰ ਹੁੰਦਾ ਤਾਂ ਉਹ ਤਾਂ $90 ਰਹਿ ਗਏ ਨਾ। ਹਾਲਾਂਕਿ ਕੂਪਨ ਰੇਟ ਤਾਂ ਉਹੀ ਰਹਿਣੀ ਹੈਗੀ ਹੈ, ਸਰਕਾਰ ਨੇ ਤਾਂ ਇਹੀ ਕਹਿਣਾ, ਪਰ ਤੁਸੀਂ ਆਪਣਾ ਪੈਸਾ ਕਿਤੇ ਹੋਰ ਇਨਵੈਸਟ ਕਰਕੇ ਉਹ ਗਵਾ ਲਿਆ ਨਾ। ਸੋ ਇਹ ਚੀਜ਼ ਹੈਗੀ ਹੈ, ਇੰਡੀਅਨ ਗਵਰਨਮੈਂਟ ਨੇ ਬਹੁਤ ਵੱਡੀ ਰਕਮ ਜਿਹੜੀ ਹੈ ਮੰਗੀ ਵੀ ਹੈ ਪਿਛਲੇ। ਹੋ ਸਕਦਾ ਹੈ ਕਿ ਤੁਸੀਂ ਬਤੌਰ NRI ਤੁਸੀਂ ਭਾਰਤ ਦੇ ਵਿੱਚ ਆਪਣੇ ਖਾਤਿਆਂ ਦੇ ਅੰਦਰ ਜਿਹੜੇ ਤੁਹਾਡੇ NRI ਅਕਾਊਂਟ ਹੋਣਗੇ ਉਹ 'ਚ ਵੱਡੀ ਵੱਡੀ ਰਕਮ ਭੇਜਤੀ ਹੋਵੇ, ਕਿਉਂਕਿ ਇੰਡੀਅਨ ਗਵਰਨਮੈਂਟ ਨੇ ਪਿੱਛੇ ਜੇ ਕਿਹਾ ਸੀ ਨਾ ਮੋਦੀ ਸਾਹਿਬ ਨੇ ਕਿ ਫੋਰੈਕਸ ਸਾਡੇ ਕੋਲ ਘੱਟ ਗਿਆ, ਵਿਦੇਸ਼ੋਂ ਮੇਂ ਸਫ਼ਰ ਮਤ ਕਰੋ, ਗੋਲਡ ਮੇਂ ਇਨਵੈਸਟ ਮਤ ਕਰੋ, ਹੈ ਜੀ ਤੇਲ ਮਤ ਇਤਨਾ ਖਾਓ ਪੀਓ, ਇਹ ਉਹ ਸਾਰੀਆਂ ਚੀਜ਼ਾਂ। ਫੋਰੈਕਸ ਘੱਟ ਰਿਹਾ ਸੀਗਾ, ਫੋਰੈਕਸ ਵਧਾਉਣ ਦੇ ਲਈ ਉਹਨਾਂ ਨੇ ਕੀ ਕੀਤਾ ਇੰਡੀਅਨ ਗਵਰਨਮੈਂਟ ਨੇ ਕਿ ਦੁਨੀਆ ਭਰ ਦੇ ਵਿੱਚ ਜਿੱਥੇ ਜਿੱਥੇ ਕੰਟਰੀਜ਼ ਆ ਵੱਡੇ ਵੱਡੇ ਬੈਂਕਾਂ ਨੂੰ ICICI HDFC ਇਹਨਾਂ 'ਚ ਜਿਹੜੇ NRI ਅਕਾਊਂਟ ਸੀ ਉਹਨਾਂ ਬੈਂਕਾਂ ਨੂੰ ਕਹਿਤਾ ਕਿ ਆਪਣੇ NRI ਕਸਟਮਰਸ ਤੱਕ ਟੈਪ ਕਰੋ, ਉਹਨਾਂ ਨੂੰ ਕਹੋ ਕਿ ਪੈਸਾ ਇਨਵੈਸਟ ਕਰਨ। ਸੋ ਉਹਨਾਂ ਲੋਕਾਂ ਨੇ ਡਾਲਰਸ ਦੇ ਰੂਪ ਦੇ ਵਿੱਚ ਪੈਸੇ ਇਨਵੈਸਟ ਕੀਤੇ। ਲਾਲਚ ਇਹ ਦਿੱਤਾ ਗਿਆ ਕਿ ਡਾਲਰਸ ਦਾ ਇਨਵੈਸਟਮੈਂਟ ਡਾਲਰਸ ਦੇ ਵਿੱਚ ਹੀ ਤੁਹਾਨੂੰ ਰਿਟਰਨ ਮਿਲੂਗਾ, ਯਾਨੀ ਕਿ ਜਿਹੜਾ ਇੰਟਰਸਟ ਹੈ ਜੋ ਇੰਡੀਅਨ ਗਵਰਨਮੈਂਟ ਦੇ ਰਹੀ ਸੀ 6% 6.25% ਜੋ ਵੀ ਹੋਊਗਾ ਅਲੱਗ ਅਲੱਗ ਬੈਂਕਾਂ ਦਾ, ਉਹ ਤੁਹਾਨੂੰ ਡਾਲਰਸ ਮਿਲੂਗਾ। ਸੋ ਇੰਡੀਅਨ ਲੋਕ ਖੁਸ਼ ਵੀ ਜੇ $1,000 ਇੱਥੇ ਮੈਂ ਆਸਟ੍ਰੇਲੀਅਨ ਬੈਂਕ 'ਚ ਰੱਖਦਾ, ਇੱਥੇ 2.5% ਕਿੰਨਾ ਕੁ ਮਿਲਦਾ ਹੈਗਾ ਇੰਟਰਸਟ, ਇੰਨਾ ਕੁ ਮਿਲਦਾ 3.5-3, ਇੰਡੀਆ 'ਚ ਡਬਲ ਮਿਲਣਾ ਹੈਗਾ, ਇੰਡੀਆ 'ਚ ਇਨਵੈਸਟ ਕਰ ਦਿਓ। ਉਹ ਇਟਸ ਨੋਟ ਰੋਂਗ, ਐਟ ਦੀ ਸੇਮ ਟਾਈਮ ਮੈਂ ਤੁਹਾਨੂੰ ਕਹਿ ਦਵਾਂ ਕਿ ਉਹ ਜਿਹੜਾ ਤੁਹਾਡਾ ਬੈਂਕਾਂ 'ਚ ਪੈਸਾ ਰੱਖਿਆ ਫੋਰੈਕਸ ਦੇ ਰੂਪ ਦੇ ਵਿੱਚ ਬੈਂਕ ਯੂਜ਼ ਕਰਨਗੇ, ਇਟਸ ਨੋਟ ਰੋਂਗ, ਪਰ ਉਹਨੂੰ ਹੁਣ ਵਿਦਡਰਾਅ ਕਰਵਾਉਣ ਲੱਗ ਪਏ ਨੇ, ਉਸ ਰਕਮ ਨੂੰ ਲੋਕ ਉੱਥੋਂ ਕਢਵਾਉਣ ਲੱਗ ਪਏ ਨੇ। ਇੰਟਰਸਟ ਜਿਹੜਾ ਲੈਣਾ ਸੀਗਾ ਉਹ ਹੁਣ ਅਗਲੇ 1 ਸਾਲ ਦੇ ਵਿੱਚ, ਮਾਰਕੀਟ ਕ੍ਰੈਸ਼ ਹੁੰਦੀ ਕਿਵੇਂ ਦੇਖਿਓ ਉੱਥੇ ਦੀ ਇੰਡੀਆ ਦੀ। ਸੋ ਇਸ ਕਰਕੇ ਉੱਥੇ ਜਿਹੜਾ ਤੁਸੀਂ ਸਟਾਕ ਮਾਰਕੀਟ ਦੇ ਵਿੱਚ ਬੌਂਡਸ ਦੇ ਵਿੱਚ ਇਨਵੈਸਟ ਕਰਨਾ ਉਹਦੇ 'ਚ ਥੋੜ੍ਹਾ ਜਿਹਾ ਦੇਖਿਓ। ਬਾਕੀ ਰੀਅਲ ਇਸਟੇਟ ਮੈਂ ਕਹਿ ਨਹੀਂ ਸਕਦਾ ਓਵਰਸੀਜ਼ ਦੀ ਕਿ ਇੰਡੋਨੇਸ਼ੀਆ ਦੀ ਕਿਵੇਂ ਬਦਲੂਗੀ। ਵੀਅਤਨਾਮ ਦੇ ਵਿੱਚ ਕਹਿ ਰਹੇ ਨੇ ਕਿ ਰੀਅਲ ਇਸਟੇਟ ਬੜੇ ਤਰੱਕੀ ਦੇ ਨਾਲ, ਬੜੀ ਤੇਜ਼ੀ ਦੇ ਨਾਲ ਅੱਗੇ ਵੱਧ ਰਹੀ ਹੈਗੀ। ਬਟ ਅਗੇਨ ਯੂ ਆਰ ਨੋਟ ਇਨ ਵੀਅਤਨਾਮ, ਵੀਅਤਨਾਮ ਦੇ ਹਾਲਾਤ ਵੀ ਨਹੀਂ ਪਤਾ ਹੈਗੇ, ਵੀਅਤਨਾਮ ਦੇ ਵਿੱਚ ਇੱਕ ਸਥਿਰ ਸਰਕਾਰ ਵੀ ਨਹੀਂ ਰਹਿ ਸਕਦੀ ਫਿਊਚਰ ਦੇ ਵਿੱਚ, ਪੋਸੀਬਲ ਨਹੀਂ ਹੈਗਾ ਵੀਅਤਨਾਮ ਦੇ ਵਿੱਚ ਨਹੀਂ ਰਹਿਣੀ ਹੈਗੀ ਉੱਥੇ। ਸੋ ਇਹ ਥੋੜ੍ਹਾ ਜਿਹਾ ਚੀਜ਼ਾਂ ਦੇਖਣੀਆਂ ਹੋਣਗੀਆਂ। ਆਸਟ੍ਰੇਲੀਆ ਦੇ ਵਿੱਚ ਆਉਣ ਵਾਲੇ ਸਮਿਆਂ ਦੇ ਵਿੱਚ ਫਾਇਦਾ ਜ਼ਰੂਰ ਤੁਹਾਨੂੰ ਮਿਲੂਗਾ ਜੇ ਤੁਸੀਂ ਆਸਟ੍ਰੇਲੀਆ 'ਚ ਇਨਵੈਸਟ ਕਰਕੇ ਰੱਖਿਆ ਹੈਗਾ। ਆਸਟ੍ਰੇਲੀਆ ਦੀ ਰੇਟਿੰਗ ਵੀ ਵੱਧੀ ਹੈਗੀ ਹੈ, AAA ਦੀ ਕ੍ਰੈਡਿਟ ਏਜੰਸੀ ਆਸਟ੍ਰੇਲੀਆ ਨੂੰ ਰੇਟਿੰਗ ਦਿੰਦੀਆਂ ਨੇ, ਨੋਟ ਲਾਈਕ ਅਮੈਰੀਕਾ, ਨੋਟ ਲਾਈਕ ਫਰਾਂਸ, ਇਟਲੀ ਜਾਂ ਜਪੈਨ ਜਾਂ ਇੰਡੀਆ ਵਰਗੀਆਂ ਇਕੋਨਮੀਜ਼ ਜਿੱਥੇ ਬਹੁਤ ਵੱਡਾ ਨੁਕਸਾਨ ਝੱਲਣਾ ਪੈ ਰਿਹਾ ਹੈਗਾ। ਐਨੀਵੇਜ਼, ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਫਿਲਹਾਲ ਇੰਨਾ ਹੀ, ਦਿਓ ਇਜਾਜ਼ਤ, ਹੋਪਫੁਲੀ ਕਿ ਸੌਖੀਆਂ ਕਰਕੇ ਇਹ ਚੀਜ਼ਾਂ ਸਮਝ ਆਈਆਂ ਹੋਣਗੀਆਂ, ਅਤੇ ਇਨਸਾਈਟ ਰਿਪੋਰਟ ਦੇ ਵਿੱਚ ਇਹੀ ਅੱਡ ਅੱਡ ਰਿਪੋਰਟਾਂ ਦੇ ਉੱਤੇ ਆਪਾਂ ਅੱਜ ਦੇ ਦਿਨ ਗੱਲ ਕਰਨੀ ਸੀਗੀ। ਥੈਂਕ ਯੂ ਸੋ ਮੱਚ, ਟੇਕ ਕੇਅਰ। ਗੌਤਮ ਕਪਿਲ ਵੱਲੋਂ ਇੰਨਾ ਹੀ, ਰੇਡੀਓ ਹਾਂਜੀ 1674 AM ਸੁਣਦੇ ਰਹੋ।

0: are now the ultimate power in the universe.
1: Radio Haji 1674.
2: Star Studio 18 and Panorama Studios Production presents.
3: बेटे के लिए justice चाहिए.
4: मुझे justice नहीं, बदला चाहिए.
2: Trishyam The Conclusion, starring Ajay Devgan, Tabu, Shreya Saran, Jaydeep Alawar, and many more.
5: इस बार खतरा कब, कैसे और कहां से आएगा?
2: The end we've been waiting for. Drishyam The Conclusion in cinema 2nd October.
5: Because the story is still not over. The last part is still left.
2: Overseas release by Zee Studios.
6: Australia with immigration da masla. Na jao idhar udhar. Sidhe aao IME advisor. Apni maa boli vich samjhan tuhadi lod nu. Nale variyan to skill visa 186, 189, 190, 482 te 491. Skill assessment, partner visa, parent visa, cha student visa to PR tak. Har immigration process layi expert guidance. Aaj hi parose naal sampark karo. IME advisor. Call 02-9063-1618. Hun Parramatta Sydney ਅਤੇ ਨਿਊ ਦਿੱਲੀ ਵਿੱਚ ਵੀ ਆਈਐਮਈ ਐਡਵਾਈਜ਼ਰ
7: ਸੁਣੋ ਜੀ ਗੱਡੀ ਅਕਸ਼ਰਾ ਜੂਲਰਸ ਵੱਲ ਲੈ ਲਓ
8: ਉਹ ਜੋ ਹੁਕਮ ਮੇਰੀ ਸਰਕਾਰ
7: ਉਹ ਆ ਕਿੱਧਰ ਹੈਰੀ ਸਪਾਰਕ ਵੱਲ ਜਾਣਾ ਤੁਸੀਂ ਆ ਕਿੱਥੇ ਜਾ ਰਹੇ ਹੋ
8: ਅਕਸ਼ਰਾ ਜੂਲਰਸ ਦੀ ਦੂਜੀ ਲੋਕੇਸ਼ਨ ਰਿਵਰਸਟਨ ਚ
7: ਯਾਨੀ ਹੁਣ 22 ਕੈਰਟ ਗੋਲਡ ਹਾਲਮਾਰਕ ਜੂਲਰੀ ਡਾਇਮੰਡ ਜੂਲਰੀ ਅਤੇ ਬਰਥ ਸਟੋਨ ਰਿੰਗਸ ਦੇ ਨਵੇਂ ਡਿਜ਼ਾਈਨ ਸਿਲਵਰ ਆਈਟਮਸ ਪੂਜਾ ਆਈਟਮਸ ਸਭ ਕੁਝ ਹੁਣ ਦੋ ਦੋ ਲੋਕੇਸ਼ਨ ਤੇ ਮਿਲਣਗੇ
8: ਆਹੋ ਜੀ ਆਹੋ
7: ਅਕਸ਼ਰਾ ਜੂਲਰ ਆਪਣੀ ਦੂਜੀ ਲੋਕੇਸ਼ਨ 56 ਗਾਫਿਲ ਰੋਡ ਈਸਟ ਰਿਵਰਸਟਨ ਵਿੱਚ ਵੀ ਤੁਹਾਡੀ ਸੇਵਾ ਵਿੱਚ
9: ਦੀਵਾਲੀ ਰੋਸ਼ਨੀ ਦਾ ਤਿਉਹਾਰ ਤੋ ਚਲੋ ਸ਼ਾਨ ਕੇ ਸਾਥ ਜ਼ਾਇਕੇ ਸੇ ਲਗਾਏ ਇਸਮੇ ਚਾਰ ਚਾਂਦ ਲਿਬਾਸੋਂ ਕੇ ਰੰਗ ਖਾਨੋਂ ਕਾ ਸਵਾਦ ਔਰ ਦੀਵਾਲੀ ਕਾ ਅਹਿਸਾਸ ਰੱਖੇ ਬਰਕਰਾਰ ਆਪਣੀ ਥਾਲੀ ਕੋ ਬਣਾਏ ਖਾਸ ਸ਼ਾਨ ਕੇ ਵੈਜ ਬਿਰਯਾਨੀ ਚਨਾ ਮਸਾਲਾ ਪਾਲਕ ਪਨੀਰ ਕਿਚਨ ਕਿੰਗ ਦਾਲ ਮਸਾਲਾ ਚਾਟ ਮਸਾਲਾ ਔਰ ਢੇਰੋਂ ਮਸਾਲੋਂ ਕੀ ਰੇਂਜ ਕੇ ਸਾਥ ਇਸ ਦੀਵਾਲੀ ਖੁਸ਼ੀਆਂ ਬਣੇ ਔਰ ਵੀ ਰੋਸ਼ਨ ਸ਼ਾਨ ਕੇ ਸਾਥ

0: ਤੁਸੀਂ ਸੁਣ ਰਹੇ ਹੋ ਇਸ ਪ੍ਰੋਗਰਾਮ ਦਾ ਰਿਪੀਟ ਬ੍ਰੌਡਕਾਸਟ। ਰੇਡੀਓ ਹਾਂਜੀ 1674 ਐਮ ਸਮਾਂ ਹੋ ਚੁੱਕਾ ਲਾਫਟਰ ਥੈਰੇਪੀ ਦਾ। ਕੱਲ੍ਹ ਦੇ ਗੁੱਸੇ ਗਿਲੇ ਪਰੇਸ਼ਾਨੀਆਂ ਜੋ ਵੀ ਮਨ ਦੇ ਉੱਤੇ ਬੋਝ ਆ ਸਾਰਾ ਕੁਛ ਇੱਕ ਪਾਸੇ ਰੱਖ ਕੇ ਅਤੇ ਹੱਸਣ ਹਸਾਉਣ ਦਾ ਚੁਟਕਲੇ ਸੁਣਾਉਣ ਦਾ ਹੋ ਚੁੱਕਾ ਸਮਾਂ। ਅਤੇ ਆਓ ਫਿਰ ਆਪਾਂ ਬੱਚਿਆਂ ਦੇ ਕੋਲੋਂ ਚੁਟਕਲੇ ਸੁਣਦੇ ਹਾਂ। ਮੈਂ ਵਾਅਦਾ ਕਰਦਾ ਕਿ ਮੈਂ ਜ਼ਰੂਰ ਜ਼ਰੂਰ ਜ਼ਰੂਰ ਹੱਸੂੰ ਅਤੇ ਤੁਸੀਂ ਵੀ ਜ਼ਰੂਰ ਹੱਸਿਓ। ਚੁਟਕਲਾ ਨਵਾਂ ਹੋਵੇ, ਪੁਰਾਣਾ ਹੋਵੇ, ਪਹਿਲਾਂ ਸੁਣਿਆ ਹੋਵੇ, ਜਿੰਨੀ ਵਾਰੀ ਮਰਜ਼ੀ ਸੁਣਿਆ ਹੋਵੇ, ਆਪਾਂ ਵਾਅਦਾ ਕਰੀਏ ਆਪਣੇ ਆਪ ਦੇ ਨਾਲ ਕਿ ਆਪਾਂ ਜ਼ਰੂਰ ਜ਼ਰੂਰ ਜ਼ਰੂਰ ਹੱਸਾਂਗੇ। ਅਤੇ ਆਓ ਫਿਰ ਰਲ ਮਿਲ ਕੇ ਆਪਾਂ ਹੱਸਦੇ ਹਾਂ। ਅਤੇ ਹੱਸਣ ਹਸਾਉਣ ਦੇ ਲਈ ਸਾਡੇ ਨਾਲ ਸਭ ਤੋਂ ਪਹਿਲਾਂ ਅੱਜ ਆਇਆ ਸੀ ਅਰਨਵ। ਸਤਿ ਸ਼੍ਰੀ ਅਕਾਲ ਅਰਨਵ, ਤੁਸੀਂ ਆਉਂਦੇ ਰਹੋ, ਉਸ ਤੋਂ ਬਾਅਦ ਫਿਰ ਮੰਨਤ ਫਤਿਹ, ਤੁਸੀਂ ਰੈਡੀ ਰਹੋ। ਸਤਿ ਸ਼੍ਰੀ ਅਕਾਲ ਅਰਨਵ। ਸਤਿ ਸ਼੍ਰੀ ਅਕਾਲ ਅਰਨਵ ਜੀ, ਕੀ ਹਾਲ ਨੇ? ਬਹੁਤ ਵਧੀਆ। ਕਿੱਦਾਂ ਰਹੀਆਂ ਤੁਹਾਡੀਆਂ ਛੁੱਟੀਆਂ? ਓਕੇ, ਕੀ ਕੀਤਾ ਛੁੱਟੀਆਂ ਚ? ਫਿਰ ਘਰੇ ਬੈਠੇ ਰਹੇ। ਇਹ ਸਭ ਤੋਂ ਬੈਸਟ ਕੰਮ ਹੈ ਯਾਰ, ਘਰੇ ਬਹਿਣ ਵਾਲਾ ਜਿਹੜਾ ਕੰਮ ਹੈ ਨਾ, ਇਹਦੇ ਤੋਂ ਬਿਹਤਰ ਤੇ ਹੋਰ ਕੋਈ ਕੰਮ ਹੀ ਨਹੀਂ ਹੈ ਨਾ, ਉਦਾਂ ਕਿੱਥੇ ਘਰ ਬੈਠਾ ਜਾਂਦਾ।
1: ਹਾਂਜੀ।
0: ਚਲੋ ਗੁੱਡ, ਫਿਰ ਬੀਬਾ ਪੁੱਤ ਹੋ ਗਿਆ। ਤੇ ਕੀ ਸੁਣਾਓਗੇ ਹੁਣ, ਵਾਪਸ ਚੱਲ ਗਏ ਸਕੂਲ?
1: ਹਾਂਜੀ।
0: ਓਕੇ ਓਕੇ, ਕੀ ਸੁਣਾਓਗੇ ਫਿਰ ਅੱਜ?
1: ਅੱਜ ਸੁਣਾਉਂਗਾ ਇੱਕ ਬਜ਼ਾਰਤ।
0: ਹਾਂਜੀ।
1: ਨਿੱਕੀ ਜੀ ਨਰਸ ਖੱਟਾ ਸੂਟ ਪਾਉਂਦੀ, ਬਿਨਾਂ ਪੁੱਛੇ ਟੀਕਾ ਲਾਉਂਦੀ।
0: ਨਿੱਕੀ ਜੀ ਨਰਸ ਕਰਦੀ ਨਾ ਤਰਸ, ਮੋਢੇ ਤੇ ਰੱਖਦੀ ਪਰਸ ਤੇ ਟੀਕਾ ਲਾਉਂਦੀ ਤੇ ਆਈ ਕਢਾਉਂਦੀ। ਹੈ, ਤੁਹਾਨੂੰ ਕਦੀ ਲਾਇਆ ਟੀਕਾ ਇਸ ਨਰਸ ਨੇ ਕਿ ਨਹੀਂ?
1: ਨਹੀਂ
0: ਨਹੀਂ, ਬਚਾਈ ਆ।
1: ਹਾਂਜੀ।
0: ਓਕੇ ਅਨਵ, ਤੁਸੀਂ, ਤੁਹਾਡਾ ਜਨਮ ਇੱਥੋਂ ਦਾ ਵਾ ਕਿ ਇੰਡੀਆ ਹੋਇਆ? ਇੰਡੀਆ ਹੀ। ਕਿੰਨੇ ਸਾਲਾਂ ਦੇ ਸੀ ਜਦੋਂ ਤੁਸੀਂ ਆਏ?
1: ਮੈਂ ਹੀ 7 ਸਾਲਾਂ ਦਾ, 6
0: 6 ਸਾਲਾਂ ਦਾ।
1: ਹਾਂਜੀ।
0: ਤੇ ਬਚਾ ਰਿਹਾ 6 ਸਾਲਾਂ ਚ ਕਦੀ ਨਹੀਂ ਟੀਕਾ ਲਗਾ?
1: ਨਹੀਂ।
0: ਹਾਂ, ਉਦਾਂ ਵੇਖੀ ਕਦੀ ਇਹ ਨਰਸ?
1: ਹਾਂਜੀ।
0: ਕਿੱਥੇ?
1: ਹਾਂਜੀ।
0: ਕਿੱਥੇ ਵੇਖੀ ਆ?
1: ਇੰਡੀਆ।
0: ਓਕੇ, ਇੱਥੇ ਤੇ ਨਹੀਂ ਵੇਖੀ ਕਦੀ ਹੈ ਨਾ?
1: ਨਹੀਂ, ਇੱਥੇ ਨਹੀਂ।
0: ਇੱਥੇ ਨਹੀਂ ਹੁੰਦੀ ਉਹ ਵਾਲੀ ਨਰਸ ਹੈ ਨਾ?
1: ਹਾਂਜੀ।
0: ਟੈਕਸੀ ਟੈਕਸੀ ਰੰਗੀ ਨਰਸ ਹੈ ਨਾ?
1: ਹਾਂਜੀ।
0: ਓ, ਇਹ ਭੂੰਡ ਆ ਫਿਰ।
1: ਹਾਂਜੀ।
0: ਹਾਂ, ਸਹੀ ਗੱਲ ਹੈ, ਇੱਥੇ ਨਹੀਂ ਕਦੀ ਵੇਖਿਆ ਆਪਾਂ ਹੈ ਨਾ। ਲੈ ਕੇ ਆਉਣਾ ਚਾਹੀਦਾ, ਲੈ ਕੇ ਆਉਣਾ ਚਾਹੀਦਾ ਇੱਥੇ ਇੱਕ ਭੂੰਡ ਹੈ ਨਾ, ਜਿੱਥੇ ਇੰਨਾ ਕੁਛ ਲੈਣ ਦਾ। ਅੱਛਾ, ਜਿਹੜੀ ਭੂੰਡ, ਜਿਹੜੇ ਜਿਹੜਾ ਭੂੰਡਾਂ ਦਾ ਘਰ ਹੁੰਦਾ ਵਾ, ਉਹਨੂੰ ਕੀ ਕਹਿੰਦੇ?
1: ਪਤਾ ਨਹੀਂ।
0: ਹੈਂ?
1: ਪਤਾ ਨਹੀਂ।
0: ਓ, ਜਿਹੜਾ ਨਰਸਾਂ ਦਾ ਸਟੇਸ਼ਨ ਹੁੰਦਾ ਨਾ ਭੂੰਡਾਂ ਦਾ ਘਰ, ਉਹਨੂੰ ਕਹਿੰਦੇ ਖੱਖਰ।
1: ਅੱਛਾ।
0: ਕੀ ਕਹਿੰਦੇ?
1: ਖੱਖਰ।
0: ਖੱਖਰ, ਹਾਂ, ਚੇਤਾ ਰੱਖਣਾ ਹੁਣ।
1: ਹਾਂਜੀ,
0: ਠੀਕ ਆ, ਥੈਂਕ ਯੂ।
1: ਕਰਦੇ
0: ਜਪਾਨ ਹੈ ਮੰਨਤ, ਆਪਾਂ ਵੀ ਚੱਲੀਏ ਕਿਤੇ ਜਪਾਨ? ਨੀ
1: ਕੈਨੇਡਾ ਚੱਲੀ ਗਿਆ, ਕਿਉਂਕਿ ਫਿਰ ਨਾਲੇ ਉੱਥੇ ਮੇਰੇ ਕਜ਼ਨ ਵੀ ਨੇ, ਬਹੁਤ ਸਾਰੇ ਮੇਰੇ ਭੂਆ ਹੁਣੀ ਵੀ ਨੇ,
0: ਕੈਨੇਡਾ ਚੱਲੀ ਗਿਆ,
1: ਬਹੁਤ
0: ਰਿਸ਼ਤੇਦਾਰ ਨੇ। ਹਾਂ ਹਾਂ, ਕੈਨੇਡਾ ਵਧੀਆ ਫਿਰ, ਨਾਲੇ ਤੁਸੀਂ ਅਮਰਿੰਦਰ ਗਿੱਲ ਦੇ ਮੁੰਡਿਆਂ ਨੂੰ ਮਿਲ ਲੋਗੇ ਹੈ ਨਾ?
1: ਟੀਨੇਜਰ ਹੋ ਗਈ ਆ।
0: ਟੀਨੇਜਰ ਤੁਸੀਂ ਹੋਏ ਨੀ ਹਲੇ? ਤੁਸੀਂ
1: ਨਹੀਂ, ਜਦੋਂ ਕਈ ਲੋਕੀ 12 ਸਾਲ ਦੇ ਜਵਾਕ ਨੂੰ ਸਮਝ ਲੈਂਦੇ ਆ,
0: ਅੱਛਾ ਨਹੀਂ ਪਰ ਉਹ ਤੇ
1: ਸਮਝਣਾ ਤਾਂ ਫਿਰ ਸਮਝ ਸਕਦੇ ਹੋ,
0: ਨਹੀਂ 13 ਦਾ ਹੀ ਹੁੰਦਾ ਵਾ।
1: ਹਾਂਜੀ
0: ਹੁੰਦਾ ਤੇ 13 ਦਾ ਹੀ ਆ।
1: ਹਾਂਜੀ
0: ਓਕੇ, ਚਲੋ ਫਿਰ ਮੈਂ ਤੁਹਾਡੇ ਤੇ ਛੱਡਦਾ ਨਾ, ਮੈਨੂੰ ਦੱਸਿਓ ਫਿਰ ਜਦੋਂ ਜਾਣਾ ਹੋਊਗਾ।
1: ਠੀਕ ਆ,
0: ਹਨਾ ਸਾਥ ਹੋਊਗਾ ਤੇ ਫਿਰ ਮੈਂ ਵੀ ਚੱਲ ਜਾਊਂਗਾ।
1: ਠੀਕ ਆ,
0: ਪਰ ਜਾਪਾਨ ਤੇ ਫਿਰ ਰਹਿ ਜਾਣਾ ਨਾ,
1: ਜਾਪਾਨ
0: ਕਿਤੇ ਆਪਾਂ ਵੀ ਸਾਯੋਨਾਰਾ ਕਰ ਆਵਾਂਗੇ।
1: ਠੀਕ ਆ, ਆਏ ਕਰਦੇ ਆ ਆਪਾਂ ਫਿਰ ਕੈਨੇਡਾ ਆ ਕੇ ਫਿਰ ਆਸਟ੍ਰੇਲੀਆ ਆਉਣ ਤੋਂ ਪਹਿਲਾਂ ਪਹਿਲਾਂ ਜਾਪਾਨ ਘੁੰਮ ਕੇ ਫਿਰ ਆਵਾਂਗੇ।
0: ਹਾਂ ਆ ਵੀ ਠੀਕ ਆ ਵੈਸੇ, ਲੈਂਗੁਏਜ ਦਾ ਨਹੀਂ ਕੁੜੀ ਕੋਈ ਚੱਕਰ ਹੈਗਾ, ਲੈਂਗੁਏਜ ਤੇ ਨਾ ਉਹ ਅੱਜ ਕੱਲ ਗੂਗਲ ਵਾਲੇ ਕਰ ਦਿੰਦੇ ਟ੍ਰਾਂਸਲੇਟ।
1: ਹਾਂਜੀ ਪਰ ਨਾਲੇ ਉਨੇ ਚਿਰ ਚ ਫਿਰ ਮੈਂ ਇੱਕ

0: ਠੀਕ ਹੈ।
1: ਮਨਬਿਲੀ ਕੱਲ ਨਹੀਂ ਆਏ ਤੁਸੀਂ?
0: ਕੱਲ ਲੇਟ ਹੋ ਗਏ ਸਕੂਲ ਵਾਸਤੇ।
1: ਓਏ ਯਾਰ, ਉੱਠੇ ਲੇਟ ਹੀ, ਮੈਨੂੰ ਪਤਾ ਤੁਸੀਂ ਸੁਸਤੀ ਪਾਈ ਸੀ ਨਾ ਕੱਲ।
0: ਹਾਂਜੀ।
1: ਓਏ, ਇੰਨੀ ਸੁਸਤੀ ਕਿੱਥੋਂ ਆ ਜਾਂਦੀ ਹੈ ਯਾਰ?
0: ਥੋੜੀ
1: ਜੀ ਹੋਈ ਆ। ਓਕੇ, ਤੇ ਮਾਨੂੰ ਬਿੱਲੀ ਨੂੰ ਵੀ ਸੁਸਤੀ ਪੈਂਦੀ ਕਿ ਨਹੀਂ ਭਲਾ? ਮੈਨੂੰ ਲੱਗਦਾ ਪੈਂਦੀ, ਉਹ ਵੀ ਕਈ ਵਾਰੀ ਨਾ ਸਵੇਰੇ ਸਵੇਰੇ ਮਿਆਉ ਕਰਦੀ ਨੀ ਆ। ਨਹੀਂ ਕਰਦੀ, ਸਵੇਰੇ ਸਵੇਰੇ ਨਹੀਂ ਕਰਦੀ।
0: ਹਾਂਜੀ।
1: ਨਹੀਂ ਯਾਰ, ਸਵੇਰੇ ਸਵੇਰੇ ਉਹ ਚੁੱਪ ਹੀ ਕੀਤੀ ਰਹਿੰਦੀ ਆ।
0: ਨਹੀਂ ਨਹੀਂ।
1: ਓਕੇ, ਮੈਂ ਨਹੀਂ ਫਿਰ ਸੁਣੀ। ਕੀ ਸੁਣਾਓਗੇ ਫਿਰ?
0: ਬਜ਼ਾਰੋਟ।
1: ਓਕੇ, ਸੌਖੀ ਜੀ ਪਾਇਓ ਯਾਰ।
0: ਕਿਸੇ ਨੇ
1: ਲਾਈ? ਓਕੇ, ਉਹ ਫਿਰ ਛਪਾਈ ਨਾ
0: ਲੈ ਲੋ ਵਾਲੀ ਖੁੰਡੀ ਕਾਣ ਵਾਲੀ ਚੀਜ਼।
1: ਅੱਛਾ, ਯੈਲੋ
0: ਵਾਲੀ ਚੀਜ਼।
1: ਓਕੇ, ਖਾਣ ਵਾਲੀ ਚੀਜ਼ ਆ। ਓਕੇ,
0: ਹਾਂਜੀ,
1: ਯੈਲੋ ਚੀਜ਼ ਆ। ਹਾਂ
0: ਹਾਂਜੀ।
1: ਓਕੇ ਯਾਰ, ਤੇ ਇੱਕ ਤੁਸੀਂ ਨਾ ਬੜੀ ਔਖੀ ਲੈ ਕੇ ਆਉਂਦੇ ਹੋ। ਤੁਸੀਂ ਖਾਂਦੇ ਹੋ?
0: ਔਖੀ ਆ।
1: ਤੁਸੀਂ ਖਾ ਲੈਂਦੇ ਹੋ?
0: ਹਾਂਜੀ।
1: ਤੁਸੀਂ ਲਾਈਕ ਕਰਦੇ ਹੋ?
0: ਹਾਂਜੀ।
1: ਤੁਸੀਂ ਨਿੱਕਰ ਲਾ ਕੇ ਖਾਂਦੇ ਹੋ? ਉਹਦਾ ਕਿੱਥੇ? ਮੈਨੂੰ ਲਿਆ ਕੇ ਦੋਗੇ? ਓਕੇ, ਕਦੋਂ?
0: ਤੁਸੀਂ ਕਦੋਂ ਲੈ ਕੇ ਆਉਣਾ
1: ਹੈ? ਤੁਸੀਂ ਮੈਨੂੰ ਕਦੋਂ ਲਿਆ ਕੇ ਦੋਗੇ?
0: ਪਤਨੀ।
1: ਓਕੇ, ਇਹ ਫਿਰ ਕੇਲਾ ਲੱਗਦਾ ਮੈਨੂੰ।
0: ਹਾਂਜੀ।
1: ਓ ਬੱਲੇ ਬੱਲੇ, ਟਿੰਗਲਿੰਗ ਲਿੰਗ ਲਿੰਗ ਲਿੰਗ ਲਿੰਗ ਲਿੰਗ, ਕੇਲਾ ਦੀ ਬਨਾਨਾ। ਹਾਂਜੀ, ਸਤਿ ਸ਼੍ਰੀ ਅਕਾਲ ਸ਼੍ਰੇਆ।
0: ਸਤਿ ਸ਼੍ਰੀ ਅਕਾਲ ਅੰਕਲ ਜੀ।
1: ਸਤਿ ਸ਼੍ਰੀ ਅਕਾਲ ਸ਼੍ਰੇਆ, ਕੀ ਖਾਧਾ ਸ਼੍ਰੇਆ ਸਵੇਰੇ ਸਵੇਰੇ? ਚਾਹ ਪੀ ਲਈ, ਥੈਂਕ ਯੂ। ਚਾਹ ਦੇ ਨਾਲ ਕੀ ਪੀਤਾ? ਚਾਹ ਦੇ ਨਾਲ ਕੀ ਖਾਧਾ? ਮੈਂ ਪਿੰਨੀ ਖਾਧੀ, ਮੇਰੇ ਕੋਲ ਇੱਕ ਲਾਸਟ ਪਿੰਨੀ ਹੈਗੀ ਸੀ ਅੱਜ, ਲਾਸਟ ਪਿੰਨੀ ਆਫ ਦਾ ਸੀਜ਼ਨ। ਠੀਕ ਹੈ। ਓਕੇ, ਕੀ ਸੁਣਾਓਗੇ ਫਿਰ? ਓਕੇ, ਕਿਹੜੀ ਕਿਹੜੀ? ਅੱਛਾ, ਤੁਸੀਂ ਪਰੇ ਕੋ ਚਲ ਜਾਂਦੇ? ਹਾਂ, ਇੱਥੇ ਰਹਿ ਕੇ ਦੱਸੋ।
0: ਨਿੱਕੀ ਜੀ ਕੁੜੀ, ਰੈਣ ਪਰਾਂਦੀ ਕੁੜੀ।
1: ਅੱਛਾ, ਨਿੱਕੀ ਜੀ। ਓਕੇ ਓਕੇ ਓਕੇ ਓਕੇ ਓਕੇ, ਨਿੱਕੀ ਜੀ ਕੁੜੀ। ਓਕੇ, ਨਿੱਕੀ ਜੀ ਕੁੜੀ ਤੇ ਲੈ ਕੇ ਪਰਾਂਦਾ ਤੁਰੀ, ਇਹ ਸ਼੍ਰੇਆ ਤੇ ਨਹੀਂ ਹੋ ਸਕਦੀ, ਸ਼੍ਰੇਆ ਤੇ ਵੱਡੀ ਹੋ ਗਈ ਹੁਣ, ਹੈ ਨਾ?
0: ਹਾਂਜੀ।
1: ਹੋਰ ਕਿਹੜੀ ਨਿੱਕੀ ਕੁੜੀ ਸਾਡੇ ਕੋਲ?
0: ਪਤਾ ਨਹੀਂ
1: ਕਿਹੜੀ ਨਿੱਕੀ ਜੀ
0: ਕੁੜੀ। ਆਪੇ ਗੈਸ ਕਰ ਲੋ।
1: ਹੈ?
0: ਗੈਸ ਕਰ ਲੋ।
1: ਆਪੇ ਗੈਸ ਕਰ ਲਈਏ? ਇਹ ਫਿਰ ਸੂਈ ਧਾਗਾ ਵਾ।
0: ਬੱਲੇ ਬੱਲੇ,
1: ਓ ਡਿੰਗ ਲਿੰਗ ਲਿੰਗ ਲਿੰਗ ਲਿੰਗ ਲਿੰਗ ਲਿੰਗ, ਬੱਲੇ ਬੱਲੇ, ਜਿੱਤ ਗਿਆ ਮੈਂ।
0: ਬੱਲੇ ਬੱਲੇ, ਸ਼ਵਾ ਸ਼ਵਾ ਚੱਕਰੇ ਪੱਤੇ।
1: ਥੈਂਕ ਯੂ ਜਰਿਆ ਬਜਾਰਤ ਤੇ ਨੀ ਫੁੱਫੂ ਹੁੰਦਾ ਬੋਲੀ ਤੇ ਹੁੰਦਾ ਕੁੜੀਏ ਬਾਏ ਬਾਏ ਬਾਏ ਬਾਏ ਬਾਏ ਬਾਏ ਬਾਏ ਬਾਏ ਬਾਏ ਥੈਂਕ ਯੂ ਤੇ ਸਾਡੇ ਨਾਲ ਸ਼੍ਰੇਆ ਤੇ ਹੁਣ ਭਾਈ ਸਾਡੇ ਨਾਲ ਹੁਣ ਗਈਆਂ ਨਾਹਤ ਤੇ ਹਰਗੁਣ ਨੂੰ ਪਹਿਲਾਂ ਆਪਾਂ ਲੈ ਲੈਂਦੇ ਹਾਂ ਤੇ ਜੇ ਤੁਸੀਂ ਪੁੱਤ ਰੈਡੀ ਹੋ ਤੇ ਫਿਰ
0: ਸਤਿ ਸ਼੍ਰੀ ਅਕਾਲ ਅੰਕਲ ਜੀ
1: ਸਤਿ ਸ਼੍ਰੀ ਅਕਾਲ ਕੀ ਹਾਲ ਹੈ ਨਾਹਤ ਦਾ
0: ਵਧੀਆ ਤੁਸੀਂ ਸੁਣਾਓ
1: ਮੈਂ ਵੀ ਠੀਕ ਹਾਂ ਅੱਜ ਤੇ ਨਹੀਂ ਸੁਸਤੀ ਪਈ
0: ਨਹੀਂ
1: ਓਨੀ ਨੀ ਪਈ ਹੈ ਨਾ
0: ਠੀਕ ਹੈ ਨਾ ਮੌਸਮ
1: ਨਾਲੇ ਨਾਹਤ ਨੂੰ ਘੱਟ ਪੈਂਦੀ ਹੈ ਹਰਗੁਣ ਨੂੰ ਜ਼ਿਆਦਾ ਪੈਂਦੀ ਸੁਸਤੀ ਹੈ ਨਾ
0: ਹਾਂਜੀ ਕਿਉਂਕਿ ਅੱਜ ਦੀਦੀ ਛੇਤੀ ਉੱਠ ਗਈ ਤੇ ਦੀਦੀ ਨੂੰ ਸਾਰੇ ਕਹਿੰਦੇ ਨੇ ਕਿ ਬਹੁਤ ਲੇਜ਼ੀ ਹੈ
1: ਆਹੋ ਸਗੋਂ ਪਹਿਲਾਂ ਉੱਠ ਪਈ ਹੈ ਨਾ
0: ਹਾਂਜੀ
1: ਅੱਜ ਤੇ ਫਿਰ ਉਹਨੂੰ ਸ਼ਾਬਾਸ਼ੀ ਬਣਦੀ ਹੈ
0: ਹਾਂਜੀ
1: ਕੀ ਕੀਤਾ ਸਵੇਰੇ ਉੱਠ ਕੇ ਫਿਰ
0: ਪਹਿਲਾਂ ਮੈਂ ਬਰੱਸ਼ ਕੀਤਾ ਫਿਰ ਕੱਪੜੇ ਪਾਏ ਫਿਰ ਦੁੱਧ ਪੀਤਾ
1: ਓਏ ਤਿਆਰ ਤਿਉਰ ਹੋ ਗਏ ਹੈ
0: ਹਾਂਜੀ
1: ਗੁੱਡ ਹੁਣ ਰੈਡੀ ਹੋ ਸਕੂਲ ਜਾਣ ਲਈ ਰੈਡੀ
0: ਹਾਂਜੀ ਰੈਡੀ
1: ਓਕੇ ਕੀ ਸੁਣਾਓਗੇ ਫਿਰ
0: ਅੱਜ ਮੈਂ ਇੱਕ ਬੁਝਾਰਤ ਸੁਣਾਉਂਗੀ
1: ਓਕੇ ਸੁਣਾਓ
0: ਨਿੱਕੀ ਜਿਹੀ ਪਿੱਦਨੀ ਪਿੱਦ ਪਿੱਦ ਕਰਦੀ ਸਾਰੇ ਜਹਾਨ ਦੀ ਲਿੱਦ ਇਕੱਠੀ ਕਰਦੀ ਬੁੱਝੋ ਕੀ
1: ਓਏ ਤੁਸੀਂ ਇੱਕ ਤਾਂ ਬੁਝਾਰਤਾਂ ਬੜੀਆਂ ਔਖੀਆਂ ਲੈ ਕੇ ਆਉਂਦੇ ਹੋ ਤੁਸੀਂ
0: ਨਹੀਂ ਇਹ ਇਹਦਾ ਆਨਸਰ ਤਾਂ ਬਹੁਤ ਈਜ਼ੀ ਹੈ
1: ਅੱਛਾ ਆਨਸਰ ਈਜ਼ੀ ਆ ਪਰ ਬੁਝਾਰਤ ਤੇ ਔਖੀ ਹੈ ਨਾ
0: ਹਾਂਜੀ
1: ਪਿੱਦ ਪਿੱਦ ਕਰਦੀ ਹਾਂ ਓਕੇ ਪਿੱਦ ਪਿੱਦ ਕੌਣ ਕਰਦੀ ਆ ਪਿੱਦ ਪਿੱਦ ਪਿੱਦ ਪਿੱਦ ਕਰਦੀ ਕਿਉਂ ਆ ਹਿੰਟ ਦੇ ਦੋ ਮੈਨੂੰ ਫਿਰ ਕੋਈ ਸਫਾਈ ਕਰਨ ਦੇ ਲਈ ਵਰਤਦੇ ਆ ਓਕੇ ਸਫਾਈ ਕਰਨ ਦੇ ਲਈ ਫਿਰ ਆਪਾਂ ਵੈਕਿਊਮ ਵਰਤਦੇ ਆ ਫਿਰ ਆਪਾਂ ਝਾੜੂ ਵਰਤਦੇ ਆ
0: ਹਾਂਜੀ ਤੁਸੀਂ ਆਨਸਰ ਬੋਲਤਾ
1: ਅੱਛਾ ਝਾੜੂ ਹੀ ਆ
0: ਹਾਂਜੀ
1: ਓਕੇ ਓਕੇ ਓਕੇ ਠੀਕ ਠੀਕ ਠੀਕ ਤੁਸੀਂ ਤਾਂ ਬੜਾ ਟ੍ਰਿਕ ਕਰ ਦਿੰਦੇ ਹੋ ਕੁੜੀਓ ਤੁਹਾਨੂੰ ਆਉਂਦੀ ਸੀ ਪਹਿਲਾਂ
0: ਹਾਂਜੀ
1: ਓਏ ਤੇ ਤੁਸੀਂ ਫਿਰ ਮੈਨੂੰ ਪਹਿਲਾਂ ਦੱਸ ਦੇਣਾ ਸੀ ਥੈਂਕ ਯੂ ਰੋਨਾ ਹਾਂ
0: ਥੈਂਕ ਯੂ ਦੀਦੀ ਨਾਲ ਗੱਲ ਕਰ ਲਓ
1: ਹਾਂਜੀ ਹਾਂਜੀ ਸਤਿ ਸ਼੍ਰੀ ਅਕਾਲ ਹਰਗੁਣ ਚਲੋ ਦਫਾ ਕਰ ਉੱਠ ਹੀ ਪੈਨੇ ਹਨਾ ਗੁੱਡ ਫਿਰ ਉੱਠ ਕੇ ਵਧੀਆ ਵਧੀਆ ਫੀਲ ਹੋਇਆ ਕਿ ਨਹੀਂ
0: ਹਾਂਜੀ
1: ਹੋ ਗਿਆ ਓਕੇ ਚਲੋ ਗੁੱਡ ਰੈਡੀ ਹੋਣ ਫਿਰ
0: ਹਾਂਜੀ ਹੁਣ ਰੈਡੀ ਆ
1: ਓਕੇ ਕੀ ਸੁਣਾਓਗੇ
0: ਅੱਜ ਮੈਂ ਇੱਕ ਚੁਟਕਲਾ ਸੁਣਾਉਂਗੀ ਪਰ ਪਹਿਲਾਂ ਮੈਂ ਕੁਝ ਦੱਸਣਾ ਆ
1: ਹਾਂਜੀ ਕੀ
0: ਮੈਂ ਜਸਵਾਲ ਅੰਕਲ ਨੂੰ ਮਿਲੀ ਸੀ
1: ਕਿਨੂੰ ਜਸਵਾਲ ਅੰਕਲ ਨੂੰ
0: ਹਾਂਜੀ
1: ਓਕੇ ਓਕੇ ਗੁੱਡ ਗੁੱਡ ਗੁੱਡ ਕਿੱਥੇ ਮਿਲ ਪਏ
0: ਉਹ ਗੁਰਦੁਆਰੇ ਦੇ ਵਿੱਚ ਉਹ ਪੀਜ਼ਾ ਵਰਤਾ ਰਹੇ ਸੀ ਨਾਲੇ ਖਾ ਵੀ ਰਹੇ ਸੀਗੇ
1: ਹਾਂ ਨਾਲ ਨਾਲ ਹੀ ਉਹ ਸਾਰੇ ਨੂੰ ਵਰਤਾ ਕੇ ਜਿਹੜਾ ਵੱਧ ਉਹ ਆਪੇ ਲੈ ਕੇ ਬਹਿ ਜਾਂਦੇ ਹੁੰਦੇ ਆ
0: ਹਾਂਜੀ
1: ਫਿਰ ਤੁਸੀਂ ਕਿੱਦਾਂ ਪਛਾਣਿਆ ਪੀਜ਼ਾ ਖਾਣ ਤੋਂ
0: ਨਹੀਂ ਪਾਪਾ ਨੂੰ ਜਾਣਦੇ ਸੀਗੇ ਪਾਪਾ ਜਾਣਦੇ ਸੀ ਉਹਨਾਂ ਨੂੰ ਫਿਰ ਅਸੀਂ ਉਹਨਾਂ ਤੋਂ ਮਿਲੇ
1: ਓਕੇ ਓਕੇ ਓਕੇ ਗੁੱਡ ਕੀ ਕਹਿੰਦੇ ਸੀ ਫਿਰ
0: ਉਹ ਕਹਿੰਦੇ ਸੀਗੇ ਵੀ ਅਸੀਂ ਸੁਣਾਨੇ ਆ ਉਹਨਾਂ ਨੇ ਸੁਣਿਆ ਸਾਡਾ ਤੇ ਉਹਨਾਂ ਬਾਰੇ ਰੋਜ਼ ਗੱਲਾਂ ਵੀ ਹੁੰਦੀਆਂ ਰੇਡੀਓ ਦੇ ਵਿੱਚ
1: ਮੈਨੂੰ ਲੱਗਦਾ ਹਲੇ ਵੀ ਸੁਣ ਰਹੇ ਹੋਣੇ
0: ਹਾਂਜੀ
1: ਹੈ ਨਾ ਕੋਈ ਸੋਹਣੀ ਜਿਹੀ ਗੱਲ ਕਰਦੇ
2: ਉਹ ਵਧੀਆ ਨੇ
1: ਨਹੀਂ ਵਾਂ ਅੰਕਲ ਤੇ ਹੈ ਹੀ ਬੜੇ ਵਧੀਆ ਹਾਂ
2: ਹਾਂਜੀ
1: ਹੈ ਨਾ ਕਿਊਟ ਅੰਕਲ ਆ
2: ਹਾਂਜੀ
1: ਤੇ ਨਾਲੇ ਹੁਣ ਇੱਦਾਂ ਦੀਆਂ ਗੱਲਾਂ ਕਰੇਂਗੀ ਤੇ ਫਿਰ ਤੈਨੂੰ ਸਭ ਤੋਂ ਪਹਿਲਾਂ ਉਹ ਪੀਜ਼ਾ ਦਿਆ ਕਰਨਗੇ ਗਰਮ ਗਰਮ ਨੈਕਸਟ ਟਾਈਮ
2: ਹਾਂਜੀ
1: ਇਹਨਾਂ ਦੇ ਪੀਜ਼ੇ ਤੇ ਡਿਊਟੀ ਹੁੰਦੀ ਉਹ ਆਲਵੇਜ਼
2: ਓਕੇ ਫਿਰ ਮੈਂ ਲੈ
1: ਲਾਂਗੀ ਹਾਂਜੀ ਕੀ ਸੁਣਾਓਗੇ ਫਿਰ ਹਾਂਜੀ
2: ਇੱਕ ਵਾਰੀ ਭੋਲਾ ਮਿਕਸ ਜੂਸ ਵਾਲੇ ਦੀ ਦੁਕਾਨ ਤੇ ਜਾਂਦੇ ਤੇ ਜੂਸ ਵਾਲੇ ਨੂੰ ਕਹਿੰਦਾ ਮੈਨੂੰ ਛੇਤੀ ਛੇਤੀ ਮਿਕਸ ਜੂਸ ਪਿਲਾ ਦੇ ਮੇਰੀ ਲੜਾਈ ਹੋਣ ਵਾਲੀ ਆ ਤੇ ਜੂਸ ਵਾਲਾ ਕਹਿੰਦਾ ਉਹਨੂੰ ਫਟਾਫਟ ਤਿੰਨ ਚਾਰ ਗਲਾਸ ਪਿਲਾ ਦਿੰਦਾ ਮਿਕਸ ਜੂਸ ਦੇ ਤੇ ਫਿਰ ਉਹਨੂੰ ਪੁੱਛਦਾ ਕਿ ਲੜਾਈ ਕਦੋਂ ਹੋਏਗੀ ਤੇਰੀ ਕਹਿੰਦਾ ਜਦ ਤੂੰ ਪੈਸੇ ਮੰਗੇਗਾ
1: ਪੈਸੇ ਮੰਗ ਕੇ ਵੇਲਾ ਸਾਡੇ ਨਾਲ ਹਰਗੁਣ ਜੀ ਤੇ ਹੁਣ ਸਾਡੇ ਨਾਲ ਆ ਤਵਨੀਤ ਐਂਡ ਸਿਬਲਿੰਗ ਸਤਿ ਸ੍ਰੀ ਅਕਾਲ ਤਵਨੀਤ ਕੀ ਹਾਲ ਹੈ ਮੇਰਾ ਵੀ ਠੀਕ ਆ ਕੱਲ ਫਿਰ ਕੇਕ ਮਿਲਿਆ ਕਿ
0: ਨਹੀਂ ਕੰਮ ਤੇ ਸੀ
1: ਅੱਛਾ ਤੇ ਕੇਕ ਹੀ ਮਿਲਿਆ
0: ਨਹੀਂ ਡੈਡ ਨੇ ਅੱਜ ਵਾਪਸ ਆਣਾ ਰਾਤੀ ਤੇ ਫਿਰ ਨੂੰ ਕੱਲ ਫੇਰ ਜਾਣਾ
1: ਅੱਛਾ ਤੇ ਅੱਜ ਫਿਰ ਕੇਕ ਕੱਟੋਗੇ ਹੈ ਗਿਫਟ ਨੇ ਵੇਖ ਹੀ ਲੈਣਾ ਇੱਕ ਨਿਕਾਹ ਜਿਹਾ ਲੈ ਆਇਓ ਚਲੋ ਠੀਕ ਹੈ ਮੈਂ ਤੇ ਆਪ ਮੰਨਤ ਦੇ ਨਾਲ ਜਾਣਾ ਵਾ ਮੰਨਤ ਨੇ ਲੈ ਕੇ ਜਾਣਾ ਮੈਨੂੰ ਫਿਰ ਉਹਨੂੰ ਮੈਂ ਕਹਿ ਦਿੰਦਾ ਵਾ ਵੀ ਇੱਕ ਟਿਕਟ ਹੋਰ ਕਰਾ ਲਈ ਠੀਕ ਹੈ ਅੱਖ ਮੇਰੀ ਮੋਟੀ ਨੀ ਮੋਟੀ ਮੋਟੀ ਹੋ ਗਈ ਤੇ ਅੱਖ ਮੇਰੀ ਮੋਟੀ ਨੀ ਫਿਰ ਤੇ ਤਵਨੀਤਾ ਬਣ ਗਿਆ ਹੋਣਾ ਹੈ
0: ਮੰਮਾ ਜਦੋਂ ਛੋਟੇ ਹੁੰਦੇ ਸੀ ਮੰਮਾ ਨੂੰ ਹਰ ਸਾਲ ਨੂੰ ਪੂਰਨ ਲੜਦਾ ਸੀ ਹੱਥ ਤੇ ਕਰੀਏ ਅਬ ਬੂਟੇ ਜਾਂ ਅੱਖ ਤੇ
1: ਜ਼ਿਆਦਾ ਮੂੰਹ ਤੇ ਲੜਦਾ ਹੁੰਦਾ ਸੀ ਨਾ
0: ਹਾਂਜੀ
1: ਪਹਿਲਾਂ ਤੇ ਸਾਰਿਆਂ ਨੂੰ ਲੜਦੇ ਹੁੰਦੇ ਸੀ ਜਦੋਂ ਆਪਾਂ ਇੰਡੀਆ ਹੁੰਦੇ ਹਾਂ ਤਵਨੀਤ ਉਦੋਂ ਤੇ ਬਹੁਤ ਲੜਦੇ ਸੀ
0: ਗਰਮੀਆਂ ਚ ਪੂੰਡ ਬਹੁਤ ਹੁੰਦੇ
1: ਜੇ ਅਮਰੂਦ ਤੋੜਨ ਲੱਗੋ ਤਾਂ ਪੂੰਡ ਲੜ ਜਾਂਦਾ ਜਾਮ ਨੂੰ ਤੋੜਨ ਲੱਗੋ ਤਾਂ ਪੂੰਡ ਲੜ ਜਾਂਦਾ
0: ਸਾਨੂੰ ਪੂੰਡ ਲੜਦਾ ਬਿਕੋਜ਼ ਤੁਸੀਂ ਅਮਰੂਦ ਦਾ ਛੇਤੀ ਛੇਤੀ ਵਿਆਹ ਨਹੀਂ ਕਰਾ ਰਹੇ
1: ਸਹੀ ਗੱਲ ਹੈ ਸਹੀ ਗੱਲ ਹੈ ਸਹੀ ਨਹੀਂ ਕਰਾ ਹੀ ਦੇਣਾ ਵਾ ਹੁਣ ਆਪਾਂ ਤੇ ਉਹਨੂੰ ਕਿਹਾ ਸ਼ੋਪਿੰਗ ਸ਼ੂਪਿੰਗ ਕਰ ਲੈਣ ਦੋ ਉਹਨੂੰ
0: ਉਹਨੇ ਸਾਰੀ ਸ਼ੋਪਿੰਗ ਕਰ ਲਈ
1: ਨਹੀਂ ਨਹੀਂ ਕਿੱਥੇ ਕਰ ਲਈ ਸ਼ੋਪਿੰਗ
0: ਚਲੋ
1: ਠੀਕ ਹੈ ਫਿਰ ਏਦਾਂ ਹੀ ਕਰ ਲੈਣੇ
0: ਅੱਛਾ ਬ੍ਰੈਨ ਪਾ ਦੋ
1: ਹਾਂ ਉਹਨੂੰ ਕੇਲੇ ਦੀ ਨਿੱਕਰ ਪਾ ਦਾਂਗੇ ਉਹਨੂੰ
0: ਕੇਲੇ ਦੀ ਨਿੱਕਰ
1: ਹਾਂ ਕੇਲੇ ਨੇ ਜਿਹੜੀ ਕੇਲੇ ਨੇ ਜਿਹੜੀ ਖਿੱਚ ਕੇ ਲਾਈ ਸੀ ਨਾ
0: ਉਹ ਪਾ ਦਾਂਗੇ ਜੀ ਦੀ ਨਿੱਕਰ ਲੈ ਲਓ
1: ਉਹ ਕੇਲਾ ਵਾ ਦੱਸ ਵੀਰ ਜੀ ਕੋ ਕੇਲਾ ਵਾ ਚਲੋ ਵੀਰ ਜੀ ਨੂੰ ਪੁੱਛ ਲੈਣੇ ਜੇ ਦੇ ਦੂਗਾ ਨਿੱਕਰ ਫਿਰ ਪਾ ਲਾਂਗੇ ਠੀਕ ਆ ਓਕੇ ਕੀ ਸੁਣਾਓਗੇ ਫਿਰ ਅੱਛਾ ਬਾਰੀ ਬਰਸੀ ਖੱਟਣ ਗਿਆ ਸੀ ਮਰੂਦਾ ਹੌਲੀ ਹੌਲੀ ਨੱਚਵੇ ਗਾਵਿਆ ਗਾਵਿਆ ਹੌਲੀ ਹੌਲੀ ਨੱਚਵੇ ਬਲਬਲ ਬਲਬਲ ਬਲੇ
0: ਹੈਗਾ ਉਹ ਨੱਚ ਵੀ ਨੀ ਹੁੰਦਾ
1: ਨਹੀਂ ਨਹੀਂ
0: ਉਹ ਰੇਡਾ
1: ਉਹ ਬੜਾ ਸੋਹਣਾ
0: ਗੋਲ ਗੋਲ ਹੈ
1: ਉਹਨੂੰ ਵਿਆਹ ਤੱਕ ਆਪਾਂ ਕਰ ਦੇਣਾ ਸਹੀ ਕੋਈ ਨੀ ਟੈਂਸ਼ਨ ਨਾ ਲਓ ਤੁਸੀਂ
0: ਉਹਨੂੰ ਹਸਪੀਟਲ ਲੈ ਕੇ ਜਾ ਉਹਨੂੰ ਉਹਨੂੰ ਅਲੱਟ ਦਿਓ ਉਹਨੂੰ ਬਾਹਰ ਦਿਓ ਤੇ ਉਹਨੂੰ ਬੂਥਾ ਦਿਓ
1: ਠੀਕ ਹੈ ਬੂਥਾ ਦੇਣੇ ਉਹਨੂੰ
0: ਸੁੱਖ ਆਂਟੀ ਕਿੱਥੇ ਗਏ
1: ਉਹ ਆਉਂਦੇ ਆ ਨਾ ਅਗਲੇ ਹਫਤੇ ਆਉਂਦੇ ਫਿਰ ਪੁੱਛਾਂਗੇ ਉਹਨੂੰ ਠੀਕ ਆ ਓਕੇ ਥੈਂਕ ਯੂ
0: ਹੋਰ ਅਸ਼ਨਾ ਗੱਲ ਕਰ ਲਓ
1: ਹਾਂਜੀ ਕਰਾ ਦਿਓ
0: ਸਤਿ ਸ਼੍ਰੀ ਅਕਾਲ ਅੰਕਲ ਜੀ ਤੇ ਕੋਈ ਵੀ ਨਹੀਂ
1: ਸਤਿ ਸ਼੍ਰੀ ਅਕਾਲ ਐਸ਼ਲਿਨ ਕੀ ਹਾਲ ਹੈ
0: ਠੀਕ ਹੈ ਤੁਹਾਡਾ ਕੀ ਹਾਲ ਹੈ
1: ਮੇਰਾ ਵੀ ਠੀਕ ਹੈ ਤੁਸੀਂ ਜਦੋਂ ਪੁੱਛਦੇ ਹੋ ਤੇ ਮੇਰਾ ਫਿਰ ਹੋਰ ਵਧੀਆ ਹੋ ਜਾਂਦਾ
0: ਓਕੇ
1: ਤੁਸੀਂ ਤੇ ਬੜੇ ਪਿਆਰ ਦੇ ਨਾਲ ਪੁੱਛਦੇ ਹੋ ਥੈਂਕ ਯੂ ਕੀ ਸੁਣਾਓਗੇ ਫਿਰ
0: ਤੇ ਦੀਦੀ ਲਵ ਰੋਆ ਨਹੀਂ
1: ਦੀਦੀ ਕੀ ਦੀਦੀ ਲੋ
0: ਦੀਦੀ ਰੋਲਾ ਪਾਦੇ
1: ਹਾਂ ਨਹੀਂ ਨਹੀਂ ਦੀਦੀ ਰੋਲਾ ਪਾਉਂਦੇ
0: ਹਾਂਜੀ
1: ਓਹੋ ਦੀਦੀ ਨੂੰ ਸਮਝਾ ਲਿਆ ਕਰੋ
0: ਮਗਰ ਮਸ਼ ਵਰ ਕੇ
1: ਅੱਛਾ ਓਕੇ ਕਰੋਕੋਡਾਈਲ ਦੀਦੀ ਨੇ ਸ਼ੂਜ ਲਏ ਹੋਣੇ ਨਾ ਕਰੋਕੋਡਾਈਲ ਵਾਲੇ ਹਾਥੀ ਵਰਗੇ ਹੋਏ ਹੋਏ ਹੋਏ ਹੋਏ ਹੋਏ ਹੋਏ ਤੇ ਬੜੇ ਖਤਰਨਾਕ ਚੀਜ਼ਾਂ ਲਈਆਂ ਦੀਦੀ ਨੇ ਤੇ ਓਹੋ ਕੀ ਸੁਣਾਓਗੇ ਫਿਰ
0: ਮੈਂ ਇੱਕ ਬੁਝਾਲ ਸੁਣਾਣੀ ਜਿਹੜੀ ਤੁਸੀਂ ਹੈਲਪ ਨਹੀਂ ਲੈ ਸਕਦੇ
1: ਓਕੇ
0: ਕਿਹੜੀ ਚੀਜ਼ ਹੈ ਜਿਹੜੀ ਭੱਜ ਵੀ ਸਕਦੀ ਰੁਕ ਵੀ ਸਕਦੀ ਹਾਰਡ ਵੀ ਹੋ ਸਕਦੀ ਸਾਫਟ ਵੀ ਹੋ ਸਕਦੀ ਤੇ ਠੰਡੀ ਵੀ ਹੋ ਸਕਦੀ ਤੇ ਗਰਮ ਵੀ ਹੋ ਸਕਦੀ
1: ਇੰਨਾ ਕੁਛ ਹੈ ਹਾਂ
0: ਹਾਂਜੀ
1: ਰੋਟੀ
0: ਹੈ
1: ਰੋਟੀ
0: ਨਹੀਂ
1: ਸਾਗ
0: ਉਹ ਭੱਜ ਨਹੀਂ ਸਕਦੀ
1: ਅੱਛਾ ਓਕੇ ਸਾਗ ਨਹੀਂ ਭੱਜ ਸਕਦੀ
0: ਸਾਗ ਖਾਏ
1: ਤਾਂ ਤੇ ਖਾ ਕੇ ਤੇ ਬੰਦਾ ਭੱਜੂਗਾ
0: ਪੀਣ ਵਾਲੀ ਚੀਜ਼
1: ਹੈ ਅੱਛਾ ਪੀਣ ਵਾਲੀ ਚੀਜ਼ ਆ ਓਕੇ ਪੀਣ ਵਾਲੀ ਚੀਜ਼ ਆ ਲੱਸੀ
0: ਨਹੀਂ ਮਿੱਠਾ ਨਹੀਂ ਹੈ
1: ਮਿੱਠਾ ਨਹੀਂ ਆ ਲੂਣ ਵਾਲੀ ਲੱਸੀ
0: ਨਹੀਂ
1: ਓਕੇ ਪਾਣੀ
0: ਹਾਂਜੀ
1: ਓ ਅੱਛਾ ਸੱਚੀ ਪਾਣੀ ਆ
0: ਹਾਂਜੀ
1: ਓ ਅੱਛਾ ਵਾਟਰ ਆ
0: ਹਾਂਜੀ
1: ਓ ਮੈਂ ਜਿੱਤ ਗਿਆ ਥੈਂਕ ਯੂ ਐਕਚੁਅਲੀ
0: ਵੀਰ ਜੀ ਨਾਲ ਗੱਲ ਕਰ ਲਓ
1: ਓ ਵੀਰ ਜੀ ਕਿੱਥੇ ਵੀਰ ਜੀ
0: ਸਤਿ ਸ਼੍ਰੀ ਅਕਾਲ ਅੰਕਲ ਜੀ ਤੇ ਕੋਈ ਵੀ ਦੀਦੀ
1: ਓ ਸਤਿ ਸ਼੍ਰੀ ਅਕਾਲ ਵੀਰ ਜੀ ਦਿਓਗੇ ਆਪਣੀ ਨਿੱਕਰ ਫਿਰ ਵਿਆਹ ਲਈ
0: ਹਾਂਜੀ ਹਾਂਜੀ
1: ਤੁਹਾਡੇ ਕੋਲ ਫੁੱਲਾਂ ਵਾਲੀ ਨਿਕਰ ਹੈਗੀ ਕਿ ਨਹੀਂ?
0: ਨਹੀਂ।
1: ਓ ਯਾਰ, ਅਮਰੂਦ ਨੂੰ ਫੁੱਲਾਂ ਵਾਲੀ ਨਿਕਰ ਬੜੀ ਪਸੰਦ ਆ। ਕਿੰਨੇ ਦਿਨਾਂ ਦਾ ਕਹਿਣ ਡਿਆ?
0: ਪਿੱਛੇ ਦੀ ਹੈ।
1: ਹੈਂ?
0: ਐਲੀਗੇਟਰ। ਮੱਗਰ ਪਿੱਛੇ ਵਾਲੀ ਹੈ, ਐਲੀਗੇਟਰ।
1: ਅੱਛਾ, ਐਲੀਗੇਟਰ ਵਾਲੀ ਹੈ।
0: ਹਾਂਜੀ।
1: ਓਕੇ, ਤੇ ਐਲੀਗੇਟਰ ਵਾਲੀ ਨਿਕਰ ਕਿਤੇ ਖਾ ਨਾ ਨਾ ਜਾਵੇ ਅਮਰੂਦ ਨੂੰ। ਹੈਂ?
0: ਹਾਂਜੀ, ਤੇ ਜਦੋਂ ਚਤੁਰ ਸੀ, ਚਤੀ ਦੀਦੀ ਨਾਲ ਗੱਲ ਕਰਦੇ ਪਏ ਸੀ, ਮੰਮਾ
1: ਮੈਨੂੰ ਪਤਾ ਲੱਗ ਗਿਆ ਸੀ ਤੁਸੀਂ ਦੋਵੇਂ ਜਾਣੇ ਭੰਗੜਾ ਪਾਉਂਦੇ ਸੀ ਪਿੱਛੇ। ਵੀਰ ਜੀ, ਤੁਸੀਂ ਵੀ ਭੰਗੜਾ ਪਾਉਂਦੇ ਹੋ ਪਿੱਛੇ?
0: ਗੱਡੀ ਖਰਾਬ ਹੋਈ
1: ਕਿਉਂ ਹੋਈ? ਪਤਾ ਨੀ ਯਾਰ, ਤੁਸੀਂ ਦੱਸਿਆ ਕਰੋ ਕਿਉਂ ਹੁੰਦੀ ਆ। ਮੈਨੂੰ ਲੱਗਦਾ ਜਾਲੀ ਲੋਕ ਆ ਨਾ।
0: ਹਾਂ,
1: ਜਾਲੀ ਹਾਂ, ਜਾਲੀ ਲੋਕ ਹੈ। ਗੱਡੀ ਨੀ ਸਾਫ ਰੱਖਦੇ ਆਪਣੀ ਨਾ। ਹਾਂ, ਟਰੱਕ ਨੀ ਖਰਾਬ ਹੋਇਆ, ਇਹ ਗੁੱਡ ਹੋ ਗਿਆ ਕੰਮ।
0: ਹਾਂਜੀ,
1: ਟ੍ਰੇਨ ਚੱਲ ਗਈ ਆ। ਓਕੇ, ਗੁੱਡ। ਹਾਂ, ਟਰੱਕ ਵੀ ਸਿਆਣੇ ਹੋ ਗਏ। ਹਾਂ, ਟਰੱਕ ਵੀ ਵਿਆਹ ਦੇਣੇ ਆਪਾਂ, ਵੀ ਸਿਆਣੇ ਹੋ ਗਏ।
0: ਹਾਂਜੀ,
1: ਖਤਮ ਕਹਾਣੀ। ਜਬ
0: ਰਾਣੀ ਕੀ ਹੁੰਦੀ? ਰਾਣੀ ਕੁਈਨ ਹੁੰਦਾ, ਤੇ ਰਾਜਾ ਕਿੰਗ ਹੁੰਦਾ।
1: ਓਕੇ ਓਕੇ, ਉਹ ਜਿਹੜੇ ਕਿੰਗ ਨੂੰ ਮੈਂ ਮਿਲਣ ਜਾਣਾ ਨਾ। ਖੰਘ ਦੇ ਖੰਘ ਦੇ ਕੰਧ ਚ ਵੱਜ ਗਏ। ਥੈਂਕ ਯੂ ਵੀਰ ਜੀ,
0: ਬੱਲੇ
1: ਬੱਲੇ ਬੱਲੇ, ਜਿੰਦਾਬਾਦ
0: ਅੰਕਲ ਜੀ, ਜਿੰਦਾਬਾਦ।
1: ਓ ਥੈਂਕ ਯੂ, ਥੈਂਕ ਯੂ ਸਰਦਾਰ ਜੀ।
0: ਤੇ ਮੈਂ ਆਂਟੀ ਜੀ ਨੂੰ ਫਾਈਨ ਕੀਤਾ ਬਹੁਤ ਜ਼ਿਆਦਾ।
1: ਹਾਂ ਵਧੀਆ, ਵੇ ਆਉਂਦੇ ਆ ਨਾ ਆਂਟੀ ਜੀ, ਤੇ ਉਹਨਾਂ ਨੂੰ ਆਪਾਂ ਫਾਈਨ ਦੇ ਦੇਣਾ।
0: ਅੱਛਾ,
1: ਠੀਕ ਆ, ਥੈਂਕ ਯੂ ਸਰਦਾਰ।
0: ਕੱਲੀ ਸਟਿਲ 5 ਜੱਫੀ ਦੇ ਦੀ।
1: ਓਏ ਹੋਏ ਓਏ ਹੋਏ ਓਏ ਹੋਏ ਹੋਏ, ਇਹ ਤੇ ਬੜਾ ਵਧੀਆ ਫਾਈਨ ਹੈ। ਤੁਹਾਡਾ ਦਿਨ ਭਾਈ ਵਧੀਆ ਵਧੀਆ ਲੰਘੇ, ਬਹੁਤ ਬਹੁਤ ਸ਼ੁਕਰੀਆ। ਤੇ ਨੈਕਸਟ ਸਾਡੇ ਨਾਲ ਨੇ ਭਾਈ 006, ਤੁਸੀਂ ਆਉਣੇ ਰਹੋ ਜੀ, 006 ਤੁਸੀਂ ਆਉਣੇ ਰਹੋ। ਸਤਿ ਸ਼੍ਰੀ ਅਕਾਲ, ਕੌਣ ਬੋਲ ਰਿਹਾ?
3: ਜਿੰਦ।
1: ਉਹ ਜਿੰਦ ਕੌਰ, ਕੀ ਹਾਲ ਹੈ ਤੁਹਾਡਾ?
3: ਵਧੀਆ। ਤੁਹਾਡਾ ਕੀ ਹਾਲ
1: ਹੈ? ਮੇਰਾ ਵੀ ਠੀਕ ਹੈ। ਤੁਸੀਂ ਮੈਨੂੰ ਲੱਗਦਾ ਵਾਵਾ ਵੱਡੇ ਹੋ ਗਏ ਹੋ ਤੁਸੀਂ ਤੇ।
3: ਹੈ?
1: ਤੁਸੀਂ ਤੇ ਮੈਨੂੰ ਲੱਗਦਾ ਬਿਗ ਹੋ ਗਏ ਹੁਣ।
3: ਹਾਂਜੀ।
1: ਕਿੰਨੇ ਬਿਗ ਹੋ ਗਏ ਹੋ?
3: 7
1: ਵੀ ਹੋ ਗਏ? ਸੱਚੀ? ਵਾਹ, ਤੁਸੀਂ ਤੇ ਫਿਰ ਬਹੁਤ ਵੱਡੇ ਹੋ ਗਏ ਹੋ। ਤੇ ਆ ਕੌਣ ਲੱਗੇ ਰੋਂਦਾ, ਕੌਣ ਆ?
3: ਸਰਬੱਤ।
1: ਓਏ, ਕੀ ਗੱਲ, ਕਿਉਂ ਰੋਂਦਾ?
3: ਸਰਬੱਤ ਦੇ ਥੱਲੇ ਡਿੱਗ ਗਏ।
1: ਕੀ ਡਿੱਗ ਗਏ?
3: ਸਰਬੱਤ ਦੇ ਪੱਤੇ ਥੱਲੇ ਡਿੱਗ ਗਏ।
1: ਪੱਤੇ?
3: ਹਾਂਜੀ।
1: ਕਿਹੜੇ ਪੱਤੇ?
3: ਹੈ?
1: ਉਹਨੇ ਪੱਤੇ ਪੱਤੇ ਤੋੜ ਕੇ ਫੜੇ ਸੀ ਹੱਥ 'ਚ।
3: ਓਹੋ,
1: ਜਿੱਦ ਕਰ ਲਈ ਨਾ, ਤੁਸੀਂ ਰਾਹ ਚ ਹੋ?
3: ਨਹੀਂ, ਮੈਂ ਸਕੂਲ ਤੁਰੀ ਜਾਂਦੀ
1: ਸੀ। ਸਕੂਲ ਤੁਰੀ ਜਾਂਦੀ ਸੀ, ਓਕੇ। ਕੀ ਸੁਣਾਓਗੇ ਫਿਰ?
3: ਮੈਂ ਇੱਕ ਗਾਣਾ।
1: ਇੱਕ ਗਾਣਾ, ਓਕੇ।
3: ਚਿੜੀਆ ਚੱਕਰ ਨਈਆ ਮੇਰੇ ਤੇਰੇ ਤੇ ਬਾਬਲਾ ਕਰਕੇ ਜਾਉਣ ਤੱਕ ਮੇਰੀ ਤੇਰੇ ਤੇ ਬਾਬਲਾ ਤੈਨੂੰ ਹੋਰ ਵਧਾਈਆ ਅਸੀਂ ਤੇਰੇ ਹੱਸੀ ਲਈਆ ਲੋਕਾਂ ਨੇ ਤਾਂ ਐਵੇਂ ਬਸ ਗੱਲਾਂ ਵੀ ਬਣਾਈਆ ਲੋਕਾਂ ਵਰਗੇ ਹੈ ਨੀ ਤੇਰੇ ਜੇਰੇ ਤੇ ਬਾਬਲਾ ਚਿੜੀਆ ਚੱਕਰ ਨਈਆ ਮੇਰੇ ਤੇਰੇ ਤੇ ਬਾਬਲਾ ਕਰਕੇ ਜਾਉਣ ਤੱਕ ਮੇਰੇ ਤੇਰੇ ਤੇ ਬਾਬਲਾ ਸਾਡੀਆ ਵੀ ਉਮਰਾਂ ਜਾਣ ਤੈਨੂੰ ਲੱਗ ਵੇ ਜਿਹਨੇ ਵੇਖ ਲਿਆ ਹੋਣਾ ਤੇਰੇ ਰੱਬ ਵੇ ਮਿਊਜ਼ਿਕ ਹੋ ਗਿਆ
1: ਵੈਰੀ ਨਾਈਸ। ਆ ਤੇ ਬਹੁਤ ਸੋਹਣਾ ਹੈ। ਥੈਂਕ ਯੂ ਜਿੰਦ, ਤੁਸੀਂ ਤੇ ਬਹੁਤ ਸੋਹਣਾ ਸੁਣਾਇਆ ਵਾ। ਥੈਂਕ ਯੂ,
3: ਥੈਂਕ ਯੂ,
1: ਥੈਂਕ ਯੂ। ਹੈਵ ਅ ਨਾਈਸ ਡੇ ਪੁੱਤੋ,
3: ਬਾਏ।
1: ਤੇ ਸਰਬੱਤ ਨੂੰ ਨਵੇਂ ਪੱਤੇ ਦਵਾ ਦਿਓ। ਓਕੇ, ਥੈਂਕ ਯੂ, ਥੈਂਕ ਯੂ, ਥੈਂਕ ਯੂ, ਥੈਂਕ ਯੂ। ਸਤਿ ਸ਼੍ਰੀ ਅਕਾਲ। ਅਤੇ ਨੈਕਸਟ ਸਾਡੇ ਨਾਲ ਅਸੀਸ ਕੌਰ ਹੋਊਗੀ। ਭਾਈ ਅਸੀਸ ਕੌਰ ਜੀ, ਕਿੱਥੇ ਰਹਿ ਗਏ ਹੋ ਤੁਸੀਂ? ਹੋ ਗਏ ਹੋ ਵਿਹਲੇ ਕਿ ਨਹੀਂ? ਸਤਿ ਸ਼੍ਰੀ ਅਕਾਲ
4: ਅਸੀਸ,
1: ਸਤਿ ਸ਼੍ਰੀ ਅਕਾਲ ਅਸੀਸ ਕੌਰ ਜੀ, ਕੀ ਹਾਲ ਹੈ?
4: ਠੀਕ ਆ, ਤੁਸੀਂ ਕਿਵੇਂ ਹੋ?
1: ਮੈਂ ਵੀ ਠੀਕ ਹਾਂ। ਕੀ ਕਰਦੇ ਸੀ?
4: ਡਰਾਈਵ ਕਰਦੇ ਸੀ ਸਕੂਲ।
1: ਓਏ, ਤੁਸੀਂ ਡਰਾਈਵ ਵੀ ਕਰ ਲੈਂਦੇ ਹੋ?
4: ਓ ਮਮਾ ਡਰਾਈਵ ਕਰ ਰਹੇ ਆ।
1: ਅੱਛਾ ਮਮਾ, ਤੁਸੀਂ ਤੁਸੀਂ ਉਹਨਾਂ ਨੂੰ ਗਾਈਡ ਕਰਦੇ ਹੋ?
4: ਨਹੀਂ।
1: ਹਾਂ, ਤੁਸੀਂ ਰਾਹ ਤੇ ਦੱਸ ਹੀ ਦਿੰਦੇ ਹੋ। ਡਰਾਈਵ
4: ਮੈਨੂੰ ਕਿੱਥੋਂ ਆਰੂ?
1: ਪਰ ਤੁਸੀਂ ਦੱਸ ਤੇ ਦਿੰਦੇ ਹੋ ਨਾ, ਗਾਈਡ ਤੇ ਕਰਦੇ ਹੋ ਵੀ ਇੱਧਰ ਨੂੰ ਜਾਣਾ। ਓਹੋ, ਮਮਾ ਗਲਤ ਮੁੜ ਚਲੇ ਸੀ, ਇੱਦਾਂ ਤੇ ਦੱਸਦੇ ਹੋ?
4: ਨਹੀਂ।
1: ਹੂੰ,
4: ਉਹਨਾਂ ਨੂੰ ਪਤਾ ਮੇਰਾ ਸਕੂਲ ਕਿੱਥੇ ਆ।
1: ਅੱਛਾ, ਤੁਸੀਂ ਫਿਰ ਕੀ ਕਰਨ ਜਾਂਦੇ ਹੋ ਨਾਲ? ਸਿੰਗਲ
4: ਡੇ ਤਾਂ ਲੈ ਕੇ ਜਾਂਦੇ, ਮੇਰੇ ਪਾਪਾ ਨੂੰ ਵੀ ਪਤਾ।
1: ਅੱਛਾ, ਤੇ ਫਿਰ ਤੁਸੀਂ ਕੀ ਕਰਦੇ ਹੋ ਨਾਲ ਬਹਿ ਕੇ ਫਿਰ?
4: ਮੈਂ ਤਾਂ ਬਸ ਮਜ਼ੇ ਲੈਣੀ ਗੱਡੀ 'ਚ।
1: ਓਏ ਹੋਏ, ਓਏ ਹੋਏ, ਕਿਹੜੇ ਮਜ਼ੇ ਲੈਂਦੇ ਹੋ ਤੁਸੀਂ?
4: ਹੁਣੇ
1: ਮੈਨੂੰ ਦੱਸਿਆ ਵਾ ਜਸਵਾਲ ਅੰਕਲ ਨੇ, ਮੈਨੂੰ ਤੇ ਆਪ ਨੀ ਸੀ ਪਤਾ। ਹਾਂ, ਵੇਖ ਲੋ। ਵਿਸ਼ ਕਰੀਏ ਫਿਰ।
4: ਹੈਪੀ ਬਰਥਡੇ ਗਰਲ।

0: You hippie!
1: Hooray!
0: Hippie!
1: Hooray!
0: Hip, hip! Hurr, hurr! हाँ जी हाँ जी केड़ी केड़ी केड़ी केड़ी है
1: एक ता है कि अबे ओ नोनी आंटी कुम्मी कुम्मी गई
0: नोनी आंटी
1: ते दूजी गल है मैं ना कल डिजिटेक च स्कूल च मैं लर्न किया सी भाई हाउ टू बी सेफ ऑन ऑनलाइन
0: ओके फिर की
1: लाइक फोटोज जा पर्सनल stuff nahi send karne strangers nu te oh je sunu candy deni oh je oh kehnde tusi itthe aa jao koi screen te bhi tu utthe aa jao fir bhai main candy do fir oh sunu kidnap kar sakde te also asking for permission to watch on online
0: oh okay okay eh aina kuch hai ye kithon tu hi sikh liya
1: School.
0: Very good. ਇਹ ਤਾਂ ਬੜੀਆਂ ਵਧੀਆ ਵਧੀਆ ਗੱਲਾਂ ਤੁਸੀਂ ਸਿੱਖਦੇ ਹੋ ਤੇ ਬੜੀ ਸਿਆਣੀ ਹੋ ਗਈ ਕੁੜੀ
1: ਕਿਉਂਕਿ ਕਿਉਂਕਿ ਅਸੀਂ ਬਿਜ਼ੀ ਸੀ ਰੰਗੂ ਅਸੀਂ ਬੋਲੀ ਨਹੀਂ ਯਾਦ ਕਰ ਸਕਦੇ ਤਾਂ ਮੇਰੇ ਕੋਲ ਕੁਇਕ ਬੋਲੀ ਆ
0: ਹਾਂਜੀ ਹਾਂਜੀ ਸੁਣਾਓ ਫਿਰ
1: ਕਦੇ ਹੂ ਕਰਕੇ ਕਦੇ ਹਾਂ ਕਰਕੇ ਕਿਹੜਾ ਦੇ ਦੇਣੀ ਮਟਵਾਰੇ ਲੰਬੀ
0: ਬਾਹ ਕਰਕੇ ਕਿਹੜਾ ਦੇ ਦੇਣੀ ਮਟਵਾਰੇ ਲੰਬੀ ਬਾਹ ਕਰਕੇ
1: ਕਿਹੜਾ ਦੇ ਦੇਣੀ ਮਟਵਾਰੇ ਲੰਬੀ
0: ਬਾਹ ਕਰਕੇ ਬਲ ਬਲ ਬਲ ਬਲ ਬਲ ਚੱਕ ਨਾ ਨਾ ਨਾ ਨਾ ਨਾ ਰੇ ਨਾ ਰੇ ਨਾ ਰੇ ਨਾ ਨਾ ਨਾ ਨਾ ਨਾ ਰੇ ਨਾ ਰੇ ਨਾ
1: ਨਾ ਨਾ ਨਾ ਨਾ ਨਾ ਨਾ ਨਾ
0: ਨਾ
1: ਨਾ
0: ਨਾ ਨਾ ਨਾ ਨਾ ਨਾ ਨਾ ਨਾ ਨਾ ਨਾ ਨਾ ਨਾ ਨਾ Thank you.
1: Brilliant, awesome, great, brilliant, brilliant day.
0: Wow.
1: See you tomorrow.
0: Thank you.
1: Bye-bye.
0: Thank you. Bye-bye. See, sade naal see score te hun ne sade naal Sukhan ji. Sat Sri Akaal Sukhan, ki haal hai? Hello. Ki haal chaal ne? ਉਹ ਕੱਲ ਦੀ ਨਾ ਮੈਨੂੰ ਲੱਗਦਾ ਵਾ ਵੀ ਸੁਸਤੀ ਹਲੇ ਕੱਲ ਦੀ ਲੱਥੀ ਨਹੀਂ ਆ ਯਾਰ ਇਹ ਕੀ ਚੱਕਰ ਆ ਉਹ ਮੈਨੂੰ ਵੀ ਸੁਸਤੀ ਪੈ ਗਈ ਮੇਰੀ ਆਵਾਜ਼ ਨੂੰ ਯਾਰ ਮੇਰਾ ਜੀ ਕਰਦਾ ਮੈਂ ਸੋਈ ਜਾਵਾਂ ਮੈਨੂੰ ਵੀ ਬੜੀ ਵਧੀਆ ਨੀਂਦ ਆਈ ਯਾਰ ਤੁਸੀਂ ਛੇਤੀ ਉੱਠ ਗਏ ਉਹ ਤੇ ਮੈਨੂੰ ਠਾ ਦੇਣਾ ਸੀ ਨਾ ਜਦੋਂ ਉੱਠੇ
1: ਉਹ
0: ਆਪ ਤੇ ਤੁਸੀਂ ਗੱਡੀ ਦੀ ਸੀਟ ਤੇ ਸੁੱਤੇ ਹੋ ਮੈਨੂੰ ਤੁਸੀਂ ਮਾਈਕ ਦੇ ਉੱਤੇ ਸਵਾ ਦਿੱਤਾ ਤੁਸੀਂ ਕੀ ਸੁਣਾਓਗੇ ਫਿਰ ਅੱਜ ਓਕੇ
1: ਲੰਬੀਆਂ ਲੰਬੀਆਂ ਕਾਰਾਂ
0: ਵਿੱਚ ਫਿਰ ਨਾ ਮਰੂਤੀ ਕਾਰਾਂ
1: ਹਾਂਜੀ
0: ਇਹ ਤੇ ਮੈਨੂੰ ਆਉਂਦੀ ਆ ਚੇਤਾ ਭੁੱਲ ਗਿਆ ਉਹ ਹੁਣੇ ਮੈਨੂੰ ਆਉਂਦੀ ਸੀ ਸੱਚੀ ਆਉਂਦੀ ਸੀ ਉਹ ਚਾਰ ਤੁਸੀਂ ਮੈਨੂੰ ਟ੍ਰਿਕ ਕਰਤਾ ਮੈਨੂੰ
1: ਚੇਤਾ ਭੁੱਲ ਗਿਆ
0: ਹਾਂ ਮੈਨੂੰ ਆਉਂਦੀ ਸੀ ਤੇ ਫਿਰ ਮੈਨੂੰ ਨੀਂਦ ਆ ਗਈ ਹੁਣ ਫਿਰ ਤੁਸੀਂ ਹੈਲਪ ਹੀ ਕਰ ਦੋ ਹੁਣ ਤੇ ਹੈਲਪ ਹੀ ਕਰਨੀ ਪੈਣੀ ਹੈਲਪ ਹੀ ਕਰ ਦੋ ਥੋੜੀ ਜੀ ਯਾਰ ਇਹ ਹੈਗੀ ਆ ਜੂਆਂ ਯੈਸ ਤੁਸੀਂ ਵੇਖ ਲਓ ਮੇਰੀ ਮਦਦ ਨੀ ਕੀਤੀ ਆਲੂ ਗੋਭੀ ਮਟਰ ਪਨੀਰ ਮੇਰਾ ਵੀਰ ਹੈਂ थैंक यू सुगर, थैंक यू
1: रेडियो हांजी 174 एम,
0: थैंक यू
1: पंगड़ा पंगड़ा पंगड़ा पंगड़ा
0: पंगड़ा पंगड़ा डिंग लंग लंग लंग लंग लंग लंग
1: पंगड़ा पंगड़ा पंगड़ा पंगड़ा पंगड़ा पंगड़ा
0: थैंक यू
1: पंगड़ा
0: पंगड़ा पंगड़ा थैंक यू सुगर, बाय बाय बाय बाय बाय बाय बाय AM. थैंक यू भाई सन साढ़े नाल डिडवाल साहब ते हुण ने साढ़े नाल बसंत लाल, सत श्री अकाल जी, की हाल है?
2: ਹਾਂਜੀ ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਹੈ ਜੀ?
0: ਬਹੁਤ ਵਧੀਆ ਜੀ, ਅੱਜ ਬੜੇ ਕਰੰਟ ਚ ਹੋ। ਏਦਾਂ ਨਾ ਕਹੋ, ਹੋ ਸਕਦਾ ਤੁਹਾਡੇ ਲਈ ਕੁਛ ਲੈ ਕੇ ਆਏ ਹੁਣ। ਆਹੋ
2: ਬੀਬੀ ਨਾ ਚੌਪਸਟਿਕ ਚੱਕ ਲੈਂਦੀ ਆ
0: ਘਰ ਵੇਖਿਆ ਉਹਨਾਂ ਨੇ ਕੰਨ ਚ ਮਾਰਨ ਲਈ ਰੱਖੀ
2: ਜਾਂ ਫਿਰ ਬਿਊਟੀ ਪਾਰਲਰ ਚ ਨਾ ਬਾਲ ਜਿਹੜਾ ਆਮ ਹੀ ਰੱਖ ਲੈਂਦੀ ਹੁੰਦੀ ਆ ਬਾਲ ਆਮ ਹੀ ਨਾ
0: ਨੀਂਦ
2: ਮਾਰੇ ਅੱਖਾਂ ਨੀ ਖੁੱਲਦੀਆਂ ਹੁੰਦੀਆਂ ਇੰਨੇ ਲੰਬੇ ਟੂਰ ਤੋਂ ਆ ਜਾਂਦੇ ਤੇ ਲੋਕਾਂ ਕਹਿ ਦਿੰਦੀਆਂ ਮੈਂ ਵੀ ਜਪਾਨੀ ਹੋ ਗਈ ਮੇਰੀ ਵੀ ਅੱਖਾਂ ਖੁੱਲਦੀਆਂ ਹੁਣ ਉਧਰੋਂ ਉਧਰ ਆਪਣਾ ਨਾ ਭਾਬੀ ਦਾ ਆਪਣਾ ਝਾੜਦੇ ਰਹਿੰਦੇ ਹੁੰਦੇ ਤੇ ਜਸ਼ਨ ਆਉਂਦਾ ਜਸ਼ਨ ਆਪਣਾ ਨਾ ਕੂੜੇ ਤੋਂ ਟੱਪ ਜਾਂਦਾ
0: ਅੱਛਾ ਕੂੜੇ ਤੋਂ
2: ਹਾਂ ਭਾਬੀ ਨੇ ਜਸ਼ਨ ਆਪਣਾ ਘੋੜੇ ਤੋਂ ਟੱਪੀਦਾ ਹੁੰਦਾ ਕਹਿੰਦੇ ਕਿਉਂ ਕਹਿੰਦੇ ਦੋ ਵਾਰ ਵਿਆਹ ਹੁੰਦਾ ਜਿਹੜਾ ਘੋੜੇ ਟੱਪਦਾ ਨਾ ਤੇ ਬਾਅਦ ਦੇਖਿਆ ਸੈਮੀ ਸਾਹਿਬ ਸਾਰਾ ਘੋੜਾ ਫੜ ਕੇ ਉਹਦੇ ਟੱਪੀ ਜਾਂਦਾ ਕੁਛ ਤਾਂ ਹੋਊਗਾ ਆਪਣੇ ਆਪਣੇ ਜਸਵਾਲ ਭਾਈ ਤਾਂ ਜਸਵਾਲ ਭਾਈ ਤਾਂ ਆਪਣੇ ਇੱਕ ਰੇੜੀ ਲਾ ਕੇ ਬੈਠੇ ਹੁੰਦੇ ਤੇ ਨਾ ਉਹ ਬੰਦਾ ਕਹਿੰਦਾ ਯਾਰ
0: ਰੇੜਨ ਡੇ ਹੁੰਦੇ
2: ਆਪਣਾ ਰੇਡੀਓ ਅੱਗੇ ਬੈਠੇ ਹੁੰਦੇ ਬੰਦਾ ਨਾ ਦੇ ਰੱਖਦਾ ਕਦੇ ਯਾਰ ਬੰਦਾ ਕਹਿੰਦੀ ਬੇਚਾਰਾ ਭੁੱਖਾ ਧਿਆੜਾ ਤੈਨੂੰ ਮੈਂ ਨਾ
0: ਭੁੱਖਾ ਧਿਆੜਾ ਨੀ ਭੁੱਖਾ ਧਿਆਇਆ ਹੁੰਦਾ
2: ਬੰਦਾ ਵੀ ਦੇਖੋ ਬੰਦਾ ਵੀ ਦੇਖੋ ਧਿਆੜਾ ਹੀ ਹੋਣਾ
0: ਅੱਛਾ
2: ਫਿਰ ਆਪਣਾ ਨਾ ਕਹਿੰਦਾ ਕਹਿੰਦੇ ਚੱਲ ਮੈਨੂੰ ਨਾ ਕੁਛ ਖਾਣ ਦੇ ਰਿਹਾ ਸ਼ਾਇਦ ਮੇਰਾ ਕੋਈ ਗਾਹਕ ਨੀ ਆਇਆ ਨਾ ਚਾਹੇ ਕੋਈ ਰਹਿਮਤੀ ਹੋਈ ਸੋਨਾ ਨਾ ਉਹਨੂੰ ਸਮੋਸੇ ਦਿੰਦੇ ਜਸਵਾਲ ਭਾਈ ਨੂੰ
0: ਅੱਛਾ
2: ਦੋ ਸਮੋਸੇ ਦਿੰਦੇ ਖਾਣ ਨੂੰ ਹਨਾ ਜਸਵਾਲ ਭਾਈ ਖਾਣ ਦੇ ਨਾਲੇ ਗਾਹਕ ਆਉਂਦੇ ਇੱਕ ਭਾਈ ਸੋ ਸਮੋਸੇ ਪੈਕ ਕਰਿਓ
0: ਅੱਛਾ
2: ਤੇ ਜਸਵਾਲ ਉਹ ਕਹਿੰਦਾ ਲੈ ਵੀ ਕਹਿੰਦਾ ਲੈ ਵੀ ਬੰਦੇ ਮੇਰੀ ਸੇਵਾ ਦਾ ਮੁੱਲ ਰੱਖਾ ਗਿਆ ਤੇ ਜਸਵਾਲ ਭਾਈ ਨਾਲੇ ਉੱਠਦੇ ਕਹਿੰਦੇ ਭਾਈ ਨਾਲੇ ਇੰਨੀ ਬੇਕਾਰ ਆ ਸਮੋਸੇ ਇਹਨਾਂ ਦੇ ਕੱਪੜੇ ਦੁਕਾਨ ਤੇ ਹੁੰਦੇ ਹਨਾ ਤੇ ਨਾ ਉਧਰ ਨਾਲ ਨਾ ਮਾਲਕ ਆ ਜਾਂਦਾ ਹਨਾ ਸਾਰੇ ਨੌਕਰ ਹੁੰਦੇ ਮਾਲਕ ਆ ਗਿਆ ਕੋਈ ਝਾੜ ਦੇਣ ਲੱਗਾ ਕੋਈ ਸਾਮੀ ਸਾਹਿਬ ਕੱਪੜੇ ਸਾਫ਼ ਕਰਨ ਲੱਗ ਪੈਂਦੇ ਹਨਾ ਬਾਈ 5 ਮਿੰਟ ਸਭ ਕੰਮ ਸਮਝ ਨਹੀਂ ਆਉਂਦਾ, ਕਹਿੰਦਾ ਮਾਮੇ ਮੈਂ ਤਾਂ ਕੱਪੜਾ ਲੈਣ ਆਇਆ ਜੀ, ਮੈਨੂੰ ਵੀ ਕੰਮ ਦੇ ਮੈਨੂੰ ਵੀ ਕੰਮ ਦੇ ਲਾ ਦਾ
0: ਥੈਂਕ ਯੂ ਲਾਲ ਜੀ, ਥੈਂਕ ਯੂ ਜੀ, ਥੈਂਕ ਯੂ। ਇਹ ਸਨ ਸਾਡੇ ਨਾਲ ਬਸੰਤ ਲਾਲ ਜੀ, ਅਤੇ ਹੁਣ ਇਜਾਜ਼ਤ ਲੈਣ ਦਾ ਸਮਾਂ ਆ ਗਿਆ, ਪਰ ਉਸ ਤੋਂ ਪਹਿਲਾਂ ਇੱਕ ਜਨਮਦਿਨ ਆ ਜੀ। ਲਵਲੀਨ ਜੀ ਕਹਿੰਦੇ ਨੇ ਕਿ ਇਹਨਾਂ ਦੇ ਬੇਟੇ ਦਾ ਅੱਜ ਜਨਮਦਿਨ ਆ, ਜੈਸਨ ਰਾਜ ਸਿੰਘ ਗਿੱਲ ਦਾ ਅੱਜ ਜਨਮਦਿਨ ਹੈ। ਬਹੁਤ ਬਹੁਤ ਵਧਾਈਆਂ ਜੀ, ਵਾਹਿਗੁਰੂ ਚੜ੍ਹਦੀ ਕਲਾ ਦੇ ਵਿੱਚ ਰੱਖੇ, ਤੰਦਰੁਸਤੀਆਂ ਬਖਸ਼ੇ ਸਾਰੇ ਪਰਿਵਾਰ ਨੂੰ। ਸਾਡੇ ਸਾਰੇ ਸੁਣਨ ਵਾਲਿਆਂ ਦੇ ਵੱਲੋਂ, ਸਾਡੀ ਸਾਰੀ ਟੀਮ ਦੇ ਵੱਲੋਂ ਬਹੁਤ ਬਹੁਤ ਵਧਾਈਆਂ ਜੀ। ਹੈਪੀ ਬਰਥਡੇ ਟੂ ਯੂ ਜੋਸਨ ਰਾਜ ਸਿੰਘ ਗਿੱਲ ਜੀ, ਜਨਮਦਿਨ ਮੁਬਾਰਕ। ਅਤੇ ਬਾਕੀ ਦੇ ਮੈਸੇਜ ਆਪਾਂ ਆ ਕੇ ਪੜ੍ਹਦੇ, ਕਿਉਂਕਿ ਹੁਣ ਸਮਾਂ ਹੋ ਗਿਆ ਤੁਹਾਡੇ ਕੋਲੋਂ ਇਜਾਜ਼ਤ ਲੈਣ ਦਾ। ਹੱਸਦੇ ਖੇਡਦੇ ਚੜ੍ਹਦੀ ਕਲਾ ਦੇ ਵਿੱਚ ਰਹੋ ਅਤੇ ਸੁਣਦੇ ਰਹੋ ਰੇਡੀਓ ਹਾਂਜੀ 1674 AM।

0: ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
1: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰੀ ਬੀ ਟੋਇਟਾ ਦੇ ਨਾਲ।
0: ਬੈਸਟੀ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ ਹੋਪਰਸ ਕ੍ਰੋਸਿੰਗ। ਵੈਰੀ ਬੀ ਟੋਇਟਾ, ਦ ਸਮਾਰਟ ਚੋਇਸ।
2: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
3: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧ ਦਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, AAT ਅਪੀਲਸ, ਸਕਿਲਡ ਵੀਜ਼ਾ, PR, US ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ।
2: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
3: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ, ਜਾਂ ਫਿਰ ਵਿਜ਼ਿਟ ਕਰੋ ਬੰਸਲ ਇਮੀਗ੍ਰੇਸ਼ਨ .com.au।
4: ਚਲਦੀ ਦਾ ਨਾਮ ਗੱਡੀ, ਆ ਤੇ ਸੁਣਿਆ ਹੀ ਹੋਣਾ। ਤੇ ਤੁਹਾਡੀ ਗੱਡੀ ਕੋਈ ਵੀ ਹੋਵੇ, ਉਹਨੂੰ ਚਲਾਉਣ ਲਈ ਆਲ ਮੇਜਰ ਬ੍ਰਾਂਡਸ ਦੇ ਟਾਇਰਸ, ਅਲੋਏ ਵੀਲਸ ਲਈ। ਯਾਦ ਰੱਖੋ ਟਾਇਰ ਫੋਰਸ, ਜਿਨ੍ਹਾਂ ਕੋਲ ਲੌਗ ਬੁੱਕ ਸਰਵਿਸਿੰਗ, ਮਕੈਨੀਕਲ ਰਿਪੇਅਰਸ, ਇੰਟਰਸਟ ਫ੍ਰੀ ਰੀਪੇਮੈਂਟਸ ਦੀ ਸੁਵਿਧਾ ਨਾਲ ਅਵੇਲੇਬਲ ਨੇ। ਤੁਹਾਡੀ ਸੇਵਾ ਵਿੱਚ ਪਿਛਲੇ 15 ਸਾਲਾਂ ਤੋਂ ਆਲਵੇਸ ਵਨ ਸਟਾਪ ਸ਼ਾਪ। ਟਾਇਰ ਫੋਰਸ, ਯੂਨਿਟ 1, 19-25 ਸੁਮਾਟਨ ਰੋਡ, ਕੈਂਪਲਫੀਲਡ। ਕਾਲ 0390-8-6655 ਔਰ ਵਿਜ਼ਿਟ tireforce.com.au।
5: ਬਿਜ਼ਨਸ ਚਲਾਉਣਾ ਆਸਾਨ ਨਹੀਂ, ਪਰ ਸਹੀ ਸਲਾਹ ਨਾਲ ਹਰ ਚੈਲੰਜ ਆਸਾਨ ਹੋ ਸਕਦਾ ਹੈ। ਸੈਬੀ ਪਾਰਟਨਰਸ, ਵਾਈਜ਼ ਟੈਕਸ ਐਡਵਾਈਜ਼ਰਸ ਤੁਹਾਡੇ ਨਾਲ ਨੇ। ATO ਆਡਿਟਸ, ਟੈਕਸ ਡਿਸਪਿਊਟਸ, ATO ਡੈਬਟਸ, ਬਿਜ਼ਨਸ ਰੀਸਟ੍ਰਕਚਰਿੰਗ ਤੇ ਬਿਜ਼ਨਸ ਖਰੀਦਣ ਜਾਂ ਵੇਚਣ ਸੰਬੰਧੀ ਪ੍ਰੋਫੈਸ਼ਨਲ ਗਾਈਡੈਂਸ। ਆਪਣੇ ਬਿਜ਼ਨਸ ਨੂੰ ਦਿਓ ਮਜ਼ਬੂਤ ਦਿਸ਼ਾ, ਅੱਜ ਹੀ ਵਿਜ਼ਿਟ ਕਰੋ sebipartners.au। ਸੈਬੀ ਪਾਰਟਨਰਸ, ਵਾਈਜ਼ ਟੈਕਸ ਐਡਵਾਈਜ਼ਰਸ, ਤੁਹਾਡੇ ਬਿਜ਼ਨਸ ਦੇ ਭਰੋਸੇਮੰਦ ਟੈਕਸ ਐਡਵਾਈਜ਼ਰਸ।

0: ਜੇ ਤੁਸੀਂ ਬਿਮਾਰ ਹੋ ਤਾਂ AI ਕੋਲ ਨਹੀਂ ਡਾਕਟਰ ਕੋਲ ਜਾਂਦੇ ਹੋ, ਫਿਰ ਕਾਨੂੰਨੀ ਮਸਲੇ ਵਿੱਚ ਫੈਸਲਾ ਖੁਦ ਕਿਉਂ? ਯਾਦ ਰੱਖੋ, ਡਿਲੇ ਇਨ ਲਾਅ ਇਜ਼ ਡੈਮੇਜ ਇਨ ਲਾਈਫ। ਫੈਮਿਲੀ ਇਸ਼ੂ, ਪ੍ਰਾਪਰਟੀ ਦਾ ਮਸਲਾ, ਕੋਈ ਇਮੀਗ੍ਰੇਸ਼ਨ ਦੀ ਸਮੱਸਿਆ ਜਾਂ ਕੋਈ ਵੀ ਕਾਨੂੰਨੀ ਮੈਟਰ, ਇੱਕੋ ਨਾਮ ਜੋ ਕੰਮ ਤੁਹਾਡੇ ਲਈ ਕਰਦੇ ਨੇ, ਬੰਸਲ ਲਾਇਰਸ। ਤੁਹਾਡਾ ਭਰੋਸਾ, ਸਾਡਾ ਤਜਰਬਾ ਤੇ ਜਿੱਤ ਆਪਣੀ। ਕਾਲ 422-905-860 ਔਰ ਵਿਜ਼ਿਟ bansallawyers.com.au.
1: We might all be different, but one thing unites us. We're all Victorians and we all deserve a say in its future. Are you ready to vote this state election Saturday 28 November? Not sure? Check you're enrolled online. If you've changed your name or address, update your details. And if you've turned 18, you must enroll. So come on, Victoria. Make sure you're enrolled by 8 p.m. Tuesday 3 November and make your voice heard. Visit vec.vic.gov.au to enroll today. Authorised by S. Bloomal, Electoral Commissioner, 530 Collins Street, Melbourne, Victoria.
2: Mera Desh Incredible India. Trugnina Vich, apne har pain pranu, una de desh da swad ate masale, ethe de rya hai. Tusi ethe Indian masale, dalan, grocery da har saman. Wajib rates te le sakde ho. Pao cosmetic di har item vi. Nale ghar vich hove, koi function ya tyohar, mithai di ethe milegi tuhanu variety. ਬੇਸ਼ੁਮਾਰ ਗ੍ਰੋਸਰੀ ਦੀ ਹੋਮ ਡਿਲੀਵਰੀ ਲਈ ਨੰਬਰ ਲਿਖ ਲਓ 0430-123-394। ਦਿਓ ਰੇਡੀਓ ਹਾਂਜੀ ਦਾ ਹਵਾਲਾ ਤੇ ਪਾਓ ਭਾਰੀ ਡਿਸਕਾਊਂਟ ਹਰ ਸ਼ਾਪਿੰਗ ਤੇ। मेरा देश इनक्रेडिबल इंडिया त्रुगनेना विच।
3: दिल्ली की यात्रा का विचार बना रहे हैं? मेलबर्न से क्वांटस की सीधी उड़ान उपलब्ध है। बाजारों की रौनक देखें या अपनों के साथ फिर से समय बिताएं, अद्भुत स्मारकों को निहारें या घर के बने भोजन का मजा लें। चाहे आप दोस्तों और परिवार से मिलने जा रहे हों या किसी नई जगह की खोज कर रहे हों, क्वांटस की बेहतरीन सेवा का अनुभव करें जिसमें आपका भोजन, पैसा, सामान और मनोरंजन शामिल है। आज ही क्वांटस के साथ दिल्ली की नॉनस्टॉप उड़ान बुक कीजिए। 26 अक्टूबर 2026 से 27 मार्च 2027 तक उपलब्ध। नियम और शर्तें लागू।
4: ऑस्ट्रेलिया च अपना घर लेना है या कंस्ट्रक्शन करवानी है, मॉर्गेज रीफाइनेंस करवानी, नवी कार खरीदनी या बिजनेस नो आगे बढ़ाना है, तो टेंशन क्यों? टू फोल्ड लेंडिंग डैंडीनोंग है ना। होम लोन तो रीफाइनेंसिंग तक, कंस्ट्रक्शन लोन तो बिजनेस लोन या कार लोन, हर लोन ले 40 तो वध लेंडर्स दे नाल तुहाडे लई बेस्ट डील, लो क्रेडिट स्कोर वेलकम। कॉल राज 0494-763-700 और व्हाट्सएप 2Fold Lending।
5: मैनू अपनी नवी दुकान ले प्रीमियम 3D इल्यूमिनेटेड साइन दी अर्जेंट लोड सी। क्विक साइनेज ने इन हाउस डिजाइन, प्रिंटिंग ते प्रोफेशनल इंस्टॉलेशन सिर्फ 4 तो 5 दिनां विच पूरी कर दित्ती। ग्लोइंग शॉप फ्रंट तो व्हीकल रैप्स तक, ब्रांड पूरी स्ट्रीट विच सब तो वख चमक उठिया। विक्टोरिया ते साउथ ऑस्ट्रेलिया विच 12 सालां तो साइनेज लीडर्स। अपने बिजनेस नु चमकाओ। कॉल 1300-151616, quicksignage.com.au।
6: ओ पाजी, एक पासे मॉर्गेज उते ग्रोसरी ते हुन इलेक्ट्रिसिटी बिल्स भी रॉकेट बन गए ने।
7: ਹੁਣ ਟੈਨਸ਼ਨ ਛੱਡੋ ਜੀ, ਗਵਰਨਮੈਂਟ ਦੀ ਨਵੀਂ ਬੈਟਰੀ ਰੀਬੇਟ ਨਾਲ ਹੁਣ ਸੋਲਰ ਤੇ ਬੈਟਰੀ ਲਗਵਾਉਣਾ ਹੋ ਗਿਆ ਹੋਰ ਵੀ ਆਸਾਨ। ਬਿਜਲੀ ਦਾ ਬਿੱਲ ਘੱਟ, ਟੈਨਸ਼ਨ ਵੀ ਘੱਟ।
8: ਫਿਰ ਲਵਾਈਏ ਕਿੱਥੋਂ?
7: ਸਨ ਕਰੰਟ ਵਾਲਿਆਂ ਕੋਲੋਂ। 2012 ਤੋਂ ਮੈਲਬਨ ਦੀ ਇੱਕ ਭਰੋਸੇਮੰਦ ਅਤੇ ਅਵਾਰਡ ਵਿਨਿੰਗ ਸੋਲਰ ਕੰਪਨੀ।
9: ਅੱਜ ਹੀ ਸਨ ਕਰੰਟ ਨੂੰ ਕਾਲ ਕਰੋ ਤੇ ਆਪਣਾ ਫ੍ਰੀ ਅਸੈਸਮੈਂਟ ਬੁੱਕ ਕਰੋ 0406-021-246 ਤੇ।
10: ਅੱਜ ਦਾ ਵਿਚਾਰ, ਅੱਜ ਦੀ ਕਹਾਣੀ, ਹਰ ਰੋਜ਼ ਤੁਸੀਂ ਸੁਣਦੇ ਹੋ ਸ਼ੋ ਹਾਂਜੀ ਮੈਲਬਨ ਵਿੱਚ। ਤੁਹਾਡੀ ਡਿਮਾਂਡ ਉੱਤੇ ਆਓ ਇੱਕ ਵਾਰ ਫਿਰ ਸੁਣਦੇ ਹਾਂ ਇਸ ਹਫਤੇ ਦੀ ਇੱਕ ਬਿਹਤਰੀਨ ਕਹਾਣੀ।
11: ਰੇਡੀਓ ਹਾਂਜੀ 1674 ਤੇ ਸਮਾਂ ਹੋ ਚੁੱਕਾ ਅੱਜ ਦੀ ਕਹਾਣੀ ਦਾ। ਕਹਿੰਦੇ ਨੇ ਇੱਕ ਵਾਰੀ ਇੱਕ ਮੰਗਤੇ ਦੇ ਘਰ ਇੱਕ ਬੜਾ ਪਿਆਰਾ ਫੁੱਲ ਉੱਗਿਆ, ਕਮਲ ਦਾ ਫੁੱਲ, ਤੇ ਇਹਦੇ ਉੱਗਣ ਦੇ ਉੱਤੇ ਇੰਨੀ ਖੁਸ਼ੀ ਵੀ ਕਾਹਦੀ। ਛੋਟਾ ਜਿਹਾ ਘਰ ਆ, ਉਹ ਵੀ ਪਤਾ ਨਹੀਂ ਕਿਸੇ ਦੀ ਜਗ੍ਹਾ ਦੇ ਵਿੱਚ, ਇੱਕ ਛੋਟੀ ਜਿਹੀ ਕੁਟੀਆ। ਖੁਸ਼ੀ ਇਸ ਕਰਕੇ ਕਿਉਂਕਿ ਫੁੱਲ ਉੱਗਿਆ ਬੇਮੌਸਮ। ਇਹਨਾਂ ਦਿਨਾਂ ਦੇ ਵਿੱਚ ਕਹਿੰਦੇ ਨੇ ਕਦੀ ਕਮਲ ਦਾ ਫੁੱਲ ਨਹੀਂ ਉੱਗਦਾ, ਜੇ ਉੱਗੇ ਵੀ ਤੇ ਰਹਿ ਨਹੀਂ ਸਕਦਾ, ਸਰਵਾਈਵ ਨਹੀਂ ਕਰਦਾ। ਬੜੀ ਖੁਸ਼ੀ ਹੋਈ ਉਹਨੂੰ, ਲੱਗਾ ਜਿਵੇਂ ਮੈਂ ਸਾਰੀ ਦੁਨੀਆ ਦੀ ਦੌਲਤ ਪਾ ਲਈ ਹੋਵੇ। ਹਰ ਰੋਜ਼ ਸਵੇਰੇ ਸਵੇਰੇ ਬਾਹਰ ਨਿਕਲਦਾ ਔਰ ਵੇਖਦਾ, ਪਰ ਸਮਝ ਨਹੀਂ ਆਉਂਦੀ ਕਿ ਹੁਣ ਇਹਨੂੰ ਕਰਾਂ ਕੀ। ਇੱਕ ਦਿਨ ਅਚਾਨਕ ਮਨ ਦੇ ਵਿੱਚ ਆਇਆ ਕਿੱਦਾਂ ਮੰਗ ਮੰਗ ਕੇ ਕਿੱਦਾਂ ਗੁਜ਼ਾਰਾ, ਕਦੋਂ ਤੱਕ ਕਰੂੰਗਾ। ਆਖਿਰਕਾਰ ਇਸ ਫੁੱਲ ਨੇ ਇੱਕ ਦਿਨ ਆਪਣੇ ਜੋਬਨ ਦੇ ਉੱਤੇ ਪਹੁੰਚਣਾ ਤੇ ਉਸ ਤੋਂ ਬਾਅਦ ਫਿਰ ਢਲਾਨ ਵੱਲ ਨੂੰ। ਹੋਵੇ ਨਾ ਤੇ ਇਸ ਬੇਮੌਸਮੇ ਫੁੱਲ ਦੀ ਕੀਮਤ ਵੱਟ ਲਵਾਂ। ਇੱਕ ਦਿਨ ਮਨ ਦੇ ਵਿੱਚ ਕੀ ਆਇਆ, ਫੁੱਲ ਤੋੜਿਆ ਤੇ ਤੁਰ ਪਿਆ। ਮਨ ਦੇ ਵਿੱਚ ਸੋਚ ਰਿਹਾ ਕਿ ਜੇ ਕਿਤੇ ਮੈਨੂੰ 10 ਕੁ ਦਮੜੇ ਮਿਲ ਜਾਣ ਤਾਂ ਬੜਾ ਵਧੀਆ ਗੁਜ਼ਾਰਾ ਹੋ ਜਾਏਗਾ। ਅੱਜ ਕੱਲ੍ਹ ਇਹ ਫੁੱਲ ਲੱਭਦਾ ਵੀ ਕਿੱਥੇ ਆ, ਇਸ ਮੌਸਮ ਦੇ ਵਿੱਚ ਇਹ ਫੁੱਲ ਬਿਲਕੁਲ ਨਹੀਂ। ਰਸਤੇ ਦੇ ਵਿੱਚ ਜਾਂਦਾ ਸੋਚ ਹੀ ਰਿਹਾ ਕਿ ਅਚਾਨਕ ਇੱਕ ਰੱਥ ਆ ਕੇ ਰੁਕਦਾ। ਇਹ ਰੱਥ ਹੈ ਰਾਜੇ ਦੇ ਮੰਤਰੀ ਦਾ। ਅਚਾਨਕ ਉਹਦਾ ਫੁੱਲ ਦੇ ਉੱਤੇ ਸ਼ਾਇਦ ਧਿਆਨ ਪਿਆ। ਮੰਤਰੀ ਨੇ ਕਿਹਾ, ਉਹ ਭਾਈ ਇਹ ਫੁੱਲ ਕੀ ਤੂੰ ਮੈਨੂੰ ਦੇ ਸਕਦਾ, ਕਿੰਨੇ ਦਾ ਦਏਗਾ? ਅਤੇ ਉਸ ਗਰੀਬ ਬੰਦੇ ਨੇ ਕਿਹਾ, ਜੀ ਮੈਂ 10 ਕੁ ਦਮੜੇ। ਮੰਤਰੀ ਨੇ ਕਿਹਾ, ਮੈਂ ਤੈਨੂੰ 100 ਮੋਹਰਾਂ ਦਊਂਗਾ, ਉਹ ਵੀ ਸੋਨੇ ਦੀਆਂ, ਇਹ ਤੂੰ ਮੈਨੂੰ ਦੇ ਦੇ। ਇੱਕਦਮ ਮਨ ਦੇ ਵਿੱਚ ਗੱਲ ਟਣਕੀ ਕਿ ਪਤਾ ਨਹੀਂ ਕਿੱਡੀ ਕੁ ਵਡਮੁੱਲੀ ਚੀਜ਼ ਹੈ ਮੇਰੇ ਕੋਲ, ਪਤਾ ਨਹੀਂ ਕਿੱਡੀ ਕੁ ਕੀਮਤੀ ਆ ਇਹ। ਇੱਕਦਮ 100 ਮੋਹਰਾਂ ਦੇ ਉੱਤੇ ਪਹੁੰਚ ਗਿਆ, ਇਹਨਾਂ 'ਤੇ ਮੈਂ ਕਦੀ ਸੋਚਿਆ ਵੀ ਨਹੀਂ। ਅੱਗੋਂ ਜਵਾਬ ਦਿੱਤਾ, ਨਹੀਂ ਸਰ, ਮੈਂ ਫੁੱਲ ਨਹੀਂ ਵੇਚਣਾ ਚਾਹੁੰਦਾ, ਮੈਨੂੰ ਲੱਗਦਾ ਕਿ ਇਹਦੀ ਕੀਮਤ ਇਸ ਤੋਂ ਵੀ ਕਿਤੇ ਵਧੇਰੀ ਹੈ। ਮੰਤਰੀ ਨੇ ਬਥੇਰਾ ਜ਼ੋਰ ਲਾਇਆ ਕਿ ਮੈਂ ਇਸ ਤੋਂ ਵੀ ਹੋਰ ਵਧੇਰੇ ਤੈਨੂੰ ਪੈਸੇ ਦੇ ਦੂੰਗਾ, ਹੋਰ ਵਧੇਰੇ ਮੋਹਰਾਂ ਲੈ ਲਾ, ਜਿੰਨੀਆਂ ਤੂੰ ਮੰਗਣੀਆਂ ਮੰਗ ਲੈ, ਮੈਨੂੰ ਇਹ ਬੇਮੌਸਮਾਂ ਫੁੱਲ ਦੇ ਦੇ। ਪਰ ਉਸ ਬੰਦੇ ਦੇ ਮਨ ਦੇ ਵਿੱਚ ਇਹ ਚੀਜ਼ ਅੜ ਚੁੱਕੀ ਸੀ ਕਿ ਸ਼ਾਇਦ ਇਹਦੀ ਕੀਮਤ ਇਸ ਤੋਂ ਵੀ ਜ਼ਿਆਦਾ ਵਧੇਰੀ ਹੈ। ਮੰਤਰੀ ਚਲੇ ਗਿਆ ਅਤੇ ਮਨ ਦੇ ਵਿੱਚ ਸੋਚ ਰਿਹਾ ਕਿ ਇਸ ਤੋਂ ਵਧੇਰੇ ਕੀਮਤ ਹੁਣ ਮੈਨੂੰ ਬਾਜ਼ਾਰ ਤੋਂ ਤਾਂ ਮਿਲਣੀ ਨਹੀਂ, ਹੋਵੇ ਨਾ ਤਾਂ ਮੈਂ ਰਾਜੇ ਦੇ ਮਹਿਲਾਂ ਵੱਲ ਨੂੰ ਜਾਵਾਂ। ਜੇਕਰ ਮੰਤਰੀ ਨੇ ਇੰਨੀ ਕੀਮਤ ਲਾਈ ਆ ਤਾਂ ਰਾਜਾ ਤਾਂ ਹੋਰ ਵੀ ਵਧੇਰੇ ਕੀਮਤ ਲਾਊਗਾ। ਹਲੇ ਮਨ ਦੇ ਵਿੱਚ ਸੋਚ ਵਿਚਾਰ ਕਰ ਹੀ ਰਿਹਾ ਕਿ ਥੋੜ੍ਹੀ ਦੇਰ ਬਾਅਦ ਧੂੜ ਉੱਡਦੀ ਨਜ਼ਰ ਆਉਂਦੀ ਆ, ਰਾਜਾ ਵੀ ਉੱਧਰੇ ਰਾਹ ਤੋਂ ਲੰਘ ਰਿਹਾ। ਮੰਤਰੀ ਦੇ ਪਿੱਛੇ ਪਿੱਛੇ ਰਾਜੇ ਦਾ ਰੱਥ ਵੀ ਆ ਰਿਹਾ। ਅੱਗੇ ਹੋ ਕੇ ਰੋਕਿਆ, ਨਮਸਕਾਰ ਕੀਤੀ, ਰਾਜੇ ਨੂੰ ਫੁੱਲ ਵਿਖਾਇਆ ਅਤੇ ਕਿਹਾ, ਮਹਾਰਾਜ ਇਹ ਮੇਰੇ ਘਰ ਦੇ ਪਿਛਵਾੜੇ ਦੇ ਵਿੱਚ ਕਮਲ ਦਾ ਫੁੱਲ ਉੱਗ ਗਿਆ, ਵੇਖੋ ਕਿੰਨਾ ਸੋਹਣਾ ਹੈ, ਕੀ ਕੀਮਤ ਲਾਓਗੇ? ਮੈਂ ਤੁਹਾਨੂੰ ਦੇਣਾ ਚਾਹੁੰਦਾ। ਰਾਜੇ ਨੇ ਕਿਹਾ, ਮੰਗ ਕੀ ਮੰਗਦਾ, ਜੋ ਵੀ ਤੇਰੇ ਮਨ ਦੇ ਵਿੱਚ ਆ ਉਹ ਮੰਗ ਲੈ, ਉਸ ਤੋਂ ਵੀ ਕਿਤੇ ਵਧੇਰੇ ਤੈਨੂੰ ਮੈਂ ਦੇਣ ਦੇ ਲਈ ਤਿਆਰ ਹਾਂ, ਇਹ ਫੁੱਲ ਤੂੰ ਮੈਨੂੰ ਦੇ ਦੇ। ਸਮਝ ਨਹੀਂ ਆ ਰਹੀ ਮੈਂ ਕੀ ਮੰਗਾਂ। ਰਾਜੇ ਨੇ ਫੇਰ ਕਿਹਾ, ਜੋ ਵੀ ਤੂੰ ਮੰਗੇਗਾ ਮੈਂ ਵਾਅਦਾ ਕਰਦਾ ਉਹ ਤੋਂ 10 ਗੁਣਾ ਵਧੇਰੇ ਤੈਨੂੰ ਦਊਂਗਾ। ਮਨ ਦੇ ਵਿੱਚ ਹਿਸਾਬ ਕਿਤਾਬ ਕਰਕੇ ਵੇਖਦਾ, ਜੇ ਮੈਂ 1000 ਮੋਹਰਾਂ ਮੰਗ ਲਈਆਂ ਤੇ 10 ਗੁਣਾ ਹੋਰ ਵਧੇਰੇ ਮੇਰੇ ਤੇ ਵਾਰੇ ਨਹਿਰੇ ਹੋ ਜਾਣਗੇ। ਪਰ ਫਿਰ ਮਨ ਦੇ ਵਿੱਚ ਸੋਚਦਾ ਕਿ ਇਹੋ ਜਿਹਾ ਫੁੱਲ ਦੇ ਵਿੱਚ ਹੈ ਕੀ, ਇੰਨਾ ਮਹਿੰਗਾ ਇਹ ਲੋਕ ਲੈ ਕੇ ਰਹੇ ਨੇ। ਤੇ ਆਖਿਰਕਾਰ ਰਾਜੇ ਨੂੰ ਪੁੱਛ ਲਿਆ, ਰਾਜਨ ਮੈਂ ਵੀ ਜਾਣਦਾ ਇੰਨਾ ਮਹਿੰਗਾ ਫੁੱਲ ਇਹ ਹੈਗਾ ਤੇ ਨਹੀਂ, ਜੇ ਬੁਰਾ ਨਾ ਮਨਾਓ ਤੇ ਮੈਨੂੰ ਦੱਸ ਦਿਓ, ਇੰਨਾ ਮਹਿੰਗਾ ਫੁੱਲ ਤੁਸੀਂ ਲੈ ਕੇ ਰਹੇ ਹੋ? ਰਾਜੇ ਦੇ ਸੰਗੀਆਂ ਨੇ ਦੱਸਿਆ, ਇਹ ਰਸਤਾ ਜਿਹੜੇ ਪਾਸੇ ਨੂੰ ਜਾ ਰਿਹਾ ਵਾ ਇੱਥੇ ਬੁੱਧ ਆ ਕੇ ਬੈਠੇ ਨੇ, ਥੋੜ੍ਹੇ ਦਿਨਾਂ ਤੋਂ ਬੁੱਧ ਇਸ ਜੰਗਲ ਦੇ ਵਿੱਚ ਬੈਠੇ ਨੇ, ਰਾਜਾ ਮੰਤਰੀ ਅਤੇ ਹੋਰ ਬਹੁਤ ਸਾਰੇ ਲੋਕ ਬੁੱਧ ਦੇ ਦਰਸ਼ਨਾਂ ਨੂੰ ਜਾ ਰਹੇ ਨੇ। ਰਾਜਾ ਬੁੱਧ ਦਾ ਬੜਾ ਤਕੜਾ ਉਪਾਸ਼ਕ ਸੀ। ਰਾਜਾ ਚਾਹੁੰਦਾ ਸੀ ਕਿ ਮੈਂ ਬੁੱਧ ਦੇ ਲਈ ਉਹ ਲੈ ਕੇ ਜਾਵਾਂ ਜੋ ਬਹੁਤ ਕੀਮਤੀ ਹੋਵੇ, ਪਰ ਸਮਝ ਨਹੀਂ ਆਉਂਦੀ ਕਿ ਪੈਸੇ ਧੇਲੇ ਦੀ ਬੁੱਧ ਨੂੰ ਕੋਈ ਲਾਲਚ ਨਹੀਂ। ਇਸ ਕਰਕੇ ਮਨ ਦੇ ਵਿੱਚ ਆਇਆ ਕਿ ਮੈਂ ਬੁੱਧ ਦੇ ਲਈ ਉਹ ਫੁੱਲ ਲੈ ਕੇ ਜਾਵਾਂ ਜਿਹੜਾ ਫੁੱਲ ਇਸ ਮੌਸਮ ਦੇ ਵਿੱਚ ਹੁੰਦਾ ਹੀ ਨਹੀਂ ਆ, ਇਹਦੇ ਤੋਂ ਵੱਡਾ ਹੋਰ ਕੀ ਗਿਫਟ ਹੋ ਸਕਦਾ, ਹੋਰ ਕੀ ਤੋਹਫਾ ਹੋ ਸਕਦਾ। ਰਾਜੇ ਨੇ ਉਸ ਗਰੀਬ ਆਦਮੀ ਨੂੰ ਕਿਹਾ, ਵੇਖ ਇਹ ਜਿਹੜਾ ਤੇਰੇ ਘਰ ਦੇ ਵਿੱਚ ਫੁੱਲ ਉੱਗਿਆ ਨਾ, ਇਹ ਉੱਗਿਆ ਹੀ ਇਸ ਕਰਕੇ ਆ ਕਿ ਬੁੱਧ ਦੀ ਆਮਦ ਹੋਈ ਆ, ਨਹੀਂ ਤਾਂ ਇਸ ਸੀਜ਼ਨ ਦੇ ਵਿੱਚ ਇਹ ਫੁੱਲ ਕਿੱਥੇ ਲੱਭਦਾ। ਇਸੇ ਵਜ੍ਹਾ ਦੇ ਕਰਕੇ ਮੰਤਰੀ ਵੀ ਇਹ ਫੁੱਲ ਲੈ ਕੇ ਜਾਣਾ ਚਾਹੁੰਦਾ ਸੀ ਅਤੇ ਮੈਂ ਵੀ ਲੈ ਕੇ ਜਾਣਾ ਚਾਹੁੰਦਾ, ਬੁੱਧ ਦੇ ਚਰਨਾਂ ਦੇ ਵਿੱਚ ਭੇਟ ਕਰਾਂ। ਗਰੀਬ ਬੰਦੇ ਨੇ ਕਿਹਾ, ਮਹਾਰਾਜ ਜੇ ਤੁਸੀਂ ਬੁਰਾ ਨਾ ਮਨਾਓ ਤਾਂ ਇਹ ਫੁੱਲ ਫਿਰ ਮੇਰੇ ਕੋਲ ਹੀ ਰਹਿਣ ਦਿਓ। ਤੁਸੀਂ ਮੈਨੂੰ ਪੈਸੇ ਤਾਂ ਮੂੰਹ ਮੰਗੇ ਦੇ ਦਿਓਗੇ, ਪਰ ਮੈਂ ਇਹ ਜਾ ਕੇ ਵੇਖਣਾ ਚਾਹੁੰਦਾ ਕਿ ਜਿਹੜੇ ਬੰਦੇ ਦੇ ਲਈ ਤੁਸੀਂ ਇੰਨੇ ਜ਼ਿਆਦਾ ਪੈਸੇ ਖਰਚ ਰਹੇ ਹੋ, ਜਿਹਨੇ ਦੀ ਇਹ ਚੀਜ਼ ਹੈਗੀ ਵੀ ਨਹੀਂ ਹੈ, ਉਹ ਬੰਦਾ ਹੈ ਕੌਣ, ਕੌਣ ਆ ਉਹ ਇਨਸਾਨ, ਜੇ ਤੁਸੀਂ ਲੱਖਾਂ ਮੋਹਰਾਂ ਇਸ ਇੱਕ ਫੁੱਲ ਦੇ ਉੱਤੇ ਖਰਚ ਰਹੇ ਹੋ ਤਾਂ ਉਸ ਇਨਸਾਨ ਨੂੰ ਮਿਲਣਾ ਤਾਂ ਬਣਦਾ, ਅਤੇ ਫਿਰ ਕਿਉਂ ਨਾ ਇਹ ਫੁੱਲ ਮੈਂ ਆਪ ਹੀ ਉਹਨੂੰ ਭੇਟ ਚੜਾਵਾਂ। ਕਹਿੰਦੇ ਨੇ ਇਹ ਗਰੀਬ ਬੰਦਾ ਉੱਥੇ ਬੁੱਧ ਦੇ ਚਰਨਾਂ ਦੇ ਵਿੱਚ ਪਹੁੰਚ ਗਿਆ, ਜਾ ਕੇ ਫੁੱਲ ਧਰਿਆ। ਬੁੱਧ ਬਹੁਤ ਖੁਸ਼ ਹੋਏ ਨੇ ਫੁੱਲ ਵੇਖ ਕੇ। ਹੋਰ ਜੋ ਵੀ ਕੀਮਤੀ ਸ਼ੈਆਂ ਜੋ ਰਾਜੇ ਨੇ ਲਿਆਂਦੀਆਂ, ਮੰਤਰੀ ਨੇ ਲਿਆਂਦੀਆਂ, ਜਾਂ ਹੋਰ ਅਮੀਰ ਲੋਕ ਜੋ ਬੈਠੇ ਸੀ, ਉਹ ਸਾਰੀਆਂ ਸ਼ੈਆਂ ਹੁਣ ਇੱਕ ਪਾਸੇ ਪਈਆਂ ਨੇ, ਅਤੇ ਉਹ ਫੁੱਲ ਗਰੀਬ ਬੰਦੇ ਦਾ ਬੁੱਧ ਦੇ ਹੱਥ ਦੇ ਵਿੱਚ। ਬੁੱਧ ਫੁੱਲ ਵੱਲ ਵੇਖ ਰਹੇ ਨੇ ਅਤੇ ਮੁਸਕਰਾ ਰਹੇ ਨੇ। ਇਹ ਇੱਕ ਇਸ਼ਾਰਾ ਮਾਤਰ ਹੈ ਕਿ ਉਹਨਾਂ ਨੂੰ ਫੁੱਲ ਸਭ ਤੋਂ ਵੱਧ ਪਸੰਦ ਆਇਆ। ਇੱਕ ਤੋਂ ਵੱਧ ਇੱਕ ਸਾਰੇ ਤੋਹਫੇ ਲੈ ਕੇ ਪਹੁੰਚੇ ਸੀ। ਹਰ ਇੱਕ ਨੂੰ ਲੱਗਦਾ ਸੀ ਕਿ ਸ਼ਾਇਦ ਮੇਰਾ ਤੋਹਫਾ ਜ਼ਿਆਦਾ ਪਸੰਦ ਕੀਤਾ ਜਾਵੇਗਾ। ਬੁੱਧ ਖੁਸ਼ ਹੋਣਗੇ, ਪ੍ਰਸੰਨ ਹੋਣਗੇ, ਕੋਈ ਵਧੀਆ ਗੱਲ ਕੋਈ ਦੱਸਣਗੇ, ਕੋਈ ਸੀਸਾਂ ਦੇਣਗੇ, ਆਪਣੇ ਚਰਨਾਂ ਨਾਲ ਲਾਉਣਗੇ, ਜਾਂ ਜੋ ਵੀ ਉਹਨਾਂ ਦੇ ਮਨ ਦੀ ਮਨਸਾ ਹੋਊਗੀ। ਪਰ ਇਹ ਕੀ, ਇਸ ਫੁੱਲ ਨੇ ਸਾਰਾ ਕੁਛ ਫਿੱਕਾ ਪਾ ਦਿੱਤਾ। ਅਤੇ ਗਰੀਬ ਆਦਮੀ ਛਾਤੀ ਚੌੜੀ ਕਰਕੇ ਹੁਣ ਸਾਰਿਆਂ ਦੇ ਵਿੱਚ ਬੈਠਾ ਕਿ ਮੇਰੀ ਸ਼ੈ ਕਬੂਲ ਹੋਈ ਹੈ। ਇਹ ਕਹਾਣੀ ਹਲੇ ਤਾਂ ਹੋਰ ਵੀ ਅੱਗੇ ਜਾਂਦੀ ਹੈ, ਪਰ ਜੇ ਅੱਜ ਆਪਾਂ ਇੱਥੋਂ ਤੱਕ ਦਾ ਹੀ ਸਬਕ ਲੈਣਾ ਹੋਵੇ ਤਾਂ ਕਹਾਣੀ ਸਾਨੂੰ ਦੱਸਦੀ ਹੈ ਕਿ ਇੱਕ ਫਕੀਰ ਬੰਦਾ, ਇੱਕ ਮੰਗ ਕੇ ਖਾਣ ਵਾਲਾ, ਇੱਕ ਗਰੀਬ ਬੰਦਾ, ਅਮੀਰ ਤੋਂ ਅਮੀਰ ਬੰਦੇ ਤੋਂ ਵੀ ਅਮੀਰ ਹੋ ਸਕਦਾ, ਕਿਸੇ ਰਾਜੇ ਤੋਂ ਵੀ ਅਮੀਰ ਹੋ ਸਕਦਾ। ਗੱਲ ਹੈ ਸਿਰਫ ਤੁਹਾਡੇ ਐਟੀਟਿਊਡ ਦੀ, ਗੱਲ ਹੈ ਸਿਰਫ ਤੁਹਾਡੀ ਸਮਝ ਦੀ। ਜੇ ਤਾਂ ਬੰਦਾ ਲਾਲਚ ਕਰਜੇ ਤੇ ਫਿਰ ਦੁਨੀਆ ਤਾਂ ਤੋਂ ਤਾਂ, ਫਿਰ ਤੇ ਕਿੰਨੇ ਕੁ ਪੈਸੇ ਬੰਦਾ ਮੁੱਲ ਪਾ ਲੂਗਾ। ਪਰ ਜੇ ਤੁਸੀਂ ਗੱਲ ਨੂੰ ਸਮਝ ਜਾਓ, ਪੈਸੇ ਨੂੰ ਇੱਕ ਪਾਸੇ ਕਰ ਦਿਓ, ਤੇ ਫਿਰ ਅਮੀਰੀ ਤੁਹਾਡੇ ਅੰਦਰੋਂ ਨਿਕਲ ਆਉਂਦੀ ਹੈ। ਜੇ ਚਾਹੁੰਦਾ ਤੇ ਵੱਧ ਤੋਂ ਵੱਧ ਪੈਸੇ ਲੈ ਕੇ ਉਹ ਫੁੱਲ ਉੱਥੇ ਹੀ ਦੇ ਦਿੰਦਾ, ਪਰ ਫਿਰ ਮਲਕੀਅਤ ਇਹਦੀ ਨਾ ਰਹਿੰਦੀ। ਫਿਰ ਇਹ ਉਹ ਵਾਲੀ ਮੁਸਕਰਾਹਟ ਬੁੱਧ ਦੇ ਚਿਹਰੇ ਦੇ ਉੱਤੇ ਨਾ ਵੇਖ ਪਾਉਂਦਾ, ਤੇ ਉਹ ਵਾਲੀ ਮੁਸਕਰਾਹਟ ਆਪਣੇ ਚਿਹਰੇ ਦੇ ਉੱਤੇ, ਆਪਣੇ ਅੰਦਰ ਉਹ ਖੁਸ਼ੀ ਨਾ ਮਹਿਸੂਸ ਕਰ ਪਾਉਂਦਾ ਜਿਹੜੀ ਹੁਣ ਇਹਨਾਂ ਰਾਜੇ ਮਹਾਰਾਜਿਆਂ ਦੇ ਵਿੱਚ ਬੈਠਿਆਂ ਇਹਦੇ ਚਿਹਰੇ ਦੇ ਉੱਤੇ ਇਹਦੇ ਅੰਦਰੋਂ ਫੁੱਟ ਰਹੀ ਹੈ। ਕਹਿੰਦੇ ਨੇ ਆਪਣੇ ਆਪ ਨੂੰ ਕਦੀ ਵੀ ਕਿਸੇ ਗੱਲੋਂ ਘੱਟ ਨਾ ਸਮਝੋ। ਆਪਾਂ ਅਕਸਰ ਸੁਣ ਲੈਂਦੇ ਹਾਂ ਨਾ ਕਿ ਕੁਦਰਤ ਨੇ, ਰੱਬ ਨੇ ਸਾਰਿਆਂ ਨੂੰ ਇੱਕ ਸਾਰ ਬਣਾ ਕੇ ਭੇਜਿਆ, ਅਤੇ ਕਈ ਲੋਕ ਇਹਦੇ ਉੱਤੇ ਟੀਕਾ ਟਿੱਪਣੀ ਕਰ ਦਿੰਦੇ ਨੇ। ਇੱਕ ਸਾਰ ਕਿੱਦਾਂ, ਉਹ ਅਮੀਰ ਦੇ ਘਰ ਜੰਮਿਆ, ਮੈਂ ਗਰੀਬ ਦੇ ਘਰ ਜੰਮਿਆ, ਉਹ ਕੁੜੀ ਜੰਮੀ ਆ, ਆਹ ਮੁੰਡਾ ਜੰਮਿਆ। ਪਰ ਕੁਛ ਇੱਕ ਨਹੀਂ, ਬੇਸਿਕ ਚੀਜ਼ਾਂ ਜਿਹੜੀਆਂ ਨੇ ਉਹ ਸਾਰਿਆਂ ਦੇ ਵਿੱਚ ਇੱਕੋ ਹੀ ਨੇ, ਖੂਨ ਦਾ ਰੰਗ ਇੱਕੋ ਹੀ ਆ, ਸੋਝੀ ਸਾਰਿਆਂ ਦੇ ਵਿੱਚ ਇੱਕੋ ਜਿਹੀ ਪਾਈ ਗਈ ਆ ਰੱਬ ਦੇ ਵੱਲੋਂ। ਹੱਥ ਪੈਰ ਨੱਕ ਮੂੰਹ ਸਾਰੇ ਨੈਣ ਨਕਸ਼ ਸਾਰਾ ਕੁਛ ਉਹਨੇ ਪਾ ਕੇ ਭੇਜਿਆ। ਗੱਲ ਸਿਰਫ ਆ ਇਸ ਅਮੀਰੀ ਨੂੰ ਸਮਝਣ ਦੀ। ਅਮੀਰੀ ਪੈਸਿਆਂ ਦੇ ਨਾਲ ਨਹੀਂ ਹੁੰਦੀ, ਅਮੀਰੀ ਤੁਹਾਡੇ ਅੰਦਰ ਹੁੰਦੀ ਆ, ਅਤੇ ਆਪਣੇ ਆਪ ਦੇ ਵਿੱਚੋਂ ਉਹ ਅਮੀਰੀ ਲੱਭਣ ਦੀ ਲੋੜ ਆ। ਆਪਣੇ ਆਪ ਨੂੰ ਕਿਸੇ ਤੋਂ ਵੀ ਕਦੀ ਵੀ ਘੱਟ ਨਾ ਸਮਝੋ। ਗੱਲ ਆ ਸਿਰਫ ਪਛਾਣਨ ਦੀ ਕਿ ਕਿਹੜੀ ਚੀਜ਼ ਦੇ ਵਿੱਚ ਤੁਸੀਂ ਦੂਸਰਿਆਂ ਦੇ ਨਾਲੋਂ ਬਿਹਤਰ ਹੋ। ਜਿੱਦਾਂ ਇਸ ਵਿਅਕਤੀ ਨੇ ਸਮਝਿਆ ਕਿ ਹੁਣ ਮੈਂ ਇਸ ਤਰੀਕੇ ਦੇ ਨਾਲ ਬਿਹਤਰ ਹੋ ਸਕਦਾ ਵਾਂ ਰਾਜਿਆਂ ਦੇ ਨਾਲੋਂ, ਮੰਤਰੀਆਂ ਦੇ ਨਾਲੋਂ। ਇਸੇ ਤਰ੍ਹਾਂ ਦੇ ਨਾਲ ਸਾਨੂੰ ਵੀ ਜ਼ਿੰਦਗੀ ਦੇ ਵਿੱਚ ਇਹ ਸਮਝਣਾ ਚਾਹੀਦਾ ਕਿ ਸਾਡੇ ਅੰਦਰ ਕਿਹੜੀ ਉਹ ਕਾਬਲੀਅਤ ਆ ਜਿਹੜੀ ਸਾਨੂੰ ਦੂਸਰਿਆਂ ਦੇ ਨਾਲੋਂ, ਜਿਹੜੀ ਸਾਨੂੰ ਭੀੜ ਦੇ ਨਾਲੋਂ ਅਲੱਗ ਕਰਦੀ ਹੈ। ਗਰੀਬ ਤੋਂ ਗਰੀਬ ਬੰਦੇ ਦੇ ਵਿੱਚ ਵੀ ਅਮੀਰ ਦੇ ਨਾਲੋਂ ਵਧੇਰੇ ਕੁਛ ਇਹੋ ਜਿਹਾ ਜ਼ਰੂਰ ਹੋਏਗਾ ਜਿਹੜਾ ਤੁਸੀਂ ਜੇਕਰ ਪਛਾਣ ਲਓ ਤਾਂ ਉਹ ਚੀਜ਼ ਅਮੀਰ ਦੇ ਵਿੱਚ ਵੀ ਨਹੀਂ ਪਾਈ ਜਾਊਗੀ। ਪੈਸੇ ਦੇ ਨਾਲ ਕਦੀ ਵੀ ਆਪਣੇ ਆਪ ਨੂੰ ਨਾ ਤੋਲੋ। ਇਹ ਵੇਖੋ ਕਿ ਤੁਹਾਡੀ ਕਾਬਲੀਅਤ ਕੀ ਹੈ, ਤੇ ਉਹ ਜੱਗ ਦੇ ਸਾਹਮਣੇ ਕਿੱਦਾਂ ਤੁਸੀਂ ਲੈ ਕੇ ਆਉਣੀ ਹੈ। ਆਸ ਕਰਦੇ ਹਾਂ ਅੱਜ ਦੀ ਕਹਾਣੀ ਦਾ ਵਿਚਲਾ ਮੈਸੇਜ ਇਹਦਾ ਮਨੋਰਥ ਜ਼ਰੂਰ ਤੁਸੀਂ ਸਮਝੇ ਹੋਗੇ। ਤੋਰਦੇ ਹਾਂ ਪ੍ਰੋਗਰਾਮ ਅੱਗੇ।
10: ਧੰਨਵਾਦ ਕਹਾਣੀ ਸੁਣਨ ਲਈ। ਜੇ ਤੁਹਾਡੇ ਕੋਲ ਵੀ ਹੈ ਅਜਿਹੀ ਹੀ ਕੋਈ ਮੋਟੀਵੇਸ਼ਨਲ ਅਤੇ ਇੰਸਪਾਇਰਿੰਗ ਕਹਾਣੀ ਤਾਂ ਤੁਸੀਂ ਸਾਨੂੰ ਮੈਸੇਜ ਜਾਂ ਈਮੇਲ ਕਰ ਸਕਦੇ ਹੋ। ਜੇ ਕਹਾਣੀ ਵਧੀਆ ਲੱਗੀ ਤਾਂ ਰੇਡੀਓ ਹਾਂਜੀ ਦੇ ਯੂਟਿਊਬ ਚੈਨਲ ਤੋਂ ਇਸ ਨੂੰ ਜ਼ਰੂਰ ਸ਼ੇਅਰ ਕਰੋ ਅਤੇ ਹੋਰ ਵੀ ਕਹਾਣੀਆਂ, ਵਿਚਾਰ, ਖਬਰਾਂ ਅਤੇ ਇੰਟਰਵਿਊ ਸੁਣਨ ਲਈ ਸਬਸਕ੍ਰਾਈਬ ਕਰੋ ਰੇਡੀਓ ਹਾਂਜੀ ਦਾ ਯੂਟਿਊਬ ਚੈਨਲ।

0: ਤੁਸੀਂ ਸੁਣ ਰਹੇ ਹੋ ਇਸ ਪ੍ਰੋਗਰਾਮ ਦਾ ਰਿਪੀਟ ਬ੍ਰੌਡਕਾਸਟ।
1: ਵਾਓ, ਤੇਰੀ ਸਬਜ਼ੀ ਦੀ ਖੁਸ਼ਬੂ ਅਤੇ ਟੇਸਟ ਵਿੱਚ ਕੁਝ ਤਾਂ ਕਮਾਲ ਹੈ। ਮੈਨੂੰ ਵੀ ਦੱਸ ਦੇ ਸੀਕ੍ਰੇਟ।
2: ਅੰਮ੍ਰਿਤ, ਇਹ ਕਮਾਲ ਹੈ ਗੋਲਡ ਲੀਫ ਡੇਰੀ ਦੇ ਪਿਓਰ ਨਿਊਜ਼ੀਲੈਂਡ ਟੀ ਦਾ। ਨਿਊਜ਼ੀਲੈਂਡ ਵਿੱਚ ਫ੍ਰੀ ਰੇਂਜ ਗ੍ਰਾਸ ਫੈਡ ਗਾਵਾਂ ਦੇ ਦੁੱਧ ਤੋਂ ਤਿਆਰ। ਨਾ ਤਾਂ ਇਸ ਵਿੱਚ ਆਇਲ, ਨਾ ਹੀ ਕੋਈ ਕਲਰ, ਹਾਰਮੋਨਸ ਜਾਂ ਐਂਟੀਬਾਇਓਟਿਕਸ। ਬਿਲਕੁਲ ਪਿਓਰ ਹੈ ਕਿ ਪਲਾਸਟਿਕ ਦੇ ਡੱਬਿਆਂ 'ਚ ਨਹੀਂ ਬਲਕਿ ਗਲਾਸ ਕੰਟੇਨਰ 'ਚ ਪੈਕ ਹੁੰਦਾ ਹੈ।
1: ਤੁਸੀਂ ਵੀ ਅੱਜ ਹੀ ਬਾਏ ਕਰੋ ਗੋਲਡ ਲੀਫ ਦਾ ਪਿਓਰ ਨਿਊਜ਼ੀਲੈਂਡ ਕੀ ਆਪਣੇ ਨੇੜੇ ਦੇ ਇੰਡੀਅਨ ਗ੍ਰੋਸਰੀ ਸਟੋਰ ਤੋਂ। ਵਿਜ਼ਿਟ ਗੋਲਡ ਲੀਫ ਡੇਅਰੀ ਡੋਟ ਕਾਮ।
3: ਜੇ ਤੁਸੀਂ ਬਿਮਾਰ ਹੋ ਤਾਂ AI ਕੋਲ ਨਹੀਂ ਡਾਕਟਰ ਕੋਲ ਜਾਂਦੇ ਹੋ, ਫਿਰ ਕਾਨੂੰਨੀ ਮਸਲੇ ਵਿੱਚ ਫੈਸਲਾ ਖੁਦ ਕਿਉਂ? ਯਾਦ ਰੱਖੋ, ਡਿਲੇ ਇਨ ਲਾਅ ਇਜ਼ ਡੈਮੇਜ ਇਨ ਲਾਈਫ। ਫੈਮਿਲੀ ਇਸ਼ੂ, ਪ੍ਰਾਪਰਟੀ ਦਾ ਮਸਲਾ, ਕੋਈ ਇਮੀਗ੍ਰੇਸ਼ਨ ਦੀ ਸਮੱਸਿਆ ਜਾਂ ਕੋਈ ਵੀ ਕਾਨੂੰਨੀ ਮੈਟਰ, ਇੱਕੋ ਨਾਮ ਜੋ ਕੰਮ ਤੁਹਾਡੇ ਲਈ ਕਰਦੇ ਨੇ, ਬੰਸਲ ਲਾਇਰਸ। ਤੁਹਾਡਾ ਭਰੋਸਾ, ਸਾਡਾ ਤਜਰਬਾ ਤੇ ਜਿੱਤ ਆਪਣੀ। ਕਾਲ 4229058860 ਔਰ ਵਿਜ਼ਿਟ bansallawyers.com.au।
4: दिवाली रोशनी का त्योहार, तो चलो शान के साथ जायके से लगाएं। इसमें चार चांद, रिवाजों के रंग, खानों का स्वाद और दिवाली का एहसास रखें बरकरार। अपनी थाली को बनाएं खास शान के वेज बिरयानी, चना मसाला, पालक पनीर, किचन किंग, दाल मसाला, चाट मसाला और ढेरों मसालों की रेंज के साथ। इस दिवाली खुशियां बने और भी रोशन शान के साथ।
5: दिल्ली की यात्रा का विचार बना रहे हैं? मेलबर्न से क्वांटस की सीधी उड़ान उपलब्ध है। बाजारों की रौनक देखें या अपनों के साथ फिर से समय बिताएं, अद्भुत स्मारकों को निहारें या घर के बने भोजन का मजा लें। चाहे आप दोस्तों और परिवार से मिलने जा रहे हों या किसी नई जगह की खोज कर रहे हों, क्वांटस की बेहतरीन सेवा का अनुभव करें जिसमें आपका भोजन, पेय, सामान और मनोरंजन शामिल है। आज ही क्वांटस के साथ दिल्ली की नॉनस्टॉप उड़ान बुक कीजिए। 26 अक्टूबर 2026 से 27 मार्च 2027 तक उपलब्ध। नियम और शर्तें लागू।
6: बिजनेस चलाना आसान नहीं, पर सही सलाह नाल हर चैलेंज आसान हो सकता है। सेबी पार्टनर्स, वाइज टैक्स एडवाइजर्स तुहाडे नाल ने। ATO ऑडिट्स, टैक्स डिस्प्यूट्स, ATO डेट्स, बिजनेस रीस्ट्रक्चरिंग ते बिजनेस खरीदन जा वेचन संबंधी प्रोफेशनल गाइडेंस। अपने बिजनेस नु देओ मजबूत दिशा। आज ही विजिट करो sebipartners.au। सेबी पार्टनर्स, वाइज टैक्स एडवाइजर्स, तुहाडे बिजनेस दे भरोसेमंद टैक्स एडवाइजर्स।
7: ਵਿਆਹ, ਖੁਸ਼ੀ ਜਾਂ ਕਿਸੇ ਵੀ ਖਾਸ ਮੌਕੇ ਲਈ ਜੁਐਲਰੀ ਹੋਣੀ ਚਾਹੀਦੀ ਹੈ ਖਾਸ। ਤੁੰਨਾ ਜੁਐਲਰਸ ਲੈ ਕੇ ਆਏ ਨੇ ਲੇਟੈਸਟ ਗੋਲਡ, ਡਾਇਮੰਡ, ਬੁਲੀਅਨ, ਸਿਲਵਰ ਤੇ ਬ੍ਰਾਈਡਲ ਕਲੈਕਸ਼ਨ, ਹਰ ਸਟਾਈਲ ਤੇ ਹਰ ਓਕੇਜ਼ਨ ਲਈ। ਜੈਨੂਇਨ ਜੁਐਲਰੀ, ਜੈਨੂਇਨ ਪ੍ਰਾਈਸਿੰਗ ਤੇ ਵਧੀਆ ਕਸਟਮਰ ਸਰਵਿਸ ਦੇ ਨਾਲ ਗੋਲਡ ਜੁਐਲਰੀ ਤੇ ਫਾਸਟ ਲੋਨ ਫੈਸਿਲਿਟੀ ਵੀ ਅਵੇਲੇਬਲ। ਵਿਜ਼ਿਟ ਕਰੋ 5/150 ਫਾਰਮਰਸ ਰੋਡ, ਤ੍ਰਿਗਨੀਨਾ ਅਤੇ 347 ਲੌਂਗਸਟੇਲ ਸਟ੍ਰੀਟ, ਡੈਂਡੀਨੋਂਗ। ਤੁੰਨਾ ਜੁਐਲਰਸ, ਭਰੋਸੇ ਦੀ ਨਿਸ਼ਾਨੀ।
8: ਚਲਦੀ ਦਾ ਨਾਮ ਗੱਡੀ, ਆਹ ਤੇ ਸੁਣਿਆ ਹੀ ਹੋਣਾ। ਤੇ ਤੁਹਾਡੀ ਗੱਡੀ ਕੋਈ ਵੀ ਹੋਵੇ, ਉਹਨੂੰ ਚਲਾਉਣ ਲਈ ਆਲ ਮੇਜਰ ਬ੍ਰਾਂਡਸ ਦੇ ਟਾਇਰਸ, ਅਲੋਏ ਵੀਲਸ ਲਈ। ਯਾਦ ਰੱਖੋ ਟਾਇਰ ਫੋਰਸ, ਜਿਨ੍ਹਾਂ ਕੋਲ ਲੌਗ ਬੁੱਕ ਸਰਵਿਸਿੰਗ, ਮਕੈਨੀਕਲ ਰਿਪੇਅਰਸ, ਇੰਟਰਸਟ ਫ੍ਰੀ ਰੀਪੇਮੈਂਟਸ ਦੀ ਸੁਵਿਧਾ ਨਾਲ ਅਵੇਲੇਬਲ ਨੇ। ਤੁਹਾਡੀ ਸੇਵਾ ਵਿੱਚ ਪਿਛਲੇ 15 ਸਾਲਾਂ ਤੋਂ ਆਲਵੇਜ਼ ਵਨ ਸਟਾਪ ਸ਼ਾਪ। ਟਾਇਰ ਫੋਰਸ, ਯੂਨਿਟ 1, 19-25 ਸੋਮਰਟਨ ਰੋਡ, ਕੈਂਪਲਫੀਲਡ। ਕਾਲ 0390866655 ਔਰ ਵਿਜ਼ਿਟ tirefors.com.au।

0: ਰੇਡੀਓ ਹਾਂਜੀ 1674 ਐਮ ਆਸ ਕਰਦੇ ਹਾਂ ਕਿ ਵਧੀਆ ਸੋਹਣਾ ਤੁਹਾਡਾ ਦਿਨ ਜਾ ਰਿਹਾ ਹੋਊਗਾ ਅਤੇ ਗਾਣਾ ਤੁਸੀਂ ਇੰਜੋਏ ਕੀਤਾ ਹੋਊਗਾ। ਗਾਣਾ ਤੁਸੀਂ ਜੀ ਸਿੱਧੂ ਦੀ ਆਵਾਜ਼ ਦੇ ਵਿੱਚ ਸੁਣ ਰਹੇ ਸੀ, ਵਨ ਹਰਟ ਯਾਨੀ ਕਿ ਇੱਕ ਦਿਲ। ਅਤੇ ਇਸ ਤੋਂ ਪਹਿਲਾਂ ਤੁਸੀਂ ਗਾਣਾ ਸੁਣਿਆ ਰਣਜੀਤ ਬਾਵਾ ਦਾ, ਅਤੇ ਹੁਣ ਆਪਾਂ ਗੱਡੀ ਨੂੰ ਅੱਗੇ ਤੋਰਦੇ ਹਾਂ। ਅੱਜ ਦਿਨ ਆ ਮੰਗਲਵਾਰ ਦਾ, ਅਤੇ ਅੱਜ ਦੇ ਦਿਨ ਸਾਡੇ ਕੋਲ ਪ੍ਰੋਗਰਾਮ ਦੇ ਵਿੱਚ ਹੁਣ ਸਮਾਂ ਹੋ ਚੁੱਕਾ ਵੀ ਆਪਾਂ ਇੱਕ ਵਿਸ਼ਾ ਰੱਖੀਏ, ਅਤੇ ਹੋਰ ਬਹੁਤ ਸਾਰੀਆਂ ਗੱਲਾਂ ਬਾਤਾਂ ਸਾਡੀਆਂ ਤੁਹਾਡੀਆਂ। ਅਤੇ ਸੱਚ ਮੈਂ ਦੱਸਦਾ ਵੀ ਮੇਰੇ ਨਾਲ ਪਹੁੰਚ ਚੁੱਕੇ ਨੇ ਯਸ਼ਪ੍ਰੀਤ।
1: ਹਾਂਜੀ, ਧੰਨਵਾਦ ਤੁਹਾਡਾ ਮੈਨੂੰ ਅੱਜ ਵਾਪਸ ਤੋਂ ਬੁਲਾਉਣ ਲਈ। ਅਤੇ ਹਾਂਜੀ, ਉਮੀਦ ਕਰਦੀ ਹਾਂ ਤੁਹਾਡਾ ਦਿਨ ਵਧੀਆ ਜਾ ਰਿਹਾ ਹੋਵੇਗਾ। ਮੰਗਲਵਾਰ ਚੜ੍ਹ ਗਿਆ ਹੈ ਅਤੇ ਵੱਜ ਗਏ ਨੇ ਕਿੰਨੇ, 10:09 ਖੈਰ। ਹਾਂ, ਜਿਸ ਹਿਸਾਬ ਨਾਲ ਭਾਜੀ ਨੇ ਦੱਸਿਆ ਕਿ ਅੱਜ ਦੇ ਦਿਨ ਆਪਾਂ ਇਸ ਟਾਈਮ ਵਿਸ਼ੇ ਰੱਖਦੇ ਹਾਂ, ਤੇ ਵਿਸ਼ੇ ਧੀਰੇ ਧੀਰੇ ਦੱਸਾਂਗੇ ਤੁਹਾਨੂੰ। ਵੈਸੇ ਨੋਰਮਲ ਆਪਾਂ ਸਟਾਰਟ ਕਰਦੇ ਹਾਂ ਗੱਲ, ਡਾਇਰੈਕਟ ਵਿਸ਼ੇ ਤੇ ਨਹੀਂ ਆਉਂਦੇ। ਤੇ ਕਿਵੇਂ ਜਾ ਰਿਹਾ ਤੁਹਾਡਾ ਦਿਨ ਅੱਜ ਦਾ?
0: ਮੇਰਾ ਬਹੁਤ ਵਧੀਆ ਜਾ ਰਿਹਾ ਜੀ, ਥੈਂਕ ਯੂ। ਦਿਨ ਹਰ ਇੱਕ ਦਿਨ ਦੀ ਆਪਣੀ ਆਪਣੀ ਇੱਕ ਖਾਸੀਅਤ ਹੁੰਦੀ ਹੈ
1: ਜੀ, ਅਤੇ
0: ਉਸ ਖਾਸੀਅਤ ਦੇ ਹਿਸਾਬ ਦੇ ਨਾਲ ਉਹ ਦਿਨ ਬਹੁਤ ਵਧੀਆ ਤੁਹਾਡਾ ਚੱਲ ਜਾਂਦਾ। ਬਾਕੀ ਕਮੀਆਂ ਪੇਸ਼ੀਆਂ ਤੇ ਵੇਖੋ, ਹਰ ਇੱਕ ਚੀਜ਼ ਚੱਲਦੀਆਂ ਰਹਿੰਦੀਆਂ, ਕਮੀਆਂ ਤੇ ਵੇਖੋ ਫਿਰ ਮਤਲਬ ਉਹ ਤੇ ਤੁਸੀਂ ਪੁੱਛੋ ਕੁਛ ਨਾ।
1: ਕਮੀਆਂ ਤੇ ਆਪਾਂ ਰੱਬ ਦੀ ਕੱਢ ਦਿੰਦੇ ਹਾਂ, ਮੌਸਮ ਦੀ ਕੀ ਗੱਲ, ਕੀ ਸੁਣਦਾ ਨੀ ਸਾਡੀ ਬਾਕੀਆਂ ਦੀ ਸੁਣਦਾ।
0: ਮੈਂ ਕਿੰਨੀ ਅਜੀਬ ਗੱਲ ਹੈ ਨਾ, ਆਪਾਂ ਕਿਸੇ ਵੀ ਚੀਜ਼ ਚ ਮੰਨ ਲਓ ਕਿਸੇ ਵੀ ਚੀਜ਼ ਚ ਕਮੀ ਕੱਢਦੇ ਹਾਂ, ਰੱਬ ਦੀ ਛੱਡੋ, ਕਿਸੇ ਵੀ ਚੀਜ਼ ਚ ਆਪਾਂ ਕਮੀ ਪੇਸ਼ੀ ਕੱਢਦੇ ਹਾਂ ਐਨੀ ਆਫ, ਤੇ ਉਹ ਇੱਕ ਤਰ੍ਹਾਂ ਨਾਲ ਰੱਬ ਦੀ ਕਮੀ ਪੇਸ਼ੀ ਆ। ਕਿਉਂਕਿ ਜਦੋਂ ਆਪਾਂ ਇਹ ਮੰਨਦੇ ਹਾਂ ਵੀ ਹਰ ਇੱਕ ਚੀਜ਼ ਰੱਬ ਨੇ ਬਣਾਈ ਆ, ਤੇ ਫਿਰ ਉਹਦੇ ਚ ਜਦੋਂ ਆਪਾਂ ਕਮੀ ਪੇਸ਼ੀ ਕੱਢਦੇ ਹਾਂ, ਸ਼ਾਇਦ ਇਸ ਤਰੀਕੇ ਦੇ ਨਾਲ ਸਾਨੂੰ ਦੱਸਣ ਸਮਝਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਨਾ ਵੀ ਬੰਦਾ ਹਟ ਜੇ।
1: ਕਿਸੇ
0: ਬੰਦੇ ਚ ਕਮੀ ਪੇਸ਼ੀ ਕੱਢਦੇ ਆ, ਤੇ ਓਹਦੇ ਆਪਾਂ ਕਹਿੰਦੇ ਵੀ ਹਰ ਇੱਕ ਬੰਦੇ ਚ ਰੱਬ ਆ, ਹਨਾ, ਤੇ ਉਹ ਰੱਬ ਨੇ ਹੀ ਬਣਾਇਆ ਵਾ, ਤੇ ਫਿਰ ਆਪਾਂ ਉਹ ਚ ਜਦੋਂ ਕਮੀ ਪੇਸ਼ੀ ਕੱਢਤੀ ਉਹਨੂੰ ਗਾਲ ਮੰਦਾ ਕਰਤਾ, ਇਹਦਾ ਮਤਲਬ ਰੱਬ ਨੂੰ ਹੀ ਕੀਤਾ ਫਿਰ।
1: ਬਿਲਕੁਲ।
0: ਪਰ ਇਹ ਜਿੱਥੇ ਜਿੱਥੇ ਜਿੱਦਾਂ ਜਿੱਦਾਂ ਬੰਦੇ ਨੂੰ ਜਿੱਦਾਂ ਜਿੱਦਾਂ ਮੰਨ ਲਓ ਸੌਜਲਦਾ, ਜਿੱਦਾਂ ਜਿੱਦਾਂ ਉਹਨੂੰ ਠੀਕ ਜਿਹਾ ਲੱਗਦਾ ਨਾ, ਉਹ ਕਰ ਦਿੰਦਾ ਫਿਰ ਉੱਥੇ ਉਹ ਵਾਲਾ ਫਾਰਮੂਲਾ ਨਹੀਂ ਲਾਉਂਦਾ, ਮਤਲਬ ਉਹ ਰੱਬ ਹੋ ਗਏ ਸੀ। ਇਹੋ ਜਿਹੇ ਬੰਦੇ 'ਚ ਜੇ ਰੱਬ ਹੁੰਦਾ ਤਾਂ ਇੱਦਾਂ ਹੀ ਕਰਦਾ ਮੇਰੇ ਨਾਲ,
1: ਆਪਣੇ ਕੰਫਰਟ ਜ਼ੋਨ ਦੇ ਅਕੋਰਡਿੰਗ, ਹੈ ਨਾ।
0: ਮਤਲਬ ਬੰਦਾ ਵੇਖੋ ਤੁਸੀਂ ਇੰਕਲੂਡਿੰਗ ਅਸ, ਮੀ, ਚਲੋ ਤੁਸੀਂ ਆਪਣਾ ਆਪ
1: ਅਸ ਕਹਿ ਲਓ, ਕੋਈ ਚੱਕਰ ਨਹੀਂ।
0: ਕਿੰਨਾ ਬੰਦਾ ਇਸ ਚੀਜ਼ ਦੇ ਵਿੱਚ ਮਾਹਰ ਆ ਵੀ ਸਮੇਂ ਦੇ ਹਿਸਾਬ ਦੇ ਨਾਲ, ਸਥਿਤੀ ਦੇ ਹਿਸਾਬ ਦੇ ਨਾਲ ਉਹ ਐਕਸਕਿਊਜ਼ ਕੱਢ ਲੈਂਦਾ ਹਰ ਇੱਕ ਚੀਜ਼ ਦੇ ਵਿੱਚ,
1: ਹਰ ਇੱਕ ਚੀਜ਼ 'ਚ,
0: ਐਵਰੀਵੇਅਰ ਐਵਰੀਵੇਅਰ, ਹੈ ਨਾ। ਵੀ ਕੋਈ ਵੀ ਮੌਕਾ ਆਪਾਂ ਕਿਸੇ ਵੀ ਤਰ੍ਹਾਂ ਦਾ ਆਪਾਂ ਛੱਡਣਾ ਨਹੀਂ ਹੁੰਦਾ,
1: ਜਸਟੀਫਾਈ ਕਰਨਾ ਹੁੰਦਾ ਨਾ ਕਿ ਹਾਂ ਚਲੋ ਠੀਕ ਹੈ,
0: ਮੈਂ ਠੀਕ ਹਾਂ। ਇਨਸਾਨ ਦਾ ਮੈਨੂੰ ਲੱਗਦਾ ਮੋੜ ਘੇੜ ਕੇ ਨਾ ਅਜੋਕੇ ਸਮੇਂ ਦੇ ਵਿੱਚ, ਚਲੋ ਜਿੱਦਾਂ ਕਿ ਸਾਡਾ ਜਿਹੜੇ ਕੈਟੇਗਰੀ 'ਚ ਵਾਹ ਪੈਂਦਾ ਵਾ ਇਨਸਾਨੀਅਤ ਕੈਟੇਗਰੀ 'ਚ, ਕਿਉਂਕਿ ਹੋ ਸਕਦਾ ਬਹੁਤ ਜਿਹੜੇ ਕੋਈ ਦਾਰਸ਼ਨਿਕ ਟਾਈਪ ਲੋਕ ਨੇ ਜਾਂ ਜਿਹੜੇ ਪਹੁੰਚੇ ਲੋਕ ਨੇ, ਬੁੱਧੀਜੀਵੀ ਵੀ ਆਪਣੇ ਪਾਸੇ ਹੀ ਆ ਜਾਂਦੇ
1: ਆ,
0: ਉਹ ਹੋਰ ਟਾਈਪ ਹੁੰਦੀ
1: ਆਪਣੇ ਪਾਸੇ ਆ ਜਾਂਦੇ। ਅੱਛਾ, ਮੈਂ ਖੁਦ ਨੂੰ ਬੁੱਧੀਜੀਵੀ ਸਮਝਾ ਅੱਜ ਤੋਂ।
0: ਜਿਹੜੇ ਥੋੜੇ ਜੇ ਸਪਿਰਚੁਅਲੀ ਥੋੜੇ ਜੇ ਆਪਣੇ ਅਧਿਆਤਮਿਕ ਪੱਧਰ ਦੇ ਉੱਤੇ ਜਿਹੜੇ ਲੋਕ ਥੋੜੇ ਜੇ ਆਪਣੇ, ਮੈਂ ਉਹਨਾਂ ਦੀ ਕੈਟੇਗਰੀ ਸਿਰਫ ਵੱਖ ਕਰ ਰਿਹਾ, ਬਾਕੀ ਸਾਰੇ ਜਿਹੜੇ ਬਹੁਤ ਵਧੀਆ ਵਧੀਆ ਸਿਆਣੀ ਸਿਆਣੀਆਂ ਵੀ ਗੱਲਾਂ ਕਰ ਲੈਂਦੇ, ਆਲ ਗੁੱਡ, ਉਹਨਾਂ ਨੂੰ ਆਪਾਂ ਇੱਧਰ ਰੱਖ ਲੈਂਦੇ ਹਾਂ, ਤੇ ਹੁਣ ਬਾਕੀ ਦੀ ਗੱਲ ਤੁਸੀਂ ਮੈਨੂੰ ਭਾ ਦਿੱਤੀ ਹੈ।
1: ਅਖਰੋਟ ਗਿਰ ਦੇਗਾ।

0: ਤੋਂ ਵੇਖੋ ਮੈਂ ਫਿਰ ਕਿੱਡਾ ਸੋਹਣਾ ਐਕਸਕਿਊਜ਼ ਮੈਂ ਘੜਿਆ ਵੀ ਚਲੋ ਇਹ ਤਾਂ ਮੇਰੇ ਨਾਲੋਂ ਕੋਈ 5-7 ਸਾਲ ਛੋਟੀ ਹੋਣੀ ਆ, ਜੇ ਇਹਦੀ ਹੋ ਗਈ ਯਾਦਾਸ਼ਤ ਤੇ ਮੇਰੀ ਕਿਹੜੀ ਗੱਲ, ਬੰਦਾ ਇੱਦਾਂ ਦੇ ਹੈ ਨਾ,
1: ਕਿੱਡਾ
0: ਸੋਹਣਾ 5-7 ਸਾਲ ਠੀਕ ਸੀ ਨਾ, ਕੋਈ ਮਤਲਬ
1: ਜਦੋਂ ਵਾਲਾਂ ਦੀ ਗੱਲ ਹੁੰਦੀ ਨਾ ਤੁਸੀਂ ਉਸਨੂੰ ਵੀ ਜਸਟੀਫਾਈ ਕਰ ਦਿਓ,
0: ਵਾਲ ਵੂਲਾਂ ਨਾਲ ਤਾਂ ਸ਼ੁਰੂ ਤੋਂ ਹੀ ਨੀ ਪ੍ਰੇਮ ਰਿਹਾ ਆਪਣਾ, ਵਾਲ ਵੂਲ ਵਾਲੇ ਮਸਲੇ ਚ ਨੀ, ਵਾਲ ਤੇ ਮੈਨੂੰ ਬੜੀ ਵਾਰੀ ਮੇਰੀ ਜੁਆਨ ਨਾਲ ਲੜਾਈ ਹੋਈ ਪਿੰਡ, ਉਹ ਕਹਿੰਦੀਆਂ ਵੀ ਅਸੀਂ ਮਤਲਬ ਇਹਦਾ ਮਤਲਬ ਵੀ ਜੀਆਂ ਨਹੀਂ ਤੁਸੀਂ ਆਖ ਸਕਦੇ ਸਾਨੂੰ, ਤਾਂ ਮੈਂ ਕਿਹਾ ਵੀ ਤੁਹਾਡੀ ਮਰਜ਼ੀ ਆ, ਪਰ ਹੁਣ ਉਹ ਨਹੀਂ ਸੀ ਉਹਨਾਂ ਦੇ ਲਈ ਮਤਲਬ ਰਹਿਣ ਬਜ਼ੇਰਾ ਹੋ ਹੀ ਨਹੀਂ ਸੀ ਸਕਦਾ, ਹੈ ਨਾ, ਫਾਇਦੇ ਵੀ ਹੁੰਦੇ ਨਾ ਵੇਖੋ, ਘੱਟ ਵਾਲ ਹੋਣ ਦੇ ਕਿੰਨੇ ਫਾਇਦੇ ਹੁੰਦੇ ਆ, ਇਹ ਥੋੜ੍ਹੀ ਆ ਵੀ ਨੁਕਸਾਨ ਹੀ ਨੁਕਸਾਨ ਹੈ,
1: ਲੱਗਦਾ ਮੁੰਡਿਆਂ ਲਈ ਤਾਂ ਠੀਕ ਹੈ, ਕੁੜੀਆਂ ਨੂੰ ਤਾਂ ਚਾਹੀਦੇ ਹੁੰਦੇ ਵਾਲ ਸੋਹਣੇ,
0: ਹਾਂ ਵੈਸੇ ਕੁੜੀਆਂ ਦੇ ਝੜਦੇ ਵੀ ਘੱਟ ਹੀ ਆ, ਝੜਦੇ ਮਤਲਬ ਝੜਦੇ ਆ, ਪਰ ਗੰਜ ਤੇ ਨਹੀਂ ਪੈਂਦੀ,
1: ਸੀਟ ਦੇਖ ਲਿਆ ਕਰੋ ਤੁਸੀਂ ਜਿਸ ਦਿਨ ਵੀ ਕੁੜੀਆਂ ਉੱਠ ਕੇ ਜਾਂਦੇ ਆ,
0: ਨਹੀਂ ਉਹ ਤਾਂ ਮੈਂ ਕਰਦਾ ਵਾ ਬਾਅਦ ਚ ਵੈਕਿਊਮ, ਮੈਨੂੰ ਪਤਾ ਵਾ, ਪਰ ਹਾਂ ਮੈਨੂੰ ਤਾਂ ਹੁਣ ਵੀ ਪਛਾਣ ਹੋ ਗਈ ਆ ਵੀ ਆਹ ਕਹਿੰਦੇ ਰਹਿ ਗਏ ਆ, ਮੈਂ ਤੇ ਵੀ ਦੱਸ ਸਕਦਾ ਕਿਹਦੇ ਸਭ ਤੋਂ ਵੱਧ ਝੜਦੇ,
1: ਪਹਿਲਾਂ ਤਾਂ ਨਾਨੀ ਜੀ ਆਉਂਦੀ ਸੀ ਮੈਂ ਬਹਾਨਾ ਮਾਰ ਸਕਦੀ ਸੀ, ਮੇਰੇ ਤੋਂ ਪਹਿਲਾਂ ਸ਼ੋਅ ਨਾਨੀ ਜੀ ਕਰਕੇ ਗਏ, ਤੇ ਹੁਣ ਤੇ ਉਹ ਵੀ ਗੱਲ ਨੀ ਕਿ ਮੈਂ ਸ਼ਨੀਵਾਰ ਨੀ ਕਰਦੀ,
0: ਉਹ ਚਲੋ ਉਹਨਾਂ ਦਾ ਸ਼ੋਅ ਸ਼ਨੀਵਾਰ ਹੁੰਦਾ ਵਾ, ਸੋ ਇਸ ਕਰਕੇ ਉਹਨਾਂ ਦਾ ਤੇ ਮੈਂ ਬਹੁਤਾ ਦੱਸ ਸਕਦਾ, ਦੱਸ ਤੇ ਸਕਦਾ ਵਾ, ਪਰ ਚਲੋ ਤੇ
1: ਖੈਰ ਮਤਲਬ ਜੀ ਦਾ ਹੋਰ ਬਰਥਡੇ,
0: ਹਾਂਜੀ
1: ਜਿਨ੍ਹਾਂ ਦੀ ਸੀਟ ਅੱਜ ਮੈਂ ਮਲ ਕੇ ਬੈਠੀ ਹਾਂ,
0: ਹਾਂ ਅੱਜ ਸੁਖ ਪਰਮਾਰ ਜੀ ਦਾ ਅੱਜ ਬਰਥਡੇ ਆ ਨਾ, ਚਲੋ ਬਹੁਤ ਬਹੁਤ ਵਧਾਈਆਂ ਜੀ, ਅਸੀਂ ਤੇ ਕਰ ਕਹਿ ਚੁੱਕੇ ਵਾਵਾ ਕੁਛ, ਤੁਸੀਂ ਕਹਿ ਲਓ ਜੇ ਕਹਿਣਾ,
1: ਅੱਛਾ ਮੈਂ ਮਿਸ ਕਰਦਾ, ਓਹੋ ਚਲੋ ਵਧਾਈਆਂ ਤੁਹਾਨੂੰ, ਹੈਪੀ ਬਰਥਡੇ, ਛੇਤੀ ਛੇਤੀ ਵਾਪਸ ਆ ਜਾਓ, ਬਹੁਤ ਅੱਕ ਗਏ ਸੀ ਰੀਲਾਂ ਦੇਖ ਦੇਖ ਕੇ, ਹੁੰਦਾ ਨਾ ਹੁਣ ਅਸੀਂ ਇੱਥੇ ਤੇ ਇੱਥੇ ਬੈਠੇ ਹਾਂ, ਸਾਡਾ ਦੂਰ ਦੂਰ ਤੱਕ ਕੋਈ ਪਲਾਨ ਨਹੀਂ ਹੈ, ਅਗਲੇ ਜਾਪਾਨ ਤੱਕ ਘੁੰਮਣ,
0: ਹਾਂ ਵੇਖ ਲਓ ਮਤਲਬ ਇਹ ਤੁਹਾਡੇ ਨਾ ਪਰਿਵਾਰ ਚ ਤੁਹਾਡੀ ਟੀਮ ਚ ਕੁਛ ਇੱਦਾਂ ਦੇ ਮੈਂਬਰ ਹੁੰਦੇ ਜਿਹੜੇ ਦੂਸਰਿਆਂ ਨੂੰ ਹੀਣ ਭਾਵਨਾ ਜੀ ਕਰਾਉਂਦੇ,
1: ਹੈ ਨਾ, ਕਿੰਨਾ ਜਦੋਂ ਐਵੇਂ ਫੀਲ ਹੁੰਦਾ ਹੈ
0: ਕਿ ਲਾੜਾ ਟੇਜੇ ਘਰ ਕੇ ਨਹੀਂ ਭਲਾ, ਹਲੇ
1: ਫਰਕ ਹੀ ਨਹੀਂ ਪੈਂਦਾ, ਗੱਲ ਉੱਥੇ ਕਰੀ ਜਾਏ ਨਾ ਜਿੱਥੇ ਕੋਈ ਕੋਈ
0: ਤਾਂ ਅਸਰ ਹੋਣਾ ਹੋਵੇ,
1: ਹਾਂ
0: ਨਹੀਂ ਸਹੀ ਗੱਲ ਹੈ, ਨਹੀਂ ਹਲੇ ਤਾਂ ਵੇਖੋ ਮੈਂ ਤੁਹਾਨੂੰ ਦੱਸ ਦਿੰਦਾ ਜੇ ਤੁਸੀਂ ਗੱਲ ਤੋਰੀ ਵੀ ਤੇ ਤੁਹਾਨੂੰ ਕੀ ਜਵਾਬ ਮਿਲਣਾ, ਉਹਨਾਂ ਦੇ ਨਿਆਣੇ ਵੇਖ ਕਿਹੜੇ ਕਿਹੜੇ ਹੋ ਗਿਆ, ਉਹ ਹੁਣ ਜਾ ਸਕਦੇ ਆ, ਸਾਡੇ ਨਿਆਣੇ ਨੂੰ ਉੱਥੇ ਟਿਕਣਾ ਕਿਤੇ, ਹੈ ਨਾ, ਨਿੱਕੇ ਨਿੱਕੇ ਨਿਆਣੇ ਆ ਕਿੱਥੇ ਚੁੱਕ, ਥੋੜਾ ਜਿਹਾ ਜਾਂ ਤੇ ਆਪਾਂ ਚੱਲ ਜਾਂਦੇ ਨਿਆਣੇ ਹੋਣ ਤੋਂ ਪਹਿਲਾਂ ਪਹਿਲਾਂ, ਤੇ ਜਾਂ ਹੁਣ ਆਪਾਂ ਤੇ ਜਾਂ ਹੁਣ ਆਪਾਂ ਜਾਵਾਂਗੇ ਜਦੋਂ ਨਿਆਣੇ ਬੈਗ ਬੁਗ ਚੁੱਕਣ ਜੋਗੇ ਹੋ ਜਾਣਗੇ, ਹੈ ਨਾ, ਤੁਹਾਡਾ ਆਸਾਨੀ ਦੇ ਨਾਲ 5-7 ਸਾਲ ਅਗਲੇ ਨੇ ਸੈੱਟ ਕਰਕੇ ਸਾਈਡ ਤੇ ਰੱਖ ਦੇਣਾ,
1: ਅੱਛਾ ਪਹਿਲਾਂ ਜਦੋਂ ਅਸੀਂ ਟੂਰਿਜ਼ਮ ਦਾ ਕਰਦੇ ਹੁੰਦੇ ਸੀਗੇ ਉਦੋਂ ਜਿਵੇਂ ਪੈਕੇਜ ਬਣਾਉਣੇ ਡਿਸਾਈਡ ਕਰਨਾ, ਤੇ ਨਾ ਇੰਨੀ ਸਟਾਈਲ ਨਾਲ ਪੈਕੇਜ ਡਿਸਾਈਡ ਕਰਨਾ ਸਰਦਾਰ ਜੀ ਨੇ, ਜਿਵੇਂ ਮੈਂ ਉੱਥੇ ਪਹੁੰਚ ਗਈ ਹਾਂ, ਗੱਲਾਂ ਕਰਨ ਵਾਲਾ ਜਿਵੇਂ ਸੇਲਸ ਪਰਸਨ ਦੀ ਆਦਤ ਹੁੰਦੀ ਹੈ ਨਾ, ਕਿ ਆਪਾਂ ਜਿਵੇਂ
0: ਵੇਚਾਂਗੇ
1: ਰਾਈਟ, ਨਹੀਂ ਨਹੀਂ ਟਿਕਟਾਂ ਨਹੀਂ, ਜਿਵੇਂ ਰਾਈਟਰ ਦਾ ਹੁੰਦਾ ਕਿ ਉਹ ਆਪਣੀ ਜਿਹੜੀ ਕਹਾਣੀ ਹੁੰਦੀ ਹੈ ਉਹਦੇ ਥਰੂ ਤੁਹਾਨੂੰ ਜਾਂ ਤੇ ਤੁਹਾਨੂੰ ਉਹ ਕੈਰੈਕਟਰ 'ਚ ਮਤਲਬ ਐਵੇਂ ਲੱਗਦਾ ਤੁਹਾਨੂੰ ਕਿ ਤੁਸੀਂ ਉੱਥੇ ਬੈਠ ਮਤਲਬ ਉਸ ਕੰਡੀਸ਼ਨ 'ਚ ਹੋ ਜਾਂ ਉਸ ਕਹਾਣੀ 'ਚ ਤੁਸੀਂ ਵੀ ਕਿਤੇ ਬਹਿ ਕੇ ਜਾਂ ਲਾਈਵ ਸੁਣ ਰਹੇ ਹੋ, ਹੈ ਨਾ, ਇਹ ਵਧੀਆ ਨਿਸ਼ਾਨੀ ਹੁੰਦੀ ਨਾ, ਇੱਦਾਂ ਹੀ ਸੇਲਸ ਪਰਸਨ ਦੀ ਹੁੰਦੀ ਹੈ, ਤੁਹਾਨੂੰ ਇੱਥੇ ਬੈਠੇ ਉੱਥੇ ਪਹੁੰਚਾ ਦਿੰਦਾ, ਅਤੇ ਇੱਦਾਂ ਮੈਂ ਐਵੇਂ ਵਰਬਲੀ ਬਹੁਤ ਜਗ੍ਹਾ ਘੁੰਮ ਕੇ ਆਈ ਹਾਂ, ਅਤੇ ਰੀਅਲ ਲਾਈਫ 'ਚ ਪਤਾ ਨਹੀਂ
0: ਗੱਲਬਾਤ ਨਾ, ਨਹੀਂ ਪਰ ਉਹ ਮੈਨੂੰ ਕਈ ਵਾਰੀ ਨਾ ਗੱਲੀ ਬਾਤੀ ਘੁੰਮਣ ਦੇ ਵਿੱਚ ਆਨੰਦ ਪਤਾ ਕਿੰਨਾ ਆਉਂਦਾ,
1: ਠੀਕ ਹੈ ਲੈ ਲਿਆ ਇੰਨਾ ਆਨੰਦ,
0: ਨਹੀਂ ਸੱਚੀ ਆਉਂਦਾ ਕਿ ਨਹੀਂ ਆਉਂਦਾ,
1: ਕਿਉਂਕਿ
0: ਜਦੋਂ ਆਪਾਂ ਗੱਲੀ ਬਾਤੀ ਕਰਦੇ ਵੇਖੋ ਕੋਈ ਖਰਚਾ ਨਹੀਂ ਹੁੰਦਾ, ਤੇ ਤੁਹਾਡੀ ਆਪਣੀ ਇਮੈਜੀਨੇਸ਼ਨ ਆ, ਜ਼ਰੂਰੀ ਨਹੀਂ ਵੀ ਉੱਥੇ ਤੁਸੀਂ ਪਹੁੰਚੋ, ਹੋ ਸਕਦਾ ਉੱਥੇ ਕੂੜਾ ਕਰਕਟ ਬੁਰੇ ਹਾਲ ਹੋਣ, ਤੁਹਾਡਾ ਐਕਸਪੀਰੀਅੰਸ ਨਾ ਸਹੀ ਰਹੇ, ਪਰ ਜਦੋਂ ਤੁਸੀਂ ਇਮੈਜੀਨੇਸ਼ਨ ਕਰਦੇ ਹੋ ਤੇ ਤੁਸੀਂ ਪਰਫੈਕਟ ਕਰਦੇ ਹੋ,
1: ਹਾਂ ਉਹ ਤੇ ਹੈ ਹੀ ਹੈ, ਆਪਾਂ ਇਮੈਜੀਨੇਸ਼ਨ 'ਚ ਤੇ ਆਪਣਾ ਹਮੇਸ਼ਾ ਬੈਸਟ ਸੋਚਦੇ ਹਾਂ ਨਾ, ਪਰ ਉਹ ਸਮਝਾਉਣ ਦਾ ਸੇਲਸ ਪਰਸਨ ਦਾ ਵੀ, ਹੁਣ ਜਿਵੇਂ ਗੰਜੇ ਨੂੰ ਕੰਘੀ ਵੇਚਣਾ ਹੀ ਸੇਲਸ ਪਰਸਨ ਦਾ ਕੰਮ ਹੈ,
0: ਇਦਾਂ ਨਹੀਂ ਕਹਿਦਾ,
1: ਫਿਰ ਦੇਖੋ
0: ਵਾਲਾਂ
1: ਤੇ ਆ ਗਈ, ਮੇਰੇ ਸੇਲਸ ਲਈ ਇਹ ਸਭ ਤੋਂ ਜ਼ਿਆਦਾ ਫਬਜ਼ੀ ਹੈ ਨਾ ਲਾਈਨ, ਕਿ ਹਾਂ ਤੁਸੀਂ ਸੇਲਸ ਪਰਸਨ ਤਾਂ ਹੀ ਹੋ ਕਿ ਤੁਸੀਂ

0: ਕੰਮ ਵੀ ਨਿਆਣੀ ਉਹਨੂੰ ਤੁਸੀਂ ਉਹ
1: ਹਾਂ
0: ਚੀਜ਼
1: ਜੇ
0: ਦੇ ਦੇਣੀ ਹੈ।
1: ਪਰ ਜੇ ਤੁਸੀਂ ਇੱਦਾਂ ਗੱਲ ਸ਼ੁਰੂ ਕੀਤੀ ਨਾ ਤੇ ਮੈਂ ਕੋਈ ਸ਼ਰਾਪ ਵਰਾਪ ਦੇ ਦੇਣਾ ਹੈਗਾ ਜੇ।
0: ਓਹੋ ਨਹੀਂ ਨਹੀਂ ਮੇਰੇ ਮਸੇ ਹੀ ਵਾਲ ਲੁਗਣੇ ਸ਼ੁਰੂ ਹੋਏ ਰੋਜ਼ਮੈਰੀ ਦੀ ਕਦੋਂ। ਖੈਰ ਆਪਾਂ ਕਿੱਥੋਂ ਕਿੱਥੋਂ ਗੱਲ,
1: ਸਾਡੇ ਵੀ ਇੱਕ ਬੰਦੇ ਨੇ ਰੋਜ਼ਮੈਰੀ ਸ਼ੁਰੂ ਕੀਤੀ ਸੀ,
0: ਅੱਛਾ
1: ਉਹਨੂੰ ਤੈਨੂੰ ਕੋਈ ਫਰਕ ਪਿਆ?
0: ਅੱਛਾ
1: ਹਾਂ, ਰੋਜ਼ਮੈਰੀ ਫੇਲ ਕਰ ਫੇਲ ਕਰਦੀ ਅਗਲੇ ਰੋਜ਼ ਮੇਰੀ। ਚਲੋ ਖੈਰ, ਅੱਜ ਦਿਨ ਮੰਗਲਵਾਰ ਦਾ ਤੇ ਅੱਜ ਦੇ ਦਿਨ ਆਪਾਂ ਪੰਜਾਬੀ ਸ਼ਬਦਾਂ 'ਤੇ ਗੱਲ ਕਰਦੇ ਹੁੰਦੇ ਹਾਂ ਅਤੇ ਜਦੋਂ ਸੁੱਖ ਜੀ ਨਾ ਆਉਣ ਉਦਣ ਫਿਰ ਆਪਾਂ ਮੁਹਾਵਰਿਆਂ 'ਤੇ ਖਾਣਾ 'ਤੇ ਫਿਰ ਆਪਾਂ ਕੁਛ ਨਾ ਕੁਛ ਜਿਹੜਾ ਉਹਨਾਂ ਦੇ ਰੱਖਦੇ ਹੁੰਦੇ ਉਹਨਾਂ ਨੂੰ ਸੁਰਜੀਤ ਆਪਣੀਆਂ ਗੱਲਾਂ ਬਾਤਾਂ 'ਚ। ਅਤੇ ਇਸ ਤੋਂ ਇਲਾਵਾ ਜਿਹੜਾ ਆਈ ਥਿੰਕ ਤੁਸੀਂ ਵੀ ਕਰ ਸਕਦੇ ਹੋ ਇੱਕ ਕਿ ਜਿਹੜੀ ਸੋਸ਼ਲ ਮੀਡੀਆ ਦੇ ਉੱਤੇ ਕੀ ਚੱਲ ਰਿਹਾ ਇਹ ਆਪਾਂ ਕਰਦੇ ਹੁੰਦੇ ਹਾਂ ਗੱਲਬਾਤ। ਅਤੇ ਮੈਂ ਮੇਰਾ ਕਿਤੇ ਪੈ ਜੇ ਕੋਈ ਵਾਹ ਵਾਸਤਾ ਅਤੇ ਪੈ ਜੇ, ਨਾ ਪੈ ਜੇ ਤਾਂ ਫਿਰ ਮੇਰਾ ਕਿੰਨੇ ਕਿੰਨੇ ਸਮਾਂ ਨਾ ਹੀ ਪਵੇ, ਮੇਰਾ ਉੱਦਾਂ ਦਾ ਚੱਲਦਾ ਸੋਸ਼ਲ ਮੀਡੀਆ ਦੇ ਨਾਲ ਮੇਰਾ ਉੱਦਾਂ ਦਾ ਵਾਹ ਵਾਸਤਾ ਵਾ। ਅਤੇ ਮੇਰਾ ਅੱਜ ਕੱਲ੍ਹ ਵਾਹ ਵਾਸਤਾ ਮੇਰਾ ਥੋੜ੍ਹਾ ਜਿਹਾ ਮੈਨੂੰ ਇਹ ਦਿਖਿਆ ਵੀ ਜਿਹੜੇ ਬਾਦਲ ਸਾਹਿਬ ਨੇ ਸੁਖਬੀਰ ਬਾਦਲ ਉਹਨਾਂ ਕਾਲਜਾਂ ਕੂਲਜਾਂ ਦੇ ਵਿੱਚ ਜਾ ਕੇ ਅਤੇ ਵਾਹਵਾ ਉਹਨਾਂ ਨੇ ਅੱਜ ਕੱਲ੍ਹ ਮਤਲਬ ਕਰਾਈ ਹੈ ਯੰਗਸਟਰਸ ਦੇ ਨਾਲ ਸਵਾਲ ਜਵਾਬ ਜੇ, ਪਤਾ ਨਹੀਂ ਉਹ ਪੁਰਾਣੇ ਵੀ ਹੋ ਸਕਦੇ, ਮਤਲਬ ਮੈਂ ਬਹੁਤਾ
0: ਤੇ ਸੋਸ਼ਲ ਮੀਡੀਆ ਦੀ ਖਾਸੀਅਤ ਹੈ ਕਿ ਜਿਹੜੀ ਚੀਜ਼ ਹੁਣ ਜਿਵੇਂ ਮੈਂ ਮੇਰਾ ਸੋਸ਼ਲ ਮੀਡੀਆ ਦੇਖਾਂ ਭਾਵੇਂ ਫੇਸਬੁੱਕ ਕਹਿ ਲਓ ਭਾਵੇਂ ਟਿਕਟੋਕ ਕਹਿ ਲਓ ਭਾਵੇਂ ਇੰਸਟਾਗ੍ਰਾਮ, ਸਨੈਪਚੈਟ ਮੈਂ ਹਜੇ ਨਹੀਂ ਆ ਸਨੈਪਚੈਟ ਤੇ, ਉਹਦੇ ਲਈ ਮੈਂ ਲੇਟ ਹਾਂ।
1: ਇੰਡੀਆ ਵਾਲੇ ਸਨੈਪਚੈਟ ਤੇ
0: ਜ਼ਿਆਦਾ ਹੈ, ਉੱਥੇ ਕਰੇਜ਼ ਇੰਨਾ ਜ਼ਿਆਦਾ ਹੈ, ਮਤਲਬ ਉਹ ਸ਼ੌਕ ਹੋ ਕੇ ਤੁਹਾਨੂੰ ਦੇਖਦੇ ਹੈ ਤੁਸੀਂ ਸਨੈਪਚੈਟ ਤੇ ਨਹੀਂ ਹੋ। ਸਭ ਤੋਂ ਪਹਿਲਾਂ ਉਹਨਾਂ ਦੇ ਇਹੀ ਆਉਂਦਾ ਕਿ ਸਨੈਪ ਪਾ ਦੀਏ, ਤੇ ਜਿੰਨਾ ਕਰੇਜ਼ ਮੈਨੂੰ ਲੱਗਦਾ ਇੰਡੀਆ 'ਚ ਇੱਥੇ ਤਾਂ ਨਹੀਂ ਹੈ, ਇੱਥੇ ਨਹੀਂ ਹੈ, ਇੱਥੇ ਸਟਿਲ ਇੰਸਟਾਗ੍ਰਾਮ ਵਿਨਿੰਗ ਹੈ ਮੈਨੂੰ ਲੱਗਦਾ।
1: ਹੋਊਗਾ ਸ਼ਾਇਦ, ਪਰ ਮਤਲਬ ਮੈਂ ਆਪਣੇ ਇਰਦ ਗਿਰਦ ਬਹੁਤਾ ਨਹੀਂ ਵੇਖਦਾ, ਹੋ ਸਕਦਾ ਇੱਥੇ ਵੀ ਹੋਵੇ, ਸੋ ਐਂਡ ਸੋ ਕੈਟਾਗਰੀ 'ਚ ਹੋਊਗਾ ਡੈਫੀਨਿਟਲੀ।
0: ਛੋਟੇ ਬੱਚਿਆਂ 'ਚ ਜਾਂ ਤਾਂ ਆਪਾਂ ਥੋੜ੍ਹੀ ਵੱਧ ਗਏ ਨੇ ਉਮਰ 'ਚ ਵੀ ਅੱਗੇ,
1: ਇਹ ਚੀਜ਼ ਹਰ ਇੱਕ ਕੈਟੇਗਰੀ ਨੂੰ ਨਾ ਇਹ ਚੀਜ਼ ਜਿਹੜੀ ਆ ਉਹ ਇੱਕ ਇੱਦਾਂ ਦੀ ਚੱਲਦੀ ਰਹਿੰਦੀ ਹੈ ਮਾਇੰਡ ਦੇ ਵਿੱਚ ਵੀ ਸ਼ਾਇਦ ਆਪਾਂ ਪਿੱਛੇ ਰਹਿ ਗਏ। ਪਰ ਚਲੋ ਅਜੋਕੇ ਸਮੇਂ ਦੇ ਵਿੱਚ ਨਾ ਹਰ ਇੱਕ ਏਜ ਗਰੁੱਪ ਦੇ ਲਈ ਜਾਂ ਸੁਭਾਅ ਦੇ ਮੁਤਾਬਿਕ ਹਰ ਇੱਕ ਕੈਟੇਗਰੀ ਦੇ ਲਈ ਵੇਖੋ ਹਰ ਇੱਕ ਚੀਜ਼ ਆ ਗਈ ਆ, ਇਸ ਪੱਖੋਂ ਵੀ ਸੋਸ਼ਲ ਮੀਡੀਆ ਦੇ ਪੱਖੋਂ ਵੀ ਹਰ ਇੱਕ ਨੂੰ ਹਰ ਇੱਕ ਟਾਈਪ ਦਾ ਕੁਛ ਨਾ ਕੁਛ ਹੈਗਾ ਵਾ। ਦੇਖੋ
0: ਹਰ ਇੱਕ ਇਨਸਾਨ ਲਈ
1: ਫੇਸਬੁੱਕ ਵਾਲੇ ਕੋਲ ਫੇਸਬੁੱਕ ਹੈਗੀ ਆ, ਉਹ ਇੱਕ ਅਲੱਗ ਕੈਟੇਗਰੀ ਆ।
0: ਜਿਵੇਂ ਰੈਸਟੋਰੈਂਟ 'ਚ ਜਾਂਦੇ ਨਾ ਕਿ ਹਰ ਇੱਕ ਇਨਸਾਨ ਲਈ ਕਿਡਸ ਮੈਨਿਊ ਹੁੰਦਾ ਹੈ, ਏਜਡ ਪਰਸਨ ਲਈ ਉਹਦਾ ਸਟਾਰਟਰ ਹੁੰਦੇ, ਐਵੇਂ ਸੋਸ਼ਲ ਮੀਡੀਆ
1: ਹਰ ਹਰ ਇੱਕ ਕੋਲ ਕੁਛ ਨਾ ਕੁਛ ਹੈਗਾ।
0: ਔਰ ਜਿਹੜੀ ਚੀਜ਼ ਤੁਸੀਂ ਜਿਵੇਂ ਹੁਣ ਤੁਸੀਂ ਸੁਖਬੀਰ ਸਿੰਘ ਬਾਦਲ ਦੀ ਗੱਲ ਕੀਤੀ ਹੈ ਇਹਨਾਂ ਦੀ, ਹੁਣ ਮੈਨੂੰ ਦੂਰ ਦੂਰ ਤੱਕ ਉਹ ਨਹੀਂ ਹੈਗਾ ਕਿਉਂਕਿ ਨਾ ਮੇਰਾ ਮਤਲਬ ਓਵਰ, ਕਿਉਂਕਿ ਮੇਰਾ ਉਹ ਇੰਟਰਸਟ ਨਹੀਂ ਹੈ ਸ਼ਾਇਦ, ਤਾਂ ਹੀ ਮੇਰਾ ਉਹ ਫੜਦਾ ਨਹੀਂ।
1: ਇੰਟਰਸਟ ਮੇਰਾ ਵੀ ਨਹੀਂ ਹੈਗਾ ਪੋਲਿਟਿਕਸ ਵਿੱਚ, ਪਰ ਮੈਨੂੰ ਕਿਸੇ ਨੇ ਵਿਖਾਇਓ, ਕਿਉਂਕਿ ਉਹ ਜਦੋਂ ਵੀ ਕੁਛ ਕਰਦੇ ਆ ਨਾ ਤੇ ਉਹ ਥੋੜ੍ਹਾ ਜਿਹਾ ਫਿਰ ਉਹ ਪੋਲਿਟਿਕਸ ਘੱਟ ਤੇ ਮਤਲਬ ਹਾਸਾ ਜ਼ਿਆਦਾ ਬਣ ਜਾਂਦਾ। ਸੋ ਅੱਜ ਕੱਲ੍ਹ ਬੇਸਿਕਲੀ ਤੇ ਉਹਨਾਂ ਦਾ ਉਹ ਮਜ਼ਾਕ ਹੀ ਬਣਾਇਆ ਜਾ ਰਿਹਾ ਵਾ ਅਲੱਗ ਅਲੱਗ ਉਹਦੇ ਉੱਤੇ, ਤੇ ਉਹ ਮਤਲਬ ਉਹ ਦੱਸ ਰਹੇ ਨੇ ਸਕੂਲਾਂ ਕਾਲਜਾਂ 'ਚ, ਕਾਲਜ ਯੂਨੀਵਰਸਿਟੀ 'ਚ ਗਏ ਆ ਵੀ ਮੈਂ ਡਾਇਟ ਕੋਕ ਮੈਂ ਪੀਣਾ, ਉਹ ਕਿਸੇ ਨੇ ਡਾਇਟ ਪੁੱਛੀ ਤੇ ਉਹ ਕਹਿੰਦੇ ਵੀ ਮੈਂ ਡਾਇਟ ਕੋਕ ਪੀਣਾ ਵਾ,
0: ਹੈ
1: ਨਾ, ਅਤੇ ਖਾਣ ਦਾ ਪੁੱਛਿਆ ਤੇ ਉਹ ਕਹਿੰਦੇ ਆ ਵੀ ਮੈਂ ਪੀਜ਼ਾ ਬੜਾ ਪਸੰਦ ਕਰਦਾ ਵਾ। ਮਤਲਬ ਮੈਨੂੰ ਇੰਡੀਅਨ ਪੋਲੀਟੀਸ਼ਨਾਂ ਦੀ ਇਹ ਨਹੀਂ ਗੱਲ ਸਮਝ ਆਉਂਦੀ ਵੀ ਤੁਸੀਂ ਜੇ ਤੁਹਾਨੂੰ ਮੰਨ ਲਓ ਲੋਕ ਤੁਸੀਂ ਇੱਕ ਤਰ੍ਹਾਂ ਨਾਲ ਆਈਕੋਨਿਕ ਫਿਗਰਸ, ਤੁਹਾਨੂੰ ਲੋਕ ਫੋਲੋ ਜੇ ਕਰਦੇ ਤਾਂ ਤੁਸੀਂ ਉਹਨਾਂ ਨੂੰ ਕੀ ਦੱਸਣਾ ਚਾਹ ਰਹੇ ਹੋ ਵੀ ਆਪਾਂ ਆਹ ਚੀਜ਼ਾਂ ਇੱਦਾਂ ਕਰਦੇ ਹਾਂ, ਆਪਾਂ ਇੱਦਾਂ ਦਾ ਸਾਡਾ ਲਾਈਫ ਸਟਾਈਲ। ਖੈਰ ਉਹਨਾਂ ਨੂੰ ਇਸ ਚੀਜ਼ ਦਾ ਆਈਡੀਆ ਹੀ ਨਹੀਂ, ਉਹਨਾਂ ਨੂੰ ਸਿਰਫ ਇੱਕ ਚੀਜ਼ ਦਾ ਪਤਾ ਵਾ ਕਿ PR ਕੰਪਨੀ ਨੇ ਆਹ ਚੀਜ਼ ਸਾਡੇ ਲਈ ਪਲਾਨ ਕਰ ਦਿੱਤੀ ਹੈ, ਆਪਾਂ ਲੋਕਾਂ 'ਚ ਜਾਣਾ ਵਾ ਅਤੇ ਵੱਧ ਤੋਂ ਵੱਧ ਲੋਕਾਂ ਦੇ ਵਿੱਚ ਦਿਖਣਾ ਵਾ ਅਤੇ ਆਪਣੀ ਵਾਹ ਵਾਹ ਕਰਾਉਣੀ ਆ।
0: ਇੱਥੇ ਹਰ PR 'ਚ ਕੰਮ ਕੀਤਾ, PR ਇੰਡਸਟਰੀ ਦੇ ਵਿੱਚ, ਅਤੇ ਸਾਨੂੰ ਤਾਂ ਇਹ ਹੁੰਦਾ ਸੀਗਾ ਕਿ ਪਹਿਲਾਂ ਤੁਸੀਂ ਮਤਲਬ ਤੁਸੀਂ ਸਪੋਜ਼ ਤੁਸੀਂ ਕੀਤਾ ਇੱਕ ਨਾ, ਤੁਸੀਂ ਹਾਇਰ ਕੀਤਾ PR ਅਤੇ ਉਹਨਾਂ ਨੇ ਪੂਰਾ ਹੀ ਤੁਹਾਨੂੰ ਫਿਰ ਉਸੀ ਦੇ ਵਿੱਚ ਹੀ ਤੁਸੀਂ ਘੁੰਮਦੇ ਫਿਰਨਾ, ਮਤਲਬ ਆਲਰੇਡੀ ਡਿਸਾਈਡ ਕਰਕੇ ਈਵਨ ਤੁਹਾਡੇ, ਮਤਲਬ ਇੰਨਾ ਵੀ ਹੁੰਦਾ ਕਿ ਇੰਟਰਵਿਊ ਦੇ ਵੀ ਕੁਐਸਚਨਸ ਅਸੀਂ ਮੀਡੀਆ ਵਾਲਿਆਂ ਨੂੰ ਫੜਾ ਦਿੰਦੇ ਸੀ ਕਿ ਆਹੀ ਇਹਦੇ 10 ਕੁਐਸਚਨ ਨੇ, ਇਹਦੇ ਆਲੇ ਦੁਆਲੇ ਤੁਸੀਂ
1: ਇਹੋ ਹੀ ਆ। ਮਤਲਬ ਤੁਸੀਂ ਨਤੀਜਾ ਕੱਢਣਾ, ਮੈਂ ਤੁਹਾਨੂੰ PR ਕੰਪਨੀਆਂ ਨਾਲ ਵਾਹ ਰਹਿੰਦਾ ਨਾ ਮੇਰਾ, ਅਤੇ ਉਹ ਤੁਹਾਨੂੰ ਇੱਕ PR ਕੰਪਨੀ ਆ ਅਤੇ ਉਹਦਾ ਹੁਣ ਮੋਟਾ ਮੋਟਾ ਜਿਹਾ ਮੈਨੂੰ ਪੈਟਰਨ ਪਤਾ ਵਾ, ਇੱਕ PR ਕੰਪਨੀ ਆ ਅਤੇ ਉਹਦਾ ਕੀ ਆ, ਉਹਨੇ ਇੱਕ ਚੀਜ਼ ਕੋਈ ਡਿਸਾਈਡ ਕਰਨੀ ਆ ਵੀ ਆ, ਅਤੇ ਸਾਰਾ ਕੁਛ ਹੀ ਉਹਦੇ ਦੁਆਲੇ ਦੁਆਲੇ ਘੁਮਾਉਣਾ ਵਾ, ਮਤਲਬ ਉਹ ਘੁੰਮ ਫਿਰ ਕੇ ਉੱਥੇ ਆਉਣੀ ਚਾਹੀਦੀ ਆ ਗੱਲ। ਦੂਸਰੀ ਚੀਜ਼ ਇੱਕ ਹੋਰ ਇਹਨਾਂ ਦੀ ਮੈਂ ਕੋਮਨ ਵੇਖਦਾ ਵਾਂ, ਜਿਹੜੇ ਮਰਜ਼ੀ ਨੇ ਸ਼ੁਰੂ ਸ਼ੁਰੂ ਦੇ ਵਿੱਚ ਇੱਕ ਅੱਧਾ ਕੋਈ ਫਰੈਸ਼ ਆਈਡੀਆ ਹੁੰਦਾ ਇਹਨਾਂ ਕੋਲ, ਦੋ ਤਿੰਨ, ਉਸ ਤੋਂ ਬਾਅਦ ਫਿਰ ਉਹ ਕਿਸੇ ਪਿੱਟੇ ਆਈਡੀਏ, ਹਰ ਇੱਕ ਉਹੀ ਕਾਪੀ ਪੇਸਟ ਉਹੀ ਕਾਪੀ ਪੇਸਟ, ਅਤੇ ਫਿਰ ਖਤਮ ਕਰਨੀ
0: ਕਿਉਂਕਿ ਟਾਈਮ ਹੀ ਨਹੀਂ ਨਾ ਇੰਨੇ ਇੰਨੇ ਸਾਰੇ ਉਹਨਾਂ ਕੋਲ
1: ਹਰ ਰੋਜ਼ ਸੋਚਣਾ
0: ਹਰ ਰੋਜ਼ ਸੋਚਣਾ ਕਿਉਂਕਿ ਰੋਜ਼ ਦਾ ਮਤਲਬ ਟਾਰਗੇਟਸ ਹੁੰਦੇ ਹੁਣ ਮੈਂ ਤੇ ਮਤਲਬ ਸੇਲਸ ਦੇ ਟਾਰਗੇਟ ਹੁੰਦੇ ਇਹਦੇ ਵਿੱਚ ਵੀ ਟਾਰਗੇਟ ਹੁੰਦੇ ਕਿ ਤੁਹਾਡੇ ਜਿਵੇਂ ਸਪੋਜ਼ ਮੇਰੇ ਕੋਲ 5 ਕਲਾਇੰਟ ਹੈ ਤੇ 5 ਕਲਾਇੰਟ ਦੇ ਮਹੀਨੇ ਦੇ ਮੈਨੂੰ ਐਟਲੀਸਟ 80 ਕਵਰੇਜਸ ਦੇਣੇ ਤੇ ਮੈਂ ਕਿੰਨਾ ਕਿੱਥੇ ਕਿੱਥੇ ਫਰੈਸ਼ ਆਈਡੀਆ ਲੈ ਕੇ ਆਉਣਾ ਮੈਂ ਇਹਦਾ ਦੋ ਜੇ ਸਪੋਜ਼ ਸੇਮ ਹੀ ਕੈਟੇਗਰੀ ਦੇ ਦੋ ਡਿਫਰੈਂਟ ਕਲਾਇੰਟ ਹੈ ਮਤਲਬ ਰੀਅਲ ਸਟੇਟ ਕਹਿ ਲਓ ਤੇ ਓਬਵੀਅਸਲੀ ਮੈਂ ਹੁਣ ਦੋਨਾਂ ਨੂੰ ਇੱਥੇ ਉੱਥੇ ਇਸਦੀ ਟੋਪੀ ਉਹਦੇ ਸਰ ਉਹਦੀ ਇਸਦੇ ਸਰ ਹੀ ਕਰਨਾ
1: ਇੱਦਾਂ ਹੀ ਇਹੋ ਕੁਛ ਹੀ ਚੱਲਦਾ ਬਹੁਤੇ ਥਾਵਾਂ ਦੇ ਉੱਤੇ ਤਾਂ ਰੀਸ ਹੀ ਚੱਲਦੀ ਆ ਰੀਸ ਕਿੱਦਾਂ ਚੱਲਦੀ ਆ ਵੀ ਜੇ ਕੋਈ ਪੰਜਾਬ ਦੀ ਗੱਲ ਕਰੇ ਤੇ ਉਹ ਬਾਲੀਵੁੱਡ ਦੀ ਰੀਸ ਕਰੀ ਜਾਂਦੇ ਆ ਜੇ ਕੋਈ ਬਾਲੀਵੁੱਡ 'ਚ ਚੱਲ ਜਾਓ ਤੇ ਉਹ ਅੱਗੇ ਗਾਂ ਇੰਟਰਨੈਸ਼ਨਲ ਵੱਡੀਆਂ ਕੰਪਨੀਆਂ ਦੀ ਰੀਸ ਕਰੀ ਜਾਂਦੇ ਆ ਸੋ ਗਾਂ ਦੀ ਗਾਂ ਤੁਸੀਂ ਘੁੰਮ ਘੁਮਾ ਕੇ ਤੁਸੀਂ ਜਦੋਂ ਅੱਗੇ ਤੋਂ ਅੱਗੇ ਫੋਲੋ ਕਰਦੇ ਉਹਨਾਂ ਦੇ ਪੈਟਰਨ ਉਹਨਾਂ ਦੇ ਆਈਡੀਆਜ਼ ਤੇ ਤੁਹਾਨੂੰ ਰੀਸ ਲੱਭ ਜਾਂਦੀ ਹੈ ਟ੍ਰੈਂਡਿੰਗ ਮਤਲਬ ਨਹੀਂ ਟ੍ਰੈਂਡਿੰਗ ਇੱਕ ਹੋਰ ਚੀਜ਼ ਆ ਟ੍ਰੈਂਡ ਤੇ ਆ ਵੀ ਮੰਨ ਲਓ ਤੁਸੀਂ ਹੋ ਸਕਦਾ ਮੈਂ ਗਲਤ ਹਾਂ ਪਰ ਮੈਨੂੰ ਲੱਗਦਾ ਟ੍ਰੈਂਡ ਤੇ ਆ ਵੀ ਮੰਨ ਲਓ ਕਿਸੇ ਨੇ ਖੁੱਲੀ ਪੈਂਟ ਪਾ ਲਈ ਤੇ ਉਹ ਟ੍ਰੈਂਡ ਚੱਲ ਪਿਆ ਫੈਸ਼ਨ ਆ ਗਿਆ ਜਾਂ ਹਾਂ ਮਾਚਾ ਆ ਗਿਆ ਉਹ ਇੱਕ ਉਹ ਟ੍ਰੈਂਡ ਹੋ ਗਿਆ ਇਹ ਤੇ ਕਾਪੀ ਪੇਸਟ ਆ ਨਾ ਵੀ ਮੰਨ ਲਓ ਕੋਈ ਇੱਕ ਆਈਡੀਆ ਕਿਸੇ ਦਾ ਤੁਸੀਂ ਇਸ ਤਰੀਕੇ ਦੇ ਨਾਲ ਮੰਨ ਲਓ ਇੱਕ ਗਾਣਾ ਪ੍ਰਮੋਟ ਕੀਤਾ ਤੇ ਦੂਸਰੇ ਨੇ ਵੀ ਉਸੇ ਤਰੀਕੇ ਦੇ ਨਾਲ ਕਰ ਲਿਆ ਮੰਨ ਲਓ ਕੋਈ ਫਿਲਮ ਪ੍ਰਮੋਟ ਕੀਤੀ ਤੇ ਉਹ ਉੱਥੇ ਜਾ ਕੇ ਤੇ ਕ੍ਰਿਕਟ ਖੇਡ ਰਿਹਾ ਫਿਲਮ ਪ੍ਰਮੋਟ ਕਰ ਰਿਹਾ ਦੂਸਰਾ ਤੀਸਰਾ ਚੌਥਾ ਹਰ ਇੱਕ ਨੇ ਉਹ ਕੁਛ ਹੀ ਕਰੀ ਜਾਣਾ ਉਹ ਕਾਪੀ ਪੇਸਟ ਹੈ ਨਾ ਕੋਈ ਹੁਣ ਜਿਹੜੇ ਆਪਣੇ ਪੰਜਾਬ ਦੇ ਤੇ ਈਵਨ ਆਪਾਂ ਇਹ ਵੀ ਵੇਖਦੇ ਹਾਂ ਨਾ ਕਿ ਜਿਹੜੇ ਗਾਣੇ ਆ ਕੋਈ ਇੱਕ ਮਿਊਜ਼ਿਕ ਚੱਲ ਜਾਂਦਾ ਤੇ ਉਸ ਤੋਂ ਬਾਅਦ ਫਿਰ ਉਸੇ ਪੈਟਰਨ ਦੇ ਉੱਤੇ ਉਹੀ ਫਿਰ
0: ਤੁਹਾਨੂੰ ਇੱਦਾਂ ਲੱਗਦਾ ਕੁਛ ਨਵਾਂ ਤੇ ਹੈ ਹੀ ਨਹੀਂ
1: ਕੁਛ ਨਵਾਂ ਨਹੀਂ ਇੱਕ ਮਾਡਲ ਚੱਲ ਜਾਂਦੀ ਆ ਫਿਰ ਉਹੀ ਕਾਪੀ ਪੇਸਟ ਉਸੇ ਸਟਾਈਲ ਦੇ ਵਿੱਚ ਫਿਰ ਵੀਡੀਓ ਉਹੀ ਸਾਰਾ ਕੁਛ ਉਹੀ ਥੀਮ ਜੇ ਇੱਕ ਫਿਲਮ ਜਾਂ ਫਿਰ ਇੱਕ ਪ੍ਰੋਗਰਾਮ ਅੱਜ ਕੱਲ੍ਹ ਪੋਡਕਾਸਟਾਂ ਦਾ ਹੁਣ ਜੋ ਰਿਹਾ ਤੇ ਪੋਡਕਾਸਟਾਂ ਦਾ ਵੀ ਤੁਸੀਂ ਵੇਖ ਲਓ ਹਰ ਕਿਸੇ ਦਾ ਸੇਮ ਹੀ ਥੀਮ ਹੈ ਕੋਈ ਉਹਦੇ ਵਿੱਚ ਕੋਈ ਵੇਰੀਏਸ਼ਨ ਨਹੀਂ ਹੈਗੀ ਮਤਲਬ ਸਿਰਫ ਇੱਕ ਕਾਪੀ ਪੇਸਟ ਹੀ ਆ ਅਲੱਗ ਅਲੱਗ ਆਈਡੀਆਜ਼ ਆਉਂਦੇ ਜ਼ਰੂਰ ਨੇ ਹੁਣ ਮੰਨ ਲਓ 80% ਨੇ ਤੇ ਕਪਿਲ ਸ਼ਰਮਾ ਸ਼ੋਅ ਪੇਸਟ ਕਰਨਾ ਸ਼ੁਰੂ ਕਰਤਾ ਅਲੱਗ ਅਲੱਗ ਅਲੱਗ ਅਲੱਗ ਤਰੀਕਿਆਂ ਦੇ ਨਾਲ ਵੀ ਸ਼ਾਇਦ ਉਹ ਚੱਲ ਗਿਆ ਸੀ ਤੇ ਆਪਾਂ ਪਰ ਉਹ ਨਹੀਂ ਚੱਲਣਗੀਆਂ ਚੀਜ਼ਾਂ
0: ਮੈਂ ਨਹੀਂ ਚੱਲਣਗੀਆਂ ਹੁਣ ਉਹਦੇ ਕਪਿਲ ਦੇ ਵੀ ਕੋ-ਸਟਾਰਸ ਨੇ ਟ੍ਰਾਈ ਕੀਤਾ ਹੀ ਸੀ ਨਿਕਲ ਕੇ ਅਲੱਗ ਤੋਂ
1: ਬਿਲਕੁਲ
0: ਜਿਹੜੇ ਉਸ 'ਚ ਹੁਣ 'ਚ ਸੁਪਰ ਹਿੱਟ ਆਰਟਿਸਟ ਜਾਂ ਕੈਰੇਕਟਰ ਨੇ
1: ਬੇਸਿਕਲੀ ਜੈਸੀ ਮੈਨੂੰ ਇਹ ਲੱਗਦਾ ਕਿ ਬੰਦਾ ਕੋਈ ਵੀ ਕੁਛ ਵੀ ਵਧੀਆ ਕਰ ਸਕਦਾ ਪਰ ਜਿੱਡਾ ਮਰਜ਼ੀ ਉਹਦੇ 'ਚ ਕੈਲੀਬਰ ਹੋਵੇ ਜੇ ਉਹ ਕਾਪੀ ਕਰੂਗਾ ਫਿਰ ਨਹੀਂ ਉਹ ਚੱਲ ਸਕਦਾ ਬੜੇ ਲੋਕ ਨੇ ਜਿਹੜੇ ਕਾਪੀ ਕਰਕੇ ਹੀ ਫੇਲ ਹੁੰਦੇ ਚਲੋ ਖੈਰ ਆਪਾਂ ਸੋਸ਼ਲ ਮੀਡੀਆ ਦੇ ਉੱਤੇ ਆਉਂਦੇ ਹਾਂ ਵਾਪਸ ਤੇ ਮੈਨੂੰ ਤੇ ਇਹ ਲੱਗਾ ਰੀਸੈਂਟ ਮੈਨੂੰ ਜੋ ਮਤਲਬ ਮੈਂ ਥੋੜ੍ਹਾ ਜਿਹਾ ਅਪ ਟੂ ਮਾਰਕ ਨਹੀਂ ਹੋਊਗਾ ਡੇ ਟੂ ਡੇ ਪਰ ਮੈਨੂੰ ਜਿਹੜਾ ਸੋਸ਼ਲ ਮੀਡੀਆ ਦੇ ਉੱਤੇ ਰੀਸੈਂਟ ਆ ਦੇਖਿਆ ਮੈਨੂੰ ਬਾਦਲ ਸਾਹਿਬ ਦੇਖੇ ਮੈਨੂੰ
0: ਤੇ ਹੁਣ ਦੋ ਤਿੰਨ ਦਿਨ ਦੀ ਇੱਕ ਖਬਰ ਸਾਰਿਆਂ ਦੇ ਸਾਹਮਣੇ ਆਈ ਰਹੀ ਹੈ ਜਿਹੜੀ ਥੋੜੀ ਮਨਭਾਗੀ ਖਬਰ ਹੈ ਮੈਟ ਸੰਧੂ ਵਾਲੀ ਤੁਸੀਂ ਸੁਣੀ ਹੋਣੀ
1: ਅੱਛਾ ਅੰਮ੍ਰਿਤਸਰ ਚ ਜਿਹੜਾ
0: ਹਾਂਜੀ ਅੰਮ੍ਰਿਤਸਰ ਚ ਜਿਹੜਾ ਸੋਸ਼ਲ ਮੀਡੀਆ ਇਨਫਲੂਐਂਸਰ ਸੀਗਾ ਔਰ LGBTQ ਕਮਿਊਨਿਟੀ ਨੂੰ ਉਹ ਸਪੋਰਟ ਕਰਦਾ ਹੁੰਦਾ ਸੀਗਾ ਤੇ ਉਹ ਮੇਕਅਪ ਆਰਟਿਸਟ ਵੀ ਸੀਗਾ ਬਟ ਕਾਫੀ ਮਤਲਬ ਇਹ ਹੈ ਕਿ ਮਤਲਬ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ
1: ਸੋਸ਼ਲ ਮੀਡੀਆ ਤੇ ਕਾਫੀ ਹਾਂ ਤੁਹਾਡੀ ਗੱਲ ਸਹੀ ਹੈ ਉਹ ਵੀ ਕਾਫੀ ਜ਼ਿਆਦਾ ਚੱਲ ਰਿਹਾ ਪਰ ਸਾਡੀ ਨਾ ਅੱਜ ਦੇ ਸਮੇਂ 'ਚ ਤ੍ਰਾਸਦੀ ਜਾਂ ਅਸੀਂ ਪਤਾ ਕੀ ਹੈ ਸ਼ਾਇਦ ਸਾਨੂੰ ਪਤਾ ਹੀ ਨਹੀਂ ਆ ਵੀ ਆਪਾਂ ਕਿੱਧਰ ਜਾਣਾ ਅਸੀਂ ਕੀ ਕਰਨਾ ਹੈ ਨਾ ਬੜੇ ਸਾਰੇ ਇੱਦਾਂ ਦੇ ਇਸ਼ੂ ਨੇ ਜਿਹੜੇ ਆਪਾਂ ਲਕੀਰ ਪਿੱਟੀ ਜਾਂਦੇ ਇੱਕ ਬੰਦਾ ਨਾ ਸਾਨੂੰ ਇੱਕ ਸੇਧ ਦੇ ਦਿੰਦਾ ਵੀ ਤੂੰ ਇਸ ਐਂਗਲ 'ਤੇ ਸੋਚਣਾ ਅਤੇ ਅਸੀਂ ਉਹੀ ਬਸ ਸੋਚੀ ਤੁਰੇ ਜਾਂਦੇ ਹਾਂ ਮੈਂ ਇੱਕ ਕਿਸੇ ਦੀ ਕੋਈ ਸੁਣ ਰਿਹਾ ਹਾਂ ਮੈਂ ਕੱਲ੍ਹ ਕਿ ਪਰਸੋਂ ਹੀ ਕਿਸੇ ਦੀ ਉਹ ਸੋਰੀ ਲਾਈਫ ਸਟੋਰੀ ਮੈਂ ਪੜ੍ਹ ਰਿਹਾ ਹਾਂ ਅਤੇ ਉੱਥੋਂ ਅੱਗੇ ਦੀ ਅੱਗੇ ਅੱਗੇ ਦੀ ਅੱਗੇ ਗਾਂਹ ਚੀਜ਼ਾਂ ਜਿਹੜੀਆਂ ਨੇ ਉਹ ਇਸ ਤਰੀਕੇ ਦੇ ਨਾਲ ਮਿਲੀਆਂ ਅਤੇ ਫਿਰ ਮੈਨੂੰ ਇਹ ਵੀ ਜਿਹੜੀ ਚੀਜ਼ ਹੈ ਨਾ ਉਹਦੇ ਨਾਲ ਤਾਲਮੇਲ ਜੀ ਖਾਂਦੀ ਮੈਨੂੰ ਲੱਗੀ ਸਾਡੇ ਜਿਹੜੇ ਅੱਗੇ ਲੱਗੇ ਲੋਕ ਨੇ ਨਾ ਜਿਹੜੇ ਪੋਲੀਟੀਸ਼ੀਅਨ ਨੇ ਜਾਂ ਜਿਹੜੇ ਬੁੱਧੀਜੀਵੀ ਤੁਸੀਂ ਗੱਲ ਕੀਤੀ ਆ ਅਤੇ ਜਾਂ ਫਿਰ ਉਹ ਲੋਕ ਜਿਹੜੇ ਸਮਾਜ ਨੂੰ ਸੇਧ ਦਿੰਦੇ ਨੇ ਧਾਰਮਿਕ ਸੰਸਥਾਵਾਂ ਨੇ ਚਾਹੇ ਉਹ NGOs ਨੇ ਚਾਹੇ ਫਿਰ ਹੋਰ ਬੜੀਆਂ ਸੰਸਥਾਵਾਂ ਨੇ ਜਿਹੜੀਆਂ ਵਲੰਟੀਅਰ ਆਪਣੇ ਪੱਧਰ 'ਤੇ ਕੰਮ ਕਰ ਰਹੀਆਂ ਨੇ ਕਈ ਬਹੁਤ ਸੋਹਣਾ ਵੀ ਕਰ ਰਹੀਆਂ ਨੇ ਹੈ ਨਾ ਕਈ ਧਾਰਮਿਕ ਸ਼ਖਸੀਅਤਾਂ ਵੀ ਕਮਾਲ ਦਾ ਕੰਮ ਕਰ ਰਹੀਆਂ ਨੇ ਹਰ ਇੱਕ ਕੈਟੇਗਰੀ ਦੇ ਵਿੱਚ ਹਰ ਕੋਈ ਬੜਾ ਵਧੀਆ ਕਰ ਰਿਹਾ ਪਰ ਜ਼ਿਆਦਾਤਰ ਤੁਸੀਂ ਇਹ ਜੇ ਵੇਖੋ ਤਾਂ ਸਾਡੇ ਕੋਲ ਨਾ ਕੋਈ ਵਿਜ਼ਨ ਨਹੀਂ ਬਚਿਆ ਵੀ ਅਸੀਂ ਆਪਣੇ ਆਪ ਨੂੰ ਜਾਂ ਆਪਣੀ ਆਉਣ ਵਾਲੀ ਜਨਰੇਸ਼ਨ ਨੂੰ ਕਿੱਥੇ ਲੈ ਕੇ ਜਾਣਾ। ਫੋਰ ਐਗਜ਼ਾਮਪਲ ਹੁਣ ਜਿੱਦਾਂ ਜੇ ਇਸੇ ਕੇਸ ਦੀ ਆਪਾਂ ਗੱਲ ਕਰ ਲਈਏ ਅਤੇ ਇਸ ਕੇਸ ਦੇ ਵਿੱਚੋਂ ਸਾਨੂੰ ਹੁਣ ਇੱਕ ਐਂਗਲ ਹੋਰ ਵੇਖਣ ਨੂੰ ਸੁਣਨ ਨੂੰ ਜਾਂ ਡਿਸਕਸ਼ਨ ਨੂੰ ਮਿਲ ਰਿਹਾ ਵੀ ਹਰ ਕੋਈ ਇਹ ਸੋਚ ਰਿਹਾ ਵੀ ਇੱਦਾਂ ਮਸ਼ਹੂਰ ਹੋ ਜਾਈਦਾ, ਇੱਦਾਂ ਫਿਲਮਾਂ 'ਚ ਝੱਟ ਆ ਜਾਈਦਾ, ਇੱਦਾਂ ਗਾਣਿਆਂ 'ਚ ਘੱਟ ਝੱਟ ਤੁਹਾਨੂੰ ਸਪੇਸ ਮਿਲ ਜਾਂਦੀ ਆ, ਇੱਦਾਂ ਸੋਸ਼ਲ ਮੀਡੀਆ ਦੇ ਉੱਤੋਂ ਪੈਸੇ ਆਉਣੇ ਸ਼ੁਰੂ ਹੋ ਜਾਂਦੇ ਆ, ਜਾਂ ਫਿਰ ਲੋਕਾਂ ਦੇ ਵਿੱਚ ਤੁਹਾਡਾ ਨਾਂ ਛੇਤੀ ਬਣ ਜਾਂਦਾ। ਬਿਗ ਬੋਸ ਦਾ ਬੜਾ ਰੌਲਾ ਵਾ ਵੀ ਉੱਥੇ ਵੀ ਹੁਣ ਚਾਹੇ ਉਹ ਆਪਾਂ ਇਹ ਨਹੀਂ ਕਹਿੰਦੇ ਵੀ ਇਸੇ ਤਰੀਕੇ ਦੇ ਨਾਲ ਹੀ, ਹੁਣ ਕੁੜੀਆਂ ਦਾ ਵੇਖੋ ਤੁਸੀਂ, ਕੁੜੀਆਂ ਮੁੰਡੇ ਕਿਹੜੇ ਕਿਹੜੇ ਯਤਨ ਜਾਲ ਕੇ ਕੀ ਕੀ ਗਲਤ ਕਰਕੇ ਉਹ ਬਿਗ ਬੋਸ ਤੱਕ ਪਹੁੰਚਣ ਦਾ ਯਤਨ ਕਰ ਰਹੇ।
0: ਸਪੈਸ਼ਲੀ ਜੇ ਤੁਸੀਂ ਲਿਸਟ ਦੇਖੋ ਤੇ ਸਾਰੀ ਕੰਟਰੋਵਰਸੀ ਚ ਕਿਤੇ ਨਾ ਕਿਤੇ ਉਹਨਾਂ ਦਾ ਰਿਹਾ ਹੈ, ਤੇ ਉਹ ਜਾਂ ਸੋਸ਼ਲ ਮੀਡੀਆ ਇਨਫਲੂਐਂਸਰਸ ਆਏ ਨੇ ਇਸ ਵਾਲੇ ਬਿਗ ਬੋਸ ਦੇ ਵਿੱਚ।
1: ਮੈਨੂੰ ਨਹੀਂ ਪਤਾ, ਮੈਂ ਵੇਖੇ ਮੈਂ ਅੱਜ ਤੱਕ ਵੇਖਿਆ ਪਰ ਉਹਦਾ ਹਾਂ ਸੁਣ ਲਈਦਾ ਵਾ ਇਦਾਂ, ਮੈਨੂੰ ਨਹੀਂ ਪਤਾ ਕੌਣ ਕੌਣ ਆਏ ਆ, ਪਰ ਆਲ ਟੂਗੈਦਰ ਹੀ ਤੁਸੀਂ ਵੇਖ ਲਓ ਵੀ ਇੱਕ ਨਾ ਜਦੋਂ ਤੁਹਾਨੂੰ ਪਤਾ ਲੱਗ ਜਾਂਦਾ, ਹੁਣ ਫੋਰ ਐਗਜ਼ਾਮਪਲ ਜਦੋਂ ਪੰਜਾਬੀ ਫਿਲਮਾਂ 'ਚ ਕਿਸੇ ਨੇ ਆਉਣਾ ਅਤੇ ਉਹਨੂੰ ਉਹਨਾਂ ਨੂੰ ਇਹ ਚੀਜ਼ ਪਤਾ ਆ ਵੀ ਆਪਾਂ ਸਿੰਗਰ ਬਣਾਂਗੇ ਮਸ਼ਹੂਰ ਹੋਵਾਂਗੇ ਅਤੇ ਫਿਰ ਅਸੀਂ ਪੰਜਾਬੀ ਫਿਲਮਾਂ 'ਚ ਆ ਜਾਵਾਂਗੇ। ਹੁਣ ਇਸੇ ਤਰ੍ਹਾਂ ਦੇ ਨਾਲ ਕਿਸੇ ਵੀ ਪਾਸੇ ਤੁਸੀਂ ਜਾਣਾ ਵਾ, ਚਾਹੇ ਤੁਸੀਂ ਮਾਡਲ ਬਣਨਾ, ਕੁੜੀਆਂ ਨੇ ਮੁੰਡੇ ਨੇ ਹੀਰੋ ਬਣਨਾ ਵਾ, ਤੁਸੀਂ ਵੱਡੇ ਵੱਡੇ ਸ਼ੋਆਂ 'ਚ ਜਾਣਾ, ਤਾਂ ਉਹਨਾਂ ਕੋਲ ਸਿਰਫ ਇੱਕੋ ਚੀਜ਼ ਰਹਿ ਗਈ ਸੋਸ਼ਲ ਮੀਡੀਆ ਦੇ ਉੱਤੇ ਕਿਸੇ ਵੀ ਤਰ੍ਹਾਂ ਦੇ ਨਾਲ ਮਸ਼ਹੂਰ ਹੋ ਜਾਓ।
0: ਕਿੰਨੇ ਫੋਲੋਅਰਸ ਨੇ ਤੁਹਾਡੇ?
1: ਹੁਣ ਸਾਡੇ ਪੰਜਾਬੀ ਸਿੰਗਰ ਨੇ ਅਤੇ ਉਹਨਾਂ ਦਾ ਕੀ ਆ ਕਿ ਤੁਸੀਂ ਆ ਮਤਲਬ ਯੰਗਸਟਰਸ ਨੂੰ ਪ੍ਰਵੋਕ ਕਰਨ ਵਾਲੇ ਗੋਲੀ ਸਿੱਕੇ ਬਦਮਾਸ਼ੀ ਅਤੇ ਫੁਕਰੀ ਵਾਲੇ ਜਿਹੜੇ ਕੰਸੈਪਟ ਨੇ ਹੈ ਨਾ, ਕਾਰਾਂ ਕੂਰਾਂ ਵੱਡੀਆਂ ਬੰਦੂਕਾਂ ਦਿਸ ਦੈਟ ਫੈਸ਼ਨ, ਅਤੇ ਉਸ ਚੀਜ਼ ਨੂੰ ਲੈ ਕੇ ਆਓ ਅਤੇ ਉਹਦੇ ਨਾਲ ਲੋਕ ਤੁਹਾਡੇ ਨਾਲ ਜੁੜਦੇ ਨੇ। ਹੁਣ ਜਿਹੜੀ ਮੈਂ ਗੱਲ ਕਰ ਰਿਹਾ ਨਾ, ਹੁਣ ਮੈਂ ਉੱਥੇ ਲੈ ਕੇ ਆਉਂਦਾ ਅਤੇ ਚਾਈਨਾ ਦੇ ਵਿੱਚ ਨਾ ਕਹਿੰਦੇ ਨੇ ਕਿ ਹੁਣ ਆਪਾਂ ਕਿਉਂਕਿ ਅਜੋਕੇ ਸਮੇਂ ਦੇ ਵਿੱਚ ਵੇਖਦੇ ਹਾਂ ਕਿ ਚਾਈਨਾ ਨੇ ਬਹੁਤ ਤਰੱਕੀ ਕਰ ਲਈ, ਅਤੇ ਚਾਈਨਾ ਦੇ ਨਾਲ ਜਦੋਂ ਆਪਾਂ ਇਹ ਜੋੜ ਕੇ ਵੇਖਦੇ ਹਾਂ, ਕਿਉਂਕਿ ਇਹ ਤਾਂ ਤਰਦੀਆਂ ਤਰਦੀਆਂ ਜਿਹੀਆਂ ਗੱਲਾਂ ਬਾਤਾਂ, ਪਰ ਜਿਹੜੇ ਕੁਛ ਸੁਹਿਰਦ ਲੋਕ ਨੇ ਉਹ ਇਸ ਤੋਂ ਨਾ ਅੱਗੇ ਲੈ ਜਾਂਦੇ ਆ ਗੱਲ ਨੂੰ। ਉਹ ਗੱਲ ਇਹ ਆ ਕਿ ਜਦੋਂ ਹੁਣ ਚਾਈਨਾ ਦੇ ਵਿੱਚ ਆਪਾਂ ਕਹਿੰਦੇ ਨੇ ਵੇਖੀਏ ਪ੍ਰਮੋਸ਼ਨਸ, ਅਤੇ ਉੱਥੇ ਇਸ ਤਰੀਕੇ ਦੇ ਨਾਲ ਟੀ ਵੀ ਦੇ ਉੱਤੇ ਜਾਂ ਕੰਧਾਂ ਦੇ ਉੱਤੇ ਜਿੱਦਾਂ ਆਪਣੇ ਚੱਲਦਾ ਇਹ ਕੁਛ ਨਹੀਂ ਆ। ਉਹਨਾਂ ਨੇ ਇੱਕ, ਮੈਨੂੰ ਹੁਣ ਸਾਨੂੰ ਭੁੱਲ ਗਿਆ, ਪਰ ਉਦੋਂ ਤੋਂ ਲੈ ਕੇ ਉਹਨਾਂ ਨੇ ਇੱਕ ਮੁਹਿੰਮ ਚਲਾਈ ਸੀ ਕਿ ਸਾਡੇ ਜਿਹੜੇ ਟ੍ਰੇਨ ਸਟੇਸ਼ਨ ਨੇ ਜਾਂ ਜਿਹੜੀਆਂ ਪਬਲਿਕ ਪਲੇਸਿਸ ਨੇ ਜਾਂ ਏਅਰਪੋਰਟਸ ਨੇ ਜਾਂ ਹੋਰ, ਉੱਥੇ ਇਹ ਨਹੀਂ ਕਿ ਆਹ ਕੁਛ ਨਹੀਂ ਹੁੰਦਾ ਹੁੰਦਾ, ਪਰ ਉਹ ਨਾਲ ਕੀ ਕਰਦੇ ਸੀ, ਉਹ ਪੈਰਲਲ ਆਪਣੇ ਵੱਡੇ ਵੱਡੇ ਜਿਹੜੇ ਸਾਇੰਟਿਸਟ ਸੀ ਜਾਂ ਜਿਹੜੇ ਉਹਨਾਂ ਦੇ ਮੈਥਮੈਟੀਸ਼ੀਅਨ ਸੀ ਜਾਂ ਜਿਨ੍ਹਾਂ ਨੇ ਟੈਕਨੋਲੋਜੀ ਦੇ ਵਿੱਚ ਜੋ ਵੀ ਮਤਲਬ ਵੱਡੇ ਨਾਂ ਸੀ ਜਿਨ੍ਹਾਂ ਨੇ ਪੜ੍ਹਾਈ ਲਿਖਾਈ 'ਚ ਜਾਂ ਕੋਈ ਵੱਡੇ ਪੱਧਰ ਦੇ ਉੱਤੇ ਇਸ ਤਰੀਕੇ ਦਾ ਕੁਛ ਯੋਗਦਾਨ ਪਾਇਆ ਜਿਹਦੇ ਨਾਲ ਤਰੱਕੀ ਹੋਈ ਚਾਈਨਾ ਦੀ, ਉਹਨਾਂ ਲੋਕਾਂ ਨੂੰ ਪ੍ਰਮੋਟ ਕਰਨਾ ਸ਼ੁਰੂ ਕੀਤਾ।
0: ਮਤਲਬ ਅਸਲੀ ਇਨਫਲੂਐਂਸ ਕੀ ਤੁਸੀਂ ਇਹਨਾਂ ਨੂੰ ਇਨਫਲੂਐਂਸ, ਮਤਲਬ ਹੁਣ ਜਿਹੜੇ ਸੋਸ਼ਲ ਮੀਡੀਆ ਦੀ ਆਪਾਂ ਗੱਲ ਕਰ ਰਹੇ ਹਾਂ, ਆਪਾਂ ਉਹਨਾਂ ਨੂੰ ਕਹਿੰਦੇ ਹਾਂ ਇਨਫਲੂਐਂਸਰ, ਹੁਣ ਉਹ ਕੀ ਇਨਫਲੂਐਂਸ, ਮਤਲਬ ਇਨਫਲੂਐਂਸਰ ਦਾ ਮਤਲਬ ਇਹ ਨਾ ਕਿ ਉਹਦੇ 'ਚ ਕੀ ਖੂਬੀ ਹੈ। ਹੁਣ ਜਿਵੇਂ ਮੈਨੂੰ ਕੁਕਿੰਗ ਦਾ ਸ਼ੌਕ ਹੈ, ਮਤਲਬ ਮੈਂ ਫੂਡ ਇਨਫਲੂਐਂਸਰ ਹੋ ਗਈ ਹੈ ਨਾ, ਹੁਣ ਮੇਰੀ ਵੀ ਜ਼ਿੰਮੇਦਾਰੀ ਹੈ ਕਿ ਮੈਂ ਸੋਸ਼ਲ ਮੀਡੀਆ 'ਤੇ ਆ ਕੇ ਕਿ ਮੇਰੇ ਤੋਂ ਜਿਹੜੇ ਲੋਕ ਮੈਨੂੰ ਫੋਲੋ ਕਰਦੇ ਆ ਉਹ, ਹੁਣ ਉਹ ਇਹ ਚੀਜ਼ ਚਾਈਨਾ ਦੀ ਕਿੰਨਾ ਵੱਡੀ ਖਾਸੀਅਤ ਹੈ ਕਿ ਉਹ ਤੁਹਾਨੂੰ ਹੋ ਰਿਹਾ ਕਿ ਹਾਂ ਇਹ ਸਾਇੰਟਿਸਟ ਹੈ, ਇਹਨੇ ਇਹ ਚੀਜ਼ ਦੀ ਖੋਜ ਕੀਤੀ ਹੈ, ਇਹਨੇ ਇਹ ਚੀਜ਼ ਸ਼ੁਰੂ ਕੀਤੀ ਹੈ, ਤੁਸੀਂ ਇਹਨਾਂ ਨੂੰ ਇਹਨਾਂ ਤੋਂ ਇਨਫਲੂਐਂਸ ਹੋ ਰਾਦਰ ਦੈਨ ਐਨੀਵਨ।
1: ਅਸੀਂ ਨਾ ਬੇਸ਼ੱਕ ਕਹਿ ਦਿੰਦੇ ਹਾਂ ਕਿ ਯਾਰ ਉਹ ਆਹ ਚੀਜ਼ ਇਹ ਐਂਟਰਟੇਨਮੈਂਟ ਲਈ ਹੈ ਨਾ, ਤੁਸੀਂ ਕਿਉਂ ਐਵੇਂ ਆਹ ਗੱਲ ਕਰਦੇ ਹੋ, ਬੜਿਆਂ ਬੰਦਿਆਂ ਨੂੰ ਇਹ ਚੀਜ਼ ਕਹਿ ਦਿੱਤੀ ਜਾਂਦੀ ਹੈ, ਫਿਲਮਾਂ ਐਂਟਰਟੇਨਮੈਂਟ ਦੇ ਲਈ ਆ, ਪਰ ਸਿਰਫ ਤੇ ਸਿਰਫ ਇਸੇ 'ਤੇ ਹੀ ਹੋ ਜਾਣਾ ਅਤੇ ਜਾਂ ਫਿਰ ਉਹਦਾ ਜਿਹੜਾ ਉਹਦੇ 'ਚ ਜਿਹੜੀ ਇਨਟੇਕ ਆ ਉਹ ਇੰਨਾ ਪੈਰਾਮੀਟਰਸ 'ਤੇ ਹੋਣੀ ਸ਼ੁਰੂ ਹੋ ਜਾਣੀ, ਇਹ ਚੀਜ਼ ਬਹੁਤ ਖਤਰਨਾਕ ਹੈ ਕਿਉਂਕਿ ਹਰ ਕੋਈ ਬੰਦਾ ਫਿਰ ਉਸ ਪਾਸੇ ਨੂੰ ਦੌੜਦਾ, ਕਿਉਂਕਿ ਇੱਕ ਉਮਰ ਹੁੰਦੀ ਹੈ ਜਦੋਂ ਤੁਹਾਡੇ 'ਚ ਬਹੁਤੀ ਸੋਚ ਸਮਝ ਨਹੀਂ ਹੁੰਦੀ, ਇੱਕ ਉਮਰ ਦੇ ਵਿੱਚ ਹਰ ਕੋਈ ਚਾਹੁੰਦਾ ਵਾ ਵੀ ਮੈਂ ਛੇਤੀ ਤੋਂ ਛੇਤੀ ਮੈਂ ਮਸ਼ਹੂਰ ਹੋਵਾਂ, ਛੇਤੀ ਤੋਂ ਛੇਤੀ ਮੈਂ ਪੈਸਾ ਕਮਾਵਾਂ, ਅਤੇ ਉਹ ਫਿਰ ਉਹਨੂੰ ਆਸ ਪਾਸ ਉਹ ਸਾਰੇ ਵਿਊ ਵਿਜ਼ਨ ਉਹਨੂੰ ਦੇਖਦੇ ਆ। ਸ਼ਾਇਦ ਕੋਈ ਸਮਾਂ ਸੀ ਜਦੋਂ ਨਾ ਪਿੰਡਾਂ ਦੇ ਵਿੱਚ ਗੱਲਾਂ ਹੁੰਦੀਆਂ ਹੁੰਦੀਆਂ ਸੀ ਵੀ ਸਪੋਰਟਸ ਵਿੱਚ ਜਾਂ ਦੌੜ ਦੌੜੇ ਦੀ ਲਵਾਇਆ ਕਰੋ ਜਾਂ ਇਹਨੂੰ ਕੋਈ ਖਿਡਾਓ ਭਰਤੀ ਹੋ ਜੂਗਾ, ਇੱਥੋਂ ਕੁ ਤੱਕ ਸੀ ਕੁਛ ਇੱਕ ਨਾਂ ਸੀ ਜਦੋਂ ਮੰਨ ਲਓ ਕੋਈ ਕਪਿਲ ਦੇਵ ਹੋਣੀ ਮਸ਼ਹੂਰ ਹੋਏ ਜਾਂ ਸਚਿਨ ਹੋਣੀ ਮਸ਼ਹੂਰ ਹੋਏ, ਕਰ ਕਰਾ ਕੇ ਸਾਡੇ ਕੋਲ ਕ੍ਰਿਕਟ ਹੀ ਆ ਨਾ, ਹੋਰ ਸਾਡੇ ਕੋਲ ਕੀ ਆ ਹੈ ਨਾ, ਹਾਕੀ 'ਚ ਵੀ ਐਡਾ ਕੋ ਵੱਡੇ ਕੋਈ ਨਾਂ ਨਹੀਂ ਆ ਜਾਂ ਫਿਰ ਇੰਨਾ ਪੈਸਾ ਨਹੀਂ ਆ ਵੀ ਉਸ ਪਾਸੇ ਨੂੰ ਲੋਕ ਕਹਿਣ ਵੀ ਉਹ ਫਲਾਣੇ ਵਰਗੇ ਬਣ ਜਾਓ ਜਾ ਕੇ, ਇੱਦਾਂ ਦੀਆਂ ਤਾਂ ਗੱਲਾਂ ਘੱਟ ਹੀ ਹੋਈਆਂ
0: ਟਾਈਮ ਜਿਹੜੇ ਦੇਖਿਆ ਜਾਏ ਜਿਵੇਂ ਹੁਣ ਹਿੰਦੀ ਆ ਮਤਲਬ ਪੰਜਾਬੀ ਜੋ ਵੀ ਨਿਬੰਧ ਵਗੈਰਾ ਲਿਖਦੇ ਹੁੰਦੇ ਸੀਗੇ, ਇਹ ਨਾ ਕਿ ਤੁਸੀਂ ਮਤਲਬ ਕਿਸੇ ਮਤਲਬ ਵੱਡੇ ਨੇਤਾ ਦੀ ਜਾਂ APJ ਅਬਦੁਲ ਕਲਾਮ ਦੀ ਗੱਲ ਕਰੋ ਜਾਂ ਹੁਣ ਅੱਜ ਦੇ ਬੱਚਿਆਂ ਨੂੰ ਇਹ ਚੀਜ਼ ਹੈ ਹੀ ਨਹੀਂ ਰਾਈਟ ਹੈ ਐਸੇ ਦੇਖੀ ਜਾਏ ਤਾਂ ਉਹਨਾਂ ਦੇ ਕੀ ਟੋਪਿਕਸ ਹੋਣੇ
1: ਆਪਾਂ ਕਿੱਦਾਂ ਤੇ ਕਿੰਨਾ ਕੁ ਪ੍ਰਮੋਟ ਕਰ ਰਹੇ ਹਾਂ ਇਹੋ ਜਿਹੇ ਨਾਵਾਂ ਨੂੰ ਹਨਾ, ਅਬਦੁਲ ਕਲਾਮ ਹੋਰਾਂ ਨੂੰ ਕਿੰਨਾ ਕੁ ਆਪਾਂ ਪ੍ਰਮੋਟ ਕਰ ਰਹੇ ਹਾਂ, ਅੱਜ ਦੀ ਡੇਟ ਦੇ ਵਿੱਚ ਕੁਛ ਨਹੀਂ ਆ ਤੁਸੀਂ ਆਪਾਂ ਕਹਿ ਦਿੰਦੇ ਹਾਂ ਨਾ ਵੀ ਇੱਦਾਂ ਦਾ ਤੇ ਕੁਛ ਚੱਲਦਾ ਵੀ ਨਹੀਂ ਅੱਜ ਦੀ ਡੇਟ ਦੇ ਵਿੱਚ ਹਨਾ, ਕਿਸੇ ਦੀ ਕੋਈ ਇੱਦਾਂ ਦੀ ਕੋਈ ਸਟੋਰੀ ਆ ਜਾਏ ਕੋਈ
0: ਅਬਦੁਲ ਕਲਾਮ ਦਾ ਅੱਧੀ ਦੁਨੀਆਂ ਨੂੰ ਤੇ
1: ਫੋਰ ਸ਼ੋਰ ਜੇ ਐਂਟਰਟੇਨਮੈਂਟ ਦੇ ਨਾਂ ਦੇ ਉੱਤੇ ਉਹਨਾਂ ਦੇ ਨਾਂ ਲੈ ਕੇ ਆਓਗੇ ਤੇ ਨਹੀਂ ਚੱਲਣੇ, ਪਰ ਇੱਕ ਇੱਕ ਥਾਂ ਤੇ ਹੈਗੀ ਆ ਨਾ ਸਮਾਜ ਦੇ ਵਿੱਚ ਜਿੱਥੇ ਉਹ ਨਾਂ ਚੱਲਣੇ ਚੱਲਣੇ, ਮੰਨ ਲਓ ਸਕੂਲਾਂ ਦੇ ਵਿੱਚ ਕਾਲਜਾਂ ਦੇ ਵਿੱਚ ਯੂਨੀਵਰਸਿਟੀਆਂ ਦੇ ਵਿੱਚ, ਉੱਥੇ ਤੇ ਇੱਕ ਅਪਰੋਚ ਚਾਹੀਦੀ ਹੈ ਨਾ ਵੀ ਇੱਕ ਬੱਚੇ ਨੂੰ ਇੱਦਾਂ ਦਾ ਵਿਜ਼ਨ ਦੇਣ ਦੀ ਕਿ ਇਹਦੇ ਵਰਗੇ ਬਣੋ ਇੱਦਾਂ ਦੇ ਬਣੋ,
0: ਸਕੂਲਸ ਵਾਲੇ ਪ੍ਰਮੋਸ਼ਨ ਕਰਨ ਲੱਗੇ ਨੇ
1: ਉਹੀ ਹੈ ਨਾ ਹੁਣ ਤੁਸੀਂ ਆ ਜਿਹਦੀ ਆ ਤੁਸੀਂ ਗੱਲ ਕੀਤੀ ਆ ਜਿਹਦੀ ਅੱਜ ਦਾ ਕਤਲ ਹੋਇਆ ਵਾ ਪਿੱਛੇ ਜੇ ਕਰੀ ਇਹ ਵੀ ਰੌਲਾ ਪਿਆ ਸੀ ਇਹਨੂੰ ਕਿਸੇ ਕਾਲਜ ਜਾਂ ਖਰੇ ਸਕੂਲ ਦੇ ਵਿੱਚ ਸੱਦਿਆ ਸੀ ਉਹਨਾਂ ਨੇ ਐਨੂਅਲ ਫੰਕਸ਼ਨ ਦੇ ਵਿੱਚ,
0: ਫਿਰ ਬੱਚਿਆਂ ਨੂੰ ਤਾਂ ਤੁਸੀਂ ਇਸੇ ਜਸਟੀਫਿਕੇਸ਼ਨ ਮਿਲ ਰਹੀ ਹੈ ਨਾ ਹਰ ਇੱਕ ਚੀਜ਼ ਕਿ ਹਾਂ ਮਤਲਬ ਕਿ ਹੁਣ ਜਿੱਥੇ ਆਪਾਂ ਸਭ ਤੋਂ ਪਹਿਲਾਂ ਆਪਣੀ ਗੱਲ ਕਰੀਏ ਆਪਣੇ ਜ਼ਮਾਨੇ ਦੀ, ਆਪਾਂ ਟੀਚਰਸ ਨੂੰ ਕਿਵੇਂ ਜਿਹੜੀ ਚੀਜ਼ ਇਹਨਾਂ ਨੇ ਕਰਤੀ ਉਹ ਸਰ ਮੱਥੇ ਹੈ ਨਾ, ਜੇ ਇਹਨਾਂ ਨੇ ਐਨੂਅਲ ਫੰਕਸ਼ਨ 'ਚ ਸੱਦ ਲਿਆ ਤਾਂ ਮਤਲਬ ਇਟਸ ਫਾਈਨ,
1: ਸਾਡੇ ਕੋਲ ਨਾ ਕੁੱਲ ਮਿਲਾ ਕੇ ਨਾ ਜੈਸੀ ਪਹਿਲੋਂ ਆਪਾਂ ਇਹ ਤੋਂ ਅੱਗੇ ਵਧੀਏ ਇਸ ਟੋਪਿਕ ਤੋਂ ਅਤੇ ਕੁੱਲ ਮਿਲਾ ਕੇ ਨਾ ਸਾਡੇ ਕੋਲ ਇੱਦਾਂ ਦਾ ਕੋਈ ਵਿਜ਼ਨ ਰਹਿ ਨਹੀਂ ਗਿਆ ਅਤੇ ਜਾਂ ਫਿਰ ਮੰਨ ਲਓ ਇੱਕ ਗੱਲ ਉੱਥੇ ਜਾ ਕੇ ਨਿਬੜ ਜਾਂਦੀ ਆ ਵੀ ਇੱਕ ਸੋ ਐਂਡ ਸੋ ਇੱਕ ਪਾਵਰ ਹੈਗੀ ਆ ਜਾਂ ਫਿਰ ਸਾਡੇ ਜਿਹੜੇ ਅੱਗੇ ਲੱਗੇ ਨੇ ਨੇਤੇ ਨੇ, ਤੁਸੀਂ ਵੇਖੋ ਇਹ ਇਹ ਵੀ ਵੇਖੋ ਤੁਸੀਂ ਕਿੱਡੀ ਗੱਲ ਆ ਵੀ ਸਾਡੇ ਦੇਸ਼ ਦੇ ਵਿੱਚ ਅੱਜ ਕੱਲ੍ਹ ਜਿਹੜੇ ਪੋਲੀਟੀਸ਼ੀਅਨ ਨੇ ਉਹ ਇੱਕ ਤਰ੍ਹਾਂ ਦੇ ਨਾਲ ਉਹ ਬਣੇ ਪਏ ਨੇ ਸਟਾਰ, ਉਹਨਾਂ ਨੂੰ ਫੋਲੋ ਕਰਨ ਦੀਆਂ ਗੱਲਾਂ ਚੱਲ ਰਹੀਆਂ ਨੇ ਹੈ ਨਾ ਵੀ ਉਹਨਾਂ ਨੂੰ ਉਹਨਾਂ ਦੀਆਂ ਫੋਟੋਆਂ ਲੋਕ ਆਪਣੇ ਪੇਜਾਂ ਦੇ ਉੱਤੇ ਲਾ ਕੇ ਬੈਠੇ ਆ, ਆਹ ਤਾਂ ਕਦੀ ਨਹੀਂ ਹੁੰਦਾ, ਇਹ ਕਿਸੇ ਇਹ ਕਿੱਧਰ ਦੀਆਂ ਗੱਲਾਂ ਹੋਈਆਂ ਹੈ ਨਾ, ਉਹ ਕਦੀ ਕੋਈ ਹੁੰਦਾ ਸੀ ਕਿ ਤੁਹਾਡੇ ਸਟਾਰ ਜਿਹੜੇ ਆ ਉਹ ਕੋਈ ਸ਼ਹੀਦ ਫੌਜੀ ਹੁੰਦੇ ਸੀ ਤੁਹਾਡੇ ਆਪਣੇ ਸ਼ਹੀਦ ਹੁੰਦੇ ਸੀ ਜਾਂ ਫਿਰ ਵੱਡੇ ਵੱਡੇ ਕੋਈ ਜਿਹੜੇ ਸਾਇੰਸਦਾਨ ਹੋਏ ਨੇ, ਮੈਨੂੰ ਲੱਗਦਾ ਆਪਾਂ ਵੀ ਇਸ ਚੀਜ਼ ਦੇ ਵਿੱਚ ਮਾਰ ਖਾਂਦੇ ਹਾਂ ਬਹੁਤਿਆਂ ਦੇ ਤਾਂ ਨਾ ਹੀ ਨਹੀਂ ਪਤਾ ਸਾਨੂੰ ਕਿੰਨੇ ਕੀ ਕੀਤਾ, ਹੁਣ ਹੈਰਾਨੀ ਦੀ ਗੱਲ ਹੈ ਪਿੱਛੇ ਜੇ ਮੈਂ ਇੱਕ ਰਿਪੋਰਟ ਸੁਣ ਰਿਹਾ ਹਾਂ ਉਹਦੇ ਵਿੱਚ ਕਿਸੇ ਨੇ ਕੀ ਕੀਤਾ ਇੱਕ ਇੱਕ ਆਪਣਾ ਮੈਨੂੰ ਦੇਸ਼ ਚੇਤਾ ਭੁੱਲ ਗਿਆ ਆਈ ਥਿੰਕ ਫਰਾਂਸ ਦੇ ਵਿੱਚ ਹੋਇਆ ਵਾ ਜਿਹੜੀਆਂ ਆਪਣੀਆਂ ਪੱਤਲ ਦੀਆਂ ਪਲੇਟਾਂ ਹੁੰਦੀਆਂ ਨੇ,
0: ਆਈ ਥਿੰਕ ਜਪਾਨ ਸੀਗਾ ਉਹ ਉੱਥੇ ਉਹ ਕਲਚਰ ਮਤਲਬ ਉਹਨਾਂ ਨੇ ਉਹ ਸ਼ੁਰੂ ਕੀਤਾ ਸੀਗਾ ਉੱਥੇ ਯੂਜ਼ ਕਰਨਾ,
1: ਨਹੀਂ ਨਹੀਂ ਪੱਤਲ ਨਹੀਂ ਆਪਣੇ ਹੁੰਦੇ ਜਿਹੜੇ
0: ਹਾਂ ਮੈਨੂੰ ਪਤਾ ਹੈ
1: ਜਿਹੜੀਆਂ ਆਪਾਂ ਪਲੇਟਾਂ ਤੇ ਉਹ ਸਾਡੇ ਤੇ ਵੇਖੋ ਕਦੋਂ ਤੋਂ ਚੱਲਦੀਆਂ ਨੇ ਹਨਾ ਲੰਗਰ ਕਦੋਂ ਤੋਂ ਚੱਲ ਰਹੀਆਂ ਨੇ ਉਹ ਕੋਈ ਨਵੀਂ ਗੱਲ ਨਹੀਂ ਆ, ਆਈ ਥਿੰਕ ਫਰਾਂਸ ਦੀ ਕਿਸੇ ਬਿਜ਼ਨਸਮੈਨ ਨੇ ਜਾਂ ਕਿਸੇ ਕੰਪਨੀ ਨੇ ਉਹ ਚੀਜ਼ ਚੁੱਕ ਕੇ ਉਸੇ ਨੂੰ ਥੋੜ੍ਹਾ ਜਿਹਾ ਰਿਫਾਈਨ ਕੀਤਾ ਥੋੜ੍ਹੀ ਜਿਹੀ ਮਜ਼ਬੂਤੀ ਕੀਤੀ ਅਤੇ ਉਹ ਆਈ ਥਿੰਕ 15-16 ਡਾਲਰਾਂ ਦੀ ਇੱਕ ਵਿਕਰੀ ਆ ਈਕੋ ਫਰੈਂਡਲੀ ਦੇ ਨਾਂ ਦੇ ਉੱਤੇ।
0: ਈਵਨ ਪਿੱਛੇ ਇਹ ਫਨੀ ਚੀਜ਼ ਚੱਲੀ ਸੀਗੀ ਈਵਨ ਇੱਥੇ ਵੀ ਆਈਕਿਆ ਦੇ ਵਿੱਚ ਵੀ ਆਈ ਥਿੰਕ ਕੇਮਾਰਟ 'ਚ ਵੀ ਕਿ ਜਿਹੜੀ ਆਪਣੀ ਸਟੀਲ ਦੀ ਜਿਹੜੀ ਲੰਗਰ ਵਾਲੀ ਪਲੇਟਾਂ ਹੁੰਦੀ ਹੈ ਸੈਕਸ਼ਨ ਵਾਲੀ ਕਿ ਉਹ ਉਹਨੂੰ ਐਸਥੈਟਿਕ ਮਤਲਬ ਉਹ ਇਨਫਲੂਐਂਸਰ ਉਹਦੇ ਨਾਲ ਕਿ ਲੁੱਕ ਵਾਟ ਆਈ ਫਾਊਂਡ ਨਾਓ
1: ਟਿਕਟੋਕਰ ਜੀ ਸ਼ਾਇਦ
0: ਉਹਦੇ ਬਾਅਦ ਲੋਕੀ ਕਿ ਕਰੋਮ ਪਲੇਟਸ ਤੇ ਅਸੀਂ ਸੀਰੀਅਸਲੀ ਤੁਸੀਂ ਮਤਲਬ ਅਸੀਂ ਤੇ ਮਤਲਬ ਸਦੀਆਂ ਤੋਂ ਇਹਨਾਂ 'ਚ ਖਾ ਰਿਹਾ ਕਿ ਇਸ 'ਚ ਕੀ ਤੁਹਾਨੂੰ ਵਧੀਆ ਗੱਲ ਲੱਗੀ ਕਿ ਨਿਊ ਐਸਥੈਟਿਕ ਨਿਊ
1: ਸਮੱਸਿਆ ਉਹ ਹੀ ਆ ਨਾ ਕਿਉਂਕਿ ਜੋ ਸਾਡੇ ਕੋਲ ਆ ਸਾਨੂੰ ਉਹ ਚੀਜ਼ ਜਦੋਂ ਘੁੰਮ ਘੁਮਾ ਕੇ ਪਤਾ ਲੱਗਦੀ ਹੈ ਫਿਰ ਸਾਨੂੰ ਪਤਾ ਲੱਗਦਾ ਵੀ ਸ਼ਾਇਦ ਹੀ ਕੋਈ ਵੈਲਿਊ ਸੀ।
0: ਹੁਣ ਮਿੱਟੀ ਦੇ ਭਾਂਡੇ ਜਿਹੜੇ ਰਾਜਸਥਾਨ 'ਚ ਜਿਹੜੇ ਕੁੱਲੜ ਦੇ ਵਿੱਚ ਆ ਜਾਂ ਲੱਸੀ ਮਿਲਦੀ ਹੈ ਉਹ ਜੇ ਇਹਨਾਂ ਨੂੰ ਕਿੰਨਾ ਉਹ ਹੈਰਾਨਗੀ ਹੋਏਗੀ ਇੱਥੇ ਜੇ ਇਹਨਾਂ ਨੇ ਨਹੀਂ ਦੇਖੀ ਉਹ ਚੀਜ਼
1: ਉਹਨੂੰ ਬਸ ਤੁਸੀਂ ਵਧੀਆ ਤਰੀਕੇ ਦੇ ਨਾਲ ਜਚਾ ਦਿਓ ਵੀ ਹਾਂ ਇਕੋ ਫਰੈਂਡਲੀ ਨੇ ਇਹਦਾ ਫਾਇਦਾ ਇਹਦਾ ਨੁਕਸਾਨ ਦਿਸ ਦੈਟ ਜੇ ਉਹ ਇਹਦੇ ਨਾਲ ਪਾਣੀ ਅਲਕਲਾਈਨ ਹੋ ਜਾਂਦਾ ਤੁਸੀਂ ਵੇਖੋ ਇਹ ਕਦਰ ਪਾ ਦੇਣਗੇ ਪਰ ਸਾਨੂੰ ਨਹੀਂ ਸ਼ਾਇਦ ਉਸ ਚੀਜ਼ ਦੀ ਹੋਣੀ। ਇਸੇ ਤਰ੍ਹਾਂ ਦੇ ਨਾਲ ਸਾਡੇ ਲੋਕ ਨੇ ਸਾਡੇ ਲੋਕਾਂ ਦੀ ਸਾਨੂੰ ਨਹੀਂ ਕਦਰ ਕਿਉਂਕਿ ਸਾਨੂੰ ਪਤਾ ਹੀ ਨਹੀਂ ਉਹਨਾਂ ਨੇ ਕੀ ਕੀਤਾ। ਬੜੇ ਤੇ ਸਾਨੂੰ ਹੁਣ ਰੀਲਾਂ 'ਚੋਂ ਵੇਖਣ ਨੂੰ ਮਿਲਦੇ ਆ, ਬੜੇ ਸਾਨੂੰ ਪੋਡਕਾਸਟਾਂ 'ਚੋਂ ਪਤਾ ਲੱਗਦੇ ਆ ਵੀ ਆਹ ਬੰਦੇ ਨੇ ਫਿਰ ਉਹਨਾਂ ਦੇ ਬਾਰੇ ਪੜ੍ਹੀਦਾ ਵਾ ਫਿਰ ਪਤਾ ਲੱਗਦਾ। ਸੋ ਇਹ ਸਾਰੀਆਂ ਚੀਜ਼ਾਂ ਪਤਾ ਨਹੀਂ ਹੁਣ ਜਾਣ ਬੁੱਝ ਕੇ ਆ ਜਾਂ ਇਹ ਮਤਲਬ ਚੱਲੀ ਜਾ ਰਹੀਆਂ ਫਲੋ ਦੇ ਵਿੱਚ ਤੇ ਚੱਲੀ ਜਾ ਰਹੀਆਂ
0: ਪਾਰਟ ਆਫ ਪਬਲਿਸਿਟੀ ਹੈ ਤਾਂ ਹੀ ਉਹ ਪੋਡਕਾਸਟ ਦੇ ਵਿੱਚ ਆ ਰਹੇ ਉਹਨਾਂ ਨੂੰ ਵੀ ਭੁੱਖ ਹੈ ਕਿ ਹਾਂ ਅਸੀਂ ਦੇਖੀਏ।
1: ਹਾਂ ਉਹਦਾ ਕੋਈ ਹੱਲ ਨਹੀਂ ਨਾ ਹੋ ਸਕਦਾ। ਹੁਣ ਇੱਕ ਮੈਂ ਇੱਕ ਜਿੱਥੋਂ ਗੱਲ ਸ਼ੁਰੂ ਹੋਈ ਸੀ ਇੱਕ ਸਟੋਰੀ ਮੈਂ ਵੇਖ ਰਿਹਾ ਮੈਨੂੰ ਥੋੜ੍ਹਾ ਜਿਹਾ ਇੰਟਰਸਟ ਜਾਗਿਆ ਅਤੇ ਫਿਰ ਮੈਂ ਉਹਨਾਂ ਦੀ ਸਟੋਰੀ ਵੇਖ ਰਿਹਾ ਆਪਣੇ ਇੰਡੀਆ ਨੀ ਕੋਈ ਮੈਥਮੈਟੀਸ਼ੀਅਨ ਸੀ ਬਿਹਾਰ ਦੇ
0: ਓਕੇ
1: ਤੇ ਇੱਕ ਮਿੰਟ ਮੈਂ ਉਹਨਾਂ ਦੇ ਕੱਢਿਆ ਵੀ ਆ ਉਹਨਾਂ ਦੇ ਬਾਰੇ ਡਾਕਟਰ ਵਸ਼ਿਸ਼ਟ ਨਾਰਾਇਣ ਸਿੰਘ ਸੋ ਇਹ ਗਣਿਤ ਸ਼ਾਸਤਰੀ ਹੋਏ ਨੇ ਜਿਹੜੇ ਬਾਅਦ ਵਿੱਚ ਅਮਰੀਕਾ ਚਲੇ ਗਏ ਠੀਕ ਆ ਸੋ ਇਹਨਾਂ ਦੀ ਜੇ ਤੁਸੀਂ ਕਹਾਣੀ ਸੁਣੋ ਤਾਂ ਤੁਹਾਨੂੰ ਨਾ ਇੱਕ ਚੀਜ਼ ਕਲੀਅਰ ਹੋ ਜੂਗੀ ਵੀ ਸਾਡੇ 'ਚ ਅਤੇ ਬਾਕੀ ਜਿਹੜੇ ਕੋਈ ਵਿਕਸਿਤ ਨੇ ਜਾਂ ਜਿਹੜੇ ਵਿਸ਼ੇ 'ਤੇ ਆਪਾਂ ਗੱਲ ਕਰ ਰਹੇ ਹਾਂ ਉਹਦਾ ਫਰਕ ਕੀ ਆ ਉਹਦਾ ਹੈ ਨਾ ਸੋ ਇਹ ਕਹਿੰਦੇ ਵੀ ਕਾਫੀ ਇੱਕ ਐਸੀ ਸ਼ਖਸੀਅਤ ਸੀ ਜਿਹਦਾ ਗਣਿਤ ਦੇ ਵਿੱਚ ਮੈਥ ਦੇ ਵਿੱਚ ਬਹੁਤ ਬਹੁਤ ਵੱਡਾ ਦਿਮਾਗ ਚੱਲਦਾ ਸੀ ਹੈ ਨਾ ਸਕੂਲ ਦੇ ਟਾਈਮ ਤੋਂ ਹੀ ਇਹ ਦੱਸਿਆ ਜਾਂਦਾ ਇਹਨਾਂ ਦੇ ਬਾਰੇ ਕਿ ਜਿਹੜੀ ਈਵਨ ਟੀਚਰ ਜਿਹੜੇ ਪੜ੍ਹਾਉਂਦੇ ਸੀ ਉਹਨਾਂ ਦੇ ਵਿੱਚ ਵੀ ਇਹ ਗਲਤੀ ਕੱਢ ਦਿੰਦੇ ਸੀ
0: ਓਕੇ
1: ਸੋ ਪਟਨਾ ਦੇ ਵਿੱਚ ਜਦੋਂ ਸਾਇੰਸ ਕਾਲਜ ਦੇ ਵਿੱਚ ਪੜ੍ਹਦੇ ਸੀ ਤਾਂ ਅਕਸਰ ਕਲਾਸ ਦੇ ਵਿੱਚ ਇੱਦਾਂ ਦੀਆਂ ਕਈ ਕਹਾਣੀਆਂ ਇਹਨਾਂ ਬਾਰੇ ਈਵਨ ਔਨਲਾਈਨ ਵੀ ਮੈਂ ਵੇਖ ਰਿਹਾ ਤੁਰੀਆਂ ਫਿਰਦੀਆਂ ਨੇ ਵੀ ਪ੍ਰੋਫੈਸਰਾਂ ਦੀਆਂ ਗਲਤੀਆਂ ਇਹ ਕੱਢ ਦਿੰਦੇ ਸੀ ਕਈ ਪ੍ਰੋਫੈਸਰ 'ਤੇ ਤੰਗ ਵੀ ਹੁੰਦੇ ਸੀ ਪਰ ਹੌਲੀ ਹੌਲੀ ਉਹ ਚੀਜ਼ ਜਿਹੜੀ ਇਹਨਾਂ ਦੀ ਕਾਫੀ ਮਸ਼ਹੂਰ ਹੁੰਦੀ ਗਈ ਉਸ ਤੋਂ ਬਾਅਦ ਫਿਰ ਪਟਨਾ ਯੂਨੀਵਰਸਿਟੀ ਦੇ ਵਿੱਚ ਵੀ ਕਹਿੰਦੇ ਨੇ ਵੀ ਕਈ ਪਹਿਲਾਂ ਤੋਂ ਚੱਲਦੇ ਆ ਰਹੇ ਜਿਹੜੇ ਫਾਰਮੂਲੇ ਸੀ ਉਹ ਵੀ ਇਹਨਾਂ ਨੇ ਚੇਂਜ ਕਰਵਾਏ ਵੀ ਨਹੀਂ ਆਹ ਗਲਤ ਚੱਲ ਰਿਹਾ ਹੈ ਇੱਕ ਸਟੇਜ ਇੱਦਾਂ ਦੀ ਆਈ ਆਈ ਥਿੰਕ ਆਈਨਸਟਾਈਨ ਕਿ ਕਹਿੰਦਾ ਉਹਦੇ ਵੀ ਫਾਰਮੂਲੇ ਦੇ ਵਿੱਚ ਇਹਨਾਂ ਨੇ ਇੱਕ ਗਲਤੀ ਕੱਢਤੀ ਵੀ ਨਹੀਂ ਆਹ ਨਹੀਂ ਸਹੀ
0: ਹੈ
1: ਨਾ ਸੋ ਇਸ ਲੈਵਲ ਦਾ ਇੱਕ ਬੰਦਾ ਸੀ ਤਾਂ ਤੁਸੀਂ ਅੱਗੇ ਵੇਖਿਓ ਵੀ ਇਹਦੇ ਨਾਲ ਹੋਇਆ ਕੀ ਆ ਠੀਕ ਆ ਸੋ ਯੂਨੀਵਰਸਿਟੀ ਦੇ ਵਿੱਚੋਂ ਜਦੋਂ ਪਹਿਲੇ ਨੰਬਰ ਦੇ ਉੱਤੇ ਰਹਿ ਕੇ ਇਹਨੇ ਟੌਪ ਕੀਤਾ ਅਤੇ ਉਸ ਤੋਂ ਬਾਅਦ ਫਿਰ ਕੈਲੀਫੋਰਨੀਆ ਯੂਨੀਵਰਸਿਟੀ ਤੋਂ ਇੱਕ ਪ੍ਰੋਫੈਸਰ ਉੱਥੇ ਆਏ ਸੀ ਜੌਨ ਐਲ ਕੈਲੀ ਅਤੇ ਉਹਨਾਂ ਨੇ ਜਦੋਂ ਵੇਖਿਆ ਵੀ ਆਹ ਤਾਂ ਬੰਦਾ ਮਤਲਬ ਕੰਪਿਊਟਰ ਦੇ ਨਾਲੋਂ ਇੱਕ ਪਾਸੇ ਕੰਪਿਊਟਰ ਦੇ ਉੱਤੇ ਕੋਈ ਉਹਨਾਂ ਨੇ ਫਾਰਮੂਲਾ ਜਿਹੜਾ ਉਹ ਲਾਇਆ ਅਤੇ ਦੂਸਰੇ ਪਾਸੇ ਇਹਨਾਂ ਨੇ ਮੈਨੂਅਲੀ ਉਹਦੇ ਬਰਾਬਰ ਉੰਨੀ ਕੁ ਸਪੀਡ ਦੇ ਨਾਲ ਪਹਿਲਾਂ ਕੱਢ ਕੇ ਧਰਤਾ ਅਤੇ ਉਹਦੇ 'ਚ ਕੋਈ ਫਰਕ ਨਹੀਂ ਮਤਲਬ ਇੰਨਾ ਬੰਦੇ ਦਾ ਦਿਮਾਗ ਚੱਲਦਾ ਹੈ ਉਸ ਤੋਂ ਬਾਅਦ ਫਿਰ ਉਹਨਾਂ ਵੇਖਿਆ ਕਿ ਆਪਾਂ ਇਹਨੂੰ ਲੈ ਜਾਈਏ
0: ਅੱਛਾ
1: ਵੇਖੋ ਸਾਡੇ ਕੋਲ ਨਹੀਂ ਰੱਖਿਆ ਗਿਆ ਪਰ ਉਹ ਉੱਥੇ ਕੈਲੀਫੋਰਨੀਆ ਯੂਨੀਵਰਸਿਟੀ ਦੇ ਵਿੱਚ ਉਹਨਾਂ ਨੂੰ ਲੈ ਜਾਂਦੇ ਵੀ ਤੁਸੀਂ ਆਓ ਸਾਡੇ ਕੋਲ ਪੀ ਐੱਚ ਡੀ ਕਰੋ ਇਹ ਗੱਲ ਹੈ 1969 ਦੀ ਉਸ ਤੋਂ ਬਾਅਦ ਫਿਰ ਉੱਥੋਂ ਹੌਲੀ ਹੌਲੀ ਜਿੱਦਾਂ ਗੱਲ ਫੈਲਦੀ ਫੈਲਦੀ ਫਿਰ ਨਾਸਾ ਤੱਕ ਪਹੁੰਚੀ ਅਤੇ ਨਾਸਾ ਨੇ ਇਹਨਾਂ ਨੂੰ ਭਰਤੀ ਕਰ ਲਿਆ ਤੁਸੀਂ ਇੱਧਰ ਸਾਡੇ ਪ੍ਰੋਜੈਕਟ ਦੇ ਵਿੱਚ ਕੰਮ ਕਰੋ ਉਦੋਂ ਕੋਈ ਮੇਨ ਕੋਈ ਪ੍ਰੋਜੈਕਟ ਚੱਲ ਰਿਹਾ ਸੀ ਕੋਈ ਵੱਡਾ ਆਈ ਥਿੰਕ ਅਪੋਲੋ ਮਿਸ਼ਨ ਚੱਲ ਰਿਹਾ ਸੀ ਉਦੋਂ ਸੋ ਉਹਦੀ ਲਾਂਚਿੰਗ ਜਦੋਂ ਹੋਣੀ ਸੀ ਅਪੋਲੋ ਮਿਸ਼ਨ ਦੀ ਤਾਂ ਉਸ ਸਮੇਂ ਉਸ ਤੋਂ ਜਸਟ ਪਹਿਲਾਂ ਕਹਿੰਦੇ ਨੇ ਕਿ 31 ਕੰਪਿਊਟਰ ਜਿਹੜੇ ਸੀਗੇ ਲਾਏ ਉਸ ਕੰਮ ਦੇ ਲਈ ਉਹਨਾਂ ਦੇ ਵਿੱਚ ਕੋਈ ਖਰਾਬੀ ਆ ਗਈ ਬੰਦ ਹੋ ਗਏ ਹੁਣ ਉੱਥੇ ਹੱਥਾਂ ਪੈਰਾਂ ਦੀ ਉਹਨਾਂ ਨੂੰ ਪੈ ਗਈ ਵੀ ਹੁਣ ਕੀਤਾ ਕੀ ਜਾਵੇ ਕਹਿੰਦੇ ਨੇ ਕਿ ਉਹ ਜਿਹੜੀਆਂ ਕੈਲਕੂਲੇਸ਼ਨ ਸੀ ਉਹ ਇਹਨਾਂ ਨੇ ਮੈਨੂਅਲੀ ਸਾਰੀਆਂ ਜਿਹੜੀਆਂ ਕਰਕੇ ਅਤੇ ਉਹਨਾਂ ਨੂੰ ਦੱਸਤਾ ਵੀ ਆਇਆ ਪਰ ਹੁਣ ਗੋਰੇ ਆ ਉਹਨਾਂ ਨੂੰ ਉਹ ਚੀਜ਼ ਦਾ ਯਕੀਨ ਕਿੱਥੋਂ ਆਵੇ ਉਨੇ ਚਿਰ 'ਚ ਉਹਨਾਂ ਨੇ ਉਹ ਸਾਰਾ ਕੁਛ ਜਿਹੜਾ ਵਾ ਫਿਰ ਕੰਪਿਊਟਰਾਂ ਦੇ ਉੱਤੋਂ ਵੀ ਚੈੱਕ ਕੀਤਾ ਹਾਲਾਂਕਿ ਉਹ ਕੰਪਿਊਟਰ 'ਤੇ ਟਰੱਸਟ ਕਰ ਰਹੇ ਸੀ ਪਰ ਜਦੋਂ ਫਿਰ ਉਹ ਮੈਚ ਕੀਤੀਆਂ ਗਈਆਂ ਤਾਂ ਕਹਿੰਦੇ ਨੇ ਕਿ ਉਹਦੇ 'ਚ ਕੋਈ ਫਰਕ ਨਹੀਂ ਹਾਲਾਂਕਿ ਇਹਨਾਂ ਨੇ ਮੈਨੂਅਲੀ ਕੀਤੀਆਂ ਸੀ ਸੋ ਇੱਕ ਬੰਦਾ ਜਿਹਦਾ ਕੰਪਿਊਟਰ ਦੇ ਬਰਾਬਰ ਦਾ ਦਿਮਾਗ ਚੱਲ ਰਿਹਾ ਵਾ ਹੈ ਨਾ ਹੁਣ ਹੋਇਆ ਹੁੰਦਾ ਕੀ ਆ ਉਹਦੇ ਨਾਲ ਇੱਕ ਸਮਾਂ ਫਿਰ ਉਹ ਵਾਪਸ 1970 ਦੇ ਵਿੱਚ ਫਿਰ ਦੁਬਾਰਾ ਉਹ ਕਹਿੰਦੇ ਵੀ ਮੈਂ ਹੁਣ ਵੀ ਵਾਪਸ ਚਲੋ ਸੋ ਐਂਡ ਸੋ ਲੰਮੀਆਂ ਕਹਾਣੀਆਂ ਫਿਰ ਵਾਪਸ ਆ ਗਏ ਆ ਕੇ ਤਾਂ ਉਹਨਾਂ ਨੇ ਜਿਹੜਾ ਟਾਟਾ ਇੰਸਟੀਟਿਊਟ ਆ ਉਹਦੇ ਵਿੱਚ ਉਹਨਾਂ ਨੇ ਮੁੰਬਈ ਦੇ ਵਿੱਚ ਜੋਬ ਕੀਤੀ ਜਾਂ ਹੋਰ ਕਈ ਥਾਵਾਂ ਦੇ ਉੱਤੇ ਇਹਨਾਂ ਨੇ ਕਲਕੱਤਾ ਦੇ ਵਿੱਚ ਵੀ ਜੋਬ ਕੀਤੀ ਅਤੇ ਇਸੇ ਤਰ੍ਹਾਂ ਦੇ ਨਾਲ ਹੌਲੀ ਹੌਲੀ ਹੌਲੀ ਹੌਲੀ ਕੁੱਲ ਮਿਲਾ ਕੇ ਆਪਾਂ ਇਹ ਕਹਿ ਲਈਏ ਵੀ ਕਦਰ ਨਹੀਂ ਪਈ ਉਸ ਬੰਦੇ ਦੀ ਇੰਡੀਆ ਆ ਕੇ ਫਿਰ ਨਹੀਂ ਕਦਰ ਪਈ
0: ਅਤੇ ਮੁਰਗੀ ਦਾਲ ਪਰ
1: ਹਾਂ ਉਸ ਤੋਂ ਬਾਅਦ ਫਿਰ ਇੱਕ ਉਹਨਾਂ ਨੂੰ ਜਿਹੜੀ ਮਾਨਸਿਕ ਤੌਰ ਦੇ ਉੱਤੇ ਹੌਲੀ ਹੌਲੀ ਜਦੋਂ ਬੰਦਾ ਬਹੁਤ ਜ਼ਿਆਦਾ ਸੋਚਦਾ ਜਾਂ ਜਿਹੜੀ ਜ਼ਿਆਦਾ ਆਪਾਂ ਰੱਬ ਤੁਹਾਨੂੰ ਖਾਸੀਅਤ ਦਿੰਦਾ ਤੁਹਾਨੂੰ ਸੋਚਣ ਦੀ ਅਤੇ ਉੱਥੇ ਫਿਰ ਮਾਨਸਿਕ ਤੌਰ ਦੇ ਉੱਤੇ ਉਹ ਚੀਜ਼ਾਂ ਕਈ ਵਾਰੀ ਬੰਦਾ ਝੱਲ ਵੀ ਨਹੀਂ ਪਾਉਂਦਾ ਸ਼ਾਇਦ ਫਿਰ ਇਹਨਾਂ ਨੂੰ ਇੱਕ ਬਿਮਾਰੀ ਜਿਹੜੀ ਆ ਉਹ ਮਾਨਸਿਕ ਬਿਮਾਰੀ ਜਿਹੜੀ ਹੋ ਜਾਂਦੀ ਆ ਮੈਨੂੰ ਹੁਣ ਨਾਂ ਨਹੀਂ ਇਹਦਾ ਲੈਣਾ ਹੋਣਾ ਪਰ ਚਲੋ ਬਿਮਾਰੀ ਹੋ ਗਈ ਮੈਂ ਕੋਸ਼ਿਸ਼ ਕਰੂੰਗਾ ਅੱਗੇ ਚੱਲ ਕੇ ਫਿਰ ਸਕਿਜ਼ੋਫਰੀਨੀਆ ਹੈ ਨਾ ਅਤੇ ਉਹ ਬਿਮਾਰੀ ਦੇ ਨਾਲ ਹੌਲੀ ਹੌਲੀ ਹੌਲੀ ਹੌਲੀ ਜਿਹੜਾ ਇਹਨਾਂ ਦਾ ਜਿਹੜਾ ਅਕੈਡਮਿਕ ਉਸ ਪਾਸਿਓਂ ਜਿਹੜਾ ਨਾਤਾ ਜਿਹੜਾ ਹੌਲੀ ਹੌਲੀ ਹੌਲੀ ਹੌਲੀ ਟੁੱਟਦਾ ਗਿਆ ਤੁਸੀਂ ਵੇਖੋ ਵੀ ਅੰਤ ਕੀ ਹੈ ਇਸ ਬੰਦੇ ਦਾ ਕਿ ਕਦੀ ਇਹਨੂੰ ਉਹਨਾਂ ਨੇ ਰੇਲ ਟ੍ਰੇਨ ਤੋਂ ਲੈ ਕੇ ਆਉਣਾ, ਕਿਸੇ ਨੇ ਕਹਿਣਾ ਵੀ ਉੱਥੇ ਵੇਖਿਆ ਸੀ, ਹੈ ਨਾ। ਉਸ ਤੋਂ ਬਾਅਦ ਪਤਾ ਨਹੀਂ ਹੈ ਉਸ ਬੰਦੇ ਨੂੰ ਵੀ ਮੈਂ ਕਿੱਥੇ ਤੁਰਿਆ ਫਿਰਦਾ ਵਾਂ। ਕਈ ਕਦੀ ਕਿਤਿਓਂ ਕਦੀ ਕਿਤਿਓਂ ਕਦੀ, ਕਈ ਵਾਰੀ ਕਹਿੰਦੇ ਨੇ ਵੀ ਕੂੜੇ ਦੇ ਢੇਰ 'ਚੋਂ ਚੁੱਕ ਕੇ ਲੈ ਕੇ ਆਉਣਾ ਕਿਸੇ ਨੇ, ਉੱਥੇ ਲਾਗੇ ਬੈਠੇ ਰਹਿਣਾ, ਫਟੇ ਪੁਰਾਣੇ ਕੱਪੜੇ, ਬੁਰੇ ਹਾਲ। ਤੁਸੀਂ ਵੇਖੋ ਕਿਹੜੇ ਲੈਵਲ ਦਾ ਬੰਦਾ ਵਾ ਅਤੇ ਸਾਡੇ ਦੇਸ਼ 'ਚੋਂ ਕਿੱਥੇ ਕਿੱਥੇ ਕਿੱਦਾਂ ਕਿੱਦਾਂ ਰੁਲਦਾ ਰਿਹਾ। ਹੁਣ ਇੱਥੇ ਦੋ ਇਹਨਾਂ ਦੇ ਜਿਹੜਾ ਅਖੀਰੀ ਸਮਾਂ ਨਾ, ਉਹਦੇ ਬਾਰੇ ਦੋ ਅਲੱਗ ਅਲੱਗ ਕਹਾਣੀਆਂ ਮੈਨੂੰ ਮਿਲ ਰਹੀਆਂ ਨੇ, ਅਤੇ ਦੋਵੇਂ ਕੋ ਬਹੁਤ ਹੀ ਵਧੀਆ ਨਹੀਂ ਆ। ਹੁਣ ਪਤਾ ਨਹੀਂ ਦੋਵਾਂ 'ਚੋਂ ਕਿਹੜੀ ਸਹੀ ਆ। ਇੱਕ ਤਾਂ ਇਹ ਕਹਿੰਦੇ ਨੇ ਕਿ 1919 ਦੇ ਵਿੱਚ ਕਿਸੇ ਨੇ ਵੇਖਿਆ ਵੀ ਇੱਕ ਬੋਡੀ ਜਿਹੜੀ ਵਾਹਵਾ ਚਿਰ ਤੋਂ ਹਿੱਲ ਜੁੱਲ ਨਹੀਂ ਰਹੀ, ਅਤੇ ਉਹਨਾਂ ਨੇ ਜਦੋਂ ਆ ਕੇ ਹਿਲਾਇਆ ਤਾਂ ਉਹ ਬੰਦਾ ਨਹੀਂ ਸੀ ਦੁਨੀਆਂ ਦੇ ਉੱਤੇ, ਅਤੇ ਪਤਾ ਲੱਗਾ ਕਿ ਉਹ ਪਿਛਲੇ 4 ਤੋਂ 5 ਘੰਟੇ ਹੋ ਗਏ ਉਹਨੂੰ, ਉਹ ਮਰਿਆ ਪਿਆ ਵਾ। ਅਤੇ ਉਹਦੇ ਲਈ ਕੋਈ ਉਦੋਂ ਤੱਕ 4-5 ਘੰਟੇ ਇਸ ਲੈਵਲ ਦਾ ਬੰਦਾ, ਅਤੇ ਤੁਸੀਂ ਵੇਖ ਲਓ ਉਹਦੀ ਬੰਦੇ ਦੀ ਡੈੱਡ ਬੋਡੀ ਤੱਕ ਰੁਲਦੀ ਰਹੀ, ਹੈ ਨਾ। ਅਤੇ ਫਿਰ ਜਾ ਕੇ ਤਾਂ ਉਹਨੂੰ ਉੱਥੋਂ ਚੁੱਕਿਆ ਗਿਆ। ਖੈਰ ਜਿਹੜੀ ਦੂਸਰਾ ਉਹਦੇ ਵਿੱਚ ਇਹ ਵਾਲੀ ਨਹੀਂ ਦੱਸਦੇ ਚੀਜ਼, ਉਹ ਦੂਸਰੀ ਜਿਹੜੀ ਮਿਲਦੀ ਹੈ ਇਹਨਾਂ ਦੇ ਬਾਰੇ ਰਿਪੋਰਟ, ਉਹਦੇ ਵਿੱਚ ਇਹ ਕਹਿੰਦੇ ਆ ਕਿ ਉਹ 1919 ਦੇ ਵਿੱਚ ਪਟਨਾ ਦਾ ਇੱਕ ਹਸਪਤਾਲ ਸੀ, PMCH। ਸੋ ਇਹਦੇ ਵਿੱਚ ਉਹਨਾਂ ਨੇ ਆਖਰੀ ਸਾਹ ਲਏ ਆਪਣੇ। ਸੋ ਦੋਵਾਂ ਦੇ ਵਿੱਚੋਂ ਕੋਈ ਵੀ ਮੰਨ ਲਓ ਕਹਾਣੀ ਸੱਚ ਆ, ਅੰਤ ਇਹ ਆ ਕਿ 1919 ਦੇ ਵਿੱਚ ਉਹ ਬੰਦਾ ਦੁਨੀਆਂ ਤੋਂ ਜਾਂਦਾ, ਅਤੇ 2020 ਦੇ ਵਿੱਚ ਭਾਰਤ ਸਰਕਾਰ ਨੇ ਉਹਨੂੰ ਫਿਰ ਪਦਮ ਸ਼੍ਰੀ ਪੁਰਸਕਾਰ ਦੇ ਨਾਲ ਸਨਮਾਨਿਤ ਕੀਤਾ।
0: ਕੀ ਫਾਇਦਾ, ਹੈ ਨਾ।
1: ਅਤੇ ਮਤਲਬ ਜਿਹੜੇ ਦੇਸ਼ ਦੇ ਵਿੱਚ, ਇੱਕ ਪਾਸੇ ਮੈਂ ਚਾਈਨਾ ਦੀ ਤਾਂ ਕਰਕੇ ਗੱਲ ਵਿੱਚ ਛੇੜੀ ਸੀ ਵੀ ਇੱਕ ਪਾਸੇ ਉਹ ਸ਼ਾਇਦ ਉਹਨਾਂ ਦੇ ਬੱਚੇ, ਆਪਾਂ ਅੱਜ ਕਹਿ ਦਿੰਦੇ ਹਾਂ ਨਾ ਵੀ ਉਹ ਇਸ ਚੀਜ਼ ਦੇ ਵਿੱਚ ਰੋਬੋਟਾਂ ਦੇ ਵਿੱਚ, AI ਦੇ ਵਿੱਚ ਫਲਾਣ ਢੀਂਗ, ਆਪਾਂ ਇਸ ਚੀਜ਼ ਦੇ ਵਿੱਚ ਤਰੱਕੀ ਕਰ ਰਹੇ ਹਾਂ, ਸ਼ਾਇਦ ਉਹਨਾਂ ਦੇ ਬੱਚੇ ਉਹ ਬਣਨਾ ਚਾਹ ਰਹੇ ਆ ਵੀ ਉਹ ਜਿਹਨੇ ਉਹ ਕੀਤਾ ਸੀ, ਜਿਹਨੇ ਉਹ ਚਿੱਪ ਬਣਾਈ ਸੀ, ਜਿਹਨੇ ਆਹ ਫਾਰਮੂਲਾ ਲਾਇਆ ਸੀ, ਜਿਹਨੇ ਆਹ ਵਾਲੀ ਖੋਜ ਕੀਤੀ ਸੀ, ਹੈ ਨਾ। ਸ਼ਾਇਦ ਜਪਾਨ ਦੇ ਵਿੱਚ ਉਹਨਾਂ ਦੇ ਬੱਚੇ ਉਹ ਟੈਕਨੋਲੋਜੀ ਵਾਲੇ ਜਿਹੜੇ ਲੋਕ, ਜਿਹੜੇ ਜਿਨ੍ਹਾਂ ਦਾ ਨਾਂ ਆ, ਉਹ ਉਹਨਾਂ ਵਰਗੇ ਬਣਨਾ ਚਾਹੁੰਦੇ ਹੋਣਗੇ,
0: ਤੇ ਅਸੀਂ ਉਹਨਾਂ ਦਾ ਫੋਕਸ ਕਲੀਅਰ, ਉਹਨਾਂ ਦੀ ਇਨਸਪੀਰੇਸ਼ਨ ਕੀ ਹੈ ਤੇ ਆਪਣੇ ਇੱਥੇ ਕੀ ਹੈ,
1: ਤੇ ਆਪਾਂ ਕੀ ਬਣਨਾ ਚਾਹ ਰਹੇ ਹਾਂ, ਜਾਂ ਸਾਡੇ ਬੱਚਿਆਂ ਨੂੰ ਆਪਾਂ ਕੀ ਵਿਖਾ ਰਹੇ ਹਾਂ। ਉਹਦੇ ਵਿੱਚ ਸੌਰੀ ਟੂ ਸੇ ਸਾਡੇ ਸਿੰਗਰ ਵੀ ਆ ਜਾਂਦੇ ਆ, ਉਹਦੇ ਵਿੱਚ ਸਾਡੇ ਫਿਲਮਾਂ ਵਾਲੇ ਵੀ ਆ ਜਾਂਦੇ ਆ, ਉਹਦੇ ਵਿੱਚ ਸਾਡੇ ਕਿਸੇ ਨੂੰ ਬੁਰਾ ਲੱਗੇ ਮਾਫ਼ੀ ਚਾਹੁੰਦਾ, ਪਰ ਉਹਦੇ ਵਿੱਚ ਸਾਡੀਆਂ ਬਹੁਤ ਸਾਰੀਆਂ ਈਵਨ ਧਾਰਮਿਕ ਸ਼ਖਸੀਅਤਾਂ ਵੀ ਕਈ ਆ ਜਾਂਦੀਆਂ। ਸੋ ਆਪਾਂ ਉਹ ਵਾਲੀ ਸੇਧ ਦੇ ਹੀ ਨਹੀਂ ਪਾ ਰਹੇ ਆਪਣੇ ਬੱਚਿਆਂ ਨੂੰ ਵੀ ਤੁਸੀਂ ਕੀ ਬਣਨਾ। ਅਸੀਂ ਕਹਿ ਦਿੰਦੇ ਹਾਂ ਵੀ ਪੜ੍ਹਿਆ ਲਿਖਿਆ ਹੀ ਕੰਮ ਆਉਣਾ ਵਾ, ਪੜ੍ਹੋ, ਪਰ ਕੀ ਪੜ੍ਹੋ ਇਹ ਫਿਰ ਅੱਗੇ ਕਲੋਜ਼ ਲਾ ਦਿੰਦੇ ਹਾਂ ਵੀ ਤੁਸੀਂ ਕੀ ਪੜ੍ਹਨਾ ਵਾ, ਤੁਸੀਂ ਈਵਨ ਕੀ ਜਾਣੋ ਉਹਦੇ ਅੱਗੇ ਵੀ ਕਲੋਜ਼ ਲੱਗ ਜਾਂਦਾ ਵੀ ਨਹੀਂ ਆਹ ਚੀਜ਼ ਨਹੀਂ, ਇੱਦਾਂ ਨਹੀਂ ਇੱਦਾਂ। ਵਾਈ ਨੋਟ ਕਿ ਸਾਰਾ ਕੁਛ ਹੀ ਬੰਦੇ ਨੂੰ ਪਤਾ ਹੋਵੇ, ਫਿਰ ਉਹ ਬੰਦਾ ਡਿਸਾਈਡ ਕਰ ਲਏ ਵੀ ਆਹ ਆਹ ਆਹ ਇਹਦੇ ਵਿੱਚੋਂ ਆਹ ਚੀਜ਼ ਚੰਗੀ ਜਾਂ ਮਾੜੀ। ਸੋ ਸਾਡੇ ਆਸ ਪਾਸ ਜੋ ਕੁਛ ਵਾਪਰ ਰਿਹਾ, ਜੋ ਕੁਛ ਸਾਡੇ ਆਸ ਪਾਸ ਹੋ ਰਿਹਾ, ਉਹਦੇ ਵਿੱਚੋਂ ਸਾਡੇ ਬੱਚਿਆਂ ਨੇ ਸਿੱਖਣਾ, ਅਤੇ ਸੋਰੀ ਟੂ ਸੇ ਸਾਨੂੰ ਪਤਾ ਸਾਡੇ ਬੱਚੇ ਕੀ ਸਿੱਖ ਰਹੇ ਨੇ, ਇਹਦੇ 'ਚ ਕੋਈ ਮਤਲਬ ਦੱਸਣ ਪੁੱਛਣ ਵਾਲੀ ਕੋਈ ਗੱਲ ਨਹੀਂ। ਮੈਂ ਤੁਸੀਂ ਸਾਡੇ ਸਾਰੇ ਸੁਣਨ ਵਾਲੇ, ਮੈਨੂੰ ਲੱਗਦਾ ਵੀ 80-90% ਆਪਾਂ ਇਹੋ ਕੁਛ ਹੀ ਕਰ ਰਹੇ ਹਾਂ, ਹੋਰ ਕੁਛ ਸਾਡੇ ਕੋਲ ਕੁਛ ਨਹੀਂ। ਕਰ ਕਰਾ ਕੇ ਜੇ ਵੱਧ ਤੋਂ ਵੱਧ ਸਾਨੂੰ ਕੋ ਸਾਡੇ ਕੋਲ ਕੁਛ ਅੱਜ ਦੀ ਡੇਟ 'ਚ ਹੈਗਾ ਇੰਡੀਅਨਸ ਦੇ ਕੋਲ, ਅਤੇ ਉਹ ਮੈਨੂੰ ਲੱਗਦਾ ਸ਼ਾਇਦ ਕ੍ਰਿਕਟ ਆ, ਹੈ ਨਾ, ਵੀ ਅਸੀਂ ਆਹ ਵੱਡੇ ਕ੍ਰਿਕਟਰ ਬਣ ਜਾਈਏ। ਉਹਦੇ ਉਹਦੇ ਉਹ ਮਾੜੀ ਗੱਲ ਨਹੀਂ ਆ, ਚੰਗੀ ਗੱਲ ਆ, ਚਲੋ ਐਟਲੀਸਟ ਉਹ ਗਰਾਊਂਡਾਂ 'ਚ ਤਾਂ ਜਾ ਰਹੇ ਆ, ਪਰ ਇਸ ਤੋਂ ਇਲਾਵਾ ਹੋਰ ਬਹੁਤਾ ਕੁਛ ਵਿਜ਼ਨ ਨਹੀਂ ਆ। ਇਹ ਮੈਂ ਓਵਰਆਲ ਗੱਲ ਕਰ ਰਿਹਾ, ਇਹਦਾ ਮਤਲਬ ਇਹ ਨਹੀਂ ਆ ਵੀ ਨਹੀਂ ਹੋਊਗਾ। ਅੱਜ ਵੀ ਬੱਚੇ ਵੱਡੀਆਂ ਵੱਡੇ ਮਾਰ ਕੇ ਮਾਰ ਰਹੇ ਨੇ, ਸਾਡੇ ਪੜ੍ਹਾਈ ਲਿਖਾਈ ਦੇ ਵਿੱਚ ਬੱਚੇ ਕਿੱਡੇ ਟੌਪ ਦੇ ਉੱਤੇ ਜਾ ਰਹੇ ਨੇ। ਇੱਥੇ ਵੀ ਆਪਾਂ ਵੇਖੀਏ ਤਾਂ ਨੈਪਲਨ ਦੇ ਵਿੱਚ ਕਿੰਨੇ ਬੱਚਿਆਂ ਨੇ ਟੌਪ ਕੀਤਾ ਵਾ, ਜਾਂ ਹੋਰ ਵੀ ਕਈ ਖੇਡਾਂ ਦੇ ਵਿੱਚ ਬੱਚਿਆਂ ਨੇ ਟੌਪ ਕੀਤਾ ਵਾ। ਈਵਨ ਆਪਾਂ ਟੈਨਿਸ ਵਾਲਾ ਇੱਕ ਬੱਚਾ ਸੀ, ਉਹਦੀ ਆਪਾਂ ਪਿਛਲੇ ਦਿਨੀ ਜਦੋਂ ਇੰਟਰਵਿਊ ਕੀਤੀ ਸੀ, ਜਾਂ ਫਿਰ ਸਾਡੀਆਂ ਬੇਟੀਆਂ ਨੇ ਅਲੱਗ ਅਲੱਗ ਕਹਿ ਲਓ ਤੁਸੀਂ ਖੇਡਾਂ ਦੇ ਵਿੱਚ ਜਾਂ ਪੜ੍ਹਾਈ ਦੇ ਵਿੱਚ ਕਿੱਡੇ ਸੋਹਣੇ ਕੰਮ ਕਰ ਰਹੀਆਂ ਨੇ, ਸਾਇੰਸਦਾਨ ਨੇ, ਵੱਡੇ ਵੱਡੇ ਅਹੁਦਿਆਂ ਦੇ ਉੱਤੇ ਲੋਕ ਨੇ, ਪਰ ਬਹੁਤ ਛੋਟੀ ਜਿਹੀ ਵੋਲਿਊਮ।
0: ਹੁਣ ਜਿਵੇਂ ਮੈਂ ਮਤਲਬ ਇਹ ਵਾਲੀ ਗੱਲ ਕੀਤੀ ਨਾ ਐਕਸਪਲੋਰ ਵਾਲੀ ਗੱਲ, ਤੇ ਮੈਨੂੰ ਇੱਕਦਮ ਕਲਿੱਕ ਹੋਈ। ਚਾਈਲਡ ਕੇਅਰ 'ਚ ਜਦੋਂ ਅਸੀਂ ਮਤਲਬ ਪੜ੍ਹਾਈ ਵੀ ਕਰੋ ਨਾ, ਤੇ ਉਹ ਹੁਣ ਜਿਵੇਂ ਆਪਣੀ ਆਦਤ ਹੁੰਦੀ ਹੈ, ਜਿਵੇਂ ਇੰਡੀਆ ਮਤਲਬ ਬੇਸਿਕਲੀ ਕਿ ਰੋਟੀ ਆਪਾਂ ਥਾਲ ਪੂਰਾ ਬੱਚਿਆਂ ਨੂੰ ਸਜਾ ਕੇ ਦਿੰਦੇ ਹਾਂ, ਫਿਰ ਖੁਦ ਹੀ ਖਵਾਉਣ ਲੱਗ ਜਾਂਦੇ ਆ ਉਹਨਾਂ ਨੂੰ ਮਤਲਬ, ਤੇ ਜੇ ਨਹੀਂ ਖਾਣਾ ਉਹਨਾਂ ਨੂੰ ਦੂਜੀ ਚੀਜ਼, ਮਤਲਬ ਉਹਨਾਂ ਨੂੰ ਸੋਚਣ ਦਾ ਜਾਂ ਡਿਸਾਈਡ ਕਰਨ ਦਾ ਮੌਕਾ ਹੀ ਨਹੀਂ ਦਿੰਦੇ, ਆਪਾਂ ਟੌਪ ਅਪ ਕਰੀ ਜਾਂਦੇ ਹਾਂ ਹਨਾ, ਤੇ ਗੇਮਸ ਉੱਥੇ ਕਿ ਤੁਸੀਂ ਰੂਮ ਬੱਚਿਆਂ ਦੇ ਆਉਣ ਤੋਂ ਪਹਿਲਾਂ ਤੁਸੀਂ ਸੈਟਿੰਗ ਕਰਦੇ ਹੋ ਰੂਮ ਦੀ ਕਿ ਉਹਨਾਂ ਲਈ ਵੈਲਕਮਿੰਗ ਐਨਵਾਇਰਮੈਂਟ, ਤੇ ਇੱਕ ਸਪੇਸ ਰੱਖਦੇ ਜਿਸ 'ਚ ਮਿਕਸ ਸਮਾਨ ਹੁੰਦਾ, ਕਹਿੰਦੇ ਫਰੀ ਪਲੇ, ਕਿ ਇਹਨਾਂ ਨੂੰ ਕੋਈ ਡਾਇਰੈਕਸ਼ਨ ਨਹੀਂ ਦੇਣੀ, ਲੈਟ ਦੈਮ ਡਿਸਾਈਡ ਕਿ ਇਸ ਚੀਜ਼ ਨਾਲ ਉਹ ਕੀ ਖੇਡ ਰਹੇ ਨੇ, ਉਹਨਾਂ ਨੂੰ ਕੁਛ ਆਪਾਂ ਡਾਇਰੈਕਸ਼ਨ ਨਹੀਂ ਦੇਣੀ, ਅਤੇ ਉਹਦੇ ਨਾਲ ਕਿੰਨਾ ਉਹਦਾ ਮਤਲਬ ਦਿਮਾਗ 'ਤੇ ਜਾਂ ਕਿ ਉਹਦੀ ਕ੍ਰੀਏਟੀਵਿਟੀ ਬਾਹਰ ਆਏਗੀ ਕੁਛ ਵੀ, ਅਤੇ ਉਹ ਚੀਜ਼ ਮੈਨੂੰ ਬੜੀ ਸੋਹਣੀ ਲੱਗਦੀ ਹੈ ਕਿ ਲੈਟ ਦੈਮ ਐਕਸਪਲੋਰ, ਲੈਟ ਦੈਮ ਡਿਸਾਈਡ, ਲੈਟ ਦੈਮ ਪਲੇ ਫਰੀ. ਅਤੇ ਫਰੀ ਪਲੇ ਵੀ ਇੱਕ ਹਿਸਾਬ ਨਾਲ ਬਚਪਨ ਤੋਂ ਉਹਨਾਂ ਨੂੰ ਤੁਸੀਂ ਥੋੜ੍ਹਾ ਜਿਹਾ ਖੁੱਲ੍ਹਾ ਛੱਡ ਕੇ ਕਿ ਇੱਕ ਤੁਸੀਂ ਐਕਸਪਲੋਰ ਕਰੋ ਅਤੇ ਦੇਖੋ. ਹਾਂ, ਡੈਫੀਨੇਟਲੀ ਤੁਸੀਂ ਇੱਕ ਮਤਲਬ ਡਾਇਰੈਕਟ ਮਤਲਬ ਧਿਆਨ ਦਿੰਦੇ ਰਹੋ, ਪਰ ਥੋੜ੍ਹਾ ਜਿਹਾ ਉਹਨਾਂ ਨੂੰ ਖੁੱਲ੍ਹਾ ਵੀ ਛੱਡੋ.
1: ਨਹੀਂ, ਆਪਾਂ ਇੱਕ ਚੀਜ਼ ਬੜੀ ਸੋਹਣੀ, ਚਲੋ ਵਧੀਆ ਆ ਗਈ ਆਪਣੇ ਲਾਈਫ ਸਟਾਈਲ ਜਾਂ ਪਾਲਣ ਪੋਸ਼ਣ ਦੇ ਵਿੱਚ, ਉਹ ਇਹ ਆ ਕਿ ਖੁੱਲ੍ਹਾ ਛੱਡ ਦਿਓ, ਹੈ ਨਾ. ਪਰ ਖੁੱਲ੍ਹਾ ਛੱਡ ਕੇ ਆਸ ਪਾਸ ਕੀ ਹੋਣਾ ਚਾਹੀਦਾ ਵਾ ਐਕਸਪਲੋਰ ਕਰਨ ਦੇ ਲਈ, ਇਹ ਆਪਾਂ ਮਿਸਿੰਗ ਹੈ ਸਾਡੇ 'ਚੋਂ. ਮੰਨ ਲਓ ਆਪਾਂ ਇੱਥੇ ਆਪਾਂ ਵੇਖਦੇ ਹਾਂ ਨਾ ਵੀ ਗਾਈਆਂ ਭੇਡਾਂ ਖੁੱਲ੍ਹੀਆਂ ਛੱਡੀਆਂ ਹੁੰਦੀਆਂ. ਸੋਰੀ, ਮੈਂ ਕੰਪੇਅਰ ਨਹੀਂ ਕਰ ਰਿਹਾ, ਪਰ ਜਸਟ ਇੱਕ ਐਗਜ਼ਾਮਪਲ ਹੈ ਵੀ ਆਪਾਂ ਗਾਈਆਂ ਵੇਖਦੇ ਇੱਥੇ ਖੁੱਲ੍ਹੇ ਮੈਦਾਨ 'ਚ ਖੁੱਲ੍ਹੀਆਂ ਛੱਡੀਆਂ ਹੁੰਦੀਆਂ. ਪਰ ਖੁੱਲ੍ਹਾ ਛੱਡਣਾ ਬਹੁਤ ਵਧੀਆ ਗੱਲ ਹੈ, ਪਰ ਤੁਸੀਂ ਸੋਚੋ ਵੀ ਉਹਨਾਂ ਦੇ ਲਈ ਉੱਥੇ ਜੇ ਘਾਹ ਹੀ ਨਹੀਂ ਹੈਗਾ, ਉਹ ਖੁੱਲ੍ਹਾ ਤਾਂ ਆਪਾਂ ਛੱਡਤਾ ਪਰ ਉਹਨਾਂ ਦੇ ਆਸ ਪਾਸ ਕੋਈ ਘਾਹ ਨਹੀਂ ਆ. ਮੰਨ ਲਓ ਝਾੜੀਆਂ ਨੇ, ਕੰਡੇ ਨੇ, ਜਾਂ ਉਹ ਚੀਜ਼ਾਂ ਨੇ ਜਿਹੜੀਆਂ ਉਹਨਾਂ ਨੂੰ ਮੋਟਾ ਤਾਜ਼ਾ ਤਾਂ ਕਰੀ ਜਾਣਗੀਆਂ ਪਰ ਤੰਦਰੁਸਤ ਨਹੀਂ ਰਹਿਣ ਦੇਣਗੀਆਂ, ਉਹਨਾਂ ਨੂੰ ਸੋਚਣ ਸਮਝਣ ਦੀ ਸ਼ਕਤੀ ਨਹੀਂ ਉਹਨਾਂ ਨੂੰ ਦੇਣਗੀਆਂ. ਜੇ ਤੁਸੀਂ ਉਹਨਾਂ ਤੋਂ ਦੁੱਧ ਲੈਣਾ ਵਾ ਤਾਂ ਸ਼ਾਇਦ ਦੁੱਧ ਨਹੀਂ ਉਹਨਾਂ ਦਾ ਓਨਾ ਹੋਊਗਾ ਜਿੰਨਾ ਕੋਈ ਹਰਿਆ ਹੁਰਿਆ ਖਾ ਕੇ ਹੋਊਗਾ. ਸੋ ਆਪਾਂ ਖੁੱਲ੍ਹਾ ਛੱਡ ਦੇਣਾ, ਇੱਥੋਂ ਤੱਕ ਗੱਲ ਨਹੀਂ ਮੁੱਕਦੀ. ਖੁੱਲ੍ਹਾ ਛੱਡ ਕੇ ਆਲੇ ਦੁਆਲੇ ਓਬਜ਼ਰਵ ਕਰਨ ਦੇ ਲਈ ਆਪਾਂ ਕੀ ਦੇਣਾ, ਇਹ ਵੀ ਚੇਂਜ. ਅਤੇ ਖੈਰ ਆਪਾਂ ਇੱਥੋਂ ਇਸ ਸੈਕਸ਼ਨ ਦੇ ਵਿੱਚੋਂ ਇਜਾਜ਼ਤ ਲੈਂਦੇ, ਮਾਫ਼ੀ ਚਾਹੁੰਦੇ ਗੱਲਬਾਤ ਲੰਮੀ ਹੋਣ ਦੇ ਲਈ, ਅਤੇ ਮਾਫ਼ੀ ਚਾਹੁੰਦੇ ਜੇਕਰ ਕੁਛ ਗਲਤ ਵੀ ਕਿਹਾ ਗਿਆ ਹੋਵੇ, ਕਿਉਂਕਿ ਸੋਸ਼ਲ ਮੀਡੀਆ ਤੋਂ ਗੱਲ ਤੁਰੀ ਸੀ. ਅਤੇ ਜਦੋਂ ਵੀ ਕੁਛ ਆਸ ਪਾਸ ਵਾਪਰਦਾ ਇੱਦਾਂ ਦਾ ਖਾਸ ਤੌਰ ਦੇ ਉੱਤੇ, ਅਤੇ ਸਾਨੂੰ ਸੋਚਣ ਦੇ ਲਈ ਮਜਬੂਰ ਜ਼ਰੂਰ ਹੋਣਾ ਪੈਂਦਾ. ਇਹ ਕੋਈ ਨਿੱਕੀ ਗੱਲ ਨਹੀਂ ਆ, ਵੱਡੀ ਗੱਲ ਇਹ ਆ ਕਿ ਸਾਡੇ ਆਸ ਪਾਸ ਜੋ ਵੀ ਹੋ ਰਿਹਾ ਵਾਪਰ ਰਿਹਾ, ਸਾਡੇ ਬੱਚੇ ਵੀ ਵੇਖ ਰਹੇ ਨੇ, ਉਹ ਵੀ ਸ਼ਾਇਦ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਓਬਜ਼ਰਵ ਕਰਦੇ ਨੇ. ਅਤੇ ਆਪਾਂ ਇਹ ਵੇਖੀਏ ਕਿ ਓਬਜ਼ਰਵ ਕਰਾਉਣਾ ਕੀ ਆ. ਓਬਜ਼ਰਵ ਆਪਾਂ ਉਹਨਾਂ ਨੂੰ ਬਹੁਤ ਜ਼ਿਆਦਾ ਕਹਿ ਲਓ ਤੁਸੀਂ ਵੀ ਖੁੱਲ੍ਹੇ ਛੱਡਣਾ, ਆਜ਼ਾਦੀ ਓਬਜ਼ਰਵ ਕਰਾਉਣੀ ਆ, ਉਹਨਾਂ ਨੂੰ ਆਪਾਂ ਗੁਲਾਮੀ ਓਬਜ਼ਰਵ ਕਰਾਉਣੀ ਆ, ਕੱਟੜਤਾ ਓਬਜ਼ਰਵ ਕਰਾਉਣੀ ਆ, ਨਫ਼ਰਤ ਓਬਜ਼ਰਵ ਕਰਾਉਣੀ ਆ, ਉਹਨਾਂ ਨੂੰ ਆਪਾਂ ਆਸ ਪਾਸ ਦੀ ਜੋ ਚੱਲ ਰਹੀ ਪੋਲੀਟਿਕਸ ਆ, ਸ਼ੜਯੰਤਰ ਆ, ਉਹ ਆਪਾਂ ਓਬਜ਼ਰਵ ਕਰਾਉਣੇ ਆ. ਜਾਂ ਕੀ ਮਤਲਬ ਕਿ ਕਿਹੜੀ ਚੀਜ਼ ਸੋਝੀ, ਕਿਹੜੀ ਚੀਜ਼ ਦੀ ਆਪਾਂ ਉਹਨਾਂ ਨੂੰ ਦੇਣੀ ਚਾਹੁੰਦੇ ਹਾਂ. ਅਜੋਕੇ ਸਮਾਜ ਦੇ ਵਿੱਚ ਆਪਾਂ ਕਹਿ ਤਾਂ ਦਿੰਦੇ ਹਾਂ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਪਤਾ ਨਹੀਂ ਦੁਨੀਆਂ ਨੇ ਕਿੱਥੇ ਪਹੁੰਚਣਾ, ਚੰਦ ਤੱਕ ਪਹੁੰਚਣਾ ਜਾਂ ਕਿੱਦਾਂ, ਪਰ ਸ਼ਾਇਦ ਹੀ ਆਪਣੇ ਵਿੱਚੋਂ ਬਹੁਤ ਘੱਟ ਜਾਂ ਫਿਰ ਓਨੇ ਕੁ ਲੋਕ ਹੋਣਗੇ ਜਿਹੜੇ ਜਿਨ੍ਹਾਂ ਦਾ ਇਹ ਸੁਪਨਾ ਹੋਊਗਾ ਵੀ ਚੰਨ 'ਤੇ ਇੱਕ ਦਿਨ ਮੇਰਾ ਵੀ ਧੀ ਜਾਂ ਪੁੱਤ ਮੇਰਾ ਵੀ ਜਾਵੇ ਨਾਲ. ਪਰ ਉਹਦੇ ਲਈ ਉਹਨੂੰ
0: ਰੈਡੀ ਤਾਂ ਕਰਨਾ
1: ਪਏਗਾ, ਹੁਣ ਤੋਂ ਕਿਹੜੇ ਤਰੀਕੇ ਦੇ ਨਾਲ ਉਹ ਰੈਡੀ ਕਰ ਰਿਹਾ, ਕਿਉਂਕਿ ਆਉਣ ਵਾਲਾ ਸਮਾਂ ਤਾਂ ਇਹੋ ਹੀ ਆ.
0: ਐਗਜੈਕਟਲੀ,
1: ਠੀਕ ਆ. ਅਤੇ ਜਾਂ ਫਿਰ ਆਪਾਂ ਇਹ ਸੋਚ ਰਹੇ ਹੋਵਾਂਗੇ ਵੀ ਕੋਈ ਨਹੀਂ ਕਰੀ ਜਾਵੇ ਪੜ੍ਹਾਈ ਜਿਹਨੇ ਕਰਨੀ ਆ, ਅਸੀਂ ਇੰਨੇ ਕੁ ਜ਼ਿਆਦਾ ਪੈਸੇ ਕਮਾਵਾਂਗੇ ਵੀ ਅਸੀਂ ਉੱਤੇ ਭਾ ਕੇ ਘੱਲਾਂਗੇ ਆਪਣੇ ਧੀ ਪੁੱਤ ਨੂੰ. ਸੋ ਆਪਣੇ ਆਪਣੇ ਨਜ਼ਰੀਏ ਨੇ, ਉਹ ਆਪਾਂ ਵੇਖਣਾ ਵੀ ਕਿਹੜੇ ਤਰੀਕੇ ਦੇ ਨਾਲ. ਇੰਨਾ ਕਹਿੰਦੇ ਹੋਏ ਆਪਾਂ ਅਗਲੇ ਸੈਕਸ਼ਨ ਦੇ ਵਿੱਚ ਫਿਰ ਦੁਬਾਰਾ ਮਿਲਦੇ ਹਾਂ. ਅਤੇ ਇਸ ਹਿੱਸੇ ਦੇ ਵਿੱਚ ਆਪਾਂ ਇਜਾਜ਼ਤ ਲੈਂਦੇ ਹਾਂ. ਅਗਲੇ ਹਿੱਸੇ ਦੇ ਵਿੱਚ ਆ ਕੇ ਆਪਾਂ ਅੱਜ ਇੰਸਟਾ ਦੇ ਉੱਤੇ ਵੀ ਗੱਲ ਕਰਾਂਗੇ, ਕਿਉਂਕਿ ਅੱਜ ਇੰਸਟਾ ਦਾ ਜਨਮ ਦਿਨ ਹੈ. ਅੱਜ ਵੇਖੋ ਸੁੱਖ ਜੀ ਦਾ ਜਨਮ ਦਿਨ ਹੈ, ਨਾਲ ਇੰਸਟਾ ਦਾ ਜਨਮ ਦਿਨ.
0: ਕਿੰਨੀ ਵੱਡੀ ਗੱਲ ਹੈ. ਤੇ ਆਪਾਂ ਵਿਸ਼ਾ ਰੱਖ ਕੇ ਚੱਲਦੇ ਹਾਂ. ਮਤਲਬ ਮੇਨ ਇਹ ਹੈ ਕਿ ਅੱਜ ਸੋਸ਼ਲ ਮੀਡੀਆ ਇੰਸਟਾਗ੍ਰਾਮ 6 ਅਕਤੂਬਰ 2010 ਦੇ ਵਿੱਚ ਲਾਂਚ ਹੋਇਆ ਸੀਗਾ, ਹੈ ਨਾ. ਅਤੇ ਕਹਿੰਦੇ 24 ਘੰਟੇ ਦੇ ਵਿੱਚ ਇਹਦੇ ਫਟਾਫਟ ਹੀ ਮਤਲਬ 24 ਘੰਟੇ ਦੇ ਵਿੱਚ ਪਤਾ ਨਹੀਂ ਕਿੰਨੇ ਸਾਰੇ ਫੋਲੋਅਰ ਵਿਦਇਨ 24 ਆਵਰਸ.
1: ਬਾਕੀ ਆ ਕੇ ਦੱਸਦੇ ਹਾਂ ਆਪਾਂ. ਹਾਂ, ਬਾਕੀ ਆਪਾਂ ਆ ਕੇ ਦੱਸਦੇ ਹਾਂ. ਅਤੇ ਆ ਕੇ ਇਹਦੇ ਉੱਤੇ ਗੱਲਾਂ ਬਾਤਾਂ ਹੁੰਦੀਆਂ ਨੇ. ਨਾਲ ਦੀ ਨਾਲ ਆਪਾਂ ਇੱਕ ਅਖਾਣ ਤੁਹਾਡੇ ਲਈ ਛੱਡ ਕੇ ਚੱਲੇ ਹਾਂ. ਅਤੇ ਅਖਾਣ ਆ ਅੱਜ ਦਾ ਪਹਿਲਾ ਕਿ ਉਜੜੀਆਂ ਉਹ ਭਰਜਾਈਆਂ ਵਲੀ ਜਿਨ੍ਹਾਂ ਦੇ ਜੇਠ. ਤੁਹਾਨੂੰ ਤਾਂ ਨਹੀਂ ਆਉਂਦਾ ਹੋਣਾ ਮੇਰੇ ਹਿਸਾਬ ਨਾਲ.
0: ਮੈਨੂੰ ਤਾਂ ਪਹਿਲਾਂ ਅਖਾਣ ਵਰਡੀ
1: ਉਜੜੀਆਂ ਉਹ ਭਰਜਾਈਆਂ ਵਲੀ ਜਿਨ੍ਹਾਂ ਦੇ ਜੇਠ. ਅਤੇ ਆਪਾਂ ਆ ਕੇ ਅਗਲੇ ਗੱਲਬਾਤ ਕਰਦੇ ਹਾਂ. ਰੇਡੀਓ 1 ਜੀ 1674 AM.

0: ਰੇਡੀਓ ਹਾਂਜੀ 1674 ਗਾਣਾ ਤੁਸੀਂ ਸੁਣ ਰਹੇ ਸੀ ਅਮਰਿੰਦਰ ਗਿੱਲ ਦੀ ਆਵਾਜ਼ ਦੇ ਵਿੱਚ ਬਨੇਰੇ 'ਤੇ, ਅਤੇ ਇਹ ਗਾਣਾ ਇੰਡੀਆ 'ਚ ਹੀ ਸੈੱਟ ਪੈਂਦਾ, ਇੱਥੇ ਤਾਂ ਬਨੇਰੇ 'ਤੇ ਪੈਣਾ ਔਖਾ।
1: ਕੋਈ ਨਹੀਂ, ਕਵੀ ਦੀ ਕਲਪਨਾ ਹੈ।
0: ਆਹੋ ਨਹੀਂ, ਮਤਲਬ ਉਹ ਆਪਾਂ ਸ਼ੁਰੂ 'ਚ ਗੱਲ ਕੀਤੀ ਤਾਂ ਹੈਗੀ ਆ ਵੀ ਜੋ ਜੋ ਇਮੈਜੀਨੇਸ਼ਨ 'ਚ ਮਜ਼ਾ ਉਹ ਅਸਲੀਅਤ 'ਚ। ਹਾਂਜੀ ਸਵਾਗਤ ਹੈ ਜੀ ਤੁਹਾਡਾ।
1: ਤੁਹਾਡਾ ਵੀ ਅੱਛਾ ਅੱਛਾ, ਧੰਨਵਾਦ, ਤੁਹਾਡਾ ਵੀ ਸਵਾਗਤ ਹੈ। ਅਤੇ ਹੁਣ ਵਿਸ਼ੇ ਵੱਲ ਵੱਧਦੇ ਹਾਂ ਆਪਾਂ। ਵਿਸ਼ੇ ਅੱਜ ਦਾ ਜਿਵੇਂ ਸਟਾਰਟਿੰਗ 'ਚ ਆਪਾਂ ਕਹਿ ਕੇ ਬ੍ਰੇਕ ਲਈ ਸੀਗੀ ਕਿ ਇੰਸਟਾਗ੍ਰਾਮ 'ਤੇ ਅੱਜ ਆਪਾਂ ਗੱਲ ਕਰਨੀ ਹੈ, ਕਿਉਂਕਿ ਅੱਜ ਨਾ ਸਿਰਫ ਸੁੱਖ ਜੀ ਇੰਸਟਾਗ੍ਰਾਮ ਦਾ ਵੀ ਬਰਥਡੇ। ਆਹ ਤੁਸੀਂ ਸੋਚੋ, ਕੋਇੰਸੀਡੈਂਟ, ਮੈਂ ਕੱਲ੍ਹ ਇਹਦੇ ਬਾਰੇ ਦੇਖ ਰਹੀ ਸੀਗੀ ਅਤੇ ਮੇਰਾ ਜਦੋਂ ਬਰਥਡੇ ਆਉਂਦਾ ਉਸ ਦਿਨ ਪਹਿਲਾ ਯੂਟਿਊਬ ਵੀਡੀਓ ਡਲਿਆ ਸੀਗਾ।
0: ਹਾਂਜੀ,
1: ਜਿਸ ਦਿਨ ਮੇਰਾ ਬਰਥਡੇ ਆਉਂਦਾ ਉਸ ਦਿਨ ਸ਼ਾਇਦ ਫਸਟ ਯੂਟਿਊਬ ਵੀਡੀਓ ਪਿਆ ਸੀਗਾ।
0: ਓਕੇ ਓਕੇ, ਇਹ ਸਭ ਬੜਾ ਬੜੀਆਂ।
1: ਸੁੱਖ ਜੀ ਦਾ ਇੰਸਟਾਗ੍ਰਾਮ
0: ਬੜੀਆਂ, ਤੁਸੀਂ ਦੋਵੇਂ ਜਾਣੀਆਂ ਟੈਕਨੋਲੋਜੀ ਵਾਈਜ਼ ਜੀ,
1: ਦੇਖ ਲਓ ਹੁਣ, ਹੈ ਨਾ, ਕਿਤੇ ਨਾ ਕਿਤੇ ਕੁਛ ਨਾ ਕੁਛ ਤੇ ਰਾਸ਼ੀ ਮਿਲਦੀ ਹੈ ਨਾ।
0: ਓਕੇ, ਮੈਨੂੰ ਲੱਗਦਾ ਜਿੱਦਣ ਨੂਨੀਆ ਜੀ ਜਿੱਦਣ ਜੰਮੇ ਸੀ ਔਰ ਕੁੱਟ ਬਣਿਆ ਹੋਣਾ ਫਿਰ।
1: ਹਾਂ, ਹੋ ਸਕਦਾ
0: ਕੁਛ ਤੇ ਹੋਊਗਾ।
1: ਬਾਕੀ ਮਤਲਬ ਸੋਸ਼ਲ ਮੀਡੀਆ ਹੈ ਨਾ ਕਿੰਨੀ, ਪਰ ਇਹ ਤੇ ਕੋਇੰਸੀਡੈਂਟ ਮੈਨੂੰ ਹਾਸਾ ਬੜਾ ਆਇਆ। ਮੈਂ ਕਿਹਾ ਸੁੱਖ ਜੀ ਤੇ ਮੇਰਾ, ਚਲੋ ਅਸੀਂ ਸੋਸ਼ਲ ਮੀਡੀਆ ਤੇ ਐਕਟਿਵ ਵੀ ਬੜੇ ਰਹਿੰਦੇ ਹਾਂ ਤੇ
0: ਇਹ ਕੋਈ ਦੋਵਾਂ ਚ ਕੌਣ ਵੱਧ ਰਹਿੰਦਾ ਐਕਟਿਵ?
1: ਮੈਂ ਆਪਣਾ ਨਹੀਂ ਕਹਾਂਗੀ, ਸੁੱਖ ਜੀ ਦਾ ਕਹਾਂਗੀ। ਮੈਂ ਜਦੋਂ ਖੋਲਦੀ ਨਾ ਸੋਸ਼ਲ ਮੀਡੀਆ, ਮੈਨੂੰ ਸੁੱਖ ਜੀ ਦੇਖਦੇ
0: ਸਭ ਤੋਂ ਪਹਿਲਾਂ।
1: ਸਭ ਤੋਂ ਪਹਿਲਾਂ ਨਹੀਂ, ਮਤਲਬ ਮੇਰੀ ਉਸ 'ਚ ਆ ਜਾਂਦੇ ਆ ਤੇ
0: ਮਤਲਬ ਇੱਕ ਦੂਸਰੇ ਨੂੰ ਦੇਖਦੇ ਦੇਖਦੇ
1: ਫਿਰ ਉਹਨਾਂ ਨੂੰ,
0: ਇਹ ਵੀ ਇੱਦਾਂ ਦੀ ਚੀਜ਼ ਹੈ ਨਾ, ਮੈਂ ਤੈਨੂੰ ਦੇਖਾਂ ਤੂੰ ਮੈਨੂੰ ਦੇਖਾਂ,
1: ਗਿਵ ਐਂਡ ਟੇਕ ਹੈ ਨਾ।
0: ਇਹ ਚੀਜ਼ ਵਧੀਆ ਮਤਲਬ।
1: ਅੱਛਾ, ਧੀਰੇ ਧੀਰੇ ਟੈਕਨੋਲੋਜੀ, ਹੁਣ ਇੰਸਟਾਗ੍ਰਾਮ ਦੀ ਸ਼ੁਰੂਆਤ 'ਚ ਗੱਲ ਕਰਕੇ ਫਿਰ ਇਹ ਵਾਲੀ ਲਾਈਨ ਤਾਂ ਬੋਲਾਂਗੀ ਕਿ ਇਹਦਾ ਬਰਥਡੇ ਆਇਆ ਸੀਗਾ ਮਤਲਬ 6 ਅਕਤੂਬਰ ਅੱਜ, ਅਤੇ 2010 ਦੇ ਵਿੱਚ ਲਾਂਚ ਹੋਇਆ ਸੀਗਾ ਇੰਸਟਾਗ੍ਰਾਮ।
0: ਓਕੇ,
1: ਤੇ ਤੁਸੀਂ ਕਦ ਬਣਾਇਆ ਸੀ ਅਕਾਊਂਟ?
0: ਮੈਨੂੰ ਇਦਾਂ ਐਸਾ ਚੇਤਾ ਨਹੀਂ ਮੈਨੂੰ, ਹਾਂ ਪਰ ਕਾਫੀ ਬਾਅਦ ਚ ਬਣਾਇਆ ਮੈਂ ਜਦੋਂ ਆਇਆ।
1: ਮੈਨੂੰ ਵੀ ਨਹੀਂ ਸੀਗਾ, ਮੈਂ ਵੀ ਚੈੱਕ ਕੀਤਾ ਸੀਗਾ ਉਸ 'ਚ ਜਾ ਕੇ ਇੰਸਟਾਗ੍ਰਾਮ ਤੇ। ਤੁਸੀਂ ਆਪਣੀ ਪਰਸਨਲ ਉਸ 'ਚ ਦੇਖ ਸਕਦੇ ਹੋ ਅਕਾਊਂਟ ਦੇ ਵਿੱਚ।
0: ਕਦੋਂ ਬਣਿਆ?
1: ਕਦੋਂ, ਹਾਂ
0: ਕਦੋਂ ਬਣਿਆ ਤੁਹਾਡਾ?
1: ਮੇਰਾ ਨਵੰਬਰ 2017 ਹੋ ਗਿਆ ਮੇਰਾ, ਹਜੇ ਤੱਕ ਅਕਾਊਂਟ ਨਹੀਂ ਹੈ।
0: ਮੈਨੂੰ ਲੱਗਦਾ ਇੱਕ ਸਮਾਂ ਨਾ ਆਪਾਂ ਜਾਂ ਬਹੁਤੇ ਜਾਣੇ ਉਸ ਚੀਜ਼ ਦੇ ਵਿੱਚ ਵੀ ਸੀ ਕਿ ਠੀਕ ਆਇਆ ਹੋਊਗਾ ਕੁਛ,
1: ਪਰ
0: ਹਾਂ ਨਹੀਂ ਵੀ ਆਇਆ ਹੋਊਗਾ ਕੁਛ, ਪਰ ਆਪਾਂ ਫੇਸਬੁੱਕ ਤੇ ਠੀਕ ਹੈ ਹਨਾ। ਔਰਕੁਟ ਵੀ ਜਿੰਨਾ ਚਿਰ ਬੰਦ ਨਹੀਂ ਉਹਨਾਂ ਨੇ ਕਰ ਦਿੱਤਾ, ਮੈਂ ਤਾਂ ਉਹਨਾਂ ਚਿਰ ਨਹੀਂ ਛੱਡਿਆ। ਮੈਂ ਇਹੋ ਠੀਕ ਹੈ,
1: ਮੇਰਾ ਤਾਂ ਫੇਵਰੇਟ ਸੀਗਾ ਔਰਕੁਟ।
0: ਹਾਂ, ਮੈਨੂੰ ਬੜਾ ਪਤਾ ਨਹੀਂ ਕਿਉਂ ਬੰਦ ਹੀ ਕਰਤਾ ਨਾ ਬਿਲਕੁਲ ਹੀ।
1: ਮੈਨੂੰ ਤਾਂ ਇੱਦਾਂ ਲੱਗਦਾ ਹੈ ਕੁਛ ਇੱਦਾਂ ਹੁੰਦਾ ਕਿ ਵਾਪਸ ਜਾ ਕੇ ਵੇਖ ਸਕਦੇ। ਅੱਛਾ, ਧੀਰੇ ਧੀਰੇ ਹੁਣ ਸੋਸ਼ਲ ਮੀਡੀਆ ਦੀ ਗੱਲ ਚੱਲੀ ਨਾ, ਹੁਣ ਅਪਗ੍ਰੇਡ ਕਿਵੇਂ, ਹੁਣ ਔਰਕੁਟ ਜਿਵੇਂ ਹੁੰਦਾ ਸੀਗਾ, ਔਰਕੁਟ ਦੇ ਵਿੱਚ ਸਪੋਜ਼ ਮੈਂ ਤੁਹਾਡੀ ਪ੍ਰੋਫਾਈਲ ਦੇਖੀ ਜਾ ਕੇ ਤੇ ਤੁਹਾਨੂੰ ਪਤਾ ਲੱਗ ਜਾਏਗਾ ਕਿ ਉਹ 'ਚ ਫੁੱਟਪ੍ਰਿੰਟਸ ਕਰਕੇ ਕੁਛ ਆਉਂਦਾ ਹੁੰਦਾ ਸੀ ਸ਼ਾਇਦ, ਜਿਸ ਤੇ ਉਸ 'ਚ ਪਤਾ ਲੱਗ ਜਾਂਦਾ ਸੀ ਕਿ ਹਾਂ ਯਸ਼ਪ੍ਰੀਤ ਕੌਰ ਵਿਜ਼ਿਟਡ।
0: ਕਿੰਨੇ ਕਿੰਨੇ ਵੇਖਿਆ?
1: ਹਾਂ, ਕਿੰਨੇ ਕਿੰਨੇ ਵੇਖਿਆ, ਦਿਖਣ ਲੱਗ
0: ਜਾਂਦਾ ਸੀ। ਨਹੀਂ ਲੱਗਦਾ
1: ਇੰਸਟਾ 'ਚ ਕਿਤੇ ਲੱਗਦਾ, ਅਨਲੈਸ ਤੁਸੀਂ ਕੁਛ ਲਾਈਕ ਜਾਂ ਕੋਈ ਕਮੈਂਟ ਕੀਤਾ।
0: ਅੱਛਾ, ਕੌਣ ਕੌਣ ਤੁਹਾਡੀ ਫੋਟੋ ਵੇਖ ਗਿਆ ਤੁਹਾਨੂੰ ਨਹੀਂ ਪਤਾ ਲੱਗਦਾ?
1: ਨਹੀਂ,
0: ਕੋਈ ਸੈਟਿੰਗ ਸੂਟਿੰਗ ਚੇਂਜ ਕਰਕੇ ਕਿ
1: ਨਹੀਂ? ਨਹੀਂ ਨਹੀਂ,
0: ਵੈਸੇ ਵੀ ਨਹੀਂ
1: ਹੈ। ਹਾਂ, ਈਵਨ ਇਹਦੇ ਵਿੱਚ ਜਦੋਂ ਫਿਰ ਇਹੀ ਜਦੋਂ ਵਟਸਐਪ 'ਚ ਆਇਆ ਸੀਗਾ ਉਸ 'ਚ ਵੀ ਸੀਨ ਇਹ ਸਾਰਾ ਹਟਾ ਦਿੱਤਾ ਸੀਗਾ। ਹੁਣ ਧੀਰੇ ਧੀਰੇ ਅਪਗ੍ਰੇਡੇਸ਼ਨ ਇਹੀ ਹੈ ਕਿ ਤੁਸੀਂ ਕਿਸ ਹਿਸਾਬ ਨਾਲ ਮਤਲਬ ਬਚ ਕੇ ਚੱਲਣ ਦੀ ਕੋਸ਼ਿਸ਼ ਹੈ ਨਾ ਕਿ ਹਾਂ ਕਿ ਤੁਸੀਂ ਜੋ ਜਿੱਥੇ ਵੀ ਚੱਲ ਜਾਓ ਤੁਸੀਂ
0: ਸਗੋਂ ਚੀਜ਼ ਠੀਕ ਹੈ, ਕਿਉਂਕਿ ਪਹਿਲਾਂ ਤਾਂ ਬੰਦਾ ਪੋਸਟ ਪਾਉਂਦਾ ਫਿਰ ਉਹਦਾ ਵੇਂਦਾ ਵੀ ਕਿੰਨੀ ਕੁ ਚੱਲੀ ਹੈ, ਤੇ ਫਿਰ ਇਸ ਗੱਲ ਦੇ ਉੱਤੇ ਟਾਈਮ ਵੀ ਵੇਸਟ ਕਰਦਾ ਵੀ ਵੇਖਾਂ ਭਲਾ ਉਹਨੇ ਵੇਖ ਲਈ
1: ਉਹਨੇ ਵੇਖ ਲਈ। ਹਾਂ, ਇਹੀ ਹੁੰਦਾ ਸੀਗਾ। ਹੋਰ ਕੀ, ਆਈ ਹੁਣ ਆਪਣੇ, ਹੁਣ ਮੈਂ ਜਦੋਂ ਔਰਕੁਟ ਬਣਾਇਆ ਸੀਗਾ ਉਸ ਟਾਈਮ ਮੈਂ ਕਾਲਜ 'ਚ ਸੀਗੀ ਹੈ ਨਾ, ਤੇ ਹੁੰਦਾ ਹੀ ਸੀਗਾ ਕਿ ਕੌਣ ਕੌਣ ਵੇਖ ਰਿਹਾ ਆਪਣੀ ਪ੍ਰੋਫਾਈਲ ਦਾ, ਹੈ ਨਾ, ਤੇ ਉਹ ਚੀਜ਼ ਉਸ ਟਾਈਮ ਔਰਕੁਟ ਸੀਗੀ। ਪਰ ਲੱਗਦਾ ਆਪਾਂ ਇਹੋ ਜਿਹੀ ਜਨਰੇਸ਼ਨ ਹੈ ਜਿਹਨੇ ਹੁਣ ਸਾਰਾ ਕੁਛ ਦੇਖ ਲਿਆ ਲੇਟੈਸਟ ਤੱਕ ਜਿਹੜਾ ਚੱਲ ਰਿਹਾ।
0: ਹਲੇ ਤਾਂ ਬਹੁਤ ਕੁਛ ਵੇਖਣਾ
1: ਅੱਗੇ ਨਹੀਂ, ਹੁਣ ਐਜ਼ ਐਟ ਪ੍ਰੈਜ਼ੈਂਟ ਤਤਕਾਲ ਤੱਕ ਤੇ
0: ਮਤਲਬ ਬਹੁਤ ਕੁਛ ਹੋਊਗਾ ਹਲੇ ਤੇ। ਹਲੇ ਤੇ ਇਹ ਚੀਜ਼ਾਂ ਲਗਭਗ ਆਪਣੀ ਰਫਤਾਰ ਫੜੀਆਂ ਨੇ ਹਲੇ ਤੇ, ਹਲੇ ਤੇ ਅੱਗੇ ਅੱਗੇ ਬਹੁਤ ਕੁਛ ਆ। ਵੇਖੋ ਆਪਾਂ, ਤੁਸੀਂ ਵੇਖੋ ਨਾ ਵੀ ਥੋੜ੍ਹਾ ਜਿਹਾ ਟਾਈਮ ਹੀ ਹੋਇਆ ਵਾ ਅਤੇ ਕਿੰਨੇ ਸੁਭਾਵਾਂ ਦੇ ਮੁਤਾਬਿਕ ਅਤੇ ਦੁਨੀਆ ਦੇ ਉੱਤੇ ਕਿੰਨੇ ਵੱਖਰੇ ਵੱਖਰੇ ਟਾਈਪ ਦੇ ਲੋਕ ਨੇ, ਹੈ ਨਾ, ਏਜ ਕੈਟੇਗਰੀ ਦੇ ਹਿਸਾਬ ਦੇ ਨਾਲ, ਸੁਭਾਅ ਦੇ ਹਿਸਾਬ ਦੇ ਨਾਲ, ਹੈ ਨਾ, ਨੌਕਰੀ ਦੇ ਹਿਸਾਬ ਦੇ ਨਾਲ, ਆਪਾਂ ਵੇਨੇ ਕਾਰੋਬਾਰ ਦੇ ਹਿਸਾਬ ਨਾਲ ਕਿੰਨੇ ਵੰਡੇ ਗਏ ਨੇ ਸਿਸਟਮ, ਹੈ ਨਾ? ਤੁਸੀਂ ਕਈ ਕਈ ਕਾਰੋਬਾਰ ਇੱਦਾਂ ਦੇ ਨੇ, ਤੁਹਾਨੂੰ ਕੋਈ ਕਹੂਗਾ ਯਾਰ ਅੱਛਾ ਤੂੰ ਆਹ ਕੰਮ ਕਰਦਾ, ਤੇਰਾ ਨਾ ਉਹ ਪਲੇਟਫਾਰਮ ਤੇ ਵੱਧ ਚੱਲਣਾ ਹੈ, ਤੇਰਾ ਟਿਕਟੋਕ ਤੇ ਵੱਧ ਚੱਲੂਗਾ ਇੱਥੇ ਨਹੀਂ ਫਾਇਦਾ, ਤੇਰਾ ਇੰਸਟਾ ਤੇ ਵੱਧ ਚੱਲੂਗਾ ਇੱਥੇ ਨਹੀਂ ਫਾਇਦਾ. ਸੋ ਉਸ ਕਾਰੋਬਾਰ ਦੇ ਹਿਸਾਬ ਦੇ ਨਾਲ ਵੀ ਵੇਖੋ ਤੁਸੀਂ ਪਲੇਟਫਾਰਮ ਵੰਡੇ.
1: ਔਰ ਹਰ ਇੱਕ ਚੋਇਸ, ਹਰ ਇੱਕ ਮਤਲਬ ਏਰੀਆ ਆਫ ਇੰਟਰਸਟ, ਕਿਸੇ ਨੂੰ ਗਾਰਡਨਿੰਗ ਦਾ ਸ਼ੌਕ ਹੈ ਉਹਨੂੰ ਉਹ ਗਾਰਡਨਿੰਗ ਵਾਲੀ ਚੀਜ਼ਾਂ ਸਰਚ ਕਰ ਸਕਦਾ. ਹੁਣ ਸ਼ੁਰੂਆਤ ਇੰਸਟਾਗ੍ਰਾਮ ਦੀ ਕਿਵੇਂ ਹੋਈ ਸੀ? ਜਸਟ ਇੱਕ ਪਲੇਟਫਾਰਮ ਸੀਗਾ. ਪਹਿਲਾਂ ਆਪਾਂ ਜਿਵੇਂ ਫੋਟੋਆਂ ਖਿਚਾ ਕੇ ਆਉਂਦੇ ਸੀਗੇ ਸਟੂਡੀਓ ਦੇ ਵਿੱਚ, ਅਤੇ ਆਪਾਂ ਉਹਦੀ ਐਲਬਮ ਰੱਖਦੇ ਹੁੰਦੇ ਸੀਗੇ ਘਰਾਂ ਦੇ ਵਿੱਚ, ਜਾਂ ਫਿਰ ਹੈ ਨਾ ਫੋਟੋਆਂ ਤੁਸੀਂ ਪ੍ਰਿੰਟ ਕਰਾ ਕੇ ਉਹ ਹਾਰਡ ਕਾਪੀ ਰੱਖਣ ਦਾ ਰਿਵਾਜ਼ ਸੀਗਾ. ਫਿਰ ਹੁਣ ਹਾਰਡ ਕਾਪੀਆਂ ਨਹੀਂ ਸਨ, ਫਿਰ ਇਹ ਸੋਸ਼ਲ ਮੀਡੀਆ ਦੇ ਵਿੱਚ ਫੋਨ, ਪਹਿਲਾਂ ਫੋਨ ਹੈ, ਫੋਨ ਦੇ ਵਿੱਚ ਗੈਲਰੀ, ਅਤੇ ਉਹ ਗੈਲਰੀ ਵੀ ਭਰਨ ਲੱਗੀ
0: ਪੁਰਾਣੀਆਂ ਪਈਆਂ ਹੋਣੀਆਂ ਪਹਿਲਾਂ ਉਹਦੇ ਚੋਂ ਕੱਢਾਂਗੇ, ਪਰ ਬੰਦ ਹੀ ਹੋ ਗਏ. ਦੱਸੋ
1: ਸਾਨੂੰ
0: ਲੱਗਦਾ ਸਾਰਾ ਕੁਝ ਸਾਂਭਿਆ ਪਿਆ ਵਾ, ਇਹ ਚ ਪਾਈ ਜਾਓ, ਇਹ ਚ ਪਾਈ ਜਾਓ.
1: ਚੈਟ ਵਗੈਰਾ ਆਈ ਸੀਗੀ ਜਿਸ 'ਚ ਸਿਰਫ ਤੁਸੀਂ ਮੈਸੇਜ ਹੀ, ਯਾਹੂ ਮੈਸੇਂਜਰ ਇੱਦਾਂ ਦੀ ਸਿਰਫ ਮੈਸੇਜ ਵਾਸਤੇ ਆਈ ਸੀਗੀ ਚੀਜ਼ਾਂ. ਇਹ ਵੀ ਸੋਚਣ ਦੀ ਗੱਲ ਹੈ ਕਿ ਸਭ ਤੋਂ ਪਹਿਲਾਂ ਕਿਹੜਾ ਪਲੇਟਫਾਰਮ ਤੁਸੀਂ ਵਰਤਿਆ ਸੀਗਾ
0: ਲਾਈਵ? ਮੈਨੂੰ
1: ਲੱਗਦਾ ਔਰਕੁਟ ਹੀ ਸੀਗਾ ਜਿਸ ਹਿਸਾਬ ਨਾਲ.
0: ਪਹਿਲਾਂ ਤੇ ਉਹ ਦੂਸਰੇ ਹੁੰਦੇ ਸੀ, ਯਾਹੂ ਵਗੈਰਾ ਜਿਹੜੇ ਉਹ ਚੋ
1: ਚੈਟਿੰਗ ਦਾ ਚੱਲਿਆ ਸੀਗਾ ਉਸ ਟਾਈਮ. ਉਹ ਮੈਨੂੰ ਯਾਦ ਹੈ ਕਿ ਉਹ ਚੱਲਿਆ ਸੀਗਾ ਕਿ ਸਭ ਤੋਂ ਪਹਿਲਾਂ ਤੁਸੀਂ ਟਾਈਪ ਕਰਦੇ ਹੋ ਤੇ ਤੁਸੀਂ ਇਹ ਪੁੱਛਦੇ ਹੋ ਏਜ ਕਿ ਏਜ ਇਹ ਅਸਲ ਉਸਦੀ ਸ਼ਾਰਟ ਫਾਰਮ ਸੀਗੀ, ਮੈਂ ਭੁੱਲ ਰਹੀ ਹਾਂ. ਮੈਨੂੰ ਹੁਣ
0: ਚੈਟਿੰਗ ਲਈ,
1: ਚੈਟਿੰਗ ਲਈ ਹੁੰਦਾ ਸੀ.
0: ਮੈਂ ਉਹ ਉੱਤੇ ਨਹੀਂ ਮੈਂ ਕੀਤੀ ਚੈਟਿੰਗ.
1: ਸਾਡਾ ਸਾਈਬਰ ਕੈਫੇ ਸੀਗਾ, ਅਸੀਂ ਤਾਂ ਬੜੇ ਖਰਾਬ ਰਹੇ ਬੱਚੇ. ਬਾਅਦ ਚ ਇੱਕ ਵਾਰੀ ਫੜੇ ਗਏ ਤੇ ਬੜਾ ਪਿੱਟਿਆ, ਬੜੀ ਮਾਰ ਖਾਈ ਸੀਗੀ.
0: ਕੈਫੇ ਮਤਲਬ ਵੱਡੀ ਚੀਜ਼ ਹੁੰਦੀ ਸੀ ਉਹਨਾਂ ਦਿਨਾਂ ਚ. ਪੀਸੀ
1: ਮੈਂ ਸ਼ੋਅ ਆਫ ਬੜਾ ਕਰਦੀ ਹੁੰਦੀ ਸੀਗੀ ਲੋਕਾਂ ਨੂੰ ਕਿ ਤੁਸੀਂ ਇੱਥੇ ਕੰਪਿਊਟਰ ਲੈਬ ਚ ਆ ਕੇ ਜੂਤੇ ਉਤਾਰ ਕੇ ਅੰਦਰ ਜਾਂਦੇ ਹੋ, ਸਾਡੇ ਤੇ ਘਰੇ 8-8 ਕੰਪਿਊਟਰ
0: ਬਿਨਾਂ ਜੁੱਤੀ ਚੱਲ
1: ਜਾ. ਹਾਂ, ਅਸੀਂ ਤਾਂ ਬਿਨਾਂ ਜੁੱਤੀ.
0: ਵਾਹ, ਅੱਛਾ. ਇਹ ਵੀ ਟੈਸ਼ਨ ਹੈ.
1: ਹਾਂ,
0: ਗੁੱਡ. ਤੇ ਇਹ ਮੇਰਾ ਖਿਆਲ
1: ਯਾਹੂ ਮੈਸੇਂਜਰ ਚੱਲਿਆ ਸੀਗਾ, ਉਸ 'ਚ ਤੁਸੀਂ ਆਪਣੀ ਪ੍ਰੋਫਾਈਲ ਬਣਾਉਂਦੇ ਹੁੰਦੇ ਸੀਗੇ, ਅਤੇ ਤੁਸੀਂ ਮਤਲਬ ਕਿਸੇ ਵੀ ਕੰਟਰੀ ਕਿੱਥੇ ਵੀ, ਭਾਵੇਂ ਤੁਸੀਂ, ਤੁਹਾਨੂੰ ਇੱਦਾਂ ਲੱਗੇਗਾ ਕਿ ਅਮੈਰੀਕਾ ਗੱਲ ਕਰ ਰਹੇ ਹੋ, ਕੀ ਪਤਾ ਨਾਲ ਦੇ
0: ਲਾਗੇ ਕੈਬਿਨ 'ਚ ਬੈਠਾ ਹੋਵੇ ਕੋਈ ਕੈਲੀਫੋਰਨੀਆ ਵਾਲਾ.
1: ਤੇ ਗੇਮਸ ਜਿਵੇਂ ਹੁਣ ਬੱਚੇ ਰੋਬਲੌਕਸ ਵਗੈਰਾ ਖੇਡਦੇ ਆ, ਗੇਮਸ ਵੀ ਤੁਸੀਂ ਆਨਲਾਈਨ ਖੇਡਦੇ ਹੁੰਦੇ ਸੀ ਉਦੋਂ ਵੀ, ਜਿਵੇਂ ਤਾਸ਼ ਹੋ ਗਏ, ਜੋ ਵੀ ਕੋਈ ਵੀ, ਯੂ ਨੇਮ ਇਟ, ਬੜੇ ਸਾਰੇ ਗੇਮਸ ਆਨਲਾਈਨ ਵੀ ਖੇਡਦੇ ਹੁੰਦੇ ਸੀ. ਮੈਨੂੰ ਲੱਗਦਾ ਸੋਸ਼ਲ ਮੀਡੀਆ ਦੇ ਵਿੱਚ ਤੇ ਇਹ ਸਭ ਤੋਂ ਪਹਿਲਾਂ ਯਾਹੂ ਤੇ ਹੀ ਮੈਨੂੰ ਲੱਗਦਾ ਸਭ ਨੇ ਬਣਾਏ ਹੋਣੇ ਅਕਾਊਂਟ, ਵਾਈ ਮੇਲ ਜਾਂ ਫਿਰ yahoo.com. ਸੋਸ਼ਲ ਮੀਡੀਆ ਮੈਨੂੰ ਲੱਗਦਾ ਔਰਕੁਟ ਹੀ ਸੀਗਾ ਇੰਸਟਾਗ੍ਰਾਮ ਦਾ ਮੇਨ ਇਹੀ ਸੀਗਾ, ਫੋਟੋ. ਫੋਟੋ ਦੇ ਨਾਲ ਲੋਕੀ ਕੈਪਸ਼ਨ ਪਾਉਂਦੇ ਹੁੰਦੇ ਸੀਗੇ ਤੇ ਹੈਸ਼ਟੈਗ ਪਾਉਂਦੇ ਹੁੰਦੇ ਸੀਗੇ.
0: ਫੋਟੋ ਪਲੱਸ ਟੈਲੀਗ੍ਰਾਮ ਟੈਲੀਗ੍ਰਾਮ ਵਾਲਾ ਵੀ ਕੰਮ ਹੋ ਗਿਆ ਤੇ ਇੰਸਟੈਂਟ ਫੋਟੋ ਵਾਲਾ ਵੀ ਹੋ ਗਿਆ, ਕਿਉਂਕਿ ਇਹਦਾ ਜਿਹੜਾ ਸਾਈਨ ਵੀ ਉਹ ਵੀ ਉਦਾਂ ਦਾ ਹੀ ਹੈ ਨਾ, ਇੰਸਟੈਂਟ ਕੈਮਰੇ ਜੇ ਵਰਗਾ.
1: ਬਟ ਇਹ ਹੀ ਹੈ ਕਿ ਹੈਰਾਨਗੀ ਦੀ ਗੱਲ, ਪਹਿਲਾਂ ਲੋਕੀ ਕਿੰਨਾ ਐਫਰਟ, ਮਤਲਬ ਫੋਟੋ ਸਟਾਰਟਿੰਗ 'ਚ ਇੰਨਾ ਸੀਰੀਅਸ ਨਹੀਂ ਲਿਆ ਲੋਕਾਂ ਨੇ, ਨੋਰਮਲ ਫੋਟੋ ਖਿੱਚੀ ਅਤੇ ਪਾਤੀ. ਹੁਣ ਤਾਂ ਮਤਲਬ ਕਿਵੇਂ ਲਾਈਫ ਚੇਂਜ ਹੋ ਗਈ, ਬਰਥਡੇ ਵਿਆਹ ਹੈ, ਉਹਦੇ ਹਰ ਇੱਕ ਚੀਜ਼ ਲਈ ਕੰਟੈਂਟ ਕ੍ਰੀਏਟਰ ਹੈ ਕਿ ਰੀਲਸ ਵਾਸਤੇ ਡਿਫਰੈਂਟ. ਹੁਣ ਵਿਆਹਾਂ 'ਚ ਵੀ ਸਿਸਟਮ ਆ ਗਿਆ ਕਿ ਤੁਹਾਨੂੰ ਸੇਮ ਨਾਲ ਦੇ ਨਾਲ ਫੰਕਸ਼ਨ, ਇੱਕ ਪੂਰੀ ਟੀਮ ਬੈਠੀ. ਹੁਣ ਪਿਛਲੇ ਟਾਈਮ ਅਸੀਂ ਮੇਰੀ ਕਜ਼ਨ ਦੇ ਵਿਆਹ 'ਚ ਗਏ ਸੀਗੇ, ਇੱਕ ਕਮਰੇ 'ਚ ਲਿਟਰਲੀ ਐਡੀਟਰ ਬੈਠੇ ਸੀਗੇ, ਇੱਕ ਲਾ ਕੇ ਪੈਨ ਡਰਾਈਵ 'ਚ ਉਹਨਾਂ ਨੂੰ ਜਿਵੇਂ ਮਹਿੰਦੀ ਹੈ, ਮਹਿੰਦੀ ਦੇ ਫਟਾਫਟ ਉਹਨੇ ਥੋੜ੍ਹੇ ਜਿਹੇ ਵਿਜੂਅਲਸ ਲਏ ਅਤੇ ਨਾਲ ਦੇ ਨਾਲ ਉਹ ਰੀਲ ਕੱਟ ਕੇ ਭੇਜ ਰਿਹਾ ਸੀਗਾ ਅਤੇ ਪਾ ਰਿਹਾ.
0: ਕੀ ਫਰਕ ਪੈਂਦਾ ਇਹਦੇ ਨਾਲ?
1: ਐਗਜੈਕਟਲੀ
0: ਨਹੀਂ, ਵੈਸੇ
1: ਡੈਸਪਰੇਸ਼ਨ, ਫਰਕ ਕੁਛ ਨਹੀਂ, ਸ਼ੌਕ ਪਰ ਇਹਦਾ ਨੁਕਸਾਨ ਹੈ ਕਿ ਜਿਵੇਂ ਪਹਿਲਾਂ ਹੁੰਦਾ ਸੀਗਾ ਵਿਆਹਾਂ ਦੀ ਐਲਬਮ ਆਉਂਦੀ ਸੀਗੀ ਪੂਰਾ ਪਰਿਵਾਰ ਬੈਠਦਾ ਸੀਗਾ ਸੀਡੀ ਜਾਂ ਵੀਡੀਓਜ਼ ਦਾ ਪੂਰਾ ਕਰੇਜ਼ ਹੁੰਦਾ ਸੀਗਾ ਕਿ ਹੁਣ ਪੂਰਾ ਵੀਡੀਓ ਸਾਰਾ ਸਾਰੇ ਮੁਹੱਲੇ ਵਾਲੇ ਸਾਰੇ ਇਕੱਠੇ ਬੈਠ ਕੇ ਹੈ ਨਾ VCR ਦੇ ਵਿੱਚ ਦੇਖਣਗੇ ਜਾਂ CD ਪਲੇਅਰ ਦੇ ਵਿੱਚ ਹੁਣ ਜਦੋਂ ਇੰਨੀ ਸਾਰੀ ਰੀਲਾਂ ਜਾਂਦੀ ਨਾ ਉਹ ਚੀਜ਼ ਦਾ ਚਾਅ ਹੀ ਮਰ ਜਾਂਦਾ ਕਿਉਂਕਿ ਆਲਰੇਡੀ ਤੁਸੀਂ ਵੱਖਰਾ ਵੱਖਰਾ ਬ੍ਰੇਕ ਬ੍ਰੇਕ ਦੇ ਵਿੱਚ ਟੁਕੜਿਆਂ 'ਚ ਤੁਸੀਂ
0: ਲਗਭਗ ਵੇਖ ਹੀ ਲਿਆਂਦਾ
1: ਤੇ ਤੁਹਾਨੂੰ ਮਜ਼ਾ ਹੀ ਨਹੀਂ ਆਉਂਦਾ ਉਹ ਵੇਖਣ ਦੇ ਵਿੱਚ
0: ਚਾਹ ਵੀ ਨਹੀਂ ਨਾ ਰਹਿ ਗਿਆ ਹੁਣ ਮੈਨੂੰ ਲੱਗਦਾ ਜਿਹੜੇ ਰੀਲਾਂ ਰੂਲਾਂ ਬਣਾਉਂਦੇ ਹੋਣਗੇ ਵੈਸੇ ਦੱਸਿਓ ਤੁਸੀਂ ਵੀ ਜਿੱਦਾਂ ਰੀਸੈਂਟਲੀ ਪਿਛਲੇ ਕੋਈ 5-7 ਸਾਲਾਂ ਦਾ ਐਕਸਪੀਰੀਅੰਸ ਆਪਣਾ ਕਿ ਇਹ ਜਿਹੜੀ ਹੁਣ ਆਪਾਂ ਮੂਵੀ ਵਗੈਰਾ ਬਣਾਉਂਦੇ ਹੋ ਤੁਸੀਂ ਕਿੰਨੀ ਕੁ ਵੇਖਦੇ ਹੋ ਬਾਅਦ ਚੋਂ ਉਹ ਤੁਹਾਡੀ ਗੱਲ ਸਹੀ ਆ ਅੱਧ ਪਚੱਦਾ ਜਾ ਤੇ ਤੁਸੀਂ ਸਾਰਾ ਕੁਛ ਹੀ ਸਾਰਿਆਂ ਨੇ ਵੇਖਿਆ ਹੁੰਦਾ ਤੇ ਨਾ ਹੀ ਕਿਸੇ ਕੋਲ ਟਾਈਮ ਆ ਤੇ ਨਾ ਹੀ ਕੋਈ ਨਾ ਹੁਣ ਉਹਨੂੰ ਉਹ ਚੀਜ਼ਾਂ ਬੋਰਿੰਗ ਲੱਗਦੀਆਂ ਹੋਰ ਇੰਨਾ ਕੁਛ ਇੰਟਰਸਟਿੰਗ ਤੋਂ ਰੈਫਰ ਦਾ
1: ਐਗਜੈਕਟਲੀ ਹਾਂ ਸਾਨੂੰ ਹੁਣ ਉਹੀ ਨਾ ਹੁਣ ਗਾਣੇ ਤੁਸੀਂ ਪਤਾ ਨਹੀਂ ਕਿਹੜੇ ਵਧੀਆ ਵਧੀਆ ਲਗਾ ਕੇ ਹੁਣ ਤੁਸੀਂ ਕਹੋਗੇ
0: ਸਿਰਫ ਸਾਰੀਆਂ ਰੀਲਾਂ ਚ ਵਿਆਹਾਂ ਚ ਇੱਕੋ ਤਰ੍ਹਾਂ ਦੇ ਗਾਣੇ ਹੁੰਦੇ ਹਨਾ ਦੇਰ ਨਾ ਹੋ ਜਾਏ ਕਹੀਂ ਦੇ ਤੇ ਹੋਰ ਜੋ ਵੀ ਤੇ ਫਿਰ ਉਸ ਸਮੇਂ ਦੇ ਹਿਸਾਬ ਨਾਲ ਉਹਨਾਂ ਨੇ ਜੋ ਉਦੋਂ ਦੇ ਹਿੱਟ ਗਾਣੇ ਉਹਨਾਂ ਨੇ ਪਾ ਦੇਣੇ ਪਰ ਬਾਅਦ ਵਿੱਚ ਫਿਰ ਇੱਕ ਵਿੱਚ ਜੇ ਰਿਵਾਜ਼ ਤੁਰਿਆ ਵੀ ਉਹ ਗਾਣੇ ਯਾਰ ਉਹ ਤੇ ਪੁਰਾਣੇ ਹੋ ਗਿਆ ਫਿਰ ਉਹਨਾਂ ਗਾਣਿਆਂ ਦੇ ਉੱਤੇ ਹੋਰ ਭਰ ਦਿੰਦੇ ਹੁੰਦੇ ਸੀ ਹਨਾ ਵੇਖਿਆ ਕਿ ਕਈ ਵਾਰੀ ਗਾਣਾ ਥੱਲੇ ਵੀਡੀਓ ਉਹ ਵਾਲੀ ਚੱਲਦੀ ਹੁੰਦੀ ਸੀ ਤੇ ਉੱਤੇ ਆਵਾਜ਼ ਉਹਨਾਂ ਨੇ ਚੇਂਜ ਕਰ ਦੇਣੀ ਫਿਰ ਹੌਲੀ ਹੌਲੀ ਉਹਨਾਂ ਨੇ ਸਮਾਰਟਨੈਸ ਵਰਤੀ ਫਿਰ ਉਹ ਵੀਡੀਓ ਵਿੱਚ ਪਾਉਣ ਵੜ ਗਏ ਇਸ ਵੀਡੀਓ ਦਾ ਤੇ ਵਿੱਚ ਕੋਈ ਮਤਲਬ ਹੀ ਨਹੀਂ ਆ
1: ਕਿਉਂਕਿ ਉਹ ਇੰਨਾ ਹੱਸ ਉਹ ਜਿਵੇਂ ਛੋਟੇ ਛੋਟੇ ਉਦਾਂ ਦੀ ਪਹਿਲੇ ਦੀ ਤੇ ਐਡੀਟਿੰਗ ਇਦਾਂ ਦੀ ਹੁੰਦੀ ਸੀ ਨਾ ਵੀਡੀਓਜ਼ ਦੀ ਅਗਰ ਆਪਾਂ ਗੱਲ ਕਰੀਏ ਜਿਵੇਂ ਉਹ ਦੁਲਹਨ ਨੇ ਦਿਲ ਦਿਲ ਦੇ ਕਰਕੇ ਬਹੁਤ ਸਾਰੇ ਉਹ ਤੇ ਗਾਣਾ ਕੁਛ ਹੋਰ ਚੱਲ ਰਿਹਾ ਉਸ ਟਾਈਮ ਹੈ ਨਾ ਉਹ ਬੜਾ ਉਸ ਟਾਈਮ ਦੀ ਐਡੇ ਹੁਣ ਧੀਰੇ ਧੀਰੇ ਹੁਣ ਤੇ
0: ਫੋਟੋ ਸ਼ੂਟ ਵੀ ਉਦੋਂ ਇੱਦਾਂ ਕਰਾਉਂਦੇ ਸੀ ਚਲੋ ਖੈਰ ਆਪਾਂ ਇੰਸਟਾ ਤੇ ਗੱਲ ਕਰ ਰਹੇ ਹਾਂ ਅੱਜ ਇੰਸਟਾ ਦਾ ਅੱਜ ਜਨਮ ਦਿਨ ਆ ਤੇ ਮੈਂ ਵੇਖ ਰਿਹਾ ਇਹ ਪਹਿਲੀ ਫੋਟੋ ਕਹਿੰਦੇ ਕੁੱਤੇ ਦੀ ਪਾਈ ਸੀ ਇਹਨਾਂ ਨੇ
1: ਐਗਜੈਕਟਲੀ
0: ਉਹ ਕਿਉਂ
1: ਪਤਾ ਨਹੀਂ ਬਾਈ ਹੋਣੀ ਉਹਦਾ ਰੀਜ਼ਨ ਹੁਣ ਯਾ ਤੇ ਮੈਨੂੰ ਲੱਗਦਾ ਕਿ ਕੋਈ ਇਨਸਾਨ ਰਾਜ਼ੀ ਨਹੀਂ ਹੋਇਆ ਹੋਣਾ ਕਿ ਨਵੀਂ ਚੀਜ਼ ਦੇ ਉੱਤੇ
0: ਹਾਂ ਨਹੀਂ ਹੋ ਸਕਦਾ ਚਲੋ ਉਹਨੇ ਪਹਿਲਾਂ ਪਾ ਕੇ ਵੇਖੀ ਹੋਵੇ ਵੀ ਵਹਿਨੇ ਆ ਜਾਂ ਹੋ ਸਕਦਾ ਉਹਨੂੰ ਸਭ ਤੋਂ ਪਿਆਰੀ ਚੀਜ਼ ਇਹ ਹੋਵੇ ਹੈ ਨਾ ਤੇ ਜੇ ਕਿਸੇ ਨੂੰ ਪਤਾ ਤੇ ਤੁਸੀਂ ਦੱਸ ਦਿਓ ਭਾਈ ਕਿਉਂ ਉਹਨਾਂ ਨੇ ਕੁੱਤੇ ਦੇ ਪਾਏ ਸੀ ਕਿਉਂਕਿ ਅੱਜ ਕੱਲ੍ਹ ਤਾਂ ਬਹੁਤ ਸਾਰਾ ਕੁਛ ਹੈ ਨਾ ਹੁਣ ਤਾਂ ਮੈਂ ਵੇਹਨਾ ਵਾ ਫਰੀਵੇ ਦੇ ਉੱਤੇ ਵੱਡੀਆਂ ਵੱਡੀਆਂ ਮਸ਼ਹੂਰੀਆਂ ਗਲੋਰੀਅਸ ਬੂਦੀਆਂ ਲੱਗੀਆਂ ਨੇ ਅੱਜ ਕੱਲ੍ਹ ਵੇਖਿਓ ਤੁਸੀਂ ਐਡ ਵੇਖੀ ਉਹਦੀ
1: ਓਹੋ
0: ਕਮਾਲ ਦੀ ਚੀਜ਼ ਆ ਵੇਖੋ
1: ਤੁਸੀਂ
0: ਸਾਹਿਬ ਨੂੰ ਪਤਾ ਹੋਣਾ ਵੱਡੇ ਵੱਡੇ ਲੱਗੇ ਨੇ ਬੋਰਡ ਤੁਸੀਂ ਸ਼ਾਇਦ ਗਏ ਨੀ ਤੁਸੀਂ ਫਰੀ ਵੇ ਤੇ ਗਏ ਨੀ ਕਦੀ ਹਾਂ ਸਰਦਾਰ ਜੀ ਨੂੰ ਪੁੱਛੋ ਉਹਦੀ ਐਡ ਬੜੀ ਘੈਂਟ ਆ
1: ਰੂਟਾਂ ਦਾ ਕਿਤੇ ਘੁੰਮਣ ਨੀ ਲੈ ਕੇ ਜਾਂਦਾ
0: ਤੁਸੀਂ ਗਏ ਹੋ ਇੱਕ ਕੱਲ ਦੱਸਿਆ ਸੀ ਤੁਸੀਂ ਅਸਲ ਦੇ ਵਿੱਚ ਜੇ ਕੋਈ ਲੈ ਜੇ ਤੇ ਤੁਸੀਂ ਸੋਚੋ ਕੀ ਹੁੰਦਾ ਉਹ ਤੁਸੀਂ ਦੱਸ ਹੀ ਸਕਦੇ
1: ਲੂ ਦੇ ਥਫੇੜੇ
0: ਉਹਦੀ ਐਡ ਬੜੀ ਘੈਂਟ ਜੀ ਉਹਦੀ ਤੁਸੀਂ ਵੇਖੋ ਜਾ ਕੇ ਤੁਹਾਨੂੰ ਬਹੁਤ ਵਧੀਆ ਲੱਗੂਗਾ ਰੋਟੀ ਖਾਣ ਤੋਂ ਪਹਿਲਾਂ ਜਾਂ ਬਾਅਦ ਚ ਜ਼ਰੂਰ ਵੇਖੋ ਉਹ ਬੀਬੀਆਂ ਡਾਂਸ ਕਰਦੀਆਂ ਨਾ ਲਫਾਫੇ 'ਚ ਖਜੂਰਾਂ ਪਾ ਕੇ ਘੁਮਾਉਂਦੀਆਂ ਫਿਰ ਉਹ
1: ਵੈਸੇ ਤੁਸੀਂ ਡੋਗ ਲਵਰ ਅਗਰ ਹੋ ਤਾਂ ਨੈੱਟਫਲਿਕਸ 'ਤੇ ਇੱਕ ਮੂਵੀ ਆਈ ਹੈ ਲੇਟੈਸਟ ਓ ਮਾਈ ਡੋਗ ਹੁਣੇ ਲੱਗੀ ਹੈ ਉਹ ਪੰਕਜ ਤ੍ਰਿਪਾਠੀ ਦੀ ਬੜੀ ਪਿਆਰੀ ਮੂਵੀ ਆ
0: ਓਕੇ
1: ਜੇ ਅਗਰ ਗੱਲ ਚੱਲੀ ਤਾਂ ਯਾਦ ਆ ਗਏ ਮੈਨੂੰ
0: ਗੁੱਡ ਗੁੱਡ ਤੇ
1: ਬੜੀ ਸੋਹਣੀ ਮੂਵੀ ਉਹਦੇ 'ਚ ਮੈਸੇਜ ਵੀ ਬੜਾ ਵਧੀਆ ਦਿੱਤਾ
0: ਓਕੇ
1: ਤੇ ਅੱਛੀ ਮੂਵੀ ਹੈ ਫੈਮਿਲੀ ਮੂਵੀ
0: ਹਾਂ ਕੁੱਤਿਆਂ ਵਾਲੀਆਂ ਤਾਂ ਕਈ ਬੜੀਆਂ ਘੈਂਟ ਘੈਂਟ ਫਿਲਮਾਂ ਨੇ ਚਲੋ ਖੈਰ
1: ਇੰਸਟਾਗ੍ਰਾਮ ਤੇ ਵਾਪਸ
0: ਆਉਂਦੇ
1: ਕਈ ਵਾਰੀ ਤੇ ਪਾਉਂਦੇ ਵੀ ਨਹੀਂ ਬਿਨਾਂ ਹੈਸ਼ਟੈਗ ਦੇ
0: ਚੱਲ
1: ਜਾਂਦੀ ਹਾਂ ਜੇ ਚੀਜ਼ ਸਿਧਮ ਹੋਏ ਤੁਹਾਡੀ
0: ਓਕੇ ਓਕੇ ਪੈਸੇ ਬਣਾਉਂਦੇ ਹੀ ਤਰੀਕਾ ਹੁਣ ਇਹਨਾਂ ਨੇ ਨਾਲ ਇੱਕ ਹੋਰ ਵੀ ਸ਼ੁਰੂ ਕੀਤਾ ਵਾ ਵੀ ਥੋੜੇ ਜਿਹੇ ਪੈਸੇ ਵੱਧ ਦਿਓ ਤੇ ਫਿਰ ਤੁਸੀਂ ਲਿੰਕ ਵੀ ਪਾ ਸਕਦੇ ਹੋ ਪਹਿਲਾਂ ਤੁਸੀਂ ਲਿੰਕ ਨਹੀਂ ਪਾ ਸਕਦੇ ਨਾ ਤੇ ਹੁਣ ਨਵੀਂ ਚੀਜ਼ ਇਹ ਆ ਵੀ ਪਰ ਉਹਦੀ ਤੁਹਾਨੂੰ ਫੀਸ ਦੇਣੀ ਪਊਗੀ
1: ਐਗਜੈਕਟਲੀ ਹਾਂ
0: ਹੌਲੀ ਹੌਲੀ ਮਤਲਬ ਉਹੀ ਆ ਕਿ ਤੁਸੀਂ ਥੋੜ੍ਹੀ ਥੋੜ੍ਹੀ ਜਿਹੀ ਫੀਸ ਹੁਣ ਜਿੱਦਾਂ ਆਪਾਂ ਮੰਨ ਲਓ ਏ ਆਈ ਵੀ ਯੂਜ ਕਰਦੇ ਹਾਂ ਅਤੇ ਹੌਲੀ ਹੌਲੀ ਉਹ ਕਹੀ ਜਾਂਦੇ ਆ ਵੀ ਤੂੰ ਇੰਨੀ ਵਾਰੀ ਵੇਖ ਲਿਆ ਅੱਜ ਤੂੰ ਹੁਣ ਪੈਸੇ ਦੇਣੇ ਸ਼ੁਰੂ ਕਰ
1: ਪਲੈਨ ਤੇ ਆ ਕਾਕਾ ਇਹ ਵੀ ਤੁਹਾਨੂੰ ਧੀਰੇ ਧੀਰੇ ਲੱਤ ਲਗਾਉਣੀ ਹੈ ਹੈ ਨਾ ਹੁਣ ਕੀ ਫਿਰ ਤੁਹਾਨੂੰ ਪਤਾ ਕਿ ਹਾਂ ਤੁਸੀਂ ਹੁਣ ਪੰਜ ਇੰਨੀ ਵਾਰੀ ਚਲਾ ਲਿਆ ਹੁਣ ਤੁਹਾਨੂੰ ਲੋੜ ਹੈ ਅਪਗ੍ਰੇਡ ਕਰੋ
0: ਮੈਂ ਤੁਹਾਨੂੰ ਅੱਗੇ ਦੱਸਿਆ ਸੀ ਇੱਕ ਦਿਨ ਸਾਡਾ ਨਾ ਇੱਕ ਜਾਣਕਾਰ ਨੇ ਸਾਡੇ ਅਤੇ ਉਹ ਆਈ ਟੀ ਪ੍ਰੋਫੈਸ਼ਨ 'ਚ ਨੇ ਵੱਡੀ ਕੰਪਨੀ 'ਚ ਕਰਦੇ ਕੰਮ ਅਤੇ ਉਹ ਕਹਿ ਰਹੇ ਕਿ ਆਪਾਂ ਸ਼ੁਰੂ ਸ਼ੁਰੂ ਦੇ ਵਿੱਚ ਹੀ ਸਾਡੀ ਕੰਪਨੀ ਨੇ ਕਾਫੀ ਵੱਡੀ ਅਮੈਰੀਕਾ ਦੀ ਕੰਪਨੀ ਕਾਫੀ ਵੱਡੀ ਅਤੇ ਉਹ ਕਹਿੰਦੇ ਸ਼ੁਰੂ ਸ਼ੁਰੂ ਦੇ ਵਿੱਚ ਹੀ ਸਾਡੀ ਕੰਪਨੀ ਨੇ ਏ ਆਈ ਬੋਟ ਜਿਹੜੇ ਨੇ ਉਹ ਬੜੀਆਂ ਥਾਵਾਂ ਦੇ ਉੱਤੇ ਵੱਡਾ ਖਰਚਾ ਕਰਤਾ ਫੋਰ ਐਗਜ਼ਾਮਪਲ ਜਿੱਦਾਂ ਮੰਨ ਲਓ ਕੋਈ ਕਿਸੇ ਨੂੰ 50,000 ਦਾ ਪੈਕੇਜ ਸੀ ਕਿਸੇ ਦਾ ਅਤੇ ਉਹ ਜਿਹੜਾ ਉਹ 20,000 'ਚ ਸਰਨਾ ਸ਼ੁਰੂ ਹੋ ਗਿਆ
1: ਅਤੇ
0: ਉਹਨਾਂ ਨੇ ਉਹ ਕੱਢ 'ਤੇ ਵੱਡੀ ਛਾਂਟੀ ਮਾਰੀ ਬਹੁਤ ਥੋੜ੍ਹਾ ਜਿਹਾ ਸਟਾਫ ਹੌਲੀ ਹੌਲੀ ਹੌਲੀ ਹੌਲੀ ਬਹੁਤ ਥੋੜ੍ਹਾ ਜਿਹਾ ਸਟਾਫ

0: ਅਪਡੇਟ ਤਾਂ ਆਪਣੇ ਆਪ ਨੂੰ ਕਰੀ ਜਾਂਦੇ ਆ, ਅੱਗੇ ਨਾਲੋਂ ਹੋਰ ਆਸਾਨ ਹੋ ਗਿਆ, ਹੋਰ ਆਸਾਨ ਹੋ ਗਿਆ ਜਾਂ ਕਿੱਦਾਂ, ਪਰ ਹੁਣ ਉਹ ਜਿੱਥੇ 20,000 'ਚ ਪੈਂਦਾ ਸੀ ਉਹ ਬੰਦਾ ਸਾਨੂੰ 50 'ਚ ਪੈਂਦਾ ਸੀ, ਇਹ ਬੋਰਡ 60-70 'ਚ ਪੈਂਦਾ ਵਾ, ਇੰਨੇ ਕੁ ਜ਼ਿਆਦਾ ਮਹਿੰਗੇ ਹੋਈ ਜਾ ਰਿਹਾ, ਅਤੇ ਹੁਣ ਉਹਨੂੰ ਰਿਵਰਸ ਕਰਨਾ ਵੀ ਬੜਾ ਔਖਾ, ਕਿਉਂਕਿ ਉਹ ਜਿਹੜੇ ਤਰੀਕੇ ਦੇ ਨਾਲ ਕੰਮ ਕਰਦਾ ਵਾ ਜਾਂ ਉਹਨੇ ਜਿਹੜੇ ਤਾਂ ਹਿਸਾਬ ਨਾਲ ਰਿਕਾਰਡ ਰੱਖੇ ਆ ਉਹ ਹੁਣ ਇੱਕ ਬੰਦੇ ਦੇ ਆ ਕੇ ਸਿੱਖਣ ਕਰਨ ਦੇ ਨਾਲ, ਸੋ ਐਂਡ ਆਫ ਦਾ ਡੇ ਇੰਨਾ ਖਰਚਾ ਜਿਹੜਾ ਕੀਤਾ ਜਾ ਰਿਹਾ ਉਹ ਕੱਢਿਆ ਨਾ ਕੱਢਣਾ ਤਾਂ ਹੈਗਾ ਨਾ ਕਿਤੇ
1: ਵਿੱਚ ਆਰਟਿਸਟ, ਮਤਲਬ ਪਤਾ ਨਹੀਂ ਕਿੱਥੇ ਦੀ ਗੱਲ ਸੀ ਕਿ ਆਰਟਿਸਟ ਲੋਕਾਂ ਨੇ ਵੀ ਇਹਦੇ ਖਿਲਾਫ਼ ਉਠਾਇਆ ਸੀ ਨਾ ਕਿ ਤੁਸੀਂ ਆਰਟ ਇਹ ਇੱਦਾਂ ਆਰਟ ਦੇ ਵਿੱਚ ਇਸ ਦੇ ਵਿੱਚ ਕੁਛ ਨਾ ਕੁਛ ਹੋਣਾ ਚਾਹੀਦਾ ਕਿ ਅਦਰਵਾਈਜ਼ ਆਰਟ ਦਾ ਕੀ ਫਾਇਦਾ, ਮਤਲਬ ਕਿਉਂਕਿ ਪੇਂਟਿੰਗਸ ਜਾਂ ਕੁਛ ਵੀ ਤੁਸੀਂ ਇਹਦੇ ਥਰੂ ਬਣਾ ਰਹੇ ਹੋ ਜਾਂ ਕਿਸੇ ਵੀ ਪੇਸਟ
0: ਉਹ ਨਹੀਂ ਸਕਦਾ, ਉਹ ਪਤਾ ਲੱਗ ਜਾਂਦਾ ਉਹ ਬਹੁਤ ਨਕਮੀਆਂ ਬਣਾਉਂਦਾ, ਪਰ ਹੌਲੀ ਹੌਲੀ ਹੋ ਜਾਊਗਾ ਚਲੋ, ਪਰ ਉਹੀ ਆ ਇਹਦਾ ਓਨਾ ਕੁ ਫਰਕ ਪੈਣਾ ਜਿੱਦਾਂ ਮੰਨ ਲਓ ਆਪਾਂ ਉਹ ਕਰਦੇ ਹਾਂ ਨਾ ਆਰਟ ਦਾ, ਅੱਜ ਕੱਲ੍ਹ ਜਿਹੜੀਆਂ ਪੁਰਾਣੀਆਂ ਨੇ ਉਹ ਜ਼ਿਆਦਾ ਪਸੰਦ ਕੀਤੀਆਂ ਜਾਂਦੀਆਂ, ਜਾਂ ਮੰਨ ਲਓ ਜਿਹੜੀਆਂ ਤੁਸੀਂ ਕਹਿ ਲਓ ਕਿ ਰਫ ਐਂਡ ਟਫ, ਜਿੱਦਾਂ ਮੰਨ ਲਓ ਇੱਕ ਉਹ ਜੈਪਨੀਜ਼ ਵੀ ਉਹ ਤੁਰਿਆ ਸੀ ਵੀ ਟੁੱਟਾ ਭੱਜਾ ਸਮਾਨ ਜਿਹੜਾ ਉਹ ਜ਼ਿਆਦਾ ਸ਼ਿੰਗਾਰ ਕੇ ਰੱਖਿਆ ਜਾਂਦਾ ਅਤੇ ਉਹ ਜ਼ਿਆਦਾ ਪਸੰਦ ਕੀਤਾ ਜਾਂਦਾ, ਉਹ ਫਿਰ ਉਹੀ ਆ ਇਨਸਾਨ ਜਦੋਂ ਇੱਕ ਚੀਜ਼ ਬਹੁਤ ਹੀ ਪਰਫੈਕਸ਼ਨ 'ਚ ਵਹਿੰਦਾ ਵਹਿੰਦਾ ਵਹਿੰਦਾ ਫਿਰ ਉਹਨੇ ਪਲਟਣਾ ਹੀ ਆ, ਫਿਰ ਉਹਨੇ ਦੂਸਰੇ ਪਾਸੇ ਉਹ ਚੀਜ਼ਾਂ ਵੇਖਣੀਆਂ ਸ਼ੁਰੂ ਕਰਨੀਆਂ, ਹੈ ਨਾ, ਸੋ ਹਾਲੇ ਤਾਂ ਉਹ ਆ ਵੀ ਹੋਰ ਜ਼ਿਆਦਾ ਇਹਨੂੰ ਆਪਾਂ ਨਿਖਾਰੀਏ ਅਤੇ ਉਹ ਨਿਖਾਰਨ 'ਤੇ ਲੱਗੇ ਹਾਂ, ਜਿੱਦਾਂ ਇਨਸਾਨ ਆਪਣੇ ਆਪ ਨੂੰ ਵੀ ਲੱਗਾ ਹੀ ਆ ਹੁਣ ਵੱਧ ਤੋਂ ਵੱਧ ਮੇਕਅਪ, ਵੱਧ ਤੋਂ ਵੱਧ ਬੋਟੋਕਸ ਜੇ ਉਹ ਪਲਾਂਟਿੰਗ, ਅਤੇ ਪਰ ਹੌਲੀ ਹੌਲੀ ਉੱਤੋਂ ਸੱਚ ਮੈਨੂੰ ਯਾਦ ਆ ਹੁਣ ਇਹਦਾ ਵੇਖੋ ਤੁਸੀਂ ਆ ਫਿਲਮ ਵਧੀਆ ਜੀ ਉੱਦਾਂ ਉਹ ਵਾਲੀ ਆਪਣੀਆਂ ਦ੍ਰਿਸ਼ਮ,
1: ਹਾਂ
0: ਕਾਫੀ ਪਸੰਦ ਕਰ ਰਹੇ ਆ ਲੋਕ, ਕਾਫੀ ਅੰਗੇਜਿੰਗ ਆ ਫਿਲਮ, ਪਰ ਉਹਦੀ ਵਿੱਚ ਤੁਸੀਂ ਵੇਖੋ ਅਜੇ ਦੇਵਗਨ ਦਾ ਮੂੰਹ ਕਿੱਡਾ ਵੱਡਾ ਹੋ ਗਿਆ, ਉਹ ਸਾਫ਼ ਲੱਗਦਾ ਵਾ ਵੀ
1: ਪਤਾ ਲੱਗ ਰਿਹਾ ਉਹਦਾ, ਸਪੈਸ਼ਲੀ ਜਦੋਂ
0: ਪੁੱਲਰ ਜੇ ਕਰਵਾ ਕੇ ਤੇ ਇੰਨਾ ਤਗੜਾ
1: ਗਾਲ ਦੇਖੋ ਨਾ ਇੱਥੇ ਚੀਕਸ ਅੰਡਰ ਆਈ ਦੇ ਇੱਥੇ ਵਾਲਾ ਏਰੀਆ ਕਿੰਨਾ ਪਫੀ ਜਿਹਾ ਲੱਗਦਾ ਲੱਗੀ,
0: ਮਤਲਬ ਇੱਕ ਤੁਸੀਂ ਨਾ ਅੱਖਾਂ ਛੱਡ ਦਿਓ, ਤੁਸੀਂ ਅੱਖਾਂ ਦੇ ਉੱਤੇ ਫੁੱਟਾ ਧਰ ਕੇ ਤੇ ਥੱਲਿਓਂ ਵੇਖਿਓ, ਐ ਲੱਗਦਾ ਸ਼ਬਾਨਾ ਆਜ਼ਮੀ ਤੇ ਉਹ ਦੋਵੇਂ ਇੱਕੋ ਹੀ ਹੁੰਦੇ, ਹਰ ਇੱਕ ਜਿਹੜੇ ਉਹ ਕਰਾਉਂਦੇ ਆ ਨਾ ਉਹ ਸਾਰੇ ਇੱਕੋ ਜਿਹੇ ਦਿਖਣੇ ਸ਼ੁਰੂ ਹੋ ਜਾਂਦੇ ਆ, ਉਹ ਆਹ ਜਿਹੜੀ ਚੀਜ਼ ਆ ਉਹ ਸੇਮ ਹੋ ਜਾਂਦੀ ਹੈ, ਸੋ ਕਿਤੇ ਵੀ ਕੋਈ ਛੇੜਛਾੜ ਤੁਸੀਂ ਕਰਦੇ ਹੋ ਤੇ ਫਿਰ ਉਹਦਾ ਫਰਕ ਤੇ ਪੈਂਦਾ ਸਾਰੇ, ਸੋ ਮੁੱਖ ਦੀ ਗੱਲ ਮਤਲਬ ਹਾਲੇ ਤੇ ਆਪਾਂ ਜਾ ਰਹੇ ਹਾਂ ਪਰਫੈਕਸ਼ਨ ਵੱਲ ਨੂੰ ਵੀ ਹੋਰ ਵਧੀਆ ਹੋਰ ਸੋਹਣਾ ਹੋਰ ਵਧੀਆ ਹੋਰ, ਪਰ ਉਸ ਤੋਂ ਬਾਅਦ ਫਿਰ ਬੰਦਾ ਉਹ ਵੀ ਵੇਖ ਵੇਖ ਕੇ ਅੱਕ ਜਾਂਦਾ, ਫਿਰ ਤੁਸੀਂ ਜਿੱਦਣ ਕਿਸੇ ਬਜ਼ੁਰਗ ਦੀ ਝੁਰੜੀਆਂ ਪਈ ਫੋਟੋ ਵੇਖਣੀ ਫਿਰ ਬੰਦਾ ਕਹਿੰਦਾ ਆਹ ਅਸਲ ਖੂਬਸੂਰਤੀ ਆ, ਇੱਦਾਂ ਹੀ ਕਰਦੇ
1: ਚਿੱਟੇ ਵਾਲਾਂ ਦਾ ਵੀ ਇਹਦੇ ਵਿੱਚ ਇਹੀ ਚੱਲਿਆ ਸੀ ਨਾ ਪਹਿਲਾਂ ਡਾਈ ਦੇ ਐਡ ਇਹ ਸਾਰੇ ਹੁਣ ਸਾਰੇ ਸੋਲਟ ਐਂਡ ਪੈਪਰ ਹਨਾ, ਹੁਣ ਕਿੰਨਾ ਕਿ ਹਾਂ ਨਹੀਂ ਵੀ ਅਸੀਂ ਇਸ 'ਚ ਖੁਸ਼ ਹਾਂ ਹਨਾ,
0: ਪਰ ਉਹਦੇ 'ਚ ਵੀ ਸੋਲਟ ਐਂਡ ਪੇਪਰ ਵੀ ਜਿਹੜਾ ਉਹ ਕਰਵਾਉਣਾ, ਮਤਲਬ ਹਾਲੇ ਉਸ ਚੀਜ਼ 'ਤੇ ਨਹੀਂ ਆਏ ਵੀ ਨੈਚੁਰਲ ਰਹਿਣ ਦੇਣਾ, ਉਹ ਵੀ ਜਿਹੜਾ ਉਹ ਕਰਵਾਉਣਾ ਵਾ, ਜਦਕਿ ਉਹ ਹੋਰ ਖਤਰਨਾਕ ਆ ਕਿਉਂਕਿ ਉਹ ਬਲੀਚ ਬਹੁਤ ਭੈੜੀ ਆ ਜਿਹੜੀ ਚਿੱਟਾ ਕਰਦੀ ਆ, ਉਹ ਤੇ ਬਾਅਦ ਵਿੱਚ ਤੁਹਾਡਾ ਵਾਲਾਂ ਦਾ ਸੱਤਿਆ ਨਾਸ ਮਾਰ ਦਿੰਦੀ ਆ, ਸੋਰੀ ਸੁੱਖ ਜੀ, ਥੈਂਕ ਯੂ, ਤੇ ਇਨਸਾ ਦੇ ਬਾਰੇ ਆਪਾਂ ਗੱਲਾਂ ਬਾਤਾਂ ਕਰ ਰਹੇ ਹਾਂ ਜੀ, ਤੇ ਸੁਖਵਿੰਦਰ ਭੈਣ ਜੀ ਕਹਿੰਦੇ ਨੇ ਕੁਛ ਮੈਸੇਜ ਮੈਂ ਪੜ੍ਹ ਲਾਂ, ਕਹਿੰਦੇ ਕਿ ਸਹੀ ਕਹਿ ਰਹੇ ਜਸ ਜੀ, ਉਹ ਮਾਈ ਡੋਗ ਔਨ ਨੈਟਫਲਿਕਸ ਰੀਅਲੀ ਗੁੱਡ ਮੂਵੀ ਆ, ਸਾਰੀਆਂ ਬੀਬੀਆਂ ਫਿਲਮਾਂ ਵੀ ਹੁੰਦੀਆਂ ਰਹਿੰਦੀਆਂ, ਕਹਿੰਦੇ ਇੱਕ ਵਾਰੀ ਮੈਂ ਚਲੀ ਗਈ, ਮੈਨੂੰ ਲੱਗ ਰਿਹਾ ਸੀ, ਅੱਛਾ ਗੁਰਜੀਤ ਜੀ ਕਹਿੰਦੇ ਮੈਨੂੰ ਲੱਗਦਾ ਵੀ 10 ਵਜੇ ਅੱਜ ਜਸਪ੍ਰੀਤ ਜੀ ਆਉਣਗੇ, ਅਤੇ ਕਹਿੰਦੇ ਕਿ ਇੱਕ ਵਾਰੀ ਮੈਂ ਚਲੀ ਗਈ ਸੀ ਇਹਨਾਂ ਨਾਲ ਟਰੱਕ ਦੇ ਉੱਤੇ, ਅਤੇ ਬੜਾ ਔਖਾ ਕੰਮ ਆ, ਐਵੇਂ ਨਹੀਂ ਕਹਿੰਦੇ ਟਰੱਕਾਂ ਵਾਲਿਆਂ ਨੇ ਕਾਨਫਰੰਸ ਕਾਲ ਚੱਲਦੀ ਰਹਿੰਦੀ, ਅੱਛਾ ਤੁਸੀਂ ਜਦੋਂ ਗਏ ਉਦੋਂ ਵੀ ਚੱਲਦੀ ਰਹੀ ਭਲਾ, ਫਿਰ ਤਾਂ ਹੋਰ ਵੀ ਔਖਾ ਵੇਖੋ ਫਿਰ ਬੰਦੇ ਦਾ, ਫਿਰ ਤਾਂ ਬੰਦੇ ਦਾ ਬਹੁਤ ਔਖਾ ਸਾਰਾ ਦਿਨ ਕੱਢਣਾ, ਥੈਂਕ ਯੂ ਰਕੇਸ਼ ਜੀ, ਕਹਿੰਦੇ ਕਿ ਤੰਦਰੁਸਤੀ ਦਵੇ ਰੱਬ ਸਾਰਿਆਂ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖੇ, ਅਤੇ ਸਾਡੀ ਅਰਦਾਸ ਹੈ ਕਿ ਸਭ ਹੱਸਦੇ ਰਹਿਣ, ਮੁਹੱਬਤਾਂ ਦਾ ਹਰ ਪਾਸੇ ਵਾਸ ਹੋਵੇ, ਮਨੋਕਾਮਨਾਵਾਂ ਸਭ ਦੀਆਂ ਸੰਪੂਰਨ ਹੋਣ, ਸਰਬੱਤ ਦੇ ਭਲੇ ਦੀ ਅਰਦਾਸ ਕਰਦੇ ਨੇ, ਬਹੁਤ ਬਹੁਤ ਸ਼ੁਕਰੀਆ ਜੀ ਤੁਹਾਡਾ, ਹਰਮਨ ਜੀ ਕਹਿੰਦੇ ਕਿ ਵਾਹਿਗੁਰੂ ਸਾਰਿਆਂ ਨੂੰ ਚੜ੍ਹਦੀ ਕਲਾ 'ਚ ਰੱਖੇ, ਰਣਜੀਤ ਸਿੰਘ ਜੀ ਕਹਿੰਦੇ ਨੇ ਕਿ ਵਾਹਿਗੁਰੂ ਮਿਹਰ ਪ੍ਰਿਆਤ ਰੱਖੇ ਸਾਰਿਆਂ ਦੇ ਉੱਤੇ, ਰਣਜੀਤ ਢਿੱਲੋਂ ਜੀ ਬਹੁਤ ਬਹੁਤ ਸ਼ੁਕਰੀਆ, ਪਰਮਜੋਤ ਸਿੰਘ ਜੀ, ਦੇਸ਼ਬੰਧੂ ਭਾਰਦਵਾਜ ਜੀ, ਸੁਖਦੀਪ ਸਿੰਘ ਘੁੰਮਣ ਜੀ, ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਸਾਂਝ ਪਾਉਣ ਦੇ ਲਈ, ਐਪਰੀਸ਼ੀਏਟ ਕਰਨ ਦੇ ਲਈ, ਸਤਿ ਸ਼੍ਰੀ ਅਕਾਲ ਭੇਜਣ ਦੇ ਲਈ, ਜਸਪਾਲ ਭਾਅ ਜੀ ਕਹਿੰਦੇ ਕਿ ਸਤਿ ਸ਼੍ਰੀ ਅਕਾਲ, ਸਭ ਦਾ ਦਿਨ ਵਧੀਆ ਵਧੀਆ ਹੋਵੇ, ਇਹਨਾਂ ਨੇ ਵਧੀਆ ਕੀਤਾ, ਇਹਨਾਂ ਨੇ ਨਾ ਆਪਣੀ ਪ੍ਰੋਫਾਈਲ ਹੀ ਭਾਅ ਜੀ ਰੱਖੀ ਆ ਵੀ ਬੰਦਾ ਕਵੇ ਹੀ ਕਵੇ, ਆਹ ਵੀ ਗੁੱਡ ਹੈ, ਮੰਗਲਵਾਰ ਦੇ ਦਿਨ ਦੀਆਂ ਕਹਿੰਦੇ ਸ਼ੁਭਕਾਮਨਾਵਾਂ, ਸਭ ਖੁਸ਼ ਤੰਦਰੁਸਤ ਅਤੇ ਚੜ੍ਹਦੀ ਕਲਾ ਦੇ ਵਿੱਚ ਰਹਿਣ, ਪਰ ਇੱਕ ਥਾਂ 'ਤੇ ਵੇਖੋ ਘਾਟਾ ਇਹਨਾਂ ਨੂੰ, ਇੱਕ ਥਾਂ
1: ਸੋਚ ਲਿਆ
0: ਜਿੱਥੋਂ ਤੁਸੀਂ ਨਹੀਂ ਭਾਈ ਗਵਾਉਣਾ, ਉੱਥੇ ਵੀ
1: ਇੱਕ ਸਰਟਨ ਏਜ ਦੇ ਬਾਅਦ ਜਿਵੇਂ ਕੁੜੀਆਂ ਹੁਣ

0: पता ही क्या आंटी कह रही है, फिर भी इतने मैंने बच्चे दीदी कह देंगे मैं तो अज उस भी जित रही हूँ
1: थैंक यू जी। ਤੇ ਦਰਸ਼ਨ ਵਾਲੇ ਜਿਹੜੇ ਵੇਖੋ ਪਾਸ ਵਾਲੇ ਮੈਸੇਜ ਤੁਸੀਂ ਭੇਜ ਰਹੇ ਹੋ ਉਹ ਬਿਹਤਰ ਹੈ ਜਿੱਥੇ ਨਿਕਲਿਆ ਨਾ ਉਸੇ ਪ੍ਰੋਫਾਈਲ ਦੇ ਉੱਤੇ ਉੱਥੇ ਤੁਸੀਂ ਮੈਸੇਜ ਕਰ ਦਿਓ, ਉੱਥੇ ਜ਼ਿਆਦਾ ਬਿਹਤਰ ਤੁਹਾਨੂੰ ਅਕੋਮੋਡੇਟ ਹੋ ਜਾਊਗਾ। ਇੱਧਰ ਭੇਜੋਗੇ ਤਾਂ ਮੈਨੂੰ ਫਿਨਿਸ਼ ਕਰਦਿਆਂ ਨੂੰ ਚੇਤਾ ਭੁੱਲ ਜਾਣਾ, ਫਿਰ ਰਹਿ ਜਾਣਾ ਤੁਹਾਡਾ। ਸੋ ਬਿਹਤਰ ਹੈ ਵੀ ਉੱਥੇ ਤੁਸੀਂ ਕਰੋ ਇਨਬੋਕਸ ਅਤੇ ਤੁਹਾਨੂੰ ਨਾਲ ਦੀ ਨਾਲ ਉੱਧਰੋਂ ਰਿਪਲਾਈ ਜਿਹੜਾ ਉਹ ਜ਼ਿਆਦਾ ਬਿਹਤਰ ਆਊਗਾ। ਇੱਧਰ ਮੈਨੂੰ ਨਾ ਭੇਜੋ, ਮੇਰੇ ਆਸਰੇ ਨਾ ਰਹੋ, ਮੈਨੂੰ ਚੇਤਾ ਭੁੱਲ ਜਾਣਾ। ਸੋ ਨਹੀਂ ਹੋਊਗਾ ਕੁਛ ਤਾਂ ਫਿਰ ਕੱਲ੍ਹ ਦੁਬਾਰਾ ਫਿਰ ਮੈਨੂੰ ਦੱਸਿਓ ਵੀ ਆਹ ਚੀਜ਼ ਜਿਹੜੀ ਹੈ ਨਹੀਂ ਹੋ ਸਕੇ। ਬਹੁਤ ਧੰਨਵਾਦ ਮਾਨ ਸਾਹਿਬ ਤੁਹਾਡਾ। ਸੰਦੀਪ ਸਿੰਘ ਰੱਖੜਾ ਜੀ ਸਤਿ ਸ਼੍ਰੀ ਅਕਾਲ ਭੇਜਦੇ ਨੇ, ਗੁਰਜੰਤ ਸਿੰਘ ਸਿੱਧੂ ਜੀ, ਗੁਰਿੰਦਰ ਖਿੰਦਾ ਜੀ, ਇਕਬਾਲ ਸੈਣੀ ਜੀ ਐਡੀਲੇਟ ਤੋਂ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ। ਸੋਰੀ ਮੈਂ ਅੱਜ ਸਵੇਰ ਦੇ ਤੁਹਾਡੇ ਮੈਸੇਜ ਰਹਿ ਗਿਆ ਤੁਹਾਡੇ ਪੜ੍ਹਨ ਵਾਲੇ। ਅਤੇ ਰਮਨਦੀਪ ਕੌਰ ਜੀ ਕਹਿੰਦੇ ਕਿ ਸਤਿ ਸ਼੍ਰੀ ਅਕਾਲ, ਵੈਰੀ ਗੁੱਡ ਮੋਰਨਿੰਗ, ਇੰਜੋਇੰਗ ਰੇਡੀਓ ਸਿੰਸ ਮੋਰਨਿੰਗ। ਅਤੇ ਕਹਿੰਦੇ ਕਿ ਨਹੀਂ ਭਾਅ ਜੀ, ਅੱਛਾ ਉਦਣ ਤਾਂ ਨਹੀਂ, ਕਹਿੰਦੇ ਲੱਗੀ ਸੀ ਕਾਨਫਰੰਸ ਕਾਲ। ਗੁਰਜੀਤ ਜੀ ਕਹਿੰਦੇ ਨੇ ਹਾਂ, ਉਦਣ ਕਿੱਥੋਂ ਤੁਸੀਂ ਲੱਗਣ ਦੇ ਨਹੀਂ ਫਿਰ। ਸ਼ੇਰਗਿੱਲ ਸਾਹਿਬ ਸਤਿ ਸ਼੍ਰੀ ਅਕਾਲ ਭੇਜਦੇ ਨੇ। ਅਤੇ ਪਰਮਿੰਦਰ ਸਿੱਖੂ ਜੀ ਕਹਿੰਦੇ ਕਿ ਵੀਰੇ ਮੁੱਕਦੀ ਗੱਲ ਆ, ਮਾਨਿਆ ਮਾਨਾ ਮਰ ਜਾਣਾ, ਪਿੱਛੇ ਯਾਦਾਂ ਰਹਿ ਜਾਣੀਆਂ। ਹਾਂ ਇਹ ਤਾਂ ਹੈ ਜੀ। ਏਜ ਜੈਂਡਰ ਲੋਕੇਸ਼ਨ ਭਾਅ ਜੀ, AGL ਏਜ ਜੈਂਡਰ ਲੋਕੇਸ਼ਨ, ਹਾਂ ਆਇਆ ਯਾਊ ਵਾਲੇ ਆ, yahoo.com.au
0: ਉਹੀ ਹੁੰਦਾ ਸੀਗਾ AGL, ਬਸ ਕੁਛ ਨਹੀਂ AGL ਹੁਣ AGL ਕੰਪਨੀ ਉਹਦੇ ਕਰਕੇ ਤੇ ਨਹੀਂ ਆਏ।
1: ਜਸਵਾਲ ਸਾਹਿਬ ਕਹਿੰਦੇ ਨੇ ਕਿ ਇੱਥੇ ਵੀ ਕਹਿੰਦੇ ਜੰਕਸ਼ਨ ਸਨੈਪਚੈਟ ਬਹੁਤ ਕਰੇਜ਼ ਆ, ਅਤੇ ਕਹਿੰਦੇ ਕਿਉਂਕਿ ਉਸ ਦਾ ਕੋਈ ਫੋਲੋ ਅਪ ਨਹੀਂ, ਸਭ ਕੁਛ ਇੱਕ ਵਾਰ ਦੇਖ ਕੇ ਡਿਲੀਟ ਹੋ ਜਾਂਦਾ। ਨਾਲੇ ਇੰਡੀਆ ਦੇ ਵਿੱਚ ਸਨੈਪਚੈਟ ਵੀ ਬਾਹਰਲੇ ਮੁਲਕਾਂ ਤੋਂ ਹੀ ਗਿਆ, ਇੰਡੀਆ ਚ ਉਦਾਂ ਬਾਹਰਲੀਆਂ ਚੀਜ਼ਾਂ ਜ਼ਿਆਦਾ ਪਸੰਦ ਨੇ।
0: ਉਹਦਾ ਇਹ ਫਾਇਦਾ ਕਹਿੰਦੇ ਕਿ ਤੁਸੀਂ ਜੇ ਤੁਸੀਂ ਮਤਲਬ ਕਿਸੇ ਦੀ ਪ੍ਰੋਫਾਈਲ ਦਾ ਕੁਛ ਫੋਰਵਰਡ ਕੀਤਾ ਜਾਂ ਕਿਸੇ ਦੀ ਫੋਟੋ ਸਕਰੀਨਸ਼ਾਟ ਕੀਤੀ, ਕੁਛ ਵੀ ਲਈ ਹੈ ਨਾ, ਉਹ ਤੁਹਾਨੂੰ ਨੋਟੀਫਿਕੇਸ਼ਨ ਆ ਜਾਏਗੀ ਉਸ ਦੇ ਵਿੱਚ। ਇਹ ਫੀਚਰ ਵਧੀਆ, ਮਤਲਬ ਸਪੋਜ਼ ਮੇਰੀ ਪ੍ਰੋਫਾਈਲ ਤੋਂ ਕਿਸੇ ਨੇ ਵੀ ਕੁਛ, ਹਾਂ ਇਹ ਚੀਜ਼ ਹੈ ਉਸ ਦੇ ਵਿੱਚ ਕਿ ਫੋਰਵਰਡ ਕਿਸੇ ਨੇ ਕੀਤੀ ਤੇ ਨਾਲ ਦੇ ਨਾਲ ਮੈਨੂੰ ਨੋਟੀਫਿਕੇਸ਼ਨ ਆ ਜਾਏਗੀ ਜਾਂ ਸਕਰੀਨਸ਼ਾਟ ਲਿਆ
1: ਵੀ ਉਹਨੇ ਗਾਂ ਭੇਜੀ।
0: ਉਹਨੇ ਕਿਸ ਨੂੰ ਭੇਜੀ ਇਹ ਤੇ ਨਹੀਂ ਪਤਾ, ਪਰ ਜਿਸ ਨੇ ਲਿਆ ਹੈ ਸਕਰੀਨਸ਼ਾਟ ਜਾਂ ਫੋਰਵਰਡ ਕੀਤੀ ਹੈ, ਐਵੇਂ ਆ ਜਾਂਦਾ
1: ਹੈ ਵੀ ਇਸ ਬੰਦੇ ਨੇ ਸਕਰੀਨਸ਼ਾਟ ਲੈ ਲਿਆ ਤੇਰਾ। ਅੱਛਾ ਓਕੇ ਗੁੱਡ, ਤਾਂ ਫਿਰ ਉਹ ਜ਼ਿਆਦਾ ਵਰਤਦੇ ਹੋਣੇ ਨਾ ਵੀ ਪਤਾ ਲੱਗੇ, ਟਰੇਸ ਜਾ ਰਵੇ। ਥੈਂਕ ਯੂ ਦਿਲਜੀਤ ਜੀ, ਕਹਿੰਦੇ ਕਿ ਵੀਰ ਜੀ ਆਈ ਨੀਡ ਹੈਲਪ, ਐਨੀ ਵਨ ਸੁਜੈਸ਼ਨ ਦੇ ਸਕਦਾ ਕਿ ਐਨੀ ਨੋਟਰੀ ਪਬਲਿਕ ਫੋਰ ਮਾਈਨਰ OCI ਐਪਲੀਕੇਸ਼ਨ ਐਟ ਸਿਡਨੀ। ਅਤੇ ਹਾਂਜੀ ਕੋਈ ਆਉਂਦਾ ਜੀ ਮੈਸੇਜ ਤਾਂ ਫਿਰ ਆਪਾਂ ਦੱਸ ਦਿੰਦੇ ਤੁਹਾਨੂੰ। ਅਤੇ ਸੁੱਖ ਜੀ ਕਹਿੰਦੇ ਕਿ ਸਾਰਿਆਂ ਦਾ ਥੈਂਕ ਯੂ ਕਰ ਦਿਓ ਜਿਹਨਾਂ ਜਿਹਨਾਂ ਨੇ ਬਰਥਡੇ ਵਿਸ਼ ਕੀਤੀਆਂ, ਅਤੇ ਧੰਨਵਾਦ ਜੀ ਸਾਰਿਆਂ ਦਾ। ਅਤੇ ਬਲਜੀਤ ਜੀ ਤੁਹਾਡਾ ਵੀ ਥੈਂਕ ਯੂ ਆ ਗਿਆ ਸੁੱਖ ਜੀ ਦੇ ਲਈ ਬਰਥਡੇ ਵਿਸ਼ ਕਰ ਰਹੀ। ਅਤੇ ਆਪਾਂ ਹੁਣ ਇੱਕ ਬ੍ਰੇਕ ਲੈ ਕੇ ਵਾਪਸੀ ਕਰਦੇ ਹਾਂ। ਅੱਜ ਦਾ ਸਾਡਾ ਅਖਾਣ ਜਿਹੜਾ ਉਹ ਵਿੱਚੇ ਰਹਿ ਗਿਆ, ਉਹਦੀ ਨਹੀਂ ਕਿਸੇ ਨੇ ਗੱਲਬਾਤ ਕੀਤੀ, ਉਜੜੀਆਂ ਉੱਪਰ ਜਾਈਆਂ ਵਲੀ ਜਿਹਨਾਂ ਦੇ ਜੇਠ। ਬੇਸਿਕਲੀ ਆਪਣਾ ਜਿਹੜਾ ਪਹਿਲੀ ਆਪਾਂ ਗੱਲ ਕਰ ਰਹੇ ਹਾਂ ਨਾ, ਜਿਹੜੀ ਪਹਿਲੇ ਹਿੱਸੇ ਦੇ ਵਿੱਚ, ਅਤੇ ਬੇਸਿਕਲੀ ਉਸੇ ਦੇ ਨਾਲ ਰਲਦਾ ਮਿਲਦਾ ਇਹ ਅਖਾਣ ਵੀ ਉਹ ਲੋਕ ਜਿਹੜੇ ਆ ਉਹ ਉਜੜੇ ਹੀ ਜਾਣੋ ਜਿਨ੍ਹਾਂ ਦੇ ਵਡੇਰੇ ਵਲੀ ਨੇ, ਜਿਨ੍ਹਾਂ ਦੇ ਵਡੇਰੇ ਜਿਹੜੇ ਆ ਕੋਈ ਬਹੁਤ ਕੋਈ ਸਿਆਣੇ ਨਹੀਂ ਗੇ, ਜਿਨ੍ਹਾਂ ਨੂੰ ਕੋਈ ਬਹੁਤ ਅਕਲਮੱਤ ਨਹੀਂ ਆ। ਸੋ ਬੇਸਿਕਲੀ ਆਪਾਂ ਆਪਣੇ ਬੱਚਿਆਂ ਦੇ ਲਈ ਆਪਾਂ ਵਡੇਰਿਆਂ 'ਚ ਮੰਨੇ ਜਾਣਾ ਨਾ, ਜਾਂ ਫਿਰ ਜਿਹੜੇ ਹੁਣ ਅੱਗੇ ਲੱਗੇ ਨੇ ਮੰਨ ਲਓ ਜਿਨ੍ਹਾਂ ਵੱਲ ਵੇਖ ਕੇ ਜਾਂ ਜਿਨ੍ਹਾਂ ਨੇ ਪੋਲਿਸੀਜ਼ ਵਗੈਰਾ ਘੜਨੀਆਂ ਨੇ ਬਣਾਉਣੀਆਂ ਨੇ, ਜਿਹੜੇ ਵੀ ਲੋਕ ਆਪਾਂ ਚੁਣਦੇ ਕਰਦੇ ਹਾਂ ਜਾਂ ਮੰਨਦੇ ਹਾਂ ਜਿਨ੍ਹਾਂ ਨੂੰ ਸਿਆਣੇ, ਸੋ ਉਹ ਮਤਲਬ ਕਹਿ ਲਓ ਵੀ ਆਪਾਂ ਉਜੜਾਂਗੇ ਜੇ ਉਹ ਚੱਜ ਦੇ ਨਾਲ ਅੱਗੋਂ ਨਹੀਂ ਹੈ ਨਾ।
0: ਜੋਕ ਆਇਆ ਸੀ ਨਾ ਵਿੱਚ ਕਿ ਪਤਾ ਨਹੀਂ ਆਨੇ ਵਾਲੀ ਜਨਰੇਸ਼ਨ ਕਾ ਕਿਆ ਹੋਗਾ ਕਿਉਂਕਿ ਉਨਕੇ ਬਜ਼ੁਰਗ ਹਮ ਹੋਗੇ।
1: ਹਾਂ ਚਲੋ ਇੱਕ ਆਪਾਂ ਬ੍ਰੇਕ ਲੈ ਕੇ ਵਾਪਸੀ ਕਰਦੇ ਹਾਂ। ਰੇਡੀਓ ਹਾਂਜੀ 1674।

0: ਬੈਂਕਰਸ ਆਪਣੀ ਇੰਸ਼ੋਰੈਂਸ ਦੀ ਹਰ ਲੋੜ ਲਈ ਯਾਦ ਰੱਖੋ ਬਸ ਅਮਰਿੰਦਰ ਗਿੱਦਾ ਕਾਲ 0491-999-555 ਸ਼ਰਤਾਂ ਲਾਗੂ
1: ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗ ਨਿਨਾ ਵਿੱਚ ਆਪਣੇ ਹਰ ਭੈਣ ਭਰਾ ਨੂੰ ਉਹਨਾਂ ਦੇ ਦੇਸ਼ ਦਾ ਸਵਾਦ ਅਤੇ ਮਸਾਲੇ ਇੱਥੇ ਦੇ ਰਿਹਾ ਹੈ ਤੁਸੀਂ ਇੱਥੇ ਇੰਡੀਅਨ ਮਸਾਲੇ ਦਾਲਾਂ ਗਰੋਸਰੀ ਦਾ ਹਰ ਸਮਾਨ ਵਾਜਿਬ ਰੇਟ ਤੇ ਲੈ ਸਕਦੇ ਹੋ ਪਾਓ ਕਾਸਮੈਟਿਕ ਦੀ ਹਰ ਆਈਟਮ ਵੀ ਨਾਲੇ ਘਰ ਵਿੱਚ ਹੋਵੇ ਕੋਈ ਫੰਕਸ਼ਨ ਜਾਂ ਤਿਉਹਾਰ ਮਿਠਾਈ ਦੀ ਇੱਥੇ ਮਿਲੇਗੀ ਤੁਹਾਨੂੰ ਵੈਰਾਇਟੀ ਬੇਸ਼ੁਮਾਰ ਗਰੋਸਰੀ ਦੀ ਹੋਮ ਡਿਲੀਵਰੀ ਲਈ ਨੰਬਰ ਲਿਖ ਲਓ 0430-123-394 ਦਿਓ ਰੇਡੀਓ ਹਾਂਜੀ ਦਾ ਹਵਾਲਾ ਤੇ ਪਾਓ ਭਾਰੀ ਡਿਸਕਾਊਂਟ ਹਰ ਸ਼ਾਪਿੰਗ ਤੇ ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨੇਨਾ ਵਿੱਚ
2: ਕੀ ਤੁਸੀਂ ਆਪਣੇ ਘਰ ਦੇ ਉਪਕਰਨਾਂ ਨੂੰ ਬਿਜਲੀ ਨਾਲ ਚਲਾਉਣ ਬਾਰੇ ਸੋਚ ਰਹੇ ਹੋ ਇਹ ਤੁਹਾਡੇ ਸੋਚਣ ਨਾਲੋਂ ਕਿਤੇ ਆਸਾਨ ਹੈ ਈਜ਼ੀ ਇਲੈਕਟ੍ਰਿਕ ਐਸਈਸੀ ਤੁਹਾਨੂੰ ਛੋਟਾ ਅਤੇ ਬਚਤਾਂ ਦਾ ਹਿਸਾਬ ਲਗਾਉਣ ਉਪਕਰਨਾਂ ਦੀ ਤੁਲਨਾ ਕਰਨ ਅਤੇ ਭਰੋਸੇਯੋਗ ਟ੍ਰੇਡੀਜ਼ ਨੂੰ ਇੱਕੋ ਥਾਂ ਤੇ ਲੱਭਣ 'ਚ ਮਦਦ ਕਰਦਾ ਹੈ ਤੁਸੀਂ ਬਿਜਲੀ ਦੇ ਬਿੱਲਾਂ ਤੇ $2,000 ਤੋਂ ਵੀ ਵੱਧ ਦੀ ਸਾਲਾਨਾ ਬਚਤ ਕਰ ਸਕਦੇ ਹੋ ਕੀ ਤੁਸੀਂ ਸ਼ੁਰੂ ਕਰਨ ਲਈ ਤਿਆਰ ਹੋ ਈਜ਼ੀ ਇਲੈਕਟ੍ਰਿਕ ਐਸਈਸੀ.com.au ਤੇ ਜਾਓ ਬਿਜਲੀ ਬਿੱਲਾਂ ਤੇ ਬਚਤ ਕਰਨਾ ਹੈ ਬਹੁਤ ਆਸਾਨ SEC ਦੇ ਨਾਲ ਵਿਕਟੋਰੀਆ ਸਰਕਾਰ ਮੈਲਬਰਨ ਵੱਲੋਂ ਜਾਰੀ
3: ਸੋਨਾ ਚਾਹੀਦਾ
4: ਭਰੋਸਾ ਚਾਹੀਦਾ
3: ਕੁਆਲਿਟੀ ਤੇ ਬਾਈਬੈਕ ਵੀ ਚਾਹੀਦਾ ਚਲੇ ਆਓ ਦਿੱਲੀ ਜੁਐਲਰਸ ਸਟਾਕਲੈਂਡ ਪੁਆਇੰਟ ਕੁੱਕ ਵਿਖੇ ਜਿੱਥੇ 22 ਕੈਰੇਟ ਗੋਲਡ ਕਲਾਸੀ ਸਿਲਵਰ ਡੈਜ਼ਲਿੰਗ ਡਾਇਮੰਡਸ ਅਤੇ ਜੈਮਸਟੋਨਸ ਕਸਟਮ ਜੁਐਲਰੀ ਤੁਹਾਡੇ ਆਰਡਰ ਤੇ ਰੈਡੀ ਪੁਰਾਣਾ ਸੋਨਾ ਬਾਈਬੈਕ ਐਂਡ ਐਕਸਚੇਂਜ ਤੁਰੰਤ ਕੈਸ਼ ਚਾਹੀਦਾ ਗੋਲਡ ਲੋਨ ਈਜ਼ੀ ਐਂਡ ਸੇਫ ਰਿਪੇਅਰ ਬੁਲੀਅਨ ਬਾਇੰਗ ਸੈਲਿੰਗ ਸਭ ਇੱਕ ਹੀ ਜਗ੍ਹਾ ਤੇ ਉਹ ਵੀ ਵਾਜਬ ਰੇਟ ਤੇ ਦਿੱਲੀ ਜੁਐਲਰਸ 310/2 ਮੇਨ ਸਟ੍ਰੀਟ ਪੁਆਇੰਟ ਕੁੱਕ ਕਾਲ 0493-536-042
5: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ ਕੀ ਜੁਗਾੜ ਲਾਇਆ ਹੈ
6: ਜੁਗਾੜ ਨਹੀਂ ਇਹ ਹੈ 8 ਸਾਲਾਂ ਤੋਂ ਵੀ ਵੱਧਦਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ ਇੰਨਾ ਹੀ ਨਹੀਂ ਇਹ ਸਟੂਡੈਂਟ ਵੀਜ਼ਾ AAT ਅਪੀਲਸ ਸਕਿਲਡ ਵੀਜ਼ਾਸ PR US ਵਿਜ਼ਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ
5: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ
6: ਹਾਂਜੀ ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ ਜਾਂ ਫਿਰ ਵਿਜ਼ਿਟ ਕਰੋ ਬੰਸਲ ਇਮੀਗ੍ਰੇਸ਼ਨ .com.au
7: ਹਾਂਜੀ ਰੇਡੀਓ
8: ਮੈਨੂੰ ਆਪਣੀ ਨਵੀਂ ਦੁਕਾਨ ਲਈ ਪ੍ਰੀਮੀਅਮ 3D ਇਲੂਮੀਨੇਟਡ ਸਾਈਨ ਦੀ ਅਰਜੈਂਟ ਲੋੜ ਸੀ ਕੁਇਕ ਸਾਈਨੇਜ ਨੇ ਇਨ ਹਾਊਸ ਡਿਜ਼ਾਈਨ ਪ੍ਰਿੰਟਿੰਗ ਤੇ ਪ੍ਰੋਫੈਸ਼ਨਲ ਇੰਸਟਾਲੇਸ਼ਨ ਸਿਰਫ 4-5 ਦਿਨਾਂ ਵਿੱਚ ਪੂਰੀ ਕਰ ਦਿੱਤੀ ਗਲੋਇੰਗ ਸ਼ੌਪ ਫਰੰਟ ਤੋਂ ਵਹੀਕਲ ਰੈਪਸ ਤੱਕ ਬ੍ਰਾਂਡ ਪੂਰੀ ਸਟਰੀਟ ਵਿੱਚ ਸਭ ਤੋਂ ਵੱਖ ਚਮਕ ਉੱਠਿਆ ਵਿਕਟੋਰੀਆ ਤੇ ਸਾਊਥ ਆਸਟ੍ਰੇਲੀਆ ਵਿੱਚ 12 ਸਾਲਾਂ ਤੋਂ ਸਾਈਨੇਜ ਲੀਡਰਸ ਆਪਣੇ ਬਿਜ਼ਨਸ ਨੂੰ ਚਮਕਾਓ ਕਾਲ 1300-151616 quicksignage.com.au
9: ਕਿਚਨ ਦਾ ਸਟਾਈਲ ਡਲ ਲੱਗਦਾ ਬਾਥਰੂਮ ਵੈਨਿਟੀ ਸਿੰਪਲ ਜਿਹਾ ਹੁਣ ਟੈਨਸ਼ਨ ਖਤਮ ਕਰੋ ਆ ਗਿਆ ZJ ਸਟੋਨ ਮੈਸਨ ਤੁਹਾਡੇ ਘਰ ਨੂੰ ਬਣਾਏ ਇੱਕਦਮ ਕਲਾਸੀ ਅਸੀਂ ਬਣਾਉਂਦੇ ਹਾਂ ਡਿਜ਼ਾਈਨਰ ਸਟੋਨ ਬੈਂਚ ਟੌਪਸ ਫਾਰ ਕਿਚਨ ਸਟਾਈਲਿਸ਼ ਵੈਨਿਟੀ ਅਤੇ ਮਾਡਰਨ ਲਾਂਡਰੀ ਉਹ ਵੀ ਪੋਰਸਿਲਿਨ ਅਤੇ ਮਾਰਬਲ ਨਾਲ ਜਿੱਥੇ ਐਲੀਗੈਂਸ ਮਿਲਦੀ ਹੈ ਡਿਊਰੇਬਿਲਿਟੀ ਨਾਲ ਹੁਣ ਨਾ ਸਿਰਫ ਘਰ ਪਰ ਤੁਹਾਡੀ ਪਰਸਨੈਲਿਟੀ ਵੀ ਸ਼ਾਈਨ ਕਰੇਗੀ ਸਟੋਨ ਦੇ ਸਟਾਈਲ ਨਾਲ ਕਾਲ ਕਰੋ 0410-045-555 ਜਾਂ ਅੱਜ ਹੀ ਵਿਜ਼ਿਟ ਕਰੋ 104 Collins Road, Melton.
10: दिल्ली की यात्रा का विचार बना रहे हैं मेलबर्न से क्वांटस की सीधी उड़ान उपलब्ध है बाजारों की रौनक देखें या अपनों के साथ फिर से समय बिताएं अद्भुत स्मारकों को निहारें या घर के बने भोजन का मजा लें चाहे आप दोस्तों और परिवार से मिलने जा रहे हों या किसी नई जगह की खोज कर रहे हों क्वांटस की बेहतरीन सेवा का अनुभव करें जिसमें आपका भोजन पेय सामान और मनोरंजन शामिल है आज ही क्वांटस के साथ दिल्ली की नॉन स्टॉप उड़ान बुक कीजिए 26 अक्टूबर 2026 से 27 मार्च 2027 तक उपलब्ध नियम और शर्तें लागू
11: ਵਜਗੀ ਤੇਰੀ ਗੱਡੀ ਦਾ ਠੀਕ ਹੋ ਜੂ ਪਰ ਇੰਸ਼ੋਰੈਂਸ ਵਾਲਿਆਂ ਨੂੰ ਲੀਗਲ ਵਾਲਿਆਂ ਨੂੰ ਇੱਥੇ ਪ੍ਰਦੇਸ਼ ਵਿੱਚ ਸਮਝਾਉਂਗਾ ਕਿਵੇਂ ਤੇਰੇ ਵਾਂਗ ਕਿੰਨੇ ਹੀ ਆਪਣੇ ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ ਚ ਦੂਰ ਕੀਤੀ ਹੈ ਸਿੰਕਸ ਮੈਸ਼ ਰਿਪੇਅਰ
4: ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ
11: ਜਿੱਥੇ ਹੈ ਟੋਯੋਟਾ ਦੀ ਬੈਸਟ ਟੈਕਨੋਲੋਜੀ ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼ ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਯੋਟਾ ਚੂਜ਼ ਕਰਨ ਲਈ ਜੋ ਨੇ ਇੱਕ ਦਹਾਕੇ ਤੋਂ ਵੈਰਬੀ ਟੋਯੋਟਾ ਦੇ ਨਾਲ
4: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216-OLD-G-LONG-ROAD ਹੋਪਰਸ ਕ੍ਰਾਸਿੰਗ ਵੈਰੀ ਬੀ ਟੋਯੋਟਾ ਦ ਸਮਾਰਟ ਚੋਇਸ
12: ऑस्ट्रेलिया च अपना घर लेना है या कंस्ट्रक्शन करवानी है मॉर्टगेज रीफाइनेंस करवानी नवी कार खरीदनी या बिजनेस नो आगे बढ़ाना है ता टेंशन क्यों टू फोल्ड लेंडिंग डैंडीनोंग है ना होम लोन तो रीफाइनेंसिंग तक, कंस्ट्रक्शन लोन तो बिजनेस लोन या कार लोन, हर लोन ले 40 तो वध लेंडर्स दे नाल तुहाडे लई बेस्ट डील, लो क्रेडिट स्कोर वेलकम। कॉल राज 0494763700 और व्हाट्सएप 2Fold लेंडिंग।
5: चलदी दा नाम गड्डी, आते सुनिया ही होना। तुहाडी गड्डी कोई भी होवे, उनू चलाउण लई ऑल मेजर ब्रांड्स दे टायर्स अलॉय व्हील्स ले। याद रखो टायर फोर्स, जिन्हां कोल लॉग बुक सर्विसिंग, मैकेनिकल रिपेयर्स, इंटरेस्ट फ्री रीपेमेंट्स दी सुविधा नाल अवेलेबल ने। तुहाडी सेवा विच पिछले 15 सालां तो ऑलवेज वन स्टॉप शॉप टायर फोर्स, यूनिट 1 19-25 सुमर्टन रोड, कैंपलफील्ड। कॉल 0390866655 और विजिट tyreforce.com.au।

0: ਜਿੱਥੇ ਜਿੱਥੇ ਤੂੰ ਉੱਥੇ ਉੱਥੇ ਮੈਂ। ਸੋ ਇੱਕ ਫਿਲਮ ਆ ਰਹੀ ਹੈ ਜੀ ਬੀ ਟਾਊਨ, ਸੁੱਖ ਸੰਘੇੜਾ ਪਹਿਲੀ ਵਾਰ ਬਤੌਰ ਅਦਾਕਾਰ ਆ ਰਹੇ ਨੇ। ਇਸ ਤੋਂ ਪਹਿਲਾਂ ਆਪਾਂ ਐਜ਼ ਏ ਵੀਡੀਓ ਡਾਇਰੈਕਟਰ ਨੂੰ ਵੇਖਿਆ, ਉਹਨਾਂ ਦੇ ਗਾਣੇ ਵੇਖੇ, ਵੀਡੀਓ ਪਸੰਦ ਕੀਤੀਆਂ। ਉਸ ਤੋਂ ਬਾਅਦ ਫਿਰ ਆਪਾਂ ਉਹਨਾਂ ਦੀਆਂ ਬਣੀਆਂ ਫਿਲਮਾਂ ਵੇਖੀਆਂ, ਉਹਨਾਂ ਨੇ ਡਾਇਰੈਕਟ ਕੀਤੀਆਂ ਫਿਲਮਾਂ, ਅਤੇ ਹੁਣ ਉਹ ਬਤੌਰ ਅਦਾਕਾਰ ਖੁਦ ਆ ਰਹੇ ਨੇ ਐਜ਼ ਏ ਹੀਰੋ। ਅਤੇ ਇਹ ਫਿਲਮ ਇਸੇ ਮਹੀਨੇ ਰਿਲੀਜ਼ ਹੋ ਜਾਣੀ ਹੈ, ਅਤੇ ਟ੍ਰੇਲਰ ਅੱਜ ਸ਼ਾਇਦ ਰਿਲੀਜ਼ ਹੋਣਾ, ਜੋ ਉਹਨਾਂ ਦਾ ਮੈਸੇਜ ਆਇਆ ਵੀ ਅੱਜ ਰਿਲੀਜ਼ ਹੋ ਜਾਣਾ। ਅਤੇ ਟ੍ਰੇਲਰ ਜਾਂ ਫਿਰ ਟੀਜ਼ਰ ਵੇਖ ਕੇ ਪ੍ਰਤੀਤ ਹੁੰਦਾ ਵੀ ਇਹ ਕੈਨੇਡਾ ਦੇ ਵਿੱਚ ਸਟੂਡੈਂਟ ਲਾਈਫ ਦੇ ਉੱਤੇ ਆ, ਅਤੇ ਮੈਨੂੰ ਲੱਗਦਾ ਵੀ ਇਹ ਜਿਹੜੇ ਟਾਈਪ ਦੀ ਗੱਲ ਸ਼ੋਹਰੇ ਆ, ਇਹ ਇਕੱਲੇ ਕੈਨੇਡਾ ਦੀ ਕਹਾਣੀ ਨਹੀਂ ਆ। ਆਲ ਟੂਗੈਦਰ ਆਪਾਂ ਵੇਖੀਏ ਅਤੇ ਬਾਹਰਲੇ ਮੁਲਕਾਂ ਦੇ ਵਿੱਚ ਆਏ ਸਟੂਡੈਂਟਸ ਦੀ ਕਹਾਣੀ ਆ, ਜਿਹਦੇ ਵਿੱਚ ਕਿ ਆਪਾਂ ਇੱਦਾਂ ਕਹਿ ਲਈਏ ਵੀ ਸਾਡੀ ਕਹਾਣੀ। ਤੋ ਵੇਖੋ ਕੀ ਇਸ ਵਾਰੀ ਲੈ ਕੇ ਆਉਂਦੇ ਨੇ, ਅਤੇ ਆਪਾਂ ਅੱਜ ਤੁਹਾਡੇ ਨਾਲ ਸ਼ੇਅਰ ਕਰ ਦਿਆਂਗੇ, ਫਿਰ ਤੁਸੀਂ ਜ਼ਰੂਰ ਵੇਖਿਓ ਅਤੇ ਆਪਣੇ ਸੁਝਾਅ ਵੀ ਦਿਓ। ਧੰਨਵਾਦ ਤੁਹਾਡਾ, ਮਿਹਰਬਾਨੀ। ਅਤੇ ਆਪਾਂ ਪ੍ਰੋਗਰਾਮ ਨੂੰ ਅੱਗੇ ਤੋਰਦੇ, ਮੇਰੇ ਨਾਲ ਨੇ ਯਸ਼ਪ੍ਰੀਤ।
1: ਹਾਂਜੀ, ਆਪਾਂ ਗੱਲ ਜਿੱਥੇ ਛੱਡੀ ਸੀਗੀ ਇੰਸਟਾਗ੍ਰਾਮ ਦੀ, ਆਪਾਂ ਪਿਛਲੇ ਉਸ 'ਚ ਗੱਲ ਕਰਦੇ ਸੀਗੇ, ਅਤੇ ਇੰਸਟਾਗ੍ਰਾਮ ਦਾ ਮੈਨੂੰ ਲੱਗਦਾ ਫਾਇਦੇ, ਕੁਇਕਲੀ ਆਪਾਂ ਗੱਲ ਕਰੀਏ, ਫਾਇਦਾ ਮੈਨੂੰ ਸਭ ਤੋਂ ਜ਼ਿਆਦਾ ਇਹ ਲੱਗਦਾ, ਹਾਂ ਠੀਕ ਹੈ, ਆਪਣੇ ਆਪ ਨੂੰ ਆਪਾਂ ਖੁਦ ਨੂੰ ਵਿਖਾਉਂਦੇ ਹੋ, ਤੁਸੀਂ ਫੋਟੋਆਂ ਪਾਉਂਦੇ ਹੋ, ਕਿੱਥੇ ਘੁੰਮ ਰਹੇ ਹੋ, ਖਾ ਪੀ ਰਹੇ ਹੋ, ਸਾਰਾ ਕੁਛ ਤਾਂ ਤੁਸੀਂ ਪਾਉਂਦੇ ਹੋ, ਹੈ ਨਾ। ਹਰੇਕ ਨੂੰ ਲੱਗਦਾ ਕਿ ਇੰਸਟਾਗ੍ਰਾਮ ਲਈ ਫੋਟੋ ਖਿੱਚ ਲਈਏ। ਪਹਿਲਾਂ ਇੱਦਾਂ ਹੁੰਦਾ ਸੀਗਾ ਕਿ ਕੁਛ ਖਾਣਾ ਹੈ ਤਾਂ ਆਪਾਂ ਖਾ ਪੀ ਕੇ ਆ ਜਾਣਾ, ਪਰ ਇੱਦਾਂ ਹੁੰਦਾ ਕਿ ਨਹੀਂ, ਹੁਣ ਖਾਣ ਤੋਂ ਪਹਿਲਾਂ ਫੋਟੋ ਪਾ ਦਈਏ, ਹੈ ਨਾ। ਲੇਕਿਨ ਇਹ ਤਾਂ ਹੈ ਹੀ ਮੇਨ ਜਿਹੜਾ ਮੋਟਿਵ ਸੀਗਾ ਉਹਦਾ, ਕਿ ਫੋਟੋਜ਼ ਜਾਂ ਫਿਰ ਵੀਡੀਓਜ਼ ਵਾਸਤੇ ਇੰਸਟਾਗ੍ਰਾਮ ਬਣਿਆ। ਲੇਕਿਨ ਇੰਸਟਾਗ੍ਰਾਮ ਨੇ ਇੱਕ ਬਹੁਤ ਵੱਡਾ ਫਾਇਦਾ ਵੀ ਦਿੱਤਾ, ਮਾਰਕੀਟ ਖੋਲ੍ਹਤੀ ਉਹਨੇ, ਓਪਨ ਮਾਰਕੀਟ। ਇੱਕ ਛੋਟੇ ਛੋਟੇ ਜਿਹੜੇ ਵੀ ਬਿਜ਼ਨੈਸਿਸ ਹੈ, ਖਾਸ ਤੌਰ 'ਤੇ ਭਾਵੇਂ ਕਹਿ ਲਓ ਕੁਕਿੰਗ ਦੇ ਕਹਿ ਲਓ ਜਾਂ ਜੋ ਵੀ, ਮਤਲਬ ਕੋਈ ਵੀ ਟੀਚਿੰਗ ਦੇ ਕਹਿ ਲਓ, ਉਹਨਾਂ ਨੂੰ ਇੱਕ ਪਲੈਟਫਾਰਮ ਮਿਲ ਗਿਆ ਜਿੱਥੇ ਉਹਨਾਂ ਨੇ ਸੈਲਫ ਪਬਲਿਸਿਟੀ ਕਰਨ ਦਾ ਉਹਨਾਂ ਨੂੰ ਮੌਕਾ ਮਿਲਿਆ ਇੰਸਟਾਗ੍ਰਾਮ ਦੇ ਥਰੂ। ਅਤੇ ਉਸ 'ਚ ਆਪਣੀ ਉਹ ਆਪਣੀ ਲੋਕੇਸ਼ਨ ਜਾਂ ਫਿਰ ਆਪਣੀ ਨੀਚ ਆਡੀਅੰਸ ਜਿਹੜੀ ਹੈ ਉਹ ਚੂਜ਼ ਕਰਕੇ, ਏਜ ਗਰੁੱਪ ਚੂਜ਼ ਕਰਕੇ ਉਹ ਸਾਰਾ ਪਾ ਸਕਦੇ ਨੇ ਆਪਣੇ ਐਡ ਨੂੰ, ਅਤੇ ਇਹ ਬੜਾ ਬੈਨੀਫਿਸ਼ੀਅਲ ਹੈ ਇੰਸਟਾਗ੍ਰਾਮ ਦਾ। ਜਿਵੇਂ ਤੁਸੀਂ ਵੀ ਕਹਿ ਰਹੇ ਸੀਗੇ ਕਿ ਹਰ ਇੱਕ ਪ੍ਰੋਫੈਸ਼ਨ ਨੂੰ ਇਹ ਵੀ ਪਤਾ ਕਿ ਕਿਹੜਾ ਪਲੈਟਫਾਰਮ ਉਹਦੇ ਲਈ ਉਹਦੇ ਕੰਮ ਦਾ। ਜਿਵੇਂ ਗੱਲ ਕਰੀਏ ਲਾਈਵ, ਟਿਕਟੋਕ ਲਾਈਵ ਸੂਟਾਂ ਵਾਲਿਆਂ ਲਈ ਹਿੱਟ ਹੁੰਦਾ ਹੈ ਨਾ, ਉਹ ਇੰਸਟਾਗ੍ਰਾਮ 'ਤੇ ਇੰਨਾ ਜ਼ਿਆਦਾ ਨਹੀਂ ਚੱਲਦਾ ਮੈਨੂੰ ਲੱਗਦਾ, ਕਿਉਂਕਿ ਟਿਕਟੋਕ 'ਤੇ ਉਹਦੀ ਜ਼ਿਆਦਾ ਹੈ। ਮਤਲਬ ਮੇ ਬੀ ਆਈ ਐਮ ਰੋਂਗ, ਪਰ ਮੈਨੂੰ ਲੱਗਦਾ ਇੰਸਟਾਗ੍ਰਾਮ ਤੋਂ ਕੰਪੈਰੀਜ਼ਨ 'ਚ ਸੂਟਾਂ ਵਾਲਿਆਂ ਦਾ ਟਿਕਟੋਕ,
0: ਕਿਉਂਕਿ ਉਹ ਜਿਹੜੇ ਇਹਨਾਂ ਅਲੱਗ ਅਲੱਗ ਮੈਨੂੰ ਲੱਗਦਾ ਮਾਰਕੀਟ ਵੀ ਜਿਹੜੀ ਆ ਉਹ ਓਕੂਪਾਈ ਕਰ ਲਈ ਹੈ, ਕਿ ਜੇ ਲਾਈਵ ਆ ਤਾਂ ਉਹ ਇੱਥੇ ਹੀ ਆ, ਜੇ ਫੋਟੋਆਂ ਵਾ ਤਾਂ ਉਹ ਇਹਦੀਆਂ ਚੱਲਣੀਆਂ, ਜੇ ਕੋਈ ਰਿਟਨ ਦੇ ਵਿੱਚ ਮਟੀਰੀਅਲ ਹੈ ਤਾਂ ਉਹ ਇਹਦਾ ਹੀ ਚੱਲਣਾ, ਜੇ ਵੀਡੀਓ ਛੋਟੀਆਂ ਤਾਂ ਇੱਥੇ ਚੱਲਣੀਆਂ, ਵੱਡੀਆਂ ਤਾਂ ਇੱਥੇ ਚੱਲਣੀਆਂ। ਸੋ ਇਹ ਸਾਰਾ ਕੁਛ
1: ਛੋਟੀ ਵੀਡੀਓਜ਼ ਵਾਸਤੇ ਇੰਸਟਾਗ੍ਰਾਮ ਵੱਡੀ ਹੈ, ਅਗਰ ਕੋਈ ਤਾਂ ਯੂਟਿਊਬ, ਹੈ ਨਾ, ਉਹ ਹੀ ਸਾਰੀ ਚੀਜ਼ਾਂ ਵੱਖਰੀ। ਪਹਿਲਾਂ ਇਹਨਾਂ ਨੇ ਇੰਸਟਾਗ੍ਰਾਮ ਨੇ ਆਈ ਜੀ ਟੀਵੀ 'ਚ ਲਾਇਆ ਸੀਗਾ, ਉਸ 'ਚ ਵੱਡੀ ਵੀ ਚੱਲ ਜਾਂਦੀ ਹੁੰਦੀ ਸੀ, ਫਿਰ ਇਹ ਰੀਲਸ 'ਤੇ ਆ ਗਏ, ਵਿੱਚ ਵਿੱਚ ਕੁਛ ਨਾ ਕੁਛ ਚੇਂਜਸ ਕਰਦੇ ਰਹਿੰਦੇ।
0: ਰੀਲ ਬਹੁਤਾ ਚਿਰ ਤੇ ਨਹੀਂ ਹੋਇਆ ਰੀਲਾਂ, ਰੀਲ ਤੇ ਉਸ ਤੋਂ ਪਹਿਲਾਂ ਤੇ ਨਹੀਂ ਹੈਗੀਆਂ ਰੀਲਾਂ।
1: ਪਹਿਲਾਂ ਆਈ ਜੀ ਟੀਵੀ ਹੁੰਦਾ ਸੀਗਾ, ਇੰਸਟਾਗ੍ਰਾਮ ਟੀਵੀ।
0: ਓਕੇ, ਨਹੀਂ ਮੈਨੂੰ ਉਹਦਾ ਨਹੀਂ ਪਤਾ ਫਿਰ ਮੈਨੂੰ। ਅਤੇ ਚਲੋ ਖੈਰ, ਇਹ ਆ ਵੀ ਦੁਨੀਆ ਆ ਰਹੀ ਲੱਗੀ ਆ, ਪਰ ਇੱਕ ਚੀਜ਼ ਤੁਸੀਂ ਵੇਖੋ ਵੀ ਜਿਹਦੇ ਹੁਣ ਭਾਰਤ ਦੇ ਵਿੱਚ ਸਭ ਤੋਂ ਵਧੇਰੇ ਯੂਜ਼ਰ ਨੇ ਇੰਸਟਾਗ੍ਰਾਮ ਦੇ, ਜੇ ਮੈਂ ਗਲਤ ਨਹੀਂ ਆ, ਤਾਂ ਨਾ ਪਹਿਲੇ ਨੰਬਰ ਦੇ ਉੱਤੇ ਇੰਡੀਆ ਵਾ ਅਤੇ ਦੂਸਰੇ ਨੰਬਰ ਦੇ ਉੱਤੇ ਅਮੈਰੀਕਾ ਵਾ। ਅਤੇ ਇਹ ਪ੍ਰੋਡਕਟ ਅਮੈਰੀਕਾ ਦਾ ਵਾ, ਇਕੱਲੇ ਇੱਕ ਦੀ ਐਗਜ਼ਾਮਪਲ ਨਹੀਂ, ਬਾਕੀ ਵੀ ਸਾਰੇ ਤੁਸੀਂ ਇੱਦਾਂ ਹੀ ਵੇਖੋਗੇ ਤੁਸੀਂ ਲਗਭਗ। ਹੁਣ ਇਹ ਸਾਰੇ ਜਿੰਨੇ ਪ੍ਰੋਡਕਟ ਨੇ, ਚਲੋ ਇਹ ਤਾਂ ਟਿਕਟੋਕ 'ਤੇ ਬੰਦ ਹੋ ਗਿਆ, ਹੋਰ ਬਾਕੀ ਜਿਹੜੀ ਜਿੰਨੇ ਵੀ ਪ੍ਰੋਡਕਟ ਨੇ, ਇੱਕ ਵੀ ਇੰਡੀਆ ਦਾ ਨਹੀਂ ਆ, ਮਤਲਬ ਜਿਹੜਾ ਬਹੁਤ ਜ਼ਿਆਦਾ ਮਸ਼ਹੂਰ ਵਾਲਾ, ਉਹ ਇੱਕ ਵੀ ਇੰਡੀਆ ਦਾ ਨਹੀਂ ਆ ਨਾ, ਭਾਵੇਂ ਸਨੈਪਚੈਟ ਆ, ਭਾਵੇਂ ਇਹ ਆ, ਇਹ ਦੋ ਹੀ ਜ਼ਿਆਦਾ ਚੱਲਦੇ ਆ ਆਈ ਥਿੰਕ ਉੱਥੇ। ਅਤੇ ਇਹਦਾ ਮਤਲਬ ਇਹ ਹੋਇਆ ਕਿ ਇਹ ਉੱਥੇ ਆਪਣਾ ਪ੍ਰੋਡਕਟ ਲਾਂਚ ਕਰਦੇ ਆ, ਮੋਟੀ ਕਮਾਈ ਉੱਥੋਂ ਕਰਦੇ ਆ, ਅਤੇ ਬਾਹਰ ਬੈਠੀ ਕੰਪਨੀ ਉੱਥੋਂ ਤੁਹਾਡਾ ਜਿਹੜਾ ਸਾਰਾ ਕੁਛ ਚੂਸ ਕੇ, ਪੈਸੇ ਤੁਹਾਡੇ ਕੱਢ ਕੇ, ਅਤੇ ਆਪ ਉਹ ਗਾਂਹ ਚਲੇ ਗਏ। ਅਤੇ ਤੁਸੀਂ ਵੇਖੋ ਵੀ ਇਹਨਾਂ ਦੇ ਜਿਹੜੇ ਟੌਪ ਕਮਾਈ ਕਰਨ ਵਾਲੇ ਜਾਂ ਟੌਪ ਫੋਲੋਵਰ ਨੇ, ਉਹ ਵੀ ਇੰਡੀਆ ਦੇ ਨਹੀਂ ਆ, ਜਦਕਿ ਸਭ ਤੋਂ ਵੱਧ ਯੂਜ਼ਰ ਇੰਡੀਆ ਦੇ, ਹੈ ਨਾ, ਆਪਣੇ ਹੈਗੇ ਨੇ ਕੋਹਲੀ ਹੋਣੀ, ਪਰ ਉਹ ਬਹੁਤ ਕਿਤੇ ਪਿੱਛੇ ਜਾ ਕੇ ਆਉਂਦੇ ਆ। ਸੋ ਸਭ ਤੋਂ ਵੱਧ ਤਾਂ ਇਹਦੇ ਉੱਤੇ ਆਪਣਾ ਹੈਗਾ ਵਾ ਰੋਨਾਲਡੋ, ਹੈ ਨਾ, ਰੋਨਾਲਡੋ ਅਤੇ ਮੈਸੀ।
1: ਉਹਦਾ ਹੋਇਆ ਸੀ ਨਾ ਕਿ ਉਹਦਾ ਚੱਲਿਆ ਵੀ ਸੀਗਾ ਕਿ ਜਿਸ ਦਿਨ ਪ੍ਰੋਫਾਈਲ ਬਣੀ ਉਸ ਦਿਨ ਹੀ ਉਹਦਾ ਉਹਨੇ ਸਾਰੇ ਰਿਕਾਰਡ ਬ੍ਰੇਕ ਕਰਦੇ ਸੀ, ਇਫ ਆਈ ਐਮ ਨੋਟ ਰੋਂਗ, ਐਵੇਂ ਕੁਛ ਸੀਗਾ।
0: ਹਾਂ ਨਹੀਂ ਕਾਫੀ ਸਭ ਤੋਂ ਵਧੇਰੇ ਜੋ ਉਹਦੀ ਕਹਿੰਦੇ ਵੀ ਹੈਗੀ ਇਹਦੇ ਉੱਤੇ ਹੈ ਨਾ ਅਤੇ ਉਸ ਤੋਂ ਇਲਾਵਾ ਬਾਕੀ ਵੀ ਜਿੰਨੇ ਨੇ ਉਹ ਸਾਰੇ ਤੁਹਾਡੇ ਬਾਹਰ ਵਾਲੇ ਕੋਈ ਗਾਇਕ ਨੇ ਕੋਈ ਮਾਡਲ ਨੇ ਕੋਈ ਕੁਛ ਨੇ ਕੋਈ ਕੁਛ ਹੈ ਸੋ ਉਹ ਸਾਰੇ ਜਿਹੜੇ ਆ ਉਹ ਅਮੈਰੀਕਨ ਨੇ ਜਾਂ ਫਿਰ ਹੋਰ ਕਿਤੇ ਆਉਂਦੇ ਉੱਧਰ ਉੱਧਰ ਦੇ ਤੁਸੀਂ ਹੈਰਾਨੀ ਦੀ ਗੱਲ ਆ ਵੀ ਇੰਡੀਆ ਵਾਲੇ ਹੈ ਹੀ ਨਹੀਂ ਹੈ ਨਾ ਸੋ ਹੈਗੇ ਨੇ ਪਰ ਆਪਾਂ ਇਹ ਕਹਿ ਲਈਏ ਵੀ ਬਹੁਤ ਥੱਲੇ ਹੁਣ ਜੇ ਇੰਡੀਅਨਸ ਦੇ ਵਿੱਚ ਸਭ ਤੋਂ ਵੱਧ ਜਿਹੜੀ ਫੋਲੋਇੰਗ ਆ ਉਹ ਕੋਹਲੀ ਦੀ ਆ ਅਤੇ ਜਾਂ ਫਿਰ ਪ੍ਰਿਯੰਕਾ ਚੋਪੜਾ ਦੀ ਆ ਅਤੇ ਉਹਦੇ 'ਚ ਵੀ ਕਾਫੀ ਫਰਕ ਆ ਮਤਲਬ ਕੋਹਲੀ ਦਾ ਅਤੇ ਉਹਦੇ ਦਰਮਿਆਨ ਦਾ ਅਤੇ ਹੁਣ ਇਹਨਾਂ ਦੀ ਜਿਹੜੀ ਵੱਡੀ ਕਮਾਈ ਆ ਉਹ ਆਪਣੇ ਉਹਦੇ ਉੱਤੇ ਪੋਸਟ ਪਵਾਉਣ ਦੀ ਜਿੱਦਾਂ ਮੈਂ ਕੋਹਲੀ ਦਾ ਵੇਖ ਰਿਹਾ ਅਤੇ ਕੋਹਲੀ ਦਾ ਕਹਿੰਦੇ ਨੇ ਕਿ ਇੱਕ ਪੋਸਟ ਪਾਉਣ ਦਾ ਡਿਪੈਂਡ ਔਨ ਵੀ ਕੀ ਤੁਸੀਂ ਪਾਉਣਾ ਵਾ ਕਿੱਦਾਂ ਦਾ ਪਾਉਣਾ ਕੀ ਮੋਟਿਵ ਆ ਅਤੇ ਲਗਭਗ 11-12 ਕਰੋੜ ਚਾਰਜ ਕਰਦੇ ਹੋ ਠੀਕ ਹੈ ਜੀ ਅਤੇ ਜਿਹੜੀ ਆਪਣੀ ਪ੍ਰਿਯੰਕਾ ਚੋਪੜਾ ਵਾ ਉਹ 5-6 ਲੱਖ ਓ ਸੋਰੀ ਡੋਲਰ 5-6 ਲੱਖ ਡੋਲਰ ਯਾਨੀ ਕਿ 4.5-5 ਕਰੋੜ ਰੁਪਈਆ ਉਹ ਚਾਰਜ ਕਰਦੀ ਆ ਅਤੇ ਉਹਦੇ ਤੋਂ ਡਬਲ ਜਿਹੜਾ ਵਾ ਵਿਰਾਟ ਕੋਹਲੀ ਅਤੇ ਇੱਦਾਂ ਹੋਰ ਮਤਲਬ ਸੋ ਐਂਡ ਸੋ ਜਿੰਨੇ ਵੀ ਉਹਦੇ 'ਤੇ ਕਲਾਕਾਰ ਨੇ ਅਤੇ ਬਾਕੀ ਆ ਜਿਹੜੇ ਆਪਣੇ ਥੱਲੜੇ ਪੱਧਰ ਵਾਲੇ ਆ ਜਾਂਦੇ ਆ ਉਹ ਤਾਂ ਮਤਲਬ ਕਹਿ ਲਓ ਤੁਸੀਂ ਵੀ 1000-00,000 ਵਾਲੇ ਕਿੰਨੇ ਹੋਣਗੇ ਸੋ ਇਹਨਾਂ ਦੇ ਜਿਹੜੀ ਆ ਜ਼ਿਆਦਾਤਰ ਕਮਾਈ ਵੀ ਪਹਿਲਾਂ ਤੁਸੀਂ ਆਪਣੇ ਉੱਥੇ ਤੁਸੀਂ ਅਸਟੈਬਲਿਸ਼ ਕਰੋ ਵੱਧ ਤੋਂ ਵੱਧ ਆਪਣੇ ਬੰਦੇ ਤੁਸੀਂ ਇਕੱਠੇ ਕਰੋ ਅਤੇ ਇੱਕ ਤਰ੍ਹਾਂ ਦੇ ਨਾਲ ਇਹ ਵੀ ਉੱਦਾਂ ਦੀਆਂ ਹੀ ਸਕੀਮਾਂ ਨੇ ਜਿੱਦਾਂ ਦੀਆਂ ਆਪਾਂ ਅੱਗੇ ਕੰਪਨੀਆਂ ਦੀਆਂ ਆਉਂਦੀਆਂ ਹੁੰਦੀਆਂ ਇਹ ਵੀ ਪਹਿਲਾਂ ਵੱਧ ਤੋਂ ਵੱਧ ਬੰਦੇ ਇਕੱਠੇ ਕਰੋ ਸੋ ਐਂਡ ਸੋ ਜੋ ਮਰਜ਼ੀ ਤੁਸੀਂ ਕਰੋ ਫਿਰ ਗੱਲ ਉੱਥੇ ਜਾ ਕੇ ਟੱਚ ਹੁੰਦੀ ਹੈ ਜਿੱਥੋਂ ਆਪਾਂ ਅੱਜ ਗੱਲ ਸ਼ੁਰੂ ਕੀਤੀ ਸੀ ਵੀ ਅਲੱਗ ਅਲੱਗ ਢੰਗ ਤਰੀਕਿਆਂ ਦੇ ਨਾਲ ਗੰਦ ਫੈਲਾ ਕੇ ਸਮਾਜ 'ਚ ਉਹ ਚੀਜ਼ਾਂ ਵਿਖਾ ਕੇ ਜਿਹੜੀਆਂ ਆਮ ਨਹੀਂ ਉਹਨਾਂ ਨੂੰ ਕਿਤੇ ਵੇਖਣ ਨੂੰ ਮਿਲਣੀਆਂ ਨਾ ਟੀਵੀ ਦੇ ਉੱਤੇ ਨਾ ਰੇਡੀਓ 'ਤੇ ਸੁਣਨ ਨੂੰ ਮਿਲਣੀਆਂ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਰੋਅ ਨੇ ਆਪਣਾ ਪਹਿਲਾਂ ਜਾਂ ਤਾਂ ਤੁਸੀਂ ਜਲੂਸ ਕਢਾਓ ਜਾਂ ਫਿਰ ਤੁਸੀਂ ਆਪਣੇ ਸਮਾਜਿਕ ਦਾਇਰੇ ਤੋਂ ਬਾਹਰ ਜਾ ਕੇ ਕੋਈ ਗੱਲ ਕਰੋ ਉਹ ਸਾਰਾ ਕੁਛ ਜਿਹੜਾ ਵਾ ਉਹ ਤੁਸੀਂ ਵਿਖਾ ਕੇ ਪਹਿਲਾਂ ਬੰਦੇ ਇਕੱਠੇ ਕਰੋ ਉਹ ਜਿਹੜੇ ਰਸ ਭਾਲਦੇ ਆ ਅਤੇ ਫਿਰ ਉਹ ਚੀਜ਼ ਨੂੰ ਤੁਸੀਂ ਸੈੱਲ ਕਰੋ ਅਤੇ ਉਹ ਸਾਰਾ ਕੁਛ ਕਰਨ ਕਰਾਉਣ ਤੋਂ ਬਾਅਦ ਕਮਾਈ ਲੈ ਕੇ ਜਾਊਗਾ ਅਮੈਰੀਕਾ ਸਭ ਤੋਂ ਵੱਧ ਆਪਾਂ ਪਲੇਟਫਾਰਮ ਨੂੰ ਕਿਸੇ ਵੀ ਪਲੇਟਫਾਰਮ ਨੂੰ ਸਭ ਤੋਂ ਵੱਧ ਮੰਨ ਲਓ ਜੇ ਆਪਾਂ ਰੈਵੀਨਿਊ ਦੇ ਰਹੇ ਹਾਂ ਜਾਂ ਫਿਰ ਆਪਾਂ ਸਭ ਤੋਂ ਵੱਧ ਉਹ ਦੇ ਰਹੇ ਹਾਂ ਫੋਲੋਅਰਸ ਤੇ ਹੈਰਾਨੀ ਦੀ ਗੱਲ ਇਹ ਆ ਵੀ ਇਹਨਾਂ ਅੰਕੜਿਆਂ ਦੇ ਵਿੱਚ ਇਹ ਚੀਜ਼ ਕਲੀਅਰ ਕੱਟ ਮਤਲਬ ਘੁੰਮ ਘੁੰਮਾ ਕੇ ਪਰ ਕਲੀਅਰ ਕੱਟ ਕਿਤੇ ਵੀ ਨਹੀਂ ਆ ਵੀ ਸਭ ਤੋਂ ਵੱਧ ਕਿਹੜਾ ਦੇਸ਼ ਕਮਾਈ ਕਰਕੇ ਤੁਹਾਨੂੰ ਦੇ ਰਿਹਾ ਠੀਕ ਆ ਉੱਥੇ ਫਿਰ ਇਹੋ ਕਹਿ ਦਿੱਤਾ ਜਾਂਦਾ ਵੀ ਜ਼ਿਆਦਾ ਕਮਾਈ ਵੇਖੋ ਜੀ ਬਾਹਰੋਂ ਆਉਂਦੀ ਆ ਕਿਉਂਕਿ ਬਾਹਰੋਂ ਡਾਲਰਾਂ ਦੇ ਵਿੱਚ ਕਲਿੱਕ ਆਉਣੇ ਆ ਇੱਥੋਂ ਜੀ ਤੁਹਾਡੇ ਰੁਪਈਆਂ ਦੇ ਵਿੱਚ ਆਉਣੇ ਆ ਪਰ ਸਾਡੇ ਰੁਪਈਆਂ ਦੇ ਵਿੱਚ ਵੀ ਆ ਕੇ ਇੰਡੀਆ ਤੋਂ ਸ਼ਾਇਦ ਡਾਲਰਾਂ ਤੋਂ ਕਿਤੇ ਵੱਧ ਟੱਪ ਜਾਂਦੇ ਹੋਣਗੇ ਕਿਉਂਕਿ ਯੂਜ਼ਰ ਸਭ ਤੋਂ ਵੱਧ ਉੱਥੇ ਆ ਵਿਹਲੜ ਸਭ ਤੋਂ ਵੱਧ ਉੱਥੇ ਹੈ ਨਾ ਹਰ ਇੱਕ ਨੂੰ ਚਾਹੀਦਾ ਵਾ ਪਿੰਡੋ ਪਿੰਡੀ ਹੁਣ ਪਹੁੰਚ ਗਿਆ ਕੌਣ ਸੋਚਦਾ ਸੀ ਵੀ ਪਿੰਡੋ ਪਿੰਡੀ ਇਸ ਤਰੀਕੇ ਦੇ ਨਾਲ ਇਹ ਵਾਲੀਆਂ ਚੀਜ਼ਾਂ ਪਹੁੰਚ ਜਾਣਗੀਆਂ
1: ਫੋਨ ਹੀ ਨਹੀਂ ਹੁੰਦੇ ਸੀਗੇ ਵਧੀਆ ਫੋਨ ਇਸ ਤਰੀਕੇ ਦੇ ਜਿਸ 'ਚ ਸੋਸ਼ਲ ਮੀਡੀਆ ਤੁਸੀਂ ਵੇਖ ਸਕੋ ਹੁਣ ਤਾਂ
0: ਹੈਰਾਨੀ ਦੀ ਗੱਲ ਆ ਤੁਸੀਂ ਉੱਥੇ ਜਾ ਕੇ ਗੱਲ ਕਰੋ ਮੈਂ ਤਾਂ ਇਹ ਐਕਸਪੀਰੀਅੰਸ ਕੀਤਾ ਯਸ਼ ਜੀ ਮੇਰੇ ਨਾਲੋਂ ਕਿਤੇ ਵੱਧ ਪਤਾ ਸਾਡੇ ਪਿੰਡ ਦੇ ਵਿੱਚ ਬਜ਼ੁਰਗ ਨਹੀਂ ਜਿਹੜਾ ਇੱਕ ਆਮ ਬੰਦਾ ਮੰਨ ਲਓ ਆਪਾਂ ਪਿੰਡਾਂ 'ਚ ਨਾ ਆਮ ਸੋਰੀ ਟੂ ਸੇ ਪਰ ਪਿੰਡਾਂ 'ਚ ਇੱਕ ਸ਼ਬਦ ਵਰਤ ਲੈਂਦੇ ਪੱਠੇ ਵੱਢ ਮਤਲਬ ਜਿਹਨੂੰ ਆਪਾਂ ਮੰਨ ਲੈਂਦੇ ਵੀ ਇਹਨੂੰ ਦੇਣ ਦੂਰੀਆਂ ਦਾ ਕੀ ਪਤਾ ਇਹ ਤਾਂ ਪਿੰਡੋਂ ਹੀ ਨਹੀਂ ਨਿਕਲਿਆ ਕਦੀ ਉਹ ਬੰਦੇ ਜਿਹੜੇ ਬਹੁਤਾ ਪੜ੍ਹੇ ਵੀ ਨਹੀਂ ਆ ਉਹ ਬੰਦੇ ਜਿਹੜੇ ਸ਼ਹਿਰ ਜਾਣ ਦੇ ਲਈ ਵੀ ਕਿਸੇ ਨੂੰ ਕਹਿੰਦੇ ਵੀ ਮੈਨੂੰ ਲੈ ਜਾ ਉਹ ਬੰਦੇ ਵੱਧ ਦੱਸ ਰਹੇ ਆ ਤੁਹਾਨੂੰ ਇਹਦੇ ਬਾਰੇ ਇੱਦਾਂ ਨਹੀਂ ਆਹ ਚੀਜ਼ ਜਿਹੜੀ ਉਹ ਇੱਦਾਂ ਹੋਊਗੀ ਹੈ ਨਾ ਫਲਾਣਾ ਅਤੇ ਫਲਾਣਾ ਉਹਨਾਂ ਨੂੰ ਵੱਧ ਨੌਲੇਜ ਆ ਸੋ ਉਸ ਸਭ ਕੁਛ ਦੇ ਵਿੱਚ ਵੇਖ ਲਓ ਵੀ ਸਾਡੇ ਕੋਲ ਸ਼ਾਇਦ ਕਿਸੇ ਵੀ ਨੌਜਵਾਨ ਦਾ ਪਤਾ ਨਹੀਂ ਇਸ ਪਾਸੇ ਨੂੰ ਨਹੀਂ ਚੱਲਿਆ ਹੋਊਗਾ ਦਿਮਾਗ ਜਦਕਿ ਆਈ ਟੀ 'ਚ ਵੀ ਆਪਾਂ ਕਹਿੰਦੇ ਹਾਂ ਵੀ ਇੰਡੀਅਨ 'ਚ ਬਹੁਤ ਟੋਪ ਨੇ ਆਈ ਟੀ 'ਚ ਅਤੇ ਕਿਸੇ ਨੇ ਇੱਦਾਂ ਦਾ ਕੁਛ ਬਣਾਇਆ ਹੋਵੇ ਅਤੇ ਮੈਨੂੰ ਲੱਗਦਾ ਜੇ ਬਣਾਇਆ ਵੀ ਹੋਊਗਾ ਤਾਂ ਇਹਨੂੰ ਬਿਟਵੀਨ ਕਿਤੇ ਨਾ ਕਿਤੇ ਵੇਚ ਕੇ ਅਤੇ ਉਹ ਪਾਸੇ ਹੋ ਗਿਆ ਹੋਊਗਾ ਵੀ
1: ਆਈ ਸੀ ਕਿ ਕੁਛ ਪਲੈਟਫਾਰਮ ਮੇਰੇ ਦਿਮਾਗ 'ਚ ਆ ਰਹੇ ਪਰ ਮੈਨੂੰ ਨਹੀਂ ਪਤਾ ਕਿ ਉਹ ਇੰਡੀਅਨਸ ਨੇ ਜਿਵੇਂ ਇੱਕ ਮਿਊਜ਼ਿਕਲੀ ਆਇਆ ਸੀਗਾ ਪਤਾ ਨਹੀਂ ਉਹ ਇੰਡੀਅਨ ਸੀਗਾ ਕਿ ਪਰ ਥੋੜ੍ਹੇ ਥੋੜ੍ਹੇ ਟਾਈਮ ਬਾਅਦ ਚਲੇ ਗਏ ਸਾਰੇ ਚੀਜ਼ਾਂ
0: ਉਹ ਸਟੇ ਨਹੀਂ ਨਾ ਕਰਦੀਆਂ ਫਿਰ ਉਹਦੇ ਪਿੱਛੇ ਪ੍ਰੋਪਰ ਉਹ ਸਾਰੇ ਚਲੋ ਖੈਰ ਇਹ ਸੀਗੀ ਇੰਸਟਾ ਦੀ ਕਹਾਣੀ ਅਤੇ ਇਸ ਕਰਕੇ ਤੁਹਾਡੇ ਨਾਲ ਸਾਂਝੀ ਕੀਤੀ ਕਿਉਂਕਿ ਅੱਜ ਦਾ
1: ਹਾਂ 6 ਅਕਤੂਬਰ ਅੱਜ ਦੀ ਐਨੀਵਰਸਰੀ ਅਤੇ ਅੱਜ ਇੱਕ ਹੋਰ ਸਪੈਸ਼ਲ ਚੀਜ਼ ਹੈ ਜਿਹਦਾ ਆਲਸੋ ਆਪਾਂ ਕੁਇਕਲੀ ਉਹਦੇ ਬਾਰੇ ਵੀ ਦੱਸ ਦਿੰਦੇ ਹਾਂ
0: ਹੁਣ ਉਸ ਤੋਂ ਪਹਿਲਾਂ ਅਗਲਾ ਖਾਣ ਦੱਸਦਾ
1: ਹਾਂ ਹਾਂ ਸੌਰੀ
0: ਬਿਫ ਯੂ ਡੋਂਟ
1: ਨਹੀਂ ਨਹੀਂ ਹਾਂਜੀ ਨਹੀਂ ਨਹੀਂ ਆਪ ਕਰਤਾ ਦਰਤਾ ਹਮਾਰੀ ਕੀ ਮਜਾਲ
0: ਨਹੀਂ ਨਹੀਂ ਵੇਖ ਲਓ ਨਹੀਂ ਉਹਨਾਂ ਚਿਰ ਤੁਸੀਂ ਦੱਸ ਲਓ ਵੈਸੇ ਦੱਸਣਾ
1: ਹਾਂ ਮੇਨ ਇਹ ਹੈ ਕਿ ਅੱਜ 6 ਅਕਤੂਬਰ ਦੀ ਆਪਾਂ ਗੱਲ ਕੀਤੀ ਇੰਸਟਾ ਦੀ ਐਨੀਵਰਸਰੀ ਹੈ ਅਤੇ ਅੱਜ ਇੱਕ ਹੋਰ ਖਾਸ ਇਹ ਤਰੀਕ ਜੁੜਦੀ ਹੈ ਇੱਕ ਹੋਰ ਚੀਜ਼ ਨਾਲ ਹੁਣ ਫਿਲਮਾਂ ਦੀ ਗੱਲ ਕਰੀਏ ਆਪਾਂ, ਫਿਲਮਾਂ ਕਿਸ ਲੈਵਲ ਤੇ, ਹੁਣ ਆਪਾਂ ਜੇ ਦ੍ਰਿਸ਼ਮ ਦੀ ਗੱਲ ਕੀਤੀ, ਕਿੰਨਾ ਕੁਛ ਅਲੱਗ ਅਲੱਗ ਹੁਣ ਵੈਰਾਇਟੀਆਂ ਫਿਲਮਾਂ ਦੇ ਵਿੱਚ ਆ ਗਈ ਹੈ, ਸਾਊਂਡ ਇਫੈਕਟਸ ਕਹਿ ਲਓ, ਐਡੀਟਿੰਗ ਦੇਖ ਲਓ, ਉਹਨਾਂ ਦੇ ਡੈਸਟੀਨੇਸ਼ਨ ਦੇਖ ਲਓ, ਦੁਨੀਆਂ ਭਰ ਦਾ ਫਿਲਮਾਂ ਦੇ ਵਿੱਚ ਕਿੰਨਾ ਵੇਰੀਏਸ਼ਨ ਆਪਾਂ ਨੂੰ ਦੇਖਣ ਨੂੰ ਮਿਲਦਾ ਹੈ, ਭਾਵੇਂ ਹਾਲੀਵੁੱਡ ਹੋ, ਭਾਵੇਂ ਬਾਲੀਵੁੱਡ ਹੋ, ਭਾਵੇਂ ਬੋਲੀਵੁੱਡ ਹੋ। ਲੇਕਿਨ ਜਦੋਂ ਸ਼ੁਰੂਆਤ ਹੋਈ ਸੀ ਸਿਨੇਮਾ ਦੀ, ਆਪਾਂ ਪਿਛਲੇ ਟਾਈਮ ਵੀ ਕੁਛ ਕਈ ਵਾਰੀ ਗੱਲ ਕੀਤੀ ਹੈ ਕਿ ਸਿਨੇਮਾ ਜਦੋਂ ਆਇਆ ਸੀਗਾ ਉਹ ਸਾਇਲੈਂਟ ਸਿਨੇਮਾ ਸੀਗਾ, ਤੁਹਾਨੂੰ ਸਾਰਿਆਂ ਨੂੰ ਯਾਦ ਹੋਵੇਗਾ, ਚਾਰਲੀ ਚੈਪਲਨ ਦੀ ਮੂਵੀਜ਼ ਜਾਂ ਬਹੁਤ ਸਾਰੀ ਇੱਦਾਂ ਦੀ ਮੂਵੀਜ਼ ਹੁੰਦੀ ਸੀ ਜਿਸ 'ਚ ਜਿਹੜੇ ਆਰਟਿਸਟ ਹੁੰਦੇ ਸੀਗੇ ਉਹ ਆਪਣੀ ਗੱਲ ਐਕਸਪ੍ਰੈਸ਼ਨ ਨਾਲ, ਆਪਣੇ ਹੱਸਣ ਨਾਲ, ਰੋਣ ਨਾਲ, ਮਤਲਬ ਐਕਸਪ੍ਰੈਸ ਕਰਕੇ ਉਹ ਫਿਲਮ 'ਚ ਆਉਂਦੇ ਹੁੰਦੇ ਸੀਗੇ। ਫਿਲਮਾਂ ਬੋਲਦੀ ਨਹੀਂ ਸੀ, ਸਾਇਲੈਂਟ ਐਰਾ ਸੀਗਾ ਉਹ ਸਾਰਾ, ਅਤੇ ਉਸ ਟਾਈਮ ਕੋਈ ਡਾਇਲੋਗ ਨਹੀਂ ਹੁੰਦੀ ਸੀਗੀ, ਕੋਈ ਮਿਊਜ਼ਿਕ ਨਹੀਂ ਹੁੰਦਾ ਸੀਗਾ, ਕੋਈ ਸਾਊਂਡ ਇਫੈਕਟ ਨਹੀਂ, ਬਟ ਤੁਸੀਂ ਸੋਚੋ ਕਿ ਕਿੰਨਾ ਨੈਚੁਰਲ ਵੇ ਮੇ ਦੇ ਵਿੱਚ ਉਹ ਆਪਣੀ ਗੱਲ ਕਹਿ ਜਾਂਦੇ ਸੀ ਅਤੇ ਫਿਲਮਾਂ ਬੜੀਆਂ ਹਿੱਟ ਹੁੰਦੀ ਸੀ। ਪਰ ਜੇ ਅੱਜ ਦੀ ਗੱਲ ਆਪਾਂ ਕਰੀਏ, ਜੇ ਆਪਾਂ ਸੋਚੀਏ ਆਪਾਂ ਨੂੰ ਕੋਈ ਸਾਇਲੈਂਟ ਮੂਵੀ ਵੇਖਣ ਜਾਣਾ, ਕੋਈ ਮੈਨੂੰ ਲੱਗਦਾ ਇੱਕ ਵਾਰ ਨੂੰ ਤਾਂ ਮੰਨੇਗਾ ਹੀ ਨਹੀਂ ਯਾਰ, ਉਸ 'ਚ ਕੀ ਹੋਣਾ। ਹੁਣ ਆਪਾਂ ਕਹਿੰਦੇ ਸਾਊਂਡ ਇਫੈਕਟਸ ਦੀ ਗੱਲ ਵੀ ਆਪਾਂ ਗੱਲ ਕਰਦੇ ਸੀਗੇ, ਕਿੰਨਾ ਇੰਪੋਰਟੈਂਟ ਹੈ ਹਰ ਇੱਕ ਸਿਚੁਏਸ਼ਨ ਲਈ ਆਪਾਂ ਸਾਊਂਡ ਇਫੈਕਟ ਹੁੰਦਾ ਹੈ ਨਾ, ਅਤੇ ਪਹਿਲਾਂ ਸਾਇਲੈਂਟ ਮੂਵੀ ਸੀਗੀ। ਫਿਰ ਇੱਕ ਦੌਰ ਆਇਆ ਜਦੋਂ ਸਾਇਲੈਂਟ ਸਿਨੇਮਾ ਤੋਂ ਅੱਗੇ ਵੱਧ ਕੇ ਗੱਲ ਹੋਈ, ਪਹਿਲੀ ਮੂਵੀ ਬਣੀ ਅੱਜ ਦੇ ਦਿਨ 6 ਅਕਤੂਬਰ 1927 ਦੇ ਵਿੱਚ, ਜਿਹਦੇ 'ਚ
0: 1927
1: ਹਾਂਜੀ ਸਾਊਂਡ ਸੀਗਾ, ਉਹ ਮੂਵੀ ਦਾ ਨਾਂ ਸੀਗਾ ਦ ਜੈਜ਼ ਸਿੰਗਰ।
0: ਓਕੇ,
1: ਜਿਹੜਾ ਉਹ ਆਰਟਿਸਟ ਸੀਗਾ, ਮਤਲਬ ਇਹ ਫਿਲਮ ਜਦੋਂ ਆਈ ਨਾ, ਇਹ ਵਰਲਡ ਦੀ ਫਸਟ ਮੂਵੀ ਸੀਗੀ ਜਿਹੜੀ ਬੋਲਦੀ ਸੀਗੀ। ਮਤਲਬ ਮੈਨੂੰ ਜਦੋਂ ਅਸੀਂ ਪੜ੍ਹਦੇ ਸੀਗੇ ਸਿਨੇਮਾ, ਅਤੇ ਸਿਨੇਮਾ ਵਾਲੇ ਮੇਰੇ ਜਿਹੜੇ ਪ੍ਰੋਫੈਸਰ ਸੀ ਨਾ, ਅਤੇ ਉਹ ਬੜੇ ਬਜ਼ੁਰਗ ਜੇ, ਉਹ ਮਤਲਬ ਆਪਣੀ ਉਸ 'ਚ ਹਾਵ ਭਾਵ 'ਚ ਦੱਸਦੇ ਹੁੰਦੇ ਸੀ, ਕਹਿੰਦੇ ਜਦੋਂ ਇਹ ਮੂਵੀ ਥੀਏਟਰ 'ਚ ਆਈ ਨਾ, ਲੋਕ ਵੇਖਣ ਗਏ ਪਹਿਲੇ ਜਿਹੜੇ ਸੀਗੇ, ਕਹਿੰਦੇ ਕਿੰਨੇ ਕਮਾਲ ਦੇ ਲੋਕ ਹੋਣੇ ਜਿਹਨਾਂ ਨੂੰ ਫਸਟ ਮੂਵੀ ਵੇਖਣ ਨੂੰ ਮਿਲੀ, ਕਹਿੰਦੇ ਕਈ ਲੋਕਾਂ ਨੂੰ ਤੇ, ਕਈ ਲੋਕੀ ਉੱਥੇ ਬੇਹੋਸ਼ ਹੋ ਗਏ, ਕਈ ਲੋਕੀ ਭੱਜ ਗਏ, ਕਈ ਲੋਕੀ ਸੀਟ ਤੇ ਉੱਤੇ ਕਿ ਆਹ ਕੀ, ਮਤਲਬ ਆਹ ਕੀ, ਕਿਉਂਕਿ ਉਹ ਇੰਨੀ ਤੇਜ਼, ਮਤਲਬ ਜੈਜ਼ ਉਹਨੇ ਮਿਊਜ਼ਿਕ ਜਿਹਾ ਵਜਾਇਆ ਤੇ ਕਹਿੰਦੇ ਘਬਰਾ ਗਏ ਲੋਕੀ, ਉੱਠ ਕੇ ਭੱਜ ਗਏ। ਉਹ ਸੀਨ ਇੱਦਾਂ ਦਾ ਸੀਗਾ, ਤੇ ਜੈਜ਼ ਸਿੰਗਰ ਕਰਕੇ ਮੂਵੀ ਆਈ ਸੀਗੀ 6 ਅਕਤੂਬਰ 1927 ਦੇ ਵਿੱਚ, ਜਿਹਦੇ ਵਿੱਚ ਸਾਇਲੈਂਟ ਤੋਂ ਹਟ ਕੇ ਡਾਇਲੋਗ ਵਾਲੀ ਇਹ ਕਹਿੰਦੇ ਫੀਚਰ ਫਿਲਮ ਸੀਗੀ ਜਿਹਦੇ ਵਿੱਚ ਆਵਾਜ਼ ਸੀਗੀ। ਅਤੇ ਕਿਉਂਕਿ ਜਿਹੜੇ ਸਾਇਲੈਂਟ ਮੂਵੀ ਦਾ ਐਰਾ ਸੀਗਾ, 100 ਸਾਲ ਤੱਕ ਮਤਲਬ ਕੋਈ, ਮਤਲਬ ਕੋਈ ਆਵਾਜ਼ ਹੀ ਨਹੀਂ ਸੀਗੀ ਪਹਿਲਾਂ, ਅਤੇ ਇੱਕਦਮ ਇਹ ਮੂਵੀ ਆਈ ਜਿਹਦੇ 'ਚ ਉਹ ਸਿੰਗਰ ਸੀਗਾ, ਉਹਨੂੰ ਪਸੰਦ ਸੀਗਾ ਜੈਜ਼ ਮਿਊਜ਼ਿਕ, ਅਤੇ ਸੀਗੀ ਮੂਵੀ ਕਿ ਉਹਦੀ ਫੈਮਿਲੀ ਨੂੰ ਸੀਗੀ ਕਿ ਆਮ ਕੰਮ ਕਰੇ, ਰੋਟੀ ਖਾਏ, ਮਤਲਬ ਰੋਟੀ ਕਮਾਏ ਖਾਏ, ਲੇਕਿਨ ਉਹ ਬੰਦਾ ਜਿਹੜਾ ਸੀਗਾ ਉਹਨੂੰ ਸੀਗਾ ਕਿ ਨਹੀਂ, ਮੈਂ ਮੇਰਾ ਇਹ ਕਹਿ ਲਓ, ਮੈਨੂੰ ਇਹ ਚੀਜ਼ ਮੇਰੀ ਫੇਵਰੇਟ ਹੈ, ਅਤੇ ਮੈਨੂੰ ਇਹਨੂੰ ਹੀ ਪੈਸ਼ਨ ਨੂੰ ਪਰਸਿਊ ਕਰਨਾ। ਅਤੇ ਉਹ ਮੂਵੀ ਸੀਗੀ ਜੈਜ਼ ਸਿੰਗਰ।
0: ਜੈਜ਼ ਸਿੰਗਰ,
1: ਅਤੇ ਉਹਦੇ 'ਚ ਜਿਹੜੇ ਮੇਨ ਕਰੈਕਟਰ ਸੀਗੇ ਉਹਨਾਂ ਦਾ ਨਾਂ ਸੀਗਾ ਐਲ ਜੋਲਸਨ, ਉਹਨਾਂ ਨੇ ਭੂਮਿਕਾ ਨਿਭਾਈ ਸੀਗੀ ਜਿਹੜਾ ਜੈਜ਼ ਸਿੰਗਰ ਹੁੰਦਾ ਉਹਦੀ। ਅਤੇ ਬੜੀ, ਮਤਲਬ ਬਾਅਦ 'ਚੋਂ ਫਿਰ ਧੀਰੇ ਧੀਰੇ ਜਦੋਂ ਐਕਸੈਪਟ ਹੋ ਗਈ, ਫਿਰ ਲੋਕਾਂ ਨੂੰ ਲੱਗਣ ਲੱਗਿਆ ਕਿ ਹਾਂ ਚਲੋ ਠੀਕ ਹੈ, ਇੱਦਾਂ ਦਾ ਵੀ ਕੁਛ ਹੋ ਸਕਦਾ। ਕਿਉਂਕਿ ਮਤਲਬ ਸੋਚੋ ਨਾ, ਉਸ ਤੋਂ ਪਹਿਲਾਂ ਜਿਹੜੀ ਫਿਲਮਾਂ ਸੀਗੀਆਂ ਉਹਨਾਂ 'ਚ ਕੋਈ ਆਵਾਜ਼ ਹੀ ਨਹੀਂ ਸੀਗੀ। ਇਹ ਐਵੇਂ ਹੁੰਦਾ ਸੀਗਾ, ਮਤਲਬ ਕਹਿੰਦੇ ਕਿ ਪਹਿਲੇ ਦੀ ਜਿਹੜੀ ਫਿਲਮਾਂ ਹੁੰਦੀ ਸੀਗੀ ਉਸ 'ਚ ਸਕਰੀਨ ਚੱਲਦੀ ਜਾਂਦੀ ਸੀ, ਸਾਈਡ 'ਚ ਉਹਦੇ ਨਾਲ ਜਾਂ ਤਾਂ ਲੈਟਰ ਚੱਲਦੇ ਰਹਿੰਦੇ ਸੀ ਜਿਸ 'ਚ ਲਿਖਿਆ ਹੁੰਦਾ ਸੀਗਾ, ਜਾਂ ਸਬ ਟਾਈਟਲ ਕਹਿ ਲਓ, ਜਾਂ ਫਿਰ ਕਈ ਵਾਰੀ ਤਾਂ ਮਿਊਜ਼ੀਸ਼ੀਅਨਸ ਬੈਠੇ ਹੁੰਦੇ ਸੀਗੇ ਜਿਹੜੇ ਉਹ ਲਾਈਵ ਉਹਦੇ ਮਿਊਜ਼ਿਕ ਵਜਾ ਰਹੇ ਹੁੰਦੇ ਸੀਗੇ, ਜਾਂ ਕਹਿ ਲਓ ਉਹੀ ਸਾਊਂਡ ਇਫੈਕਟ ਹੁੰਦਾ ਹੋਣਾ ਉਸ
0: ਸਾਈਡ ਤੇ,
1: ਹੈਨਾ। ਅਤੇ ਪਰ ਉਹ ਮਤਲਬ ਕਹਿ ਲਓ ਵੀਡੀਓ ਨਹੀਂ ਬਣਿਆ ਸੀਗਾ ਉਹਦਾ, ਕਿ ਇਹ ਜੈਜ਼ ਸਿੰਗਰ ਹੀ ਪਹਿਲੀ ਸੀਗੀ ਜਿਹਦੇ 'ਚ ਮੂਵੀ ਦੇ ਵਿੱਚ ਇਟਸੈਲਫ ਸਾਊਂਡ ਸੀਗਾ,
0: ਡਾਇਲੋਗ
1: ਸੀਗਾ। ਅਤੇ ਫਿਰ ਉਹਦੇ ਬਾਅਦ ਫਿਰ ਰਾਈਟਰਸ ਦਾ ਜਨਮ ਹੋਇਆ, ਸਾਊਂਡ ਇੰਜੀਨੀਅਰਸ ਆਏ, ਸਾਊਂਡ ਇਫੈਕਟਸ ਆਏ। ਅਤੇ ਹੁਣ ਜਦੋਂ ਜੈਜ਼ ਸਿੰਗਰ ਦੀ ਗੱਲ ਚੱਲੀ ਹੈ, ਆਪਣੀ ਵੀ ਗੱਲ ਕਰ ਲੈਂਦੇ ਹਾਂ, ਬੋਲੀਵੁੱਡ ਦੀ ਪਹਿਲੀ ਫਿਲਮ ਜਿਹੜੀ ਸੀਗੀ ਬੋਲਣ ਵਾਲੀ, ਉਹਦਾ ਨਾਂ ਸੀਗਾ ਆਲਮ ਆਰਾ। ਆਲਮ ਆਰਾ ਇੱਕ ਮੂਵੀ ਸੀਗੀ ਜਿਸ 'ਚ ਪਹਿਲੀ ਇੰਡੀਅਨ ਮੂਵੀ ਸੀਗੀ, ਬੋਲੀਵੁੱਡ ਮੂਵੀ ਜਿਸ 'ਚ ਆਵਾਜ਼ ਸੀਗੀ। ਅੱਛਾ, ਨਾ ਸਿਰਫ ਆਵਾਜ਼ ਸੀਗੀ, ਇਹਨੇ ਇੱਕ ਹੋਰ ਚੀਜ਼ ਦਿੱਤੀ ਬੋਲੀਵੁੱਡ ਨੂੰ, ਗਾਣੇ। ਇਹਦੇ 'ਚ ਗਾਣੇ ਸੀਗੇ। ਅਤੇ ਉਸ ਤੋਂ ਇੰਡੀਅਨ ਮੂਵੀਜ਼ ਦੇ ਵਿੱਚ, ਹੁਣ ਆਪਾਂ ਬੋਲੀਵੁੱਡ ਨੂੰ, ਕੋਈ ਵੀ ਇੰਡੀਅਨ ਮੂਵੀਜ਼ ਦੀ ਗੱਲ ਕਰੀਏ, ਸਭ ਤੋਂ ਜ਼ਿਆਦਾ ਹੁੰਦਾ ਚਾਹ ਇਸ ਮੂਵੀ ਦੇ ਗਾਣਿਆਂ ਦਾ, ਹੈ ਨਾ। ਉਹ ਚੀਜ਼ ਫਸਟ ਆਲਮ ਆਰਾ ਨਾ ਸਿਰਫ ਸਾਊਂਡ ਡਾਇਲੋਗ ਲੈ ਕੇ ਆਈ ਸੀ, ਗਾਣੇ ਵੀ ਲੈ ਕੇ ਆਈ ਸੀ। ਆਈ ਥਿੰਕ ਉਹਦੇ 'ਚ ਸੀਗੇ, ਇਫ ਆਈ ਐਮ ਨੋਟ ਰੋਂਗ, 5 ਗਾਣੇ ਸੀਗੇ। ਤੇ ਉਹ ਸਾਰੀ ਹਾਂ ਮਤਲਬ ਪੰਜ ਗਾਣੇ ਸੀਗੇ ਤੇ ਇਹ
0: ਅੱਜ ਉਹ ਕਲੀਅਰ ਵੀ ਨਹੀਂ ਸੁਣਦੇ ਮੇਰੇ ਖਿਆਲ ਨਾਲ
1: ਪਰ ਇਹ ਕਿ ਮਤਲਬ ਚਲੋ ਸ਼ੁਰੂਆਤ ਤੇ ਹੋਈ ਤੇ ਹੁਣ ਤੇ ਦੇਖ ਲਓ ਟੈਕਨੋਲੋਜੀ ਨੇ ਕੀ ਕੁਛ ਦਿੱਤਾ ਤੇ ਅੱਜ ਤਾਂ ਹੀ ਮੈਂ ਗੱਲ ਕੀਤੀ ਕਿਉਂਕਿ ਅੱਜ 6 ਅਕਤੂਬਰ 1927 ਦੇ ਵਿੱਚ ਪਹਿਲੀ ਬੋਲਣ ਵਾਲੀ ਮੂਵੀ ਆਈ ਸੀ ਨਿਊਯਾਰਕ ਦੇ ਵਿੱਚ ਜਿਹਦਾ ਨਾਂ ਸੀਗਾ ਜੈਜ਼ ਸਿੰਗਰ
0: ਓਕੇ ਸੋ ਇਹ ਅੱਜ ਦੇ ਦਿਨ ਦਾ ਕੁਛ ਵੀ ਸੋ ਇਸ ਤੋਂ ਇਲਾਵਾ ਕੁਛ ਇੱਕ ਜੇ ਤੁਸੀਂ ਅੱਜ ਹੁਣ ਇੰਸਟਾ ਦੀ ਜੇ ਆਪਾਂ ਗੱਲ ਕਰ ਰਹੇ ਤਾਂ ਜਾਂਦੇ ਜਾਂਦੇ ਇਹ ਵੀ ਗੱਲ ਕਰਨੀ ਬਣਦੀ ਹੈ ਕਿ ਮੈਟਾ ਦੇ ਵੱਲੋਂ 30 ਤਰੀਕ ਤੋਂ ਅੱਜ ਹੁਣ 6 ਹੋ ਗਈ ਹਾਂ 30 ਅਕਤੂਬਰ ਤੋਂ ਕੁਛ ਇੱਕ ਜਿਹੜੇ ਫੇਰਬਦਲ ਨੇ ਉਹ ਕੀਤੇ ਜਾਣੇ ਨੇ ਕਿਉਂਕਿ ਕਾਫੀ ਜ਼ਿਆਦਾ AI ਟੂਲ ਹੁਣ ਇਹਨਾਂ ਦੇ ਵੱਲੋਂ ਲਾਏ ਜਾ ਰਹੇ ਆ ਅਤੇ ਜੇਕਰ ਤੁਸੀਂ ਵਰਤੋਂ ਕਰ ਰਹੇ ਹੋ ਇਹਨਾਂ ਦੇ AI ਟੂਲਸ ਦੀ ਜਾਂ ਫਿਰ ਹਾਲੇ ਕਰੋਗੇ ਤੁਸੀਂ ਅਤੇ ਜੇ ਉਹਦੇ ਵਿੱਚ ਇਹ ਤਬਦੀਲੀਆਂ ਤੁਸੀਂ ਹਾਲੇ ਤੱਕ ਨਹੀਂ ਵੇਖੀਆਂ ਤਾਂ ਇੱਕ ਵਾਰੀ ਅਕਾਊਂਟ 'ਤੇ ਵੇਖ ਲਿਓ ਕਿਉਂਕਿ ਇਹ ਕਹਿ ਰਹੇ ਨੇ ਕਿ ਇਹ ਤੁਹਾਡਾ ਅਕਾਊਂਟ ਆਰਜ਼ੀ ਤੌਰ ਦੇ ਉੱਤੇ ਬੰਦ ਕਰ ਸਕਦੇ ਜੇਕਰ ਤੁਸੀਂ ਉਹ ਚੀਜ਼ਾਂ ਫੋਲੋ ਨਹੀਂ ਕਰਦੇ ਮੋਟਾ ਮੋਟਾ ਜਿਹਾ ਤਾਂ ਜਿੰਨਾ ਕੁ ਮੈਂ ਵੇਖ ਰਿਹਾ ਸੀ ਉਹ ਇਹੋ ਹੀ ਆ ਕਿ ਤੁਸੀਂ ਜਿਹੜਾ ਵੀ ਕੁਛ ਬਣਾਉਂਦੇ ਹੋ ਪਹਿਲੀ ਗੱਲ ਤਾਂ ਉਹਦੇ ਉੱਤੋਂ ਤੁਸੀਂ ਵਾਟਰਮਾਰਕ ਨਹੀਂ ਹਟਾ ਸਕਦੇ ਜਿਹੜਾ ਮੈਂ ਗੱਲ ਕਰ ਰਿਹਾ AI ਟੂਲ ਜਿਹੜਾ ਮੈਟਾ ਦਾ ਤੁਸੀਂ ਵਰਤੋਗੇ ਕਿਉਂਕਿ ਇਹ ਤੁਹਾਨੂੰ ਖੁਦ ਆਪ ਫੈਸਿਲਿਟੀ ਸ਼ਾਇਦ ਦੇ ਰਿਹਾ ਅਤੇ ਉਸ ਤੋਂ ਬਾਅਦ ਜਿਹੜਾ ਵੀ ਤੁਸੀਂ ਕੰਟੈਂਟ ਵਗੈਰਾ ਬਣਾਓਗੇ ਤਸਵੀਰਾਂ ਬਣਾਓਗੇ ਜਾਂ ਕੁਛ ਵੀ ਤੁਸੀਂ ਬਣਾਉਂਦੇ ਹੋ ਤੁਹਾਨੂੰ ਇੱਕ ਕੰਸੈਂਟ ਦੇਣਾ ਪਊਗਾ ਕਿ ਤੁਸੀਂ ਇਹ ਕੰਟੈਂਟ ਦੇ ਲਈ ਕਾਨੂੰਨੀ ਤੌਰ ਦੇ ਉੱਤੇ ਖੁਦ ਹੀ ਜ਼ਿੰਮੇਵਾਰ ਹੋ ਹੋਰ ਵੀ ਕਈ ਤਬਦੀਲੀਆਂ ਨੇ ਉਹ ਤੁਸੀਂ ਆਪਣੇ ਆਪਣੇ ਅਕਾਊਂਟ ਦੇ ਹਿਸਾਬ ਨਾਲ ਕਿਤੇ ਲਾਗੂ ਹੁੰਦੀਆਂ ਕਿਤੇ ਨਹੀਂ ਜਾ ਕੇ ਤੁਸੀਂ ਜ਼ਰੂਰ ਤੁਸੀਂ ਇੱਕ ਵਾਰੀ ਚੈੱਕ ਕਰ ਲਿਓ ਅਤੇ ਜੇਕਰ ਤੁਸੀਂ ਨਹੀਂ ਕਰਦੇ ਤਾਂ ਆਟੋਮੈਟਿਕਲੀ ਉਹ ਤੁਹਾਡੇ ਅਕਾਊਂਟ 'ਤੇ ਲਾਗੂ ਹੋ ਜਾਣਗੀਆਂ ਅਤੇ ਜਾਂ ਫਿਰ ਉਹਨੂੰ ਪਹਿਲਾਂ ਤੁਸੀਂ ਚੇਂਜ ਕਰ ਲਓ ਜਿਹੜੀਆਂ ਤੁਸੀਂ ਨਹੀਂ ਤੁਸੀਂ ਚਾਹੁੰਦੇ ਸੋ ਅਜਿਹੇ ਦੇ ਵਿੱਚ ਇੱਕ ਵਾਰੀ ਫਿਰ ਤੋਂ ਕਿ ਆਹ ਮਹੀਨੇ ਦੇ ਅਖੀਰ ਦੇ ਵਿੱਚ ਕਈ ਤਰ੍ਹਾਂ ਦੇ ਚੇਂਜ ਹੋਣੇ ਨੇ ਅਤੇ ਜੋ ਕਿ ਹੁਣ ਲਗਾਤਾਰ ਹੀ ਹੋਣੇ ਨੇ ਇਹ ਵੀ ਚੀਜ਼ ਦਾ ਧਿਆਨ ਰੱਖਿਓ ਕਿ ਤੁਸੀਂ AI ਵਰਤ ਰਹੇ ਹੋ ਜਾਂ ਫਿਰ ਤੁਸੀਂ ਸੋਸ਼ਲ ਮੀਡੀਆ ਵਰਤ ਰਹੇ ਹੋ ਅਤੇ ਕਿਉਂਕਿ ਸੋਸ਼ਲ ਮੀਡੀਆ ਦੇ ਵਿੱਚ ਵੀ AI ਦਾ ਅੱਛਾ ਖਾਸਾ ਰੋਲ ਹੈ ਅੱਜ ਕੱਲ੍ਹ ਅਤੇ ਲਗਾਤਾਰ ਜਿਹੜੇ ਫੇਰਬਦਲ ਹੋ ਰਹੇ ਨੇ ਇਹਨਾਂ ਦੇ ਉੱਤੇ ਤੁਸੀਂ ਨਹੀਂ ਅੱਖ ਰੱਖਦੇ ਅਤੇ ਹੋ ਸਕਦਾ ਕੋਈ ਨਿੱਕਾ ਮੋਟਾ ਤੁਹਾਨੂੰ ਖਮਿਆਜਾ ਕਿਤੇ ਨਾ ਕਿਤੇ ਭੁਗਤਣਾ ਪਵੇ ਸੋ ਇਸ ਕਰਕੇ ਸਿਰਫ ਇਹਨੂੰ ਵਰਤੋਂ ਹੀ ਨਾ ਇਹਦੀਆਂ ਨੋਟੀਫਿਕੇਸ਼ਨਾਂ ਵੀ ਤੁਸੀਂ ਸਮੇਂ ਦਰ ਸਮੇਂ ਚੈੱਕ ਕਰ ਲਓ ਠੀਕ ਹੈ ਜੀ ਅਤੇ ਹੁਣ ਕਈ ਤਰ੍ਹਾਂ ਦੇ ਜਿੱਦਾਂ ਹੁਣ ਇੱਕ ਇਹ ਵੀ ਇਹਦੇ ਵਿੱਚ ਕਿ ਮੈਟਾ ਦੀ ਜੇਕਰ ਪੇਮੈਂਟ ਤੁਸੀਂ ਲੇਟ ਕਰ ਦਿਓ ਅਤੇ ਹੁਣ ਤੁਹਾਨੂੰ ਇੰਟਰਸਟ ਦੇਣਾ ਪਊਗਾ
1: ਅੱਛਾ
0: ਹਾਂਜੀ ਸੋ ਇੰਟਰਸਟ ਵੀ ਲਾਗੂ ਕਰ ਦਿੱਤਾ ਗਿਆ ਵਾ ਜੇਕਰ ਨਹੀਂ ਤੁਸੀਂ ਸਮੇਂ ਸਿਰ ਦਿੰਦੇ ਅਤੇ 1% ਵਿਆਜ ਦੇ ਨਾਲ ਤੁਹਾਨੂੰ ਪੈਸੇ ਦੇਣੇ ਪੈਣਗੇ ਸੋ ਹੁਣ
1: ਅਤੇ
0: ਇਸ ਤੋਂ ਇਲਾਵਾ ਹਾਂ ਇਸ ਤੋਂ ਇਲਾਵਾ ਇੱਕ ਹੋਰ ਮਤਲਬ ਇਹ ਹੌਲੀ ਹੌਲੀ ਜਿਹੜੀ ਆ ਆਪਾਂ ਮਤਲਬ ਜਸਟ ਹਿੰਟ ਆ ਅਤੇ ਅੱਗੇ ਤੁਸੀਂ ਹਿਸਾਬ ਤਾਬ ਲਾ ਲਿਓ ਵੀ ਹੁਣ ਕਿੱਧਰ ਨੂੰ ਜਾਣੀਆਂ ਗੱਲਾਂ ਬਾਤਾਂ ਕਿ ਇਸ ਤੋਂ ਇਲਾਵਾ ਜੇਕਰ ਤੁਸੀਂ ਕਮਾਈ ਕਰ ਰਹੇ ਹੋ ਜਾਂ ਕਾਰੋਬਾਰੀ ਜਾਂ ਕੋਈ ਵੀ ਤੁਸੀਂ ਕਰ ਰਹੇ ਹੋ ਕੁਛ ਅਤੇ ਤੁਹਾਡੇ ਕ੍ਰੈਡਿਟ ਚੈੱਕ ਦਾ ਜਿਹੜਾ ਅਧਿਕਾਰ ਆ ਉਹ ਵੀ ਤੁਸੀਂ ਦੇ ਰਹੇ ਹੋ ਉਹਨਾਂ ਨੂੰ
1: ਓਕੇ
0: ਹਾਂਜੀ ਸੋ ਤੁਹਾਡੀ ਜਿਹੜੀ ਕ੍ਰੈਡਿਟ ਰਿਪੋਰਟ ਆ ਉਹ ਚੈੱਕ ਕਰਨ ਦਾ ਅਧਿਕਾਰ ਹੁਣ ਮੈਟਾ ਦੇ ਕੋਲ ਹੋਊਗਾ ਇਸ ਮਹੀਨੇ ਤੋਂ ਬਾਅਦ ਆਪਾਂ ਕਹਿ ਲਈਏ ਚਲੋ ਅਤੇ ਹੁਣ ਜੇਕਰ ਤੁਸੀਂ ਉਹਦੇ ਵਿੱਚ ਨਹੀਂ ਮਨਜ਼ੂਰੀ ਦਿੰਦੇ ਤਾਂ ਤੁਸੀਂ ਉਹਦੇ 'ਤੇ ਨਹੀਂ ਕਾਰੋਬਾਰ ਕਰ ਸਕਦੇ ਸੋ ਤੁਹਾਨੂੰ ਉਸ ਤੋਂ ਪਹਿਲਾਂ ਜਿਹੜੀ ਤੁਸੀਂ ਜੇਕਰ ਨਹੀਂ ਚਾਹੁੰਦੇ ਤਾਂ ਪਹਿਲਾਂ ਜਾ ਕੇ ਤੇ ਤੁਸੀਂ ਚੇਂਜ ਕਰ ਲਓ ਤੁਸੀਂ ਮਤਲਬ ਇਟਸ ਲਾਈਕ ਵੀ ਤੁਸੀਂ ਜਿੱਦਾਂ ਕਾਰ ਲੈ ਰਹੇ ਹੋ ਘਰ ਲੈ ਰਹੇ ਹੋ ਲੋਨ ਲੈ ਰਹੇ ਹੋ ਅਤੇ ਤੁਹਾਡਾ ਕ੍ਰੈਡਿਟ ਚੈੱਕ ਹੁੰਦਾ ਵਾ ਸੋ ਇੱਕ ਤਰ੍ਹਾਂ ਨਾਲ ਇਹ ਕਹਿ ਲਓ ਵੀ ਤੁਹਾਨੂੰ ਇਹ ਕ੍ਰੈਡਿਟ ਕਾਰਡ ਦੇ ਰਹੇ ਨੇ ਸੋ ਇਸ ਤੋਂ ਇਲਾਵਾ ਜਿਹੜਾ ਪਹਿਲਾਂ ਤੋਂ ਕਈ ਤੁਸੀਂ ਖਰੀਦ ਸਕਦੇ ਹੋ ਐਡ ਹੈ ਨਾ ਸੋ ਜੇ ਤੁਸੀਂ ਪਹਿਲਾਂ ਤੋਂ ਖਰੀਦ ਕੇ ਕ੍ਰੈਡਿਟ ਰੱਖਦੇ ਹੋ ਤਾਂ 3 ਸਾਲ ਤੱਕ ਉਹ ਤੁਹਾਡਾ ਵੈਲਿਡ ਹੋਊਗਾ ਅਤੇ ਆਮ ਤੌਰ ਦੇ ਉੱਤੇ ਉਹ ਜ਼ਿਆਦਾਤਰ ਜਿਹੜੇ ਉਹਦੇ ਵਿੱਚ ਕੰਡੀਸ਼ਨਸ ਵਿੱਚ ਨੋਨ ਰਿਫੰਡੇਬਲ ਹੋਊਗਾ ਉਹ ਤੁਹਾਨੂੰ ਵਾਪਸ ਨਹੀਂ ਕੀਤਾ ਜਾਊਗਾ ਸੋ ਜਾਂ ਤਾਂ ਤੁਹਾਨੂੰ ਉਹ ਕੋਸ਼ਿਸ਼ ਕਿ ਤੁਸੀਂ ਸਾਨੂੰ ਪਹਿਲਾਂ ਐਡਵਾਂਸ ਹੀ ਦਿਓ ਪੈਸੇ ਸਾਰੇ ਉਹ ਤੁਹਾਡੇ ਅਕਾਊਂਟ 'ਚ ਪਏ ਰਹਿਣ ਜੇ ਨਹੀਂ ਤਾਂ ਫਿਰ ਤੁਹਾਨੂੰ ਥੋੜ੍ਹਾ ਜਿਹਾ ਕ੍ਰੈਡਿਟ ਮਿਲੂਗਾ ਜੇ ਤੁਸੀਂ ਭੁੱਲ ਗਏ ਤਾਂ ਫਿਰ ਤੁਸੀਂ 1% ਪਰ ਪਤਾ ਨਹੀਂ ਮੈਨੂੰ ਇਹ ਨਹੀਂ ਚੀਜ਼ ਸਮਝ ਆਈ ਕਿਉਂਕਿ ਜ਼ਿਆਦਾਤਰ ਜਿੰਨਾ ਕੁ ਮੈਂ ਵੇਖਿਆ ਵਾ ਇਹ ਡਾਇਰੈਕਟ ਡੈਬਿਟ ਜੇ ਲੱਗੇ ਹੁੰਦੇ ਕਾਰਡ ਦੀ ਡਿਟੇਲ ਤਾਂ ਪਹਿਲਾਂ ਹੀ ਲੈ ਲੈਂਦੇ ਆ ਉਹਦੇ 'ਚੋਂ ਕੱਟੇ ਜਾਂਦੇ ਹੁਣ ਪਤਾ ਨਹੀਂ ਵੀ ਕਿਹੜੀ ਸੈਂਸ ਦੇ ਵਿੱਚ ਕਿੱਦਾਂ ਹੋ ਸਕਦਾ ਕਿ ਇਹ ਉਹਦੇ ਲਈ ਆ ਜਿੱਦਾਂ ਆਪਾਂ AI ਜਿਹੜਾ ਇਹਨਾਂ ਦਾ ਵਰਤਾਂਗੇ ਉਹਦੇ 'ਚ ਜ਼ਿਆਦਾ ਹੋਊਗਾ ਕਿਉਂਕਿ ਆਪਾਂ ਜਿੱਦਾਂ ਹੁਣ ਹੋਰ ਸਾਰੇ ਕਈ ਪਲੇਟਫਾਰਮ ਨੇ ਉਹਨਾਂ 'ਚ ਪੁਆਇੰਟ ਯੂਜ਼ ਕਰਦੇ ਹਾਂ ਕਿ ਆਪਾਂ ਆਹ ਚੀਜ਼ ਬਣਾ ਲਈ ਤੁਹਾਡੇ ਕੋਲ ਇੰਨੇ ਪੁਆਇੰਟ ਨੇ ਅਤੇ ਜੇ ਵੱਧ ਬਣਾਏਗੀ ਤਾਂ ਉਹ ਪੈਸੇ ਤੁਸੀਂ ਫਿਰ ਦੇਣੇ ਹੁੰਦੇ ਆ। ਆਈ ਥਿੰਕ ਉਹਦੇ ਵਿੱਚ ਜ਼ਿਆਦਾ ਹੋਊਗਾ ਤੁਹਾਡੇ ਅਜੋਕੇ ਸਿਸਟਮ ਦੇ ਵਿੱਚ, ਸ਼ਾਇਦ ਇਹ ਚੀਜ਼ਾਂ ਹੋ ਸਕਦਾ ਕੋਈ ਵਰਤਦਾ ਵੀ
1: ਜਿਹੜਾ ਖਰੀਦਦੇ ਆ ਉਹਦੇ ਵੀ ਤਾਂ ਤੁਹਾਨੂੰ ਪੇ ਕਰਨਾ ਹੁੰਦਾ ਨਾ,
0: ਉਹ ਤਾਂ ਅਲੱਗ ਚੀਜ਼ ਹੋ ਗਈ ਨਾ, ਉਹ ਤਾਂ ਪਹਿਲਾਂ ਹੀ ਆਪਾਂ ਦੇ ਰਹੇ ਹਾਂ। ਮੁੱਖ ਦੀ ਗੱਲ ਕਿ ਕਾਫੀ ਸਾਰੇ
1: ਚੇਂਜਸ ਆਉਣੇ,
0: ਹਾਂਜੀ ਸੋ ਕਾਫੀ ਸਾਰੇ ਚੇਂਜਸ ਆ ਰਹੇ ਨੇ, ਈਵਨ ਕੰਟੈਂਟ ਨੂੰ ਲੈ ਕੇ, ਕੰਟੈਂਟ ਨੂੰ ਜਿਹੜਾ ਟੈਸਟਿੰਗ ਦੇ ਲਈ ਵੀ ਹੁਣ ਏ ਆਈ ਲਾ ਦਿੱਤੇ ਗਏ, ਪਹਿਲਾਂ ਹੀ ਏ ਆਈ ਸੀ ਪਰ ਹੁਣ ਹੋਰ ਜ਼ਿਆਦਾ ਬਰੀਕੀ ਦੇ ਨਾਲ ਉਹਨੂੰ ਚੈੱਕ ਕੀਤਾ ਜਾਊਗਾ ਅਤੇ ਜੋ ਵੀ ਉਹਦੇ ਨਤੀਜੇ ਨੇ ਮੈਟਾ ਤੁਹਾਡੇ ਕੋਲ ਰਿਟਰਨ 'ਚ ਲੈ ਰਿਹਾ ਵਾ, ਇਸ ਗਰੰਟੀ ਨਹੀਂ ਸਾਡੀ ਕੋਈ। ਹਾਂ ਫਿਰ ਜਾ ਕੇ ਅੱਗੇ ਤੁਹਾਨੂੰ ਕੋਈ ਪ੍ਰੋਬਲਮ ਹੁੰਦੀ ਹੈ ਤਾਂ ਤੁਸੀਂ ਉਸ ਚੀਜ਼ ਦੇ ਜ਼ਿੰਮੇਵਾਰ ਹੋ। ਸੋ ਕੁੱਲ ਮਿਲਾ ਕੇ ਜੋ ਵੀ ਤੁਸੀਂ ਪਾਇਆ ਵਾ, ਜੇ ਉਹ ਤੁਹਾਨੂੰ ਨਹੀਂ ਭੁਗਤਾਨ ਕਰਦੇ, ਉਹ ਕਹਿ ਦਿੰਦੇ ਵੀ ਨਹੀਂ ਇਹ ਕੰਟੈਂਟ ਭਾਈ ਤੇਰਾ ਨਹੀਂ ਗਾ, ਇਹਦੇ ਉੱਤੇ ਰਿਪੋਰਟਿੰਗ ਦਾ ਅਸਰ ਹੋਇਆ ਵਾ, ਅਤੇ ਸ਼ਾਇਦ ਫਿਰ ਤੁਹਾਡਾ ਨਹੀਂ। ਸੋ ਬੜਾ ਸਾਰਾ ਕੁਛ ਹੈ ਜਿਹੜਾ ਹਾਲੇ ਧੁੰਦਲੇਪਨ ਦੇ ਵਿੱਚ, ਪਰ ਫਿਰ ਮੈਂ ਤਾਂ ਇਹੀ ਕਹੂੰਗਾ ਵੀ
1: ਕਲੀਅਰ ਹੋ ਜਾਏਗਾ,
0: ਚੈੱਕ ਕਰ ਲਿਓ ਇੱਕ ਵਾਰੀ, ਉਹ ਨਾ ਹੋਵੇ ਕੋਈ ਇੱਦਾਂ ਦਾ ਕੁਛ ਔਨ ਰਿਹਾ ਹੋਵੇ ਤੁਹਾਡਾ। ਵੈਸੇ ਤਾਂ ਹੋ ਸਕਦਾ ਬਾਅਦ 'ਚ ਵੀ ਚੇਂਜ ਹੋ ਸਕਦਾ ਹੋਵੇ, ਪਰ ਐਨੀਵੇ ਚਲੋ ਇਹ 30 ਤਰੀਕ ਤੋਂ ਕੁਛ ਮੁੱਖ ਦੀ ਗੱਲ, ਨਵੇਂ ਕਾਨੂੰਨ ਆਉਣੇ, ਫਿਰ ਇਹਨੂੰ ਚੰਗੀ ਤਰ੍ਹਾਂ ਤੁਹਾਡੇ ਨਾਲ ਫਿਰ ਕਿਸੇ ਦਿਨ ਸਾਂਝ ਪਾ ਲਾਂਗੇ। ਗੱਲ ਆਪਾਂ ਕਰ ਰਹੇ ਸਾਂ ਕਿ ਆਪਾਂ ਪਾਤੀ ਸੀ ਭਲਾ
1: ਖਾਣ, ਪਾਤਾ ਸੀ
0: ਨਹੀਂ ਨਹੀਂ ਖਾਣ ਪਾਤਾ ਸੀ ਆਪਾਂ, ਕਿ ਹੁਣ ਤਾਂ ਆਪਾਂ ਚੱਲੇ ਹਾਂ ਸੱਚ ਕਿ ਸੋਰੀ। ਹਾਂ ਆਪਾਂ ਖਾਣ ਪਾਏ ਕਿ 60ਵੀਂ ਘੋੜੀ ਆਈ, ਚੋਰਾਂ ਦੇ ਪਸੰਦ ਨਾ ਨਹੀਂ ਪਾਇਆ, ਫਿਰ ਆਪਾਂ ਪਾਉਂਦੇ ਹੀ ਨਹੀਂ ਆ। ਗੱਲ ਦੱਸੋ ਫਿਰ
1: ਆਪਾਂ, ਤੁਸੀਂ ਦੱਸਿਆ ਸੀਗਾ ਉਹ ਪਰਜਾਈ ਵਾਲਾ, ਮੈਂ ਤਾਂ ਉਹ ਵੀ ਭੁੱਲ ਗਈ, ਮੇਰੇ ਤਾਂ ਦਿਮਾਗ ਤੋਂ ਨਿਕਲ ਗਿਆ ਉਹ ਵੀ ਕੀ ਸੀਗਾ।
0: ਹਾਂ ਫਿਰ ਆਪਾਂ ਪਾਉਂਦੇ ਨਹੀਂ ਆ ਕਿ ਫਿਰ ਆਪਾਂ ਕਿਉਂ ਇਸ ਪਾਣੀ ਚ ਪਾਣਾ,
1: ਦੱਸ ਉਹਨੂੰ ਤੁਸੀਂ ਬੋਲ ਕੇ ਫਿਰ ਛੱਡਤੀ ਗੱਲ।
0: ਹਾਂਜੀ
1: ਕੁਇਕਲੀ ਦੱਸ ਦੇਣਾ ਸੀਗਾ,
0: ਨਹੀਂ ਹੁਣ
1: ਜਲਦੀ ਜਲਦੀ ਬੋਲ ਕੇ ਤੁਸੀਂ ਆਪਣੇ,
0: ਟਾਈਮ ਹੀ ਹੋ ਗਿਆ ਨਾ। ਨਹੀਂ 60ਵੀਂ ਘੋੜੀ ਆਈ ਤੇ ਚੋਰਾਂ ਦੇ ਪਸੰਦ ਨਾ ਆਈ, ਮਤਲਬ ਮੰਨ ਲਓ ਆਪਣੀ ਔਕਾਤ ਤੋਂ ਵੱਧ ਕੇ ਤੁਸੀਂ ਕੋਈ ਚੀਜ਼ ਲੈ ਲਈ, ਬਹੁਤ ਜ਼ਿਆਦਾ ਤੁਸੀਂ ਐਫਰਟ ਕਰ ਲਿਆ ਜਾਂ ਖਰਚਾ ਕਰ ਲਿਆ, ਪਰ ਜਿਹਦੇ ਲਈ ਕੀਤਾ ਉਹਨੂੰ ਪਸੰਦ ਹੀ ਨਹੀਂ ਆਇਆ, ਉਹ ਤੁਹਾਡੇ ਐਫਰਟ ਕਿਸੇ ਕੰਮ ਹੀ ਨਹੀਂ ਆਇਆ ਹਨਾ। ਮੰਨ ਲਓ ਜਦੋਂ ਆਪਾਂ ਪ੍ਰੋਗਰਾਮ ਕੀਤਾ ਵਾ, ਐਫਰਟ ਕਰਤੇ ਤੁਸੀਂ ਵੀ ਚੱਲ ਕੇ ਘਰੋਂ ਆ ਗਏ ਹੋ, ਅਤੇ ਮੰਨ ਲਓ ਕੋਈ ਕਹੇ ਵੀ ਮੈਨੂੰ ਤਾਂ ਯਾਰ ਪਸੰਦ ਹੀ ਨਹੀਂ ਆਇਆ ਅੱਜ, ਉੱਥੇ ਫਿਰ ਆਪਾਂ ਇੱਕ ਇਹ ਕਹਿ ਸਕਦੇ ਹਾਂ ਵੀ 60ਵੀਂ ਘੋੜੀ ਆਈ ਚੋਰਾਂ ਨੂੰ ਪਸੰਦ ਨਾ ਆਏ ਹਨਾ। ਸੋ ਇਹ ਸਿਰਫ
1: ਬੱਕਰੇ ਕੀ ਜਾਨ ਚਲੀ ਗਈ, ਖਾਣੇ ਵਾਲੇ ਕੋ ਮਜ਼ਾ ਹੀ ਨਹੀਂ ਆਇਆ।
0: ਹਾਂ ਐਗਜੈਕਟਲੀ, ਬਸ ਉਹੀ ਚੀਜ਼ ਹੈ,
1: ਉਹਦੀ ਹਿੰਦੀ ਕਰਤੀ ਮੈਂ,
0: ਐਗਜੈਕਟਲੀ ਉਹ ਚੀਜ਼ ਹੈ। ਤੇ ਚਲੀਏ ਫਿਰ ਆਪਾਂ ਲਈਏ,
1: ਉਮੀਦ ਕਰਦੇ ਹਾਂ ਤੁਹਾਨੂੰ ਸਾਰਿਆਂ ਨੂੰ ਵਧੀਆ ਲੱਗਿਆ ਹੋਣਾ ਅੱਜ ਦਾ ਪ੍ਰੋਗਰਾਮ, ਤੇ ਇਸ ਤਰੀਕੇ ਨਾਲ ਹੋਰ ਵਧੀਆ ਵਧੀਆ ਪ੍ਰੋਗਰਾਮ ਅਸੀਂ ਲੈ ਕੇ ਆਵਾਂਗੇ ਹਰ ਰੋਜ਼, ਤੇ ਤੁਸੀਂ ਬਣੇ ਰਹੋ, ਸੁਣਦੇ ਰਹੋ ਰੇਡੀਓ, ਹਾਂਜੀ
0: 1674 AM।

0: ਪਾਜੀ ਇੱਕ ਪਾਸੇ ਮੋਰਗੇਜ ਉੱਤੇ ਗਰੋਸਰੀ ਤੇ ਹੁਣ ਇਲੈਕਟ੍ਰਿਸਿਟੀ ਬਿਲਸ ਵੀ ਰਾਕੇਟ ਬਣ ਗਏ ਨੇ।
1: ਹੁਣ ਟੈਨਸ਼ਨ ਛੱਡੋ ਜੀ, ਗਵਰਨਮੈਂਟ ਦੀ ਨਵੀਂ ਬੈਟਰੀ ਰੀਬੇਟ ਨਾਲ ਹੁਣ ਸੋਲਰ ਤੇ ਬੈਟਰੀ ਲਗਵਾਉਣਾ ਹੋ ਗਿਆ ਹੋਰ ਵੀ ਆਸਾਨ। ਬਿਜਲੀ ਦਾ ਬਿੱਲ ਘੱਟ, ਟੈਨਸ਼ਨ ਵੀ ਘੱਟ।
0: ਫਿਰ ਲਵਾਈਏ ਕਿੱਥੋਂ?
1: ਸਨ ਕਰੰਟ ਵਾਲਿਆਂ ਕੋਲੋਂ। 2012 ਤੋਂ ਮੈਲਬਨ ਦੀ ਇੱਕ ਭਰੋਸੇਮੰਦ ਅਤੇ ਅਵਾਰਡ ਵਿਨਿੰਗ ਸੋਲਰ ਕੰਪਨੀ।
0: ਅੱਜ ਹੀ ਸਨ ਕਰੰਟ ਨੂੰ ਕਾਲ ਕਰੋ ਤੇ ਆਪਣਾ ਫ੍ਰੀ ਅਸੈਸਮੈਂਟ ਬੁੱਕ ਕਰੋ 0406-021-246 ਤੇ।
2: ਕਿੱਥੇ ਵੱਜ ਗਈ ਤੇਰੀ ਗੱਡੀ?
3: ਗੱਡੀ ਤਾਂ ਠੀਕ ਹੋਜੂ, ਪਰ ਇੰਸ਼ੋਰੈਂਸ ਵਾਲਿਆਂ ਨੂੰ, ਲੀਗਲ ਵਾਲਿਆਂ ਨੂੰ ਇੱਥੇ ਪ੍ਰਦੇਸ਼ ਵਿੱਚ ਸਮਝਾਉਂਗਾ ਕਿਵੇਂ?
2: ਤੇਰੇ ਵਾਂਗ ਕਿੰਨੇ ਹੀ ਆਪਣੇ ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ 'ਚ ਦੂਰ ਕੀਤੀ ਹੈ ਸਿੰਘ ਸਮੈਸ਼ ਰਿਪੇਅਰ ਵਾਲਿਆਂ ਨੇ। ਇਹਨਾਂ ਦੇ ਕੋਲ ਆਪਣੀ ਮਾਂ ਬੋਲੀ 'ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ, ਆਲ ਮੇਜਰ ਐਂਡ ਮਾਈਨਰ ਐਕਸੀਡੈਂਟਲ ਲਾਈਫ ਟਾਈਮ ਵਾਰੰਟੀ ਨਾਲ ਵਰਕ ਐਂਡ ਪੇਂਟ, ਫ੍ਰੀ ਲੋਨ ਕਾਰ ਦੀ ਸਰਵਿਸ ਮਿਲਦੀ ਹੈ, ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ਡ ਕੰਮ ਅਤੇ ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 0383-85-7048 ਤੇ। ਸਿੰਘ ਸਮੈਸ਼ ਰਿਪੇਅਰ, 8 ਗ੍ਰੇਸ ਵੇ, ਰੇਵਨ ਹਾਲ।
4: ਸੋਨਾ ਚਾਹੀਦਾ,
5: ਭਰੋਸਾ ਚਾਹੀਦਾ,
4: ਕੁਆਲਿਟੀ ਤੇ ਬਾਈਬੈਕ ਵੀ ਚਾਹੀਦਾ। ਚਲੇ ਆਓ ਦਿੱਲੀ ਜੁਐਲਰਸ, ਸਟਾਕਲੈਂਡ ਪੁਆਇੰਟ ਕੁੱਕ ਵਿਖੇ, ਜਿੱਥੇ 22 ਕੈਰੇਟ ਗੋਲਡ, ਕਲਾਸੀ ਸਿਲਵਰ, ਡੈਜ਼ਲਿੰਗ ਡਾਇਮੰਡਸ ਅਤੇ ਜੈਮਸਟੋਨਸ, ਕਸਟਮ ਜੁਐਲਰੀ ਤੁਹਾਡੇ ਆਰਡਰ ਤੇ ਰੈਡੀ। ਪੁਰਾਣਾ ਸੋਨਾ ਬਾਈਬੈਕ ਐਂਡ ਐਕਸਚੇਂਜ ਤੁਰੰਤ। ਕੈਸ਼ ਚਾਹੀਦਾ? ਗੋਲਡ ਲੋਨ ਈਜ਼ੀ ਐਂਡ ਸੇਫ, ਰਿਪੇਅਰ, ਬੁਲੀਅਨ ਬਾਇੰਗ, ਸੈਲਿੰਗ ਸਭ ਇੱਕ ਹੀ ਜਗ੍ਹਾ ਤੇ ਉਹ ਵੀ ਵਾਜਬ ਰੇਟ ਤੇ। ਦਿੱਲੀ ਜੁਐਲਰਸ, 310/2 ਮੇਨ ਸਟ੍ਰੀਟ, ਪੁਆਇੰਟ ਕੁੱਕ। ਕਾਲ 0493-536-042।
6: ਦਿਨ ਭਰ ਦੇ ਕੰਮਾਂ ਕਾਰਾਂ 'ਚ ਘਰ ਪੈਸੇ ਭੇਜਣਾ ਸ਼ਾਮਿਲ ਕਰਨਾ ਚਾਹੁੰਦੇ ਹੋ? ਜ਼ਿੰਦਗੀ ਤੁਹਾਨੂੰ ਚਾਹੇ ਜਿੱਥੇ ਵੀ ਲੈ ਜਾਵੇ, ਵਰਲਡ ਰੈਮਿਟ ਨਾਲ ਤੁਸੀਂ ਆਪਣੇ ਫੋਨ ਤੋਂ ਹੀ ਜਲਦੀ ਤੇ ਸੁਰੱਖਿਅਤ ਪੈਸੇ ਭੇਜ ਸਕਦੇ ਹੋ, ਉਹ ਵੀ ਵਧੀਆ ਰੇਟਾਂ ਤੇ ਘੱਟ ਫੀਸਾਂ ਨਾਲ। ਸਭ ਤੋਂ ਰੁਝੇਵੇਂ ਵਾਲੇ ਦਿਨਾਂ 'ਚ ਵੀ ਤੁਹਾਡੇ ਆਪਣਿਆਂ ਦਾ ਸਾਥ ਨਿਭਾਉਣਾ ਹੁਣ ਬਹੁਤ ਆਸਾਨ ਹੈ। ਅੱਜ ਹੀ ਵਰਲਡ ਰੈਮਿਟ ਐਪ ਡਾਊਨਲੋਡ ਕਰੋ ਅਤੇ ਹਰ ਟ੍ਰਾਂਸਫਰ ਨਾਲ ਆਪਣੇ ਘਰ ਦੇ ਹੋਰ ਨੇੜੇ ਮਹਿਸੂਸ ਕਰੋ।

0: ਤੁਸੀਂ ਸੁਣ ਰਹੇ ਹੋ ਇਸ ਪ੍ਰੋਗਰਾਮ ਦਾ ਰਿਪੀਟ ਬ੍ਰੌਡਕਾਸਟ।
1: ਰੇਡੀਓ ਹਾਂਜੀ ਸੁਣ ਰਹੇ ਸਮੂਹ ਸਰੋਤਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਦੀਦਾਰ ਸਿੰਘ, ਆਓ ਉਸ ਪਰਮੇਸ਼ਰ ਰੂਪ ਦੀ ਗੱਲ ਕਰਦੇ ਹਾਂ ਜਿਸ ਬਾਬਤ ਗੁਰਬਾਣੀ ਦੇ ਅੰਦਰ ਆਖਿਆ ਗਿਆ ਹੈ, ਆਪ ਨਾਰਾਇਣ ਕਲਾ ਧਾਰ ਜਗ ਮਹਿ ਪਰਵਰਿਓ। ਇਹਨਾਂ ਬਚਨਾਂ ਦੇ ਵਿੱਚ ਭੱਟ ਕੀਰਤ ਜੀ ਨੇ ਗੁਰੂ ਨਾਨਕ ਦੇਵ ਮਹਾਰਾਜ ਜੀ ਨੂੰ ਉਸ ਪਰਮੇਸ਼ਰ ਦਾ ਰੂਪ, ਨਾਰਾਇਣ ਦਾ ਰੂਪ ਦੱਸਿਆ ਹੈ। ਭਾਈ ਗੁਰਦਾਸ ਜੀ ਨੇ ਵੀ ਆਪਣੀਆਂ ਵਾਰਾਂ ਦੇ ਵਿੱਚ ਗੁਰੂ ਨਾਨਕ ਸਾਹਿਬ ਜੀ ਨੂੰ ਸਭ ਤੋਂ ਵੱਡਾ ਪੀਰ ਆਖਿਆ ਹੈ, ਜ਼ਾਹਰ ਪੀਰ ਜਗਤ ਗੁਰ ਬਾਬਾ। ਆਓ ਸਭ ਤੋਂ ਵੱਡੇ ਪੀਰ ਆਪ ਪਰਮੇਸ਼ਰ ਰੂਪ ਪਹਿਲੀ ਜੋਤ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਜੀਵਨ ਬਾਰੇ ਜਾਣਨ ਦੀ ਕੋਸ਼ਿਸ਼ ਕਰਦੇ ਹਾਂ, ਕਿਉਂਕਿ ਉਹਨਾਂ ਦਾ ਜੀਵਨ ਬਹੁਤ ਵਿਸ਼ਾਲ ਹੈ। ਦੁਨੀਆਂ ਦੀਆਂ ਸਾਰੀਆਂ ਦਿਸ਼ਾਵਾਂ ਦੇ ਵਿੱਚ ਜਾ ਕੇ ਗੁਰੂ ਨਾਨਕ ਸਾਹਿਬ ਨੇ ਯਾਤਰਾਵਾਂ ਕੀਤੀਆਂ ਅਤੇ ਭੁੱਲੀ ਭਟਕੀ ਹੋਈ ਲੁਕਾਈ ਨੂੰ ਸਿੱਧੇ ਰਾਹ ਪਾਇਆ। ਐਸੇ ਸਤਿਗੁਰੂ ਜੀ ਦਾ ਪ੍ਰਕਾਸ਼ 1469 ਈਸਵੀ ਨੂੰ ਰਾਏ ਭੋਏ ਦੀ ਤਲਵੰਡੀ, ਜੋ ਹੁਣ ਪਾਕਿਸਤਾਨ ਵਿਖੇ ਹੈ, ਉੱਥੇ ਮਹਿਤਾ ਕਾਲੂ ਜੀ ਦੇ ਘਰ ਮਾਤਾ ਤ੍ਰਿਪਤਾ ਜੀ ਦੀ ਕੁੱਖ ਤੋਂ ਹੋਇਆ। ਜਨਮ ਸਾਖੀਆਂ ਦੇ ਵਿੱਚ ਜ਼ਿਕਰ ਮਿਲਦਾ ਹੈ ਕਿ ਸਭ ਤੋਂ ਪਹਿਲਾਂ ਗੁਰੂ ਨਾਨਕ ਸਾਹਿਬ ਜੀ ਦੇ ਦਰਸ਼ਨ ਦਾਈ ਦੌਲਤਾਂ ਨੇ ਕੀਤੇ ਸੀ। ਜਦੋਂ ਅਜੇ ਗੁਰੂ ਨਾਨਕ ਸਾਹਿਬ ਜੀ ਦਾ ਪ੍ਰਕਾਸ਼ ਨਹੀਂ ਹੋਇਆ ਸੀ, ਉਸ ਤੋਂ ਪਹਿਲਾਂ ਦਾਈ ਦੌਲਤਾਂ ਦੇ ਵੱਲੋਂ ਮਹਿਤਾ ਕਾਲੂ ਜੀ ਦੇ ਅੱਗੇ ਬਹੁਤ ਸਾਰੀਆਂ ਡਿਮਾਂਡਾਂ ਰੱਖੀਆਂ ਗਈਆਂ ਸਨ ਕਿ ਮੈਨੂੰ ਧਨ ਦਿੱਤਾ ਜਾਵੇ, ਪਦਾਰਥ ਦਿੱਤੇ ਜਾਣ, ਖਾਣ ਵਾਸਤੇ ਅਨੇਕਾਂ ਤਰ੍ਹਾਂ ਦੀਆਂ ਵਸਤਾਂ ਦਿੱਤੀਆਂ ਜਾਣ। ਪਰ ਜਿਉਂ ਹੀ ਦਾਈ ਦੌਲਤਾਂ ਨੇ ਗੁਰੂ ਨਾਨਕ ਸਾਹਿਬ ਰੱਬੀ ਅਵਤਾਰ ਦਾ ਦਰਸ਼ਨ ਕੀਤਾ ਤਾਂ ਜਿਸ ਦਾ ਨਾਂ ਦੌਲਤਾਂ ਸੀ, ਅੱਜ ਗੁਰੂ ਨਾਨਕ ਸਾਹਿਬ ਜੀ ਦੇ ਦਰਸ਼ਨ ਕਰਕੇ ਉਹ ਅਸਲ ਦੇ ਵਿੱਚ ਦੌਲਤਮੰਦ ਹੋ ਗਈ। ਦਾਈ ਦੌਲਤਾਂ ਤੋਂ ਇਲਾਵਾ ਬੇਬੇ ਨਾਨਕੀ ਜੀ, ਜਿਹੜੇ ਗੁਰੂ ਨਾਨਕ ਸਾਹਿਬ ਜੀ ਦੇ ਵੱਡੇ ਭੈਣ ਜੀ ਸਨ, ਇਹਨਾਂ ਨੇ ਵੀ ਗੁਰੂ ਨਾਨਕ ਦੇਵ ਜੀ ਨੂੰ ਰੱਬੀ ਅਤੇ ਦਰਗਾਹੀ ਪੁਰਖ ਦੇ ਰੂਪ ਵਿੱਚ ਸਵੀਕਾਰ ਕਰ ਲਿਆ ਸੀ। ਸਮਾਂ ਬਤੀਤ ਹੁੰਦਾ ਹੈ, ਮਹਿਤਾ ਕਾਲੂ ਜੀ ਆਪ ਵੀ ਪਟਵਾਰੀ ਸਨ ਅਤੇ ਉਹਨਾਂ ਨੇ ਗੁਰੂ ਨਾਨਕ ਸਾਹਿਬ ਜੀ ਦੀ ਵਿੱਦਿਆ ਦਾ ਚੰਗਾ ਪ੍ਰਬੰਧ ਕੀਤਾ। ਪਹਿਲਾਂ ਪਾਂਧੇ ਦੇ ਕੋਲ ਗੁਰੂ ਨਾਨਕ ਸਾਹਿਬ ਜੀ ਨੂੰ ਭੇਜਿਆ ਗਿਆ, ਮੌਲਵੀਆਂ ਦੇ ਕੋਲ ਭੇਜਿਆ ਗਿਆ ਅਤੇ ਹੋਰ ਅੱਖਰੀ ਵਿੱਦਿਆ, ਹਿਸਾਬ ਕਿਤਾਬ ਜਿੰਨੀ ਵੀ ਲੋੜ ਸੀ ਉਸਦਾ ਪ੍ਰਬੰਧ ਮਹਿਤਾ ਕਾਲੂ ਜੀ ਦੇ ਵੱਲੋਂ ਕੀਤਾ ਗਿਆ ਤਾਂ ਜੋ ਗੁਰੂ ਨਾਨਕ ਸਾਹਿਬ ਚੰਗੀ ਵਿੱਦਿਆ ਹਾਸਲ ਕਰਕੇ ਸਮਾਜ ਦੇ ਵਿੱਚ ਚੰਗੀ ਨੌਕਰੀ ਲੈ ਸਕਣ, ਚੰਗਾ ਰੁਤਬਾ ਹਾਸਲ ਕਰ ਸਕਣ। ਕਿਉਂਕਿ ਮਹਿਤਾ ਕਾਲੂ ਜੀ ਨਹੀਂ ਜਾਣਦੇ ਸਨ ਕਿ ਗੁਰੂ ਨਾਨਕ ਸਾਹਿਬ ਤੇ ਆਪ ਉਸ ਅਕਾਲ ਪੁਰਖ ਦਾ ਰੂਪ ਸਨ। ਪਰ ਗੁਰੂ ਨਾਨਕ ਸਾਹਿਬ ਜੀ ਦੇ ਜਿਹੜੀ ਦੁਨਿਆਵੀ ਵਿੱਦਿਆ ਲਈ ਜਾਂ ਅੱਖਰੀ ਵਿੱਦਿਆ ਲਈ, ਉਹਨਾਂ ਅੱਖਰਾਂ ਦੇ ਦੁਆਰਾ ਵੀ ਗੁਰੂ ਨਾਨਕ ਦੇਵ ਜੀ ਨੇ ਆਪਣੇ ਉਸਤਾਦਾਂ ਨੂੰ ਉਸ ਪਰਮੇਸ਼ਰ ਦੀ ਗੱਲ ਸਮਝਾਈ ਅਤੇ ਇਹ ਸਭ ਕੁਝ ਸਾਨੂੰ ਉਹਨਾਂ ਦੀ ਗੁਰਬਾਣੀ ਦੇ ਵਿੱਚੋਂ ਸਾਕਸ਼ਾਤ ਮਿਲ ਜਾਂਦਾ ਹੈ। ਗੁਰੂ ਨਾਨਕ ਦੇਵ ਜੀ ਨੇ ਜਿੱਥੇ ਵੱਖ ਵੱਖ ਰਾਗਾਂ ਦੇ ਵਿੱਚ ਬਾਣੀ ਦੀ ਰਚਨਾ ਕੀਤੀ, ਉੱਥੇ ਹੀ ਗੁਰੂ ਨਾਨਕ ਸਾਹਿਬ ਜੀ ਦੀ ਬਾਣੀ ਦੇ ਵਿੱਚ ਵੱਖ ਵੱਖ ਭਾਸ਼ਾਵਾਂ ਦੇ ਸ਼ਬਦ ਮਿਲਦੇ ਨੇ। ਇੱਥੋਂ ਪਤਾ ਲੱਗ ਜਾਂਦਾ ਹੈ ਕਿ ਗੁਰੂ ਨਾਨਕ ਦੇਵ ਜੀ ਨੂੰ ਅਰਬੀ, ਫਾਰਸੀ ਅਤੇ ਹੋਰ ਬੇਅੰਤ ਭਾਸ਼ਾਵਾਂ ਦਾ ਗਿਆਨ ਸੀ। ਸਮੇਂ ਦੇ ਨਾਲ ਜਦੋਂ ਗੁਰੂ ਨਾਨਕ ਸਾਹਿਬ ਜੀ ਥੋੜ੍ਹੇ ਵੱਡੇ ਹੁੰਦੇ ਨੇ ਅਤੇ ਮਹਿਤਾ ਕਾਲੂ ਜੀ ਦੇ ਵੱਲੋਂ ਉਹਨਾਂ ਨੂੰ ਜਨੇਊ ਪਾਉਣ ਦੀ ਰਸਮ ਅਦਾ ਕਰਨ ਦੇ ਲਈ ਕਿਹਾ ਜਾਂਦਾ ਹੈ, ਜਿਸ ਦੇ ਵਿੱਚ ਗੁਰੂ ਨਾਨਕ ਸਾਹਿਬ ਜੀ ਸਮੁੱਚੀ ਲੁਕਾਈ ਨੂੰ ਇੱਕ ਨਵਾਂ ਵਿਜ਼ਨ ਦਿੰਦੇ ਨੇ ਅਤੇ ਪੰਡਿਤ ਨੂੰ ਇਹ ਆਖਦੇ ਨੇ ਕਿ ਜੇਕਰ ਇਸ ਸੂਤ ਦੇ ਧਾਗੇ ਦੇ ਵਿੱਚ ਦਇਆ, ਜਤ, ਸਤ ਵਰਗੇ ਗੁਣ ਨੇ ਫਿਰ ਤਾਂ ਮੈਂ ਇਸ ਨੂੰ ਧਾਰਨ ਕਰਾਂਗਾ, ਪਰ ਜੇਕਰ ਇਸ ਜਨੇਊ ਦੇ ਵਿੱਚ ਦਇਆ ਨਹੀਂ, ਜਤ ਨਹੀਂ, ਸਤ ਨਹੀਂ ਤਾਂ ਮੈਂ ਇਹੋ ਜਿਹੇ ਜਨੇਊ ਨੂੰ ਧਾਰਨ ਨਹੀਂ ਕਰੂੰਗਾ ਜਿਹੜਾ ਜਦੋਂ ਸਰੀਰ ਖਤਮ ਹੁੰਦਾ ਹੈ ਉਸ ਦੇ ਨਾਲ ਖਤਮ ਹੋ ਜਾਵੇਗਾ। ਗੁਰੂ ਨਾਨਕ ਸਾਹਿਬ ਜੀ ਦੀ ਬਾਣੀ ਦੇ ਵਿੱਚੋਂ ਹੀ ਇਸ ਗੱਲ ਦੀ ਗਵਾਹੀ ਮਿਲਦੀ ਹੈ। ਆਸਾ ਦੀ ਵਾਰ ਦੇ ਵਿੱਚ ਗੁਰੂ ਨਾਨਕ ਸਾਹਿਬ ਜੀ ਨੇ ਬਚਨ ਕੀਤੇ ਨੇ, ਦਇਆ, ਕਪਾਹ, ਸੰਤੋਖ, ਸੂਤ ਜਤ ਗੰਢੀ ਸਤ ਵਟ ਇਹ ਚਨੇਉ ਜੀ ਕਾ ਹਈ ਤਾਂ ਪਾਂਡੇ ਘੱਤ। ਸੋ ਇਸ ਤਰ੍ਹਾਂ ਗੁਰੂ ਨਾਨਕ ਸਾਹਿਬ ਜੀ ਨੇ ਜਨੇਊ ਪਾਉਣ ਤੋਂ ਸਾਫ਼ ਇਨਕਾਰ ਕਰ ਦਿੱਤਾ। ਸਮਾਂ ਬਤੀਤ ਹੁੰਦਾ ਹੈ, ਗੁਰੂ ਨਾਨਕ ਸਾਹਿਬ ਜੀ ਖੇਤਾਂ ਦੇ ਵਿੱਚ ਪਸ਼ੂਆਂ ਨੂੰ ਚਾਰਨ ਦੇ ਲਈ ਜਾਂਦੇ ਨੇ, ਦੁਨਿਆਵੀ ਕੰਮ ਧੰਦੇ ਦੇ ਵਿੱਚ ਪ੍ਰਵਿਰਤ ਕਰਨ ਦੇ ਲਈ ਮਹਿਤਾ ਕਾਲੂ ਜੀ ਨੇ ਗੁਰੂ ਨਾਨਕ ਸਾਹਿਬ ਜੀ ਨੂੰ 20 ਰੁਪਏ ਦੇ ਕੇ ਸੱਚਾ ਸੌਦਾ ਕਰਨ ਦੇ ਲਈ ਵੀ ਭੇਜਿਆ, ਪਰ ਗੁਰੂ ਨਾਨਕ ਸਾਹਿਬ ਜੀ ਨੇ ਉਸ ਸਮੇਂ ਉਹਨਾਂ ਪੈਸਿਆਂ ਦਾ ਜਿਹੜੇ ਲੋੜਵੰਦ ਜਾਂ ਭੁੱਖੇ ਸਾਧੂ ਸਨ ਉਹਨਾਂ ਨੂੰ ਪ੍ਰਸ਼ਾਦਾ ਪਾਣੀ ਛਕਾ ਦਿੱਤਾ। ਸੋ ਇਸ ਗੱਲ ਤੋਂ ਮਹਿਤਾ ਕਾਲੂ ਜੀ ਨੂੰ ਗੁੱਸਾ ਵੀ ਆਇਆ ਅਤੇ ਇਸ ਘਟਨਾ ਤੋਂ ਬਾਅਦ ਬੇਬੇ ਨਾਨਕੀ ਜੀ ਅਤੇ ਗੁਰੂ ਨਾਨਕ ਸਾਹਿਬ ਜੀ ਦੇ ਭਾਈਆ ਜੈ ਰਾਮ ਜੀ ਗੁਰੂ ਨਾਨਕ ਦੇਵ ਜੀ ਨੂੰ ਆਪਣੇ ਕੋਲ ਸੁਲਤਾਨਪੁਰ ਲੋਧੀ ਵਿਖੇ ਬੁਲਾ ਲੈਂਦੇ ਨੇ, ਕਿਉਂਕਿ ਭਾਈ ਜੈ ਰਾਮ ਜੀ ਮੋਦੀਖਾਨੇ ਦੇ ਵਿੱਚ ਨੌਕਰੀ ਕਰਦੇ ਸਨ ਅਤੇ ਉੱਥੇ ਹੀ ਉਹਨਾਂ ਨੇ ਗੁਰੂ ਨਾਨਕ ਸਾਹਿਬ ਜੀ ਨੂੰ ਵੀ ਨੌਕਰੀ 'ਤੇ ਲਵਾ ਦਿੱਤਾ। ਸੋ ਉੱਥੇ ਵੀ ਗੁਰੂ ਨਾਨਕ ਦੇਵ ਜੀ ਨੇ ਕਈ ਮਹਾਨ ਕੌਤਕ ਕੀਤੇ, ਕਰਾਮਾਤਾਂ ਕੀਤੀਆਂ, ਇੱਥੋਂ ਤੱਕ ਕਿ ਗੁਰੂ ਨਾਨਕ ਸਾਹਿਬ ਉਸ ਪਰਮੇਸ਼ਰ ਦੀ ਬੰਦਗੀ ਦੇ ਵਿੱਚ ਇੰਨੇ ਲੀਨ ਰਹਿੰਦੇ ਸਨ ਕਿ ਮੋਦੀਖਾਨੇ ਦੇ ਵਿੱਚ ਵੀ 13-13 ਤੋਲ ਕੇ ਲੋਕਾਂ ਨੂੰ ਇਹ ਸਮਝਾਇਆ ਕਿ ਇਹ ਸਭ ਕੁਝ ਉਸ ਪਰਮਾਤਮਾ ਦਾ ਹੈ। ਧਨ ਪਦਾਰਥ ਦੌਲਤ ਤੇ ਹੋਰ ਇਸ ਤਰ੍ਹਾਂ ਦੀਆਂ ਵਸਤਾਂ ਦਾ ਕੋਈ ਹੰਕਾਰ ਨਹੀਂ ਕਰਨਾ ਚਾਹੀਦਾ। ਸੁਲਤਾਨਪੁਰ ਰਹਿੰਦਿਆਂ ਹੀ ਗੁਰੂ ਨਾਨਕ ਸਾਹਿਬ ਜੀ ਹਰ ਰੋਜ਼ ਵੇਈਂ ਨਦੀ ਦੇ ਕੰਢੇ ਤੇ ਇਸ਼ਨਾਨ ਕਰਨ ਦੇ ਲਈ ਜਾਂਦੇ। ਇੱਕ ਦਿਨ ਜਦੋਂ ਗੁਰੂ ਨਾਨਕ ਦੇਵ ਜੀ ਇਸ਼ਨਾਨ ਕਰਨ ਦੇ ਲਈ ਗਏ ਤੇ ਕੁਝ ਦਿਨ ਅਲੋਪ ਰਹਿੰਦੇ ਨੇ। ਜਨਮ ਸਾਖੀਆਂ ਦੇ ਵਿੱਚ ਇਹ ਜ਼ਿਕਰ ਮਿਲਦਾ ਹੈ ਕਿ ਗੁਰੂ ਨਾਨਕ ਸਾਹਿਬ ਉਸ ਸਮੇਂ ਉਸ ਪਰਮੇਸ਼ਰ ਦੀ ਬੰਦਗੀ ਦੇ ਵਿੱਚ ਲੀਨ ਰਹੇ ਸਨ। ਗੁਰੂ ਨਾਨਕ ਸਾਹਿਬ ਪਰਮੇਸ਼ਰ ਦੀ ਦਰਗਾਹ ਦੇ ਵਿੱਚ ਜਾਂਦੇ ਨੇ, ਜਿੱਥੋਂ ਉਹਨਾਂ ਨੂੰ ਇਹ ਉਪਦੇਸ਼ ਮਿਲਦਾ ਹੈ ਕਿ ਤੂੰ ਸੰਸਾਰ 'ਤੇ ਜਾ ਕੇ ਸਮੁੱਚੀ ਲੋਕਾਈ ਦਾ ਭਲਾ ਕਰਨਾ ਹੈ। ਮੈਂ ਪਾਰ ਬ੍ਰਹਮ ਪਰਮੇਸ਼ਰ ਹੈ, ਤੂੰ ਗੁਰ ਪਰਮੇਸ਼ਰ ਹੈ। ਇਸ ਤਰ੍ਹਾਂ ਦੇ ਬਚਨ ਸਾਨੂੰ ਜਨਮ ਸਾਖੀਆਂ ਦੇ ਵਿੱਚੋਂ ਮਿਲਦੇ ਨੇ। ਸੋ ਉਸ ਸਮੇਂ 2-3 ਦਿਨ ਜਦੋਂ ਗੁਰੂ ਨਾਨਕ ਦੇਵ ਜੀ ਵੇਈਂ ਨਦੀ ਦੇ ਵਿੱਚ ਅਲੋਪ ਰਹਿੰਦੇ ਨੇ ਅਤੇ ਵੇਈਂ ਨਦੀ 'ਚੋਂ ਜਦੋਂ ਨਿਕਲਦੇ ਨੇ ਅਤੇ ਉੱਥੋਂ

ਨਿਕਲਦਿਆਂ ਸਾਰ ਹੀ ਇਹ ਹੌਕਾ ਦਿੰਦੇ ਨੇ, ਨਾ ਕੋ ਹਿੰਦੂ ਨਾ ਕੋ ਮੁਸਲਮਾਨ, ਕਿ ਸਮੁੱਚੀ ਮਾਨਵਤਾ ਉਸ ਪਰਮੇਸ਼ਰ ਦੀ ਅਕਾਲ ਪੁਰਖ ਦੀ ਬਣਾਈ ਹੈ। ਸਭ ਮਹਿ ਜੋਤ, ਜੋਤ ਮਹਿ ਸੋਏ, ਤਿਸ ਦੇ ਚਾਨਣ ਸਭ ਮਹਿ ਚਾਨਣ ਹੋਏ।

ਜੀ ਨੇ ਆਪਣੀਆਂ ਵਾਰਾਂ ਦੇ ਵਿੱਚ ਕੀਤਾ ਹੈ ਕਿ ਜਦੋਂ ਗੁਰੂ ਨਾਨਕ ਸਾਹਿਬ ਯਾਤਰਾਵਾਂ 'ਤੇ ਜਾਂਦੇ ਨੇ ਅਤੇ ਉੱਥੇ ਕਾਜ਼ੀਆਂ ਦੇ ਵੱਲੋਂ ਗੁਰੂ ਨਾਨਕ ਸਾਹਿਬ ਨੂੰ ਪੁੱਛਿਆ ਜਾਂਦਾ ਹੈ, ਪੁੱਛਣ ਫੋਲ ਕਿਤਾਬ ਨੂੰ, ਹਿੰਦੂ ਵੱਡਾ ਕਿ ਮੁਸਲਮਾਨ ਹੋਈ, ਕਿ ਮੁਸਲਮਾਨ ਵੱਡਾ ਹੈ ਜਾਂ ਹਿੰਦੂ ਵੱਡਾ ਹੈ। ਪਰ ਗੁਰੂ ਨਾਨਕ ਸਾਹਿਬ ਜੀ ਨੇ ਸਮੁੱਚੀ ਮਾਨਵਤਾ ਦੀ ਭਲਾਈ ਹਿੱਤ ਇਹ ਜਵਾਬ ਦਿੱਤਾ ਸੀ ਕਿ ਸ਼ੁਭ ਕਰਮਾਂ ਵਾਜੋਂ ਦੋਨੋਂ ਰੋਈ, ਜੇਕਰ ਕਿਸੇ ਦੇ ਨੇਕ ਕਰਮ ਨਹੀਂ ਉਹ ਭਾਵੇਂ ਹਿੰਦੂ ਹੈ ਉਹ ਵੀ ਨੀਚ ਹੈ, ਜੇਕਰ ਉਹ ਮੁਸਲਮਾਨ ਹੈ ਅਤੇ ਉਸਦੇ ਨੇਕ ਕਰਮ ਨਹੀਂ ਅਤੇ ਉਹ ਵੀ ਆਪਣੇ ਆਪ ਨੂੰ ਵੱਡਾ ਨਾ ਜਾਣੇ, ਅਸਲ ਦੇ ਵਿੱਚ ਕਾਫਰ ਉਹ ਹੈ। ਇਸ ਤਰ੍ਹਾਂ ਦੇ ਬ੍ਰਹਮੰਡੀ ਵਿਚਾਰ ਦਿੰਦਿਆਂ ਹੋਇਆਂ ਸੁਲਤਾਨਪੁਰ ਲੋਧੀ ਤੋਂ ਹੀ ਗੁਰੂ ਨਾਨਕ ਸਾਹਿਬ ਜੀ ਨੇ ਸਮੁੱਚੀ ਦੁਨੀਆ ਦਾ ਭ੍ਰਮਣ ਕੀਤਾ। ਵੱਖ ਵੱਖ ਥਾਵਾਂ 'ਤੇ ਜਾਂਦੇ ਨੇ, ਹਿੰਦੂ ਧਰਮ ਦੇ ਜਿਹੜੇ ਵੱਡੇ ਵੱਡੇ ਤੀਰਥ ਨੇ ਹਰਿਦੁਆਰ ਜਾਂਦੇ ਨੇ, ਰਿਸ਼ੀਕੇਸ਼ ਜਾਂਦੇ ਨੇ ਅਤੇ ਹੋਰ ਬਹੁਤ ਸਾਰੇ ਤੀਰਥ ਅਸਥਾਨਾਂ 'ਤੇ ਜਾ ਕੇ ਭੁੱਲੀ ਅਤੇ ਭਟਕੀ ਹੋਈ ਲੁਕਾਈ ਨੂੰ ਸਿੱਧੇ ਰਾਹ 'ਤੇ ਪਾਉਂਦੇ ਨੇ ਅਤੇ ਇੱਕ ਪਰਮੇਸ਼ਰ ਦਾ ਰਸਤਾ ਦੱਸ ਕੇ ਉਹਨਾਂ ਦਾ ਕਲਿਆਣ ਕਰਦੇ ਨੇ। ਇਸੇ ਤਰ੍ਹਾਂ ਹੀ ਹਿੰਦੂ ਧਰਮ ਤੋਂ ਇਲਾਵਾ ਜਿਹੜੇ ਮੁਸਲਮਾਨਾਂ ਦੇ ਜ਼ਿਆਰਤ ਕਰਨ ਵਾਲੇ ਵੱਡੇ ਵੱਡੇ ਅਸਥਾਨ ਸਨ, ਉੱਥੇ ਵੀ ਗੁਰੂ ਨਾਨਕ ਸਾਹਿਬ ਜੀ ਨੇ ਪਹੁੰਚ ਕੇ ਉਹਨਾਂ ਨੂੰ ਇੱਕ ਅੱਲਾ ਦਾ ਸੰਦੇਸ਼ ਦਿੱਤਾ ਅਤੇ ਇਹ ਗੱਲ ਦ੍ਰਿੜ ਕਰਵਾਈ ਕਿ ਜੇਕਰ ਕੋਈ ਮੁਸਲਮਾਨ ਹੈ ਤਾਂ ਉਹ ਅਸਲ ਦੇ ਵਿੱਚ ਮੁਸਲਮਾਨਾਂ ਵਾਲੇ ਕੰਮ ਕਰੇ। ਕਿਉਂਕਿ ਜਦੋਂ ਅਸੀਂ ਗੁਰਬਾਣੀ ਪੜ੍ਹਦੇ ਹਾਂ ਤਾਂ ਗੁਰਬਾਣੀ ਦੇ ਅੰਦਰ ਇਹੀ ਉਪਦੇਸ਼ ਹੈ ਕਿ ਮੁਸਲਮਾਨ ਮੋਮ ਦਿਲ ਹੋਵੇ, ਉਸ ਵਿੱਚ ਕੋਈ ਕਠੋਰਤਾ ਨਾ ਹੋਵੇ, ਸਗੋਂ ਉਹ ਸਾਰਿਆਂ ਦੇ ਨਾਲ ਪ੍ਰੇਮ ਕਰਨ ਵਾਲਾ ਹੋਵੇ। ਜੇਕਰ ਕੋਈ ਹਿੰਦੂ ਹੈ ਤਾਂ ਉਹ ਅਸਲ ਦੇ ਵਿੱਚ ਹਿੰਦੂਆਂ ਵਾਲੇ ਕਰਮ ਕਰੇ। ਇਹਨਾਂ ਦੋਨਾਂ ਧਰਮਾਂ ਦੇ ਤੀਰਥ ਅਸਥਾਨਾਂ 'ਤੇ ਜਾ ਕੇ ਗੁਰੂ ਨਾਨਕ ਸਾਹਿਬ ਜੀ ਨੇ ਜਿੱਥੇ ਇਹਨਾਂ ਨੂੰ ਉਪਦੇਸ਼ ਦਿੱਤਾ, ਉੱਥੇ ਹੀ ਉਸ ਸਮੇਂ ਇੱਕ ਧਿਰ ਸਿੱਧਾਂ ਅਤੇ ਯੋਗੀਆਂ ਦੀ ਸੀ, ਜਿਹੜੇ ਇਹ ਕਹਿੰਦੇ ਸਨ ਕਿ ਸੰਸਾਰ ਦੇ ਨਾਲ ਸਾਡਾ ਕੋਈ ਨਾਤਾ ਨਹੀਂ। ਉਹ ਬਹੁਤ ਸਾਰੀਆਂ ਕਠਿਨ ਤਪੱਸਿਆਵਾਂ ਅਤੇ ਸਾਧਨਾਵਾਂ ਕਰਕੇ ਆਪਣੇ ਸਰੀਰ ਨੂੰ ਕਸ਼ਟ ਦਿੰਦੇ ਸਨ, ਸਰੀਰ ਨੂੰ ਕਸ਼ਟ ਦੇ ਕੇ ਆਪਣੀਆਂ ਉਮਰਾਂ ਵੱਡੀਆਂ ਕਰ ਲੈਣੀਆਂ। ਪਰ ਉਹਨਾਂ ਨੂੰ ਇਹ ਨਹੀਂ ਪਤਾ ਸੀ ਕਿ ਇਸ ਉਮਰ ਨੂੰ ਵੱਡਾ ਕਰਕੇ ਜਾਂ ਸਰੀਰ ਨੂੰ ਕਸ਼ਟ ਦੇ ਕੇ, ਕਾਇਆ ਨੂੰ ਦੁੱਖ ਦੇ ਕੇ ਕੋਈ ਸਾਨੂੰ ਵਧੇਰੇ ਪ੍ਰਾਪਤੀ ਨਹੀਂ ਹੋਵੇਗੀ। ਇਹ ਸੋਝੀ ਵੀ ਫਿਰ ਉਹਨਾਂ ਨੂੰ ਗੁਰੂ ਨਾਨਕ ਸਾਹਿਬ ਵੀ ਦਿੰਦੇ ਨੇ ਜਦੋਂ ਉਹਨਾਂ ਦੇ ਨਾਲ ਗੋਸ਼ਟ ਕਰਦੇ ਨੇ, ਜੋ ਪਾਵਨ ਗੁਰਬਾਣੀ ਸਿੱਧ ਗੋਸ਼ਟ ਰਾਮ ਕਲੀ ਰਾਗ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚ ਦਰਜ ਹੈ। ਉਸ ਦੇ ਵਿੱਚ ਗੁਰੂ ਨਾਨਕ ਸਾਹਿਬ ਜੀ ਦੀਆਂ ਬੜੀਆਂ ਡੂੰਘੀਆਂ ਵਿਚਾਰਾਂ ਜੋ ਸਵਾਲ ਜਵਾਬ ਰੂਪ ਦੇ ਵਿੱਚ ਨੇ ਉਹ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਵਿੱਚ ਦਰਜ ਹੈ। ਗੁਰੂ ਨਾਨਕ ਸਾਹਿਬ ਜੀ ਨੇ ਇਹਨਾਂ ਨੂੰ ਇਹ ਦੱਸਿਆ ਸੀ ਕਿ ਤੁਸੀਂ ਸੰਸਾਰ ਨੂੰ ਛੱਡ ਕੇ ਪਹਾੜਾਂ ਦੀਆਂ ਕੰਧਰਾਂ ਦੇ ਵਿੱਚ ਲੁਕਦੇ ਹੋ, ਪਰ ਜਦੋਂ ਤੁਹਾਨੂੰ ਭੁੱਖ ਲੱਗਦੀ ਹੈ ਤੇ ਖਾਣ ਦੇ ਲਈ ਪ੍ਰਸ਼ਾਦਾ ਪਾਣੀ ਮੰਗਣ ਲਈ ਤੇ ਫਿਰ ਤੁਹਾਨੂੰ ਪਹਾੜਾਂ ਤੋਂ ਉਤਰ ਕੇ ਗ੍ਰਸਤੀਆਂ ਦੇ ਘਰ ਹੀ ਜਾਣਾ ਪੈਂਦਾ ਹੈ। ਹੋਏ ਅਤੀਤ ਗ੍ਰਸਤ ਤਜ ਫਿਰ ਉਹਨੂੰ ਕਹਿ ਘਰ ਮੰਗਣ ਜਾਈ, ਗ੍ਰਸਤ ਨੂੰ ਛੱਡ ਕੇ ਤੁਸੀਂ ਤੇ ਅਤੀਤ ਹੋ ਜਾਂਦੇ ਹੋ, ਪਰ ਜਦੋਂ ਫਿਰ ਭੁੱਖ ਲੱਗਦੀ ਹੈ ਤੇ ਫਿਰ ਇਹਨਾਂ ਗ੍ਰਸਤੀਆਂ ਦੇ ਘਰ ਜਾ ਕੇ ਤੁਹਾਨੂੰ ਮੰਗ ਕੇ ਖਾਣਾ ਪੈਂਦਾ। ਕਿਉਂਕਿ ਗ੍ਰਸਤ ਦੀ ਪ੍ਰਧਾਨਤਾ ਤੇ ਗੁਰੂ ਨਾਨਕ ਦੇਵ ਜੀ ਨੇ ਬਹੁਤ ਜ਼ੋਰ ਦਿੱਤਾ ਹੈ। ਗੁਰੂ ਨਾਨਕ ਸਾਹਿਬ ਜੀ ਆਪ ਵੀ ਗ੍ਰਸਤੀ ਸਨ, ਦੋ ਪੁੱਤਰ ਗੁਰੂ ਸਾਹਿਬ ਜੀ ਦੇ ਘਰ ਜਨਮ ਲੈਂਦੇ ਨੇ, ਬਾਬਾ ਸ਼੍ਰੀ ਚੰਦ ਜੀ, ਬਾਬਾ ਲਖਮੀ ਦਾਸ ਜੀ। ਇਸ ਕਰਕੇ ਗੁਰੂ ਨਾਨਕ ਸਾਹਿਬ ਜੀ ਜਿੱਥੇ ਆਪ ਗ੍ਰਸਤੀ ਸਨ ਉੱਥੇ ਹੀ ਉਹਨਾਂ ਨੇ ਆਪਣੇ ਸਿੱਖਾਂ ਨੂੰ ਵੀ ਨਾਮ ਜਪਣ ਦਾ, ਕਿਰਤ ਕਰਨ ਦਾ, ਵੰਡ ਕੇ ਛਕਣ ਦਾ ਉਪਦੇਸ਼ ਦਿੱਤਾ ਹੈ, ਨਾ ਕਿ ਇਸ ਸੰਸਾਰ ਦੀਆਂ ਜ਼ਿੰਮੇਵਾਰੀਆਂ ਤੋਂ ਭੱਜ ਕੇ ਪਹਾੜਾਂ ਦੀਆਂ ਕੰਧਰਾਂ ਦੇ ਵਿੱਚ ਲੁਕ ਜਾਣ ਦਾ। ਸੋ ਇਸ ਤਰ੍ਹਾਂ ਗੁਰੂ ਨਾਨਕ ਸਾਹਿਬ ਜੀ ਨੇ ਆਪਣਾ ਸਮੁੱਚਾ ਜੀਵਨ ਹੀ ਮਾਨਵਤਾ ਦੀ ਭਲਾਈ ਦੇ ਵਿੱਚ ਉਸ ਪਰਮੇਸ਼ਰ ਦੀ ਯਾਦ ਦੇ ਵਿੱਚ ਲਗਾ ਦਿੱਤਾ। ਗੁਰੂ ਨਾਨਕ ਸਾਹਿਬ ਜੀ ਦੇ ਨਾਲ ਭਾਈ ਮਰਦਾਨਾ ਜੀ ਨੇ ਆਪਣਾ ਸਮੁੱਚਾ ਜੀਵਨ ਬਤੀਤ ਕੀਤਾ, ਸਮੁੱਚੇ ਸੰਸਾਰ ਦਾ ਭ੍ਰਮਣ ਕਰਕੇ ਅਖੀਰ ਗੁਰੂ ਨਾਨਕ ਸਾਹਿਬ ਜੀ ਕਰਤਾਰਪੁਰ ਵਿਖੇ ਆਣ ਕੇ ਆਪਣਾ ਟਿਕਾਣਾ ਕਰਦੇ ਨੇ, ਜਿਸ ਦਾ ਜ਼ਿਕਰ ਭਾਈ ਗੁਰਦਾਸ ਜੀ ਨੇ ਆਪਣੀਆਂ ਵਾਰਾਂ ਦੇ ਵਿੱਚ ਕੀਤਾ ਹੈ। ਫਿਰ ਬਾਬਾ ਆਇਆ ਕਰਤਾਰਪੁਰ, ਭੇਖ ਉਦਾਸੀ ਸਗਲ ਉਤਾਰਾ, ਪੈਰ ਸੰਸਾਰੀ ਕੱਪੜੇ, ਮੰਜੀ ਬੈਠ ਕੀਆ ਅਵਤਾਰਾ।

0: ਸੋ ਇੱਥੇ ਹੀ ਗੁਰੂ ਨਾਨਕ ਸਾਹਿਬ ਜੀ ਨੂੰ ਭਾਈ ਲਹਿਣਾ ਜੀ ਆ ਕੇ ਮਿਲਦੇ ਨੇ ਤੇ ਗੁਰੂ ਨਾਨਕ ਦੇਵ ਜੀ ਦੀ ਲੰਮਾ ਸਮਾਂ ਸੇਵਾ ਕਰਦੇ ਨੇ, ਉਹਨਾਂ ਦੇ ਹਰੇਕ ਹੁਕਮ ਦੀ ਪਾਲਣਾ ਸਤ ਕਰਕੇ ਮੰਨਦੇ ਨੇ। ਅਖੀਰ ਸਮਾਂ ਆਉਂਦਾ ਹੈ 1539 ਈਸਵੀ ਦਾ। ਗੁਰੂ ਨਾਨਕ ਦੇਵ ਜੀ ਨੇ ਆਪਣੇ ਹੁੰਦਿਆਂ ਹੀ ਗੁਰਿਆਈ ਦੀ ਜ਼ਿੰਮੇਵਾਰੀ ਗੁਰੂ ਅੰਗਦ ਦੇਵ ਮਹਾਰਾਜ ਜੀ ਨੂੰ ਬਖਸ਼ਿਸ਼ ਕੀਤੀ। ਭਾਈ ਗੁਰਦਾਸ ਜੀ ਨੇ ਇਸਦਾ ਵੀ ਜ਼ਿਕਰ ਕੀਤਾ ਹੈ, ਥਾਪਿਆ ਲਹਿਣਾ ਜੀਵਦੇ ਗੁਰਿਆਈ ਸਿਰ ਛਤਰ ਫਿਰਾਇਆ। ਇਹ ਗੁਰਿਆਈ ਦੀ ਪਰੰਪਰਾ ਨੂੰ ਗੁਰੂ ਨਾਨਕ ਸਾਹਿਬ ਜੀ ਨੇ ਸ਼ੁਰੂ ਕੀਤਾ ਤੇ ਆਪਣੇ ਜਿਉਂਦਿਆਂ ਜੀ ਹੀ ਭਾਈ ਲਹਿਣਾ ਜੀ ਨੂੰ ਆਪਣਾ ਅੰਗ ਬਣਾ ਕੇ ਗੁਰੂ ਅੰਗਦ ਦਾ ਨਾਮ ਦਿੱਤਾ ਤੇ ਇਹ ਹੁਕਮ ਕੀਤਾ ਕਿ ਹੁਣ ਕਰਤਾਰਪੁਰ ਛੱਡ ਕੇ ਖਡੂਰ ਸਾਹਿਬ ਦੀ ਧਰਤੀ ਤੇ ਜਾ ਕੇ ਤੁਸੀਂ ਗੁਰਸਿੱਖੀ ਨੂੰ ਪ੍ਰਫੁੱਲਤ ਕਰਨ ਦੇ ਲਈ ਅਗਲੇਰੇ ਮਹਾਨ ਕਾਰਜ ਕਰਨੇ ਹਨ ਤੇ ਸੰਗਤ ਨੂੰ ਸਿੱਧੇ ਰਸਤੇ ਪਾਉਣਾ ਹੈ। ਸੋ ਇਸ ਤਰ੍ਹਾਂ ਗੁਰੂ ਨਾਨਕ ਦੇਵ ਮਹਾਰਾਜ 1539 ਈਸਵੀ ਦੇ ਵਿੱਚ ਜੋਤੀ ਜੋਤ ਸਮਾ ਜਾਂਦੇ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਜੇ ਤੁਸੀਂ ਬਿਮਾਰ ਹੋ ਤਾਂ AI ਕੋਲ ਨਹੀਂ ਡਾਕਟਰ ਕੋਲ ਜਾਂਦੇ ਹੋ, ਫਿਰ ਕਾਨੂੰਨੀ ਮਸਲੇ ਵਿੱਚ ਫੈਸਲਾ ਖੁਦ ਕਿਉਂ? ਯਾਦ ਰੱਖੋ, ਡਿਲੇ ਇਨ ਲਾ ਇਜ਼ ਡੈਮੇਜ ਇਨ ਲਾਈਫ। ਫੈਮਿਲੀ ਇਸ਼ੂ, ਪ੍ਰਾਪਰਟੀ ਦਾ ਮਸਲਾ, ਕੋਈ ਇਮੀਗ੍ਰੇਸ਼ਨ ਦੀ ਸਮੱਸਿਆ ਜਾਂ ਕੋਈ ਵੀ ਕਾਨੂੰਨੀ ਮੈਟਰ, ਇੱਕੋ ਨਾਮ ਜੋ ਕੰਮ ਤੁਹਾਡੇ ਲਈ ਕਰਦੇ ਨੇ, ਬੰਸਲ ਲਾਇਰਸ। ਤੁਹਾਡਾ ਭਰੋਸਾ, ਸਾਡਾ ਤਜਰਬਾ ਤੇ ਜਿੱਤ ਆਪਣੀ। ਕਾਲ 422-905-860 ਔਰ ਵਿਜ਼ਿਟ bansallawyers.com.au.
2: Are you ready to start something? Do what you love? With 38 free TAFE courses and over 130 nationally recognised qualifications, including health, nursing, community services and justice, come to Kangan Institute, the Australian Large Training Provider of the Year 2022. No ATAR needed. It's time to unleash you at Kangan Institute. Call 13 TAFE to apply now or visit kangan.edu.au. Eligibility criteria applies. Some or all of this training is delivered with Victorian and Commonwealth Government funding. RTO 3077.
1: ਹੁਣ ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀਬੀ ਟੋਯੋਟਾ,
3: ਜਿੱਥੇ ਹੈ ਟੋਯੋਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਯੋਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰੀਬੀ ਟੋਯੋਟਾ ਦੇ ਨਾਲ।
1: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 Old G Long Road, Hoppers Crossing, Vairabi Toyota, the smart choice.
4: विक्टोरिया वासियों, क्या आपको गैस पर खाना बनाना पसंद है? कड़ाके की ठंड वाली रात में तुरंत गर्म हो जाने वाला घर, जब भी आपको जरूरत हो पूरे परिवार के लिए लगातार मिलने वाला गर्म पानी, तो जब तक आप इसका आनंद ले सकते हैं ले लीजिए, क्योंकि स्टेट लेबर इन सब पर बैन लगाने की योजना बना रही है। बैन केरल से कहिए कि आप नहीं चाहते कि कोई आपको बताए कि आपको अपने ही घर में खाना कैसे बनाना है, घर गर्म कैसे रखना है या नहाना कैसे है, पर जाकर गैस सब्सटीट्यूशन रोड मैप को नहीं कहें। डेविड डेविस MP द्वारा अधिकृत सदर मेट्रोपॉलिटन रीजन के सदस्य, लेवल 1, 670 चैपल स्ट्रीट, साउथ 11, davidavis.com.

0: ਪਿਛਲੇ ਸਾਲ ਮੈਨੂੰ ਮਾਨਸਿਕ ਸੱਟ ਲੱਗੀ ਸੀ। ਇਹ ਹੌਲੀ ਹੌਲੀ ਵੱਧਦੀ ਗਈ ਅਤੇ ਇੱਕ ਸਮਾਂ ਅਜਿਹਾ ਆਇਆ ਜਦੋਂ ਮੈਂ ਬਿਲਕੁਲ ਟੁੱਟ ਗਈ। ਮੇਰੀ ਟੀਮ ਦੇ ਮੈਂਬਰ ਲਗਾਤਾਰ ਮੇਰਾ ਹਾਲ ਚਾਲ ਪੁੱਛਦੇ ਰਹੇ ਅਤੇ ਮੈਨੂੰ ਆਪਣੇ ਨਾਲ ਜੁੜੇ ਹੋਣ ਦਾ ਅਹਿਸਾਸ ਕਰਵਾਉਂਦੇ ਰਹੇ। ਅਸੀਂ ਮਿਲ ਕੇ ਮੇਰੇ ਕੰਮ ਤੇ ਵਾਪਸ ਆਉਣ ਦਾ ਰਾਹ ਲੱਭਿਆ। ਦਿਨ ਵਿੱਚ ਕੁਝ ਘੰਟੇ ਕੰਮ ਕਰਨਾ ਵੀ ਮੇਰੀ ਸਿਹਤ ਜਾਬੀ ਵਿੱਚ ਬਹੁਤ ਅਹਿਮ ਰਿਹਾ ਹੈ। ਕੰਮ ਤੇ ਵਾਪਸ ਆਉਣ ਨਾਲ ਮੈਨੂੰ ਆਪਣੀ ਜ਼ਿੰਦਗੀ ਦਾ ਮਕਸਦ ਮੁੜ ਮਿਲ ਗਿਆ ਹੈ।
1: ਕੰਮ ਵਾਲੀ ਥਾਂ ਤੇ ਲੱਗੀ ਸੜ ਤੋਂ ਬਾਅਦ ਮੁੜ ਕੰਮ ਤੇ ਆਉਣਾ ਸੌਖਾ ਨਹੀਂ ਹੁੰਦਾ, ਪਰ ਇਹ ਆਪਣੀ ਜ਼ਿੰਦਗੀ ਮੁੜ ਲੀ ਤੇ ਲਿਆਉਣ ਦਾ ਇੱਕ ਅਹਿਮ ਹਿੱਸਾ ਹੈ। ਗੱਲ ਕਰਦੇ ਰਹੋ, ਯੋਜਨਾ ਬਣਾਉਂਦੇ ਰਹੋ, ਲੱਗੇ ਰਹੋ। ਵਰਕ ਸੇਫ ਰਿਟਰਨ ਟੂ ਵਰਕ ਲਿਖ ਕੇ ਸਰਚ ਕਰੋ।
2: ਕੀ ਚਾਹੀਦਾ? ਆਸਟ੍ਰੇਲੀਆ ਦਾ ਵੀਜ਼ਾ ਲਾਉਣਾ ਜਾਂ ਵੀਜ਼ੇ ਲਈ ਮਸ਼ਵਰਾ ਚਾਹੀਦਾ? ਮਿਲ ਜੂਗਾ। ਸਿੱਧੇ ਆਓ ਗਰੇਵਾਲ ਵੀਜ਼ਾ ਸੋਲੂਸ਼ਨ। ਆਸਟ੍ਰੇਲੀਆ ਵਿੱਚ ਹਰ ਤਰ੍ਹਾਂ ਦੀਆਂ ਵੀਜ਼ਾ ਲੋੜਾਂ ਲਈ ਇੱਕ ਭਰੋਸੇਯੋਗ ਨਾਮ, ਜੋ ਸਟੱਡੀ ਵੀਜ਼ਾ, ਸਕਿਲਡ ਵੀਜ਼ਾ, ਐਮਪਲੋਇਰ ਸਪੋਂਸਰਡ ਵੀਜ਼ਾ, ਡਾਮਾ, ਪੇਰੈਂਟ ਪਾਰਟਨਰ ਤੇ ਵਿਜ਼ਿਟਰ ਵੀਜ਼ੇ ਵਿੱਚ ਡੀਲ ਕਰਦੇ ਨੇ। ਹੁਣੇ ਕਾਲ ਕਰੋ ਪ੍ਰਤਿੰਦਰ ਗਰੇਵਾਲ ਨੂੰ 0490054596। ਗਰੇਵਾਲ ਵੀਜ਼ਾ ਸੋਲੂਸ਼ਨਸ .com.au ਤੇ ਜਾਓ। ਆਓ ਤੁਹਾਡਾ ਕੋਈ ਹੱਲ ਕਰੀਏ।
3: Attention, ladies and gentlemen, this is your captain. 30 flights, Melbourne to India, ya Pakistan, Sydney to India, ya Pakistan, kithe bhi ja sakti hai.
2: Attention, please. Dil kehta hai, kar jana hai. Flight search karke thak gaye. Switch karo, Hi-Fi Travel Stay, your local travel agency. Rated 4.9 star on Google. Book now, pay later. Flight book karni hai? Aaj hi call karo 1300-533-311 te. Ya online book karo hi-fitravels.com.au te. Haan ji haan.

ਰੇਡੀਓ ਹਾਂਜੀ 1674 ਐਮ ਦੇ ਉੱਤੇ ਤੁਹਾਡਾ ਸਾਰਿਆਂ ਦਾ ਸਵਾਗਤ ਜੀ ਇਨਸਾਈਟ ਰਿਪੋਰਟ ਦੇ ਵਿੱਚ ਜੀ ਇਹਨੂੰ ਆਖਦੇ ਹਾਂ ਦੋ ਤਿੰਨ ਅਲੱਗ ਅਲੱਗ ਰਿਪੋਰਟਾਂ ਤੁਹਾਡੇ ਤੱਕ ਲੈ ਕੇ ਆਏ ਹਾਂ ਪਹਿਲੀ ਰਿਪੋਰਟ ਜਿਹੜੀ ਹੈਗੀ ਹੈ ਬਗੈਰ ਸਮਾਂ ਗਵਾਇਆ ਬੋਤਸਵਾਨਾ ਤੋਂ ਅਫਰੀਕਨ ਕੰਟਰੀ ਤੋਂ ਵੈਸੇ ਦੂਸਰੀ ਰਿਪੋਰਟ ਵੀ ਅਫਰੀਕਨ ਕੰਟਰੀ ਦੇ ਨਾਲ ਹੀ ਜੁੜੀ ਹੋਈ ਹੈ ਪਰ ਉਹ ਇੱਕ ਹੋਰ ਤਰੀਕੇ ਦੀ ਰਿਪੋਰਟ ਹੈਗੀ ਹੈ ਸੋ ਇਨਸਾਈਟ ਰਿਪੋਰਟ ਦੇ ਵਿੱਚ ਪਹਿਲੀ ਰਿਪੋਰਟ ਜਿਹੜੀ ਬੋਤਸਵਾਨਾ ਤੋਂ ਉੱਥੇ ਪਤਾ ਚੱਲਿਆ ਹੈ ਕਿ 23 ਹਾਥੀਆਂ ਦੀ ਹੱਤਿਆ ਕੀਤੀ ਗਈ ਹੈ 23 ਹਾਥੀਆਂ ਦਾ ਕਤਲ ਕੀਤਾ ਗਿਆ ਕਿਉਂਕਿ ਬੋਤਸਵਾਨਾ ਦੇ ਵਿੱਚ ਜਿਹੜੇ ਇੰਡੀਪੈਂਡੈਂਸ ਡੇ ਹੈ ਬੋਤਸਵਾਨਾ ਦਾ ਉਹ ਮਨਾਉਣ ਦੇ ਲਈ ਬੋਤਸਵਾਨਾ ਇੱਕ ਲੈਂਡਲੌਕਡ ਕੰਟਰੀ ਹੈ ਅਫਰੀਕਾ ਦੇ ਵਿੱਚ ਪੈ ਜਾਂਦੀ ਹੈ ਔਰ 70% ਬੋਤਸਵਾਨਾ ਦਾ ਜਿਹੜਾ ਜ਼ਮੀਨੀ ਹਿੱਸਾ ਹੈਗਾ ਉਹ ਰੇਤੀਲਾ ਸਾਊਥ ਅਫਰੀਕਾ ਦਾ ਬਿਲਕੁਲ ਗੁਆਂਢ ਲੱਗਦਾ ਹੈਗਾ ਬੋਤਸਵਾਨਾ ਨੂੰ ਔਰ ਇੱਥੇ ਸਵਾਨਾ ਨਾਮ ਦੀ ਇੱਕ ਲੈਂਗੁਏਜ ਜਿਹੜੀ ਹੈ ਜ਼ਿਆਦਾਤਰ ਹਿੱਸੇ ਦੇ ਵਿੱਚ ਬੋਲੀ ਜਾਂਦੀ ਹੈ ਸਾਰੇ ਹੀ ਸਵਾਨਾ ਨਹੀਂ ਬੋਲਦੇ ਹੈਗੇ ਅਲੱਗ ਅਲੱਗ ਲੈਂਗੁਏਜਿਜ਼ ਹੈਗੀਆਂ ਨੇ ਸਵਾਨਾ ਹੈ ਕਲੰਗਾ ਹੈ ਸਾਨ ਅਲੱਗ ਅਲੱਗ ਭਾਸ਼ਾਵਾਂ ਨੇ 86% ਇਸ ਮੁਲਕ ਦੀ ਪਾਪੂਲੇਸ਼ਨ ਕ੍ਰਿਸਚੈਨਿਟੀ ਹੈ ਬਾਕੀ 7-8% ਨੋ ਰਿਲੀਜਨ ਯਾਨੀ ਕਿਸੇ ਵੀ ਧਰਮ ਦੇ ਵਿੱਚ ਯਕੀਨ ਨਹੀਂ ਰੱਖਦੇ ਹੈਗੇ ਆਜ਼ਾਦੀ ਇਸ ਮੁਲਕ ਨੇ 30 ਸਪਤੰਬਰ ਨੂੰ ਹਾਸਲ ਕੀਤੀ ਸੀ ਬਰਤਾਨੀਆ ਜਿਨ੍ਹਾਂ ਨੇ ਦੁਨੀਆ ਦੇ ਬਾਕੀ ਹਿੱਸਿਆਂ 'ਤੇ ਕਬਜ਼ਾ ਕੀਤਾ ਹੋਇਆ ਸੀ ਇੱਥੇ ਵੀ ਕਬਜ਼ਾ ਕੀਤਾ ਹੋਇਆ ਸੀ ਔਰ ਆਬਾਦੀ ਦੇ ਮਾਮਲੇ ਦੇ ਵਿੱਚ ਦੂਸਰੇ ਅਫਰੀਕੀ ਮੁਲਕਾਂ ਵਰਗਾ ਨਹੀਂ ਹੈਗਾ ਬੋਤਸਵਾਨਾ ਕਿਉਂਕਿ ਜ਼ਿਆਦਾਤਰ ਹਿੱਸਾ ਰੇਤੀਲਾ ਇਸ ਕਰਕੇ ਇੱਥੇ ਜਿਹੜਾ ਬੋਤਸਵਾਨਾ ਦਾ ਪਾਪੂਲੇਸ਼ਨ ਹੈ ਉਹ ਇੰਨੀ ਜ਼ਿਆਦਾ ਨਹੀਂ ਹੈਗੀ ਦੁਨੀਆ ਦਾ 130-140 ਨੰਬਰ ਦੇ ਉੱਤੇ ਇਹ ਮੁਲਕ ਆਉਂਦਾ ਹੋਊਗਾ ਆਬਾਦੀ ਦੇ ਮਾਮਲੇ ਦੇ ਵਿੱਚ ਪਰ ਐਗਰੀਕਲਚਰ ਦੇ ਉੱਤੇ ਬਹੁਤ ਜ਼ਿਆਦਾ ਡਿਪੈਂਡ ਰਹਿੰਦੇ ਹੈਗੇ ਨੇ ਅੱਜ ਦੀ ਤਰੀਕ ਦੇ ਵਿੱਚ ਹਾਲਾਂਕਿ ਇੱਥੇ ਜਿਹੜੀਆਂ ਕਰੋਪਸ ਨੇ ਉਹ ਟਿਪੀਕਲ ਕਰੋਪਸ ਨੇ ਉੱਥੇ ਦੇ ਮਿਲਟ ਜਿਹੜੇ ਅਲੱਗ ਅਲੱਗ ਕਿਸਮ ਦੇ ਹੁੰਦੇ ਨੇ ਉਹ ਉਗਾਉਂਦੇ ਨੇ ਉਹ ਸੌਰਗਮ ਕਰਕੇ ਇੱਕ ਦੋ ਅਲੱਗ ਅਲੱਗ ਰੰਗ ਦਾ ਇੱਕ ਮਿਲਟ ਹੁੰਦਾ ਹੁੰਦਾ ਵੈਸੇ ਇੰਡੀਅਨ ਮਿਲਟ ਵੀ ਉਹਨੂੰ ਕਹਿ ਲੈਂਦੇ ਆਪਾਂ ਜਵਾਰ ਵੀ ਮੰਨ ਲੈਂਦੇ ਹਾਂ ਉਹਨੂੰ ਉੱਥੇ ਸੌਰਗਮ ਕਹਿੰਦੇ ਨੇ ਕੋਪੀਜ਼ ਕਰਕੇ ਹੁੰਦਾ ਇੱਕ ਖੇਤੀਬਾੜੀ ਦੇ ਵਿੱਚ ਇਹ ਵੀ ਇੱਕ ਮੈਨੂੰ ਪਤਾ ਨਹੀਂ ਹੁਣ ਕੋਪੀਜ਼ ਕੀ ਹੁੰਦਾ ਬਟ ਮੈਨੂੰ ਜੋ ਪਤਾ ਲੱਗਿਆ ਮੈਂ ਉਹ ਤੁਹਾਨੂੰ ਦੱਸਦਾ ਮੁੱਕਦੀ ਜੀ ਗੱਲ ਇਹ ਹੈਗੀ ਹੈ ਕਿ ਇਹ ਮੁਲਕ ਕੋਈ ਅੱਡਾ ਤਗੜਾ ਮੁਲਕ ਨਹੀਂ ਹੈਗਾ ਅੱਡਾ ਅਮੀਰ ਮੁਲਕ ਨਹੀਂ ਹੈਗਾ ਦੱਖਣੀ ਹਿੱਸੇ 'ਚ ਪੈਂਦਾ ਆਬਾਦੀ ਇੱਥੇ ਇਨਸਾਨਾਂ ਦੀ ਬੇਸ਼ੱਕ ਘੱਟ ਹੋ ਸਕਦੀ ਹੈ ਹਾਥੀਆਂ ਦੀ ਬਹੁਤ ਜ਼ਿਆਦਾ ਇਨਫੈਕਟ ਹਾਥੀਆਂ ਦੀ ਆਬਾਦੀ ਦੇ ਮਾਮਲੇ ਦੇ ਵਿੱਚ ਦੇਸ਼ ਦੁਨੀਆ ਦਾ ਸਭ ਤੋਂ ਵੱਡਾ ਦੇਸ਼ ਹੈ ਪਿਛਲੇ ਹਫ਼ਤੇ ਇੱਥੇ ਬਰਤਾਨੀਆ ਤੋਂ ਆਜ਼ਾਦੀ ਦੀ 60ਵੀਂ ਵਰ੍ਹੇਗੰਢ ਮਨਾਈ ਜਾਣੀ ਸੀ ਮਨਾਈ ਗਈ ਇਨਫੈਕਟ ਅਤੇ ਪੂਰੇ ਦੇਸ਼ ਦੇ ਵਿੱਚ ਅਲੱਗ ਅਲੱਗ ਸਮਾਰੋਹ ਅਲੱਗ ਅਲੱਗ ਪ੍ਰੋਗਰਾਮ ਹੋਏ ਨੇ ਉੱਥੇ ਹੋਸਟ ਕੀਤੇ ਗਏ ਨੇ ਔਰ ਇਸ ਦਰਮਿਆਨ ਜਿਹੜਾ ਉੱਥੇ ਦਾ ਸੈਰ ਸਪਾਟਾ ਮੰਤਰਾਲਾ ਸੀ ਉਹਨਾਂ ਨੇ ਇੱਕ ਲਾਇਸੈਂਸ ਜਾਰੀ ਕੀਤਾ ਸੀਗਾ ਜਿਸ ਦੇ ਵਿੱਚ 23 ਹਾਥੀਆਂ ਅਤੇ ਦੂਸਰੇ ਜੰਗਲੀ ਜਾਨਵਰਾਂ ਦੇ ਸ਼ਿਕਾਰ ਦੀ ਇਜਾਜ਼ਤ ਦਿੱਤੀ ਗਈ ਸੀ ਹੁਣ ਬੋਤਸਵਾਨਾ ਦੀ ਇੱਕ ਐਲੀਫੈਂਟ ਪ੍ਰੋਟੈਕਸ਼ਨ ਅਥਾਰਟੀ ਵੀ ਹੈ ਛੋਟੀ ਜਿਹੀ ਹੈ ਕੋਈ ਅੱਡੀ ਵੱਡੀ ਲੌਬੀ ਨਹੀਂ ਹੈਗੀ ਉਹਨਾਂ ਦੀ ਕੋਈ ਬਹੁਤ ਜ਼ਿਆਦਾ ਇੰਪ੍ਰੈਸਿਵ ਲੌਬੀ ਨਹੀਂ ਹੈਗੀ ਪਰ ਉਹਨਾਂ ਨੇ ਪਹਿਲਾਂ ਹੀ ਗੱਲ ਕਹੀ ਸੀਗੀ ਕਿ ਇੰਨੇ ਵੱਡੀ ਗਿਣਤੀ ਦੇ ਵਿੱਚ ਹਾਥੀਆਂ ਨੂੰ ਮਾਰਨ ਦੀ ਲੋੜ ਨਹੀਂ ਹੈਗੀ ਇਨਫੈਕਟ ਉਹਨਾਂ ਨੇ ਇੱਕ ਕਿਸਮ ਦੀ ਚੇਤਾਵਨੀ ਵੀ ਦਿੱਤੀ ਸੀ ਕਿ ਜੇ ਇੰਡੀਪੈਂਡੈਂਸ ਡੇ ਦੇ ਪ੍ਰੋਗਰਾਮ ਦੇ ਵਿੱਚ ਹਾਥੀਆਂ ਨੂੰ ਮਾਰਦੀ ਹੈ ਸਰਕਾਰ ਤਾਂ ਇਹ ਇੱਕ ਗਲਤ ਸੁਨੇਹਾ ਚੱਲ ਜੂਗਾ ਇਹਦਾ ਮਤਲਬ ਇਹ ਹੈ ਕਿ ਦੇਸ਼ ਦੇ ਦੂਸਰੇ ਲੋਕ ਵੀ ਹਾਥੀ ਜਿਹੜੇ ਨੇ ਉਹ ਮਾਰ ਸਕਦੇ ਨੇ ਇਹ ਇਸ ਕਰਕੇ ਮਾਰੇ ਹੁਣ ਸਵਾਲ ਇਹ ਉੱਠਦਾ ਹੈ ਕਿ ਇਹ ਹਾਥੀ ਕਿਉਂ ਮਾਰੇ ਗਏ ਸਰਕਾਰ ਨੇ ਇਹ ਇਜਾਜ਼ਤ ਕਿਉਂ ਦਿੱਤੀ ਕਿਉਂਕਿ ਸਰਕਾਰ ਨੇ ਇੱਕ ਬਹੁਤ ਵੱਡੀ ਦਾਵਤ ਦੇਣੀ ਸੀ ਬਹੁਤ ਵੱਡਾ ਡਿਨਰ ਪ੍ਰੋਗਰਾਮ ਆਯੋਜਿਤ ਕਰਨਾ ਸੀ ਸਰਕਾਰੀ ਜਿਸ 'ਚ ਸਰਕਾਰੀ ਮਹਿਮਾਨ ਆਉਣੇ ਸੀ ਸਰਕਾਰ ਦੇ ਨਾਲ ਜੁੜੇ ਹੋਏ ਮੰਤਰੀ ਸੰਤਰੀ ਸੀਗੇ ਅਤੇ ਹੋਰ ਦੇਸ਼ ਦੇ ਕੁਛ ਕੁ ਚੁਨਿੰਦਾ ਵੈਸੇ ਤਾਂ ਅਮੀਰ ਮੁਲਕ ਨਹੀਂ ਹੈਗਾ ਪਰ ਕੁਛ ਕੁ ਚੁਨਿੰਦਾ ਲੋਕਾਂ ਨੂੰ ਉੱਥੇ ਸੱਦਣਾ ਸੀ ਉਹਨਾਂ ਲੋਕਾਂ ਨੂੰ ਜਦੋਂ ਸੱਦਣਾ ਸੀ ਤਾਂ ਉਹਨਾਂ ਦੇ ਅੱਗੇ ਜਿਹੜਾ ਮਾਸ ਭਰੋਸਿਆ ਜਾਣਾ ਸੀ ਉਹ ਹਾਥੀ ਦਾ ਮਾਸ ਸੀਗਾ ਸੋ ਹੁਣ ਔਰ ਵੈਸੇ ਵੀ ਹਾਥੀ ਦਾ ਮਾਸ ਤਾਂ ਉਹਨਾਂ ਨੇ ਚਲੋ ਦੇਤਾ ਪਰ ਬੋਤਸਵਾਨਾ ਵਰਗੇ ਮੁਲਕ ਨੇ ਜਿਹੜੇ ਅਫਰੀਕਨ ਮੁਲਕ ਨੇ ਉੱਥੇ ਬਹੁਤ ਸਾਰੀਆਂ ਜਾਨਵਰਾਂ ਦੇ ਨਾਲ ਜੁੜੀਆਂ ਹੋਈਆਂ ਡਿਜ਼ੀਜ਼ ਅਕਸਰ ਲੱਗੀਆਂ ਰਹਿੰਦੀਆਂ ਨੇ ਫੁੱਟ ਐਂਡ ਮਾਊਥ ਜਿਹੜੀ ਡਿਜ਼ੀਜ਼ ਹੈਗੀ ਹੈ ਉਹ ਕਹਿੰਦੇ ਨੇ ਕਿ ਹਾਥੀ ਦਾ ਮਾਸ ਖਾਣ ਦੇ ਨਾਲ ਬਹੁਤ ਜ਼ਿਆਦਾ ਫੈਲਦੀ ਹੈ ਪਰ ਹਾਥੀਆਂ ਦਾ ਬੋਤਸਵਾਨਾ ਦੇ ਸੱਭਿਆਚਾਰ ਦੇ ਵਿੱਚ ਇੱਕ ਬਹੁਤ ਵੱਡਾ ਹਿੱਸਾ ਤੁਸੀਂ ਜੇ ਮੈਂ ਸੌਖਾ ਕਰਕੇ ਸਮਝਾਵਾਂ ਤਾਂ ਜਿਵੇਂ ਭਾਰਤ ਦੇ ਵਿੱਚ ਗਊ ਦਾ ਇੱਕ ਬਹੁਤ ਵੱਡਾ ਹਿੱਸਾ ਹੈਗਾ ਪਰ ਗਊ ਦੇ ਮਾਸ ਨੂੰ ਐਵੇਂ ਸਰਕਾਰ ਪਰੋਸਦੀ ਨਹੀਂ ਹੈਗੀ ਭਾਰਤ ਦੇ ਵਿੱਚ ਹਾਂ ਇਹ ਜ਼ਰੂਰ ਹੈ ਕਿ ਸੱਭਿਆਚਾਰ ਦੇ ਵਿੱਚ ਸਾਡੇ ਹਿੱਸਾ ਜ਼ਰੂਰ ਹੈ ਭਾਰਤ ਦੇ ਪਰ ਨਾਲ ਨਾਲ ਧਾਰਮਿਕ ਮਹੱਤਵਤਾ ਵੀ ਹੈਗੀ ਹੈ ਉਸ ਦੀ ਇੰਪੋਰਟੈਂਸ ਵੀ ਹੈ ਗਊ ਦੇ ਮਾਸ ਦੀ ਬੋਤਸਵਾਨਾ ਦੇ ਵਿੱਚ ਹਾਥੀ ਦੀ ਕੋਈ ਧਾਰਮਿਕ ਇੰਪੋਰਟੈਂਸ ਨਹੀਂ ਹੈਗੀ ਇੱਕ ਤਾਂ ਕ੍ਰਿਸਚਨ ਕੰਟਰੀ ਹੈ ਜਿੱਦਾਂ ਦੱਸਿਆ ਅਤੇ ਜਿਹੜੇ 7-8% ਬਚਦੇ ਲੋਕ ਹੈਗੇ ਨੇ ਜ਼ਿਆਦਾਤਰ ਉਹ ਕਿਸੇ ਧਰਮ 'ਚ ਯਕੀਨ ਹੀ ਨਹੀਂ ਕਰਦੇ ਸੋ ਦੇਰ ਇਜ਼ ਨੋ ਰਿਲੀਜੀਅਸ ਵੈਲਿਊ ਆਫ
ਐਲੀਫੈਂਟਸ, ਬਟ ਯੈਸ ਕਲਚਰਲ ਵੈਲਿਊਜ਼ ਜ਼ਰੂਰ ਹੈਗੀਆਂ ਨੇ। ਬੋਤਸਵਾਨਾ ਸਰਕਾਰ ਨੇ, ਉੱਥੋਂ ਦਾ ਕੈਪੀਟਲ ਸਿਟੀ ਹੈ ਗੈਬਰੋਨ, ਉੱਥੇ ਇੱਕ ਕਾਰਨੀਵਲ ਆਯੋਜਿਤ ਕੀਤਾ ਪੂਰਾ ਦਿਨ, ਇਨਫੈਕਟ ਕੁਛ ਦਿਨ ਪਹਿਲਾਂ ਤੋਂ ਹੀ ਚੱਲਦਾ ਰਿਹਾ ਸੀਗਾ, ਅਤੇ ਦੇਸ਼ ਦੇ 8 ਜ਼ਿਲ੍ਹਿਆਂ ਦੇ ਵਿੱਚ 23 ਹਾਥੀ ਮਾਰਨ ਦਾ ਅਲੱਗ ਅਲੱਗ ਫੈਸਲਾ ਲਿਆ ਗਿਆ ਸੀ। ਹਾਲਾਂਕਿ ਇਹ ਨਹੀਂ ਪਤਾ ਲੱਗਿਆ ਹੈਗਾ, ਹੁਣ ਹਾਲੇ ਵੀ ਨਹੀਂ ਮੈਨੂੰ ਪਤਾ ਹੈਗਾ, ਆਈ ਟਰਾਈਡ ਟੂ ਫਾਇੰਡ ਇਟ ਆਊਟ ਕਿ ਕਿੰਨੇ ਹਾਥੀ ਉੱਥੇ ਮਾਰੇ ਗਏ, ਕਿੰਨੇ, ਪਰ ਉਹਦੀਆਂ ਕੁਛ ਵੀਡੀਓਜ਼ ਆਈ ਹੈਵ ਸੀਨ ਦੈਟ। ਹੁਣ ਬੋਤਸਵਾਨਾ ਦੇ ਆਲੇ ਦੁਆਲੇ ਜਿਹੜੀਆਂ ਕੰਟਰੀਜ਼ ਨੇ, ਨਮੀਬੀਆ, ਜ਼ਾਂਬੀਆ, ਜ਼ਿੰਬਾਬਵੇ, ਇਹਨਾਂ ਦੀਆਂ ਕੈਪੀਟਲ, ਇਹਨਾਂ ਦੀਆਂ ਜਿਹੜੀਆਂ ਸਰਹੱਦਾਂ ਨੇ, ਇਹਨਾਂ ਦੀਆਂ ਜਿਹੜੀਆਂ ਬਾਰਡਰਸ ਨੇ, ਉਹ ਬੋਤਸਵਾਨਾ ਦੇ ਨਾਲ ਲੱਗਦੀਆਂ ਨੇ। ਔਰ ਇਹ ਕੰਟਰੀਜ਼ ਨੇ ਵੀ ਸਵਾਲ ਚੁੱਕੇ ਹੈਗੇ ਨੇ, ਕਿਉਂਕਿ ਕਹਿੰਦੇ ਨੇ ਕਿ ਇਸ ਕਿਸਮ ਦੇ ਨਾਲ ਜਿਹੜਾ ਜਿਹੜੇ ਹਾਥੀ ਮਾਰੇ ਗਏ ਨੇ, ਮਾਰ ਕੇ ਉਹਨਾਂ ਦਾ ਜਿਹੜਾ ਮਾਸ ਬਣਾਇਆ ਗਿਆ, ਔਰ ਉਹ ਤੋਂ ਬਾਅਦ ਜਿਹੜੇ ਕੁਛ ਬਜ਼ੁਰਗ ਵੀ ਸੀਗੇ ਉੱਥੇ ਜਾਂ ਉਹਨਾਂ ਦੇ ਨਾਲ ਜੁੜੇ ਹੋਏ ਲੋਕ, ਜਾਂ ਇਨਫੈਕਟ ਕੁਛ ਪ੍ਰੈਗਨੈਂਟ ਲੇਡੀਜ਼, ਉਹਨਾਂ ਨੂੰ ਇਹ ਪਰੇਸ਼ਾਨ ਕਰ ਸਕਦਾ ਹਾਥੀ ਦਾ ਮਾਸ। ਇੱਦਾਂ ਨਹੀਂ ਕਿ ਇਨਸਾਨ ਅੱਗੇ ਖਾ ਲੈਂਦਾ ਹੁੰਦਾ ਸੀਗਾ ਪੁਰਾਣੇ ਸਮਿਆਂ ਦੇ ਵਿੱਚ, ਪਰ ਆਪਣੇ ਕੋਲ ਇਹਦੇ ਵੀ ਕੋਈ ਸਬੂਤ ਹੈ ਨਹੀਂ ਨਾ ਕਿ ਕਿਹਨੂੰ ਕਿਹਨੂੰ ਮਾਰ ਕੇ ਆਪਾਂ ਕੀ ਖਾਂਦੇ ਹੁੰਦੇ ਸੀ। ਸੋ ਔਰ ਵੈਸੇ ਵੀ ਹਾਥੀ ਦੇ ਮਾਸ ਨੂੰ ਵੈਸੇ ਤਾਂ ਖਾਣਾ ਮਤਲਬ ਕੋਈ ਲੌਜਿਕ ਹੀ ਨਹੀਂ ਬਣਦਾ ਹੈਗਾ, ਪਰ ਉਹਨਾਂ ਨੇ ਉਸ ਵੱਡੇ ਲੈਵਲ ਦੇ ਉੱਤੇ ਜਦੋਂ ਪ੍ਰੋਗਰਾਮ ਆਯੋਜਿਤ ਕੀਤਾ ਸੀ ਤਾਂ ਉਹਦੇ 'ਚ ਸਫਾਈ ਕਿੰਨੀ ਕੁ ਰੱਖੀ ਹੋਣੀ ਆ, ਉਹਦੇ 'ਚ ਹਾਈਜੀਨ ਕਿੰਨਾ ਕੁ ਰੱਖਿਆ ਹੋਣਾ, ਮਤਲਬ ਵੈਸੇ ਹੀ ਜਾਨਵਰ ਦਾ ਮਾਸ ਖਾਣ ਵੇਲੇ ਇੱਕ ਖਾਸ ਕਿਸਮ ਦੀ ਹਾਈਜੀਨ ਦੀ ਲੋੜ ਪੈਂਦੀ ਹੈਗੀ ਹੈ। ਹਾਥੀ ਦਾ ਮਾਸ ਤਾਂ ਆਈ ਨੈਵਰ ਹਰਟ ਅਬਾਊਟ ਇਟ। ਸੋ ਇਹ ਬੋਤਸਵਾਨਾ ਮੈਂ ਉਦੋਂ ਪਹਿਲੀ ਵਾਰ ਸੁਣਿਆ ਸੀ ਜਦੋਂ ਅਸੀਂ ਨਿੱਕੇ ਨਿੱਕੇ ਹੁੰਦੇ, ਸਾਡੇ ਆਂਢ ਗੁਆਂਢ ਦੇ ਵਿੱਚੋਂ ਇੱਕ ਬੰਦਾ ਚਲਾ ਗਿਆ ਬੋਤਸਵਾਨਾ, ਕਹਿੰਦੇ ਜੀ ਅਮੀਰ ਮੁਲਕ ਹੈ। ਉਸ ਟਾਈਮ ਦੇ ਉੱਤੇ ਹੁੰਦਾ ਹੋਊਗਾ 90ਵਿਆਂ ਦੇ ਦਹਾਕੇ ਦੇ ਵਿੱਚ, ਆਈ ਡੋਂਟ ਨੋ ਕਿ ਉਸ ਤੋਂ ਬਾਅਦ ਇਹ ਗਰੀਬ ਹੋਇਆ ਜਾਂ ਕਿੱਦਾਂ ਹੋਇਆ। ਆਜ਼ਾਦੀ ਉਹ ਬਹੁਤ ਲੇਟ ਮਿਲੀ ਹੈਗੀ ਹੈ ਬੋਤਸਵਾਨਾ ਨੂੰ, ਮੋਟੇ ਤੌਰ ਦੇ ਉੱਤੇ ਆਫਟਰ ਇੰਡੀਪੈਂਡੈਂਸ ਬੋਤਸਵਾਨਾ ਉਨਾ ਗਰੋ ਕਰ ਵੀ ਨਹੀਂ ਸਕਿਆ ਹੈਗਾ, ਕੁਛ ਇਹਦੀ ਫਿਜ਼ੀਕਲ ਲਿਮਿਟੇਸ਼ਨਸ ਵੀ ਹੈਗੀਆਂ ਨੇ, ਦੈਟ ਕੁਡ ਬੀ ਵਨ ਰੀਜ਼ਨ। ਪਰਲਸ ਕੁਛ ਬੋਤਸਵਾਨਾ, ਕਿਉਂਕਿ ਅਫਰੀਕਾ ਦੇ ਵਿੱਚ ਪੂਰੇ ਦੇ ਪੂਰੇ ਕੰਟੀਨੈਂਟ ਦੇ ਵਿੱਚ ਇੱਕ ਸਾਊਥ ਅਫਰੀਕਾ ਹੀ ਇੱਕ ਮੁਲਕ ਹੈਗਾ ਜਿਹੜਾ ਲੈ ਦੇ ਕੇ ਮਾੜਾ ਮੋਟਾ ਅਮੀਰ ਹੈਗਾ। ਹੁਣ ਅੱਜ ਦੀ ਤਰੀਕ ਦੇ ਵਿੱਚ ਨਾਈਜੀਰੀਆ, ਮਰੱਕੋ ਵਰਗੇ ਮੁਲਕ ਬੇਸ਼ੱਕ ਅਮੀਰ ਹੋ ਰਹੇ ਹੋਣ, ਬਟ ਬੋਤਸਵਾਨਾ ਐਡਾ ਕੋਈ ਬਹੁਤਾ, ਹਾਂ ਮਤਲਬ ਪੀਸਫੁਲ ਕੰਟਰੀ ਹੈ, ਉਨੇ ਵੀ ਜਿਵੇਂ ਅਫਰੀਕਨ ਕੰਟਰੀਜ਼ ਦੇ ਵਿੱਚ ਕਤਲੇਆਮ ਲੱਗੇ ਰਹਿੰਦੇ ਨੇ ਉਨੇ ਵੀ ਨਹੀਂ ਹੈਗੇ, ਇਨਫੈਕਟ ਬੈਟਰ ਦੈਨ ਇੰਡੀਆ ਤੁਸੀਂ ਕਹਿ ਸਕਦੇ ਹੋ। ਗਲੋਬਲ ਪੀਸ ਇੰਡੈਕਸ ਦੇ ਵਿੱਚ ਬੋਤਸਵਾਨਾ ਜਿਹੜਾ ਉਹ 50ਵੇਂ ਨੰਬਰ ਦੇ ਉੱਤੇ ਆਉਂਦਾ ਹੈਗਾ, ਔਰ ਇੰਡੀਆ ਬਹੁਤ ਪਿੱਛੇ ਹੈਗਾ ਇਸ ਪੀਸ ਇੰਡੈਕਸ ਦੇ ਵਿੱਚ। ਹਿਊਮਨ ਰਾਈਟਸ ਦੇ ਮਾਮਲੇ ਦੇ ਵਿੱਚ ਵੀ ਬੋਤਸਵਾਨਾ ਦਾ ਕੋਈ ਸਕੋਰ ਬਹੁਤ ਮਾੜਾ ਨਹੀਂ ਹੈਗਾ, ਠੀਕ ਹੈ, ਉੱਥੇ ਹਿਊਮਨ ਰਾਈਟਸ ਠੀਕ ਨੇ, ਪੋਲੀਟੀਕਲ ਜਿਹੜੀ ਇੰਟਰਫੇਰੈਂਸ ਹੈ ਆਮ ਲੋਕਾਂ ਦੇ ਮਾਮਲੇ 'ਚ ਇੰਨੀ ਜ਼ਿਆਦਾ ਨਹੀਂ ਹੈਗੀ। ਔਰ ਅਫਰੀਕਾ ਦੇ ਵਿੱਚ ਜੇ ਦੂਸਰੇ ਦੇਸ਼ਾਂ ਦੇ ਨਾਲ ਪੂਰੇ ਅਫਰੀਕਨ ਕੰਟੀਨੈਂਟ 'ਚ ਜੇ ਤੁਲਨਾ ਕਰੀਏ ਤਾਂ ਕਰਪਸ਼ਨ ਵੀ ਘੱਟ ਹੈਗੀ ਹੈ ਬੋਤਸਵਾਨਾ ਦੇ ਵਿੱਚ। ਸੋ ਉਸ ਤਰੀਕੇ ਦੇ ਨਾਲ ਉਹ ਸਾਰੀਆਂ ਚੀਜ਼ਾਂ ਇੱਥੇ ਠੀਕ ਹੈਗੀਆਂ ਨੇ, ਔਰ ਬੜੀ ਵਧੀਆ ਇੱਕ ਉੱਥੇ ਦੀ ਜਿਹੜੀ ਤਰੱਕੀ ਹੈਗੀ ਉਹ ਪਿਛਲੇ ਕੁਝ ਸਮੇਂ ਦੇ ਵਿੱਚ ਹੋਈ ਹੈਗੀ ਹੈ। ਖਾਸ ਤੌਰ ਦੇ ਉੱਤੇ ਦੁਨੀਆ ਦੇ ਜਿਹੜੇ ਗਰੀਬ ਮੁਲਕਾਂ ਦੇ ਨਾਲ ਜੇ ਤੁਲਨਾ ਕਰਨੀ ਹੋਵੇ ਤਾਂ ਬੋਤਸਵਾਨਾ ਦਾ ਜਿਹੜਾ ਇੰਨਾ ਜ਼ਿਆਦਾ ਜਿਹੜਾ ਉਹ ਹੈ ਗਿਰਾਵਟ ਨਹੀਂ ਹੋਈ ਹੈਗੀ, ਇਨਫੈਕਟ ਤਰੱਕੀ ਹੀ ਹੋਈ ਹੈ ਉੱਥੇ ਦੀ ਬੋਤਸਵਾਨਾ ਦੇ ਵਿੱਚ। ਐਨੀ ਕਦੇ ਹੋਈ ਨਹੀਂ ਹੈਗੀ, ਆਪਾਂ ਬੋਤਸਵਾਨਾ ਦੀ ਗੱਲ ਕਦੇ ਕੀਤੀ ਵੀ ਨਹੀਂ ਹੈਗੀ, ਪਾਸਟ ਦੇ ਵਿੱਚ ਵੀ ਨਹੀਂ ਕੀਤੀ ਹੈਗੀ ਦੁਨੀਆ 'ਚ। ਜੇ ਯੂਨਾਈਟਿਡ ਨੇਸ਼ਨ ਦੇ ਅਕੋਰਡਿੰਗ ਚੱਲੀਏ ਤਾਂ 193 ਮੁਲਕਾਂ ਦੀ ਗੱਲ ਕਦੇ ਚੱਜ ਦੇ ਨਾਲ ਕੀਤੀ ਨਹੀਂ, ਲੈ ਦੇ ਕੇ ਉਹੀ 8-10-15 ਮੁਲਕ ਹੈਗੇ ਨੇ, ਉਹਨਾਂ ਦੀ ਵਾਰ ਵਾਰ ਉਹਨਾਂ ਕੰਟਰੀਜ਼ ਦੀ ਗੱਲ ਹੁੰਦੀ ਰਹਿੰਦੀ ਹੈ। ਐਨੀਵੇਜ਼ ਦੇ ਵਾਜ਼ ਅ ਰੀਜ਼ਨ। ਸੋ ਮੈਂ ਸੋਚਿਆ ਕਿ ਇਨਸਾਈਟ ਰਿਪੋਰਟ ਦੇ ਵਿੱਚ ਇਹਦੀ ਵੀ ਗੱਲ ਕਰ ਲਈਏ। ਡਾਇਮੰਡ ਮਾਈਨਿੰਗ ਬਹੁਤ ਜ਼ਿਆਦਾ ਇੱਥੇ ਹੁੰਦੀ ਹੈਗੀ ਹੈ, ਇਨਫੈਕਟ ਪਿਛਲੇ 20-25 ਸਾਲਾਂ ਦੇ ਵਿੱਚ ਇੱਥੋਂ ਦੀ ਗੌਰਮੈਂਟ ਨੇ ਇੱਕ ਖਾਸ ਗੱਲ ਕੀਤੀ ਹੈ ਜੋ ਮੇਰੇ ਖਿਆਲ ਦੇ ਨਾਲ ਦੂਸਰੀਆਂ ਕੰਟਰੀਜ਼ ਨੂੰ ਵੀ ਕਰਨੀ ਚਾਹੀਦੀ ਹੈ, ਲੈਟਿਨ ਏਸ਼ੀਅਨ ਕੰਟਰੀਜ਼ ਨੂੰ ਵੀ ਕਰਨੀ ਚਾਹੀਦੀ ਹੈ, ਉਹ ਹੈ ਕਿ ਮਿਡਲ ਇਨਕਮ ਜਿਹੜੀ ਹੈਗੀ ਹੈ, ਜਿਹੜੇ ਦਰਮਿਆਨੀ ਆਮਦਨੀ ਵਾਲੇ ਲੋਕ ਨੇ, ਉਹਨਾਂ ਦੀ ਆਮਦਨੀ ਵਧਾਉਣ ਦੀ ਕੋਸ਼ਿਸ਼ ਕੀਤੀ ਹੈ। ਸੋ ਪਰ ਕੈਪੀਟਾ ਗਰੋਥ

ਰਹੇ ਨੇ, ਇਨਫਰਾਸਟ੍ਰਕਚਰ ਦੇ ਮਾਮਲੇ 'ਚ ਚੰਗਾ ਕਰ ਰਹੇ ਹੈ। ਇਨਫੈਕਟ ਕਿੰਨੇ ਕੁ ਅਫਰੀਕਨ ਕੰਟਰੀਜ਼ ਨੇ ਜਿਨ੍ਹਾਂ ਦੀਆਂ ਆਪਣੀਆਂ ਸਰਕਾਰ ਦੀ ਤਰਫ ਤੋਂ ਜਿਹੜੀਆਂ ਚਲਾਈਆਂ ਜਾਂਦੀਆਂ ਨੇ ਏਅਰਲਾਈਨ, ਏਅਰ ਬੋਟਸਵਾਨਾ ਉੱਥੋਂ ਦੀ ਸਰਕਾਰ ਦੇ ਦੁਆਰਾ ਚਲਾਈ ਜਾ ਰਹੀ ਹੈ। ਇੱਥੇ ਤਾਂ ਇੰਡੀਆ ਵਰਗੇ ਮੁਲਕਾਂ ਦੀਆਂ ਸਰਕਾਰਾਂ ਪ੍ਰਾਈਵੇਟ ਹੱਥਾਂ ਦੇ ਵਿੱਚ ਵੇਚ ਰਹੀਆਂ ਹੈਗੀਆਂ ਨੇ। ਦੈਟਸ ਰੀਅਲੀ ਅ ਨਾਈਸ ਥਿੰਗ। ਇਨਫੈਕਟ ਬੋਟਸਵਾਨਾ ਰੇਲਵੇਜ਼ ਜਿਹੜੀ ਹੈ, ਦੇਸ਼ ਦਾ ਰੇਲ ਨੈਟਵਰਕ ਜਿਹੜਾ, ਉਹ ਸਰਕਾਰ ਆਪਣੇ ਕੰਟਰੋਲ ਦੇ ਵਿੱਚ ਰੱਖਦੀ ਹੈ, ਨੋਟ ਲਾਈਕ ਅਦਰ ਅਫਰੀਕਨ ਕੰਟਰੀਜ਼ ਉੱਥੇ ਪ੍ਰਾਈਵੇਟ ਨਹੀਂ ਹੈਗੇ। ਅਤੇ ਜੇ ਤੁਸੀਂ ਉੱਥੇ ਦੀ ਐਥਨੀਸਿਟੀ ਦੀ ਗੱਲ ਕਰੋ ਤਾਂ ਜ਼ਿਆਦਾਤਰ ਜਿਹੜੇ ਸਵਾਨਾ ਕਿਸਮ ਦੇ ਲੋਕ ਹੈਗੇ ਨੇ, ਜਿੱਥੋਂ ਬੋਟਸਵਾਨਾ ਨਾਮ ਪਿਆ ਸੀਗਾ, ਜਿਹੜੇ ਭਾਸ਼ਾ ਵੀ ਉਹੀ ਬੋਲਦੇ ਨੇ, ਉਹ 78-79% ਉਹ ਲੋਕ ਨੇ। ਦੂਜੇ ਨੰਬਰ 'ਤੇ ਕਲੰਗਾ ਲੋਕ ਆਉਂਦੇ ਹੈਗੇ ਨੇ, ਇਹ ਉੱਥੇ ਦਾ ਇੱਕ ਐਥਨਿਕ ਗਰੁੱਪ ਹੈ। ਜ਼ਿਆਦਾਤਰ ਕਲੰਗਾ ਲੋਕ ਵੈਸੇ ਤੁਹਾਨੂੰ ਜ਼ਿੰਬਾਵੇ ਦੇ ਵਿੱਚ ਦੇਖਣ ਨੂੰ ਮਿਲਣਗੇ, ਪਰ ਬੋਟਸਵਾਨਾ ਦੇ ਵਿੱਚ ਵੀ ਹੈਗੇ ਨੇ। ਫਿਰ ਬੁਸ਼ਮੈਨ ਲੋਕ ਨੇ, ਜਿਨ੍ਹਾਂ ਨੂੰ ਸੈਨ ਕਹਿ ਲਿਆ ਜਾਂਦਾ, ਯਾਨੀ ਕਿ ਜੰਗਲਾਂ ਝਾੜੀਆਂ ਦੇ ਵਿੱਚ ਜਿਹੜੇ ਲੋਕ। ਪਰ ਪਿਛਲੇ ਇੱਕ ਲੰਮੇ ਅਰਸੇ ਦੇ ਵਿੱਚ ਇੱਥੇ ਜਿਹੜੇ ਮਾਈਗ੍ਰੈਂਟ ਗਰੁੱਪ ਨੇ, ਉਹਨਾਂ ਨੇ ਵੀ ਆਪਣੀ ਆਬਾਦੀ ਬਹੁਤ ਜ਼ਿਆਦਾ ਵਧਾਈ ਹੈ। ਇੰਡੀਅਨਸ ਬਹੁਤ ਜ਼ਿਆਦਾ ਆਏ ਹੈਗੇ ਨੇ ਇੱਥੇ ਪਿਛਲੇ ਕੁਛ ਅਰਸੇ ਦੇ ਵਿੱਚ, ਅਤੇ ਹੋਰ ਵੀ ਲੋਕ ਆਏ ਹੈਗੇ ਨੇ, ਜਿਵੇਂ ਆਲੇ ਦੁਆਲੇ ਦੇ ਜ਼ਿੰਬਾਵੇ, ਨਮੀਬੀਆ ਵਗੈਰਾ ਤੋਂ ਲੋਕ ਆਏ ਹੈਗੇ ਨੇ। ਐਨੀਵੇਜ਼, ਇਹ ਬੋਟਸਵਾਨਾ ਦੀ ਗੱਲ ਸੀਗੀ। ਅੱਜ ਜਿਹੜੀਆਂ ਦੋ ਮੇਨ ਰਿਪੋਰਟਾਂ ਕੱਢਣੀਆਂ ਨੇ ਮੈਂ ਫਟਾਫਟ ਕੱਢਤੀਆਂ। ਇਨਸਾਈਟ ਰਿਪੋਰਟ ਦੇ ਵਿੱਚ ਜਿਹੜੀਆਂ ਦੋ ਰਿਪੋਰਟਸ ਕੱਢਣੀਆਂ ਨੇ, ਉਹ ਹੈਗੀਆਂ ਨੇ ਇੱਕ ਇਮੀਗ੍ਰੇਸ਼ਨ ਮਾਈਗ੍ਰੇਸ਼ਨ ਦੇ ਨਾਲ ਜੁੜੀ ਹੋਈ। ਯੂਰਪੀ ਕੰਟਰੀਜ਼ ਦੀ ਤਰਫ ਤੋਂ ਕੁਛ ਇੱਕ ਐਸਾ ਕਦਮ ਚੁੱਕਿਆ ਜਾ ਰਿਹਾ ਜਿਹਦਾ ਆਸਟ੍ਰੇਲੀਆ ਦੇ ਵਿੱਚ ਉਹਦਾ ਇੱਕ ਛੋਟਾ ਜਿਹਾ ਸੈਂਪਲ ਆਪਾਂ ਨੂੰ ਦੇਖਣ ਨੂੰ ਵੀ ਮਿਲਦਾ ਹੈ। ਇਹ ਤੁਸੀਂ ਕਹਿ ਸਕਦੇ ਹੋ ਕਿ ਆਸਟ੍ਰੇਲੀਆ ਤੋਂ ਸਿੱਖਿਆ ਇਹਨਾਂ ਮੁਲਕਾਂ ਨੇ, ਉਹ ਕੀ ਹੈ ਮਾਈਗ੍ਰੇਸ਼ਨ ਦੇ ਨਾਲ ਜੁੜਿਆ ਹੋਇਆ ਇੱਕ। ਅਤੇ ਦੂਸਰਾ ਜਿਹੜਾ ਹੈਗਾ ਅਮੈਰੀਕਾ ਦੇ ਵਿੱਚ ਬੌਂਡ ਮਾਰਕੀਟ ਜਿਹੜੀ ਹੈ ਉਹਦਾ ਇੱਕ ਵੱਡਾ ਖੇਡ ਖੇਡਿਆ ਜਾ ਰਿਹਾ। ਅਮੈਰੀਕਾ ਇੱਕ ਪਾਸੇ ਜੰਗਾਂ ਲੜ ਲੜ ਕੇ ਅੱਕ ਚੁੱਕਿਆ, ਥੱਕ ਚੁੱਕਿਆ, ਖਰਚੇ ਦੇ ਵਿੱਚ, ਕਰਜ਼ੇ ਦੇ ਵਿੱਚ ਦੱਬ ਚੁੱਕਿਆ। ਸੋ ਹੁਣ ਕਰਜ਼ੇ ਤੋਂ ਬਾਹਰ ਨਿਕਲਣ ਦੇ ਲਈ ਕੀ ਕਰਨਾ ਪੈ ਰਿਹਾ ਅਮੈਰੀਕਾ ਨੂੰ, ਉਹ ਖਬਰ ਤੁਹਾਡੇ ਨਾਲ, ਉਹਦੀ ਇਨਸਾਈਟ ਰਿਪੋਰਟ ਇੱਕ ਜਿਹੜੀ ਉਹ ਤੁਹਾਡੇ ਨਾਲ ਸ਼ੇਅਰ ਕਰਾਂਗੇ। ਦੇਖੋ, ਮੈਡ ਸੰਧੂ ਦਾ ਕਤਲ ਹੋ ਗਿਆ, ਕਮਲ ਭਾਬੀ ਇਹ ਵੋ, ਇੰਨੇ ਸਾਡੇ ਕੋਲ ਟਾਈਮ ਹੈ ਨਹੀਂ, ਇਹ ਖਬਰਾਂ ਦੇ ਵਿੱਚ ਦੱਸ ਦਈਆਂ ਨੇ। ਰਾਜਾ ਬੜਿੰਗ ਕੀ ਕਰੂਗਾ, ਇਹ ਵੋ, ਫਿਰ ਕੀ ਹੋਊਗਾ, ਪ੍ਰਗਟ ਸਿੰਘ ਦਾ ਅਗਲਾ ਕੀ ਵਿਜ਼ਨ ਹੈ। ਆਲ ਦੈਟ ਸਟੱਫ ਹੈਜ਼ ਬੀਨ ਡਨ ਬਰੋ। ਇੰਨਾ ਟਾਈਮ ਨਹੀਂ ਹੈਗਾ ਕਿ ਉਹ ਇਨਸਾਈਟ ਰਿਪੋਰਟ ਵਰਗੇ ਇੱਕ ਪ੍ਰੋਗਰਾਮ ਦੇ ਵਿੱਚ, ਇੰਨੇ ਇੰਪੋਰਟੈਂਟ ਸ਼ੋਅ ਦੇ ਵਿੱਚ ਉਹ ਗੱਲਾਂ ਕਰੀਏ। ਆਪਾਂ ਬੜੀਆਂ ਇੰਪੋਰਟੈਂਟ ਗੱਲਾਂ ਇਸ ਸ਼ੋਅ ਦੇ ਵਿੱਚ ਰੱਖਦੇ ਹੈਗੇ। ਸੋ ਉਹੋ ਜਿਹੀਆਂ ਤਾਂ ਖਬਰਾਂ ਆਪਾਂ ਖਬਰਾਂ ਦੇ ਵਿੱਚ ਹੀ ਕੱਢ ਦਿੱਤੀਆਂ ਨੇ। ਦਿਸ ਇਜ਼ ਦੀ ਡਿਫਰੈਂਸ ਜਿਹੜੇ ਪੋਡਕਾਸਟਿੰਗ ਦਾ ਹੁੰਦਾ ਹੈਗਾ, ਇੰਨਾ ਕੁ ਫਰਕ ਜਿਹੜਾ ਤੁਹਾਨੂੰ ਸਮਝਣਾ ਜ਼ਰੂਰੀ ਹੈਗਾ। ਬਟ ਐਨੀਵੇਜ਼, ਲੈਟਸ ਕਮ ਟੂ ਆਵਰ ਸੈਕਿੰਡ ਰਿਪੋਰਟ। ਅਸਲ 'ਚ ਮੈਂ ਯੂਰਪ ਦੀ ਰਿਪੋਰਟ ਸ਼ੇਅਰ ਕਰਨ ਤੋਂ ਪਹਿਲਾਂ ਨਾ ਅਮੈਰੀਕਾ ਤੋਂ ਇੱਕ ਨਿਊਜ਼ ਸਾਹਮਣੇ ਆਈ ਸੀਗੀ, ਉਹ ਇਹ ਸੀਗੀ ਕਿ ਅਮੈਰੀਕਾ 'ਚ ਜਿਹੜੇ ਇੰਡੀਅਨ ਗੈਰ ਕਾਨੂੰਨੀ ਤਰੀਕੇ ਦੇ ਨਾਲ ਰਹਿ ਰਹੇ ਨੇ, ਉਹਨਾਂ ਨੂੰ ਹੁਣ 22 ਅਕਤੂਬਰ ਨੂੰ ਇੱਕ ਸਪੈਸ਼ਲ ਜਹਾਜ਼ ਦੇ ਨਾਲ, ਅੱਗੇ ਵੀ ਭੇਜਿਆ ਸੀ ਨਾ ਤੁਹਾਡੇ ਯਾਦ ਹੋਣਾ, ਬੇੜੀਆਂ ਬੁੜੀਆਂ, ਹੁਣ ਤਾਂ ਨਹੀਂ ਉਹਨਾਂ, ਪਰ ਹੁਣ ਵੀ ਇੰਡੀਅਨਸ ਨੂੰ ਇੱਕ ਪੂਰਾ ਦਾ ਪੂਰਾ ਜਹਾਜ਼ ਭਰ ਕੇ ਭੇਜਿਆ ਜਾਣਾ। ਅਮੈਰੀਕਾ ਨੇ ਡਿਪੋਰਟ ਕਰਨੇ ਨੇ ਇਹ ਬੰਦੇ। ਅਮੈਰੀਕਾ ਕਹਿ ਰਿਹਾ ਹੈ ਕਿ ਜਿਹੜਾ 2024 'ਚ ਉਹਨਾਂ ਨੇ 1,60,000 ਬੰਦਿਆਂ ਨੂੰ ਡਿਪੋਰਟ ਕੀਤਾ ਸੀ, ਔਰ ਇੰਡੀਆ ਦੇ ਬਹੁਤ ਜ਼ਿਆਦਾ ਲੋਕ ਸੀਗੇ ਇੰਡੀਆ 'ਚ, ਇੰਡੀਆ ਦੇ ਬਹੁਤ ਵੱਡੇ ਨੰਬਰ ਸੀ। ਇਸ ਵਾਰ ਵੀ ਲਗਭਗ ਇੰਨੇ ਹੀ ਲੋਕ ਜਿਹੜੇ ਨੇ 2026 'ਚ, ਇਸ ਪੂਰੇ ਸਾਲ ਦੇ ਵਿੱਚ 1,50,000 ਦੇ ਕਰੀਬ ਲੋਕ ਭੇਜਦੇ ਨੇ। ਔਰ DHS ਜਿਹੜਾ ਕਿ ਉੱਥੋਂ ਦਾ ਡਿਪਾਰਟਮੈਂਟ ਆਫ ਹੋਮ ਸਿਕਿਉਰਿਟੀ ਹੈਗਾ, ਉਹਨਾਂ ਨੇ ਇਹ ਗੱਲ ਕਹੀ ਹੈ ਕਿ ਇਸ ਸਾਲ ਇੰਡੀਆ ਦੇ ਨਾਲ ਨਾਲ ਕੋਲੰਬੀਆ, ਇਕੁਆਡੋਰ, ਪੀਰੂ, ਮਿਸਰ, ਮਾਰਟੀਨੀਆ, ਸੈਨੇਗਲ, ਉਜ਼ਬੇਕਿਸਤਾਨ ਅਤੇ ਚਾਈਨਾ ਵਰਗੇ, ਚਾਈਨਾ ਨੂੰ ਛੱਡ ਦਈਏ ਤਾਂ ਬਾਕੀ ਮੁਲਕਾਂ ਦੇ ਤਾਂ ਤੁਸੀਂ ਦੇਖੋ ਵੀ ਰਲਾ ਕੇ ਇੰਡੀਆ ਦੇ ਨਾਲ ਬੇਇੱਜ਼ਤੀ ਹੋ ਕੀਤੀ ਹੈਗੀ। ਬਟ ਐਨੀਵੇਜ਼, ਕਮਿੰਗ ਟੂ ਦਿਸ ਇੰਪੋਰਟੈਂਟ ਨਿਊਜ਼, ਹੁਣ ਡਿਪੋਰਟੇਸ਼ਨ ਸੈਂਟਰ ਬਹੁਤ ਜ਼ਿਆਦਾ ਮਹਿੰਗੇ ਹੁੰਦੇ ਨੇ ਕਿਸੇ ਵੀ ਕੰਟਰੀ ਦੇ ਲਈ, ਉਹ ਖਾਸ ਤੌਰ 'ਤੇ ਆਫਸ਼ੋਰ ਹੋਣ ਤਾਂ ਮੈਂਟੇਨ ਕਰਨੇ ਬੜੇ ਮੁਸ਼ਕਲ ਹੁੰਦੇ ਨੇ। ਡਿਪੋਰਟੇਸ਼ਨ ਸੈਂਟਰ ਯਾਨੀ ਕਿ ਉਹ ਪ੍ਰਵਾਸੀ ਜਿਹੜੇ ਤੁਹਾਡੇ ਕੰਮ ਦੇ ਨਹੀਂ ਹੈਗੇ, ਉਹ ਪ੍ਰਵਾਸੀ ਜਿਹੜੇ ਗੈਰ ਕਾਨੂੰਨੀ ਤਰੀਕੇ ਦੇ ਨਾਲ ਰਹਿ ਰਹੇ ਨੇ ਤੁਹਾਡੇ ਦੇਸ਼ ਦੇ ਵਿੱਚ, ਉਹ ਪ੍ਰਵਾਸੀ ਜਿਨ੍ਹਾਂ ਨੇ ਕੋਈ ਨਾ ਕੋਈ ਅਪਰਾਧ ਕੀਤਾ ਹੈ, ਗਲਤ ਤਰੀਕੇ ਦੇ ਨਾਲ ਆਸਟ੍ਰੇਲੀਆ ਦੇ ਵਿੱਚ, ਆਸਟ੍ਰੇਲੀਆ ਨਹੀਂ, ਤੁਹਾਡੇ ਕਿਸੇ ਵੀ ਦੇਸ਼ ਦੇ ਵਿੱਚ ਐਂਟਰ ਹੁੰਦੇ ਨੇ, ਤਾਂ ਉਹਨਾਂ ਨੂੰ ਡਿਪੋਰਟ ਕਰ ਦਿੱਤਾ ਜਾਂਦਾ। ਹੁਣ ਡਿਪੋਰਟ ਹੋਣ ਤੋਂ ਬਾਅਦ ਜਿਹੜੇ ਨੇ ਉਹ ਕਿੱਥੇ ਭੇਜੇ ਜਾਂਦੇ ਨੇ, ਉਹ ਭੇਜੇ ਜਾਂਦੇ ਨੇ ਡਿਪੋਰਟੇਸ਼ਨ ਸੈਂਟਰ ਦੇ ਵਿੱਚ। ਅਤੇ ਉਹ ਸੈਂਟਰ ਕਿੱਥੇ ਨੇ, ਉਹ ਸੈਂਟਰ ਜਿਵੇਂ ਆਸਟ੍ਰੇਲੀਆ ਦੇ ਤਾਂ ਡਿਪੋਰਟੇਸ਼ਨ ਸੈਂਟਰ ਵੈਸੇ ਤਾਂ ਬਹੁਤ ਥੋੜ੍ਹੀ ਗਿਣਤੀ 'ਚ ਨੇ ਆਸਟ੍ਰੇਲੀਆ ਦੇ ਅੰਦਰ, ਪਰ ਬਹੁਤ ਵੱਡੀ ਗਿਣਤੀ ਦੇ ਵਿੱਚ ਆਸਟ੍ਰੇਲੀਆ ਦੇ ਡਿਪੋਰਟੇਸ਼ਨ ਸੈਂਟਰ ਜਿਹੜੇ ਨੇ ਆਫਸ਼ੋਰ ਨੇ, ਜਿਵੇਂ ਪਾਪੂਆ ਨਿਊ ਗਿਨੀ ਦੇ ਵਿੱਚ ਹੈਗਾ। ਹੁਣ ਉਹ ਉੱਥੇ ਪਾਪੂਆ ਨਿਊ ਗਿਨੀ ਦੇ ਵਿੱਚ ਉੱਥੋਂ ਦੀ ਸਰਕਾਰ ਹੈ, PNG ਦੀ ਸਰਕਾਰ ਹੈ, ਇੱਕ ਅਲੱਗ ਕੰਟਰੀ ਹੈ, ਇੱਕ ਇੰਡੀਪੈਂਡੈਂਟ ਕੰਟਰੀ ਹੈ, ਪਰ ਆਸਟ੍ਰੇਲੀਆ ਨੇ ਆਪਣਾ ਇੱਕ ਡਿਪੋਰਟੇਸ਼ਨ ਸੈਂਟਰ ਉੱਥੇ ਬਣਾ ਕੇ ਰੱਖਿਆ।
ਹੁਣ ਇਹ ਜਿਹੜੇ ਇੰਡੀਆ ਆਸਟ੍ਰੇਲੀਆ ਵਾਲਾ ਇਹ ਜਿਹੜਾ ਕਨਸੈਪਟ ਹੈ ਇਹ ਯੂਰਪੀਅਨ ਕੰਟਰੀਜ਼ ਨੂੰ ਬੜਾ ਪਸੰਦ

ਆ ਗਿਆ। ਯੂਰਪੀਅਨ ਕੰਟਰੀਜ਼ ਨੇ ਕੀ ਕਿਹਾ ਕਿ ਬ੍ਰਸਲਸ ਦੇ ਵਿੱਚ, ਬ੍ਰਸਲਸ ਜਿਹੜਾ ਹੈ ਉੱਥੇ ਦੀ ਬੈਲਜੀਅਮ ਦਾ ਸ਼ਾਇਦ ਵੱਡਾ ਸ਼ਹਿਰ ਹੈਗਾ, ਅਤੇ ਉੱਥੇ ਇਹ ਸਾਰੇ ਕੰਟਰੀਜ਼ ਇਕੱਠੇ ਹੋਏ ਨੇ, ਆਸਟਰੀਆ, ਡੈਨਮਾਰਕ, ਨੈਦਰਲੈਂਡਸ, ਗ੍ਰੀਸ, ਜਰਮਨੀ, ਔਰ ਇਹਨਾਂ ਪੰਜਾਂ ਦੇਸ਼ਾਂ ਦਾ ਇੱਕ ਗਰੁੱਪ ਬਣਿਆ। ਇਹਨਾਂ ਨੇ ਇੱਕ ਪੋਲਿਸੀ ਤਿਆਰ ਕੀਤੀ ਹੈ, ਏ ਐਨ ਟੀ ਵਨ ਨਾਮ ਦਾ ਇੱਕ ਟੀ ਵੀ ਚੈਨਲ ਦੇ ਉੱਤੇ ਇਸ ਪੋਲਿਸੀ ਨੂੰ ਅਨਾਊਂਸ ਕੀਤਾ। ਔਰ ਪੋਲਿਸੀ ਇਹ ਹੈਗੀ ਹੈ ਕਿ 2027 ਦੇ ਵਿੱਚ ਇੱਕ ਰਿਟਰਨ ਹੱਬ, ਵੈਸੇ ਤਾਂ ਇਹਨੂੰ ਰਿਟਰਨ ਹੱਬ ਦਾ ਇਹਨਾਂ ਨੇ ਨਾਮ ਦਿੱਤਾ, ਪਰ ਇਹ ਬੇਸਿਕਲੀ ਕੀ ਹੈ, ਇਹ ਇੱਕ ਡਿਪੋਰਟੇਸ਼ਨ ਸੈਂਟਰ ਹੋਏਗਾ। ਸੋ ਇਹਨਾਂ ਕੰਟਰੀਜ਼ ਦੇ ਵਿੱਚੋਂ, ਯਾਨੀ ਗ੍ਰੀਸ, ਜਰਮਨੀ, ਆਸਟਰੀਆ, ਡੈਨਮਾਰਕ ਅਤੇ ਨੈਦਰਲੈਂਡ, ਇਹਨਾਂ ਪੰਜਾਂ ਕੰਟਰੀਜ਼ ਦੇ ਵਿੱਚੋਂ ਜਿਹੜੇ ਲੋਕ ਹੈਗੇ ਨੇ, ਇਹਨਾਂ ਪੰਜਾਂ ਕੰਟਰੀਜ਼ ਦੇ ਜਿਹੜੇ ਪ੍ਰਵਾਸੀ ਹੈਗੇ ਨੇ, ਉਹਨਾਂ ਨੂੰ ਅਲੱਗ ਕਿਤੇ ਕਿਸੇ ਤਰੀਕੇ ਦੇ ਨਾਲ ਰੱਖਿਆ ਜਾਏਗਾ, ਅਤੇ ਔਰ ਉਹ ਇਹ ਮੁਲਕ ਨਹੀਂ ਹੋਣਗੇ। ਹੁਣ ਇੱਥੇ ਈਯੂ ਯਾਨੀ ਯੂਰਪੀ ਯੂਨੀਅਨ ਦੀ ਤਰਫ ਤੋਂ ਇਹ ਗੱਲ ਆਈ ਹੈ ਕਿ ਉਹ ਵੀ ਆਪਣਾ ਆਪਣਾ ਇੱਕ ਡਿਟੈਂਸ਼ਨ ਸੈਂਟਰ ਜਾਂ ਡਿਪੋਰਟੇਸ਼ਨ ਸੈਂਟਰ ਜਾਂ ਰਿਟਰਨ ਹੱਬ, ਜੋ ਮਰਜ਼ੀ ਤੁਸੀਂ ਕਹਿ ਲਓ, ਉਹ ਵੀ ਆਪਣਾ ਇੱਕ ਖੋਲ੍ਹਣਾ ਚਾਹੁੰਦੇ ਨੇ, ਇੱਕ ਇਹੋ ਜਿਹਾ ਬਣਾਉਣਾ ਚਾਹੁੰਦੇ ਨੇ। ਬ੍ਰਿਟੇਨ ਨੇ ਇੱਕ ਇਹੋ ਜਿਹੀ ਸ਼ੁਰੂਆਤ ਕੀਤੀ ਸੀ, ਬ੍ਰਿਟੇਨ ਦੇ ਵਿੱਚ ਬੋਰਿਸ ਜੌਨਸਨ ਦੀ ਸਰਕਾਰ ਸੀਗੀ, ਕੰਜ਼ਰਵੇਟਿਵ ਪਾਰਟੀ ਦੀ ਸਰਕਾਰ ਸੀ, ਬਾਅਦ ਦੇ ਵਿੱਚ ਰਿਸ਼ੀ ਸੁਨਕ ਦੀ ਵੀ ਗੌਰਮੈਂਟ ਆਈ, ਰਿਸ਼ੀ ਸੁਨਕ ਵੀ ਉੱਥੇ ਦੇ ਪ੍ਰਾਈਮ ਮਿਨਿਸਟਰ ਬਣੇ ਸੀ। ਇਨਫੈਕਟ ਉਹਨਾਂ ਦਿਨਾਂ ਦੇ ਵਿੱਚ ਆਪਾਂ ਇੱਕ ਪੋਡਕਾਸਟ ਇਨਸਾਈਟ ਰਿਪੋਰਟ ਦਾ, ਉਦੋਂ ਨਿਊਜ਼ ਐਂਡ ਵੀਜ਼ ਚੱਲਦਾ ਸੀ, ਉਹ 'ਚ ਵੀ ਇਹ ਗੱਲ ਕੀਤੀ ਸੀ ਕਿ ਬ੍ਰਿਟੇਨ ਨੇ ਰਵਾਂਡਾ ਮਾਡਲ ਜਿਹੜਾ ਹੈਗਾ ਉਹ ਅਪਣਾਇਆ, ਰਵਾਂਡਾ ਪੋਲਿਸੀ ਇੱਕ ਅਪਣਾਈ ਹੈਗੀ ਹੈ। ਸੋ ਉਹਦੇ 'ਚ ਕੀ ਸੀਗਾ ਕਿ ਜਿਹੜੇ ਇੰਗਲਿਸ਼ ਚੈਨਲ ਪਾਰ ਕਰਕੇ ਗੈਰ ਕਾਨੂੰਨੀ ਤਰੀਕੇ ਦੇ ਨਾਲ ਬ੍ਰਿਟੇਨ ਦੇ ਰਵਾਂਡਾ ਦੇ ਵਿੱਚ, ਬ੍ਰਿਟੇਨ ਦੇ ਵਿੱਚ ਦਾਖਲ ਹੁੰਦੇ ਸੀ ਲੋਕ, ਉਹਨਾਂ ਨੂੰ ਰਵਾਂਡਾ ਨਾਮ ਦੇ ਇੱਕ ਅਫਰੀਕਨ ਕੰਟਰੀਜ਼ ਦੇ ਵਿੱਚ ਡਿਪੋਰਟ ਕਰਕੇ ਭੇਜ ਦਿੱਤਾ ਜਾਂਦਾ ਸੀ। ਮਤਲਬ ਇਹ ਹੋਇਆ ਨਹੀਂ ਸੀ, ਪਰ ਇਹ ਪੋਲਿਸੀ ਤਿਆਰ ਕੀਤੀ ਸੀ। ਬਾਅਦ ਦੇ ਵਿੱਚ ਇਹ ਕੇਸ ਇਹਦਾ ਲੱਗਿਆ ਉੱਥੇ ਦੀ ਸੁਪਰੀਮ ਕੋਰਟ 'ਚ ਗਿਆ, ਸੁਪਰੀਮ ਕੋਰਟ ਨੇ ਇਹਨੂੰ ਗੈਰ ਕਾਨੂੰਨੀ ਕਹਿਤਾ, ਬਾਅਦ ਦੇ ਵਿੱਚ ਫਿਰ ਇਹਦਾ ਮਤਲਬ ਇਹ ਖਤਮ ਹੀ ਹੋ ਗਈ ਸੀਗੀ ਸਕੀਮ। ਪਰ ਬ੍ਰਿਟਿਸ਼ ਗੌਰਮੈਂਟ ਨੇ ਰਵਾਂਡਾ ਦੀ ਗੌਰਮੈਂਟ ਦੇ ਨਾਲ ਰਲ ਕੇ ਇੱਕ ਡੀਲ ਵੀ ਕਰ ਲਈ ਸੀਗੀ ਕਿ ਦੇਖੋ ਜੀ, ਸਾਡੇ ਜਿਹੜੇ ਇਲੀਗਲ ਲੋਕ ਨੇ, ਅੱਗੇ ਵੀ ਬ੍ਰਿਟੇਨ ਨੇ ਇਹੀ ਕੀਤਾ ਸੀ, ਆਸਟ੍ਰੇਲੀਆ ਲਿਆ ਕੇ ਛੱਡੇ ਸੀਗੇ ਆਪਣੇ ਇਲੀਗਲ ਲੋਕ, ਆਪਣੇ ਕੈਦੀ ਆਪਣੇ, ਇਹ ਬ੍ਰਿਟੇਨ ਦੇ ਵਿੱਚ ਇਹ ਤਾਂ ਚਲੋ ਹਿਸਟਰੀ ਰਹੀ ਹੈਗੀ ਹੈ। ਬਟ ਐਤਕੀ ਹੁਣ ਮਾਡਰਨ ਐਰਾ ਦੇ ਵਿੱਚ ਉਹਨਾਂ ਨੇ ਇਹ ਕਿਹਾ ਸੀ ਕਿ 715 million pounds ਖਰਚ ਕਰਾਂਗੇ, ਔਰ 715 million pounds ਲਗਭਗ $966 million ਬਣ ਗਏ, €835 million ਬਣ ਗਏ, ਅਤੇ ਲਗਭਗ $1,000 million ਬਣ ਗਏ। ਸੋ ਇਸ ਭਾਰੀ ਭਰਕਮ ਰਕਮ ਨੂੰ ਖਰਚਣਾ ਸੀਗਾ, ਔਰ ਖਰਚ ਕਾਫੀ ਰਕਮ ਖਰਚ ਵੀ ਦਿੱਤੀ ਸੀ। ਇਨਫੈਕਟ ਉੱਥੇ ਉਹਨਾਂ ਨੇ ਡਿਪੋਰਟੇਸ਼ਨ ਸੈਂਟਰ ਬਣਾ ਵੀ ਦਿੱਤਾ ਸੀ, ਉਹ ਕੇਸ ਚਲੋ ਬਾਅਦ ਦੇ ਵਿੱਚ ਸੁਪਰੀਮ ਕੋਰਟ 'ਚ ਲੱਗ ਗਿਆ ਸੀਗਾ। ਔਰ ਕਹਿੰਦੇ ਸੀਗੇ ਕਿ ਉਹ ਲੋਕ ਜਿਹੜੇ ਕਿ ਗੈਰ ਕਾਨੂੰਨੀ ਤਰੀਕੇ ਦੇ ਨਾਲ ਰਹਿ ਰਹੇ ਨੇ, ਉਹ ਆਪਣੀ ਮਰਜ਼ੀ ਦੇ ਨਾਲ ਚਲੇ ਜਾਣ ਰਵਾਂਡਾ 'ਚ, ਨਹੀਂ ਤਾਂ ਫਿਰ ਅਸੀਂ ਤੁਹਾਨੂੰ ਡਿਪੋਰਟੇਸ਼ਨ ਸੈਂਟਰ 'ਚ ਭੇਜਾਂਗੇ। ਰਵਾਂਡਾ ਦੀ ਗੌਰਮੈਂਟ ਨੂੰ ਕਿਹਾ ਕਿ ਦੈਟਸ ਓਕੇ, ਸਾਡੇ ਕ੍ਰਿਮੀਨਲ ਨੇ ਜਾਂ ਸਾਡੇ ਇਲੀਗਲ ਤਰੀਕੇ ਦੇ ਨਾਲ ਰਹਿ ਰਹੇ ਲੋਕ ਨੇ, ਤੁਸੀਂ ਆਪਣੇ ਦੇਸ਼ ਦੇ ਵਿੱਚ ਇਹਨਾਂ ਨੂੰ ਆਉਣ ਦਿਓ, ਅਤੇ ਜਿਹੜੇ ਇੱਥੋਂ ਆਉਣਗੇ ਅਤੇ ਅਸੀਂ ਤੁਹਾਨੂੰ ਦੱਸ ਦਾਂਗੇ ਵੀ ਆਹ ਬੰਦਾ ਆ ਰਿਹਾ, ਆਹ ਪਾਸਪੋਰਟ ਹੋਲਡਰ ਹੈ, ਅਤੇ ਤੁਸੀਂ ਉਹਨਾਂ ਨੂੰ ਲੈਟ ਦੈਮ ਲਿਵ। ਕਿਉਂਕਿ ਇਨੀਸ਼ੀਅਲੀ ਤਾਂ ਵਾਲੰਟੀਅਰ ਤਰੀਕੇ ਦੇ ਨਾਲ ਹੀ ਉਹਨਾਂ ਨੇ ਕਿਹਾ ਸੀਗਾ ਵੀ ਤੁਸੀਂ ਚਲੇ ਜਾਓ, ਤੁਹਾਨੂੰ ਕਿਸੇ ਜੇਲ੍ਹ ਵਰਗੀ ਜਗ੍ਹਾ ਦੇ ਵਿੱਚ ਕੈਦ ਕਰਕੇ ਨਹੀਂ ਰੱਖਿਆ ਜਾਊਗਾ, ਕਿਸੇ ਡਿਪੋਰਟੇਸ਼ਨ ਸੈਂਟਰ 'ਚ ਨਹੀਂ ਰੱਖਿਆ ਜਾਊਗਾ, ਬਟ ਯੂ ਕੈਨ ਫਰੀਲੀ ਰੋਮ ਅਰਾਊਂਡ ਇਨ ਰਵਾਂਡਾ ਜਾਓ। ਚਾਰ ਲੋਕ ਗਏ ਸੀਗੇ, ਔਰ ਮਿਲੀਅਨਸ ਆਫ ਪਾਊਂਡ ਜਿਹੜੇ ਸੀਗੇ ਬ੍ਰਿਟਿਸ਼ ਗੌਰਮੈਂਟ ਨੇ ਰਵਾਂਡਾ ਨੂੰ ਦੇਤੇ ਸੀਗੇ। ਖੈਰ ਉਹ ਤੋਂ ਬਾਅਦ ਉਹ ਕੇਸ ਲੱਗਿਆ ਸੁਪਰੀਮ ਕੋਰਟ ਦੇ ਵਿੱਚ ਉੱਥੇ ਦੀ, ਅਤੇ ਉਹ ਕੇਸ ਬਾਅਦ ਦੇ ਵਿੱਚ ਸਰਕਾਰ ਨੂੰ ਮਨਾ ਹੀ ਕਰਤਾ ਸੁਪਰੀਮ ਕੋਰਟ ਨੇ। ਸੋ ਵਾਲੰਟਰੀਲੀ ਤਾਂ ਕੋਈ ਵੀ ਨਹੀਂ ਗਿਆ, ਇਨਫੈਕਟ ਸਰਕਾਰ ਵੀ ਜ਼ਬਰਨ ਕਿਸੇ ਨੂੰ ਭੇਜ ਨਹੀਂ ਸਕੀ ਹੈਗੀ। ਫਿਰ ਇਟਲੀ ਦੀ ਗੱਲ ਆਉਂਦੀ ਹੈ। ਇਟਲੀ ਦੇ ਵਿੱਚ ਮੈਂ ਤੁਹਾਨੂੰ ਬੜੀ ਵਾਰ ਦੱਸਿਆ ਕਿ ਜੋਰਜੀਆ ਮੈਲੂਨੀ ਜਿਹੜੀ ਹੈਗੀ ਉਹ ਤਾਂ ਮਾਈਗ੍ਰੈਂਟਸ ਨੂੰ ਧੱਕਣਾ ਹੀ ਚਾਹੁੰਦੀ ਹੈ, ਭੇਜਣਾ ਹੀ ਚਾਹੁੰਦੀ ਹੈ। ਜੋਰਜੀਆ ਮੈਲੂਨੀ ਦੀ ਜਿਹੜੀ ਗੌਰਮੈਂਟ ਆ ਉਹ ਤਾਂ ਵੈਰੀ ਵੈਰੀ ਡੋਗਮੈਟਿਕ, ਵੈਰੀ ਕੰਜ਼ਰਵੇਟਿਵ ਗੌਰਮੈਂਟ, ਅਤੇ ਉਹਨਾਂ ਨੇ ਅਲਬੇਨੀਆ ਦੇ ਵਿੱਚ ਇੱਕ ਬਣਾਇਆ ਸੀਗਾ ਇਟਲੀ ਦਾ ਇਸੇ ਤਰੀਕੇ ਦਾ ਡਿਪੋਰਟੇਸ਼ਨ ਸੈਂਟਰ। ਇਨਫੈਕਟ ਉੱਥੇ ਕੈਂਪ ਕਹਿੰਦੇ ਸੀਗੇ ਉਹਨੂੰ, ਕਿ ਡਿਪੋਰਟੇਸ਼ਨ ਕੈਂਪ ਵੀ ਨਹੀਂ ਸੀ ਕਹਿੰਦੇ, ਇੱਕ ਬਸ ਕੈਂਪ ਕਹਿ ਦਿੰਦੇ ਸੀਗੇ ਕਿ ਉੱਥੇ ਕੈਂਪ ਦੇ ਵਿੱਚ ਭੇਜਣਾ ਹੈਗਾ। ਬਾਅਦ ਦੇ ਵਿੱਚ ਇਟਲੀ ਦੇ ਵਿੱਚ ਵੀ ਇਹ ਕੇਸ ਲੱਗਿਆ, ਅਤੇ ਇਟਲੀ ਦੇ ਵਿੱਚ ਵੀ ਇਹ ਰੋਕ ਲਗਾ ਦਿੱਤੀ ਗਈ।
ਤੇ ਕਿਹਾ ਗਿਆ ਅਸਲ ਦੇ ਵਿੱਚ ਉਹ ਕੈਂਪ ਨਾਜ਼ੀ ਕੈਂਪਾਂ ਦੇ ਨਾਲ ਉਹਨਾਂ ਦੀ ਤੁਲਨਾ ਹੋਣ ਲੱਗ ਪਈ ਜਿਹੜਾ ਨਾਜ਼ੀ ਕੈਂਪ ਹੁੰਦੇ ਸੀ ਨਾ ਸੈਕਿੰਡ ਵਰਲਡ ਵਾਰ ਵੇਲੇ ਹਿਟਲਰ ਨੇ ਬਣਾਏ ਹੋਏ ਸੀ ਕੈਂਪ ਕਿ ਫੜ ਫੜ ਕੇ ਯਹੂਦੀਆਂ ਨੂੰ ਲਿਆਓ ਇੱਥੇ ਕੈਂਪਾਂ 'ਚ ਰੱਖੋ ਅਤੇ ਫਿਰ ਉਹਨਾਂ ਨੂੰ ਕੈਂਪਾਂ ਦੇ ਵਿੱਚ ਹੀ ਪੜਤਾੜਿਆ ਜਾਂਦਾ ਸੀ ਉਹਨਾਂ ਦੇ ਉੱਤੇ ਤਸ਼ੱਦਦ ਕੀਤਾ ਜਾਂਦਾ ਸੀ ਉਸੇ ਤਰੀਕੇ ਦੇ ਨਾਲ ਇਟਲੀ ਨੇ ਆਪਣੇ ਕੈਂਪ ਖੋਲ੍ਹੇ ਸੀਗੇ ਅਤੇ ਪਹਿਲਾਂ ਪ੍ਰਵਾਸੀਆਂ ਨੂੰ ਉੱਥੇ ਭੇਜਿਆ ਗਿਆ ਜਿਹੜੇ ਇਲੀਗਲ ਸੀਗੇ ਬਾਅਦ ਦੇ ਵਿੱਚ ਫਿਰ ਉਹ ਰੋਕ ਦਿੱਤਾ ਗਿਆ ਅਤੇ ਹੁਣ ਇਟਲੀ ਉਹਨਾਂ ਦੇ ਵਿੱਚੋਂ ਸਿਰਫ ਇੱਕ ਕੈਂਪ ਦਾ ਇਸਤੇਮਾਲ ਕਰ ਰਿਹਾ ਕਹਿੰਦੇ ਕਿ ਠੀਕ ਹੈ ਚਲੋ ਜਨਾਨੀਆਂ ਨੂੰ ਨਹੀਂ ਭੇਜਦੇ ਹੈਗੇ ਅਦਾਲਤ ਦੇ ਉਹ ਨਤੀਜੇ ਤੋਂ ਬਾਅਦ ਪਰ ਬੰਦੇ ਬੰਦੇ ਚਲੇ ਜਾਓ ਅਤੇ ਔਰ ਉਹ ਬੰਦਿਆਂ ਨੂੰ ਭੇਜਿਆ ਜਾਊਗਾ ਜਿਨ੍ਹਾਂ ਨੂੰ ਜਿਹੜੇ ਇਟਲੀ 'ਚ ਰਹਿ ਰਹੇ ਨੇ ਔਰ ਇਟਲੀ ਦੀ ਗੌਰਮੈਂਟ ਉਹਨਾਂ ਦੀਆਂ ਅਰਜ਼ੀਆਂ ਨੂੰ ਰੱਦ ਕਰ ਰਹੀ ਹੈ ਕਿ ਨਹੀਂ ਤੁਸੀਂ ਨਹੀਂ ਰਹਿ ਸਕਦੇ ਹੈਗੇ ਯੂ ਕਾਂਟ ਅਪਲਾਈ ਫੋਰ ਦੀ ਪਰਮਾਨੈਂਟ ਰੈਜ਼ੀਡੈਂਸੀ ਜੋ ਵੀ ਹੈਗੀ ਇਟਲੀ ਦਾ ਉੱਥੇ ਸਿਸਟਮ ਹੋਊਗਾ ਮਾਰਚ 2025 ਦੇ ਵਿੱਚ ਡਿਪੋਰਟੇਸ਼ਨ ਸੈਂਟਰ 'ਚ ਉਹਨੂੰ ਬਦਲ ਦਿੱਤਾ ਗਿਆ ਇਹਨਾਂ ਨੇ ਅਤੇ 500 ਲੋਕ ਹੁਣ ਤੱਕ ਉੱਥੇ ਭੇਜੇ ਗਏ ਨੇ ਬਟ ਇਟਲੀ ਨੂੰ ਵੀ ਇਹਦੇ 'ਤੇ ਖਰਚਾ ਕਰਨਾ ਪੈ ਰਿਹਾ ਅਲਬੇਨੀਆ ਦੇ ਵਿੱਚ ਜਿਹੜਾ ਖੋਲ੍ਹਿਆ ਕੈਂਪ ਖੋਲ੍ਹਿਆ ਜਾਂ ਡਿਪੋਰਟੇਸ਼ਨ ਸੈਂਟਰ ਖੋਲ੍ਹਿਆ ਕਹਿੰਦੇ ਨੇ ਕਿ 2028 ਤੱਕ ਇਟਲੀ ਨੇ ਵੀ ਇਹਦੇ 'ਤੇ 670 ਮਿਲੀਅਨ ਯੂਰੋ ਖਰਚਦੇ ਨੇ ਹੈਗੇ ਨੇ ਇਨਫੈਕਟ ਹੋਰ ਜੇ ਦੂਸਰੀਆਂ ਕੰਟਰੀਜ਼ ਦੀ ਗੱਲ ਕਰੀਏ ਡੈਨਮਾਰਕ ਨੇ 2021 ਦੇ ਵਿੱਚ ਇੱਕ ਕਾਨੂੰਨ ਪਾਸ ਕੀਤਾ ਸੀਗਾ ਤਾਂ ਕਿ ਜਿਹੜੇ ਸ਼ਰਨ ਚਾਹਣ ਵਾਲੇ ਜਿਹੜੇ ਲੋਕ ਨੇ ਉਹਨਾਂ ਨੂੰ EU ਤੋਂ ਬਾਹਰ ਕਿਸੇ ਤੀਸਰੇ ਦੇਸ਼ ਦੇ ਵਿੱਚ ਭੇਜਿਆ ਜਾ ਸਕੇ ਸੋ ਡੈਨਮਾਰਕ ਨੇ ਵੀ ਰਵਾਂਡਾ ਦੇ ਨਾਲ ਇੱਕ ਰਿਸੈਪਸ਼ਨ ਸੈਂਟਰ ਬਣਾਉਣ ਦੀ ਗੱਲ ਕੀਤੀ ਸੀਗੀ ਬਾਅਦ ਦੇ ਵਿੱਚ ਯੂਰਪੀ ਕਮਿਸ਼ਨ ਨੇ ਹੀ ਕਹਿਤਾ ਸੀਗਾ ਯੂਰਪੀ ਕਮਿਸ਼ਨ ਦਾ ਜਿਹੜਾ ਇੱਕ ਹਿਊਮਨ ਰਾਈਟ ਦਾ ਜਿਹੜਾ ਔਰਗਨਾਈਜੇਸ਼ਨ ਉਹਨਾਂ ਨੇ ਹੀ ਮਨਾ ਕਰਤਾ ਸੀ ਕਿ ਨਾ ਨਾ ਆਹ ਨਾ ਕੰਮ ਕਰਿਓ ਤੁਸੀਂ ਹਾਲਾਂਕਿ ਇੰਗਲੈਂਡ ਨੂੰ ਨਹੀਂ ਉਹ ਕੁਛ ਕਹਿ ਸਕੇ ਹੈਗੇ ਬਟ ਹਾਂ ਇਹ ਮਨਾ ਕਰਤਾ ਸੀਗਾ ਔਰ 2023 ਦੀ ਸ਼ੁਰੂਆਤ 'ਚ ਹੀ ਡੈਨਮਾਰਕ ਦੀ ਸਰਕਾਰ ਨੇ ਰਵਾਂਡਾ ਦੇ ਨਾਲ ਆਪਣੀ ਗੱਲਬਾਤ ਵੀ ਰੋਕਤੀ ਸੀ ਹਾਲਾਂਕਿ ਜਿੰਨੇ ਲੌਜਿਸਟਿਕਸ ਦੇ ਉੱਤੇ ਇਮਾਰਤ ਦੇ ਉੱਤੇ ਜਿਹੜਾ ਵੀ ਖਰਚਾ ਹੋਇਆ ਉਹ ਹੋਇਆ ਪਰ ਉਸ ਤੋਂ ਬਾਅਦ ਫਿਰ ਇਹਨਾਂ ਨੇ ਕੋਈ ਹੋਰ ਨਵਾਂ ਖਰਚਾ ਨਹੀਂ ਕੀਤਾ ਹੁਣ ਹੁੰਦਾ ਕੀ ਹੈ ਕਿ ਜਿਹੜੀਆਂ ਕੰਟਰੀਜ਼ ਨੇ ਇਹ ਓਵਰਸੀਜ਼ ਡਿਪੋਰਟੇਸ਼ਨ ਸੈਂਟਰ ਦੇ ਉੱਤੇ ਖਰਚਾ ਬਹੁਤ ਕਰ ਦਿੰਦੀਆਂ ਨੇ ਔਰ ਇੰਨੀ ਲੋੜ ਹੁੰਦੀ ਨਹੀਂ ਹੈਗੀ ਜੇ ਉਹਨਾਂ ਦੇ ਵਿੱਚੋਂ ਕਿਉਂਕਿ ਇਹ ਯੂਨਾਈਟਿਡ ਨੇਸ਼ਨ ਦੇ ਹਿਊਮਨ ਰਾਈਟਸ ਦੇ ਤਹਿਤ ਆ ਜਾਂਦਾ ਕਿ ਇੱਕ ਤੁਹਾਡੇ ਦੇਸ਼ ਦੇ ਵਿੱਚ ਆਇਆ ਕੋਈ ਬੰਦਾ ਉਹਨੂੰ ਜਬਰਨ ਤੁਸੀਂ ਉੱਥੋਂ ਕੱਢ ਨਹੀਂ ਸਕਦੇ ਹੈਗੇ ਪਰ ਆਸਟ੍ਰੇਲੀਆ ਦੇ ਕੋਲ ਤਾਂ ਆਪਣੇ ਕਾਨੂੰਨ ਹੈਗੇ ਨੇ ਆਸਟ੍ਰੇਲੀਆ ਨੇ ਇੱਕ ਵੱਡੀ ਰਕਮ ਖਰਚ ਵੀ ਕਰ ਦਿੱਤੀ ਹੈ ਕਹਿੰਦੇ ਨੇ ਕਿ ਜਦੋਂ ਪੀਟਰ ਡਟਨ ਸਾਹਿਬ ਨੇ 2012 'ਚ ਪੋਲਿਸੀ ਲਿਆਂਦੀ ਸੀਗੀ ਕਿ ਕਿਸ਼ਤੀਆਂ ਵਾਲਿਆਂ ਨੂੰ ਪੱਕੀ ਇੱਥੇ PR ਨਹੀਂ ਦੇਣੀ ਹੈਗੀ ਉਦੋਂ ਉਹਨਾਂ ਨੇ ਆਸਟ੍ਰੇਲੀਅਨ ਗਵਰਨਮੈਂਟ ਨੇ ਆਪਣੇ ਡਿਟੈਂਸ਼ਨ ਸੈਂਟਰ ਬਣਾਏ ਸੀ ਨਾਉਰੂ ਦੇ ਵਿੱਚ ਜਾਂ ਮਾਨਸ ਆਈਲੈਂਡ ਪਾਪੂਆ ਨਿਊ ਗਿਨੀ ਦੇ ਵਿੱਚ ਹੀ ਪੈ ਜਾਂਦੇ ਨੇ ਸੋ ਉਦੋਂ ਥਰਡ ਪਾਰਟੀ ਕੰਟਰੈਕਟਰ ਨੂੰ ਕੰਟਰੈਕਟ ਦੇ ਕੇ $13 billion 2012 'ਚ ਖਰਚੇ ਸੀਗੇ ਆਸਟ੍ਰੇਲੀਆ ਨੇ $13 billion ਔਰ ਅੱਜ ਦੀ ਤਰੀਕ ਦੇ ਵਿੱਚ ਵੀ ਆਸਟ੍ਰੇਲੀਅਨ ਗਵਰਨਮੈਂਟ ਜਿਹੜੇ ਆਫਸ਼ੋਰ ਡਿਟੈਂਸ਼ਨ ਸੈਂਟਰ ਨੇ ਉਹਨਾਂ ਦੇ ਉੱਤੇ ਸਾਲਾਨਾ $1 billion ਖਰਚ ਦਿੰਦੀ ਹੈ ਕਿਉਂ ਖਰਚਦੀ ਹੈ ਕਿਉਂਕਿ ਉੱਥੇ ਜਿਹੜੀ ਬਿਜਲੀ ਹੋਰ ਪਾਣੀ ਪੂਣੀ ਦੇ ਜਿਹੜੇ ਬਿੱਲ ਹੁੰਦੇ ਨੇ ਉਸ ਕੰਟਰੀ ਦੇ ਵਿੱਚ ਉਸ ਡਿਟੈਂਸ਼ਨ ਸੈਂਟਰ ਦੇ ਅਤੇ ਉੱਥੇ ਜਿਹੜਾ ਸਟਾਫ ਰੱਖਣਾ ਹੁੰਦਾ ਉਹ ਸਾਰਾ ਖਰਚਾ ਫਿਰ ਆਸਟ੍ਰੇਲੀਆ ਨੇ ਹੀ ਝੱਲਣਾ ਹੁੰਦਾ ਆਸਟ੍ਰੇਲੀਆ ਨੇ ਹੁਣ ਤੱਕ ਕਹਿੰਦੇ ਨੇ ਕਿ $1 billion ਤਾਂ ਹਰ ਸਾਲ ਖਰਚ ਹੀ ਰਹੇ ਨੇ ਫੋਰ ਐਨ ਐਗਜ਼ਾਮਪਲ ਆਸਟ੍ਰੇਲੀਅਨ ਗਵਰਨਮੈਂਟ ਨੇ ਹੁਣ ਖਰਚ ਨੂੰ ਕਟੌਤੀ ਕਰਨ ਦੀ ਕੋਸ਼ਿਸ਼ ਕੀਤੀ ਹੈ ਐਗਜ਼ਾਮਪਲ ਕੀ ਹੈ ਕਿ ਉੱਥੇ ਬਿਜਲੀ ਬੰਦ ਕਰ ਦਿੰਦੇ ਨੇ ਆਪਣੀ ਮਰਜ਼ੀ ਦੇ ਨਾਲ ਨਾਉਰੂ ਨੂੰ ਕਹਿੰਦੇ ਹਾਂ ਦੇਖੋ ਜੀ ਅਸੀਂ ਨਹੀਂ ਇੰਨਾ ਖਰਚਾ ਦੇ ਸਕਦੇ ਹੈਗੇ ਜੇ ਤੁਸੀਂ ਸਪਲਾਈ ਕੱਟ ਕਰਨੀ ਹੈ ਕੱਟ ਕਰ ਦਿਓ ਸੋ ਗੈਰ ਮਨੁੱਖੀ ਤਸ਼ੱਦਦ ਤਾਂ ਹੁੰਦਾ ਹੀ ਹੈ ਉੱਥੇ ਰਹਿਣ ਵਾਲੇ ਲੋਕਾਂ ਦੇ ਨਾਲ ਪਰ ਆਸਟ੍ਰੇਲੀਆ ਨੇ ਇਹ ਗੱਲ ਕਹੀ ਹੈ ਕਿ ਹੁਣ ਅਸੀਂ ਉਹੀ ਖਰਚਾ ਜਿਹੜਾ ਸਾਲਾਨਾ ਘਟਾ ਕੇ ਕਿੱਥੇ ਬਿਲੀਅਨਸ ਆਫ ਡਾਲਰ ਸਾਰੇ ਆਫਸ਼ੋਰ ਡਿਟੈਂਸ਼ਨ ਸੈਂਟਰ ਦਾ ਹੁੰਦਾ ਸੀ ਇਕੱਲੇ ਨਾਉਰੂ 'ਚ ਹੀ ਹੁਣ ਸਿਰਫ $9 million ਦਾ ਸਾਲਾਨਾ ਖਰਚਾ ਰਹਿ ਗਿਆ ਔਰ ਸਿਰਫ ਇਸ ਕਰਕੇ ਕਹਿ ਰਹੇ ਹਾਲਾਂਕਿ $9 million ਵੀ ਬਹੁਤ ਵੱਡੀ ਰਕਮ ਹੈ ਬਟ ਕਿੱਥੇ $1 billion ਅਤੇ ਕਿੱਥੇ ਉਹਦੀ ਤੁਲਨਾ $9 million ਦੇ ਨਾਲ $90 lakh ਦੇ ਨਾਲ ਅਤੇ ਕਿੱਥੇ $1 billion ਹੁਣ ਉਹਦੇ 'ਚ ਦੂਸਰੀ ਚੀਜ਼ ਇਹ ਵੀ ਹੈਗੀ ਹੈ ਕਿ ਇਹ $90 lakh ਵੀ ਅਜਿਹਾ ਹੀ ਲੱਗਦਾ ਹੋਊਗਾ ਤੁਹਾਨੂੰ ਕਿ ਨਾਉਰੂ ਵਰਗੇ ਗਰੀਬ ਮੁਲਕ ਨੂੰ $90 lakh ਇਹਦੇ ਅਲੱਗ ਅਲੱਗ ਰੀਜ਼ਨ ਨੇ ਇੱਥੇ ਦੇਖੋ ਭ੍ਰਿਸ਼ਟਾਚਾਰ ਵੀ ਹੁੰਦਾ ਇਹਦੇ 'ਚ ਕੋਈ ਸ਼ੱਕ ਨਹੀਂ ਹੈਗਾ ਇਹਨਾਂ ਨੇ ਕੰਟਰੈਕਟਰਸ ਨੂੰ ਦੇਣੇ ਨੇ ਸਬ ਕੰਟਰੈਕਟਰਸ ਨੂੰ ਦੇਣੇ ਨੇ ਬੜੇ ਲੋਕਾਂ ਤੱਕ ਚੜ੍ਹਦੇ ਹੈਗੇ ਨੇ ਆਸਟ੍ਰੇਲੀਆ ਜ਼ਾਹਰ ਜੀ ਗੱਲ ਹੈ ਕਿ ਆਪਣੇ ਆਫਸ਼ੋਰ ਡਿਟੈਂਸ਼ਨ ਸੈਂਟਰਸ ਦੇ ਉੱਤੇ ਇੱਕ ਬਹੁਤ ਮੋਟਾ ਖਰਚਾ ਕਰ ਦਿੰਦਾ ਸਾਲ ਭਰ ਦੇ ਵਿੱਚ ਅਤੇ ਦੈਟਸ ਨੋਟ ਅ ਰਾਈਟ ਥਿੰਗ ਜੇ ਤੁਸੀਂ ਰਿਫਿਊਜੀ ਕੌਂਸਲ ਆਫ ਆਸਟ੍ਰੇਲੀਆ ਦੀ ਆਪਣੀ ਵੈਬਸਾਈਟ 'ਤੇ ਜਾ ਕੇ ਦੇਖੋ
ਜਿੱਥੇ ਆਸਟ੍ਰੇਲੀਆ ਦੇ ਆਫਸ਼ੋਰ ਡਿਟੈਂਸ਼ਨ ਸੈਂਟਰਸ ਦੇ ਬਾਰੇ ਦੱਸਿਆ ਗਿਆ, ਯਾਨੀ ਕਿ ਦੇਸ਼ ਤੋਂ ਬਾਹਰ ਜਿਹੜੇ ਹੈਗੇ ਨੇ, ਤਾਂ ਉਹ 'ਚ ਪੂਰੀ ਵਿਸਥਾਰ ਦੇ ਵਿੱਚ ਦੱਸਿਆ ਗਿਆ ਹੈਗਾ ਕਿ 2023 ਤੋਂ ਲੈ ਕੇ 2025 ਤੱਕ ਸਰਕਾਰ ਨੇ ਜਿਹੜਾ ਨਾਉਰੂ ਦਾ ਡਿਟੈਂਸ਼ਨ ਸੈਂਟਰ ਹੈ ਉਹਦੇ ਕੰਟਰੈਕਟਰ ਨੂੰ ਹੀ $390 million ਦੇ ਦਿੱਤਾ ਹੈ, ਅਤੇ ਮੋਟਾ ਮੋਟਾ ਜਿਹਾ ਅਗਲੇ 10-15 ਸਾਲਾਂ ਦੇ ਵਿੱਚ ਹੋਰ ਜ਼ਿਆਦਾ ਖਰਚ ਕਰ ਦੇਣਾ। ਹਾਂ, ਜੇ ਕੋਈ ਗਵਰਨਮੈਂਟ ਇਹੋ ਜਿਹੀ ਆ ਜਾਵੇ ਕਿ ਜਿਹੜਾ ਆਪਣਾ ਰਿਫਿਊਜੀ ਰੀਸੈਟਲਮੈਂਟ ਪ੍ਰੋਗਰਾਮ ਹੈ ਜਾਂ ਇਲੀਗਲ ਮਾਈਗ੍ਰੈਂਟਸ ਦਾ ਡਿਪੋਰਟੇਸ਼ਨ ਪ੍ਰੋਗਰਾਮ ਹੈ, ਉਸ ਦੇ ਵਿੱਚ ਉਹ ਥੋੜ੍ਹੀ ਸਖਤੀ ਦਿਖਾ ਦੇਣ ਕਿ ਦੇਖੋ ਜੀ ਅਸੀਂ ਭੇਜਣੇ ਨੇ ਭੇਜਤੇ, ਜਿਹਨੂੰ ਕੱਢਣਾ ਅਸੀਂ ਕੱਢਤਾ, ਦੈਟਸ ਇਟ, ਨਾ ਕੋਈ ਖਰਚਾ ਅਸੀਂ ਝੱਲ ਸਕਦੇ ਹਾਂ ਨਾ ਚੱਕ ਸਕਦੇ ਹਾਂ, ਫਿਰ ਡੈਫੀਨੇਟਲੀ ਕਹਾਣੀ ਕੁਛ ਹੋਰ ਹੋ ਸਕਦੀ ਹੈ। ਪਰ ਹਾਲ ਫਿਲਹਾਲ ਇਹ ਮੰਨਿਆ ਜਾ ਰਿਹਾ ਹੈ ਕਿ ਆਸਟ੍ਰੇਲੀਆ ਹੈਜ਼ ਸਪੈਂਟ, ਐਂਡ ਦੈਟਸ ਨੋਟ ਦੀ ਓਨਲੀ ਥਿੰਗ, ਨਾਉਰੂ ਜਾਂ ਉਹ ਸਿਰਫ ਉੱਥੇ ਤੱਕ ਨਹੀਂ ਹੈਗਾ, ਆਸਟ੍ਰੇਲੀਆ ਦਾ ਇੱਕ ਡਿਟੈਂਸ਼ਨ ਸੈਂਟਰ ਕੰਬੋਡੀਆ ਦੇ ਨਾਲ ਵੀ ਡੀਲ ਹੋਈ ਹੋਈ ਹੈ, ਔਰ ਉਹ ਡੀਲ ਇਹ ਹੈਗੀ ਹੈ ਕਿ ਕੁਛ ਰਿਫਿਊਜੀ ਤੁਸੀਂ ਸਾਡੇ ਤੋਂ ਲੈ ਲਓ, ਅਸੀਂ ਤੁਹਾਨੂੰ ਰਕਮ ਦੇ ਦਾਂਗੇ। ਜਿਹੜੀ ਇਹ ਮੈਂ ਤੁਹਾਨੂੰ ਦੱਸ ਰਿਹਾ ਸੀ, ਰਿਫਿਊਜੀ ਕੌਂਸਲ ਆਫ ਆਸਟ੍ਰੇਲੀਆ ਜਿਹੜੀ ਹੈਗੀ ਹੈ, ਉਹਨਾਂ ਦੀ ਵੈਬਸਾਈਟ 'ਤੇ ਜਾਇਓ, refugeecouncil.org.au, ਉੱਥੇ ਇੱਕ ਉਹ ਹੋਣਾ ਆਫਸ਼ੋਰ ਪ੍ਰੋਸੈਸਿੰਗ ਸਟੈਟਿਸਟਿਕਸ, ਉਸ ਸੈਗਮੈਂਟ ਦੇ ਵਿੱਚ ਜਦੋਂ ਤੁਸੀਂ ਜਾਓਗੇ ਉਸ ਵੈਬਸਾਈਟ 'ਤੇ, ਤਾਂ ਕੋਸਟ ਵਾਲੇ ਕਾਲਮ 'ਤੇ ਕਲਿੱਕ ਕਰਿਓ ਅਤੇ ਤੁਹਾਨੂੰ ਪੂਰੇ ਖਰਚੇ ਪਤਾ ਚੱਲ ਜਾਣਗੇ। ਜਿਹੜੀ ਉਹ ਕੰਬੋਡੀਆ ਵਾਲੀ ਡੀਲ ਆਸਟ੍ਰੇਲੀਆ ਨੇ ਕੀਤੀ ਹੈ ਨਾ, ਉਹ ਨੀਰਾ ਹੀ, ਮਤਲਬ ਪਤਾ ਨਹੀਂ, ਆਈ ਡੋਂਟ ਨੋ ਕਿਹੜੇ ਅਫਸਰ ਨੇ ਜਿਹੜੇ ਇਹਨਾਂ ਦੇ ਨਾਲ ਡੀਲ ਕਰਦੇ ਨੇ, 7 refugee ਭੇਜੇ ਨੇ ਹੁਣ ਤੱਕ ਆਸਟ੍ਰੇਲੀਆ ਨੇ, 7 refugee, ਔਰ ਕੰਬੋਡੀਆ ਨੂੰ ਦਿੱਤੇ ਕਿੰਨੇ ਸੀ, $40 million। ਕਹਿੰਦੇ ਕਿ ਰਿਫਿਊਜੀ ਨੇ ਸਾਡੇ, ਇਹਨਾਂ ਨੂੰ ਤੁਸੀਂ ਰੱਖੋ ਅਤੇ ਖਰਚਾ ਅਸੀਂ ਤੁਹਾਨੂੰ ਦੇ ਦਿੰਦੇ ਹਾਂ। ਕੰਬੋਡੀਆ ਨੇ ਕਿੰਨਾ ਮੰਗਿਆ, $40 million, ਐਂਡ ਆਸਟ੍ਰੇਲੀਆ ਹੈਜ਼ ਗਿਵਨ ਦੈਟ, ਇਹ ਡੀਲ ਹੋ ਵੀ ਗਈ ਹੈ। ਇੱਦਾਂ ਹੀ ਕੁਛ ਜਿਹੜੇ ਉਹ NZYK ਵਾਲੇ ਜਿਹੜੇ ਸੀਗੇ ਲੋਕ, ਅੱਗੇ ਨਿਊਜ਼ੀਲੈਂਡ ਦੀ ਗਵਰਨਮੈਂਟ ਨੇ ਜਿਹੜੀ ਜਸਿੰਟਾ ਆਰਡਨ ਹੁੰਦੀ ਸੀਗੀ, ਉਹਨਾਂ ਨੇ ਅੜ ਗਈ ਸੀ ਨਾ ਉਹ ਸਕੌਟ ਮੋਰਿਸਨ ਦੇ ਨਾਲ, ਕਹਿੰਦੇ ਕਿ ਅਸੀਂ ਨਹੀਂ ਲੈਣੇ ਹੈਗੇ ਜਿਹੜੇ ਅਪਰਾਧੀ ਹੈਗੇ ਨੇ ਅਤੇ ਨਿਊਜ਼ੀਲੈਂਡ ਦੇ ਨਾਗਰਿਕ ਨੇ, ਅਤੇ ਤੁਸੀਂ ਕੱਢਣੇ ਨੇ ਕੱਢ ਦਿਉ, ਪਰ ਅਸੀਂ ਆਪਣੇ ਮੁਲਕ 'ਚ ਨਹੀਂ ਲੈਣੇ। ਉਹ ਅੜ ਗਏ ਸੀਗੇ, ਅਤੇ ਉਸ ਕਿਸਮ ਦੇ ਕੁਛ ਕੁ ਲੋਕ ਸੀਗੇ, ਉਹਨਾਂ ਦਾ ਗਰੁੱਪ ਸੀਗਾ, ਉਹਨਾਂ ਨੂੰ ਨਾਉਰੂ 'ਚ ਭੇਜਣ ਦਾ ਉਸ ਵਕਤ ਸਰਕਾਰ ਨੇ ਲਗਭਗ $70 million ਖਰਚਾ ਜਿਹੜਾ ਚੱਕਿਆ ਸੀਗਾ, ਸਿਰਫ ਉਹਨਾਂ ਕੁਛ ਕੁ ਲੋਕਾਂ ਨੂੰ ਨਾਉਰੂ ਦੇ ਵਿੱਚ ਰੱਖਣ ਦਾ। ਵੈਸੇ PNG ਦੇ ਵਿੱਚ ਜਾਂ ਕੋਲੰਬੀਆ ਦੇ ਵਿੱਚ ਜਾਂ ਹੋਰ ਕਿੱਥੇ ਕਿੱਥੇ ਜਿਹੜੇ ਆਸਟ੍ਰੇਲੀਆ ਦੇ ਆਫਸ਼ੋਰ ਡਿਟੈਂਸ਼ਨ ਸੈਂਟਰ ਹੈਗੇ ਨੇ, ਉਹਨਾਂ ਦੇ ਜਿਹੜੇ ਖਰਚਿਆਂ ਦਾ ਇੱਕ ਵੇਰਵਾ ਜੇ ਉਹ ਸਰਕਾਰ ਤੋਂ ਤੁਸੀਂ ਮੰਗੋ, ਫਰੀਡਮ ਆਫ ਇਨਫੋਰਮੇਸ਼ਨ ਦੇ ਤਹਿਤ, ਆਮ ਮੇਰੇ ਵਰਗੇ ਬੰਦੇ ਨੂੰ ਤਾਂ ਸ਼ਾਇਦ ਮਿਲੇ ਹੀ ਨਾ, ਕਿਉਂਕਿ ਉਹਨੂੰ ਬੜਾ ਸਪੈਸੀਫਿਕ ਤੁਹਾਨੂੰ ਰੱਖਣਾ ਪੈਣਾ, ਤੁਹਾਨੂੰ ਪੁੱਛਣਾ ਪੈਣਾ ਇਕੱਲੇ ਇਕੱਲੇ ਖਰਚਿਆਂ ਦੇ ਬਾਰੇ। ਬਟ ਡਿਟੈਂਸ਼ਨ ਸੈਂਟਰ ਤਾਂ ਦੇਸ਼ ਦੇ ਅੰਦਰ ਵੀ ਹੈਗੇ ਨੇ, ਆਫਸ਼ੋਰ ਇਸ ਕਰਕੇ ਚਰਚਾ 'ਚ ਆ ਜਾਂਦੇ ਨੇ ਕਿਉਂਕਿ ਉੱਥੇ ਦਾ ਖਰਚਾ ਬੇਲੋੜਾ ਹੁੰਦਾ। ਦੈਟਸ ਵਨ ਥਿੰਗ। ਲੈਟਸ ਸੀ ਟਾਈਮ ਕਿੰਨਾ ਹੈਗਾ, ਹਾਂ ਹੈਗਾ ਥੋੜ੍ਹਾ ਜਿਹਾ ਟਾਈਮ। ਹੁਣ ਤੁਹਾਨੂੰ ਦੱਸਦੇ ਹਾਂ ਤੀਸਰੀ ਖਬਰ ਇਨਸਾਈਟ ਰਿਪੋਰਟ ਦੀ, ਔਰ ਅਮਰੀਕੀ ਬੌਂਡਸ ਦਾ ਇੱਕ ਖੇਡ ਜਿਹੜਾ ਚੱਲ ਰਿਹਾ। ਅੱਗੇ ਇੱਕ ਐਪੀਸੋਡ ਦੇ ਵਿੱਚ ਤੁਹਾਡੇ ਨਾਲ ਗੱਲ ਕੀਤੀ ਸੀ ਡੋਨਲਡ ਟਰੰਪ ਦੇ ਬਾਰੇ। ਡੋਨਲਡ ਟਰੰਪ ਦਾ ਇਹ ਬਿਆਨ ਆਇਆ ਸੀਗਾ ਕਿ ਜਿਹੜੀ ਅਮੈਰੀਕਾ ਹੀ ਨਹੀਂ ਬਲਕਿ ਪੂਰੀ ਦੁਨੀਆ ਦਾ ਬਾਜ਼ਾਰ ਹੈਗਾ ਉਹ ਬੌਂਡ ਮਾਰਕੀਟ ਕੰਟਰੋਲ ਕਰਦਾ। ਅੱਗੇ ਇੱਕ ਐਪੀਸੋਡ ਦੇ ਵਿੱਚ ਤੁਹਾਨੂੰ ਦੱਸਿਆ ਸੀਗਾ ਕਿ ਬੌਂਡ ਮਾਰਕੀਟ ਕਿੱਦਾਂ ਕੰਮ ਕਰਦੀ ਹੈ, ਬੌਂਡ ਕੀ ਚੀਜ਼ ਹੈਗੇ ਨੇ, ਥੋੜ੍ਹਾ ਜਿਹਾ ਹੋਰ ਡਿਟੇਲ ਦੇ ਵਿੱਚ ਦੱਸ ਦਿੰਦੇ ਹਾਂ। ਪਰ ਉਹਨਾਂ ਇਹ ਥੋੜ੍ਹੀ ਜਿਹੀ ਅਲੱਗ ਇੱਕ ਰਿਪੋਰਟ ਹੈਗੀ ਹੈ। US ਟ੍ਰੈਜਰੀ ਬੌਂਡਸ ਦੀ ਯੀਲਡ ਜਿਹੜੀ ਹੈ ਉਹ ਪਿਛਲੇ ਹਫ਼ਤੇ 25 ਸਾਲਾਂ ਦੇ ਰਿਕਾਰਡ ਹਾਈਐਸਟ ਲੈਵਲ ਦੇ ਉੱਤੇ ਚਲੀ ਗਈ ਹੈ, 5.56%। 10 ਸਾਲਾਂ ਦਾ ਬੌਂਡ ਯੀਲਡ 5.22% ਹੋ ਗਿਆ, 2 ਸਾਲਾਂ ਦਾ 4.86% ਹੋ ਗਿਆ। ਇਹ ਮੈਂ ਸਿਰਫ ਇਸ ਕਰਕੇ ਦੱਸ ਰਿਹਾ, ਨੰਬਰਸ ਨੇ ਕਿਵੇਂ ਨੇ ਕਿਵੇਂ ਸਮਝਣਾ ਉਹ ਮੈਂ ਹੁਣ ਦੱਸਦਾ ਤੁਹਾਨੂੰ। ਬੌਂਡ ਯੀਲਡ ਜਿਹੜਾ ਹੁੰਦਾ ਉਹ ਇੱਕ ਖਾਸ ਮਿਆਦ ਦੇ ਲਈ ਸਰਕਾਰ ਵੱਲੋਂ ਜਿਹੜਾ ਨਿਵੇਸ਼ਕਾਂ ਨੂੰ ਦਿੱਤਾ ਜਾਣ ਵਾਲਾ ਇੱਕ ਰਿਟਰਨ ਹੁੰਦਾ। ਨਿਵੇਸ਼ਕ ਯਾਨੀ ਕਿ ਇਨਵੈਸਟਰ ਸਰਕਾਰ ਨੂੰ ਭਾਰੀ ਭਰਕਮ ਰਕਮ ਦਿੰਦੇ ਨੇ ਕਰਜ਼ੇ ਦੇ ਰੂਪ ਦੇ ਵਿੱਚ, ਅਤੇ ਸਰਕਾਰ ਉਸ ਕਰਜ਼ੇ ਦੇ ਲਈ ਉਹਨਾਂ ਇਨਵੈਸਟਰਸ ਨੂੰ ਬੌਂਡ ਯੀਲਡ ਦਿੰਦੀ ਹੈ, ਯਾਨੀ ਕਿ ਉਸ ਕਰਜ਼ੇ ਦੇ ਵਿੱਚ ਵਿਆਜ ਇੱਕ ਦਿੰਦੀ ਹੈ ਉਹਨੂੰ, ਰਿਟਰਨ ਜਿਹੜਾ ਹੈਗਾ ਬੌਂਡ ਹੋਲਡਰਸ ਨੂੰ ਸਾਲਾਨਾ ਜਿਹੜਾ ਵਿਆਜ ਜਿਹੜਾ ਦਿੱਤਾ ਜਾਂਦਾ, ਜਿਹੜਾ ਵਿਆਜ ਉਹਨੂੰ ਮਿਲਦਾ ਹੈ ਉਹਨੂੰ ਬੌਂਡ ਯੀਲਡ ਕਹਿ ਲੈਂਦੇ ਹਾਂ। ਕਿ ਫਰਜ਼ ਕਰੋ ਜਿੱਦਾਂ ਮੈਂ ਤੁਹਾਨੂੰ ਦੱਸਿਆ ਕਿ 10 ਸਾਲਾਂ ਦਾ ਬੌਂਡ ਯੀਲਡ ਜਿਹੜਾ 5.22% ਤੁਹਾਨੂੰ ਮਿਲੂਗਾ ਜੇ ਤੁਸੀਂ ਇੱਕ ਬਹੁਤ ਭਾਰੀ ਭਰਕਮ ਰਕਮ ਯਾਨੀ ਫਰਜ਼ ਕਰੋ ਕਿ $50 million ਤੁਸੀਂ ਆਸਟ੍ਰੇਲੀਅਨ ਗਵਰਨਮੈਂਟ ਨੂੰ ਦੇਣੇ ਆ, ਅਤੇ ਆਸਟ੍ਰੇਲੀਅਨ ਗਵਰਨਮੈਂਟ ਦਾ ਜਿਹੜਾ ਬੌਂਡ ਹੈ ਜਿਹਨੂੰ ਗਵਰਨਮੈਂਟ ਬੌਂਡਸ ਕਹਿ ਲੈਂਦੇ ਹਾਂ
ਉਹਦੇ ਵਿੱਚ ਤੁਸੀਂ ਇਨਵੈਸਟ ਕਰਨੇ ਆ ਤਾਂ 10 ਸਾਲਾਂ ਦੇ ਲਈ ਆਸਟ੍ਰੇਲੀਅਨ ਗਵਰਨਮੈਂਟ ਤੁਹਾਨੂੰ 5.5% ਦਾ ਵਿਆਜ ਜਿਹੜਾ ਦੇਵੇਗੀ। ਉਹ ਜਿਹੜਾ ਰਿਟਰਨ ਮਿਲਦਾ ਉਹਨੂੰ ਕਹਿੰਦੇ ਬੌਂਡ ਯੀਲਡ। ਅਤੇ ਇਹ ਜਿਹੜੀ ਵਿਆਜ ਦਰ ਹੈ ਕਿ 5.2% ਹੈ, 5.5% ਹੈ, 6% ਹੈ, 7.5% ਹੈ, ਇਹਨੂੰ ਕਿਹਾ ਜਾਂਦਾ ਕੂਪਨ ਰੇਟ। ਇਹਨੂੰ ਇੰਟਰਸਟ ਰੇਟ ਨਹੀਂ ਕਹਿੰਦੇ ਹੈਗੇ, ਕੂਪਨ ਰੇਟ ਕਿਹਾ ਜਾਂਦਾ, ਕਿਉਂਕਿ ਸਰਕਾਰ ਉਹ ਇੰਟਰਸਟ ਬੇਸਿਕਲੀ ਇਨਵੈਸਟਰਸ ਨੂੰ ਦੇ ਰਹੀ ਹੈ, ਆਮ ਉਹਨਾਂ ਲੋਕਾਂ ਨੂੰ ਦੇ ਰਹੀ ਹੈ। ਹੁਣ ਅਮਰੀਕੀ ਸਰਕਾਰ ਨੇ ਜਿਹੜਾ ਬੌਂਡ ਯੀਲਡ ਹੈ ਉਹ ਵਧਾ ਦਿੱਤਾ ਲੰਮੀ ਸਮੇਂ ਦੇ ਮਿਆਦ ਦਾ ਕਰਜ਼ਾ ਇਕੱਠਾ ਕਰਨ ਦੇ ਲਈ। ਲੰਮੀ ਸਮੇਂ ਦਾ ਮਤਲਬ ਕੀ ਹੁੰਦਾ, ਬੌਂਡ 10 ਸਾਲਾਂ ਦਾ ਵੀ ਹੁੰਦਾ, 2 ਸਾਲ ਦਾ ਵੀ ਹੁੰਦਾ, 5 ਸਾਲ ਦਾ ਵੀ ਹੁੰਦਾ, 50 ਸਾਲ ਦਾ ਵੀ ਹੁੰਦਾ, ਡਿਪੈਂਡ ਕਰਦਾ ਹੈਗਾ ਕਿ ਕਿੰਨੀ ਦੇਰ ਦਾ ਬੌਂਡ ਹੈਗਾ। ਹੁਣ ਇਹਨੂੰ 2 ਤਰੀਕਿਆਂ ਦੇ ਨਾਲ ਸਮਝ ਸਕਦੇ ਹੋ ਤੁਸੀਂ। ਬੌਂਡ ਦੀ ਕੀਮਤ ਉਹਦੀ ਰਿਟਰਨ ਤੋਂ ਹਮੇਸ਼ਾ ਉਲਟੀ ਦਿਸ਼ਾ ਦੇ ਵਿੱਚ ਚੱਲਦੀ ਹੈ, ਜਿਵੇਂ ਜਿਵੇਂ ਬਾਜ਼ਾਰ ਦੇ ਵਿੱਚ ਬੌਂਡ ਦੀ ਕੀਮਤ ਡਿੱਗਦੀ ਹੈ ਯੀਲਡ ਵੱਧ ਜਾਂਦਾ। ਯਾਨੀ ਕਿ ਬੌਂਡ ਦੀ ਕੀਮਤ ਸਰਕਾਰ ਕਹਿ ਦੇਵੇ ਕਿ ਅਸੀਂ ਤੁਹਾਡੇ ਤੋਂ ਬੌਂਡ ਲੈ, ਤੁਹਾਡੇ ਮਤਲਬ ਇਨਵੈਸਟਰਸ ਨੂੰ ਕਹਿ ਦੇਵੇ, ਆਮ ਲੋਕਾਂ ਨੂੰ ਕਹੇ ਕਿ ਸਾਨੂੰ ਤੁਸੀਂ ਕਰਜ਼ਾ ਦਿਉ। ਅਮਰੀਕੀ ਸਰਕਾਰ ਨੇ ਹੁਣ ਕਰਜ਼ਾ ਚੱਕਣਾ ਅਤੇ ਉਹਨਾਂ ਨੇ ਇਨਵੈਸਟਰਸ ਤੋਂ ਪੈਸਾ ਲੈਣਾ ਅਤੇ ਉਹਨਾਂ ਨੇ ਉਹਦੇ 'ਚ ਇੰਟਰਸਟ ਰੇਟ ਵਧਾ ਤੇ, ਯਾਨੀ ਯੀਲਡ ਵੱਧ ਗਿਆ ਅਤੇ ਸਰਕਾਰ ਨੇ ਕਰਜ਼ਾ ਉਹਦੇ 'ਚ ਕੀ ਹੁੰਦਾ ਕਿ ਉਹਦੇ 'ਚ ਸ਼ੇਅਰ ਬਾਜ਼ਾਰ ਇੰਪੈਕਟ ਪਏਗਾ। ਅਮੈਰੀਕੀ ਬੌਂਡ ਜਿਹੜੇ ਨੇ ਉਹ ਦੁਨੀਆ ਦੇ ਸਭ ਤੋਂ ਸਿਕਿਓਰ ਬੌਂਡ ਮੰਨੇ ਜਾਂਦੇ ਨੇ, ਪਰ ਉਹ ਦੁਨੀਆ ਭਰ ਦੀ ਜਿਹੜੀ ਸ਼ੇਅਰ ਮਾਰਕੀਟ ਆ ਉਹਨੂੰ ਇੰਪੈਕਟ ਕਰ ਦਿੰਦੇ ਨੇ। 10 ਸਾਲ ਦਾ ਬੌਂਡ ਯੀਲਡ ਜਿਹੜਾ ਹੁੰਦਾ ਉਹ ਇੱਕ ਪੂਰੀ ਦੁਨੀਆ ਦੀ ਇਕੋਨਮੀ ਦਾ ਇੱਕ ਗਲੋਬਲ ਬੈਂਚ ਮਾਰਕ ਮੰਨ ਸਕਦੇ ਹੋ, ਵੀ ਜਿਵੇਂ ਦੁਨੀਆ ਭਰ ਦੇ ਵਿੱਚ ਰਿਜ਼ਰਵ ਬੈਂਕਸ ਹੈਗੇ ਨੇ, ਆਸਟ੍ਰੇਲੀਆ 'ਚ RBA, ਇੰਡੀਆ 'ਚ RBI ਹੈ, ਅਮੈਰੀਕਾ 'ਚ ਫੈਡਰਲ ਬੈਂਕ ਹੈ, ਹਰ ਇੱਕ ਕੰਟਰੀ ਦੇ ਵਿੱਚ ਹੈਗੇ ਨੇ। ਸੋ ਜਿਹੜੇ ਹੋਮ ਲੋਨ, ਕਾਰ ਲੋਨ, ਉਹ ਦੁਨੀਆ ਭਰ ਦੇ ਵਿੱਚ ਜਿਹੜੇ ਕਾਰਪੋਰੇਟ ਕਰਜ਼ੇ ਹੁੰਦੇ ਨੇ ਉਹਨਾਂ ਦੀਆਂ ਜਿਹੜੀਆਂ ਵਿਆਜ ਦਰਾਂ ਹੁੰਦੀਆਂ ਨੇ ਉਹ ਇਸੇ ਯੀਲਡ ਤੋਂ ਤੈਅ ਹੁੰਦੀਆਂ ਨੇ ਕਿ ਸਰਕਾਰ ਦੇ ਕੋਲ 10 ਸਾਲ ਵਾਲੇ ਬੌਂਡ ਕਿੰਨੇ ਲੋਕਾਂ ਨੇ ਦਿੱਤੇ ਹੋਏ ਨੇ। ਸਰਕਾਰ ਦੇ ਕੋਲ ਜਿਹੜੀ ਪੈਸਾ ਹੈ, ਜਿਹੜਾ ਇਨਵੈਸਟਰਸ ਨੇ ਪੈਸਾ ਦੇ ਰੱਖਿਆ, ਬੌਂਡ ਮਾਰਕੀਟ 'ਚੋਂ ਪੈਸਾ ਆਇਆ, 10 ਸਾਲ ਵਾਲਾ ਜਿਹੜਾ ਬੌਂਡ ਹੈਗਾ ਕਰਜ਼ਦਾਰਾਂ ਨੇ ਕੀਤਾ, ਕਰਜ਼ਦਾਰਾਂ ਨੇ ਨਹੀਂ ਜਿਹੜਾ ਨਿਵੇਸ਼ਕਾਂ ਨੇ ਕੀਤਾ, ਉਹ ਕਿੰਨੀ ਦੇਰ ਦੇ ਲਈ ਵਾਅਦਾ ਕੀਤਾ। ਫੋਰ ਐਗਜ਼ਾਮਪਲ, ਆਸਟ੍ਰੇਲੀਆ ਦੀ ਗਵਰਨਮੈਂਟ ਦੇ ਨਾਲ ਕਿੰਨੇ ਇਨਵੈਸਟਰਸ ਨੇ ਵਾਅਦਾ ਕੀਤਾ ਕਿ ਉਹ ਅਗਲੇ 10 ਸਾਲ ਦੇ ਲਈ ਪੈਸਾ ਗਵਰਨਮੈਂਟ ਨੂੰ ਦੇ ਕੇ ਰੱਖਣਗੇ ਬੌਂਡਸ ਦੇ ਰੂਪ ਦੇ ਵਿੱਚ। ਉਹ ਰਕਮ ਜਿਹੜੀ ਉਹ ਤੈਅ ਕਰਦੀ ਹੈ ਕਿ ਇੰਟਰਸਟ ਰੇਟਸ ਕਿੰਨੇ ਹੋਣਗੇ। 20 ਸਾਲ ਅਤੇ 30 ਸਾਲ ਵਾਲਾ ਜਿਹੜਾ ਬੌਂਡ ਯੀਲਡ ਹੁੰਦਾ ਇਹ ਲੰਬੇ ਅਰਜ਼ੇ ਦੇ ਲਈ ਕਰਜ਼ ਜਿਹੜੇ ਨੇ ਇਨਵੈਸਟਰਸ ਦਿੰਦੇ ਨੇ ਸਰਕਾਰ ਨੂੰ। ਇਹਦੇ ਨਾਲ ਸਰਕਾਰ ਜਿਵੇਂ ਪੈਨਸ਼ਨ ਫੰਡਸ ਹੁੰਦੇ ਨੇ ਆਸਟ੍ਰੇਲੀਆ 'ਚ ਸੁਪਰ ਐਨੂਏਸ਼ਨ ਜਾਂ ਹੋਰ, ਉਹ ਕਿਵੇਂ ਦੇਣੇ ਹੈਗੇ ਨੇ, ਜਾਂ ਜਿਵੇਂ ਇੰਡੀਆ ਦੇ ਵਿੱਚ ਸਰਕਾਰਾਂ ਗ੍ਰੈਟੀਟਿਊਡ ਦਿੰਦੀਆਂ ਨੇ ਪੈਨਸ਼ਨਰਸ ਨੂੰ, ਜਾਂ ਇੰਸ਼ੋਰੈਂਸ ਕੰਪਨੀਆਂ ਜਿਵੇਂ ਚੱਲਦੀਆਂ ਨੇ, ਜਾਂ ਫਿਰ ਇਨਫੈਕਟ ਵੱਡੇ ਟਾਈਮ ਦੇ ਜਿਹੜੇ ਇਨਵੈਸਟਮੈਂਟ ਪ੍ਰੋਜੈਕਟਸ ਹੁੰਦੇ ਨੇ, ਇਨਫਰਾਸਟ੍ਰਕਚਰ ਪ੍ਰੋਜੈਕਟਸ, ਉਹ ਸਾਰੇ ਇਹਦੇ ਨਾਲ ਤੈਅ ਹੁੰਦੇ ਨੇ। 30 ਸਾਲ ਵਾਲਾ ਜਿਹੜਾ ਯੀਲਡ ਆ ਉਹ ਬਹੁਤ ਤੇਜ਼ੀ ਦੇ ਨਾਲ ਵੱਧਦਾ। ਯਾਨੀ ਕਿ ਜੇ ਇਨਵੈਸਟਰਸ ਨੇ ਸਰਕਾਰ ਨੂੰ ਇਹ ਦੇਣਾ ਪ੍ਰਵਾਨ ਕਰ ਲਿਆ ਕਿ ਠੀਕ ਹੈ ਅਸੀਂ ਤੁਹਾਨੂੰ ਕਰਜ਼ਾ ਦੇਵਾਂਗੇ, 30 ਸਾਲ ਅਸੀਂ ਤੁਹਾਡੇ ਤੋਂ ਨਹੀਂ ਮੰਗਦੇ ਹੈਗੇ, ਪਰ ਉਹ ਜਿਹੜਾ 30 ਸਾਲ ਵਾਲਾ ਕਰਜ਼ ਹੁੰਦਾ ਉਹ ਸਰਕਾਰ ਦੇ ਲਈ ਬੜੇ ਫਾਇਦੇ ਦੀ ਚੀਜ਼ ਹੁੰਦੀ ਹੈ। ਕਿਉਂਕਿ ਅੱਛਾ, ਉਹਦੇ 'ਚ ਜੇ ਸਰਕਾਰ ਦੇ ਲਈ ਫਾਇਦੇ ਦੀ ਚੀਜ਼ ਹੈ ਕਿ ਇੰਨੇ ਲੰਮੇ ਟਾਈਮ ਤੱਕ ਵਰਤਣਾ ਨਹੀਂ ਹੈਗਾ, ਤਾਂ ਇਨਵੈਸਟਰਸ ਨੂੰ ਵੀ ਕੋਈ ਫਾਇਦਾ ਮਿਲਣਾ ਚਾਹੀਦਾ ਹੈਗਾ। ਇਨਵੈਸਟਰਸ ਨੂੰ ਵੀ ਪਤਾ ਲੱਗਣਾ ਚਾਹੀਦਾ ਵੀ ਹਾਂ, ਜੇ ਲੰਮੇ ਟਾਈਮ ਦੇ ਲਈ ਮੈਂ ਬੌਂਡ ਦੇ ਰਿਹਾ ਗਵਰਨਮੈਂਟ ਨੂੰ ਤਾਂ ਮੇਰੀ ਸਿਕਿਉਰਿਟੀ ਕੀ ਹੈ, ਸਿਕਿਉਰਿਟੀ ਤਾਂ ਨਹੀਂ, ਮੇਰਾ ਯੀਲਡ ਕੀ ਹੈ। ਜਿੰਨੇ ਲੰਮੇ ਟਾਈਮ ਦਾ ਬੌਂਡ ਓਨਾ ਜ਼ਿਆਦਾ ਯੀਲਡ, ਅਤੇ ਜਿੰਨਾ ਜ਼ਿਆਦਾ ਯੀਲਡ ਓਨੇ ਜ਼ਿਆਦਾ ਸਿਕਿਉਰ ਜਿਹੜੀ ਮਾਰਕੀਟ ਆ ਉਹ ਕਰੈਸ਼ ਹੋਣ ਦੇ ਖਤਰੇ ਬਣੇ ਰਹਿੰਦੇ ਹੈਗੇ ਨੇ। ਫੋਰ ਐਗਜ਼ਾਮਪਲ, ਅਮੈਰੀਕੀ ਬੌਂਡਸ ਜਿਹੜੇ ਨੇ ਪਿਛਲੇ ਕੁਝ ਸਾਲਾਂ ਦੇ ਵਿੱਚ ਇੱਦਾਂ ਰਹੇ ਨੇ ਕਿ 10 ਸਾਲ ਦੀ ਜਿਹੜੀ ਯੀਲਡ ਹੈ ਉਹ 5.3% ਰਹੀ ਹੈ, 20 ਸਾਲਾਂ ਦੀ 5.5% ਅਤੇ 30 ਸਾਲ ਵਾਲੀ 5.6%। ਹਾਲਾਂਕਿ ਉਹ ਹੁਣ ਵਧਾਉਣਾ ਚਾਹੁੰਦੇ ਨੇ ਟਰੰਪ ਸਾਹਿਬ, ਔਰ ਇਹੀ ਖ਼ਬਰ ਹੈ। ਉਹਨਾਂ ਨੇ ਕਿਹਾ ਕਿ ਅਸੀਂ ਜੇ ਲੌਂਗ ਟਰਮ ਦੇ ਜੇ ਤੁਸੀਂ ਬੌਂਡ ਸਾਨੂੰ ਦਿਉਂਗੇ ਤਾਂ ਅਸੀਂ ਤੁਹਾਡਾ ਯੀਲਡ ਵਧਾ ਦਾਂਗੇ, ਇਨਫੈਕਟ 6% ਤੋਂ ਵੀ ਪਾੜ ਲੈ ਜਾਂਗੇ, ਜੋ ਕਿ ਅਮੈਰੀਕਾ 'ਚ ਅੱਜ ਤੱਕ ਕਦੇ ਪੋਸੀਬਲ ਨਹੀਂ ਹੋਇਆ। ਅੱਜ ਤੱਕ, ਜਦੋਂ ਤੋਂ ਅਮੈਰੀਕਾ ਨੇ ਬੌਂਡ ਦੇਣੇ ਸ਼ੁਰੂ ਕੀਤੇ ਨੇ, ਅੱਜ ਤੱਕ, ਮਤਲਬ ਅਮੈਰੀਕਾ ਦੇ 21ਵੀਂ ਸਦੀ ਦੇ ਇਤਿਹਾਸ ਦੇ ਵਿੱਚ ਤਾਂ ਕਦੇ ਵੀ ਨਹੀਂ ਹੋਇਆ ਹੈਗਾ। ਔਰ ਇਹਦੇ ਨਾਲ ਕੀ ਹੁੰਦਾ ਕਿ ਜਿਹੜੀ ਫੋਰਨ ਮਾਰਕੀਟ ਹੈ, ਜਿਹੜੀ ਮਾਰਕੀਟ ਹੈ ਉਹਦੇ ਵਿੱਚ ਕਮਜ਼ੋਰੀਆਂ ਪੈਣੀਆਂ ਸ਼ੁਰੂ ਹੋ ਜਾਂਦੀਆਂ ਨੇ, ਉਹਦੇ ਵਿੱਚ ਜਿਹੜੀਆਂ ਨੇ ਉਹ ਜਿਹੜੀਆਂ ਬਹੁਤ ਉਹ ਕਰੈਸ਼ ਹੋਣ ਲੱਗ ਪੈਂਦੀ ਹੈਗੀ ਹੈ, ਔਰ ਉਹਦੇ ਨਾਲ ਇੰਟਰਨੈਸ਼ਨਲ ਲੈਵਲ ਦੇ ਉੱਤੇ ਇੱਕ ਬਾਜ਼ਾਰ ਹਿੱਲ ਕੇ ਰਹਿ ਜਾਂਦਾ। ਹੁਣ ਅਮੈਰੀਕਾ ਕੀ ਕਰ ਰਿਹਾ, ਅਟਰੈਕਟ ਕਰ ਰਿਹਾ ਇਨਵੈਸਟਰਸ ਨੂੰ, ਔਰ ਇਨਵੈਸਟਰ ਇੱਦਾਂ ਨਹੀਂ ਹੁੰਦਾ ਕਿ ਉਹ ਅਮੈਰੀਕਾ ਦੇ ਹੀ ਹੋਣ, ਉਹ ਬਾਹਰਲੇ ਵੀ ਹੋ ਸਕਦੇ ਨੇ, ਆਸਟ੍ਰੇਲੀਅਨ ਵੀ ਹੋ ਸਕਦੇ ਨੇ, ਚਾਈਨੀਜ਼ ਵੀ ਹੋ ਸਕਦੇ ਨੇ, ਇੰਡੀਅਨ ਵੀ ਹੋ ਸਕਦੇ ਨੇ। ਉਹਨਾਂ ਨੂੰ ਇਨਵੈਸਟਰਸ ਨੂੰ ਅਟਰੈਕਟ ਕਰ ਰਿਹਾ ਕਿ ਆਓ
ਸਾਡੇ ਕੋਲੋਂ ਹਾਈ ਯੀਲਡ ਦੇ ਉੱਤੇ ਤੁਸੀਂ ਬੌਂਡ ਲੈ ਲਓ ਤੇ ਔਰ ਇਹ ਦੂਸਰੇ ਦੇਸ਼ਾਂ ਦੇ ਲਈ ਸੰਕਟ ਹੋਊਗਾ। ਵੈਸੇ ਦੇਖੋ ਅਮਰੀਕਾ ਦੇ ਕੋਲ ਪੈਸਾ ਬਚਿਆ ਨਹੀਂ ਹੈਗਾ, ਇਹ ਗੱਲ ਤਾਂ ਠੀਕ ਹੈ, ਇਹ ਤਾਂ ਗੱਲ ਸੱਚੀ ਹੈਗੀ ਹੈ ਕਿ ਉੱਥੇ ਪੈਸੇ ਦੀ ਇਸ ਵਕਤ ਬਹੁਤ ਵੱਡੀ ਕਮੀ ਹੈਗੀ ਹੈ। ਔਰ OECD ਕੰਟਰੀਜ਼ ਨੇ ਜਿਹੜੀਆਂ ਵਿਕਸਿਤ ਮੁਲਕ ਨੇ ਉਹਦੇ 'ਚ ਕਰਜ਼ ਜਿਹੜਾ ਉਹ ਬਹੁਤ ਜ਼ਿਆਦਾ ਵੱਧ ਰਿਹਾ ਹੈਗਾ। ਇਨਫੈਕਟ ਹਾਲਾਂਕਿ ਇੱਦਾਂ ਨਹੀਂ ਹੈਗਾ ਕਿ ਸਿਰਫ ਅਮਰੀਕਾ 'ਤੇ ਹੀ ਵੱਧ ਰਿਹਾ ਹੈਗਾ, ਅਮਰੀਕਾ ਦੇ ਉੱਤੇ ਕਰਜ਼ ਦੁਨੀਆ ਦੇ ਵਿੱਚ ਸਭ ਤੋਂ ਜ਼ਿਆਦਾ ਕਰਜ਼ ਚੁੱਕਣ ਵਾਲੇ ਦੇਸ਼ਾਂ ਦੇ ਵਿੱਚੋਂ ਅਮਰੀਕਾ ਇੱਕ ਹੈਗਾ। ਉਹਨਾਂ ਦੀ ਜਿਹੜੀ ਡੈਟ ਟੂ GDP ਰੇਸ਼ੋ ਹੁੰਦੀ ਹੈ, ਡੈਟ ਮਤਲਬ ਕਰਜ਼ਾ, ਡੈਟ ਟੂ GDP ਰੇਸ਼ੋ ਹੈ 126% ਹੈ, ਔਰ ਫਰਾਂਸ ਦੀ 117% ਹੈ। ਹਾਲਾਂਕਿ G7 ਕੰਟਰੀ 'ਚ ਇਟਲੀ ਦੀ ਸਭ ਤੋਂ ਜ਼ਿਆਦਾ ਹੈ, ਇਟਲੀ ਦੀ ਡੈਟ ਟੂ GDP ਰੇਸ਼ੋ ਹੈ ਜਿਹੜੀ ਉਹ 149% ਹੈ। ਸੋ ਇਸ ਕਰਕੇ ਇਹ ਜਿਹੜਾ ਅਮਰੀਕਾ ਦਾ ਕਰਜ਼ ਹੈਗਾ ਉਹ ਇੰਡੀਆ ਨੂੰ ਅਤੇ ਆਸਟ੍ਰੇਲੀਆ ਨੂੰ ਅਤੇ ਬਾਕੀ ਕੰਟਰੀਜ਼ ਨੂੰ ਖਤਰੇ ਦੇ ਵਿੱਚ ਤਾਂ ਪਾ ਸਕਦਾ। ਔਨ ਦੀ ਅਦਰ ਹੈਂਡ ਜੇ ਤੁਸੀਂ ਇੰਡੀਆ ਦੀ ਡੈਟ ਟੂ GDP ਦੇਖੋ ਉਹ ਉਨੀ ਜ਼ਿਆਦਾ ਨਹੀਂ ਹੈਗੀ, ਹਾਲਾਂਕਿ ਕਰਜ਼ਾ ਬਹੁਤ ਹੈਗਾ। ਜੇ ਉਹਨੂੰ ਤੁਸੀਂ ਰੁਪਏ ਨੂੰ ਡਾਲਰ 'ਚ ਕਨਵਰਟ ਕਰੋਗੇ ਤਾਂ ਉਹ ਭਾਰਤ ਦੇ ਉੱਤੇ ਭਾਰੀ ਪੈ ਜਾਂਦਾ। ਭਾਰਤ ਨੇ 207 ਲੱਖ ਕਰੋੜ ਦਾ ਕਰਜ਼ ਚੁੱਕ ਰੱਖਿਆ ਹੈਗਾ, 2026 ਤੱਕ ਦੀ ਗੱਲ ਕਰ ਰਹੇ ਹਾਂ। ਪਰ ਵੈਸੇ ਜਿਹੜਾ ਇਹ ਭਾਰਤ ਦੀ GDP ਦਾ 58% ਬਣਦਾ ਇਸ ਫਾਈਨੈਂਸ਼ੀਅਲ ਕਰੰਟ ਫਾਈਨੈਂਸ਼ੀਅਲ ਈਅਰ 'ਚ, 1 ਲੱਖ ਕਰੋੜ ਦਾ ਕਰਜ਼ ਚੁੱਕ ਰੱਖਿਆ ਹੈਗਾ, 2026 ਤੱਕ ਦੀ ਗੱਲ ਕਰ ਰਹੇ ਹਾਂ। ਪਰ ਵੈਸੇ ਜਿਹੜਾ ਇਹ ਭਾਰਤ ਦੀ GDP ਦਾ 58% ਬਣਦਾ ਇਸ ਫਾਈਨੈਂਸ਼ੀਅਲ ਕਰੰਟ ਫਾਈਨੈਂਸ਼ੀਅਲ ਈਅਰ 'ਚ, 2025-26 ਦਾ ਜੇ ਫਾਈਨੈਂਸ਼ੀਅਲ ਈਅਰ ਦੀ ਗੱਲ ਕਰੀਏ। ਆਸਟ੍ਰੇਲੀਆ ਦਾ 18% ਹੀ ਹੈਗਾ। ਸੋ ਅਮੈਰੀਕਾ, ਇਟਲੀ, ਫਰਾਂਸ, ਜਾਪਾਨ, ਇੰਡੀਆ ਇਹਨਾਂ ਦੇ ਮੁਕਾਬਲੇ ਆਸਟ੍ਰੇਲੀਆ ਦਾ ਡੈਟ ਟੂ GDP ਇੰਨਾ ਜ਼ਿਆਦਾ ਨਹੀਂ ਹੈਗਾ। ਇਹੀ ਕੁਛ ਕਾਰਨ ਨੇ, ਇਹਨਾਂ ਕਾਰਨਾਂ ਕਰਕੇ ਸਮਝਣਾ ਬਹੁਤ ਜ਼ਰੂਰੀ ਹੁੰਦਾ ਹੈ ਕਿ ਆਸਟ੍ਰੇਲੀਆ ਇਕਨੋਮਿਕਲੀ ਇਹਨਾਂ ਕੰਟਰੀਜ਼ ਤੋਂ ਬਹੁਤ ਵਧੀਆ ਸਿਚੁਏਸ਼ਨ ਦੇ ਵਿੱਚ ਬੈਠਾ। ਹੁਣ ਤੁਸੀਂ ਇਹ ਵੀ ਗੱਲ ਸਮਝੋਗੇ ਕਿ ਕਿਉਂ ਜਿਹੜੇ ਫੋਰਨ ਇਨਵੈਸਟਰਸ ਜਿਹੜੇ ਆਸਟ੍ਰੇਲੀਆ ਤੋਂ ਇਨਵੈਸਟ ਕਰਵਾਉਣਾ ਚਾਹੁੰਦੇ ਨੇ ਦੂਸਰੇ ਦੇਸ਼ਾਂ ਦੇ ਵਿੱਚ, ਉਹ ਕਿਉਂ ਇੱਥੇ ਜ਼ਿਆਦਾ ਆਉਂਦੇ ਨੇ, ਕਿਉਂ ਇੱਥੇ ਆਉਂਦੇ ਨੇ ਅਤੇ ਕਹਿੰਦੇ ਨੇ ਕਿ ਆਓ ਜੀ ਦੁਬਈ 'ਚ ਪਲਾਟ ਲੈ ਲਓ, ਆਓ ਜੀ ਇੰਡੋਨੇਸ਼ੀਆ ਦੇ ਵਿੱਚ ਬੀਚ ਹਾਊਸ ਘਰ ਲੈ ਲਓ, ਆਓ ਜੀ ਇੰਡੀਆ ਦੇ ਵਿੱਚ ਜ਼ਮੀਨਾਂ ਲੈ ਲਓ, ਐਗਰੀਕਲਚਰ ਜ਼ਮੀਨਾਂ ਲੈ ਲਓ। ਕਿਉਂ? ਕਿਉਂਕਿ ਇਕਨੋਮਿਕਲੀ ਆਸਟ੍ਰੇਲੀਆ ਅੱਜ ਦੀ ਤਰੀਕ ਦੇ ਵਿੱਚ ਬੇਸ਼ੱਕ ਹੈਂਡ ਟੂ ਮਾਊਥ ਚੱਲ ਰਿਹਾ ਹੋਵੇ, ਬਟ ਜਿਸ ਦਿਨ ਹਾਲਾਤ ਸੁਧਰਨ ਲੱਗੇ ਨਾ, ਇੱਕ ਗੱਲ ਧਿਆਨ ਰੱਖਿਓ, ਦੁਨੀਆ ਭਰ 'ਚ ਹੀ ਹਾਲਾਤ ਖਰਾਬ ਨੇ ਅੱਜ ਦੀ ਤਰੀਕ 'ਚ, ਇਕਨੋਮਿਕਲੀ ਪੂਰੀ ਦੁਨੀਆ ਦਾ ਬੇੜਾ ਗਰਕ ਹੋ ਚੁੱਕਿਆ, ਇਨਕਲੂਡਿੰਗ ਆਸਟ੍ਰੇਲੀਆ। ਬਟ ਦੀ ਮੂਵਮੈਂਟ ਇਹ ਪੈਸੇ ਦਾ ਜਿਹੜਾ ਫੇਰ ਤੁਰਨ ਲੱਗਿਆ ਨਾ, ਜਿੱਦਾਂ ਹੀ ਫਿਊਲ ਮਾਰਕੀਟ ਠੀਕ ਹੋ ਗਈ, ਜਿੱਦਾਂ ਹੀ ਬੌਂਡ ਮਾਰਕੀਟ ਦੇ ਵਿੱਚ ਪੈਸਾ ਇਨਵੈਸਟਰਸ ਬਾਹਰ ਖਿੱਚਣ ਲੱਗ ਪਏ ਅਤੇ ਜਿੱਦਾਂ ਹੀ ਇੰਟਰਸਟ ਰੇਟਸ ਜਿਹੜੀਆਂ ਨੇ ਨੋਰਮਲ ਹੋ ਗਈਆਂ, ਤਾਂ ਆਸਟ੍ਰੇਲੀਆ ਵਿਲ ਬੀ ਦੀ ਕੰਟਰੀ ਪੂਰੀ ਦੁਨੀਆ ਦੇ ਵਿੱਚ ਜਿਹੜੀ ਬਹੁਤ ਵਧੀਆ ਤਰੀਕੇ ਦੇ ਨਾਲ ਪੋਜ਼ਿਟਿਵਲੀ ਗਰੋ ਕਰੇਗੀ। ਹਾਲਾਂਕਿ ਆਪਾਂ ਅੱਜ ਅਕਤੂਬਰ ਦੇ ਵਿੱਚ ਬੈਠੇ ਗੱਲ ਕਰ ਰਹੇ ਹਾਂ, ਅਕਤੂਬਰ 2027 ਤੋਂ ਪਹਿਲਾਂ ਇੱਦਾਂ ਹੁੰਦਾ ਨਜ਼ਰ ਨਹੀਂ ਆ ਰਿਹਾ। ਸੋ 27 ਤੋਂ ਬਾਅਦ ਹੀ ਸ਼ਾਇਦ ਅਗਲੇ ਸਾਲ ਦੇ ਕ੍ਰਿਸਮਿਸ ਤੋਂ ਬਾਅਦ ਹਾਲਾਤ ਸੁਧਰਨ ਲੱਗਣਗੇ ਆਸਟ੍ਰੇਲੀਆ 'ਚ। ਉਦੋਂ ਤੱਕ ਜਿਹੜੇ ਬਚੇ ਰਹਿ ਗਏ, ਟਿਕੇ ਰਹਿ ਗਏ, ਟਿਕੇ ਰਹਿ ਗਏ, ਉਦੋਂ ਤੱਕ ਦੀ ਇੱਕ ਕੱਢਣਾ ਟਾਈਮ ਜਿਹੜਾ ਉਹ ਬੜਾ ਮੁਸ਼ਕਿਲ ਹੈਗਾ ਹੈ। ਪਰ ਬੌਂਡ ਯੀਲਡ ਦੇ ਬਾਰੇ ਜਿਹੜੀ ਮੈਂ ਹੋਰ ਵੀ ਥੋੜ੍ਹੀ ਡਿਟੇਲ ਦੇ ਵਿੱਚ ਗੱਲ ਕਰਨੀ ਚਾਹੁੰਦਾ ਸੀਗਾ, ਮੋਟੀ ਮੋਟੀ ਜੀ ਤੁਹਾਨੂੰ ਦੱਸ ਦਿੰਦਾ ਕਿਉਂਕਿ ਟਾਈਮ ਥੋੜ੍ਹਾ ਜਿਹਾ ਘੱਟ ਹੈ। ਸਰਕਾਰ ਜਦੋਂ ਬੌਂਡ ਜਾਰੀ ਕਰਦੀ ਹੈ ਉਹ ਪਹਿਲਾਂ ਹੀ ਤੈਅ ਕਰ ਦਿੰਦੀ ਹੈ ਕਿ ਉਹਦੇ 'ਤੇ ਕਿੰਨਾ ਵਿਆਜ ਦਊਗੀ, ਔਰ ਜਿਹਨੂੰ ਮੈਂ ਤੁਹਾਨੂੰ ਦੱਸਿਆ ਸੀਗਾ ਕਿ ਉਹਨੂੰ ਕੂਪਨ ਰੇਟ ਕਹਿ ਲਿਆ ਜਾਂਦਾ, ਉਹਨੂੰ ਇੰਟਰਸਟ ਰੇਟ ਨਹੀਂ ਕਹਿੰਦੇ, ਕੂਪਨ ਰੇਟ ਕਹਿ ਲੈਂਦੇ। ਪਰ ਜਿਹੜੇ ਸਰਕਾਰੀ ਬੌਂਡ ਜਾਰੀ ਹੋਣ ਤੋਂ ਬਾਅਦ ਜਿਹੜੇ ਖੁੱਲ੍ਹਾ ਬਾਜ਼ਾਰ ਹੈ, ਸੈਕੰਡਰੀ ਮਾਰਕੀਟ ਜਿਹਨੂੰ ਕਹਿੰਦੇ, ਉਹਦੇ 'ਚ ਲਗਾਤਾਰ ਖਰੀਦੇ ਅਤੇ ਵੇਚੇ ਜਾ ਸਕਦੇ ਨੇ। ਸੋ ਬੌਂਡ ਦੀ ਕੀਮਤ ਉਹਦੇ ਅਕੋਰਡਿੰਗ ਜਿਹੜੀ ਉਹ ਬਦਲਦੀ ਰਹਿੰਦੀ ਹੈਗੀ ਹੈ ਅਤੇ ਉਹਨੂੰ ਯੀਲਡ ਕਹਿੰਦੇ ਹੈਗੇ ਨੇ, ਕਿਉਂਕਿ ਉਹਦੀ ਮੰਗ ਦੇ ਵਿੱਚ ਬਦਲਾਅ ਹੁੰਦਾ ਰਹਿੰਦਾ। ਉਦਾਹਰਣ ਦੇ ਤੌਰ ਦੇ ਉੱਤੇ ਸੌਖਾ ਕਰਕੇ ਹੋਰ ਦੱਸਦਾ ਤੁਹਾਨੂੰ, ਅਮੈਰੀਕਨ ਬਾਜ਼ਾਰ ਦੇ ਵਿੱਚ $10 ਦੇ ਕੂਪਨ ਵਾਲੇ $100 ਦੇ ਬੌਂਡ ਜਿਹੜੇ ਨੇ, ਕੂਪਨ ਰੇਟ ਯਾਨੀ ਕਿ ਵਿਆਜ, ਵੀ $100 ਦੇ ਬੌਂਡ ਦੇ ਉੱਤੇ $10 ਤੁਹਾਨੂੰ ਮਿਲਣਗੇ, ਉਹਦੇ 'ਤੇ ਨਿਵੇਸ਼ਕ ਨੂੰ $110 ਮਿਲਣੇ ਨੇ, ਯਾਨੀ ਕਿ 100 ਦਾ 110 ਮਿਲਣਾ। ਪਰ ਜੇ ਮਹਿੰਗਾਈ ਵੱਧਦੀ ਹੈ ਤਾਂ ਬੌਂਡ ਹੋਲਡਰ ਨੂੰ ਸੈਕੰਡਰੀ ਮਾਰਕੀਟ 'ਚ ਇਹਨੂੰ ਵੇਚਣਾ ਪੈ ਸਕਦਾ, ਕਿਉਂਕਿ ਮਹਿੰਗਾਈ ਵਧੀ ਹੋਈ ਹੈ, ਤਾਂ ਇਸ ਕਰਕੇ ਉਹ ਜਿਹੜਾ $10 ਆ ਉਹਦੀ ਕੀਮਤ ਘੱਟ ਵੀ ਸਕਦੀ ਹੈ, ਉਹ $8 ਵੀ ਹੋ ਸਕਦੀ ਹੈ। ਸੋ ਬੌਂਡ ਹੋਲਡਰ ਇਹਦਾ ਵੇਚ ਕੇ ਪੈਸਾ ਕਿਤੇ ਹੋਰ ਜੇ ਲਗਾਉਣਾ ਚਾਹੇ
ਜਿੱਥੋਂ ਉਹਨੂੰ ਜ਼ਿਆਦਾ ਰਿਟਰਨ ਮਿਲਦੀ ਹੈ ਤਾਂ ਉੱਥੋਂ ਉਹ ਲੈ ਲੈਂਦੇ ਨੇ, ਅਤੇ ਇਸੇ ਹੀ ਕਰਕੇ ਬਾਜ਼ਾਰ ਦੇ ਵਿੱਚੋਂ ਇਨਵੈਸਟਰਸ ਆਪਣਾ ਪੈਸਾ ਕੱਢਣ ਲੱਗ ਜਾਂਦੇ ਨੇ। ਹੁਣ ਜਦੋਂ ਬਾਜ਼ਾਰ 'ਚੋਂ ਇਨਵੈਸਟਰਸ ਪੈਸਾ ਕੱਢਣਗੇ ਤਾਂ ਸਟਾਕ ਮਾਰਕੀਟਸ ਕ੍ਰੈਸ਼ ਹੋਣਗੀਆਂ। ਸੋ ਇਹੀ ਇੰਡੀਆ ਦੇ ਨਾਲ ਹੋਇਆ ਹੈਗਾ। ਇੰਡੀਆ ਦੇ ਵਿੱਚ ਪਿਛਲੇ ਕੁਛ ਅਰਸੇ ਦੇ ਵਿੱਚ ਬਹੁਤ ਵੱਡੀ ਰਕਮ ਜਿਹੜੀ ਹੈ ਬਾਜ਼ਾਰ ਦੇ ਵਿੱਚੋਂ ਵਿਦਡਰਾਅ ਕੀਤੀ ਗਈ ਹੈ ਇਨਵੈਸਟਰਸ ਦੇ ਦੁਆਰਾ। ਹੁਣ ਉਹ ਇਨਵੈਸਟਰ ਇੰਡੀਆ ਦੇ ਵੀ ਹੋ ਸਕਦੇ ਨੇ, ਬਾਹਰਲੇ ਵੀ ਹੋ ਸਕਦੇ ਨੇ, ਉਹ ਨਹੀਂ ਯਕੀਨ ਕਰ ਰਹੇ ਹੈਗੇ ਕਿ ਇੰਡੀਆ ਦੀ ਮਾਰਕੀਟ ਦੇ ਵਿੱਚ। ਔਨ ਦੀ ਅਦਰ ਹੈਂਡ, ਮੈਂ ਬਾਰ ਬਾਰ ਇਹਨਾਂ ਦਾ ਕੰਪੈਰੀਜ਼ਨ ਅਮੈਰੀਕਾ ਦਾ ਕਿਉਂ ਇੰਡੀਆ ਆਸਟ੍ਰੇਲੀਆ ਦੇ ਨਾਲ ਕਰਦਾ ਤਾਂ ਕਿ ਤੁਹਾਨੂੰ ਸਮਝ ਲੱਗ ਸਕੇ।

ਜਿਹੜੇ ਲੋਕ ਇਹ ਕਹਿੰਦੇ ਨੇ ਕਿ ਇੰਡੀਆ 'ਚ ਇਨਵੈਸਟ ਕਰੋ, ਇੰਡੀਆ 'ਚ ਇਨਵੈਸਟ ਕਰੋ, ਨੋਟ ਅ ਗੁੱਡ ਸਿਚੁਏਸ਼ਨ ਐਟ ਦਿਸ ਦਿਸ ਸਟੇਜ ਇਸ ਐਟ ਦਿਸ ਸਟੇਜ ਤਾਂ ਕਿਸੇ ਵੀ ਕੰਟਰੀ 'ਚ ਇਨਵੈਸਟ ਕਰਨਾ ਕੋਈ ਚੰਗੀ ਸਿਚੁਏਸ਼ਨ ਨਹੀਂ ਹੈਗੀ। ਤੁਸੀਂ ਜਿੱਥੇ ਬੈਠੇ ਹੋ ਉੱਥੇ ਕਰ ਸਕਦੇ ਹੋ, ਕਿਉਂਕਿ ਉੱਥੇ ਦੇ ਤੁਹਾਨੂੰ ਭਾਅ ਭੇਤ ਹੋ ਸਕਦੇ ਨੇ, ਪਰ ਦੂਸਰੇ ਮੁਲਕਾਂ 'ਚ ਜਾ ਕੇ ਇਨਵੈਸਟ ਬਿਲਕੁਲ ਵੀ ਨਾ ਕਰੋ। ਸਪੈਸ਼ਲੀ ਸ਼ੇਅਰ ਮਾਰਕੀਟ ਦੇ ਵਿੱਚ ਤਾਂ ਬਿਲਕੁਲ ਵੀ ਨਾ ਕਰੋ, ਬੌਂਡ ਮਾਰਕੀਟ 'ਚ ਤਾਂ ਬਿਲਕੁਲ ਵੀ ਨਾ ਕਰੋ, ETF 'ਚ ਤਾਂ ਬਿਲਕੁਲ ਵੀ ਨਾ ਕਰੋ। ਸੋ ਫੋਰ ਐਗਜ਼ਾਮਪਲ, ਜੇ ਹੁਣ ਉਹੀ ਜਿਹੜਾ $100 ਵਾਲਾ ਜਿਹੜਾ ਬੌਂਡ ਜਿਹਦੇ $10 ਮਿਲ ਰਹੇ ਨੇ, ਮਾਰਕੀਟ ਦੇ ਵਿੱਚ ਹੇਰ ਫੇਰ ਹੁੰਦਾ ਤਾਂ ਉਹ ਤਾਂ $90 ਰਹਿ ਗਏ ਨਾ। ਹਾਲਾਂਕਿ ਕੂਪਨ ਰੇਟ ਤਾਂ ਉਹੀ ਰਹਿਣੀ ਹੈਗੀ ਹੈ, ਸਰਕਾਰ ਨੇ ਤਾਂ ਇਹੀ ਕਹਿਣਾ, ਪਰ ਤੁਸੀਂ ਆਪਣਾ ਪੈਸਾ ਕਿਤੇ ਹੋਰ ਇਨਵੈਸਟ ਕਰਕੇ ਉਹ ਗਵਾ ਲਿਆ ਨਾ। ਸੋ ਇਹ ਚੀਜ਼ ਹੈਗੀ ਹੈ, ਇੰਡੀਅਨ ਗੌਰਮੈਂਟ ਨੇ ਬਹੁਤ ਵੱਡੀ ਰਕਮ ਜਿਹੜੀ ਹੈ ਮੰਗੀ ਵੀ ਹੈ ਪਿਛਲੇ। ਹੋ ਸਕਦਾ ਕਿ ਤੁਸੀਂ ਬਤੌਰ NRI ਤੁਸੀਂ ਭਾਰਤ ਦੇ ਵਿੱਚ ਆਪਣੇ ਖਾਤਿਆਂ ਦੇ ਅੰਦਰ ਜਿਹੜੇ ਤੁਹਾਡੇ NRI ਅਕਾਊਂਟ ਹੋਣਗੇ ਉਹ 'ਚ ਵੱਡੀ ਵੱਡੀ ਰਕਮ ਭੇਜਤੀ ਹੋਵੇ, ਕਿਉਂਕਿ ਇੰਡੀਅਨ ਗੌਰਮੈਂਟ ਨੇ ਪਿੱਛੇ ਜੇ ਕਿਹਾ ਸੀ ਨਾ ਮੋਦੀ ਸਾਹਿਬ ਨੇ ਕਿ ਫੋਰੈਕਸ ਸਾਡੇ ਕੋਲ ਘੱਟ ਗਿਆ, ਵਿਦੇਸ਼ੋਂ ਮੇਂ ਸਫ਼ਰ ਮਤ ਕਰੋ, ਗੋਲਡ ਮੇਂ ਇਨਵੈਸਟ ਮਤ ਕਰੋ, ਹੈ ਜੀ ਤੇਲ ਮਤ ਇਤਨਾ ਖਾਓ ਪੀਓ, ਇਹ ਉਹ ਸਾਰੀਆਂ ਚੀਜ਼ਾਂ। ਫੋਰੈਕਸ ਘੱਟ ਰਿਹਾ ਸੀਗਾ, ਫੋਰੈਕਸ ਵਧਾਉਣ ਦੇ ਲਈ ਉਹਨਾਂ ਨੇ ਕੀ ਕੀਤਾ ਇੰਡੀਅਨ ਗੌਰਮੈਂਟ ਨੇ ਕਿ ਦੁਨੀਆ ਭਰ ਦੇ ਵਿੱਚ ਜਿੱਥੇ ਜਿੱਥੇ ਕੰਟਰੀਜ਼ ਆ ਵੱਡੇ ਵੱਡੇ ਬੈਂਕਾਂ ਨੂੰ ICICI HDFC ਇਹਨਾਂ 'ਚ ਜਿਹੜੇ NRI ਅਕਾਊਂਟ ਸੀ ਉਹਨਾਂ ਬੈਂਕਾਂ ਨੂੰ ਕਹਿਤਾ ਕਿ ਆਪਣੇ NRI ਕਸਟਮਰਸ ਤੱਕ ਟੈਪ ਕਰੋ, ਉਹਨਾਂ ਨੂੰ ਕਹੋ ਕਿ ਪੈਸਾ ਇਨਵੈਸਟ ਕਰਨ। ਸੋ ਉਹਨਾਂ ਲੋਕਾਂ ਨੇ ਡਾਲਰਸ ਦੇ ਰੂਪ ਦੇ ਵਿੱਚ ਪੈਸਾ ਇਨਵੈਸਟ ਕੀਤੇ। ਲਾਲਚ ਇਹ ਦਿੱਤਾ ਗਿਆ ਕਿ ਡਾਲਰਸ ਦਾ ਇਨਵੈਸਟਮੈਂਟ ਡਾਲਰਸ ਦੇ ਵਿੱਚ ਹੀ ਤੁਹਾਨੂੰ ਰਿਟਰਨ ਮਿਲੂਗਾ, ਯਾਨੀ ਕਿ ਜਿਹੜਾ ਇੰਟਰਸਟ ਹੈ ਜੋ ਇੰਡੀਅਨ ਗੌਰਮੈਂਟ ਦੇ ਰਹੀ ਸੀ 6% 6.25% ਜੋ ਵੀ ਹੋਊਗਾ ਅਲੱਗ ਅਲੱਗ ਬੈਂਕਾਂ ਦਾ, ਉਹ ਤੁਹਾਨੂੰ ਡਾਲਰਸ ਮਿਲੂਗਾ। ਸੋ ਇੰਡੀਅਨ ਲੋਕ ਖੁਸ਼ ਵੀ ਜੇ $1,000 ਇੱਥੇ ਮੈਂ ਆਸਟ੍ਰੇਲੀਅਨ ਬੈਂਕ 'ਚ ਰੱਖਦਾ, ਇੱਥੇ 2.5-3% ਕਿੰਨਾ ਕੁ ਮਿਲਦਾ ਹੈਗਾ ਇੰਟਰਸਟ, ਇੰਨਾ ਕੁ ਮਿਲਦਾ 3-3.5, ਇੰਡੀਆ 'ਚ ਡਬਲ ਮਿਲਣਾ ਹੈਗਾ, ਇੰਡੀਆ 'ਚ ਇਨਵੈਸਟ ਕਰ ਦਿਉ। ਉਹ ਇਟਸ ਨੋਟ ਰੋਂਗ, ਐਟ ਦੀ ਸੇਮ ਟਾਈਮ ਮੈਂ ਤੁਹਾਨੂੰ ਕਹਿ ਦਵਾਂ ਕਿ ਉਹ ਜਿਹੜਾ ਤੁਹਾਡਾ ਬੈਂਕਾਂ 'ਚ ਪੈਸਾ ਰੱਖਿਆ ਫੋਰੈਕਸ ਦੇ ਰੂਪ ਦੇ ਵਿੱਚ ਬੈਂਕ ਯੂਜ਼ ਕਰਨਗੇ, ਇਟਸ ਨੋਟ ਰੋਂਗ, ਪਰ ਉਹਨੂੰ ਹੁਣ ਵਿਦਡਰਾਅ ਕਰਵਾਉਣ ਲੱਗ ਪਏ ਨੇ, ਉਸ ਰਕਮ ਨੂੰ ਲੋਕ ਉੱਥੋਂ ਕਢਵਾਉਣ ਲੱਗ ਪਏ ਨੇ। ਇੰਟਰਸਟ ਜਿਹੜਾ ਲੈਣਾ ਸੀਗਾ ਉਹ ਹੁਣ ਅਗਲੇ 1 ਸਾਲ ਦੇ ਵਿੱਚ ਮਾਰਕੀਟ ਕਰੈਸ਼ ਹੁੰਦੀ ਕਿਵੇਂ ਦੇਖਿਓ ਉੱਥੇ ਦੀ ਇੰਡੀਆ ਦੀ। ਸੋ ਇਸ ਕਰਕੇ ਉੱਥੇ ਜਿਹੜਾ ਤੁਸੀਂ ਸਟਾਕ ਮਾਰਕੀਟ ਦੇ ਵਿੱਚ ਬੌਂਡਸ ਦੇ ਵਿੱਚ ਇਨਵੈਸਟ ਕਰਨਾ ਉਹਦੇ 'ਚ ਥੋੜ੍ਹਾ ਜਿਹਾ ਦੇਖਿਓ। ਬਾਕੀ ਰੀਅਲ ਇਸਟੇਟ ਮੈਂ ਕਹਿ ਨਹੀਂ ਸਕਦਾ ਓਵਰਸੀਜ਼ ਦੀ ਕਿ ਇੰਡੋਨੇਸ਼ੀਆ ਦੀ ਕਿਵੇਂ ਬਦਲੂਗੀ। ਵੀਅਤਨਾਮ ਦੇ ਵਿੱਚ ਕਹਿ ਰਹੇ ਨੇ ਕਿ ਰੀਅਲ ਇਸਟੇਟ ਬੜੇ ਤਰੱਕੀ ਦੇ ਨਾਲ ਬੜੀ ਤੇਜ਼ੀ ਦੇ ਨਾਲ ਅੱਗੇ ਵੱਧ ਰਹੀ ਹੈਗੀ, ਬਟ ਅਗੇਨ ਯੂ ਆਰ ਨੋਟ ਇਨ ਵੀਅਤਨਾਮ, ਵੀਅਤਨਾਮ ਦੇ ਹਾਲਾਤ ਵੀ ਨਹੀਂ ਪਤਾ ਹੈਗੇ, ਵੀਅਤਨਾਮ ਦੇ ਵਿੱਚ ਇੱਕ ਸਥਿਰ ਸਰਕਾਰ ਵੀ ਨਹੀਂ ਰਹਿ ਸਕਦੀ, ਫਿਊਚਰ ਦੇ ਵਿੱਚ ਪੋਸੀਬਲ ਨਹੀਂ ਹੈਗਾ ਵੀਅਤਨਾਮ ਦੇ ਵਿੱਚ ਨਹੀਂ ਰਹਿਣੀ ਹੈਗੀ ਉੱਥੇ। ਸੋ ਇਹ ਥੋੜ੍ਹਾ ਜਿਹਾ ਚੀਜ਼ਾਂ ਦੇਖਣੀਆਂ ਹੋਣਗੀਆਂ ਆਸਟ੍ਰੇਲੀਆ ਦੇ ਵਿੱਚ ਆਉਣ ਵਾਲੇ ਸਮਿਆਂ ਦੇ ਵਿੱਚ। ਫਾਇਦਾ ਜ਼ਰੂਰ ਤੁਹਾਨੂੰ ਮਿਲੂਗਾ ਜੇ ਤੁਸੀਂ ਆਸਟ੍ਰੇਲੀਆ 'ਚ ਇਨਵੈਸਟ ਕਰਕੇ ਰੱਖਿਆ ਹੈਗਾ, ਆਸਟ੍ਰੇਲੀਆ ਦੀ ਰੇਟਿੰਗ ਵੀ ਵਧੀ ਹੈਗੀ ਹੈ, AAA ਦੀ ਕ੍ਰੈਡਿਟ ਏਜੰਸੀਆਂ ਆਸਟ੍ਰੇਲੀਆ ਨੂੰ ਰੇਟਿੰਗ ਦਿੰਦੀਆਂ ਨੇ, ਨੋਟ ਲਾਈਕ ਅਮੈਰੀਕਾ, ਨੋਟ ਲਾਈਕ ਫਰਾਂਸ, ਇਟਲੀ ਜਾਂ ਜਪੈਨ ਜਾਂ ਇੰਡੀਆ ਵਰਗੀਆਂ ਇਕੋਨਮੀਜ਼ ਜਿੱਥੇ ਬਹੁਤ ਵੱਡਾ ਨੁਕਸਾਨ ਝੱਲਣਾ ਪੈ ਰਿਹਾ ਹੈਗਾ। ਐਨੀਵੇਜ਼ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਫਿਲਹਾਲ ਇੰਨਾ ਹੀ, ਦਿਓ ਇਜਾਜ਼ਤ, ਹੋਪਫੁਲੀ ਕਿ ਸੌਖੀਆਂ ਕਰਕੇ ਇਹ ਚੀਜ਼ਾਂ ਸਮਝ ਆਈਆਂ ਹੋਣਗੀਆਂ, ਅਤੇ ਇਨਸਾਈਟ ਰਿਪੋਰਟ ਦੇ ਵਿੱਚ ਇਹੀ ਅੱਡ ਅੱਡ ਰਿਪੋਰਟਾਂ ਦੇ ਉੱਤੇ ਆਪਾਂ ਅੱਜ ਦੇ ਦਿਨ ਗੱਲ ਕਰਨੀ ਸੀਗੀ। ਥੈਂਕ ਯੂ ਸੋ ਮੱਚ, ਟੇਕ ਕੇਅਰ, ਗੌਤਮ ਕਪਿਲ ਵੱਲੋਂ ਇੰਨਾ ਹੀ, ਰੇਡੀਓ ਹਾਂਜੀ 1674 AM ਸੁਣਦੇ ਰਹੋ।

0: ਦੀ ਗੱਡੀ
1: ਗੱਡੀ ਤਾਂ ਠੀਕ ਹੋਜੂ ਪਰ ਇੰਸ਼ੋਰੈਂਸ ਵਾਲਿਆਂ ਨੂੰ ਲੀਗਲ ਵਾਲਿਆਂ ਨੂੰ ਇੱਥੇ ਪ੍ਰਦੇਸ਼ ਵਿੱਚ ਸਮਝਾਉਂਗਾ ਕਿਵੇਂ?
0: ਤੇਰੇ ਵਾਂਗ ਕਿੰਨੇ ਹੀ ਆਪਣੇ ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ 'ਚ ਦੂਰ ਕੀਤੀ ਹੈ ਸਿੰਘ ਸਮੈਸ਼ ਰਿਪੇਅਰ ਵਾਲਿਆਂ ਨੇ। ਇਹਨਾਂ ਦੇ ਕੋਲ ਆਪਣੀ ਮਾਂ ਬੋਲੀ 'ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ, ਆਲ ਮੇਜਰ ਐਂਡ ਮਾਈਨਰ ਐਕਸੀਡੈਂਟਲ ਲਾਈਫ ਟਾਈਮ ਵਾਰੰਟੀ ਨਾਲ ਵਰਕ ਐਂਡ ਪੇਂਟ, ਫ੍ਰੀ ਲੋਨ ਕਾਰ ਦੀ ਸਰਵਿਸ ਮਿਲਦੀ ਹੈ, ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ਡ ਕੰਮ ਤੇ। ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 0383885748 ਤੇ। ਸਿੰਘ ਸਮੈਸ਼ ਰਿਪੇਅਰ, 8 ਗ੍ਰੇਸ ਵੇ, ਰੇਵਨ ਹਾਲ।
2: वाओ, तेरी सब्जी दी खुशबू अते टेस्ट विच कुछ ता कमाल है। मेनू भी दस दे सीक्रेट।
3: अमृत ए कमाल है गोल्ड लीफ डेयरी दे प्योर न्यूजीलैंड टी दा। न्यूजीलैंड विच फ्री रेंज ग्रास फेड गावां दे दूध तो तैयार, ना ता इस विच ऑयल, ना ही कोई कलर, हार्मोन्स या एंटीबायोटिक्स। बिल्कुल प्योर है की प्लास्टिक दे डब्बियां च नहीं बल्कि ग्लास कंटेनर च पैक हुंदा है।
2: तुसी भी आज ही बाय करो गोल्ड लीफ दा प्योर न्यूजीलैंड की अपने नेड़े दे इंडियन ग्रोसरी स्टोर तो। विजिट goldleafdairy.com।

ਰੇਡੀਓ ਹਾਂਜੀ 1674 ਆਸ ਕਰਦੇ ਹਾਂ ਦਿਨ ਤੁਹਾਡਾ ਵਧੀਆ ਜਾ ਰਿਹਾ ਹੋਵੇਗਾ। ਚੜ੍ਹਦੀ ਕਲਾ ਦੇ ਵਿੱਚ ਹੋਵੋਗੇ, ਚਿਹਰੇ 'ਤੇ ਹੋਵੇਗੀ ਮੁਸਕਰਾਹਟ। ਜੇਕਰ ਨਹੀਂ ਤਾਂ ਆਓ ਸਭ ਤੋਂ ਪਹਿਲਾਂ ਚਿਹਰੇ 'ਤੇ ਖੁਸ਼ੀ ਲੈ ਕੇ ਆਈਏ। ਅਤੇ ਬਿਲਕੁਲ ਇਸੇ ਤਰ੍ਹਾਂ ਦੇ ਨਾਲ ਇਸ ਖੁਸ਼ੀ ਨੂੰ ਆਪਣੇ ਚਿਹਰੇ 'ਤੇ ਸਜਾ ਕੇ ਰੱਖਿਓ, ਸਾਰਾ ਦਿਨ ਇਹ ਮੁਸਕਰਾਹਟ ਤੁਹਾਡੇ ਨਾਲ ਰਹੇ। ਅਤੇ ਜਦੋਂ ਵੀ ਇਹ ਮੁਸਕਰਾਹਟ ਚਿਹਰੇ ਤੋਂ ਗਈ ਹੋਵੇ ਤਾਂ ਉਹਦਾ ਖਿਆਲ ਰਹੇ। ਕਿੰਨਾ ਜ਼ਰੂਰੀ ਹੈ ਸਵੇਰੇ ਸਵੇਰੇ ਦੇ ਸਮੇਂ ਇਹ ਖੁਸ਼ੀਆਂ ਆਪਣੇ ਨਾਲ ਲੈ ਕੇ ਚੱਲਣੀਆਂ। ਇਹ ਉਹੀ ਜਾਣ ਸਕਦਾ ਜਿਹਨੇ ਕਦੀ ਖੁਸ਼ੀਆਂ ਆਪਣੇ ਨਾਲ ਲੈ ਕੇ ਘਰ ਤੋਂ ਸਫ਼ਰ ਸ਼ੁਰੂ ਕੀਤਾ ਹੋਵੇ ਅਤੇ ਫਿਰ ਉਸ ਤੋਂ ਬਾਅਦ ਕਿਸੇ ਇੱਕ ਮੋੜ 'ਤੇ ਜਾ ਕੇ ਵਸਾਰ ਦਿੱਤੀਆਂ ਹੋਣ, ਫਿਰ ਉਹ ਸਮਝੂ ਕਿ ਇਹਦੇ 'ਚ ਫਰਕ ਕੀ। ਸਮਾਂ ਹੋ ਚੁੱਕਾ ਅੱਜ ਦੀ ਕਹਾਣੀ ਦਾ। ਕਹਿੰਦੇ ਨੇ ਇੱਕ ਵਾਰੀ ਇੱਕ ਬਜ਼ੁਰਗ ਵਿਅਕਤੀ ਜਿਹਦਾ ਸਾਥ ਪਹਿਲਾਂ ਹੀ ਦੁਨੀਆ ਤੋਂ ਜਾ ਚੁੱਕਾ ਸੀ, ਇਕੱਲਾ ਸੀ, ਇੱਕ ਪੁੱਤ ਸੀ ਉਹਦਾ ਆਸਰਾ, ਜੀਵਨ ਸਾਥੀ ਦੇ ਛੱਡ ਜਾਣ ਤੋਂ ਬਾਅਦ ਉਹ ਪੁੱਤ ਉਹਦੇ ਲਈ ਸਾਰਾ ਕੁਛ। ਉਹਨੇ ਮਾਵਾਂ ਵਾਂਗੂ ਪਿਓਾਂ ਵਾਂਗੂ ਹਰ ਇੱਕ ਤਰੀਕੇ ਦੇ ਨਾਲ ਉਹਨੂੰ ਪਾਲਿਆ, ਕਿਸੇ ਤਰ੍ਹਾਂ ਦੀ ਕੋਈ ਵੀ ਕਸਰ ਨਾ ਆਉਣ ਦਿੱਤੀ। ਨਾਲ ਆਪਣੀ ਦੁਕਾਨ ਕਰਦਾ ਰਿਹਾ, ਕਾਰੋਬਾਰ ਚੱਲਦਾ ਰਿਹਾ ਅਤੇ ਨਾਲ ਆਪਣੇ ਪੁੱਤ ਦੀ ਦੇਖਭਾਲ ਕਰਨ ਰਿਹਾ। ਇੱਕ ਸਮੇਂ ਜਾ ਕੇ ਉਹਨੇ ਆਪਣੇ ਆਪ ਦੇ ਨਾਲ ਹਾਲਾਤਾਂ ਦੇ ਨਾਲ ਉਹਨੇ ਸਮਝੌਤਾ ਕਰ ਲਿਆ ਸੀ, ਰੱਬ ਦੇ ਭਾਣੇ ਨੂੰ ਮੰਨ ਲਿਆ ਸੀ ਕਿ ਹੁਣ ਜੋ ਕੁਛ ਵੀ ਆ ਉਹ ਮੇਰਾ ਪੁੱਤ ਆ, ਮੈਂ ਇਹਦਾ ਅਤੇ ਇਹ ਮੇਰਾ। ਪਰ ਕੁਦਰਤ ਨੂੰ ਕੁਛ ਹੋਰ ਮਨਜ਼ੂਰ ਸੀ। ਇੱਕ ਸਮਾਂ ਆਇਆ ਜਦੋਂ ਕਿਸੇ ਖਤਰਨਾਕ ਬਿਮਾਰੀ ਦੇ ਕਰਕੇ ਉਹ ਪੁੱਤ ਵੀ ਦੁਨੀਆ ਤੋਂ ਚਲਾ ਗਿਆ। ਹੁਣ ਉਹਦੇ ਲਈ ਜੀਣ ਦਾ ਕੋਈ ਆਸਰਾ ਨਹੀਂ ਸੀ ਬਚਿਆ। ਉਹਨੂੰ ਲੱਗਦਾ ਸੀ ਮੇਰਾ ਇਸ ਦੁਨੀਆ ਦੇ ਉੱਤੇ ਹੁਣ ਰਿਹਾ ਹੀ ਕੋਈ ਨਹੀਂ, ਮੈਂ ਕੀ ਕਰਨਾ ਜੀ ਕੇ। ਤਰ੍ਹਾਂ ਤਰ੍ਹਾਂ ਦੇ ਵਿਚਾਰ ਮਨ ਦੇ ਵਿੱਚ ਆਉਂਦੇ। ਸਭ ਤੋਂ ਵੱਡੀ ਗੱਲ ਕਿ ਉਸ ਰੱਬ ਦੇ ਨਾਲ ਸ਼ਿਕਵਾ ਆਉਂਦਾ, ਹਮੇਸ਼ਾ ਉਹਦੇ ਮਨ ਦੇ ਵਿੱਚ ਚੱਲਦਾ ਕਿ ਰੱਬ ਮੇਰੇ ਨਾਲ ਧੱਕਾ ਕਰ ਰਿਹਾ, ਉਹਨੂੰ ਮੇਰੇ ਨਾਲ ਇੱਦਾਂ ਨਹੀਂ ਸੀ ਕਰਨਾ ਚਾਹੀਦਾ, ਜਾਂ ਮੈਨੂੰ ਖੁਸ਼ੀਆਂ ਦਿੰਦਾ ਨਾ ਅਤੇ ਜਾਂ ਮੇਰੇ ਕੋਲ ਖੋਹਦਾ ਨਾ। ਦਿਨ ਰਾਤ ਇਹੀ ਸੋਚਦਾ ਰਹਿੰਦਾ ਅਤੇ ਕੋਈ ਨਾ ਕੋਈ ਮਰਨ ਦੀ ਵਿਉਂਤ ਘੜਦਾ ਰਹਿੰਦਾ। ਜਿਹੜਾ ਵੀ ਕੋਈ ਉਹਦੀ ਦੁਕਾਨ 'ਤੇ ਆਉਂਦਾ ਰੱਜ ਕੇ ਰੱਬ ਦੇ ਗਿਲੇ ਸ਼ਿਕਵੇ ਉਹਦੇ ਨਾਲ ਸਾਂਝੇ ਕਰਦਾ। ਇੱਕ ਵਾਰੀ ਅਚਾਨਕ ਕੋਈ ਸੰਤ ਮਹਾਤਮਾ ਉਹਦੀ ਦੁਕਾਨ ਦੇ ਉੱਤੇ ਆਇਆ, ਉਹਦੇ ਸਾਹਮਣੇ ਵੀ ਉਹਨੇ ਉਹੀ ਗੁੱਸੇ ਗਿਲੇ ਕੀਤੇ, ਰੱਬ ਨੂੰ ਗਾਲਾਂ ਕੱਢੀਆਂ, ਰੱਬ ਨੂੰ ਬੇਤਰਸ ਬੇਰਹਿਮ ਦੱਸਿਆ, ਰੱਬ ਦੇ ਬੰਦੇ ਤੋਂ ਉਹਦੀਆਂ ਗੱਲਾਂ ਸੁਣੀਆਂ ਨਹੀਂ ਗਈਆਂ। ਕਹਿਣ ਲੱਗਾ ਜੋ ਤੂੰ ਕਹਿ ਰਿਹਾ ਉਹ ਬਿਲਕੁਲ ਗਲਤ, ਰੱਬ ਕਿਸੇ ਦੇ ਨਾਲ ਗਲਤ ਨਹੀਂ ਕਰਦਾ, ਜੋ ਤੇਰੇ ਨਾਲ ਹੋਇਆ ਉਹਦਾ ਮੈਨੂੰ ਦੁੱਖ ਆ, ਪਰ ਕੀ ਤੂੰ ਚਾਹੁੰਦਾ ਕਿ ਤੂੰ ਰੱਬ ਨੂੰ ਮਿਲ ਕੇ ਇਹ ਗੱਲਾਂ ਆਪ ਪੁੱਛ ਲੈ। ਕਹਿਣ ਲੱਗਾ ਹਾਂ, ਕਿਤੇ ਰੱਬ ਮੇਰੇ ਸਾਹਮਣੇ ਹੋਵੇ ਨਾ ਤੇ ਇਕੱਲੀ ਇਕੱਲੀ ਪੁੱਛਾਂ, ਇੱਥੇ ਮਕਾਰ ਧੋਖੇਬਾਜ ਬੇਈਮਾਨ ਲੋਕ ਕਿੱਦਾਂ ਐਸ਼ ਕਰਦੇ ਨੇ, ਉਹਨਾਂ ਨੂੰ ਕੋਈ ਦੁੱਖ ਨਹੀਂ, ਵੱਡੇ ਵੱਡੇ ਮਹਿਲ ਛੱਤੇ ਨੇ, ਮੈਂ ਇਹੋ ਜਿਹਾ ਕੀ ਵਿਗਾੜਿਆ ਸੀ ਉਹਦਾ। ਜੇ ਤੂੰ ਇਹ ਮੇਰਾ ਕੰਮ ਕਰ ਸਕਦਾ ਤਾਂ ਇਹਦੇ ਤੋਂ ਵੱਡੀ ਹੋਰ ਕੀ ਗੱਲ ਹੋ ਸਕਦੀ। ਉਹ ਕਹਿਣ ਲੱਗਾ ਮੈਂ ਤੈਨੂੰ ਇੱਕ ਰਾਹ ਦੱਸੂੰਗਾ, ਉਸ ਰਾਹ ਦੇ ਉੱਤੇ ਜੇਕਰ ਤੂੰ ਚੱਲਦਾ ਤਾਂ ਇੱਕ ਦਿਨ ਰੱਬ ਚੱਲ ਕੇ ਤੇਰੇ ਕੋਲ ਆਊਗਾ, ਫਿਰ ਤੂੰ ਆਪਣੇ ਸਾਰੇ ਸਵਾਲ ਉਹਦੇ ਅੱਗੇ ਰੱਖੀ। ਰਾਹ ਕੀ ਸੀ? ਉਹਨੇ ਕੁਛ ਧਾਰਮਿਕ ਕਿਤਾਬਾਂ ਦਿੱਤੀਆਂ, ਇਹ ਗ੍ਰੰਥ ਤੂੰ ਪੜ੍ਹਨੇ ਨੇ, ਇਹਨਾਂ ਦੇ ਵਿੱਚ ਤੂੰ ਰੱਬ ਦੇ ਗੁੱਝੇ ਭੇਦਾਂ ਬਾਰੇ ਜਾਣੇਗਾ, ਰੱਬ ਕਿੱਦਾਂ ਕਿਹੜੇ ਰੂਪ ਦੇ ਵਿੱਚ ਕਿਵੇਂ ਆ ਕੇ ਮਿਲਦਾ, ਤੈਨੂੰ ਇਹਦੇ ਵਿੱਚ ਅਹਿਸਾਸ ਹੋਊਗਾ।
ਤੇ ਜਿਸ ਦਿਨ ਤੈਨੂੰ ਇਹ ਗ੍ਰੰਥ ਪੜ੍ਹਨ ਦੇ ਵਿੱਚ ਰਸ ਆਉਣ ਲੱਗ ਪਿਆ, ਸਮਝੀਂਗੇ ਤੂੰ ਇੱਕ ਕਦਮ ਉੱਧਰ ਨੂੰ ਵਧਾ ਦਿੱਤਾ। ਕਹਿੰਦੇ ਨੇ ਉਸ ਦੁਕਾਨਦਾਰ ਨੇ, ਉਸ ਬਜ਼ੁਰਗ ਨੇ ਉਹ ਗ੍ਰੰਥ ਪੜ੍ਹਨਾ ਸ਼ੁਰੂ ਕਰ ਦਿੱਤੇ। ਹੌਲੀ ਹੌਲੀ ਇੱਕ ਸਮਾਂ ਆਇਆ ਜਦੋਂ ਉਹਦਾ ਧਿਆਨ ਲੱਗਣ ਲੱਗ ਪਿਆ, ਉਹਨੂੰ ਸਮਝ ਆਉਣ ਲੱਗ ਪਈ, ਉਹਨੂੰ ਰਸ ਮਿਲਣ ਲੱਗ ਪਿਆ। ਅਤੇ ਹੁਣ ਉਹ ਸਿਰਫ ਦੋ ਹੀ ਕੰਮ ਕਰਦਾ, ਜਾਂ ਦੁਕਾਨ ਕਰਦਾ ਅਤੇ ਜਾਂ ਗ੍ਰੰਥ ਪੜ੍ਹਦਾ। ਲੋਕਾਂ ਦੇ ਵੱਲ ਆਉਣਾ ਜਾਣਾ ਉਹ ਛੱਡ ਚੁੱਕਾ ਸੀ। ਮਹਿਫਲਾਂ ਦੇ ਵਿੱਚ ਜਿੱਥੇ ਜਾ ਕੇ ਉਹਨੂੰ ਲੱਗਦਾ ਸੀ ਕਿ ਮੈਨੂੰ ਸਕੂਨ ਮਿਲਦਾ, ਉਹ ਸਭ ਪਿਆਲੇ ਉਹ ਛੱਡ ਚੁੱਕਾ ਸੀ। ਹੁਣ ਉਹਨੂੰ ਇੰਤਜ਼ਾਰ ਰਹਿੰਦਾ ਕਿ ਕਿਹੜਾ ਵੇਲਾ ਹੋਵੇ, ਮਾੜਾ ਜਿਹਾ ਵਿਹਲ ਮਿਲੇ ਅਤੇ ਮੈਂ ਭੱਜ ਕੇ ਜਾ ਕੇ ਪੜ੍ਹਾਂ। ਇੰਨਾ ਰਸ ਆਇਆ, ਪੜ੍ਹਦਾ ਪੜ੍ਹਦਾ ਉਹ ਕਦੋਂ ਬਦਲ ਗਿਆ ਉਹਨੂੰ ਵੀ ਪਤਾ ਨਹੀਂ ਲੱਗਾ। ਅਤੇ ਫਿਰ ਇੱਕ ਦਿਨ ਅਚਾਨਕ ਮਨ ਦੇ ਵਿੱਚ ਆਇਆ ਕਿ ਜਿਹੜੀ ਚੀਜ਼ ਦੇ ਲਈ ਮੈਂ ਪੜ੍ਹ ਰਿਹਾ ਉਹ ਤਾਂ ਮੇਰੀ ਹੋਈ ਨਹੀਂ। ਕਹਿੰਦੇ ਰੱਬ ਦੀ ਕੁਦਰਤ ਉਸੇ ਰਾਤ ਉਹਨੂੰ ਜਿੱਦਾਂ ਆਵਾਜ਼ ਆਈ ਦਰਵਾਜ਼ੇ ਤੋਂ, ਦਰਵਾਜ਼ਾ ਖੜਕਿਆ ਅਤੇ ਬਾਹਰੋਂ ਆਵਾਜ਼ ਆਈ, ਮੈਂ ਤੈਨੂੰ ਦੋ ਦਿਨ ਬਾਅਦ ਮਿਲੂੰਗਾ। ਭੱਜ ਕੇ ਜਾ ਕੇ ਦਰਵਾਜ਼ਾ ਖੋਲ੍ਹਾ, ਬਾਹਰ ਕੋਈ ਨਹੀਂ ਸੀ, ਉਹ ਰੱਬ ਦੀ ਆਵਾਜ਼ ਸੀ। ਹੁਣ ਉਹ ਪਲ ਪਲ ਕਰਕੇ ਉਹ ਦੋ ਦਿਨ ਕੱਢਣ ਲੱਗਾ, ਕਿਹੜਾ ਵੇਲਾ ਹੋਵੇ ਰੱਬ ਮੇਰੇ ਦਰਵਾਜ਼ੇ ਆਵੇ, ਮੈਂ ਰੱਬ ਨਾਲ ਗੱਲਾਂ ਕਰਾਂ। ਵੈਸੇ ਹੁਣ ਉਹ ਗਿਲੇ ਸ਼ਿਕਵੇ ਜਿਹੜੇ ਕਰਦਾ ਸੀ ਉਹ ਉਨੇ ਤਿੱਖੇ ਨਹੀਂ ਸੀ ਰਹਿ ਗਏ ਪਹਿਲਾਂ ਨਾਲੋਂ, ਹੁਣ ਉਹਨਾਂ ਗੁੱਸਾ ਉਹਦੇ ਮਨ ਦੇ ਵਿੱਚ ਨਹੀਂ ਸੀ ਰਹਿ ਗਿਆ, ਬੜਾ ਸ਼ਾਂਤ ਹੋ ਚੁੱਕਾ ਸੀ। ਪਰ ਫਿਰ ਵੀ ਉਹ ਰੱਬ ਕੋਲੋਂ ਪੁੱਛਣਾ ਚਾਹੁੰਦਾ ਸੀ, ਫਿਰ ਵੀ ਉਹ ਰੱਬ ਦੇ ਨਾਲ ਗੱਲਾਂ ਕਰਨੀਆਂ ਚਾਹੁੰਦਾ ਸੀ। ਕੌਣ ਨਹੀਂ ਕਰਨਾ ਚਾਹੁੰਦਾ? ਕੋਈ ਚੀਜ਼ ਜਿਹੜੀ ਇਸ ਦੁਨੀਆਂ ਤੋਂ ਇਨਸਾਨ ਦੇ ਵੱਸੋਂ ਬੜੀ ਦੂਰ ਹੋਵੇ, ਹਰ ਕੋਈ ਇਨਸਾਨ ਉਹਨੂੰ ਪਾਉਣਾ ਚਾਹੁੰਦਾ। ਦੋ ਦਿਨ ਦਾ ਇੰਤਜ਼ਾਰ ਪੂਰਾ ਹੋਇਆ, ਅੱਜ ਦਰਵਾਜ਼ਾ ਖੜਕਿਆ, ਠੰਡ ਬਹੁਤ ਹੈ, ਰਾਤ ਕਿਤੇ ਬਰਫ਼ ਪੈ ਕੇ ਹਟੀ ਹੈ, ਉਹਨੂੰ ਨਹੀਂ ਸੀ ਪਤਾ ਕਿ ਉਹਦੀ ਦੁਕਾਨ 'ਤੇ ਅੱਗੇ ਅੱਜ ਬਰਫ਼ ਹੀ ਬਰਫ਼ ਹੈ, ਕਿਸੇ ਦਾ ਲੰਘ ਕੇ ਆਉਣਾ ਵੀ ਮੁਸ਼ਕਲ ਹੈ, ਉਸ ਤੋਂ ਪਹਿਲਾਂ ਬਰਫ਼ ਹਟਾਉਣੀ ਪਊਗੀ। ਦਰਵਾਜ਼ਾ ਖੜਕਿਆ, ਭੱਜ ਕੇ ਜਾ, ਦਰਵਾਜ਼ਾ ਖੋਲ੍ਹਿਆ, ਸ਼ਾਇਦ ਰੱਬ ਆਇਆ ਹੋਵੇ, ਪਰ ਉਹ ਕੀ ਵੇਖਦਾ, ਇਹ ਤਾਂ ਇੱਕ ਬਜ਼ੁਰਗ ਕਰਮਚਾਰੀ ਹੈ ਜਿਹਦੀ ਦੁਕਾਨਾਂ ਦੇ ਅੱਗੋਂ ਡਿਊਟੀ ਲੱਗੀ ਹੈ ਬਰਫ਼ ਹਟਾਉਣ ਦੀ। ਉਹ ਬੇਲਚੇ ਦੇ ਨਾਲ ਉਹਦੀ ਦੁਕਾਨ ਦੇ ਅੱਗੋਂ ਬਰਫ਼ ਹਟਾ ਰਿਹਾ ਤਾਂ ਕਿ ਗਾਹਕ ਅੰਦਰ ਆ ਸਕਣ। ਕਹਿਣ ਲੱਗਾ, ਮੈਂ ਸੋਚਿਆ ਸੀ ਰੱਬ ਆ ਗਿਆ, ਉਹਦੇ ਨਾਲ ਆਪਣੇ ਮਨ ਦੀ ਸਾਂਝੀ ਕੀਤੀ, ਅੱਜ ਦਾ ਰੱਬ ਦਾ ਵਾਅਦਾ ਸੀ, ਅੱਜ ਰੱਬ ਨੇ ਆਉਣਾ ਸੀ। ਦਰਵਾਜ਼ਾ ਖੜਕਿਆ, ਮੈਂ ਬਾਹਰ ਨਿਕਲਿਆ ਅਤੇ ਤੂੰ, ਚਲੋ ਖੈਰ, ਚਾਹ ਪਾਣੀ ਪੀਣਾ। ਇੰਨੇ ਨੂੰ ਉਹ ਬਰਫ਼ ਪਾਸੇ ਹਟਾਉਂਦਾ ਹਟਾਉਂਦਾ ਬਜ਼ੁਰਗ ਕੰਬਣ ਲੱਗ ਪਿਆ, ਬੁਰੇ ਹਾਲ ਉਹਦੇ ਹੱਥਾਂ ਦੇ ਵਿੱਚੋਂ, ਉਹਦੇ ਥਿਰਕਦੇ ਹੱਥਾਂ ਦੇ ਵਿੱਚੋਂ, ਕੰਬਦੇ ਹੱਥਾਂ 'ਚੋਂ ਬੇਲਚਾ ਹੇਠਾਂ ਡਿੱਗ ਪਿਆ। ਕਹਿਣ ਲੱਗਾ, ਤੂੰ ਬਹੁਤ ਬਜ਼ੁਰਗ ਹੋ ਗਿਆ, ਤੂੰ ਇੱਦਾਂ ਕਰ, ਦੁਕਾਨ ਦੇ ਅੰਦਰ ਆ, ਅੰਦਰ ਅੱਗ ਬਲਦੀ ਆ, ਤੂੰ ਅੱਗ ਸੇਕ, ਆਪਣੇ ਸਰੀਰ ਨੂੰ ਪਹਿਲਾਂ ਗਰਮ ਕਰ, ਆਹ ਮੈਂ ਤੇਰੇ ਲਈ ਕਾਹਵਾ ਬਣਾਇਆ, ਦੋਵੇਂ ਜਣੇ ਰਲ ਕੇ ਪੀਂਦੇ ਹਾਂ। ਜਿੰਨੀ ਦੇਰ ਤੂੰ ਅੰਦਰ ਲੱਕੜਾਂ ਸੇਕਦਾ ਉਨੀ ਦੇਰ ਤੱਕ ਇਹ ਬਰਫ਼ ਮੈਂ ਆਪ ਹਟਾ ਦਿੰਦਾ। ਕਾਲੀ ਕਾਲੀ ਦੇ ਵਿੱਚ ਬਰਫ਼ ਹਟਾਈ, ਅੰਦਰ ਜਾ ਕੇ ਉਹਨੂੰ ਕਾਹਵਾ ਦਿੱਤਾ, ਉਹਦਾ ਹਾਲ ਚਾਲ ਪੁੱਛਿਆ। ਇਹਨੇ ਨੂੰ ਉਹਦਾ ਸਰੀਰ ਵੀ ਗਰਮੀ ਦੇ ਵਿੱਚ ਆ ਚੁੱਕਾ ਸੀ, ਉਹਨੇ ਬੜੀਆਂ ਦੁਆਵਾਂ ਦਿੱਤੀਆਂ, ਧੰਨਵਾਦ ਕੀਤਾ ਅਤੇ ਕਹਿਣ ਲੱਗਾ, ਤੂੰ ਜਿਹਦਾ ਇੰਤਜ਼ਾਰ ਕਰ ਰਿਹਾ ਮੈਂ ਅਰਦਾਸ ਕਰਦਾ ਕਿ ਉਹ ਤੈਨੂੰ ਜਲਦੀ ਮਿਲੇ, ਮਿਲੂਗਾ ਅਤੇ ਫਿਰ ਮੈਨੂੰ ਦੱਸੀ ਉਹਨੇ ਕੀ ਕਿਹਾ। ਇਹਨਾਂ ਕਹਿ ਕੇ ਉਹ ਚੱਲਦਾ ਬਣਿਆ। ਦੁਬਾਰਾ ਉਹ ਆਪਣੀਆਂ ਪੁਸਤਕਾਂ, ਆਪਣੇ ਧਾਰਮਿਕ ਗ੍ਰੰਥ ਪੜ੍ਹਨ ਦੇ ਵਿੱਚ ਵਿਅਸਤ ਹੋ ਗਿਆ। ਇੱਕ ਵਾਰੀ ਫਿਰ
एक बार फिर झोला जहा पिया किसी ने कहा मैं आया अज उन्हू हर पल हर घड़ी हर एक इंसान के विचों इदा ही लगता है कि रब आ गया क्योंकि अज का वादा जो सी जाके दरवाजा खोलता थोड़ी दुकान तो दो चार हटवाया कदम एक औरत एक छोटा जहा बच्चा चुकी खड़ी सी वेखन बड़ी दुखियारी लगे दूरों आवाज दे के पूछा बीबी कुछ लभ रही है ठंड बहुत है तू बच्चे नू बीमार करेंगी बाहर की कर दी है दुकान दे अंदर लंघया उन्हें आके दसिया जिथे मैं रही सज उस घर के मैं कड दिता गया कड इस करके दिता गया क्योंकि पहला तक मैं गर्भवती सी थोड़े दिन पहला इस बच्चे ने जन्म लिया हुण उस घर वालियां नू लगता कि मैं इस बच्चे दे नाल उन्हां दा काम नहीं कर पाऊंगी मेरा घर वाला देश दे लई लड़न गया सी बड़ा पुछा वह दसदे ही नहीं आ कित्थे गया ना वो वापस परत्या ते ना ही सरकारां दसदियां ने उहदा की बनिया हुण तां कर करा के ये पतले जे कपड़े ने अपने बच्चे नूं लपेट के पता नहीं कित्थे जाना चल तू फिकर ना कर आ पहलां इस बच्चे नूं अग दे लागे लैके आ ठंड बहुत है तू अग सेक इन्हें नूं अंदरों जाके अपना गर्म कंबल लैके आया लिया के उस औरत ते उस बच्चे दे उत्ते दे दिता तू मेरी धीआं वर्गी है एक गर्म कंबल तू रख ला ਇਹ ਤੈਨੂੰ ਨਿੱਘ ਦਊਗਾ ਉਸ ਔਰਤ ਨੇ ਬੜੀਆਂ ਦੁਆਵਾਂ ਦਿੱਤੀਆਂ ਕਿ ਸੱਚੀ ਤੁਸੀਂ ਇਹ ਕੰਬਲ ਮੈਨੂੰ ਫ੍ਰੀ ਦੇ ਵਿੱਚ ਮੁਫਤ ਦੇ ਵਿੱਚ ਦੇ ਰਹੇ ਹੋ ਰੱਬ ਤੁਹਾਡਾ ਭਲਾ ਕਰੇ ਹਾਂ ਸੱਚ ਰੱਬ ਤੋਂ ਯਾਦ ਆਇਆ ਮੈਂ ਅੱਜ ਉਸੇ ਰੱਬ ਦਾ ਹੀ ਇੰਤਜ਼ਾਰ ਕਰ ਰਿਹਾ ਮੈਨੂੰ ਲੱਗਾ ਸੀ ਉਹ ਆਇਆ ਪਰ ਤੁਸੀਂ ਆ ਗਏ चलो कोई नहीं रब भली करू वह औरत ने बहुत दुआवां दित्तियां ते जल्दी बनी इन्हें नू की वेखता बाहर चीक झाड़ा पैना शुरू हो गया उन्हों लगा शायद रब होरां नू भी नजर आ गया शायद मेरे तो पहला होर कई ने वेख लिया रब नू पछाण लिया वह इस करके शायद रौला पा रहे ने दरवाजा खोलता तां बाहर एक औरत जोर जोर दी रौला पा रही है तेरा कख ना रवे तेरे मां प्यो ने तेनू इन्नी अकल दिती है मेरे एक बारी तू हाथ आ तेनू मैं दसदी हाँ एक बजुर्ग औरत सेब वेचती है सिर दे उत्ते टोकरा ते एक बच्चे नू गालां कढ़ी जांदी है ना क्यों बच्चे ते चीकदी है बीबी की होया होना की सी मैं इतने टोकरी रख के जरा क दम लैन लगी मेरा सेब लैके भजन लगा सी हुण मैं दस दियां इनू बच्चा घुट छडाउण नू करे ते उहदे चपेड़ां लाउण नू फिरे उहनू गालां कढे उहदे जम्मण वाले नू गालां कढे दुकानदार कहण लगा बीबी छड़ दे बच्चे नू किते नहीं जांदा तू इनू माफ कर दे अगे तो इदा नहीं करूगा ओए करेंगा इदा बच्चे ने नां दे विच सिर हिलाया वेख ओ कहिंदा मैं नहीं करूंगा चल आ ले पैसे तू अपने सेब दे पैसे वट ला ते इस बच्चे नू सेब दे दे औरत ने उस सेब दे पैसे फड़ ले पर वह खुश नहीं सी कहन लगी इस तरीके दे नाल तू बच्चे नू बिगाड़ रहा
ਇੱਦਾਂ ਸਾਰੇ ਸ਼ਹਿਰ ਦੇ ਬੱਚੇ ਵਿਗੜ ਜਾਣਗੇ। ਇਹਨਾਂ ਨੂੰ ਅਕਲ ਚਾਹੀਦੀ ਆ, ਇਹਨਾਂ ਨੂੰ ਤਮੀਜ਼ ਚਾਹੀਦੀ ਆ। ਹੁਣ ਇਹ ਚੋਰੀਆਂ ਕਰ ਕਰਕੇ ਖਾਣਗੇ। ਬੱਚਾ ਸੇਬ ਫੜ ਕੇ ਜਾਣ ਲੱਗਾ ਤਾਂ ਪਿੱਛੋਂ ਆਵਾਜ਼ ਮਾਰੀ, ਓਏ ਚੱਲ ਮਾਫ਼ੀ ਮੰਗ, ਮੈਂ ਤੈਨੂੰ ਵੇਖਿਆ ਸੀ ਸੇਬ ਚੋਰੀ ਕਰਦਿਆਂ, ਮਾਫ਼ੀ ਮੰਗ ਤੇ ਨਾਲ ਵਾਅਦਾ ਕਰ ਅੱਗੇ ਤੋਂ ਤੂੰ ਇੱਦਾਂ ਨਹੀਂ ਕਰੇਗਾ। ਬੱਚੇ ਨੇ ਮਾਫ਼ੀ ਮੰਗੀ, ਅੱਗੇ ਤੋਂ ਇੱਦਾਂ ਨਾ ਕਰਨ ਦਾ ਵਾਅਦਾ ਕੀਤਾ ਅਤੇ ਆਪਣੇ ਘਰ ਨੂੰ ਭੱਜ ਗਿਆ। ਪਰ ਉਹ ਔਰਤ ਬੋਲੀ ਜਾ ਰਹੀ ਹੈ, ਤੈਨੂੰ ਹੱਕ ਨਹੀਂ ਬਣਦਾ ਇਸ ਤਰੀਕੇ ਦੇ ਨਾਲ ਬੱਚਿਆਂ ਨੂੰ ਖਰਾਬ ਕਰਨ ਦਾ। ਤੈਨੂੰ ਨਹੀਂ ਪਤਾ ਹਰ ਰੋਜ਼ ਇਹ ਮੈਨੂੰ ਤੰਗ ਕਰਦੇ ਨੇ, ਅੱਜ ਦੇ ਵਿਗੜੇ ਵੱਡੇ ਹੋ ਕੇ ਪਤਾ ਨਹੀਂ ਕੀ ਕਰਨਗੇ। ਠੰਡ ਬਹੁਤ ਜ਼ਿਆਦੀ ਹੈ, ਤੂੰ ਇੰਨਾ ਗੁੱਸਾ ਨਾ ਕਰ, ਰੱਬ ਭਲੀ ਕਰੂਗਾ, ਰੱਬ ਭਲੀ ਕਰੂਗਾ। ਰੱਬ ਨੇ ਭਲੀ ਕਰਨੀ ਹੁੰਦੀ ਤੇ ਬੁੱਢੇ ਵਾਰੇ ਇੱਥੇ ਸੇਬ ਵੇਚਦੀ ਫਿਰਦੀ। ਤੇ ਉਹਨੂੰ ਵੀ ਦੱਸਣ ਬਹਿ ਗਿਆ, ਤੈਨੂੰ ਪਤਾ ਅੱਜ ਮੈਂ ਰੱਬ ਦਾ ਇੰਤਜ਼ਾਰ ਕਰ ਰਿਹਾ, ਉਹਨੇ ਵਾਅਦਾ ਕੀਤਾ ਸੀ ਕਿ ਉਹ ਆਊਗਾ। ਕਮਾਲ ਦੀ ਗੱਲ ਹੈ, ਪਰ ਹਾਲੇ ਤਾਂ ਦਿਨ ਪਿਆ, ਮੈਨੂੰ ਲੱਗਦਾ ਉਹ ਜ਼ਰੂਰ ਆਊਗਾ। ਇਹਨੇ ਨੂੰ ਉਹ ਬੱਚਾ ਸੇਬ ਖਾ ਕੇ ਵਾਪਸ ਮੁੜ ਆਇਆ, ਕਹਿਣ ਲੱਗਾ ਬੀਬੀ ਤੂੰ ਬੁਰਾ ਨਾ ਮਨਾਏ, ਤਾਂ ਇਹ ਸੇਬਾਂ ਵਾਲੀ ਟੋਕਰੀ ਮੈਂ ਆਪਣੇ ਸਿਰ ਦੇ ਉੱਤੇ ਰੱਖ ਕੇ ਤੇਰੇ ਘਰ ਤੱਕ ਛੱਡ ਆਵਾਂ। ਉਹਦੀ ਮਦਦ ਕਰਨ ਦੇ ਲਈ ਵਾਪਸ ਆ ਚੁੱਕਾ ਸੀ। ਉਹ ਬਜ਼ੁਰਗ ਔਰਤ ਦੁਕਾਨਦਾਰ ਵੱਲ ਤੇ ਦੁਕਾਨਦਾਰ ਉਸ ਬਜ਼ੁਰਗ ਔਰਤ ਵੱਲ ਵੇਖ ਕੇ ਮੁਸਕਰਾ ਰਿਹਾ ਸੀ। ਵੇਖ ਕਿੱਦਾਂ ਕਿੱਦਾਂ ਪਲਟ ਕੇ ਆਇਆ ਤੇਰਾ ਚੰਗਾ, ਇਹਨਾਂ ਕਹਿ ਕੇ ਦੁਕਾਨ ਦੇ ਅੰਦਰ ਆ ਵੜਿਆ। ਵਾਪਸ ਥੋੜ੍ਹੀ ਜਿਹੀ ਅੱਗ ਸੇਕੀ ਤੇ ਸੋਚਣ ਲੱਗ ਪਿਆ, ਰੱਬ ਲਿਆਇਆ ਨਹੀਂ। ਇਹਨਾਂ ਕਰਦੇ ਕਰਦੇ ਫਿਰ ਦੁਬਾਰਾ ਉਹਨੇ ਆਪਣੇ ਗ੍ਰੰਥ ਖੋਲ੍ਹ ਲਏ, ਜਿੱਥੇ ਉਹਦਾ ਪਿਆਰ ਸੀ ਉੱਥੇ ਵਾਪਸ ਖੋਲ੍ਹਿਆ। ਖੋਲ੍ਹਿਆ ਇਹ ਕੀ ਉਹਦੇ ਦਿਮਾਗ ਦੇ ਵਿੱਚ ਇੱਕਦਮ ਆਇਆ, ਇੱਦਾਂ ਤਾਂ ਮੈਂ ਸੋਚਿਆ ਹੀ ਨਹੀਂ, ਇਹ ਤਾਂ ਮੇਰੇ ਖਿਆਲ ਦੇ ਵਿੱਚ ਕਿਤੇ ਆਇਆ ਹੀ ਨਹੀਂ, ਇਹ ਮੇਰੇ ਖਿਆਲ ਦੇ ਵਿੱਚ ਆਇਆ ਹੀ ਨਹੀਂ ਕਿ ਰੱਬ ਤਾਂ ਮੈਨੂੰ ਵਾਰ ਵਾਰ ਦਰਸ਼ਨ ਦੇ ਚੁੱਕਾ, ਅੱਜ ਹੀ ਕਿਉਂ, ਇਹ ਮੈਨੂੰ ਅੱਗੇ ਵੀ ਬੜੀ ਵਾਰੀ ਦਰਸ਼ਨ ਦਿੰਦਾ। ਮੈਂ ਨਹੀਂ ਸਮਝ ਸਕਿਆ, ਉਹਨੂੰ ਸਾਰੀ ਕਹਾਣੀ ਸਮਝ ਆ ਚੁੱਕੀ ਸੀ। ਉਹ ਔਰਤ ਜਿਹੜੀ ਬੱਚੇ ਦੇ ਨਾਲ ਠਰਦੀ ਆਈ ਸੀ, ਉਹ ਬਜ਼ੁਰਗ ਜਿਹੜਾ ਸਵੇਰੇ ਬਰਫ਼ ਹਟਾਉਣ ਆਇਆ ਸੀ, ਅਤੇ ਜਾਂ ਫਿਰ ਇਹ ਸੇਬਾਂ ਵਾਲੀ ਬੀਬੀ, ਉਹ ਸਾਰੇ ਜਿਨ੍ਹਾਂ ਦੀ ਮੈਂ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਅੱਜ ਮਦਦ ਕੀਤੀ ਹੈ, ਉਹ ਸਾਰੇ ਜਿਹੜੇ ਮੈਨੂੰ ਦੁਆਵਾਂ ਦੇ ਕੇ ਗਏ ਨੇ, ਜਿਨ੍ਹਾਂ ਦੇ ਚਿਹਰਿਆਂ ਦੇ ਉੱਤੇ ਮੁਸਕਰਾਹਟ ਸੀ, ਹਾਸਾ ਸੀ, ਖੁਸ਼ੀ ਸੀ। ਕਮਲਿਆ ਉਹ ਰੱਬ ਦਾ ਰੂਪ ਤੇ ਸੀ, ਹੋਰ ਰੱਬ ਕਿਹਨੂੰ ਕਹਿੰਦੇ ਆ। ਇੰਨਾ ਕਹਿ ਕੇ ਉਹ ਅੱਜ ਖੁਸ਼ ਸੀ, ਉਹਨੇ ਰੱਬ ਦੇ ਦਰਸ਼ਨ ਕਰ ਲਏ, ਉਹਦੇ ਸਾਰੇ ਸਵਾਲ ਮੁੱਕ ਗਏ। ਕਿੰਨਾ ਸੌਖਾ ਰੱਬ ਨੂੰ ਪਾਉਣਾ, ਕਿਸੇ ਦੀ ਮਦਦ ਕਰੋ, ਨਿਰਸਵਾਰਥ ਮਦਦ ਕਰੋ, ਤੇ ਉਸੇ ਇਨਸਾਨ ਦੇ ਵਿੱਚੋਂ ਤੁਹਾਨੂੰ ਅਗਲੇ ਪਲ ਰੱਬ ਨਜ਼ਰ ਆਜੂਗਾ। ਇਹ ਕਹਾਣੀ ਲਿਓ ਟੋਲਸਟਾਏ ਉਹਨਾਂ ਦੀਆਂ ਕਹਾਣੀਆਂ ਤੋਂ ਪ੍ਰਭਾਵਿਤ ਸੀ। ਇਸ ਦੇ ਵਿੱਚ ਅਨੁਵਾਦ ਕਰਦਿਆਂ ਕੋਈ ਗਲਤੀ ਕੋਈ ਹੁਣ ਤਾਈ ਰਹਿ ਗਈ ਹੋਵੇ ਤਾਂ ਉਹਦੇ ਲਈ ਮਾਫ਼ੀ, ਹੂਬ ਹੂ ਤਾਂ ਨਹੀਂ ਪਰ ਉਹਨਾਂ ਦੀ ਕਹਾਣੀ ਤੋਂ ਪ੍ਰਭਾਵਿਤ ਜ਼ਰੂਰ ਸੀ।

0: ਦਿਨ ਭਰ ਦੇ ਕੰਮਾਂ ਕਾਰਾਂ 'ਚ ਘਰ ਪੈਸੇ ਭੇਜਣਾ ਸ਼ਾਮਿਲ ਕਰਨਾ ਚਾਹੁੰਦੇ ਹੋ, ਜ਼ਿੰਦਗੀ ਤੁਹਾਨੂੰ ਚਾਹੇ ਜਿੱਥੇ ਵੀ ਲੈ ਜਾਵੇ, ਵਰਲਡ ਰੈਮਿਟ ਨਾਲ ਤੁਸੀਂ ਆਪਣੇ ਫੋਨ ਤੋਂ ਹੀ ਜਲਦੀ ਤੇ ਸੁਰੱਖਿਅਤ ਪੈਸੇ ਭੇਜ ਸਕਦੇ ਹੋ, ਉਹ ਵੀ ਵਧੀਆ ਰੇਟਾਂ ਤੇ ਘੱਟ ਫੀਸਾਂ ਨਾਲ। ਸਭ ਤੋਂ ਰੁਝੇਵੇਂ ਵਾਲੇ ਦਿਨਾਂ 'ਚ ਵੀ ਤੁਹਾਡੇ ਆਪਣਿਆਂ ਦਾ ਸਾਥ ਨਿਭਾਉਣਾ ਹੁਣ ਬਹੁਤ ਆਸਾਨ ਹੈ। ਅੱਜ ਹੀ ਵਰਲਡ ਰੈਮਿਟ ਐਪ ਡਾਊਨਲੋਡ ਕਰੋ ਅਤੇ ਹਰ ਟ੍ਰਾਂਸਫਰ ਨਾਲ ਆਪਣੇ ਘਰ ਦੇ ਹੋਰ ਨੇੜੇ ਮਹਿਸੂਸ ਕਰੋ।
1: ਕੀ ਚਾਹੀਦਾ? ਆਸਟ੍ਰੇਲੀਆ ਦਾ ਵੀਜ਼ਾ ਲਾਉਣਾ ਜਾਂ ਵੀਜ਼ੇ ਲਈ ਮਸ਼ਵਰਾ ਚਾਹੀਦਾ? ਮਿਲ ਜੂਗਾ। ਸਿੱਧੇ ਆਓ ਗਰੇਵਾਲ ਵੀਜ਼ਾ ਸੋਲਿਊਸ਼ਨਸ। ਆਸਟ੍ਰੇਲੀਆ ਵਿੱਚ ਹਰ ਤਰ੍ਹਾਂ ਦੀਆਂ ਵੀਜ਼ਾ ਲੋੜਾਂ ਲਈ ਇੱਕ ਭਰੋਸੇਯੋਗ ਨਾਮ, ਜੋ ਸਟੱਡੀ ਵੀਜ਼ਾ, ਸਕਿਲਡ ਵੀਜ਼ਾ, ਐਮਪਲੋਇਰ ਸਪੋਂਸਰਡ ਵੀਜ਼ਾ, ਡਾਮਾ, ਪੇਰੈਂਟ, ਪਾਰਟਨਰ ਤੇ ਵਿਜ਼ਿਟਰ ਵੀਜ਼ੇ ਵਿੱਚ ਡੀਲ ਕਰਦੇ ਨੇ। ਹੁਣੇ ਕਾਲ ਕਰੋ ਪ੍ਰਤਿੰਦਰ ਗਰੇਵਾਲ ਨੂੰ 0490054596। ਗਰੇਵਾਲ ਵੀਜ਼ਾ ਸੋਲਿਊਸ਼ਨਸ.com.au ਤੇ ਜਾਓ। ਆਓ ਤੁਹਾਡਾ ਕੋਈ ਹੱਲ ਕਰੀਏ। ਹਾਂਜੀ।

0: this autumn, laugh out loud with Ayushman Khurana and Saad Ali Khan in Urda Teer.
1: Ek Pakistani jasoos Hindustan jayega.
2: Desh bhakti to yaad aage.
3: Desh kaun sa hai? Ye bhool gaya.
0: A spy mission gone wrong with hilarious moments.
4: Ye border chal rahi hai.
0: Nahi ji, ye to Urda Teer chal raha hai. From October 9th at cinemas near you.
5: Opa ji, ek paase mortgage utte grocery te hun electricity bills bhi rocket ban gaye ne.
6: ਹੁਣ ਟੈਨਸ਼ਨ ਛੱਡੋ ਜੀ ਗਵਰਨਮੈਂਟ ਦੀ ਨਵੀਂ ਬੈਟਰੀ ਰੀਬੇਟ ਨਾਲ ਹੁਣ ਸੋਲਰ ਤੇ ਬੈਟਰੀ ਲਗਵਾਉਣਾ ਹੋ ਗਿਆ ਹੋਰ ਵੀ ਆਸਾਨ ਬਿਜਲੀ ਦਾ ਬਿੱਲ ਘੱਟ ਟੈਨਸ਼ਨ ਵੀ ਘੱਟ
7: ਫਿਰ ਲਵਾਈਏ ਕਿੱਥੋਂ
6: ਸਨ ਕਰੰਟ ਵਾਲਿਆਂ ਕੋਲੋਂ 2012 ਤੋਂ ਮੈਲਬਨ ਦੀ ਇੱਕ ਭਰੋਸੇਮੰਦ ਅਤੇ ਅਵਾਰਡ ਵਿਨਿੰਗ ਸੋਲਰ ਕੰਪਨੀ
8: ਅੱਜ ਹੀ ਸਨ ਕਰੰਟ ਨੂੰ ਕਾਲ ਕਰੋ ਤੇ ਆਪਣਾ ਫ੍ਰੀ ਅਸੈਸਮੈਂਟ ਬੁੱਕ ਕਰੋ 0406021246 ਤੇ
9: ਹੁਣ ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ
10: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼ ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ ਜੋ ਨੇ ਇੱਕ ਦਹਾਕੇ ਤੋਂ ਵੈਰੀ ਬੀ ਟੋਇਟਾ ਦੇ ਨਾਲ
9: ਬੈਸਟੀ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੋਂਗ ਰੋਡ ਹਾਪਰਸ ਕ੍ਰਾਸਿੰਗ ਵੈਰੀ ਬੀ ਟੋਯੋਟਾ ਦ ਸਮਾਰਟ ਚੋਇਸ

0: ਚਾਹੀਦਾ? ਆਸਟ੍ਰੇਲੀਆ ਦਾ ਵੀਜ਼ਾ ਲਾਉਣਾ ਜਾਂ ਵੀਜ਼ੇ ਲਈ ਮਸ਼ਵਰਾ ਚਾਹੀਦਾ? ਮਿਲ ਜੂਗਾ। ਸਿੱਧੇ ਆਓ ਗਰੇਵਾਲ ਵੀਜ਼ਾ ਸੋਲਿਊਸ਼ਨਸ। ਆਸਟ੍ਰੇਲੀਆ ਵਿੱਚ ਹਰ ਤਰ੍ਹਾਂ ਦੀਆਂ ਵੀਜ਼ਾ ਲੋੜਾਂ ਲਈ ਇੱਕ ਭਰੋਸੇਯੋਗ ਨਾਮ, ਜੋ ਸਟੱਡੀ ਵੀਜ਼ਾ, ਸਕਿਲਡ ਵੀਜ਼ਾ, ਐਮਪਲੋਇਰ ਸਪੋਂਸਰਡ ਵੀਜ਼ਾ, ਡਾਮਾ, ਪੇਰੈਂਟ, ਪਾਰਟਨਰ ਤੇ ਵਿਜ਼ਿਟਰ ਵੀਜ਼ੇ ਵਿੱਚ ਡੀਲ ਕਰਦੇ ਨੇ। ਹੁਣੇ ਕਾਲ ਕਰੋ ਪ੍ਰਤਿੰਦਰ ਗਰੇਵਾਲ ਨੂੰ 0490054596। ਗਰੇਵਾਲ ਵੀਜ਼ਾ ਸੋਲਿਊਸ਼ਨਸ .com.au ਤੇ ਜਾਓ। ਤੁਹਾਡਾ ਕੋਈ ਹੱਲ ਕਰੀਏ।
1: ਵਿਆਹ, ਖੁਸ਼ੀ ਜਾਂ ਕਿਸੇ ਵੀ ਖਾਸ ਮੌਕੇ ਲਈ ਜੁਐਲਰੀ ਹੋਣੀ ਚਾਹੀਦੀ ਹੈ ਖਾਸ, ਤੁੰਨਾ ਜੁਐਲਰਸ ਲੈ ਕੇ ਆਏ ਨੇ ਲੇਟੈਸਟ ਗੋਲਡ, ਡਾਇਮੰਡ, ਬੁਲੀਅਨ, ਸਿਲਵਰ ਤੇ ਬ੍ਰਾਈਡਲ ਕਲੈਕਸ਼ਨ, ਹਰ ਸਟਾਈਲ ਤੇ ਹਰ ਓਕੇਜ਼ਨ ਲਈ। ਜੈਨੂਇਨ ਜੁਐਲਰੀ, ਜੈਨੂਇਨ ਪ੍ਰਾਈਸਿੰਗ ਤੇ ਵਧੀਆ ਕਸਟਮਰ ਸਰਵਿਸ ਦੇ ਨਾਲ ਗੋਲਡ ਜੁਐਲਰੀ ਤੇ ਫਾਸਟ ਲੋਨ ਫੈਸਿਲਿਟੀ ਵੀ ਅਵੇਲੇਬਲ। ਵਿਜ਼ਿਟ ਕਰੋ 5/150 ਪਾਮਲਸ ਰੋਡ, ਤ੍ਰਿਗਨੀਨਾ, ਅਤੇ 347 ਡੌਨਸਟੇਲ ਸਟ੍ਰੀਟ, ਡੈਂਡੀਨੋਂਗ। ਜੁਐਲਰਸ, ਭਰੋਸੇ ਦੀ ਨਿਸ਼ਾਨੀ।

0: ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
1: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰੀ ਬੀ ਟੋਇਟਾ ਦੇ ਨਾਲ।
0: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਇਟਾ, ਦ ਸਮਾਰਟ ਚੋਇਸ।

0: ਉਪਾਜੀ ਇੱਕ ਪਾਸੇ ਮੌਰਗੇਜ ਉੱਤੇ ਗਰੋਸਰੀ ਤੇ ਹੁਣ ਇਲੈਕਟ੍ਰਿਸਿਟੀ ਬਿਲਸ ਵੀ ਰਾਕੇਟ ਬਣ ਗਏ ਨੇ।
1: ਹੁਣ ਟੈਨਸ਼ਨ ਛੱਡੋ ਜੀ, ਗਵਰਨਮੈਂਟ ਦੀ ਨਵੀਂ ਬੈਟਰੀ ਰੀਬੇਟ ਨਾਲ ਹੁਣ ਸੋਲਰ ਤੇ ਬੈਟਰੀ ਲਗਵਾਉਣਾ ਹੋ ਗਿਆ ਹੋਰ ਵੀ ਆਸਾਨ। ਬਿਜਲੀ ਦਾ ਬਿੱਲ ਘੱਟ, ਟੈਨਸ਼ਨ ਵੀ ਘੱਟ।
0: ਫਿਰ ਲਵਾਈਏ ਕਿੱਥੋਂ?
1: ਸਨ ਕਰੰਟ ਵਾਲਿਆਂ ਕੋਲੋਂ। 2012 ਤੋਂ ਮੈਲਬਨ ਦੀ ਇੱਕ ਭਰੋਸੇਮੰਦ ਅਤੇ ਅਵਾਰਡ ਵਿਨਿੰਗ ਸੋਲਰ ਕੰਪਨੀ।
0: ਅੱਜ ਹੀ ਸਨ ਕਰੰਟ ਨੂੰ ਕਾਲ ਕਰੋ ਤੇ ਆਪਣਾ ਫ੍ਰੀ ਅਸੈਸਮੈਂਟ ਬੁੱਕ ਕਰੋ 0406-021-246 ਤੇ।

0: ਤੇਰੀ ਗੱਡੀ
1: ਗੱਡੀ ਤਾਂ ਠੀਕ ਹੋਜੂ ਪਰ ਇੰਸ਼ੋਰੈਂਸ ਵਾਲਿਆਂ ਨੂੰ ਲੀਗਲ ਵਾਲਿਆਂ ਨੂੰ ਇੱਥੇ ਪਰਦੇਸ਼ ਵਿੱਚ ਸਮਝਾਉਂਗਾ ਕਿਵੇਂ
0: ਤੇਰੇ ਵਾਂਗ ਕਿੰਨੇ ਹੀ ਆਪਣੇ ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ 'ਚ ਦੂਰ ਕੀਤੀ ਹੈ ਸਿੰਘ ਸਮੈਸ਼ ਰਿਪੇਅਰ ਵਾਲਿਆਂ ਨੇ ਇਹਨਾਂ ਦੇ ਕੋਲ ਆਪਣੀ ਮਾਂ ਬੋਲੀ 'ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ ਆਲ ਮੇਜਰ ਐਂਡ ਮਾਈਨਰ ਐਕਸੀਡੈਂਟਲ ਲਾਈਫ ਟਾਈਮ ਵਾਰੰਟੀ ਨਾਲ ਵਰਕ ਐਂਡ ਪੇਂਟ ਫ੍ਰੀ ਲੋਨ ਕਾਰ ਦੀ ਸਰਵਿਸ ਮਿਲਦੀ ਹੈ ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ ਕੰਮ ਤੇ ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 0383857748 ਤੇ ਸਿੰਘ ਸਮੈਸ਼ ਰਿਪੇਅਰ 8 ਗ੍ਰੇਸ ਵੇ ਰੇਵਨ ਹਾਲ
2: ਟੈਨਸ਼ਨ ਟੈਨਸ਼ਨ ਮੇਰੀ ਟੈਨਸ਼ਨ
3: ਕੀ ਹੋਇਆ
2: ਇੱਥੇ ਇਮੀਗ੍ਰੇਸ਼ਨ ਦੇ ਇੰਨੇ ਪੰਗੇ ਨੇ ਯਾਰ ਮੁੱਕਦੇ ਹੀ ਨਹੀਂ
3: ਕਾਕਾ ਜੀ ਟੈਨਸ਼ਨ ਛੱਡੋ ਫੋਨ ਚੱਕੋ ਕਾਲ ਕਰੋ VY ਇਮੀਗ੍ਰੇਸ਼ਨ ਨੂੰ ਜਿੱਥੇ ਇਮੀਗ੍ਰੇਸ਼ਨ ਐਕਸਪਰਟ ਹਰਪਾਲ ਸਿੰਘ ਬਾਜਵਾ ਇੰਪਲੋਇਰ ਸਪਾਂਸਰ ਪਾਰਟਨਰ ਜਾਂ ਪੇਰੈਂਟਸ ਜਾਂ ਵੀਜ਼ਾ ਸਕਿਲਡ ਮਾਈਗ੍ਰੇਸ਼ਨ ਸਟੂਡੈਂਟ ਵੀਜ਼ਾ MRT ਜਾਂ RRT ਅਪੀਲਸ ਤੇ ਸਕਿਲਸ ਅਸੈਸਮੈਂਟਸ ਦੇ ਮਾਹਿਰ ਬੈਠੇ ਨੇ ਹੁਣੇ ਅਪਾਇੰਟਮੈਂਟ ਲਈ ਕਾਲ ਕਰੋ 0410-503-503
2: ਜਾਂ 90-77-97-33
3: ਜਾਂ ਈਮੇਲ info@vyimmigration.com.au
2: ਯਾਦ ਰੱਖੋ 9077-9733
3: VY ਇਮੀਗ੍ਰੇਸ਼ਨ ਐਂਡ ਐਜੂਕੇਸ਼ਨ ਕੰਸਲਟੈਂਟ
2: ਹਰ ਕਦਮ ਤੁਹਾਡੇ ਨਾਲ

0: ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
1: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰੀ ਬੀ ਟੋਇਟਾ ਦੇ ਨਾਲ।
0: ਬੈਸਟੀ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ, ਹੋਪਰਸ ਕ੍ਰੋਸਿੰਗ। ਵੈਰੀ ਬੀ ਟੋਇਟਾ, ਦ ਸਮਾਰਟ ਚੋਇਸ।
2: ਹਾਂਜੀ ਹਾਂਜੀ।

ਜਾਣੇ ਮਨ ਕੋਈ, ਮੰਨੈ ਸੁਰਤ ਹੋਵੇ ਮਨ ਬੁੱਧ, ਮੰਨੈ ਸਗਲ ਭਵਨ ਕੀ ਸੁੱਧ, ਮੰਨੈ ਮੋਹ ਝੋਟਾ ਨਹੀਂ ਖਾਇ, ਮੰਨੈ ਜਮ ਕੈ ਸਾਥ ਨਾ ਜਾਇ, ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣੇ ਮਨ ਕੋਇ, ਮੰਨੈ

ਮੰਨੈ ਨਾਨਕ ਪਵੇ ਨਾ ਭਿੱਖ, ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣੈ ਮਨ ਕੋਏ। ਪੰਚ ਪਰਵਾਨ ਪੰਚ ਪ੍ਰਧਾਨ, ਪੰਚੇ ਭਾਵੇਂ ਦਰਗੇ ਮਾਨ।

ਜੋ ਤੁਦ ਭਾਵੈ ਸਾਈ ਭਲੀਕਾਰ, ਤੂੰ ਸਦਾ ਸਲਾਮਤ ਨਿਰੰਕਾਰ, ਭਰੀਐ ਹੱਥ ਪੈਰ ਤਨ ਦੇਹ, ਪਾਣੀ ਤੋਤੈ ਪੁੱਤਰ ਸਖੇ, ਮੂਤ ਪਲੀਤੀ ਕੱਪੜ ਹੋਏ, ਦੇ ਸਾਬੂਨ ਲਈਐ ਉਹ ਧੋਏ, ਭਰੀਐ ਮਤ ਪਾਪਾਂ ਕੈ ਸੰਗ, ਉਹ ਧੋਪੈ ਨਾਵੈ ਕੇ ਰੰਗ, ਪੁੰਨੀ ਪਾਪੀ ਆਖਣ ਨਾਏ, ਕਰ ਕਰ ਕਰਨਾ ਲਿਖ ਲੈ ਜਾਓ, ਆਪੇ ਬੀਜ ਆਪੇ ਹੀ ਖਾਓ, ਨਾਨਕ ਹੁਕਮੀ ਆਵੋ ਜਾਓ। ਤੀਰਥ ਤਪ ਦਿਆ ਦਤ ਦਾਨ, ਜੇ ਕੋ ਪਾਵੈ ਤਿਲਕਾ ਮਾਨ, ਸੁਣਿਆ ਮੰਨਿਆ ਮਨ ਕੀਤਾ ਭਾਉ, ਅੰਤਰ ਗਤ ਤੀਰਥ ਮਲ ਨਾਓ, ਸਭ ਗੁਣ ਤੇਰੈ ਮੈਂ ਨਾ ਹੀ ਕੋਏ, ਵਿਨ ਗੁਣ ਕੀਤੇ ਭਗਤ ਨਾ ਹੋਏ। ਸਵਸਥ ਆਤ ਬਾਣੀ ਪਰਮਾਓ, ਸਤ ਸੁਹਾਨ ਸਦਾ ਮਨ ਚਾਓ, ਕਵਨ ਸੁਵੇਲਾ ਵਕਤ ਕਵਨ, ਕਵਨ ਥਿਤ ਕਵਨ ਵਾਰ, ਕਵਨ ਸਿਰ ਉੱਤੀ ਮਾਂ ਕਵਨ, ਜਿਤ ਹੋਵਾ ਆਕਾਰ, ਵੇਲ ਨਾ ਪਾਈ।

ਕੁਰਾਨ ਹਿਤ ਵਾਰ ਨਾ ਜੋਗੀ ਜਾਣ ਰੁੱਤ ਮਹਾ ਨਾ ਕੋਈ ਜਾਂ ਕਰਤਾ ਸਿਰ ਠੀਕ ਹੋ ਸਾਜੇ ਆਪੇ ਜਾਣੈ ਸੋਈ ਕਿਵ ਕਰ ਆਖਾ ਕਿਵ ਸਲਾਹੀ ਕਿਉਂ ਵਰਨੀ ਕਿਵ ਜਾਣਾ ਨਾਨਕ ਆਖਣ ਸਭ ਕੋ ਆਖੈ ਇੱਕ ਦੂ ਇੱਕ ਸਿਆਣਾ ਵੱਡਾ ਸਾਹਿਬ ਵੱਡੀ ਨਾਈ ਕੀਤਾ ਜਾਂ ਕਾ ਹੋਵੇ ਨਾਨਕ ਦੇ ਕੋ ਆਪੋ ਜਾਣੈ ਅੱਗੇ ਗਿਆ ਨਾ ਸੋਹੈ ਪਾਤਾਲਾਂ ਪਾਤਾਲ ਲੱਖ ਆਕਾਸਾਂ ਆਕਾਸ ਓੜਕ ਓੜਕ ਪਾਲ ਥਕੇ ਵੇਦ ਕਹਿਣ ਇੱਕ ਵਾਤ ਸੈਂਸ ਅਠਾਰਾਂ ਕਹਿਣ ਕਿਤੇਬਾਂ ਅਸਲੂ ਇੱਕ ਤਾਤ ਲੇਖਾਂ ਹੋਏ ਤਾਂ ਲਿਖੀਐ ਲੇਖੈ ਹੋਏ ਵਿਨਾਸ ਨਾਨਕ ਵੱਡਾ ਆਖੀਐ ਆਪੇ ਜਾਣੈ ਆਪ ਸਾਲਾ ਹੀ ਸਾਲਾ ਏਤੀ ਸੁਰਤ ਨ ਪਾਈਆ ਨਦੀਆਂ ਅਤੇ ਵਾਹ ਪਵੇ ਸਮੁੰਦ ਨ ਜਾਣਿਐ ਸਮੁੰਦ

ਨਾਨਕ ਪਾਤਸ਼ਾਹੀ ਪਾਤਸ਼ਾਹ ਅਮੁੱਲ ਗੁਣ ਅਮੁੱਲ ਵਪਾਰ, ਅਮੁੱਲ ਵਪਾਰੀਏ ਅਮੁੱਲ ਭੰਡਾਰ, ਅਮੁੱਲ ਆਵੈ ਅਮੁੱਲ ਲੈ ਜਾਏ, ਅਮੁੱਲ ਪਾਏ ਅਮੁੱਲਾ ਸਮਾਏ, ਅਮੁੱਲ ਧਰਮ ਅਮੁੱਲ ਦੀਵਾਨ, ਅਮੁੱਲ ਤੁਲ ਅਮੁੱਲ ਪ੍ਰਵਾਨ, ਅਮੁੱਲ ਬਖਸ਼ੀਸ ਅਮੁੱਲ ਨਿਸ਼ਾਨ, ਅਮੁੱਲ ਕਰਮ ਅਮੁੱਲ ਫਰਮਾਨ, ਅਮੁੱਲੋ ਅਮੁੱਲ ਆਖਿਆ ਨਾ ਜਾਏ, ਆਖ ਆਖ ਰਹੇ ਲਿਵਲਾਏ, ਆਖੇ ਵੇਦ ਪਾਠ ਪੁਰਾਨ, ਆਖੇ ਪੜੇ ਕਰੇ ਵਖਿਆਨ, ਆਖੇ ਬ੍ਰਹਮੇ ਆਖੇ ਇੰਦ, ਆਖੇ ਗੋਪੀ ਤੈ ਗੋਬਿੰਦ, ਆਖੇ ਈਸ਼ਰ ਆਖੇ ਸਿੱਧ, ਆਖੇ ਕੇਤੇ ਕੀਤੇ ਬੁੱਧ, ਆਖੇ ਦਾਨਵ ਆਖੇ ਦੇਵ, ਆਖੇ ਸੁਰ ਨਰ ਮੁਨ ਜਨ ਸੇਵ, ਕੇਤੇ ਆਖੇ ਆਖਣ ਪਾਏ, ਕੇਤੇ ਕਹਿ ਕਹਿ ਉੱਠ ਉੱਠ ਜਾਏ, ਏਤੇ ਕੀਤੇ ਹੋਰ ਕਰੇ ਤਾਂ ਆਖ ਨਾ ਸਕੇ ਕੇਈ ਕੇ, ਜੇ ਵਡ ਭਾਵੈ ਤੇ ਵਡ ਹੋਏ, ਨਾਨਕ ਜਾਣੈ ਸਾਚਾ ਸੋਏ, ਜੇ ਕੋ ਆਖੈ ਬੋਲ ਵਿਗਾਨ, ਤਾਂ ਲਿਖੀਐ ਸਿਰ ਗਵਾਰਾਂ ਗਵਾਰ, ਸੋ ਦਰ ਕਿਹਾ ਸੋ ਕਰ ਕਿਹਾ, ਜਿਤਵੈ ਸਰਬ ਸੰਭਾਲੇ, ਵਾਜੇ ਨਾਦ ਅਨੇਕ ਅਸੰਖਾ, ਕੇਤੇ ਵਾਮਨ ਹਾਰੇ, ਕੇਤੇ ਰਾਗ ਪੁਰੀ ਸਿਓ ਕਹੀਨ, ਕੇਤੇ ਗਾਵਨ ਹਾਰੇ, ਗਾਵੈ ਤੁਨੂੰ ਪੌਣ ਪਾਣੀ ਬੈਸੰਤਰ, ਗਾਵੈ ਰਾਜਾ ਧਰਮ ਦੁਆਰੇ, ਗਾਵੇ ਚਿਤ ਗੁਪਤ ਲਿਖ ਜਾਣੇ, ਲਿਖ ਲਿਖ ਧਰਮ ਵਿਚਾਰੇ, ਗਾਵੇ ਈਸ਼ਰ ਬ੍ਰਹਮਾ ਦੇਵੀ ਸੋਨ ਸਦਾ ਸਵਾਰੇ, ਗਾਵੇ ਇੰਦ ਇੰਦਾਸਨ ਬੈਠੇ ਦੇਵਤੇ ਅੰਦਰ ਨਾਲੇ, ਗਾਵੇ ਸਿੱਧ ਸਮਾਧੀ ਅੰਦਰ ਗਾਵਨ ਸਾਧ ਵਿਚਾਰੇ, ਗਾਵਨ ਜਤੀ ਸਤੀ ਸੰਤੋਖੀ, ਗਾਵੇ ਵੀਰ ਕਰਾਰੇ, ਗਾਵਨ ਪੰਡਿਤ ਪੜਨ ਈਸ਼ਰ ਜੁਗ ਜੁਗ ਵੇਦਾ ਨਾਲੇ, ਗਾਵੇ ਮੋਹਨੀਆ ਮਨ ਮੋਹਨ ਸੁਰਗਾ ਮੱਚ ਪਿਆਲੇ, ਗਾਵਨ ਰਤਨ ਉਪਾਏ ਤੇਰੇ ਅੱਠ ਸੱਠ ਤੀਰਥ ਨਾਲੇ, ਗਾਵੇ ਜੋਧ ਮਹਾ ਬਲਸੂਰਾ, ਗਾਵੇ ਖਾਣੀ ਚਾਰੇ, ਗਾਵੇ ਖੰਡ ਮੰਡਲ ਵਰ ਪੰਡਾ, ਕਰ ਕਰ ਰੱਖੇ ਧਾਰੇ ਸਹੀ ਤੁਨਰੂ, ਗਾਵੇ ਜੋ ਤੁਧ ਭਾਵਨ ਰੱਤੇ ਤੇਰੇ ਭਗਤ ਰਸਾਲੇ, ਹੋਰ ਕੇਤੇ ਗਾਵਨ ਸੇ ਮੈਂ ਚਿਤ ਨਾ ਆਵਨ, ਨਾਨਕ ਕਿਆ ਵਿਚਾਰੇ, ਸੋਈ ਸੋਈ ਸਦਾ ਸੱਚ ਸਾਹਿਬ, ਸਾਚਾ ਸਾਚੀ ਨਾਈ, ਹੈਪੀ ਹੋਸੀ ਜਾਏ ਨਾ ਜਾਸੀ, ਰਚਨਾ ਜਿਨ ਰਚਾਈ ਰੰਗੀ ਰੰਗੀ ਭਾਤੀ, ਕਰ ਕਰ ਜਿਨ ਸੀ ਮਾਇਆ ਜਿਨ ਉਪਾਈ, ਕਰ ਕਰ ਵੇਖੈ ਕੀਤਾ ਆਪਣਾ ਜਿਵ ਤਿਸ ਦੀ ਵਡਿਆਈ, ਜੋ ਤਿਸ ਪਾਵੈ ਸੋਈ ਕਰਸੀ ਹੁਕਮ ਨਾ ਕਰਨਾ ਜਾਈ, ਸੋ ਪਾਤਸ਼ਾਹ ਸਹਾ ਪਤ ਸਾਹਿਬ ਨਾਨਕ ਰਹਿਣ ਰਜਾਈ, ਮੁੰਦਾ ਸੰਤੋਖ ਸਰਮ ਪਤ ਚੋਲੀ, ਧਿਆਨ ਕੀ ਕਰੋ ਬਭੂਤ ਖਿੰਤਾ ਕਾਲ ਕੁਆਰੀ ਕਾਇਆ, ਜੁਗਤ ਡੰਡਾ ਪ੍ਰਤੀਤ ਆਈ ਪੰਥੀ ਸਗਲ ਜਮਾਤੀ, ਮਨ ਜੀਤੈ ਜਗ ਜੀਤ ਆਦੇਸ਼ ਤਿਸੈ ਆਦੇਸ਼, ਆਦ ਅਨੀਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ਼, ਭੂਤ ਗਿਆਨ ਦਿਆ ਭੰਡਾਰਨ ਘਟ ਘਟ ਵਾਜੇ ਨਾਦ, ਆਪ ਨਾਥ ਨਾਥੀ ਸਭ ਜਾਂ ਕੀ ਰਿੱਧ ਸਿੱਧ ਅਵਰਾ ਸਾਧ, ਸੰਜੋਗ ਵੰਜੋਗ ਦੋਏ ਕਾਰ ਚਲਾਵੈ ਲੇਖੇ ਆਵੇ ਭਾਗ, ਆਦੇਸ਼ ਤਿਸੇ ਆਦੇਸ਼, ਆਦ ਅਨੀਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ਼, ਏਕਾ ਮਾਈ ਜੁਗਤ ਵਿਆਈ ਤਿੰਨ ਚੇਲੇ ਪ੍ਰਵਾਨ, ਇੱਕ ਸੰਸਾਰੀ ਇੱਕ ਭੰਡਾਰੀ ਇੱਕ ਲਾਏ ਦੀਵਾਨ, ਜਿਵ ਤਿਸ ਭਾਵੈ

ਆਸਨ ਲੋਏ ਲੋਏ ਪੰਡਾਰ, ਜੋ ਕੁਛ ਪਾਇਆ ਸੋ ਏਕਾ ਵਾਰ, ਕਰ ਕਰ ਵੇਖੈ ਸਿਰ ਜਨਹਾਰ, ਨਾਨਕ ਸਚੇ ਕੀ ਸਾਚੀ ਕਾਰ, ਆਦੇਸ਼ ਤਿਸੈ ਆਦੇਸ਼, ਆਦ ਅਨੀਲ ਅਨਾਦ ਅਨਾਹਤ, ਜੁਗ ਜੁਗ ਏਕੋ ਵੇਸ਼, ਇੱਕ ਦੂਜੀ ਪਉ ਲੱਖ ਹੋਏ, ਲੱਖ ਹੋਏ ਲੱਖ ਵੀਸ, ਲੱਖ ਲੱਖ ਗੇੜਾ ਆਖੀਐ ਇੱਕ ਨਾਮ ਜਗਦੀਸ਼, ਇਹ ਤਰਾ ਪਤ ਪਵੜਿਆ ਚੜਿਐ ਹੋਏ ਅਕੀਸ, ਸੁਣ ਗੱਲਾਂ ਆਕਾਸ਼ ਕੀ ਕੀਟਾ ਆਈ ਰੀਸ, ਨਾਨਕ ਨਦਰੀ ਪਾਈਐ ਕੂੜੀ ਕੂੜੈ ਫੀਸ, ਆਖਣ ਜੋਰ ਚੁਪੈ ਨਹੀਂ ਜੋਰ, ਜੋਰ ਨਾ ਮੰਗਣ ਦੇ ਨਾ ਜੋਰ, ਜੋਰ ਨਾ ਜੀਵਨ ਮਰਨ ਨਾ ਜੋਰ, ਜੋਰ ਨਾ ਰਾਜ ਮਾਲ ਮਨਸੋਰ, ਜੋਰ ਨਾ ਸੁਰਤੀ ਗਿਆਨ ਵਿਚਾਰ, ਜੋਰ ਨਾ ਜੁਗਤੀ ਛੁਟੈ ਸੰਸਾਰ, ਜਿਸ ਹੱਥ ਜੋਰ ਕਰ ਵੇਖੈ ਸੋਏ, ਨਾਨਕ ਉੱਤਮ ਨੀਚ ਨਾ ਕੋਏ, ਰਾਤੀ ਰੁੱਤੀ ਥਿੱਤੀ ਵਾਰ, ਪਵਨ ਪਾਣੀ ਅਗਨੀ ਪਾਤਾਲ, ਤਿਸ ਵਿੱਚ ਧਰਤੀ ਥਾਪ ਰੱਖੀ ਧਰਮਸਾਲ, ਤਿਸ ਵਿੱਚ ਜੀ ਜੁਗਤ ਕੇ ਰੰਗ, ਤਿਨ ਕੇ ਨਾਮ ਅਨੇਕ ਅਨੰਤ, ਕਰਮੀ ਕਰਮੀ ਹੋਏ ਵਿਚਾਰ, ਸੱਚਾ ਸੱਚਾ ਦਰਬਾਰ, ਤਿੱਥੈ ਸੋਹਣ ਪੰਚ ਪਰਵਾਨ, ਨਦਰੀ ਕਰਮ ਪਵੈ ਨਿਸ਼ਾਨ, ਕੱਚ ਪਕਾਈ ਉਥੈ ਪਾਏ, ਨਾਨਕ ਗਿਆ ਜਾਪੇ ਜਾਏ, ਧਰਮ ਖੰਡ ਕਾ ਇਹੋ ਧਰਮ, ਗਿਆਨ ਖੰਡ ਕਾ ਖੋ ਕਰਮ, ਕੇਤੇ ਪਵਨ ਪਾਣੀ ਬੈਸੰਤਰ, ਕੇਤੇ ਕਾਨ ਮਹੇਸ਼, ਕੇਤੇ ਬ੍ਰਹਮੇ ਕਾੜਤ ਕੜੀਐ ਰੂਪ ਰੰਗ ਕੇ ਵੇਸ਼, ਕੇਤਿਆ ਕਰਮ ਭੂਮੀ ਮੇਰ, ਕੇਤੇ ਕੇਤੇ ਤੂਪ ਦੇਸ਼, ਕੇਤੇ ਇੰਦ ਚੰਦ ਸੂਰ, ਕੇਤੇ ਕੇਤੇ ਮੰਡਲ ਦੇਸ਼, ਕੇਤੇ ਸਿੱਧ ਬੁੱਧ ਨਾਥ, ਕੇਤੇ ਕੇਤੇ ਦੇਵੀ ਵੇਸ਼, ਕੇਤੇ ਦੇਵ ਦਾਨਵ ਮੁੰਨ, ਕੇਤੇ ਕੇਤੇ ਰਤਨ ਸਮੁੰਦ, ਕੇਤਿਆ ਖਾਣੀ ਕੇਤਿਆ ਬਾਣੀ, ਕੇਤੇ ਪਾਤ ਨਰਿੰਦ, ਕੇਤਿਆ ਸੁਰਤੀ ਸੇਵ, ਕੇਤੇ ਨਾਨਕ ਅੰਤਨਾਂਤ, ਗਿਆਨ ਖੰਡ ਮੈਂ ਗਿਆਨ ਪ੍ਰਚੰਡ, ਤਿੱਥੈ ਨਾਦ ਵਿਨੋਦ ਕੋਟ ਆਨੰਦ, ਸਰਮ ਖੰਡ ਕੀ ਬਾਣੀ ਰੂਪ, ਤਿੱਥੈ ਕਾੜਤ ਕੜੀਐ ਬਹੁਤ ਅਨੂਪ, ਕਾਂ ਕੀਆਂ ਗੱਲਾਂ ਕਥੀਆਂ ਨਾ ਜਾਏ, ਜੇ ਕੋ ਕਹੈ ਪਿਛੈ ਪਛਤਾਏ, ਤਿੱਥੈ ਕੜੀਐ ਸੁਰਤ ਮਤ ਮਨ ਬੁੱਧ, ਤਿੱਥੈ ਕੜੀਐ ਸੁਰਾਂ ਸਿਧਾਂ ਕੀ ਸੁਧ, ਕਰਮ ਖੰਡ ਕੀ ਬਾਣੀ ਜੋਰ, ਤਿੱਥੈ ਹੋਰ ਨਾ ਕੋਈ ਹੋਰ, ਤਿੱਥੈ ਜੋਤ ਮਹਾਮਲਸੂਰ, ਤਿਨ ਮੈਂ ਰਾਮ ਰਿਹਾ ਭਰਪੂਰ, ਤਿੱਥੈ ਸੀਤੋ ਸੀਤਾ ਮੈਂ ਮਾਮਾ, ਤਾਂ ਕੇ ਰੂਪ ਨਾ ਕਥਨੇ ਜਾਏ, ਨਾ ਉਹ ਮਰੈ ਨਾ ਠਾਗੇ ਜਾਏ, ਜਿਨ ਕਹਿ ਰਾਮ ਵਸੈ ਮਨ ਮਾਹੇ, ਤਿੱਥੈ ਭਗਤ ਵਸੇ ਕੇ ਲੋਏ, ਕਰੇ ਆਨੰਦ ਸੱਚਾ ਮਨ ਸੋਏ, ਸੱਚ ਖੰਡ ਵਸੇ ਨੰਕਾਰ, ਕਰ ਵੇਖੈ ਨਦਰ ਨਿਹਾਲ, ਤਿੱਥੈ ਖੰਡ ਮੰਡਲ ਵਰ ਭੰਡ, ਜੇ ਕੋ ਕਥੈ

ਸਰਾਵ ਸਤ ਸਮੂਹ ਸਿਧਾਨ ਕੇ ਦੇਖ ਫਿਰਿਓ ਕਰ ਜੋਗ ਜਤੀ ਕੇ ਸੂਰ ਸੁਰਾਰ ਦਨ ਸੁਧ ਸੁਧਾਇਕ ਸੰ ਸਮੂਹ ਅਵਨਿਵਤੀ ਕੇ ਸਾਰੀ ਦੇਸ ਕੋ ਦੇਖ ਰਿਹੋ ਮਤ ਕੋ ਨ ਦੇਖਤ ਪ੍ਰਾਨ ਪਤੀ ਕੇ ਸ੍ਰੀ ਭਗਵਾਨ ਕੀ ਭਾਇ ਕਿਰਪਾ ਹੂੰ ਤੇ ਏਕ ਰਤੀ ਬਿਨ ਏਕ ਰਤੀ ਕੇ ਮਾਤੇ ਮੈਂ ਤੰਗ ਜਰੇ ਜਰ ਸੰਗ ਅਨੂਪ ਉਤੰਗ ਸੁਰੰਗ ਸੁਆਰੇ ਕੋਰ ਤੁਰੰਗ ਕੁਰੰਗ ਸਿਖੂਦ ਪਹੁੰਚ ਕੇ ਗੋਨ ਕੁਜਾਤ ਨਿਵਾਰੇ ਪਾਰੀ ਪਜਾਨ ਕਪੂਰਨਿਆਵਸੀਤ ਵਿਚਾਰੇ ਇਤੇ ਪੈ ਤੋ ਕਾਂਬੇ ਅੰਕੁਣਾ ਗੇ ਬਾਏ ਬਿਦਾਰੇ ਜੀਤ ਬਿਰੇ ਸਭ ਦੇ ਦਿਸਾਨ ਕੋ ਬਾਰ ਜਿਤ ਟੋਲ ਮਦੰਗ ਨਿਗਾਰੇ ਗੁਜਤ ਗੁਣ ਗਜਾਨ ਕੇ ਸੁੰਦਰ ਹੰਸਤ ਹੈ ਰਾਜ ਹਜ਼ਾਰੇ ਪੂਤ ਭਵਿਖ ਭਵਾਨ ਕੇ ਪੂਤ ਕੌਣ ਗੁਣੇ ਨੀ ਜਾਤ ਵਿਚਾਰੇ ਸ੍ਰੀ ਪਤ ਸ੍ਰੀ ਭਗਵਾਨ ਭਜੇ ਬਿਨ ਅੰਤ ਕੋ ਅੰਤ ਕੇ ਤਾਮ ਸਿਧਾਰੇ ਤੀਰਥ ਨਾਮ ਦਿਆ ਦਮ ਦਾਨ ਸੋ ਸੰਜਮ ਨੇਮ ਅਨੇਕ ਵਸਿਖ ਹੈ ਵੇਦ ਪੁਰਾਨ ਕਤੇਬ ਕੁਰਾਨ ਜ਼ਮੀਨ ਸਮਾਨ ਸਮਾਨ ਕੋ ਪਿਖ ਹੈ ਪੌਨ ਹਾਰ ਜਤੀ ਜਦ ਧਾਰ ਸਵੈ ਸੁ ਵਿਚਾਰ ਹਜ਼ਾਰ ਕੋ ਦੇਖੈ ਸ੍ਰੀ ਭਗਵਾਨ ਭਜੇ ਬਿਨ ਭੂਪਤ ਏਕ ਰਤੀ ਬਿਨ ਏਕ ਨ ਲਿਖੈ ਸੁਧ ਸੁਭਾ ਦੁਰੰਦੁਭਾ ਸੁਸਾਜ ਸਨਾਹ ਦੁਰਜਾਨ।

ਪਾਰ ਬੜੇ ਬੜਿਆਰ ਅਵਚਾਰ ਇਸਾਰ ਕੀ ਧਾਰ ਬਛਈਆ ਤੋਰ ਉਦੇਸ਼ ਬੁਲੰਦ ਬਵਾਸਨ ਮਾਤੇ ਗਜਾਨ ਕੇ ਮਾਨ ਮਲਈਆ ਗਾੜੇ ਗੜਾਨ ਕੇ ਤੋਰਨ ਹਰ ਸੁਭਾਤਨ ਹੀ ਚਕਚਾਰ ਲਵਈਆ ਸਾਹਿਬ ਸ੍ਰੀ ਸਭ ਕੋ ਸਿਰ ਨਾਇਕ ਜਾਚਕ ਅਨੇਕ ਸੁ ਏਕ ਦਵਈਆ ਦਾਣੋ ਦੇਵ ਫਿਨੰਦ ਨਿਸਾਚਰ ਪੂਤ ਭਵਿਖ ਭਵਾਨ ਜਪੇਂਗੇ ਜੀਵ ਜਿਤੇ ਜਲਮੇ ਥਲਮੇ ਪਲ ਹੀ ਪਲਮੇ ਸਭ ਥਾਪ ਥਪੇਂਗੇ ਪੁਨ ਪ੍ਰਤਾਪਨ ਬਾਰ ਜੈ ਤੁਨ ਪਾਪਨ ਕੇ ਬਹੁ ਪੁੰਜ ਖਪੇਂਗੇ ਸਾਧ ਸਮੂਹ ਪ੍ਰਸੰਨ ਫਿਰੇ ਜਗ ਸਤਰ ਸਵੈ ਅਬ ਲੋਕ ਜਪੇਂਗੇ ਮਾਨਵ ਇੰਦਰ ਗਜਿੰਦ ਨਿਰਾਤਮ ਜੋਨ ਤ੍ਰਲੋਕ ਕੋ ਰਾਜ ਕਰੇਂਗੇ ਕੋਟ ਇਸ਼ਨਾਨ ਗਜਾਤ ਗਦਾਨ ਅਨੇਕ ਸੁਅੰਬਰ ਸਾਜ ਬਣੇਂਗੇ ਬ੍ਰਹਮ ਹੇਸ਼ਵਰ ਵਿਸ਼ਨ ਸਚੀ ਪਤ ਅੰਤ ਬਸੇ

ਸਕੰਤਾ ਕਾਲ ਪਾਏ ਬ੍ਰਹਮਾ ਬਪਰਾ ਕਾਲ ਪਾਏ ਸ਼ਿਵਜੂ ਅਵਤਰਾ ਕਾਲ ਪਾਏ ਕਰ ਬਿਸ਼ਨ ਪ੍ਰਕਾਸ਼ਾ ਸਕਲ ਕਾਲ ਕਾ ਕੀਆ ਤਮਾਸਾ ਜਮਨ ਕਾਲ ਜੋਗੀ ਸ਼ਿਵ ਕੀਓ ਵੇਦ ਰਾਜ ਬ੍ਰਹਮਾ ਜੋਤੀਓ ਜਮਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤਾਏ ਹਮਾਰਾ ਜਮਨ ਕਾਲ ਸਭ ਜਗਤ ਬਣਾਇਓ ਦੇਵ ਦੈਤ ਜਚਨ ਉਪਜਾਇਓ ਆਦ ਅੰਤ ਇਕ ਹੈ ਅਵਤਾਰਾ ਸੋਈ ਗੁਰੂ ਸਮਝਿਓ ਹਮਾਰਾ ਨਮਸਕਾਰ ਤਿਸੀ ਕੋ ਹਮਾਰੀ ਸਕਲ ਪ੍ਰਜਾ ਜਿਨ ਆਪ ਸੁਵਾਰੀ ਸਿਵਕਨ ਕੋ ਸਿਵਗੁਣ ਸੁਖ ਦੀਓ ਸਤਨ ਕੋ ਪਲਮੋ ਬਦਕੀਓ ਕੱਟ ਕੱਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਣਤ ਟੀਟੀ ਤੇ ਕੁੰਚਰ ਅਸਥੂਲਾ ਸਭ ਪਰ ਕਿਰਪਾ ਦ੍ਰਿਸ਼ਟ ਕਰ ਫੂਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕ ਕੀ ਪੀਰ ਪਛਾਣੈ ਕੱਟ ਕੱਟ ਕੇ ਪਟ ਪਟ ਕੀ ਜਾਣੈ ਜਬ ਉਦ ਕਰ ਕਰਾ ਕਰ ਤਾਰਾ ਪ੍ਰਜਾ ਤਰਤ ਤਬ ਦੇ ਅਪਾਰਾ ਜਬ ਆ ਕਰਖ ਕਰਤ ਹੋ ਕਬ ਹੂੰ ਤੁਮ ਮੈਂ ਮਿਲਤ ਦੇ ਤਰ ਸਭ ਹੂੰ ਜੇ ਤੇ ਬਦਨ ਸ੍ਰਿਸ਼ਟ ਸਭ ਥਾਰੈ ਆਪ ਆਪਣੀ ਬੂਝ ਉਚਾਰੈ ਤੁਮ ਸਭ ਹੀ ਤੇ ਰਹਿਤ ਨਿਰਾਲਮ ਜਾਣਤ ਬੇਦ ਭੇਦ ਅਲ ਆਲਮ ਨਿਰੰਕਾਰ ਨਿਰਵਕਾਰ ਨਿਰਲੰਬ ਆਦ ਅਨਿਲ ਅਨਾਦ ਅਸੰਭ ਤਾ ਕਾ ਮੂੜ ਉਚਾਰਤ ਭੇਦਾ ਜਾਂ ਕੋ ਪੇਵ ਨ ਪਾਵਤ ਬੇਦਾ ਤਾ ਕੋ ਕਰ ਪਾਹਨ ਅਨਮਾਨਤ ਮਹਾਮੂੜ ਕਿਛ ਭੇਦ ਨ ਜਾਣਤ ਮਹਾਦੇਵ ਕੋ ਕਹਿ ਸਦਾ ਸਿਵ ਨਿਰੰਕਾਰ ਕਾ ਚਿੰਤ ਨਹੀਂ ਪਿਵ ਆਪ ਆਪਣੀ ਬੁੱਧ ਹੈ ਜੇਤੀ ਵਰਨਤ ਪਿੰਨ ਪਿੰਨ ਤੋਇ ਤੇਤੀ ਤੁਮਰਾ ਲਖਾ ਨ ਜਾਏ ਪਸਾਰਾ ਕਹਿਬ ਸਜਾ ਪ੍ਰਥਮ ਸੰਸਾਰਾ ਏਕੈ ਰੂਪ ਅਨੂਪ ਸਰੂਪਾ ਰੰਗ ਪਿਓ ਰਾਵ ਕਈ ਪੂਪਾ ਅੰਡਜ ਜੇ ਰਜ ਸੇ ਤਜ ਕੀਨੀ ਉਤਪੁਜ ਖਾਨ ਬਹੁ ਰਜ ਦੀਨੀ ਕਹੋ ਫੂ ਰਾਜਾ ਹਵ ਬੈਠਾ ਕਹੋ ਸਿਮਟ ਪਯੋ ਸੰਕਰਿਆ ਕੈਠਾ ਸਗਰੀ ਸ੍ਰਿਸ਼ਟ ਦਿਖਾਏ ਚੰਭਵ ਆਦ ਜੁਗਾ ਸਰੂਪ ਸੁਜੰਭਵ ਆਵਰਛਾ ਮੇਰੀ ਤੁਮ ਕਰੋ ਸਿੱਖ ਉਬਾਰ ਅਸਿੱਖ ਸੰਗਰੋ ਦੁਠ ਜਿਤੇ ਉਠ ਵਤ ਉਤਪਾਤਾ ਸਕਲ ਮਲੇਸ਼ ਕਰੋ ਰਨ ਕਾਤਾ ਜੇ ਅਜ ਤੋਇ ਤਬ ਸਰਨੀ ਪਰੇ ਤਿਨ ਕੇ ਦੁਸ਼ਟ ਦੁਖਦ ਹੈ ਮਰੇ ਪੁਰਖ ਜਮਨ ਪਗ ਪਰੇ ਤਿਹਾਰੇ ਤਿਨ ਕੇ ਤੁਮ ਸੰਕਟ ਸਭ ਤਾਰੇ ਜੋ ਕਲ ਕੋ ਇੱਕ ਬਾਰ ਤਿਹਾਏ ਹੈ ਤਾਂ ਕੇ ਕਾਲ ਨਿਕਟ ਨਹੀਂ ਆਏ ਹੈ ਰੱਛਾ ਹੋਏ ਤਾਂ ਸਭ ਕਾਲਾ ਦੁਸ਼ਟ ਅਰਿਸ਼ਟ ਤਰੇ ਤਤਕਾਲਾ ਕਿਰਪਾ ਦ੍ਰਿਸ਼ਟ ਤਨ ਜਾਹਨ ਹਰ ਹੋ।

0: ਟੁੱਟਾ ਤਿਨਕਾ ਸਬਦ ਸਚੈ ਸਵਾਰਿਆ, ਕਹਿ ਨਾਨਕ ਇਹ ਆਨੰਦ ਹੈ ਆਨੰਦ ਗੁਰ ਤੇ ਜਾਣਿਆ।
1: ਬਾਬਾ ਜਿਸ ਤੂੰ ਦੇ ਸੋਈ ਜਨ ਪਾਵੇ, ਪਾਵੇ ਤਾਂ ਸੋ ਜਾਂਦੇ ਜਿਸ ਨੂੰ।

ਜਿਉਂ ਤੂੰ ਚਲਾਏ ਤੇ ਚਲੇ ਸਵਾਮੀ, ਹੋਰ ਕਿਆ ਜਾਣਾ ਗੁਣ ਤੇਰੇ। ਜਿਵ ਤੂੰ ਚਲਾਏ ਤੇ ਵੇ ਚੱਲੇ, ਜਿੰਨਾ ਮਾਰਗ ਪਾਵੇ ਕਰ ਕਿਰਪਾ, ਜਿਨ ਨਾਮ ਲਾਏ ਸੇ ਹਰ ਹਰ ਸਦਾ ਤਿਹਾਵੇ। ਜਿਸ ਨੂੰ ਕਥਾ

ਇਹ ਤਿਸਨਾ ਵੱਡਾ ਰੋਗ ਲੱਗਾ ਮਰਨ ਮਰੋ ਵਿਸਾਰਿਆ ਵੇਦਾ ਮੈਂ ਨਾਮ ਉੱਤਮ ਸੋ ਸੁਣੇ ਨਾਈ ਫਿਰੇ ਜਿਉਂ ਬੇਤਾਲਿਆ ਕਹਿ ਨਾਨਕ।

0: ਸਨਮੁਖ ਸਿੱਖ ਕੋਈ ਜੀਉ ਰਹਿ ਗੁਰ ਨਾਲੇ ਗੁਰ ਕੇ ਚਰਨ ਹਿਰਦੈ ਧਿਆਏ ਅੰਤਰ ਆਤਮੈ ਸਮਾਲੇ ਆਪ ਛੱਡ ਸਦਾ ਰਹਿ ਪਰਨੈ ਗੁਰਬਿਨ ਅਵਰ ਨਾ ਜਾਣੇ ਕੋਏ ਕਹਿ ਨਾਨਕ ਸੁਣੋ ਸੰਤੋ ਸੋ ਸਿੱਖ ਸਨਮੁਖ ਹੋਏ
1: ਜੇ ਕੋ ਗੁਰ ਤੇ ਵੇ ਮੁਖ ਹੋਵੇ ਬਿਨ ਸਤਿਗੁਰ

ਹਰ ਜੋਤ ਰੱਖੀ ਤੁਧ ਵਿੱਚ ਤਾ ਤੂੰ ਜਗ ਮੈਂ ਆਇਆ। ਹਰ ਆਪੇ ਮਾਤਾ ਆਪੇ ਪਿਤਾ ਜਿਨ ਜਿਉ ਉਪਾਏ ਜਗਤ ਦਿਖਾਇਆ। ਗੁਰ ਪ੍ਰਸਾਦੀ ਬੁਝਿਆ ਤਾਂ ਚਲਤ ਹੋਆ ਚਲਤ ਨਦਰੀ ਆਇਆ। ਕਹਿ ਨਾਨਕ ਸਿਸ਼ਟ ਕਾ।

ਸੱਚ ਹੈ ਜਿੱਥੈ ਸਦਾ ਸੱਚ ਤਿਹਾਵੇ ਸੱਚੋ ਤਿਹਾਵੇ ਜਾਂ ਤੁਧ ਭਾਵੇ ਗੁਰਮੁਖ ਜਿਨਾ ਬੁਝਾਵੇ ਇਹ ਸੱਚ ਸਭਨਾ ਕਾ ਖਸਮ ਹੈ ਜਿਸ ਬਖਸੇ ਸੋ ਜਨ ਪਾਵੇ ਕਹਿ ਨਾਨਕ।

सतगुर प्रसाद किस हो जाती किस आराध्य।

ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਜਗੋ ਜਗੋ ਤਲ ਤਖਤ ਚਵਰ ਛਤਰ ਜੀ ਦੇ ਮਾਲਕ ਦਸਾਂ ਪਾਤਸ਼ਾਹੀਆਂ ਦੀ ਆਤਮਕ ਜੋਤ ਸਮੁੱਚੀ ਮਨੁੱਖਤਾ ਦੇ ਸਾਂਝੇ ਰਹਿਬਰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਚ ਜੁੜ ਬੈਠੀ ਗੁਰੂ ਰੂਪ ਖਾਲਸਾ ਸਾਧ ਸੰਗਤ ਜੀ ਰਸਨਾ ਪਵਿੱਤਰ ਕਰੋ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਪ ਜੀ ਨੇ ਗੁਰਮੁਖ ਪਿਆਰੇ ਸਿੰਘ ਸਾਹਿਬ ਜੀ ਦੀ ਰਸਨਾ ਤੋਂ ਜੋ ਸਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਹੁਕਮਨਾਮਾ ਸਾਹਿਬ ਅੰਮ੍ਰਿਤ ਵੇਲੇ ਸਤਿਗੁਰਾਂ ਨੇ ਬਖਸ਼ਿਸ਼ ਕੀਤਾ ਹੈ ਉਸ ਦਾ ਮੂਲ ਪਾਠ ਰਹਾਓ ਦੀਆਂ ਪੰਕਤੀਆਂ ਤੱਕ ਸਰਵਣ ਕੀਤਾ ਹੈ। ਬੜਭਾਗੇ ਬਣੇ ਹੋ ਸਤਿਗੁਰੂ ਮਹਾਰਾਜ ਸਤਸੰਗਤ ਦੀ ਬੜੀ ਮਹਾਨਤਾ ਦੱਸਦੇ ਹਨ। ਸਤਸੰਗਤ ਨਾਮ ਨਿਧਾਨ ਹੈ ਜਿੱਥੋਂ ਹਰ ਪਾਇਆ ਗੁਰ ਪ੍ਰਸ਼ਾਦੀ ਘਰ ਚਾਨਣਾ ਅਨੇਰ ਗਵਾਇਆ ਲੋਹਾ ਪਾਰਸ ਭੇਟੀਐ ਕੰਚਨ ਹੋਇ ਆਇਆ। ਸਤਸੰਗ ਨਾਮ ਨਿਧਾਨ ਹੈ ਸਤਸੰਗ ਦੇ ਵਿੱਚੋਂ ਨਾਮ ਨਿਧਾਨ ਤੋਂ ਭਾਵ ਹੁੰਦਾ ਖਜ਼ਾਨਾ ਨਾਮ ਦੇ ਖਜ਼ਾਨੇ ਦੀ ਪ੍ਰਾਪਤੀ ਹੁੰਦੀ ਹੈ ਸਤ ਵਸਤੂ ਦੀ ਪ੍ਰਾਪਤੀ ਹੁੰਦੀ ਹੈ ਸਤਸੰਗ ਵਿੱਚ ਜਾ ਕਰਕੇ। ਇੱਕ ਸੰਗਤ ਹੁੰਦੀ ਹੈ ਸੰਗਤ ਜਿੱਥੇ ਦੋ ਜਾਣੇ ਜੁੜ ਕੇ ਬੈਠ ਜਾਣ ਉਹ ਮਾੜਿਆਂ ਦੀ ਵੀ ਹੋ ਸਕਦੀ ਹੈ ਚੰਗਿਆਂ ਦੀ ਵੀ ਹੋ ਸਕਦੀ ਹੈ। ਅਵੋਇਡ ਦਾ ਬੈਡ ਕੰਪਨੀ ਹਮੇਸ਼ਾ ਬੁਰੀ ਸੰਗਤ ਤੋਂ ਬਚ ਕੇ ਰਹਿਣਾ ਚਾਹੀਦਾ। ਇੱਕ ਸਾਧ ਸੰਗਤ ਹੁੰਦੀ ਹੈ ਭਲੇ ਪੁਰਸ਼ਾਂ ਦੀ ਸੰਗਤ। ਇੱਕ ਸਤਸੰਗ ਹੈ ਜਿੱਥੇ ਆਪਾਂ ਸਤ ਵਸਤੂ ਦੀ ਵਿਚਾਰ ਕਰਦੇ ਹਾਂ। ਸੋ ਸਤਸੰਗ ਦੀ ਬੜੀ ਵੱਡੀ ਮਹਾਨਤਾ ਹੈ ਇੱਕ ਰਸ ਇੱਕ ਟੱਕ ਬੈਠ ਕੇ ਸਰਵਣ ਕਰਨਾ। ਪ੍ਰਭ ਕੀ ਉਸਤਤ ਕਰੋ ਸੰਤ ਮੀਤ ਸਾਵਧਾਨ ਏਕਾਗਰ ਚੀਤ। ਬੜਾ ਵੱਡਾ ਫਲ ਹੈ ਕਈ ਕੋਟਕ ਜਗ ਫਲਾ ਸੁਨ ਗਾਵਨ ਹਾਰੇ ਰਾਮ। ਕਰੋੜਾਂ ਜਗਾਂ ਦਾ ਫਲ ਕਥਾ ਕੀਰਤਨ ਸਰਵਣ ਕਰਕੇ ਸਤਸੰਗ ਸਰਵਣ ਕਰਕੇ ਪ੍ਰਾਪਤ ਹੁੰਦਾ ਹੈ। ਸੋ ਅੱਜ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਸੋਰਠ ਰਾਗ ਦੇ ਵਿੱਚ ਹੁਕਮਨਾਮਾ ਬਖਸ਼ਿਸ਼ ਕਰ ਰਹੇ ਹਨ। ਇਸ ਹੁਕਮਨਾਮੇ ਦੀ ਵਿਚਾਰ ਜਿੰਨੀ ਕੁ ਸਤਿਗੁਰੂ ਸੱਚੇ ਪਾਤਸ਼ਾਹ ਨੇ ਸੂਝੀ ਦਿੱਤੀ ਹੈ ਉਹਦੇ ਮੁਤਾਬਕ ਆਪਾਂ ਅਰਥ ਕਰਨ ਦਾ ਯਤਨ ਕਰਾਂਗੇ। ਗੁਰੂ ਕੀ ਬਾਣੀ ਦੇ ਸਾਰੇ ਅਰਥ ਸਤਿਗੁਰੂ ਸਾਹਿਬ ਆਪ ਹੀ ਜਾਣਦੇ ਹਨ। ਆਪਾਂ ਸੰਸਾਰ ਦੇ ਨਿਮਾਣੇ ਤੇ ਨਾਚੀਜ਼ ਮਨੁੱਖ ਹਾਂ ਆਪਾਂ ਕੀ ਜਾਣ ਸਕਦੇ ਹਾਂ ਸਤਿਗੁਰਾਂ ਦੀ ਮਹਿਮਾ ਨੂੰ। ਵੱਡੇ ਵੱਡੇ ਸੰਸਾਰ ਤੇ ਆਏ ਸਣਕ ਸਨੰਦ ਮਹੇਸ਼ ਸਮਾਨਾ ਸੇਖ ਨਾਗ ਤੇਰੋ ਮਰਮਨਾ ਜਾਨਾ। ਕਬੀਰ ਸਾਹਿਬ ਕਹਿੰਦੇ ਹਨ ਸਣਕ ਸਨੰਦਨ ਸਨਾਤਨ ਤੇ ਸੰਤ ਕੁਮਾਰ ਇਹ ਚਾਰੇ ਬ੍ਰਹਮਾ ਦੇ ਪੁੱਤਰ ਨੇ ਇਹ ਵੀ ਤੇਰੀ ਮਹਿਮਾ ਨੂੰ ਜਾਣ ਨਹੀਂ ਸਕੇ। ਮਹੇਸ਼ ਸ਼ਿਵਜੀ ਨੂੰ ਕਿਹਾ ਗਿਆ ਹੈ ਸਮਾਨਾ ਦਾ ਅਰਥ ਸਮਾਉਣਾ ਵੀ ਹੈ ਤੇ ਸਮਾਨਾ ਦਾ ਅਰਥ ਵਰਗੇ ਸ਼ਿਵਜੀ

ਕਦੇ ਵੀ ਤੇਰੀ ਮਹਿਮਾ ਨੂੰ ਜਾਣ ਨਹੀਂ ਸਕੇ। ਹਜ਼ਾਰਾਂ ਵਰੇ ਜਿਹੜੇ ਚੌਂਕੜਾ ਮਾਰ ਕੇ ਬਹਿੰਦੇ ਹੈ। ਸੇਖ ਨਾਗ ਕੋਲੋਂ ਮਰਮਣਾ ਜਾਣਾ, ਸੇਖ ਨਾਗ ਹਜ਼ਾਰਾਂ ਮੂੰਹਾਂ ਵਾਲਾ ਸੱਪਾਂ ਦਾ ਰਾਜਾ, ਸੇਖ ਨਾਗ ਮੰਨਿਆ। ਕਈ ਜਗ੍ਹਾ ਸ਼ੇਸ਼ ਨਾਗ ਪਾਠ ਵੀ ਆਉਂਦਾ, ਕਈ ਜਗ੍ਹਾ ਸੇਖ ਨਾਗ ਪਾਠ ਵੀ ਆਉਂਦਾ। ਇਹ ਸੇਖ ਨਾਗ ਜਿਹੜੇ ਹਜ਼ਾਰਾਂ ਨਾਂ ਤੇਰੇ ਨਵੇਂ ਲੈਂਦਾ ਹੈ, ਹੇ ਪਰਮੇਸ਼ੁਰ, ਉਹ ਵੀ ਤੇਰੇ ਭੇਦ ਨੂੰ ਜਾਣ ਨਹੀਂ ਸਕਿਆ। ਤੂੰ ਬੜਾ ਬੇਅੰਤ ਹੈ, ਤੇਰਾ ਅੰਤ ਨਹੀਂ ਕੋਈ ਪਾ ਸਕਦਾ। ਕੋੜ ਕੋੜ ਕਪਾਲ ਥੱਕੇ ਵੇਦ ਕਹਿਣ ਇੱਕ ਬਾਤ, ਤੇਰਾ ਅੰਤ ਪਾਉਣ ਵਾਲੋ ਥੱਕ ਗਏ ਮਿੱਟੀ ਚ ਮਿਲ ਗਏ, ਪਰ ਤੇਰਾ ਅੰਤ ਨਹੀਂ ਪਾ ਸਕੇ। ਹਾਂ ਸਿਮਰਨ ਕਰਕੇ ਵਾਹਿਗੁਰੂ ਦੇ ਵਿੱਚ ਮਿਲਿਆ ਤਾਂ ਜਾ ਸਕਦਾ, ਅਭੇਦ ਹੋਇਆ ਜਾ ਸਕਦਾ ਹੈ, ਪਰ ਇਹ ਵੀ ਹਰ ਕਿਸੇ ਦੇ ਵੱਸ ਦੀ ਗੱਲ ਨਹੀਂ। 20ਵੀਂ ਸਦੀ ਦੇ ਵਿੱਚ ਬੜੇ ਮਹਾਨ ਸੰਤ ਮਹਾਤਮਾ ਹੋਏ ਜਿਹੜੇ ਅਭੇਦ ਪੁਰਸ਼ ਮੰਨੇ ਜਾਂਦੇ ਸੀ, ਜਿਨ੍ਹਾਂ ਨੇ ਇੰਨੀ ਬੰਦਗੀ ਕੀਤੀ, ਵਾਹਿਗੁਰੂ ਵਾਹਿਗੁਰੂ ਕਰਦੇ ਵਾਹਿਗੁਰੂ ਦੇ ਰੂਪ ਹੋ ਗਏ। ਰੱਬ ਦੇ ਪਿਆਰਿਆਂ ਦਾ ਸੁਭਾਅ ਰੱਬ ਵਰਗਾ ਹੀ ਹੁੰਦਾ ਹੈ। ਜਿਵੇਂ ਰੱਬ ਨਿਰਭਉ ਹੈ, ਰੱਬ ਦਾ ਪਿਆਰਾ ਵੀ ਨਿਰਭਉ ਹੁੰਦਾ, ਕਿਸੇ ਤੋਂ ਡਰਦਾ ਨਹੀਂ। ਜਿਵੇਂ ਰੱਬ ਨਿਰਵੈਰ ਹੈ, ਕਿਸੇ ਨਾਲ ਵੈਰ ਨਹੀਂ, ਵਾਹਿਗੁਰੂ ਦੇ ਪਿਆਰੇ ਦਾ ਵੀ ਕਿਸੇ ਨਾਲ ਵੈਰ ਨਹੀਂ ਹੁੰਦਾ। ਹਾਂ ਜੇ ਕੋਈ ਚੜ੍ਹ ਕੇ ਆ ਜਾਵੇ, ਫੇਰ ਜ਼ਰੂਰ ਲੋਹੇ ਦੇ ਚਨੇ ਚਬਾਉਂਦਾ ਵਾਹਿਗੁਰੂ ਦਾ ਪਿਆਰਾ। ਜਿਵੇਂ 1984 ਦੇ ਵਿੱਚ ਸੰਤ ਜਰਨੈਲ ਸਿੰਘ ਭਿੰਡਰਾਂਵਾਲਾ ਨੇ ਚਬਾਏ ਸੀ। ਨਿਰਭਉ ਨਿਰਵੈਰ ਜੋ ਰੱਬ ਦਾ ਸੁਭਾਅ ਹੈ, ਰੱਬੀ ਬਾਣੀ ਪੜ੍ਹਨ ਵਾਲੇ ਦਾ ਸੁਭਾਅ ਵੀ ਉਸ ਤਰ੍ਹਾਂ ਦਾ ਹੀ ਬਣ ਜਾਂਦਾ। ਰੱਬ ਬੇਪਰਵਾਹ ਹੈ, ਬੇਮੁਤਾਜ ਹੈ, ਰੱਬ ਦਾ ਪਿਆਰਾ ਵੀ ਕਿਸੇ ਦੀ ਪਰਵਾਹ ਨਹੀਂ ਕਰਦਾ। ਵੱਡੇ ਵੱਡੇ ਰਾਜੇ ਰਾਣਿਆਂ ਨੂੰ ਵਾਹਿਗੁਰੂ ਦੇ ਪਿਆਰੇ ਝਿੜਕਾਂ ਦੇ ਦਿੰਦੇ ਨੇ, ਝਿੜਕਾਂ ਦੇਣਦੇ ਰਾਜਿਆਂ ਰਾਣਿਆਂ ਤਾਂ ਹੀ ਵੇਖ ਗਰੀਬ ਨੂੰ ਗਲੇ ਲਗਾਉਂਦੇ ਨੇ, ਗਰੀਬਾਂ ਨੂੰ ਆਪਣੇ ਗਲੇ ਨਾਲ ਲਾ ਲੈਂਦੇ ਹੈ। ਗੁਰੂ ਗਰੀਬ ਨਿਵਾਜ ਹੈ, ਗੁਰੂ ਅਮੀਰ ਨਿਵਾਜ ਨਹੀਂ, ਗੁਰੂ ਨੂੰ ਗਰੀਬ ਨਿਵਾਜ ਕਿਹਾ ਗਿਆ। ਸੋ ਆਪਾਂ ਨੂੰ ਗੁਰੂ ਸਾਹਿਬ ਦੇ ਨਾਮ ਦੀ ਹੀ ਆਰਾਧਨਾ ਭਗਤੀ ਕਰਨੀ ਚਾਹੀਦੀ ਹੈ। ਗੁਰੂ ਸਾਹਿਬ ਤੋਂ ਬਿਨਾਂ ਹੋਰ ਕਿਸੇ ਬੰਦੇ ਦਾ ਓਟ ਆਸਰਾ ਨਹੀਂ ਤੱਕਣਾ ਚਾਹੀਦਾ। ਸੋ ਸਤਿਗੁਰੂ ਮਹਾਰਾਜ ਇਹਦੇ ਵਿੱਚ ਆਪਾਂ ਨੂੰ ਕੀ ਉਪਦੇਸ਼ ਬਖਸ਼ਿਸ਼ ਕਰਦੇ ਹਨ, ਆਓ ਪ੍ਰੇਮ ਸਾਹਿਬ ਸਾਰੇ ਸਰਬ

ਸੋਰਠ ਮਹੱਲਾ ਪੰਜਵਾਂ ਘਰ ਪਹਿਲਾਂ ਤੋਂ ਭਾਵ ਪਹਿਲੇ ਘਰ ਸੁਰਤਾਲ ਦੇ ਵਿੱਚ ਗਾਉਣ ਦਾ ਹੁਕਮ ਹੈ। ਤਿੱਤ ਕੇ ਤਿੰਨ ਤਿੰਨ ਤੁੱਕਾਂ ਵਾਲਾ ਬਣਦਾ ਹੋਵੇਗਾ ਸ਼ਬਦ ਵਿੱਚ। ਅੱਗੇ ਮਹਾਰਾਜ ਸਾਹਿਬ ਮੰਗਲ ਕਰਦੇ ਹਨ।

0: इस तरह पाठ आप सारिया ने करना। एक तो भाव एक आदवैत ब्रह्म ओंकार का अर्थ है सारिया का प्रकाशक, सारिया का प्रकाशक जिन्हें ब्रह्मा की ड्यूटी लाती संसार की रचना की, शिवजी की ड्यूटी लाती भंडारा देने की, विष्णु की ड्यूटी लाती भंडारा देने की, शिवजी की ड्यूटी लाती लय करने की। लेकिन इन तिना मुखी देवत्या के उपर हुक्म रूपी डंडा जिहड़ा वाहिगुरू का चलता है, वाहिगुरू जिहड़ा है एक ओंकार है एक आदवैत ब्रह्म है, सारिया सारिया का प्रकाशक है, रोजी रोटी देने वाला लय करने वाला है। तो जिहड़ा आदवैत ब्रह्म है मिलता किवें है, कहिंदे मिलता है सतगुर प्रसाद गुरु की कृपा द्वारा उसकी प्राप्ति होंदी है। वाहिगुरु जी
1: किस है जाची किस आराधे जां सब को कीता होसे।
0: इत्थे सतगुरु साहब कहिंदे हन हे अकाल पुरख किस हो जाची मैं किस को मंगा, किदे कोलो मंगा संसार दे मनुख तो, किदी मैं आराधना करा, क्योंकि जो कुछ भी कीता है संसार दा पसारा कीता है वह सब तेरे ही कीता होया है, तेरे हुक्म दे विच ही सब कुछ खेड चल रही है, इस करके मैं तेरे तो बिना किसे तो मंगना नहीं, तेरे तो बिना किसे नूं आराधना नहीं। आराधना आराधन नीका वह आराधना चंगी है जिहड़ा वाहिगुरु के नाम का आराधन करना है। की तो मंगा किनू आराधना, क्योंकि कीता तो सब कुछ तेरे ही होया, इस करके मैं तेरे को ही मंगागा, नाम की दात तेरी ही आराधना करांगा, क्योंकि वो सारा पसारा तेरे ही पसरिया होया है। वाहिगुरु
1: जो दिसा वड़ा वडेरा सो सो खाकू रलसी।
0: संसार के विच बड़े बड़े लोग आए, बड़े बड़े जो दिसे लोग तिनको व्यापै चिंता रोग। आप कह दें तो बड़ा वड़ा आदमी है, बड़ा वड़ा बिजनेसमैन है, बड़ा सौखा होना, बड़ा सुखी होना, पर महाराज कहिंदे भाई नाम तो बिना तो बड़े बड़े लोग भी चिंता रोग दे मारे हुए ने, टेंशन पई ने दिमाग ते, बड़े बड़े संसार ते आए महाराज कहिंदे ओ खाकू रलसी खाक मिट्टी च मिल गए हन। श्री दसम ग्रंथ साहब के विच महाराज ने बड़ा स्पष्ट लिखिया एक शिव भयो एक गए एक फेर भयो, रामचंद्र कृष्ण के अवतार पीएम लोक हैं, एक शिव का अवतार होया एक चल गया एक फेर होया, रामचंद्र ते कृष्ण के भी अनेक ही अवतार होए हैं। जोगी जति ब्रह्मचारी बड़े बड़े छत्रधारी छत्र की छत्र ही की छाया कई कोस लो तलत है, बड़े बड़े योगी हुए योगी नाम जुड़न वाले कहते ने जिहड़ा परमेश्वर के नाम नाल जुड़े योग नाम जुड़न का है, एक भी भगवान जा बाणा पालिया सिमरन करता नहीं भगती करता नहीं वह कहता योगी है, वह तो पखंड हो गया ना, फिर कल्ले लिबास नाल कल्ले बाणी नाल गल नहीं बनती, जिन्ना समा अंदर बाणी नहीं होगी। खालसा जी हर स्टेज ते दास बेनती करता हुंदा है कि अज वड्डे वड्डे समागम हो रहे हैं, वड्डे इकट्ठ हो रहे हैं, वड्डे वड्डे नामवर जथिया नूं सद्या जांदा है, परंतु आप कह दें भी प्रचार का नहीं कोई असर हो रहा, यह कसूर भाई साडे वर्गे प्रचारकों का है। असी दूजे की खेती की राखी करते करद ने अपनी उजाड़ ली है, रास बरानी राख ते खाया घर का खेत, आवरे को उपदेश ते मुख में पर है रेत, होरना नूं उपदेश दई जाने अमृत वेले उठो पंज बाणियां पढ़ो शाम नूं रहरास करो कीर्तन सोहला करो, ਪ੍ਰਚਾਰ ਕਰਨਾ ਕੱਖ ਨਹੀਂ। ਜਿਹੜਾ ਪ੍ਰਚਾਰਕ ਟਹਿਣੀ ਤੇ ਕਰਨੀ ਦੇ ਵਿੱਚ ਪੂਰਾ ਨਿਤਨੇਮੀ ਪ੍ਰੇਮੀ ਆ, ਉਹਦੇ ਸਧਾਰਨ ਬਚਨਾਂ ਦਾ ਹੀ ਸੰਗਤ ਤੇ ਅਸਰ ਹੋਈ ਜਾਊਗਾ, ਸਿੱਧੇ ਸਾਧੇ ਬਚਨਾਂ ਦਾ। ਉਹਨੂੰ ਕੋਈ ਬਹੁਤੇ ਰੱਟੇ ਲਾਉਣ ਦੀ ਲੋੜ ਨਹੀਂ ਗ੍ਰੰਥਾਂ ਨੂੰ। ਜੇ ਪ੍ਰੈਕਟੀਕਲੀ ਨਿਤਨੇਮ ਨਹੀਂ, ਜੀਵਨ ਨਹੀਂ ਲਾਈ ਜਾਵੇ ਗ੍ਰੰਥਾਂ ਨੂੰ ਰੱਟੇ, ਉਹ ਤਾਂ ਫਿਰ ਰਾਸ ਬਰਾਨੀ ਰਾਤ ਤੇ ਖਾਇਆ ਧਰਕਾ ਖੇਤ ਵਾਲੀ ਗੱਲ ਹੋ ਜਾਂਦੀ ਹੈ। ਸੰਤ ਜਰਨੈਲ ਸਿੰਘ ਖਾਲਸਾ ਦੀ ਇੱਕ ਆਵਾਜ਼ ਮਾਰੀ ਤੋਂ ਲੱਖਾਂ ਨੌਜਵਾਨ ਸਿਰ ਦੇਣ ਵਾਸਤੇ ਤਿਆਰ ਹੋ ਜਾਂਦੇ ਸੀ। ਕਾਰਨ ਕੀ ਸੀ? ਉਹਨਾਂ ਦਾ ਨਿਤਨੇਮ, ਉਹਨਾਂ ਦਾ ਭਜਨ, ਉਹਨਾਂ ਦੀ ਬੰਦਗੀ। ਗੁਰੂ ਨਾਨਕ ਦੇ ਘਰ ਵਿੱਚ ਕਹਿਣੀ ਨੂੰ ਪ੍ਰਧਾਨਤਾ ਨਹੀਂ ਦਿੱਤੀ, ਕਰਨੀ ਨੂੰ ਪ੍ਰਧਾਨਤਾ ਦਿੱਤੀ ਗਈ ਹੈ। ਕਰਨੀ ਪ੍ਰਧਾਨ ਭਾਨ ਉਦਕ ਆਕਾਸ਼ ਹੈ, ਭਾਈ ਗੁਰਦਾਸ ਨੇ ਸਵਈਆਂ ਦੇ ਵਿੱਚ ਲਿਖਿਆ ਹੈ। ਸੋ ਕਹਿਣੀ ਤੇ ਕਰਨੀ ਵਾਲੇ ਪ੍ਰਚਾਰਕ ਇਹ ਨਹੀਂ ਵੀ ਅੱਜ ਦੇ ਸਮੇਂ ਹੈ ਨਹੀਂ, ਪਰ ਹੈਨ ਬਿਰਲੇ ਤੇ ਉਹਨਾਂ ਦੇ ਫਿਰ ਬਚਨਾਂ ਦੇ ਵਿੱਚ ਵੀ ਰਸ ਹੁੰਦਾ, ਸੰਗਤ ਦਾ ਵੀ ਮਨ ਜੁੜਦਾ ਹੈ। ਨਹੀਂ ਤਾਂ ਫਿਰ ਸਾਡੇ ਵਰਗਿਆਂ ਦਾ ਤਾਂ ਐਵੇਂ ਰੌਲਾ ਰੌਲਾ ਹੀ ਹੈ। ਸੋ ਇਸ ਕਰਕੇ ਭਾਈ ਵੱਡੇ ਵੱਡੇ ਸੰਸਾਰ ਤੇ ਆਏ, ਸਿਕੰਦਰ ਵਰਗੇ ਆਏ, ਵੱਡੇ ਵੱਡੇ ਹੋਰ ਰਾਜੇ ਆਏ, ਅੰਸ਼ਾ ਅਵਤਾਰ ਕੀਤੇ, ਮੋਨ ਦੀ ਮਦਾਰ ਕੀਤੇ, ਅਸ਼ੁਨੀ ਕੁਮਾਰ ਕੀਤੇ, ਬੜੇ ਵੱਡੇ ਆਏ ਤੇ ਮਿੱਟੀ ਚ ਮਿਲ ਗਏ। ਇੱਕ ਸਦੀਵ ਕਾਲ ਰਹਿਣ ਵਾਲਾ ਤਾਂ ਪਰਮੇਸ਼ਰ ਹੀ ਹੈ। ਸਤ ਸੰਗਤ ਜੀ
1: ਨਿਰਭਉ ਨਿਰੰਕਾਰ ਭਾਵ ਖੰਡਨ ਸਭ ਸੁਖ ਨਾਮ ਨਿਧ ਦੇਸੀ।
0: ਉਹ ਵਾਹਿਗੁਰੂ ਆ ਜਿਹੜਾ ਨਿਰਭਉ ਹੈ, ਉਹਨੂੰ ਕਿਸੇ ਦਾ ਡਰ ਨਹੀਂ। ਨਿਰੰਕਾਰ ਹੈ, ਆਕਾਰ ਤੋਂ ਰਹਿਤ ਹੈ, ਕੋਈ ਉਹਦੇ ਆਕਾਰ ਦਾ ਅੰਤ ਨਹੀਂ ਪਾ ਸਕਦਾ। ਭਵ ਖੰਡਨ ਜੰਮਣ ਮਰਨ ਦਾ ਦੁੱਖ ਕੱਟਣ ਵਾਲਾ ਹੈ। ਸਭ ਸੁੱਖ ਨਵਨਿਧ ਦੇਸੀ, ਨਵਨਿਧ ਨੌਤਾ ਪ੍ਰਕਾਰ ਦੀ ਭਗਤੀ ਦੀ ਦਾਤ ਦੇਣ ਵਾਲਾ ਹੈ। ਨੌ ਪ੍ਰਕਾਰ ਦੀ ਭਗਤੀ ਮੰਨੀ ਹੈ ਨਾ, ਪਾਦ ਸੇਵਨ ਭਗਤੀ, ਆਚਰਣ ਭਗਤੀ, ਸਖਾ ਭਗਤੀ। ਖਾਲਸਾ ਜੀ ਕੀਰਤਨ ਭਗਤੀ ਤਾਂ ਬਹੁਤ ਸ੍ਰੇਸ਼ਟ ਹੈ, ਸਰਵਣ ਭਗਤੀ, ਮੰਨਣ ਭਗਤੀ, ਨਿਦਿਆਸਨ ਭਗਤੀ, ਇਹ ਨੌ ਪ੍ਰਕਾਰ ਦੀ ਭਗਤੀ ਦੀ ਦਾਤ ਦੇਣ ਵਾਲਾ ਨੌਤਾ ਭਗਤੀ ਦੀ ਉਹ ਪਰਮੇਸ਼ਰ ਹੈ। ਜੰਮਣ ਮਰਨ ਦੇ ਦੁੱਖਾਂ ਨੂੰ ਖੰਡਣ ਵਾਲਾ ਹੈ। ਜੰਮਣ ਮਰਨ ਦਾ ਬਹੁਤ ਵੱਡਾ ਦੁੱਖ ਸਾਡੇ ਗਲ ਪਿਆ, ਬਾਰ ਬਾਰ ਜੰਮੀ ਜਾਂਦੇ ਹਾਂ, ਬਾਰ ਬਾਰ ਮਰੀ ਜਾਂਦੇ ਹਾਂ ਹਉਮੈ ਦੀ ਉਪਾਧੀ ਕਰਕੇ। ਸੋ ਸਾਰੇ ਦੁੱਖਾਂ ਨੂੰ ਕੱਟਣ ਵਾਲਾ, ਸੁੱਖਾਂ ਦੀਆਂ ਦਾਤਾਂ ਦੇਣ ਵਾਲਾ ਵਾਹਿਗੁਰੂ ਪਰਮੇਸ਼ਰ ਹੈ ਜੀ।
1: ਹਰ ਜੀਵ ਤੇਰੇ ਦਾਤੀ ਰਾਜਾ।
0: ਹੇ ਹਰ ਜੀਵ, ਹਰੇ ਭਰੇ ਕਰਨ ਵਾਲੇ ਪਰਮੇਸ਼ਰ, ਪਾਪਾਂ ਨੂੰ ਹਰਨ ਵਾਲੇ, ਤੇਰੀਆਂ ਦਿੱਤੀਆਂ ਹੋਈਆਂ ਦਾਤਾਂ ਦੇ ਨਾਲ ਮਨੁੱਖ ਤ੍ਰਿਪਤ ਹੋ ਸਕਦਾ ਹੈ, ਤੇਰੀ ਕਿਰਪਾ ਦੇ ਨਾਲ। ਜਾਂ ਆਪਾਂ ਇਹ ਵੀ ਕਹਾਂਗੇ ਵੀ ਤੇਰੀ ਦਿੱਤੀ ਹੋਈ ਬ੍ਰਹਮ ਗਿਆਨ ਰੂਪ ਦਾਤ ਦੇ ਨਾਲ ਮਨੁੱਖ ਸਰੂਪ ਰੂਪੀ ਤਖਤ ਤੇ ਬੈਠ ਕੇ ਪਾਤਸ਼ਾਹ ਬਣ ਸਕਦਾ ਹੈ। ਜਿਹਨੂੰ ਬ੍ਰਹਮ ਗਿਆਨ ਦੀ ਦਾਤ ਤੂੰ ਦੇ ਦਿੰਦਾ, ਉਹਨੂੰ ਆਤਮਕ ਸਰੂਪ ਦੀ ਸੋਝੀ ਹੋ ਜਾਂਦੀ ਹੈ, ਤੇ ਫਿਰ ਉਹ ਸਰੂਪ ਰੂਪੀ ਤਖਤ ਤੇ ਬੈਠ ਕੇ ਪਾਤਸ਼ਾਹਾਂ ਦਾ ਪਾਤਸ਼ਾਹ ਬਣ ਜਾਂਦਾ ਹੈ ਜੀ।
1: ਮਾਨਸ ਬੱਪੜਾ ਕਿਆ ਸਾਲਾ ਜੀ, ਕਿਆ ਕਿਸ ਕਾ ਮੋਹ ਤਾਜਾ।
0: ਐਵੇਂ ਮਾਨਸ ਤੋਂ ਕਹਿੰਦੇ ਹੁੰਦੇ ਨੇ ਬੰਦਾ, ਮਾਨਸ ਨੂੰ ਵਿਚਾਰੇ ਨੂੰ, ਬੰਦੇ ਨੂੰ ਕਾਹਦੀ ਸਿਫਤ ਸਲਾਹ ਕਰਦੇ ਹਾਂ। ਕਈ ਵਾਰੀ ਆਪਾਂ ਲੱਗ ਜਾਂਦੇ ਹਾਂ ਬੰਦੇ ਦੀ ਸਿਫਤ ਸਲਾਹ ਕਰਨ, ਆ ਪਖੰਡੀ ਤੇ ਦੇਹਧਾਰੀ ਗੁਰੂਆਂ ਦੀ ਸਿਫਤ ਸਲਾਹ ਕਰਨ ਲੱਗ ਜਾਂਦੇ ਨੇ ਕਈ। ਮਹਾਰਾਜ ਕਹਿੰਦੇ ਮਾਨਸ ਦੀ ਵਡਿਆਈ ਕਰਕੇ ਤੈਨੂੰ ਕੱਖ ਵੀ ਨਹੀਂ ਮਿਲਣਾ, ਵਾਹਿਗੁਰੂ ਦੀ ਵਡਿਆਈ ਕਰ। ਵਾਹਿਗੁਰੂ ਵਾਹਿਗੁਰੂ ਕਹਿੰਦਾ ਵਾਹਿਗੁਰੂ ਦੇ ਰੂਪ ਹੋ ਜਾਵੇਂਗਾ। ਮਾਨਸ ਬੱਪਰਾ, ਬੱਪਰੇ ਤੋਂ ਭਾਵ ਵਿਚਾਰਾ, ਵਿਚਾਰੇ ਬੰਦੇ ਦੀ ਵਡਿਆਈ ਕਰਕੇ ਤੈਨੂੰ ਕੀ ਮਿਲੂਗਾ। ਤੇ ਉਹਦੀ ਮੁਥਾਜਗੀ ਕਰਕੇ ਕੱਖ ਵੀ ਨਹੀਂ ਤੈਨੂੰ ਮਿਲਣਾ। ਜਦੋਂ ਵਾਹਿਗੁਰੂ ਦੀ ਵਡਿਆਈ ਕਰੇਗਾ ਤੂੰ, ਵਾਹਿਗੁਰੂ ਵਰਗਾ ਤੇਰਾ ਸੁਭਾਅ ਹੋਜੂ। ਪ੍ਰਭ ਕੋ ਸਿਮਰੈ ਸੇ ਬੇਮੋਹ ਤਾਜੇ। ਪ੍ਰਭੂ ਦਾ ਸਿਮਰਨ ਕਰਨ ਵਾਲੇ ਬੇਪਰਵਾਹ ਹੁੰਦੇ ਨੇ, ਕਿਉਂਕਿ ਵਾਹਿਗੁਰੂ ਬੇਪਰਵਾਹ ਹੈ। ਜਿਹੜਾ ਵਾਹਿਗੁਰੂ ਦੀ ਭਗਤੀ ਕਰਦਾ ਉਹਦੇ ਵਿੱਚ ਵਾਹਿਗੁਰੂ ਵਾਲੇ ਗੁਣ ਆ ਜਾਂਦੇ ਨੇ, ਉਹ ਵੀ ਬੇਪਰਵਾਹ ਹੋ ਜਾਂਦਾ, ਨਿਰਭਉ ਹੋ ਜਾਂਦਾ, ਨਿਰਵੈਰ ਹੋ ਜਾਂਦਾ ਹੈ। ਸੋ ਇਸ ਕਰਕੇ ਭਾਈ ਬੰਦੇ ਦੀ ਕਾਹਦੀ ਬੜਿਆਈ ਕਰਕੇ ਜਾਂ ਉਹਦੀ ਮੁਥਾਜਗੀ ਕਰਕੇ ਕੱਖ ਵੀ ਨੀ ਮਿਲਣਾ। ਰਹਾਉ ਦਾ ਅਰਥ ਵਿਸ਼ਰਾਮ ਹੈ, ਦੂਜਾ ਅਰਥ ਸੰਸਾਰ ਸਦੀਵ ਕਾਲ ਰਹਿਣ ਵਾਲਾ ਨਹੀਂ, ਸੰਸਾਰ ਨਾਸ਼ਵੰਤ ਹੈ, ਸਦੀਵ ਕਾਲ ਰਹਿਣ ਵਾਲਾ ਪਰਮੇਸ਼ਰ ਹੈ ਜੀ।
1: ਹਰ ਧਿਆਇ ਸਭ ਕੁਛ ਦਿਸ ਕਾ ਤਿਸਕੀ ਭੂਖ ਗਵਾਈ।
0: ਜਿਨ ਹਰ ਧਿਆਇਆ ਸਭ ਕੁਛ ਦਿਸ ਕਾ, ਜਿਨ੍ਹਾਂ ਨੇ ਹਰੀ ਪਰਮੇਸ਼ਰ ਨੂੰ ਧਿਆਇਆ ਉਹਨਾਂ ਨੂੰ ਸਾਰੀਆਂ ਦਾਤਾਂ ਪ੍ਰਾਪਤ ਹੋ ਜਾਂਦੀਆਂ ਨੇ। ਨਵਨਿਧੀ 18 ਸਿੱਧੀ ਪਿੱਛੇ ਲੱਗੀਆਂ ਫਿਰਾ, ਜੋ ਹਰ ਹਿਰਦੈ ਸਦਾ ਪਸਾਏ। ਤੇ ਉਹਨਾਂ ਦੀ ਤ੍ਰਿਸ਼ਨਾ ਰੂਪੀ ਭੁੱਖ ਵੀ ਮਿਟ ਜਾਂਦੀ ਹੈ ਖਾਲਸਾ ਜੀ। ਤ੍ਰਿਸ਼ਨਾ ਬਿਰਲੇ ਹੀ ਕੀ ਬੂਝੀ, ਉਹ ਕੋਟ ਜੋੜਾ ਲੱਖ ਕਰੋੜਾ ਮਾਨਾ ਹੋ ਰਿਹਾ, ਪਰ ਪਰੇ ਹੀ ਕੋ ਲੂਝੀ ਹੈ। ਇੱਥੇ ਲੱਖਾਂ ਪਤੀ ਕਰੋੜਾਂ ਪਤੀ ਬਣਨਾ ਚਾਹੁੰਦਾ, ਕਰੋੜਾਂ ਪਤੀ ਅਰਬਾਂ ਪਤੀ ਬਣਨਾ ਚਾਹੁੰਦਾ। ਬੜੇ ਬੜੇ ਜੋ ਦੀਸਾ ਲੋਕ, ਤਿਨਕੋ ਵਿਆਪਾ ਚਿੰਤਾ ਲੋਕ, ਵੱਡੇ ਵੱਡੇ ਬਿਜ਼ਨਸਮੈਨ, ਉਹਨਾਂ ਨੂੰ ਪੈਸੇ ਸੰਭਾਲਣ ਦਾ ਚਿੰਤਾ ਹੁੰਦੀ ਹੈ ਵੀ ਕਿੱਥੇ ਸਾਂਭੀਏ। ਜਿਨ੍ਹਾਂ ਕੋਲ ਹੈ ਨੀ, ਉਹਨਾਂ ਨੂੰ ਵਿਚਾਰਿਆਂ ਨੂੰ ਰੋਟੀ ਦੀ ਚਿੰਤਾ ਪਈ ਹੁੰਦੀ ਹੈ। ਇਹ ਤਾਂ ਭਾਈ ਸਦਾ ਸਦੀਵ ਸੁੱਖ ਵਾਹਿਗੁਰੂ ਦੇ ਪਿਆਰਿਆਂ ਨੂੰ ਇਹ ਹੁੰਦਾ, ਭਗਤੀ ਕਰਨ ਵਾਲਿਆਂ ਨੂੰ। ਜਿਵੇਂ ਗੁਰੂ ਅਰਜਨ ਸਾਹਿਬ ਦੇ ਸਮੇਂ ਕੁਝ ਐਸੇ ਸਿੱਖ ਵੀ ਹੋਏ ਜਿਹੜੇ ਛੱਪਰੀ ਚ ਰਹਿੰਦੇ ਸੀ, ਦਿਨ ਰਾਤ ਬੰਦਗੀ ਕਰਦੇ ਸੀ। ਜਦੋਂ ਮਹਾਰਾਜ ਲਾਹੌਰ ਤੋਂ ਆਏ, ਗਰੀਬ ਸਿੱਖ ਦੀ ਛੱਪਰੀ ਚ ਠਹਿਰੇ, ਮਹਾਰਾਜ ਨੇ ਕਹਿ ਦਿੱਤਾ, ਰਾਜਾ ਸਗਲੀ ਸ੍ਰਿਸ਼ਟ ਕਾ ਹਰ ਨਾਮ ਮਨ ਭਿੰਨਾ। ਉਹ ਭਾਈ ਤੂੰ ਰਾਜਿਆਂ ਦਾ ਰਾਜਾ, ਤੇਰਾ ਮਨ ਵਾਹਿਗੁਰੂ ਦੇ ਨਾਮ ਚ ਭੇਜਿਆ ਹੋਇਆ। ਸੋ ਇਸ ਕਰਕੇ ਜਿਨ ਹਰ ਧਿਆਇਆ ਸਭ ਕੁਛ ਤਿਸ਼ਕਾ, ਜਿਹਦਾ ਸਭ ਕੁਝ ਹੈ, ਸਾਰੇ ਸੰਸਾਰ ਦੀ ਰਚਨਾ ਕੀਤੀ ਹੈ, ਉਹਨੂੰ ਧਿਆਉਣਾ ਕਰੋ ਭਾਈ। ਉਹ ਦੁੱਖਾਂ ਨੂੰ ਹਰੇ ਭਰੇ ਹਰਨ ਵਾਲਾ ਹੈ। ਖਾਲਸਾ ਜੀ, ਜਿਹੜਾ ਉਹਦੇ ਨਾਮ ਨੂੰ ਜਪਦਾ ਉਹਦੀ ਫਿਰ ਤ੍ਰਿਸ਼ਨਾ ਰੂਪੀ ਭੁੱਖ ਮਿਟ ਜਾਂਦੀ ਹੈ ਜੀ।
1: ਐਸਾ ਧਨ ਦੀਆ ਸੁਖ ਦਾਤਾ, ਨਿਖੋਟ ਨਾ ਕਵਹੀ ਜਾਈ।
0: ਉਹ ਜਿਹੜਾ ਵਾਹਿਗੁਰੂ ਹੈ ਉਹ ਆਪਣੇ ਸੇਵਕਾਂ ਤੇ ਕਿਰਪਾ ਕਰਦਾ ਹੈ, ਜਿਹੜੇ ਅਰਦਾਸਾਂ ਕਰਦੇ ਨੇ ਦਿਨ ਰਾਤ, ਸੱਚੇ ਪਾਤਸ਼ਾਹ ਨਾਮ ਰੂਪੀ ਧਨ ਦੇ ਦਿਓ, ਨਾਮ ਰੂਪੀ ਦਾਤ ਦੇ ਦਿਓ, ਫਿਰ ਗੁਰੂ ਜੀ ਪ੍ਰਸੰਨ ਹੋ ਕੇ ਖੁਸ਼ ਹੋ ਕੇ ਐਸਾ ਧਨ ਦਿੰਦੇ ਹਨ, ਨਖੁੱਟ ਤੋਂ ਭਾਵ ਜਿਹੜਾ ਮੁੱਕਦਾ ਹੀ ਨਹੀਂ ਕਦੇ। ਇਹ ਕਿਹੜਾ ਨਾਮ ਰੂਪੀ ਧਨ? ਨਾਮ ਰੂਪੀ ਧਨ ਸਾਡਾ ਸਾਥੀ ਹੈ ਲੋਕ ਪ੍ਰਲੋਕ ਦਾ। ਗੁਰੂ ਅਰਜਨ ਸਾਹਿਬ ਨੇ ਇੱਕ ਸ਼ਬਦ ਵਿੱਚ ਕਿਹਾ, ਕੋਈ ਜਾਣੇ ਕਵਨ ਈਹਾਂ ਜਗ ਨੀਤ, ਜਿਸ ਹੋਏ ਕਿਰਪਾਲ ਸੂਈ ਵਿਦ ਬੂਝਿਆ ਤਾਕੀ ਨਿਰਮਲ ਰੀਤ। ਕੋਈ ਬਿਰਲੇ ਹੀ ਜਾਣਦਾ ਕਿ ਸੱਚਾ ਸਾਥੀ ਕੌਣ ਹੈ। ਸੱਚਾ ਸਾਥੀ ਵਾਹਿਗੁਰੂ ਦਾ ਨਾਮ ਹੈ। ਸੁਖਮਣੀ ਸਾਹਿਬ ਦੀ 19ਵੀਂ ਅਸ਼ਟਪਦੀ ਦੇ ਸਲੋਕ ਚ ਕਹਿ ਦਿੱਤਾ, ਸਾਥ ਨਾ ਚੱਲੈ ਬਿਨ ਭਜਨ ਵਿਖਿਆ ਸਗਲੀ ਸ਼ਾਰ, ਹਰ ਹਰ ਨਾਮ ਕਮਾਵਨਾ ਨਾਨਕੇ ਹੋ ਧਨ ਸਾਰ। ਮਨੁੱਖ ਦੀ ਸਾਰ ਲੈਣ ਵਾਲਾ ਵਾਹਿਗੁਰੂ ਹੈ। ਵਾਹਿਗੁਰੂ ਦਾ ਨਾਮ ਲੋਕ ਪ੍ਰਲੋਕ ਦੇ ਵਿੱਚ ਮਨੁੱਖ ਦੀ ਆਇਡੈਂਟੀ ਹੈ, ਪਛਾਣ ਬਣਦਾ ਹੈ। ਇੱਥੇ ਵੀ ਜੇ ਕੋਈ ਨਾਮ ਜਪਣ ਵਾਲਾ ਆ ਜਾਵੇ ਨਾ, ਸਤਕਾਰ ਵਜੋਂ ਆਪਣਾ ਸਿਰ ਉਹਦੇ ਅੱਗੇ ਆਪਣੇ ਆਪ ਝੁੱਕ ਜਾਂਦਾ। ਉਹਦਾ ਚਿਹਰਾ ਦੇਖ ਕੇ ਰੰਗ ਲਾਗਤ ਲਾਗਤ ਲਾਗਤ ਹੈ, ਭਰਮ ਭਾਗਤ ਭਾਗਤ ਭਾਗਤ ਹੈ। ਜੇ ਕੋਈ ਮਨਮੁੱਖ ਆ ਗਏ ਉਹਨੂੰ ਦੇਖ ਕੇ, ਸਾਧ ਸੰਗਤ ਜੀ ਆਪਣੇ ਅੰਦਰ ਵੀ ਨੈਗੇਟਿਵ ਵਿਚਾਰ ਸ਼ੁਰੂ ਹੋ ਜਾਂਦੇ ਨੇ, ਮਾੜੇ ਖਿਆਲ। ਸੋ ਸਿਮਰਨ ਕਰਨ ਵਾਲੇ ਦੀ ਨਿਸ਼ਾਨੀ ਕੀ ਹੈ? ਇਹ ਨਿਸ਼ਾਨੀ ਸਾਧ ਕੀ ਜਿੱਤ ਭੇਡ ਕਤਰੀ ਆ, ਨਾ ਹੈਗਾ ਨਿਸ਼ਾਨੀ ਪਾਠ ਹੈ ਭਾਈ। ਜਿਹਦੇ ਦਰਸ਼ਨ ਕਰਕੇ ਮਨ ਕਰੇ ਮੈਂ ਵੀ ਨਿਤਨੇਮ ਕਰ ਲਾਂ, ਮੈਂ ਵੀ ਅੰਮ੍ਰਿਤ ਵੇਲੇ ਉੱਠ ਖੜਾ, ਸਮਝ ਲਓ ਉਹ ਗੁਰਸਿੱਖ ਪੂਰਨ ਗੁਰਸਿੱਖ ਹੈ, ਉਹ ਸਾਧੂ ਹੈ। ਸਾਧੂ ਕਿਸੇ ਇਹ ਨਹੀਂ ਵੀ ਇਕੱਲਾ ਬਾਣਾ ਪਾਇਆ ਉਹ ਸਾਧ ਬਣ ਗਿਆ, ਨਹੀਂ। ਸਾਧ ਨਾਮ ਨਿਰਮਲਤਾ ਕੇ ਕਰਮ, ਜਿਹੜਾ ਸ੍ਰੇਸ਼ਟ ਸ਼ੁਭ ਕਰਮ ਕਰਦਾ ਉਹ ਸਾਧੂ ਹੈ। ਸੋ ਇਸ ਕਰਕੇ ਮਹਾਰਾਜ ਕਹਿੰਦੇ, ਜਿਹੜੇ ਅਰਦਾਸਾਂ ਬੇਨਤੀਆਂ ਕਰਦੇ ਹਨ ਉਹਨਾਂ ਨੂੰ ਵਾਹਿਗੁਰੂ ਜੀ ਨਾਮ ਮੁੱਕਣ ਵਾਲਾ ਨਾਮ ਰੂਪੀ ਧਨ ਬਖਸ਼ ਦਿੰਦੇ ਹਨ।
1: ਆਨੰਦ ਭਇਆ ਸੁਖ ਸਹਿਜ ਸਮਾਨ, ਸਤਿਗੁਰ ਮੇਲ ਮਿਲਾਈ।
0: ਜਦੋਂ ਸਤਿਗੁਰੂ ਸਾਹਿਬ ਕਿਰਪਾ ਕਰਕੇ अपने नाल अपने प्यारे नूं मेल लैंदे आ ना तां फिर उहनूं आनंद की प्राप्ति हुंदी है। आनंद की प्राप्ति हुंदी है ते सहजे ही सुख की प्राप्ति हुंदी है आत्मक सुख की। वह सहजे ही आत्मक स्वरूप दे विच समा जांदा है जिहनूं सतगुरु साहिब कृपा करके अपने नाम नाल मेल

ਇੱਥੇ ਮਨ ਨੂੰ ਸਿੱਖਿਆ ਦਿੰਦੇ ਹੋਏ ਸਤਿਗੁਰੂ ਜੀ ਉਚਾਰਦੇ ਹਨ, ਹੇ ਮਨ ਤੂੰ ਨਾਮ ਜਪ। ਮਨ ਨਾਮ ਜਪ, ਨਾਮ ਅਰਾਧ, ਨਾਮ ਦੀ ਅਰਾਧਨਾ ਕਰ, ਰਾਸਨਾ ਦੁਆਰਾ ਜਪ, ਸਵਾਸ ਸਵਾਸ ਜਪ, ਨਾਮ ਨੂੰ ਅਰਾਧ। ਅਨ ਦਿਨ ਨਾਮ ਬਖਾਣੀ, ਅਨ ਦਾ ਅਰਥ ਹੁੰਦਾ ਰਾਤ ਦਿਨ ਨਾਮ ਨੂੰ ਬਖਾਣ, ਉਚਾਰਨਾ ਕਰ, ਦਿਨ ਰਾਤ ਉਚਾਰਨ ਕਰ ਨਾਮ ਦਾ, ਤੇ ਫੇਰ ਹੇ ਮਨਾ ਤੈਨੂੰ ਸੁੱਖਾਂ ਦੀ ਪ੍ਰਾਪਤੀ ਹੋਵੇਗੀ। ਉਹ ਐਸੇ ਸੁੱਖ ਤੈਨੂੰ ਪ੍ਰਾਪਤ ਹੋਣਗੇ ਜਿਹੜੇ ਸੁਦੀਮ ਕਾਲ ਤੇਰੇ ਨਾਲ ਰਹਿਣਗੇ। ਫਿਰ ਜਦੋਂ ਦੁਨੀਆਂ ਤੋਂ ਚਲਿਆ ਵੀ ਜਾਵੇਗਾ, ਉਹ ਨਾਮ ਰੂਪੀ ਜਿਹੜਾ ਧਨ ਹੈ ਮੁੱਕੇਗਾ ਨਹੀਂ, ਪ੍ਰਲੋਕ ਵਿੱਚ ਤੇ ਲੋਕ ਵਿੱਚ ਤੇਰੀ ਸਹਾਇਤਾ ਕਰੇਗਾ। ਸੋ ਹੇ ਮੇਰੇ ਮਨਾ, ਮਨ ਕਰਕੇ, ਸਰੀਰ ਕਰਕੇ, ਬਾਣੀ ਕਰਕੇ ਨਾਮ ਨੂੰ ਅਰਾਧਨਾ ਕਰੀਏ ਭਾਈ।

0: ਇਸ ਸੁਣ ਸਾਧ ਸੰਤਨ ਕਾ ਕਿੱਡੀ ਵਡਿਆਈ ਮਹਾਰਾਜ ਆਪਣੇ ਪਿਆਰਿਆਂ ਨੂੰ ਦਿੰਦੇ ਨੇ ਕਹਿੰਦੇ ਭਾਈ ਸਿੱਖਿਆ ਸੁਣ ਸਾਧੂਆਂ ਦੀ ਕਈਆਂ ਨੂੰ ਤਾਂ ਬੜੀ ਐਲਰਜੀ ਹੋ ਜਾਂਦੀ ਹੈ ਸਾਧ ਸੰਤ ਸ਼ਬਦ ਤੋਂ ਠੀਕ ਹੈ ਸਾਰੇ ਸਾਧ ਨਹੀਂ ਹੁੰਦੇ ਸਾਰੇ ਚੰਗੇ ਵੀ ਸਾਰੇ ਮਾੜੇ ਨਹੀਂ ਸਾਧ ਸੰਤ ਤੋਂ ਭਾਵ ਗੁਰਮੁਖ ਉਹ ਗੁਰਮੁਖਾਂ ਦੀ ਸੰਗਤ ਵਿੱਚ ਜਾ ਉਪਦੇਸ਼ ਸਰਵਨ ਕਰ ਨਾਮ ਬਾਣੀ ਦਾ ਤੇ ਫਿਰ ਮਿਲੂਗਾ ਕੀ ਸਭ ਚੁੱਕੀ ਕਾਨ ਜਮਾਣੀ ਜਮਾਣੀ ਤੋਂ ਭਾਵ ਜਮਾਂ ਦੀ ਕਨੌੜ ਮੁੱਕ ਜਾਵੇਗੀ ਕਾਨ ਦਾ ਅਰਥ ਹੁੰਦਾ ਕਨੌੜ ਜਮਾਂ ਦੀ ਜਮਾਂ ਤੋਂ ਬੇਪਰਵਾਹ ਹੋ ਜਾਏਗਾ ਤੂੰ ਫਿਰ ਜਮਾਂ ਦੀ ਕਾਨ ਭਾਵ ਜਮਾਂ ਦਾ ਡਰ ਨਹੀਂ ਤੈਨੂੰ ਰਹੇਗਾ ਜੋ ਤੂੰ ਸਾਧ ਸੰਤ ਸਾਧੂਆਂ ਦਾ ਉਪਦੇਸ਼ ਸੁਣੇਗਾ ਗੁਰਮੁਖਾਂ ਦੀ ਸੰਗਤ ਕਰੇਗਾ ਨਾਮ ਨਾਲ ਜੁੜੇਗਾ ਜਮਾਂ ਦਾ ਡਰ ਤੈਨੂੰ ਮੁੱਕ ਜੂਗਾ ਜਮਾਂ ਦੀ ਕਨੌੜ ਮੁੱਕ ਜਾਵੇਗੀ
1: ਜਿਨ ਕੋ ਕਿਰਪਾਲ ਹੋਇਆ ਪ੍ਰਭ ਮੇਰਾ ਸੇ ਲਾਗੇ ਗੁਰ ਕੀ ਬਾਣੀ
0: ਜਿਨ੍ਹਾਂ ਤੇ ਭਾਈ ਸਤਿਗੁਰੂ ਸਾਹਿਬ ਕਿਰਪਾਲੂ ਹੁੰਦੇ ਨੇ ਦਿਆਲੂ ਹੁੰਦੇ ਨੇ ਉਹ ਗੁਰੂ ਕੀ ਬਾਣੀ ਚ ਲੱਗ ਜਾਂਦੇ ਨੇ ਮਨ ਕਰਕੇ ਜਿਹਦੇ ਗੁਰੂ ਕਿਰਪਾਲੂ ਹੋ ਗਿਆ ਉਹ ਗੁਰੂ ਕੀ ਬਾਣੀ ਚ ਉਹਦਾ ਮਨ ਲੱਗ ਜਾਂਦਾ ਫਿਰ ਦਿਨ ਰਾਤ ਵਾਹਿਗੁਰੂ ਵਾਹਿਗੁਰੂ ਉਚਾਰਨਾ ਕਰਦਾ ਹੈ ਹੁਣ ਸਤਿਗੁਰੂ ਕਿਰਪਾਲੂ ਕਿਵੇਂ ਹੁੰਦੇ ਨੇ ਅਰਦਾਸ ਨਾਲ ਕਬੀਰ ਕੇਸੋ ਕੇਸੋ ਕੂਕੀਆ ਨਾ ਸੋਈਆ ਆਸਾਰ ਰਾਤ ਦਿਵਸ ਕੇ ਕੂਕਣਾ ਪਰਮੂ ਕੇ ਸੁਣੇ ਪੁਕਾਰ ਕਦੇ ਤਾਂ ਪੁਕਾਰ ਸੁਣੂਗਾ ਹੀ ਦਿਨ ਰਾਤ ਪੁਕਾਰਾਂ ਕਰਦਾ ਰਹਿ ਦਿਨ ਰਾਤ ਪੁਕਾਰ ਕਰੇਗਾ ਗੁਰੂ ਜੀ ਤੇਰੇ ਤੇ ਕਿਰਪਾਲੂ ਹੋ ਜਾਣਗੇ ਬੜੀਆਂ ਆਧਾਰਨਾ ਹਨ ਭਾਈ ਬਹਿਲੋਂ ਵਰਗੇ ਭਾਈ ਮੰਝ ਵਰਗੇ ਪਹਿਲਾਂ ਸਖੀ ਸਰਬਰ ਨੂੰ ਮੰਨਦੇ ਸੀ ਸਖੀ ਸਰਬਰ ਨੂੰ ਘਰੇ ਮਤੀਆਂ ਬਣਾਈਆਂ ਹੋਈਆਂ ਸੀ ਤੇ ਜਦੋਂ ਗੁਰੂ ਦੀ ਸ਼ਰਨ ਵਿੱਚ ਆਏ ਗੁਰੂ ਸਾਹਿਬ ਖੁਸ਼ ਹੋਏ ਦਿਆਲੂ ਕਿਰਪਾਲੂ ਹੋਏ ਦਿਨ ਰਾਤ ਵਾਹਿਗੁਰੂ ਵਾਹਿਗੁਰੂ ਦਾ ਜਾਪ ਲੱਗ ਗਏ ਕਰਨ ਜੀਵਨ ਸਫਲਾ ਹੋ ਗਿਆ ਗੁਰਮੁਖਾਂ ਦਾ
1: ਕੀਮਤ ਕੌਣ ਕਰੇ ਪ੍ਰਭ ਤੇਰੀ ਤੂੰ ਸਰਬ ਜੀਆਂ ਦਾ ਅੱਲਾ
0: ਹੇ ਪ੍ਰਭੂ ਤੇਰੇ ਗੁਣਾਂ ਦੀ ਕੀਮਤ ਨਹੀਂ ਕੋਈ ਪਾ ਸਕਦਾ ਤੇਰਾ ਅੰਤ ਨਹੀਂ ਪਾ ਸਕਦਾ ਸੱਚੇ ਪਾਤਸ਼ਾਹ ਤੂੰ ਸਰਬ ਜੀਆਂ ਦਿਆਲਾ ਤੂੰ ਸਾਰਿਆਂ ਜੀਵਾਂ ਤੇ ਦਿਆਲੂ ਦਿਆਲਤਾ ਕਰਨ ਵਾਲਾ ਹੈ ਦਿਆਲੂ ਸੁਭਾਅ ਹੈ ਤੇਰਾ ਇਹ ਤਾਂ ਆਪਾਂ ਗੇ ਕਲਯੁਗੀ ਜੀਵ ਪਤਾ ਨਹੀਂ ਕਿਸ ਤਰ੍ਹਾਂ ਦੇ ਸੁਭਾਅ ਚੱਕੀ ਫਿਰਦੇ ਹਾਂ ਪਰ ਜਿਹੜਾ ਪਰਮੇਸ਼ੁਰ ਹੈ ਸਦਾ ਸਦਾ ਸਦਾ ਦਿਆਲ ਸਿਮਰ ਸਿਮਰ ਨਾਨਕ ਭਏ ਨਿਹਾਲ ਉਹ ਤਾਂ ਪਾਸਟ ਵਿੱਚ ਪ੍ਰੈਜੈਂਟ ਐਂਡ ਫਿਊਚਰ ਦੇ ਵਿੱਚ ਤਿੰਨੇ ਕਾਲਾਂ ਦੇ ਵਿੱਚ ਦਿਆਲੂ ਹੈ ਹੁਣ ਆਪਾਂ ਅਸੀਂ ਖਤੇ ਬਹੁਤ ਕਮਾਮ ਦੇ ਕਿ ਸ਼ੰਤ ਨਾ ਪਾਰਾ ਬਾਰ ਕਈ ਪ੍ਰੇਮੀ ਪਾਠ ਗਲਤ ਕਰ ਦਿੰਦੇ ਨੇ ਖੱਤੇ ਕਹਿ ਦਿੰਦੇ ਨੇ ਖੱਤਾ ਤਾਂ ਭਾਈ ਜਿਵੇਂ ਜ਼ਮੀਨ ਦੇ ਵਿੱਚ ਹੁੰਦਾ ਕਿੱਲੇ ਦੇ ਵਿੱਚ ਵੀ ਆ ਇੱਕ ਏਕੜ ਜ਼ਮੀਨ ਇੱਥੇ ਆ ਖੱਤਾ ਪਿਆ ਖਤੇ ਪਾਠ ਹੈ ਅਧਕ ਰਹਿਤ ਖਤੇ ਖਤੇ ਤੋਂ ਭਾਵ ਗਲਤੀਆਂ ਅਸੀਂ ਖਤੇ ਬਹੁਤ ਕਮਾਮ ਦੇ ਬੜੀਆਂ ਗਲਤੀਆਂ ਕਰਦੇ ਹਾਂ ਕਿ ਸ਼ੰਤ ਨਾ ਪਾਰਾ ਵਾਰ ਅਣਗਿਣਤ ਗਲਤੀਆਂ ਕਰਦੇ ਹਾਂ ਪਰੰਤੂ ਹੇ ਸੱਚੇ ਪਾਤਸ਼ਾਹ ਤੂੰ ਫੇਰ ਦਿਆਲੂ ਕਿਰਪਾਲੂ ਹੈ ਜੇ ਤੂੰ ਸਾਡੀਆਂ ਗਲਤੀਆਂ ਗਿਣਤੀ ਲੱਗ ਜਾਵੇਂ ਕਰਨ ਕਦੇ ਵੀ ਸਾਡਾ ਛੁਟਕਾਰਾ ਨਹੀਂ ਹੋਣਾ ਤੂੰ ਦਿਆਲੂ ਕਿਰਪਾਲੂ ਹੈ ਲੇਖੇ ਕਤੇ ਨਾ ਛੂਟੀਏ ਖਿਣ ਖਿਣ ਭੂਲਣਹਾਰ ਬਖਸ਼ਣਹਾਰ ਬਖਸ਼ ਲੈ ਨਾਨਕ ਪਾਰ ਉਤਾਰ ਕਦੇ ਵੀ ਸਾਡਾ ਛੁਟਕਾਰਾ ਨਹੀਂ ਹੋਣਾ ਜੇ ਤੂੰ ਗਲਤੀਆਂ ਦੀ ਗਿਣਤੀ ਲੱਗ ਜਾਵੇਂ ਕਰਨ ਪਰੰਤੂ ਤੂੰ ਦਿਆਲੂ ਹੈ ਇਸ ਕਰਕੇ ਸੱਚੇ ਪਾਤਸ਼ਾਹ ਤੇਰੇ ਗੁਣਾਂ ਦੀ ਕੀਮਤ ਨੂੰ ਨਹੀਂ ਅਸੀਂ ਪਾ ਸਕਦੇ ਤਾਂ ਵੱਡੇ ਵੱਡੇ ਸੇਖ ਨਾਗ ਵਰਗੇ ਨਹੀਂ ਪਾ ਸਕੇ ਜਿਨ੍ਹਾਂ ਦੇ ਹਜ਼ਾਰਾਂ ਮੂੰਹ ਹਨ ਹਜ਼ਾਰਾਂ ਨੌ ਪਰਮੇਸ਼ੁਰ ਦੇ ਨਵੇਂ ਉਚਾਰਨਾ ਕਰਦੇ ਹਨ ਅਸੀਂ ਕਲਯੁਗ ਦੇ ਜੀਵ ਤੇਰੀ ਗਤੀ ਨੂੰ ਕੀ ਪਾ ਸਕਦੇ ਹਾਂ ਤੂੰ ਸਰਬ ਜੀਆਂ ਦਿਆਲਾ ਤੂੰ ਦਿਆਲੂ ਕਿਰਪਾਲੂ ਹੈ ਜੀਵਾਂ ਤੇ ਦਿਆਲੂ ਕਿਰਪਾਲੂ ਹੋ ਕੇ ਨਾਮ ਦੀ ਦਾਤ ਦੇ ਕੇ ਉਧਾਰ ਕਰਨ ਵਾਲਾ ਹੈ ਜੀਵਾਂ ਦਾ
1: ਸਭ ਕੁਛ ਕੀਤਾ ਤੇਰਾ ਵਰਦਾ ਕਿਆ ਹਮ ਬਾਲ ਗੋਪਾਲਾ
0: ਜੋ ਵੀ ਸੰਸਾਰ ਦੇ ਵਿੱਚ ਵਰਤਾਰਾ ਵਰਤ ਰਿਹਾ ਸੰਸਾਰ ਦੀ ਪ੍ਰਤੀਪਾਲਣਾ ਕਰਨੀ ਰੋਜੀ ਦੇਣੀ ਲੈ ਕਰਨਾ ਇਹ ਸਾਰਾ ਕੁਛ ਤੇਰਾ ਕੀਤਾ ਹੋਈ ਵਰਤ ਰਿਹਾ ਹੈ ਹਮ ਕਿਆ ਬਾਲ ਗੋਪਾਲਾ ਅਸੀਂ ਤਾਂ ਬੱਚੇ ਹਾਂ ਤੇਰੇ ਨੰਨੇ ਬੱਚੇ ਆ ਤੇਰੇ ਅਸੀਂ ਸੱਚੇ ਪਾਤਸ਼ਾਹ ਸਾਡੀ ਕੀ ਔਕਾਤ ਹੈ ਵੀ ਤੇਰੇ ਗੁਣਾਂ ਨੂੰ ਜਾਣ ਸਕੀਏ। ਕੋਈ ਔਕਾਤ ਨਹੀਂ ਸਾਡੀ। ਕਈ ਬਹੁਤੇ ਸਿਆਣੇ ਬਣਦੇ ਆ, ਰੱਬ ਹੈ ਹੀ ਨਹੀਂ ਜੀ, ਹੈ ਤਾਂ ਦਿਖਾਓ। ਅਨੁਭਵ ਦਾ ਵਿਸ਼ਾ ਪਰਮਾਤਮਾ। ਜਦੋਂ ਸਰੀਰ ਵਿੱਚ ਦਰਦ ਹੁੰਦਾ, ਅੱਜ ਤੱਕ ਕਿਸੇ ਨੇ ਦਰਦ ਦੇਖਿਆ? ਕਿਸੇ ਨੇ ਬੁਖਾਰ ਦੇਖਿਆ? ਨਹੀਂ ਦੇਖਿਆ, ਪਰ ਮਹਿਸੂਸ ਹੁੰਦਾ, ਅਨੁਭਵ ਹੁੰਦਾ। ਇਸੇ ਤਰ੍ਹਾਂ ਪਰਮੇਸ਼ਵਰ ਅਨੁਭਵ ਦਾ ਵਿਸ਼ਾ ਹੈ। ਜਦੋਂ ਗਿਆਨ ਦਾ ਨੇਤਰ ਖੁੱਲਦਾ ਗੁਰਬਾਣੀ ਦੇ ਜਾਪ ਨਾਲ, ਫਿਰ ਭਾਈ ਉਹਦੇ ਦਰਸ਼ਨ ਹੁੰਦੇ ਹਨ। ਆਹ ਸੰਸਾਰੀ ਅੱਖੀਆਂ ਦੇ ਨਾਲ ਨਹੀਂ ਹੁੰਦੇ, ਕਿਉਂਕਿ ਸੰਸਾਰੀ ਅੱਖੀਆਂ ਦੇ ਅੱਗੇ ਵਿਸ਼ਵਕਾਰਾਂ ਦੀ ਪਰਤ ਚੜੀ ਹੋਈ ਹੈ। ਕਾਮ ਕ੍ਰੋਧ ਲੋਭ ਅਹੰਕਾਰ ਰੂਪ ਰਸ ਗੰਧ, ਇਹ ਸਾਰੇ ਵਿਸ਼ਵਕਾਰਾਂ ਦੀ ਪਰਤ ਚੜ੍ਹਨ ਕਰਕੇ ਇਹਨਾਂ ਨੇਤਰਾਂ ਦੇ ਨਾਲ ਉਹਦੇ ਦੀਦਾਰ ਨਹੀਂ ਹੁੰਦੇ। ਗਿਆਨ ਰੂਪੀ ਨੇਤਰਾਂ ਨਾਲ ਦੀਦਾਰ ਹੁੰਦੇ ਹਨ। ਅਸੀਂ ਤਾਂ ਤੇਰੇ ਅੱਗੇ ਨਿਮਾਣੇ ਬਾਲਕ ਹਾਂ, ਜੋ ਕੁਝ ਕੀਤਾ ਤੇਰੇ ਹੁਕਮ ਕੀ ਵਰਤਾਰਾ ਵਰਤੋਇਆ ਸੰਸਾਰ ਦਾ ਲੋਕ ਪਰਲੋਕ।

ਜਿਵੇਂ ਪਿਤਾ ਹੁੰਦਾ ਆਪਣੇ ਪੁੱਤਰ ਦੀ ਪ੍ਰਤੀਪਾਲਣਾ ਕਰਦਾ ਹੈ, ਆਪਣੇ ਪੁੱਤਰ ਦੀ ਰਾਖੀ ਕਰਦਾ ਹੈ, ਇਸੇ ਤਰ੍ਹਾਂ ਹੇ ਸਤਿਗੁਰੂ ਸਾਹਿਬ ਜੀ, ਹੇ ਗੁਰੂ ਨਾਨਕ ਸਾਹਿਬ, ਸਾਡੀ ਰੱਖਿਆ ਕਰੋ ਵਪਾਰਾਂ ਤੋਂ, ਕਿਰਪਾ ਕਰੋ ਸਾਡੇ ਤੇ ਸੱਚੇ ਪਾਤਸ਼ਾਹ। ਜਿਵੇਂ ਇੱਕ ਪਿਤਾ ਆਪਣੇ ਬੱਚੇ ਇਹਦੇ ਗੁਨਾਹਾਂ ਨੂੰ ਮਾਫ ਕਰਕੇ ਉਹਦੀ ਪ੍ਰਤੀਪਾਲਣਾ ਕਰਦਾ ਹੈ। ਸੋ ਇੱਥੇ ਹੁਕਮਨਾਮਾ ਸਾਹਿਬ ਦੀ ਸਮਾਪਤੀ ਹੈ। ਅੱਗੇ ਲੜੀਵਾਰ ਕਥਾ ਜੋ 1100 ਤੇ 1125 ਅੰਗ ਤੇ ਚੱਲ ਰਹੀ ਹੈ, ਲੜੀਵਾਰ ਕਥਾ ਸਰਵਣ ਕਰੋ, ਕਿਉਂਕਿ ਅਜੇ ਸਮਾਂ ਪਿਆ 20-25 ਮਿੰਟ ਦਾ। ਪ੍ਰੇਮ ਸਾਹਿਬ ਬੈਠ ਕੇ ਸਰਵਣ ਕਰੋ ਭਾਈ। ਸਤਿਗੁਰੂ ਸਾਹਿਬ ਸਾਨੂੰ ਕਲਯੁਗ ਦੇ ਜੀਵਾਂ ਨੂੰ ਕੀ ਉਪਦੇਸ਼ ਬਖਸ਼ਿਸ਼ ਕਰਦੇ ਹਨ?

0: ਰਾਗ ਭੈਰੋ ਰਾਗ ਦੇ ਵਿੱਚ ਪਹਿਲੇ ਪਾਤਸ਼ਾਹ ਪਹਿਲੇ ਘਰ ਵਿੱਚ ਚੌਪਦੇ ਚਾਰ ਪਦਿਆਂ ਵਾਲਾ ਸ਼ਬਦ ਚਾਰ ਬੰਦਾਂ ਵਾਲਾ ਸ਼ਬਦ ਉਚਾਰਨਾ ਕਰਕੇ ਸਾਨੂੰ ਕਲਯੁਗ ਦੇ ਜੀਵਾਂ ਨੂੰ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ।
1: ਓ ਅੰਕਾਰ

0: ਕਾਲ ਤੋਂ ਰਹਿਤ ਮੂਰਤ ਆਜ਼ਾਦ ਹਸਤੀ ਹੈ। ਅਜੂਨੀ ਸਹਿਭੰਗ ਜੂਨੀਆਂ ਤੋਂ ਰਹਿਤ ਹੈ, ਸਹਿਭੰਗ ਸੁੱਤੇ ਪ੍ਰਕਾਸ਼ ਹੈ। ਰੱਬ ਹੈ ਨਾ ਜਿਹੜਾ, ਉਹ ਮਾਤਾ ਪਿਤਾ ਦੇ ਸੰਬੰਧਾਂ ਦੁਆਰਾ ਨਹੀਂ ਪੈਦਾ ਹੋਇਆ, ਉਹ ਸੁੱਤੇ ਪ੍ਰਕਾਸ਼ ਹੈ। ਸਹਿਭੰਗ ਸੁੱਤੇ ਪ੍ਰਕਾਸ਼ ਗੁਰ ਪ੍ਰਸਾਦ ਮਿਲਦਾ ਕਿਵੇਂ ਆ? ਗੁਰੂ ਦੀ ਕਿਰਪਾ ਦੇ ਨਾਲ।
1: ਤੁਧ ਤੇ ਬਾਹਰ ਕਿਛੂ ਨਾ ਹੋਏ।
0: ਹੇ ਵਾਹਿਗੁਰੂ ਪਰਮੇਸ਼ਰ ਜੀ, ਤੁਹਾਡੇ ਹੁਕਮ ਤੋਂ ਬਿਨਾਂ ਤਾਂ ਕੁਝ ਵੀ ਨਹੀਂ ਹੋ ਸਕਦਾ। ਤੁਧ ਤੇ ਬਾਹਰ ਕਿਛੂ ਨਾ ਹੋਏ, ਤੁਹਾਡੇ ਤੋਂ ਬਾਹਰ ਨਹੀਂ ਕੁਝ ਵੀ। ਜੋ ਇੱਥੇ ਵਰਤਾਰਾ ਵਰਤ ਰਿਹਾ ਸ੍ਰਿਸ਼ਟੀ ਦਾ, ਸਭ ਕੁਝ ਤੁਹਾਡੇ ਹੁਕਮ ਦੇ ਵਿੱਚ ਹੋ ਰਿਹਾ। ਤੁਹਾਡੇ ਤੋਂ ਲੁਕਿਆ ਤਾਂ ਕੁਝ ਵੀ ਨਹੀਂ ਰਹਿ ਸਕਦਾ। ਤੁਸੀਂ ਤਾਂ ਦਾਨਾ ਬੀਨਾ ਹੋ, ਦ੍ਰਿਸ਼ਟਾ ਰੂਪ ਹੋ ਕਰਕੇ ਵੇਖਣ ਵਾਲੇ ਹੋ ਤੇ ਦਿਲਾਂ ਦੀਆਂ ਜਾਣਨ ਵਾਲੇ ਹੋ, ਜਾਣੀ ਜਾਣ ਹੋ ਸੱਚੇ ਪਾਤਸ਼ਾਹ। ਸੋ ਤੁਝ ਤੋਂ ਬਾਹਰ ਕਿਛੂ ਨਾ ਹੋ, ਤੁਹਾਡੇ ਤੋਂ ਬਾਹਰ ਕੁਝ ਵੀ ਨਹੀਂ ਹੋ ਰਿਹਾ। ਜੋ ਸ੍ਰਿਸ਼ਟੀ ਦਾ ਵਰਤਾਰਾ ਵਰਤ ਰਿਹਾ ਹੈ, ਸਭ ਤੁਹਾਡੇ ਹੁਕਮ ਦੇ ਅੰਦਰ ਹੀ ਵਰਤ ਰਿਹਾ ਹੈ।
1: ਤੂੰ ਕਰ ਕਰ ਦੇਖੇ ਜਾਣੇ ਸੋਏ।
0: ਹੇ ਸੱਚੇ ਪਾਤਸ਼ਾਹ, ਤੂੰ ਕਰ ਕਰ ਦੇਖੈ, ਤੁਸੀਂ ਸੰਸਾਰ ਦੀ ਰਚਨਾ ਕਰਕੇ ਪ੍ਰਤੀਪਾਲਣਾ ਕਰਕੇ ਦੇਖ ਰਹੇ ਹੋ ਤੇ ਤੁਸੀਂ ਸਾਡੇ ਦਿਲਾਂ ਦੀਆਂ ਜਾਣਦੇ ਹੋ। ਜਾਣ ਹੈ ਸੋਏ, ਸਾਡੇ ਦਿਲਾਂ ਚ ਕੀ ਚੱਲ ਰਿਹਾ। ਮਨੁੱਖ ਜਗ ਕੋਲੋਂ ਓਹਲਾ ਰੱਖ ਸਕਦਾ ਹੈ, ਸੰਸਾਰ ਕੋਲੋਂ ਰੁਕ ਕੇ ਪਾਪ ਕਮਾ ਸਕਦਾ ਹੈ, ਪਰੰਤੂ ਨਿਰੰਕਾਰ ਦੇ ਕੋਲੋਂ ਰੁਕ ਕੇ ਪਾਪ ਨਹੀਂ ਕਮਾ ਸਕਦਾ, ਰੱਬ ਕੋਲੋਂ ਓਹਲਾ ਨਹੀਂ ਰਹਿ ਸਕਦਾ। ਉਹ ਦਾਨਾ ਬੀਨਾ ਹੈਗਾ, ਦਾਨਾ ਬੀਨਾ ਸਾਈ ਮਹਿੰਦਾ ਨਾਨਕ ਸਾਰ ਨਾ ਜਾਣਾ ਤੇਰੀ। ਸਾਡੇ ਦਿਲਾਂ ਦੀਆਂ ਜਾਣਨ ਵਾਲਾ ਵਾਹਿਗੁਰੂ, ਸੰਸਾਰ ਤੋਂ ਓਹਲਾ ਰੱਖ ਲਵਾਂਗੇ, ਨਿਰੰਕਾਰ ਤੋਂ ਓਹਲਾ ਨਹੀਂ ਰਹਿਣਾ। ਸੋ ਇਸ ਕਰਕੇ ਤੁਸੀਂ ਸੰਸਾਰ ਦੀ ਰਚਨਾ ਕਰਕੇ ਪ੍ਰਤੀਪਾਲਣਾ ਕਰ ਰਹੇ ਹੋ, ਰਚਨਾ ਕਰਕੇ ਆਪ ਹੀ ਸੰਸਾਰ ਨੂੰ ਦੇਖ ਰਹੇ ਹੋ ਤੇ ਸਾਰੇ ਜੀਵ ਜੰਤੂਆਂ ਦੇ ਦਿਲਾਂ ਦੀ ਜਾਣਨ ਵਾਲੇ ਹੋ ਆਪ।
1: ਕਿਆ ਕਹੀਏ ਕਿਛੋ ਕਹੀ ਨਾ ਜਾਏ।
0: ਕਿਆ ਕਹੀਏ ਕਿਛ ਕਹੀ ਨਾ ਜਾਏ, ਤੁਹਾਡੇ ਬਾਰੇ ਕੀ ਕਹੀਏ, ਤੁਹਾਡੀ ਮਹਿਮਾ ਕਹਿਣ ਕਥਣ ਤੋਂ ਬਾਹਰ ਹੈ ਸੱਚੇ ਪਾਤਸ਼ਾਹ। ਅਸੀਂ ਕਲਯੁਗ ਦੇ ਜੀਵ ਤੁਹਾਡੀ ਆਪਰ ਅਪਾਰ ਮਹਿਮਾ ਦਾ ਅੰਤ ਨਹੀਂ ਪਾ ਸਕਦੇ।
1: ਜੋ ਕੁਛ ਆਹ ਸਭ ਤੇਰੀ ਰਜਾਏ।
0: ਆ ਜੋ ਕੁਝ ਵਰਤਾਰਾ ਵਰਤ ਰਿਹਾ ਅਹੇ ਤੋਂ ਭਾਵ ਹੈ, ਜੋ ਕੁਛ ਹੈ ਇਹ ਸਭ ਤੇਰਾ ਹੈ, ਤੇਰੀ ਰਜਾ ਦੇ ਵਿੱਚ ਵਰਤਾਰਾ ਵਰਤ ਰਿਹਾ। ਜੰਮਣਾ ਮਰਨਾ, ਆਉਣਾ ਜਾਣਾ, ਗਰੀਬੀ ਅਮੀਰੀ, ਸਭ ਕੁਝ ਤੇਰੀ ਰਜਾ ਦੇ ਵਿੱਚ ਹੋ ਰਿਹਾ ਹੈ, ਤੇਰਾ ਕਿਸੇ ਨਾਲ ਵੈਰ ਨਹੀਂ। ਜੋ ਮਨੁੱਖ ਜਿਹੋ ਜਿਹੇ ਕਰਮ ਕਰਦਾ ਭੁਗਤ ਲੈਂਦਾ ਹੈ। ਆਪਾਂ ਐਵੇਂ ਰੱਬ ਨੂੰ ਦੋਸ਼ ਨਾ ਦਿਆ ਕਰੀਏ, ਆਪਾਂ ਆਪਣੇ ਕੀਤੇ ਕਰਮਾਂ ਦਾ ਫਲ ਭੋਗਦੇ ਹਾਂ। ਚੰਗੇ ਕਰਮ ਕਰਾਂਗੇ ਚੰਗਾ ਫਲ, ਮਾੜੇ ਕਰਾਂਗੇ ਮਾੜਾ ਫਲ। ਐਜ ਯੂ ਸੋ ਸੋ ਸੈਲ ਯੂ ਰੀਪ, ਅੰਗਰੇਜ਼ੀ ਦੀ ਕਹਾਵਤ ਹੈ, ਜਿਹਾ ਬੀਜੇਗਾ ਤਿਹਾ ਵੱਢ ਲਵੇਗਾ। ਗੁਰੂ ਸਾਹਿਬ ਨੇ ਬਾਣੀ ਚ ਵੀ ਕਿਹਾ, ਜਿਹਾ ਬੀਜਾ ਸੋ ਲੋਣਾ ਕਰਮਾਂ ਸੰਧਦਾ ਖੇਤ। ਕਰਮਾਂ ਦੀ ਖੇਤੀ ਹੈ ਭਾਈ। ਇੱਕ ਵਾਰੀ ਕਬੀਰ ਸਾਹਿਬ ਤੋਂ ਕਿਸੇ ਨੇ ਪੁੱਛਿਆ ਸੀ, ਭਗਤ ਜੀ ਕਰਮਾਂ ਦੀ ਖੇਤੀ ਚ ਮਨੁੱਖ ਬੀਜ ਬੀਜਦਾ, ਉਹਨਾਂ ਬੀਜੇ ਹੋਇਆਂ ਨੂੰ ਵੱਢਣ ਵਾਸਤੇ ਵਾਰ ਵਾਰ ਜੰਮਦਾ ਹੈ, ਵਾਰ ਵਾਰ ਮਰਦਾ ਹੈ, ਕਰਮਾਂ ਦਾ ਚੱਕਰ ਦਲ ਪਿਆ ਹੋਇਆ ਹੈ। ਇਹ ਕਰਮਾਂ ਦੀ ਕੈਦ ਵਿੱਚੋਂ ਜੀਵ ਕਿਵੇਂ ਛੁੱਟ ਸਕਦਾ ਹੈ? ਤਾਂ ਫਿਰ ਗੁਰਬਾਣੀ ਚ ਮਹਾਰਾਜ ਨੇ ਦੱਸਿਆ, ਗੁਰ ਕਾ ਸ਼ਬਦ ਕਾਟੇ ਕੋਟ ਕਰਮ। ਜਿਹੜਾ ਕਰਮਾਂ ਦਾ ਚੱਕਰ ਪਿਆ ਨਾ, ਇਹਦੇ ਵਿੱਚੋਂ ਬਚਣ ਵਾਸਤੇ ਗੁਰ ਸ਼ਬਦ ਦੀ ਕਮਾਈ ਕਰਨੀ ਪਊ। ਜਿਵੇਂ ਅਜਾਮਲ ਨੇ ਨਰਾਇਣ ਨਰਾਇਣ ਕੀਤਾ, ਗਣਕਾ ਨੇ ਰਾਮ ਰਾਮ ਨੂੰ ਚੇਤੇ ਕੀਤਾ, ਸੋ ਰਾਮ ਨਾਮ ਦਾ ਸਿਮਰਨ ਕਰਨ ਕਰਕੇ ਕਰਮਾਂ ਦੀ ਕੈਦ ਵਿੱਚੋਂ ਛੁੱਟ ਸਕਦੇ ਹਾਂ। ਨਹੀਂ ਤਾਂ ਫਿਰ ਅਰਬਾਂ ਖਰਬਾਂ ਸਾਲ ਹੋ ਗਏ ਕਰਮ ਕਰੀ ਜਾਂਦੇ ਹਾਂ, ਉਹਨਾਂ ਨੂੰ ਭੁਗਤਣ ਵਾਸਤੇ ਦੁਬਾਰਾ ਫੇਰ ਜਨਮ ਲੈਣਾ ਪੈਂਦਾ ਹੈ। ਫੇਰ ਜਨਮ ਲੈ ਕੇ ਕਰਮ ਕਰ ਲਏ, ਫੇਰ ਦੁਬਾਰੇ ਮਰ ਗਏ, ਫੇਰ ਜੰਮਣਾ ਪੈਂਦਾ ਹੈ। ਇਸ ਕਰਕੇ ਭਾਈ ਕਰਮਾਂ ਦਾ ਜਿਹੜਾ ਚੱਕਰ ਹੈ, ਕਰਮਾਂ ਦੀ ਕੈਦ ਵਿੱਚੋਂ ਵਾਹਿਗੁਰੂ ਦਾ ਨਾਮ ਕੱਢਦਾ ਹੈ। ਸੋ ਮਹਾਰਾਜ ਕਹਿੰਦੇ ਨੇ ਜੋ ਕਿਛ ਆਹੈ, ਜੋ ਇੱਥੇ ਵਰਤ ਰਿਹਾ ਵਰਤਾਰਾ, ਸਭ ਤੇਰੀ ਰਜ਼ਾ ਹੈ ਪਰਮੇਸ਼ਵਰ। ਵਿਸ਼ਰਾਮ ਦੇ ਕੇ ਅੱਗੇ ਸਮਝਾਉਣਾ ਕਰਦੇ ਹਨ ਸਤਿਗੁਰੂ ਜੀ,
1: ਜੋ ਕਿਛ ਕਰਨ ਸੋ ਤੇਰਾ ਪਾਸ,
0: ਜੋ ਕੁਛ ਕਰਨ ਸੋ ਤੇਰੇ ਪਾਸ। ਜੋ ਕੁਛ ਵੀ ਇੱਥੇ ਹੋ ਰਿਹਾ ਸੱਚੇ ਪਾਤਸ਼ਾਹ, ਸਭ ਤੈਨੂੰ ਪਤਾ ਤੇਰੀ ਰਜ਼ਾ ਚ ਹੋ ਰਿਹਾ, ਤੇਥੋਂ ਕੋਈ ਓਹਲਾ ਨਹੀਂ। ਜੋ ਕੋਈ ਮਨੁੱਖ ਜੋ ਕਰਮ ਕਰੂਗਾ, ਕੀਤੇ ਹੋਏ ਕਰਮਾਂ ਮੁਤਾਬਕ, ਦੱਦਾ ਦੋਸ਼ ਨਾ ਦਿਓ ਕਿਸੇ, ਦੋਸ਼ ਕਰਮਾਂ ਆਪਣਿਆਂ। ਜੋ ਮੈਂ ਕੀਆ ਸੋ ਮੈਂ ਪਾਇਆ, ਦੋਸ਼ ਨਾ ਬੀਜਿਆ ਆਵਰ ਜਾਣਾ, ਉਹਦੇ ਮੁਤਾਬਕ ਤੁਸੀਂ ਫਲ ਭੁਗਤਾ ਦੇਣਾ। ਸੋ ਇਸ ਕਰਕੇ ਜੋ ਕੋਈ ਕਰਮ ਕਰਦਾ ਸਭ ਤੇਰੀ ਨਿਗਾਹ ਦੇ ਵਿੱਚ ਹੈ ਵਾਹਿਗੁਰੂ।
1: ਕਿਸ ਆਗੈ ਕੀਚੈ ਅਰਦਾਸ,
0: ਜੋ ਕੁਝ ਆ ਸਭ ਕੁਝ ਤੇਰੇ ਦਰ ਤੋਂ ਮਿਲਣਾ, ਜੋ ਵਰਤ ਰਿਹਾ ਵਰਤਾਰਾ ਤੇਰੀ ਰਜ਼ਾ ਚ ਵਰਤ ਰਿਹਾ। ਸੋ ਤੇਰੇ ਤੋਂ ਬਿਨਾਂ ਫਿਰ ਅਸੀਂ ਕਿਹਦੇ ਅੱਗੇ ਅਰਦਾਸ ਕਰੀਏ ਆਪਣੇ ਦੁੱਖ ਸੁੱਖ ਦੀ? ਕਿਸੇ ਅੱਗੇ ਵੀ ਨਹੀਂ। ਸੋ ਇਸ ਕਰਕੇ ਅਰਦਾਸ ਸਾਡੀ ਤੇਰੇ ਅੱਗੇ ਹੈ। ਅਰਦਾਸ ਕਾਹਦੀ ਕਰਨੀ ਹੈ? ਤੇਰੀ ਪਨੇ ਖੁਦਾਏ ਤੂੰ ਬਖਸ਼ੰਦਗੀ, ਸੇਵ ਫਰੀਦਾ ਖੈਰ ਦੀਜਾ ਬੰਦਗੀ। ਅਰਦਾਸ ਕਰਨੀ ਹੈ ਬੰਦਗੀ ਦੀ, ਭਗਤੀ ਦੀ, ਕਿ ਇਹ ਸੱਚੇ ਪਾਤਸ਼ਾਹ ਭਗਤੀ ਦੀ ਦਾਤ ਸਾਨੂੰ ਦਿਓ। ਜੋ ਕੁਛ ਤੇਰੇ ਕੋਲ ਹੈ, ਤੇਰੇ ਪਾਸ ਹੈ, ਤੂੰ ਹੀ ਦਾਤਾਂ ਦੇਣ ਵਾਲਾ ਹੈ, ਤੇਰੇ ਤੋਂ ਬਿਨਾਂ ਕਿਹਦੇ ਅੱਗੇ ਅਰਦਾਸ ਕਰੀਏ? ਭਾਵ ਨਹੀਂ ਕਰ ਸਕਦੇ ਕਿਸੇ ਅੱਗੇ। ਸੋ ਤੇਰੇ ਅੱਗੇ ਅਰਦਾਸ ਬੇਨਤੀ ਹੈ, ਨਾਮ ਦੀ ਦਾਤ ਝੋਲੀ ਚ ਪਾ ਦਿਓ ਜੀ ਜੀਵਾਂ ਦੇ।
1: ਆਖਣ ਸੁਣਨਾ ਤੇਰੀ ਬਾਣੀ,
0: ਆਖਣਾ ਸੁਣਨਾ ਤੇਰੀ ਬਾਣੀ ਦਾ ਰਸਨਾ ਦੁਆਰਾ ਉਚਾਰਨ ਕਰੀਏ, ਕੰਨਾਂ ਦੁਆਰਾ ਤੇਰੀ ਬਾਣੀ ਨੂੰ ਸੁਣਨਾ ਕਰੀਏ, ਸਵਾਸ ਸਵਾਸ ਤੇਰੇ ਨਾਮ ਨੂੰ ਜਪਣਾ ਕਰੀਏ। ਜਿਨ੍ਹਾਂ ਸਵਾਸ ਗਰਾਸ ਨਾ ਵਿਸਰੈ ਹਰਨਾਮਾ ਮਨ ਮੰਤ, ਧਨ ਸੋਈ ਨਾਨਕਾ ਪੂਰਨ ਸੋਈ ਸੰਤ। ਚਾਹੇ ਕੋਈ ਬੀਬੀ ਹੈ, ਚਾਹੇ ਕੋਈ ਭਾਈ ਹੈ, ਜਿਹੜਾ ਸਵਾਸ ਸਵਾਸ ਨਾਮ ਜਪਦਾ ਉਹ ਪੂਰਨ ਸੰਤ ਹੈ। ਇਕੱਲੇ ਬੰਦਿਆਂ ਵਾਸਤੇ ਨਹੀਂ ਇਹ ਕਿਹਾ, ਚਾਹੇ ਕੋਈ ਬੀਬੀ ਆ, ਚਾਹੇ ਭਾਈ ਆ, ਗੱਲ ਸਵਾਸ ਸਵਾਸ ਨਾਮ ਜਪਣ ਦੀ ਹੈ। ਇੱਥੇ ਕਿਸੇ ਜੈਂਡਰ ਨੂੰ ਪ੍ਰੈਜੈਂਟ ਨਹੀਂ ਕੀਤਾ। ਜਿਹੜਾ ਵੀ ਭਾਈ, ਸਾਡੀਆਂ ਮਾਤਾਵਾਂ ਭੈਣਾਂ ਦਾ ਵੀ ਇਤਿਹਾਸ ਬੜਾ ਸੁਨਹਿਰੀ ਇਤਿਹਾਸ ਹੈ, ਮਾਈ ਭਾਗੋ ਵਰਗੀਆਂ ਦਾ, ਸਵਾਸ ਸਵਾਸ ਨਾਮ ਜਪਣ ਵਾਲੀਆਂ ਸੀ। ਦੁਸ਼ਮਣਾਂ ਦੇ ਆਹੂ ਲਾਹ ਦਿੱਤੇ ਮੈਦਾਨੇ ਜੰਗ ਦੇ ਵਿੱਚ ਜਾ ਕਰਕੇ। ਨਾਮ ਜਪੇ ਤੋਂ ਬਿਨਾਂ ਤਾਂ ਨਿਰਭੈਤਾ ਤੇ ਨਿਡਰਤਾ ਅੰਦਰ ਆਉਂਦੀ ਹੀ ਨਹੀਂ। ਇਸ ਕਰਕੇ ਖਾਲਸਾ ਜੀ, ਤੇਰੇ ਅੱਗੇ ਅਰਦਾਸ ਕਰੀਏ, ਆਖਣ ਸੁਣਨਾ ਤੇਰੀ ਬਾਣੀ, ਆਖਣਾ ਤੋਂ ਭਾਵ ਰਾਸਣਾ ਦੁਆਰਾ ਉਚਾਰਨ ਕਰੀਏ, ਕੰਨਾਂ ਦੁਆਰਾ ਤੇਰੀ ਬਾਣੀ ਨੂੰ ਸੁਣੀਏ।
1: ਆਪੇ ਦਾਨ ਹੈ ਸਰਬ ਵਡਾਣੀ,
0: ਵਡਾਣੀ ਦਾ ਅਰਥ ਹੁੰਦਾ ਅਚਰਜ ਕੌਤਕ। ਹੇ ਸੱਚੇ ਪਾਤਸ਼ਾਹ, ਤੂੰ ਸਾਰੇ ਅਚਰਜ ਕੌਤਕਾਂ ਨੂੰ ਆਪ ਹੀ ਜਾਣਨ ਵਾਲਾ ਹੈ। ਜੋ ਜੋ ਵੀ ਸੰਸਾਰ ਤੇ ਹੋ ਰਿਹਾ, ਵਰਤਾਰਾ ਵਰਤ ਰਿਹਾ ਹੈ, ਇਹ ਅਚਰਜ ਕੌਤਕ ਨੇ ਤੇਰੇ, ਤੂੰ ਆਪ ਹੀ ਜਾਣਨ ਵਾਲਾ ਹੈ ਇਹਨਾਂ ਨੂੰ।
1: ਕਰੇ ਕਰਾਏ ਜਾਣ ਆਪ,
0: ਤੂੰ ਆਪ ਕਰੇ ਕਰਾਏ ਤੋਂ ਭਾਵ ਜੋ ਕਰ ਰਿਹਾ ਆਪ ਹੀ ਕਰ ਰਿਹਾ। ਸੰਸਾਰ ਦੀ ਰਚਨਾ ਵੀ ਤੈਂ ਕਰੀ ਹੈ, ਰਚਨਾ ਨੂੰ ਰਚ ਕੇ ਆਪ ਹੀ ਵੇਖ ਰਿਹਾ ਹੈ। ਇਹ ਜਗ ਸੱਚੇ ਕੀ ਹੈ, ਕੋਠੜੀ ਸੱਚੇ ਕਾ ਵਿੱਚ ਵਾਸ। ਰਚਨਾ ਕਰੀ ਤੇ ਰਚਨਾ ਦੇ ਵਿੱਚ ਤੂੰ ਆਪ ਹੀ ਵਸ ਰਿਹਾ ਹੈ, ਸਰਵ ਵਿਆਪਕ ਹੈ ਤੂੰ ਵਾਹਿਗੁਰੂ। ਇਸ ਕਰਕੇ ਕਰੇ ਕਰਾਏ, ਕਰੇ ਕਰਾਏ, ਦੁਬਾਰਾ ਪਾਠ ਕਰੋ।
1: ਕਰੇ ਕਰਾਏ ਜਾਣ ਆਪ,
0: ਤੇ ਤੂੰ ਕਰਨ ਵਾਲਾ ਵੀ ਆਪ ਹੈ, ਸਰਵ ਵਿਆਪਕ ਹੈ ਜਾਣ ਆਪ, ਤੇ ਸਾਰਿਆਂ ਦੇ ਦਿਲਾਂ ਦੀ ਜਾਣਨ ਵਾਲਾ ਹੈ ਤੂੰ। ਦਾਨਾ ਵੀ ਮੈਂ ਤੂੰ ਦ੍ਰਿਸ਼ਟਾ ਰੂਪ ਹੋ ਕਰਕੇ ਵੇਖਦਾ ਹੈ, ਦੀਨਾਂ ਤੋਂ ਭਾਵ ਦਿਲਾਂ ਦੀਆਂ ਜਾਣਨ ਵਾਲਾ ਹੈ। ਸੰਸਾਰ ਦੀ ਰਚਨਾ ਕੀਤੀ ਹੈ ਤੇ ਸਾਰਿਆਂ ਦੇ ਦਿਲਾਂ ਦੀ ਜਾਣਨ ਵਾਲਾ ਵੀ ਤੂੰ ਪਰਮੇਸ਼ਵਰ ਆਪ ਹੀ ਹੈ।
1: ਨਾਨਕ ਦੇਖੈ ਥਾਪ ਉਥਾਪ।
0: ਥਾਪ ਤੋਂ ਭਾਵ ਹੁੰਦਾ ਰਚਨਾ ਕਰਨੀ, ਉਥਾਪ ਤੋਂ ਭਾਵ ਹੁੰਦਾ ਨਾਸ਼ ਕਰਨਾ। ਹੇ ਪਰਮੇਸ਼ਵਰ, ਤੂੰ ਸ੍ਰਿਸ਼ਟੀ ਦੀ ਆਪ ਤੋਂ ਰਚਨਾ ਕਰਦਾ ਹੈ। ਜਦੋਂ ਤੇਰੇ ਖਿਆਲ ਆਇਆ ਇੱਕ ਤੋਂ ਅਨੇਕ ਹੋਵਾਂ, ਇੱਕ ਨੋਬੋ ਸਿਆਮਾ, ਸੰਸਾਰ ਦੀ ਰਚਨਾ ਕਰ ਦਿੰਦਾ ਹੈ। ਜਦੋਂ ਤੇਰੇ ਮਨ ਚ ਆਉਂਦਾ ਕਿ ਮੈਂ ਸਭ ਕੁਝ ਸਮੇਟ ਲਵਾਂ, ਉਦੋਂ ਸੰਸਾਰ ਨੂੰ ਨਾਸ਼ ਕਰਕੇ ਸਮਾਧੀ ਸਥਿਤ ਹੋ ਜਾਣਾ ਹੈ। ਅਰਬਦ ਨਰਬਦ ਤੰਦੂਕਾਰਾ ਧਰਨਾ ਗੜਨਾ ਹੁਕਮ ਅਪਾਰਾ। ਜਦੋਂ ਇੱਥੇ ਕੁਝ ਵੀ ਨਹੀਂ ਸੀ, ਅਰਬਦ ਨਰਬਦ ਤੰਦੂਕਾਰਾ ਪਿਆ ਪਰਵਾ ਸੀ, ਪਰਮੇਸ਼ਵਰ ਉਦੋਂ ਵੀ ਸੀ ਜਦੋਂ ਇੱਥੇ ਕੋਈ ਨਦੀ ਨਹੀਂ ਸੀ, ਕੋਈ ਨੀਰ ਨਹੀਂ ਸੀ, ਕੁਝ ਵੀ ਨਹੀਂ ਸੀ ਇੱਥੇ। ਪਰਮੇਸ਼ਵਰ ਉਦੋਂ ਵੀ ਸੀ, ਅੱਜ ਵੀ ਹੈ ਤੇ ਹੋਵੇਗਾ ਵੀ। ਇਸ ਕਰਕੇ ਵਾਹਿਗੁਰੂ ਨਾਨਕ ਦੇਖਿਆ ਥਾਪ ਉਥਾਪ, ਤੂੰ ਸੰਸਾਰ ਦੀ ਰਚਨਾ ਕਰਕੇ ਨਾਸ਼ ਕਰਕੇ ਆਪ ਦ੍ਰਿਸ਼ਟਾ ਰੂਪ ਹੋ ਕਰਕੇ ਦੇਖ ਰਿਹਾ ਹੈ। ਦੂਸਰਾ ਇਹਦਾ ਇਹ ਵੀ ਅਰਥ ਲਾਵਾਂਗੇ ਕਿ ਤੂੰ ਆਪ ਹੀ ਆਪਣੇ ਸਿੱਖਾਂ ਨੂੰ ਨਾਮ ਦੀ ਦਾਤ ਦੇ ਕੇ ਬ੍ਰਹਮ ਗਿਆਨ ਦੀ ਪਦਵੀ ਬਖਸ਼ਦਾ ਹੈ। ਤੂੰ ਆਪ ਹੀ ਸਤਿਗੁਰ ਰੂਪ ਹੋ ਕੇ ਉਪਦੇਸ਼ ਕਰਦਾ ਹੈ ਤੇ ਆਪ ਹੀ ਸਿੱਖ ਰੂਪ ਹੋ ਕਰਕੇ ਸੁਣਦਾ ਹੈ, ਅਭਿਆਸ ਕਰਦਾ ਹੈ। ਇਹ ਤੇਰੀ ਰਚਨਾ ਹੈ, ਇਹ ਤੇਰੀ ਲੀਲਾ ਹੈ। ਸੰਸਾਰ ਦੀ ਰਚਨਾ ਕਰੀ, ਫਿਰ ਲੈ ਕਰ ਦਿੱਤਾ ਚਾਰ ਪਰਲੋਆਂ ਦਾ ਜ਼ਿਕਰ ਆਉਂਦਾ ਗ੍ਰੰਥਾਂ ਦੇ ਵਿੱਚ। ਨਿਤ ਪਰਲੋ, ਨਿਤ ਪਰਲੋ, ਅਵੰਤਰ ਪਰਲੋ, ਮਹਾਂਪਰਲੋ। ਨਿਤ ਪਰਲੋ ਤੋਂ ਭਾਵ ਜਦੋਂ ਆਪਾਂ ਰੋਜ਼ਾਨਾ ਸੌਂਦੇ ਹਾਂ ਨਾ, ਨੀਂਦ ਲੈਂਦੇ ਹਾਂ, ਕਹਿ ਦਿੰਦੇ ਆ ਵੀ ਜਦੋਂ ਕੋਈ ਬੰਦਾ ਨੀਂਦ ਲੈਂਦਾ ਮਰੇ ਬਰਾਬਰ ਹੁੰਦਾ, ਮਰਿਆ ਨਹੀਂ ਹੁੰਦਾ, ਮਰੇ ਬਰਾਬਰ ਕਹਿੰਦੇ ਨੇ। ਉਦੋਂ ਨਿਤ ਪਰਲੋ ਮੰਨੀ ਜਾਂਦੀ ਹੈ। ਨਿਮਿਤ ਪਰਲੋ ਜਦੋਂ ਕੋਈ ਚੜ੍ਹਾਈ ਕਰ ਜਾਵੇ, ਡੈਥ ਹੋ ਜਾਵੇ ਕਿਸੇ ਦੀ, ਉਹ ਦੂਜੇ ਨੰਬਰ ਤੇ ਨਿਮਿਤ ਪਰਲੋ ਹੈ। ਅਵੰਤਰ ਪਰਲੋ ਜਦੋਂ ਸੰਸਾਰ ਲੈ ਹੋ ਜਾਵੇ, ਬ੍ਰਹਮਾ ਵਿਸ਼ਨੂੰ ਸ਼ਿਵ ਇਹਨਾਂ ਤਿੰਨਾਂ ਦੀਆਂ ਪੂਰੀਆਂ ਬਚ ਜਾਣ ਤੇ ਅਕਾਲ ਪੁਰਖ ਵਾਹਿਗੁਰੂ ਤਾਂ ਸਦੀਵਕਾਰ ਰਹਿਣ ਵਾਲਾ, ਉਹਨੂੰ ਤਾਂ ਕੋਈ ਦੁਨੀਆਂ ਦੀ ਤਾਕਤ ਜੰਮੀ ਵੀ ਨਾਸ਼ ਕਰਨ ਵਾਲੀ। ਅਵੰਤਰ ਪਰਲੋ ਫਿਰ ਇੱਕ ਐਸੀ ਪਰਲੋ ਆਉਂਦੀ ਹੈ ਜਦੋਂ ਬ੍ਰਹਮਾ ਵਿਸ਼ਨੂੰ ਤੇ ਸ਼ਿਵ ਦੀਆਂ ਪੂਰੀਆਂ ਵੀ ਨਾਸ਼ ਹੋ ਜਾਂਦੀਆਂ ਹਨ, ਸਿਰਫ ਵਾਹਿਗੁਰੂ ਰਹਿੰਦਾ ਹੈ, ਹੋਰ ਕੋਈ ਨਹੀਂ ਹੁੰਦਾ, ਉਹ ਵਾਹਿਗੁਰੂ ਹੁੰਦਾ। ਉਹਨੂੰ ਕਹਿੰਦੇ ਨੇ ਮਹਾਂਪਰਲੋ। ਸੋ ਮਹਾਂਪਰਲੋ ਵੀ ਤੂੰ ਆਪ ਹੀ ਕਰਨ ਵਾਲਾ ਹੈ, ਸੰਸਾਰ ਦੀ ਰਚਨਾ ਕਰਨ ਵਾਲਾ ਵੀ ਤੂੰ ਆਪ ਹੈ। ਇਹ ਤੇਰਾ ਹੀ ਹੈ ਜਿਹੜਾ ਸਾਰਾ ਪਸਰਿਆ ਹੋਇਆ। ਸੋ ਆਪਾਂ ਹਮੇਸ਼ਾ ਇਹ ਚੇਤੇ ਰੱਖੀਏ, ਉਸ ਵਾਹਿਗੁਰੂ ਦੀ ਰਜਾ, ਉਸ ਵਾਹਿਗੁਰੂ ਦੇ ਭਾਣੇ ਤੇ ਚੱਲੀਏ ਕਿ ਸਤਿਗੁਰੂ ਜੋ ਸੰਸਾਰ ਤੇ ਵਰਤ ਰਿਹਾ ਇਹ ਤੇਰਾ ਭਾਣਾ ਹੈ। ਗੁਰਮੁਖ ਜਿਹੜੇ ਆ ਨਾ, ਗੁਰਮੁਖ ਕਹਿੰਦੇ ਨੇ ਤੇਰਾ ਕੀ ਆ ਮਿੱਠਾ ਲੱਗਦਾ ਹਰ ਨਾਮ ਪਦਾਰਥ ਨਾਨਕ ਮੰਗਦਾ। ਗੁਰਮੁਖ ਕਹਿੰਦੇ ਨੇ ਜੋ ਵਰਤਾਰਾ ਵਰਤ ਰਿਹਾ, ਚੰਗਾ ਵਰਤ ਰਿਹਾ ਚਾਹੇ ਮਾੜਾ, ਸਭ ਤੇਰੀ ਰਜਾ ਚ ਵਰਤ ਰਿਹਾ। ਕਿਰਪਾ ਕਰ ਸਾਨੂੰ ਨਾਮ ਦੀ ਦਾਤ ਦੇ ਦੇ। ਖਾਲਸਾ ਜੀ, ਭਾਣਾ ਮੰਨਣਾ ਕਹਿਣਾ ਬੜਾ ਸੌਖਾ ਹੈ, ਭਾਣਾ ਮੰਨੋ। ਜਦੋਂ ਕਿਸੇ ਦੇ ਘਰੇ ਮੌਤ ਹੋ ਜਾਂਦੀ ਹੈ, ਬਸੰਤਰ ਲੱਗਦੀ ਹੈ ਉਦੋਂ, ਜਦੋਂ ਆਪਣੇ ਘਰੇ ਹੁੰਦੀ ਹੈ ਉਦੋਂ ਅੱਗ, ਜਦੋਂ ਕਿਸੇ ਦੇ ਘਰੇ ਕੋਈ ਨੁਕਸਾਨ ਹੁੰਦਾ, ਮੌਤ ਹੁੰਦੀ ਹੈ, ਆਪਾਂ ਉਪਦੇਸ਼ ਦਿੰਦੇ ਹਾਂ ਜਾ ਕੇ ਭਾਈ ਭਾਣਾ ਮੰਨੋ। ਜਦੋਂ ਆਪਣੇ ਤੇ ਵਾਪਰਦੀ ਹੈ ਉਦੋਂ ਕਹਿਣਾ ਰੱਬ ਨੇ ਕਹਿਰ ਕਰ ਦਿੱਤਾ। ਸੋ ਇਸ ਕਰਕੇ ਉਦੋਂ ਵੀ ਭਾਣਾ ਹੀ ਮੰਨਣਾ ਚਾਹੀਦਾ, ਪਰ ਭਾਣਾ ਮੰਨਣਾ ਇੰਨਾ ਸੌਖਾ ਨਹੀਂ। ਜਿੰਨਾ ਸਮਾਂ ਮਨੁੱਖ ਅੰਦਰੋਂ ਮਜ਼ਬੂਤ ਨਹੀਂ ਹੁੰਦਾ ਨਾ, ਅੰਦਰੋਂ ਮਜ਼ਬੂਤ ਕਿਵੇਂ ਹੁੰਦਾ, ਬੰਦਗੀ ਦੇ ਨਾਲ, ਉਨਾ ਸਮਾਂ ਭਾਣਾ ਮੰਨਣ ਦੀ ਤਾਕਤ ਨਹੀਂ ਆ ਸਕਦੀ। ਸੋ ਇਸ ਸ਼ਬਦ ਵਿੱਚ ਗੁਰੂ ਨਾਨਕ ਸਾਹਿਬ ਇਹ ਕਹਿੰਦੇ ਨੇ ਕਿ ਤੇਰੇ ਤੋਂ ਬਾਹਰ ਕੁਝ ਵੀ ਨਹੀਂ ਪਰਮੇਸ਼ਰ, ਤੁਝ ਤੋਂ ਬਾਹਰ ਪਸ਼ੂ ਨਾ ਹੋ। ਜੋ ਵੀ ਸੰਸਾਰ ਤੇ ਹੋ ਰਿਹਾ, ਆਪਾਂ ਕਲਯੁਗ ਦੇ ਜੀਵ ਚਾਹੇ ਜੋ ਮਰਜ਼ੀ ਗੱਲਾਂ ਮਾਰੀ ਜਾਈਏ ਵੀ ਰੱਬ ਤੋਂ ਲੁਕਾ ਕੇ ਇੱਥੇ ਪਾਪ ਕਰ ਲਿਆ, ਇੱਥੇ ਕਿਹੜਾ ਕੋਈ ਦੇਖਦਾ, ਗੇਟ ਬੰਦ ਕਰਿਆ ਹੋਇਆ ਸੀ, ਪਰ ਮਹਾਰਾਜ ਕਹਿੰਦੇ ਤੇਰੇ ਤੋਂ ਬਾਹਰ ਤਾਂ ਕੁਝ ਵੀ ਨਹੀਂ, ਤੂੰ ਸਭ ਕੁਝ ਦੇਖਦਾ ਹੈ। ਸੱਚੇ ਪਾਤਸ਼ਾਹ, ਜੋ ਕੁਛ ਹੁੰਦਾ ਤੇਰੇ ਭਾਣੇ ਚ ਹੁੰਦਾ ਹੈ, ਤੂੰ ਦਿਲਾਂ ਦੀਆਂ ਜਾਣਨ ਵਾਲਾ ਹੈ, ਜੋ ਤੂੰ ਕਰਦਾ आप ही करता है। नानक देखा थाप अथाप, सृष्टि नू थापन वाला, रचना करने वाला भी तू है, लय करने वाला भी तू है, उतो बाद फिर दृष्टा रूप हो करके देखने वाला भी तू है। सो आप गल नू हिरदे च बसाइए, वाहगुरु तो बाहर कुछ भी नहीं, उदो भाणे नू मनिए, भाणा मानन मंथर कीजा, सतनाम को सिमरन करनो, तनहंता को हृदय सरनो, मुक्ति के साधन ए तीन कहे गुरु और संत प्रवीण। भाणा मनना, सतनाम का सिमरन करना, हौ हंगता नू अंदरों निविरत कर देना, सिमरन करके ये भाई मुक्ति दे साधन दसे है। सो शब्द का भाव यह है कि वाहगुरु तो बाहर कुछ भी नहीं, वाहगुरु ही रजा बिना पत्ता भी नहीं हिल सकता। आप कहने साइंस तरक्की कर गई, जिथे साइंस खत्म होंगी अध्यात्मक बात उतों शुरू होंगे अगे। इस करके खालसा जी जिन्ना भी समा मिले वाहगुरु की याद विच नंगे, वाहगुरु तेरे तो बाहर कुछ भी नहीं, तू साडे कलयुग के जीवां दीआं करतूतां देखदा है, साडे सारा कुछ तेनूं साडे बारे पता है, पर फिर भी तू सानूं बख्श दिंदा, तू दयालु है। सो इस करके आओ वाहगुरु की रजा च राजी रहिए। अखीरलियां दो पंगतियां पढ़ करके समाप्ति है जी, क्योंकि समा हो गया खालसा जी, समा किसे दा लिहाज नहीं करदा हुंदा। सो जिहड़ा समा च लंघ गया दुबारे नहीं आना, इस करके वाहगुरु का जिन्ना हो सके भजन बंदगी करिए। सिमरो सिमर सिमर सुख पावो, कल कलेश तन माहे मिटावो।

ਰੇਡੀਓ। ਹਾਂਜੀ, ਸੁਣ ਰਹੇ ਸਾਰੇ ਸਰੋਤਿਆਂ ਨੂੰ ਰਣਜੋਤ ਸਿੰਘ ਵੱਲੋਂ ਸਤਿ ਸ੍ਰੀ ਅਕਾਲ, ਆਦਾਬ, ਸਲਾਮ, ਨਮਸਤੇ, ਗੁੱਡ ਮਾਰਨਿੰਗ। ਆਸ ਕਰਦੇ ਹਾਂ ਸਾਰਿਆਂ ਦਾ ਦਿਨ ਬਹੁਤ ਹੀ ਸੋਹਣਾ ਚੜ੍ਹਿਆ ਹੋਏਗਾ। ਇੱਕ ਵਾਰੀ ਫਿਰ ਤੋਂ ਹੱਸਦੇ ਮੁਸਕਰਾਉਂਦੇ ਢੇਰ ਸਾਰੀਆਂ ਆਸਾਂ ਉਮੀਦਾਂ ਅੱਜ ਦੇ ਦਿਨ ਤੋਂ ਲਾ ਕੇ ਨਿਕਲ ਤੁਰੇ ਹੋ ਗਏ ਆਪਣੇ ਅੱਜ ਦੇ ਕੰਮਾਂ ਕਾਰਾਂ ਦੇ, ਅਤੇ ਆਸ ਕਰਦੇ ਹਾਂ ਕਿ ਉਹਨਾਂ ਇਹਨਾਂ ਸਾਰੇ ਕਾਰਜਾਂ ਨੂੰ ਲੈ ਕੇ ਅੱਜ ਦਾ ਦਿਨ ਖਰਾ ਉਤਰੇ। ਜੋ ਵੀ ਮਨ ਦੇ ਉੱਤੇ ਪਾ ਰਿਹਾ ਬੋਝ ਹੈ ਉਹ ਸਭ ਪਰਮਾਤਮਾ ਅੱਜ ਦੇ ਦਿਨ ਦੂਰ ਕਰੇ। ਹੱਸਦੇ ਖੇਡਦੇ ਹੌਲੇ ਭਾਰ ਵਾਪਸ ਘਰਾਂ ਨੂੰ ਪਰਤੀਏ, ਪਰਿਵਾਰਾਂ ਦੇ ਨਾਲ ਸੋਹਣਾ ਸਮਾਂ ਬਿਤਾਓ, ਸੋਹਣੀਆਂ ਅਤੇ ਨੇਕ ਕਮਾਈਆਂ ਕਰਕੇ ਘਰਾਂ ਨੂੰ ਵਾਪਸੀ ਹੋਵੇ। ਇਸੇ ਅਰਦਾਸ ਦੇ ਨਾਲ ਉਹ ਵੱਧਦੇ ਅੱਗੇ ਪ੍ਰੋਗਰਾਮ। ਹਾਂਜੀ, ਮੈਲਬਨ 'ਚ ਤੁਹਾਡਾ ਸਵਾਗਤ ਕਰਦੇ ਹਾਂ। ਆਓ ਉਸ ਰੱਬ ਦਾ ਸ਼ੁਕਰਾਨਾ ਕਰਦੇ ਹਾਂ ਅੱਜ ਇੱਕ ਵਾਰੀ ਫਿਰ ਤੋਂ ਸਾਂਝਾਂ ਪਈਆਂ ਨੇ, ਅੱਜ ਦਾ ਦਿਨ ਮਿਲਿਆ ਹੈ, ਸਵਾਸ ਚੱਲ ਰਹੇ ਨੇ, ਅਤੇ ਆਓ ਇਹਦੇ ਲਈ ਸ਼ੁਕਰਾਨਾ ਕਰਦੇ ਹਾਂ ਉਸ ਰੱਬ ਦੇ ਨਾਂ ਨਾਲ। ਅੱਜ ਦੇ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ। 7 ਤਰੀਕ ਹੈ, ਅਕਤੂਬਰ ਦਾ ਮਹੀਨਾ 2026, ਅੱਜ ਦਿਨ ਬੁੱਧਵਾਰ ਦਾ। ਕਹਿੰਦੇ ਕਿ ਬੁੱਧ ਅਤੇ ਕੰਮ ਸੁੱਧ, ਸਾਰੇ ਕੰਮ ਤੁਹਾਡੇ ਸਿੱਧੇ ਪੈਣ। ਇਸੇ ਅਰਦਾਸ ਦੇ ਨਾਲ ਉਹ ਅੱਗੇ ਕਦਮ ਵਧਾਉਂਦੇ ਹਾਂ, ਸ਼ਬਦ ਕੀਰਤਨ ਦਾ ਸਰਵਣ ਕਰਦੇ ਹਾਂ ਅਤੇ ਮਿਲਦੇ ਹਾਂ ਹੋਰ ਵੀ ਬਹੁਤ ਸਾਰੀਆਂ ਢੇਰ ਸਾਰੀਆਂ ਗੱਲਾਂ ਬਾਤਾਂ ਦੇ ਲਈ। ਰੇਡੀਓ ਹਾਂਜੀ 1674 AM।

0: ਰੇਡੀਓ ਹਾਂਜੀ 1674 ਪ੍ਰੋਗਰਾਮ ਹਾਂਜੀ ਮੈਲਬਨ। ਆਸ ਕਰਦੇ ਹਾਂ ਕਿ ਤੁਸੀਂ ਸਭ ਰਾਜੀ ਖੁਸ਼ੀ ਹੋ ਗਏ। ਪ੍ਰੋਗਰਾਮ ਦੀ ਸ਼ੁਰੂਆਤ ਉਸ ਰੱਬ ਦੇ ਓਟ ਆਸਰੇ ਦੇ ਨਾਲ, ਸ਼ਬਦ ਕੀਰਤਨ ਦੇ ਨਾਲ। ਅਤੇ ਕਹਿੰਦੇ ਨੇ ਜਿਹੜਾ ਕੰਮ ਆਪਾਂ ਉਸ ਰੱਬ ਦਾ ਓਟ ਆਸਰਾ ਲੈ ਕੇ ਕਰਦੇ ਹਾਂ ਉਹ ਫਿਰ ਬਹੁਤ ਵਧੀਆ ਹੁੰਦਾ। ਅਤੇ ਆਓ ਫਿਰ ਇਸ ਬਹੁਤ ਵਧੀਆ ਕਾਰਜ ਦੇ ਵਿੱਚ ਅੱਗੇ ਵੱਧਦੇ ਹਾਂ। ਪ੍ਰੋਗਰਾਮ ਹਾਂਜੀ ਮੈਲਬਨ 'ਚ ਤੁਹਾਡਾ ਸਵਾਗਤ ਕਰਦੇ ਹਾਂ ਜਿੱਥੇ ਵੀ ਕਿਤੇ ਹੋ। ਆਸ ਕਰਦਾ ਹਾਂ ਰਾਜੀ ਖੁਸ਼ੀ ਹੋ ਗਏ ਘਰਾਂ 'ਚੋਂ, ਕੰਮਾਂ ਕਾਰਾਂ 'ਤੇ ਹੋ, ਸੜਕਾਂ ਦੇ ਉੱਤੇ ਹੋ। ਉਸ ਰੱਬ ਦਾ ਕਰੀਏ ਸ਼ੁਕਰਾਨਾ ਅਤੇ ਵਧੀਆ ਅੱਗੇ ਸੜਕਾਂ ਦੇ ਉੱਤੇ ਹੋ ਅਤੇ ਪੇਸ਼ੈਂਸ ਬਣਾਈ ਰੱਖਿਓ, ਕਾਹਲ ਨਾ ਕਰਿਓ। ਹੌਲੀ ਹੌਲੀ ਮਚ ਕੇ ਆਪਣੇ ਦਿਨ ਦੇ ਵਿੱਚ ਅੱਗੇ ਵੱਧਦੇ ਰਹੋ। ਅਤੇ ਆਓ ਹੌਲੀ ਹੌਲੀ ਆਪਾਂ ਵੀ ਆਪਣੇ ਪ੍ਰੋਗਰਾਮ ਦੇ ਵਿੱਚ ਅੱਗੇ ਵੱਧਦੇ ਰਹਿੰਦੇ। ਅੱਜ 7 ਤਰੀਕ ਆ ਅਕਤੂਬਰ ਦੇ ਮਹੀਨੇ ਦੀ ਅਤੇ ਬੁੱਧਵਾਰ ਦਾ ਦਿਨ। ਪ੍ਰੋਗਰਾਮ ਦੇ ਇਸ ਹਿੱਸੇ ਦੇ ਵਿੱਚ ਆਪਾਂ ਮੌਸਮ 'ਤੇ ਝਾਤੀ ਮਾਰਾਂਗੇ, ਟ੍ਰੈਫਿਕ 'ਤੇ ਝਾਤੀ ਮਾਰਾਂਗੇ, ਤੁਹਾਡੇ ਆਏ ਹੋਏ ਸੁੱਖ ਸੁਨੇਹਾਂ ਦੇ ਉੱਤੇ ਝਾਤੀ ਮਾਰਾਂਗੇ। ਅਤੇ ਤੁਹਾਡੇ ਕੋਲ ਕੋਈ ਜਾਣਕਾਰੀ ਆ ਅਤੇ ਸਾਡੇ ਨਾਲ ਸਾਂਝ ਪਾਉਣ ਦੇ ਲਈ ਤੁਸੀਂ ਵਟਸਐਪ ਵਰਤ ਲਿਓ 0447716074, 0447716074, ਅਤੇ ਜਾਂ ਫਿਰ ਫੇਸਬੁੱਕ 'ਤੇ ਮੈਸੇਜ ਕੀਤਾ ਜਾ ਸਕਦਾ। ਸਭ ਤੋਂ ਪਹਿਲਾਂ ਮੌਸਮ ਤੋਂ ਸ਼ੁਰੂਆਤ ਕਰਦੇ ਹਾਂ। ਮੌਸਮ ਦੇ ਵਿੱਚ ਸਿਡਨੀ ਦੇ ਵਿੱਚ ਇਸ ਟਾਈਮ 15-16 ਦੇ ਆਸ ਪਾਸ ਤਾਪਮਾਨ, 19 ਜ਼ਿਆਦਾ ਤੋਂ ਜ਼ਿਆਦਾ ਜਾ ਸਕਦਾ। ਅੱਜ ਮੀਂਹ ਦੇ ਚਾਂਸ ਨੇ, 80% ਚਾਂਸ, 1 ਤੋਂ 5 ਮਿਲੀਮੀਟਰ ਤੱਕ ਮੀਂਹ ਪੈਣ ਦੇ। ਸਾਊਥ ਵਾਲੇ ਪਾਸੇ 25 ਤੋਂ 35 ਕਿਲੋਮੀਟਰ ਪ੍ਰਤੀ ਆਵਰ ਦੀ ਰਫ਼ਤਾਰ ਦੇ ਨਾਲ ਹਵਾਵਾਂ ਵੀ ਦੱਸੀਆਂ ਜਾ ਰਹੀਆਂ ਨੇ। ਅਤੇ ਫਿਲਹਾਲ ਦਿਨ ਸਾਰਾ ਕਲੀਅਰ ਰਹੂਗਾ, ਸ਼ਾਮ ਦੇ ਸਮੇਂ ਦੇਰ ਸ਼ਾਮ ਜਾ ਕੇ ਅਤੇ ਮੀਂਹ ਦੇ ਚਾਂਸ ਬਣਦੇ ਨਜ਼ਰ ਆ ਰਹੇ ਨੇ। ਇੱਧਰ ਮੈਲਬਨ ਵਾਲੇ ਪਾਸੇ ਨੂੰ ਆਈਏ ਤਾਂ ਮੈਲਬਨ ਦੇ ਵਿੱਚ ਅੱਜ 17 ਤਾਪਮਾਨ, ਜ਼ਿਆਦਾ ਤੋਂ ਜ਼ਿਆਦਾ ਰਹਿਣ ਦੇ ਚਾਂਸ ਨੇ, ਪਰ ਅੱਜ ਸਾਰਾ ਦਿਨ ਧੁੱਪ ਖਿੜੀ ਰਹੂਗੀ। ਸੋ ਬੜਾ ਡੈਡਲੀ ਕੋਂਬੀਨੇਸ਼ਨ ਹੈ, ਇੱਕ ਤਾਂ ਤਾਪਮਾਨ ਵੀ ਬਹੁਤ ਜ਼ਿਆਦਾ ਨਹੀਂ ਅਤੇ ਉੱਤੋਂ ਧੁੱਪ ਵੀ ਸੋਹਣੀ, ਅਤੇ ਬੜਾ ਵਧੀਆ ਨਜ਼ਾਰੇਦਾਰ ਦਿਨ ਰਹੂਗਾ ਜੋ ਮੈਨੂੰ ਲੱਗ ਰਿਹਾ। ਅਤੇ 11-12 ਦੇ ਆਸ ਪਾਸ ਤਾਪਮਾਨ ਸਵੇਰੇ ਦੇ ਸਮੇਂ ਚਲੇ ਗਿਆ। ਹਲਕੀ ਤੋਂ ਦਰਮਿਆਨੀ ਗਤੀ ਦੇ ਵਿੱਚ ਹਵਾਵਾਂ ਨੇ ਅੱਜ ਦੇ ਸੋਹਣੇ ਦਿਨ ਦਾ ਮਾਣੋ ਆਨੰਦ। ਬ੍ਰਿਸਬੇਨ ਦੇ ਵਿੱਚ ਅੱਜ ਗਰਮੀ 28, ਤਾਪਮਾਨ ਜ਼ਿਆਦਾ ਤੋਂ ਜ਼ਿਆਦਾ ਚਲਿਆ ਜਾਊਗਾ। ਸਾਊਥ ਈਸਟ ਵਾਲੇ ਪਾਸੇ 25 ਤੋਂ 35 ਕਿਲੋਮੀਟਰ ਪ੍ਰਤੀ ਆਵਰ ਦੀ ਰਫ਼ਤਾਰ ਦਿਨ ਦੇ ਵਿਚਕਾਏ ਜੇ ਜਾ ਕੇ ਆ, ਅਤੇ 21 ਤਾਪਮਾਨ ਸਵੇਰੇ ਦੇ ਸਮੇਂ ਚਲਾ ਗਿਆ। ਪਰਥ ਸਵੇਰੇ 13-14 ਤਾਪਮਾਨ ਆ ਅਤੇ 23 ਜ਼ਿਆਦਾ ਤੋਂ ਜ਼ਿਆਦਾ ਜਾ ਸਕਦਾ। ਸੋਹਣੀ ਧੁੱਪ ਲੱਗੂਗੀ, 70% ਚਾਂਸ, 1 ਤੋਂ 5 ਮਿਲੀਮੀਟਰ ਤੱਕ ਅੱਜ ਮੀਂਹ ਪੈਣ ਦੇ। ਅਤੇ ਰੈਡੀਲੇਟ ਦੇ ਵਿੱਚ 11 ਤਾਪਮਾਨ ਆ, 23 ਜ਼ਿਆਦਾ ਤੋਂ ਜ਼ਿਆਦਾ ਜਾਣ ਦੇ ਆਸਾਰ ਨੇ। ਇੱਥੇ ਵੀ ਮੈਲਬਨ ਵਾਂਗੂ ਬੜੀ ਸੋਹਣੀ ਧੁੱਪ ਅੱਜ ਲੱਗਣ ਜਾ ਰਹੀ ਹੈ। ਅਤੇ ਹੁਬਾੜ ਦੇ ਵਿੱਚ 7-8 ਤਾਪਮਾਨ ਇਸ ਟਾਈਮ ਸ਼ੋਅ ਹੋ ਰਿਹਾ, 16 ਜ਼ਿਆਦਾ ਤੋਂ ਜ਼ਿਆਦਾ ਜਾਣ ਦੇ ਚਾਂਸ ਨੇ। ਇੱਥੇ ਵੀ ਸੋਹਣੀ ਧੁੱਪ ਲੱਗੂਗੀ, ਅਤੇ ਇਸ ਸੋਹਣੀ ਧੁੱਪ ਦੇ ਵਿੱਚ ਰੱਬ ਸੋਹਣਾ ਸਮਾਂ ਦਵੇ ਇਸ ਧੁੱਪੇ ਬਹਿ ਕੇ ਧੁੱਪ ਦਾ ਨਜ਼ਾਰਾ ਲੈਣ ਦਾ। ਕੈਨਬਰਾ ਦੇ ਵਿੱਚ ਠੰਡ ਆ, ਸਵੇਰੇ 5 ਤਾਪਮਾਨ ਹੈ ਅਤੇ ਮਹਿਸੂਸ ਤੁਸੀਂ ਕਰ ਰਹੇ ਹੋ 1.4 ਡਿਗਰੀ, ਯਾਨੀ ਕਿ ਸਵੇਰੇ ਠੰਡੋ ਠੰਡ ਆ। ਅਤੇ 18 ਤਾਪਮਾਨ, ਜ਼ਿਆਦਾ ਤੋਂ ਜ਼ਿਆਦਾ ਜਾਣ ਦੇ ਚਾਂਸ ਨੇ ਜਿੱਦਾਂ ਜਿੱਦਾਂ ਦਿਨ ਅੱਗੇ ਵੱਧਦਾ। ਬੜੀ ਸੋਹਣੀ ਪਿਆਰੀ ਅੱਜ ਇੱਥੇ ਵੀ ਧੁੱਪ ਲੱਗੂਗੀ, ਸੋ ਜ਼ਿਆਦਾਤਰ ਅੱਜ ਆਸਟ੍ਰੇਲੀਆ ਦੇ ਵਿੱਚ ਬੜੇ ਸੋਹਣਾ ਦਿਨ ਲੱਗਣ ਜਾ ਰਿਹਾ। ਅਤੇ ਡਾਰਵਿਨ ਦੇ ਵਿੱਚ 33 ਤਾਪਮਾਨ ਹੈ, ਗਰਮੀ ਬਰਕਰਾਰ ਹੈ, 24-25 ਤਾਪਮਾਨ ਇਸ ਟਾਈਮ ਚਲਾ ਗਿਆ ਅਤੇ ਜ਼ਿਆਦਾ ਤੋਂ ਜ਼ਿਆਦਾ 33 ਤੱਕ ਜਾਣ ਦੇ ਚਾਂਸ ਨੇ। ਇੱਧਰ ਟ੍ਰੈਫਿਕ 'ਤੇ ਝਾਤੀ ਮਾਰਨ ਤੋਂ ਪਹਿਲਾਂ ਤੁਹਾਡੇ ਅੱਗੇ ਬੇਨਤੀ ਕਿ ਜੇਕਰ ਤੁਹਾਡੇ ਕੋਲ ਕੋਈ ਜਾਣਕਾਰੀ ਹੈ ਅਤੇ ਸਾਡੇ ਤੱਕ ਜ਼ਰੂਰ ਸਾਂਝੀ ਕਰ ਦਿਓ। ਜੇਕਰ ਕੋਈ ਐਮਰਜੈਂਸੀ ਆਸ ਪਾਸ ਦੇਖਦੀ ਹੈ ਤਾਂ 000 ਦੇ ਉੱਤੇ ਕਾਲ ਕਰ ਦਿਓ। ਜੇਕਰ ਕੋਈ ਚੀਜ਼ ਰਿਪੋਰਟ ਕਰਨੀ ਹੈ ਤੁਸੀਂ ਤਾਂ ਵਿਕਰੋੜ ਨੂੰ 13-11-70 ਦੇ ਉੱਤੇ ਕਾਲ ਕਰ ਸਕਦੇ ਹੋ, ਨਹੀਂ ਤਾਂ ਫਿਰ ਸਾਡੇ ਤੱਕ ਪਹੁੰਚਾ ਸਕਦੇ ਹੋ। ਜੇਕਰ ਤੁਸੀਂ ਆਪਣੇ ਭਾਈਚਾਰੇ ਤੱਕ ਪਹੁੰਚਾਉਣੀ ਹੈ ਤਾਂ ਸੋ ਇੱਥੇ ਇਸ ਤੋਂ ਪਹਿਲਾਂ ਟ੍ਰੈਫਿਕ ਵੱਲ ਨੂੰ ਚਲੀਏ ਅਤੇ ਆਪਾਂ ਇੱਕ ਏਅਰਪੋਰਟ ਤੋਂ ਅਪਡੇਟ ਆ ਰਹੀ ਜਿਹਦੇ ਵਿੱਚ ਕਿ ਐਕਸੈਸ ਦੇ ਵਿੱਚ ਥੋੜ੍ਹੇ ਜਿਹੇ ਬਦਲਾਅ ਹੋਏ ਨੇ। ਹੋ ਸਕਦਾ ਜਿਹੜੇ ਨਿੱਤ ਜਾਣ ਆਉਣ ਵਾਲੇ ਆ ਉਹਨਾਂ ਨੂੰ ਇਸ ਚੀਜ਼ ਦਾ ਇਲਮ ਹੋਵੇ। ਸੋ ਏਅਰਪੋਰਟ ਡਰੋਪ ਆਫ ਜਾਂ ਫਿਰ ਪਿਕਅਪ ਜ਼ੋਨ ਜਿਹੜਾ ਵਾ ਉਹ ਹੁਣ ਐਗਜ਼ਿਟ 19 ਦੇ ਰਾਹੀਂ ਤੁਸੀਂ ਕਰਨਾ ਵਾ, ਤੁਲਾ ਮਰੀਨ ਫਰੀਵੇ ਤੋਂ ਜਦੋਂ ਤੁਸੀਂ ਜਾਣਾ ਅਤੇ ਐਗਜ਼ਿਟ 19 ਦਾ ਤੁਸੀਂ ਧਿਆਨ ਰੱਖਿਓ, ਨਾਰਮ ਵੇ ਐਗਜ਼ਿਟ 19। ਸੋ ਇਹਦੇ ਵਿੱਚ ਤੁਸੀਂ ਮੈਲਬਨ ਏਅਰਪੋਰਟ ਟਰਮੀਨਲ 1, 2 ਅਤੇ 3, ਯਾਨੀ ਕਿ ਸਾਰੇ ਟਰਮੀਨਲਾਂ ਦੇ ਲਈ ਹੁਣ ਤੁਸੀਂ 19 ਨੰਬਰ ਐਗਜ਼ਿਟ ਯਾਦ ਰੱਖਣਾ ਵਾ ਅਤੇ ਸਾਈਨ ਫੋਲੋ ਕਰਨੇ ਨੇ ਤੁਸੀਂ, ਪਿਕਅਪ ਦੇ ਅਤੇ ਡਰੋਪ ਆਫ ਦੇ। ਪਹਿਲੇ ਸਾਰੇ ਸਿਸਟਮ ਦੇ ਹਿਸਾਬ ਨਾਲ ਵਿਸਲ ਭੋਲੇ ਨਾ ਜਾਇਓ, ਵੈਸੇ ਤੁਹਾਨੂੰ ਸਾਈਨ ਤੁਹਾਨੂੰ ਜ਼ਰੂਰ ਮਿਲ ਜਾਣਗੇ। ਅਤੇ ਉੱਦਾਂ ਤੁਹਾਡੇ ਨਾਲ ਇਹ ਜਾਣਕਾਰੀ ਜਿਹੜੀ ਆ ਆਪਾਂ ਸੋਸ਼ਲ ਮੀਡੀਆ 'ਤੇ ਵੀ ਸਾਂਝੀ ਕਰ ਦਿਆਂਗੇ। ਇੱਧਰ ਇੱਕ ਹਾਂਜੀ ਘੰਟਾ ਕੁ ਪਹਿਲਾਂ ਦੀ ਅਪਡੇਟ ਹੈ ਡਿੰਗਲੀ ਵਿਲੇਜ ਤੋਂ, ਜਿਹੜੀ ਕਿ ਆਸ ਕਰਦੇ ਹਾਂ ਹੁਣ ਕਲੀਅਰ ਹੋ ਚੁੱਕੀ ਹੋਊਗੀ। ਸੋ ਇਸ ਕਰਕੇ ਆਪਾਂ ਇਹਨੂੰ ਪਾਸੇ ਪਾਸੇ ਹੋ ਕੇ ਇਹਦੇ ਤੋਂ ਲੰਘਦੇ ਹਾਂ ਅਤੇ ਆਪਾਂ ਸਿਡਨੀ ਵੱਲ ਨੂੰ ਝਾਤੀ ਮਾਰ ਲੈਂਦੇ ਹਾਂ। ਸਿਡਨੀ ਦੇ ਵਿੱਚ ਵੀ ਕ੍ਰਿਮੋਨ ਮਿਲਟਰੀ ਰੋਡ ਨੇੜੇ ਪੈ ਜਾਂਦਾ ਵਾ ਸਪੋਫੋਰਥ ਸਟਰੀਟ, ਅਤੇ ਇੱਥੇ ਟ੍ਰੈਫਿਕ ਕਾਫੀ ਨਜ਼ਰ ਆ ਰਹੀ ਆ ਅਤੇ ਦੋਵੇਂ ਡਾਇਰੈਕਸ਼ਨਾਂ ਦੇ ਵਿੱਚ ਟ੍ਰੈਫਿਕ ਹੈ। ਅਤੇ ਜਿਹੜੇ ਲੋਕਲ ਨੇ ਉਹ ਜ਼ਿਆਦਾ ਬਿਹਤਰ ਜਾਣਦੇ ਹੋਣਗੇ ਕਿ ਇਹ ਨਾਮ ਹੈ ਸਹੀ ਲਿਆ ਕਿ ਨਹੀਂ, ਪਰ ਫਿਰ ਵੀ ਇੱਕ ਵਾਰੀ ਜ਼ਰੂਰ ਧਿਆਨ ਕਰ ਲਿਓ ਕਿਉਂਕਿ ਇੱਥੇ ਟ੍ਰੈਫਿਕ ਕਾਫੀ ਆ, ਗੱਡੀਆਂ ਕਾਫੀ ਖੜੀਆਂ ਨਜ਼ਰ ਆ ਰਹੀਆਂ। ਇਸ ਤੋਂ ਇਲਾਵਾ ਬੈਂਕਸਟੋਨ ਦਾ ਏਰੀਆ ਕੈਂਟਰਬਰੀ ਰੋਡ ਹੈ ਜਿਹੜੀ ਚੈਪਲਸ ਰੋਡ ਦੇ ਉੱਤੇ, ਸੋ ਇੱਥੇ ਲਾਈਟਾਂ ਖਰਾਬ ਹੋਈਆਂ ਨੇ, ਟ੍ਰੈਫਿਕ ਲਾਈਟਾਂ ਸਾਰੀਆਂ ਹੀ ਡਾਇਰੈਕਸ਼ਨ ਦੇ ਵਿੱਚ ਟ੍ਰੈਫਿਕ ਪ੍ਰਭਾਵਿਤ ਹੈ ਇਸ ਵਜ੍ਹਾ ਕਰਕੇ। ਸੋ ਇਹਦਾ ਵੀ ਥੋੜ੍ਹਾ ਜਿਹਾ ਨਹੀਂ ਵਾਹਵਾ ਜਿਹਾ ਖਿਆਲ ਤੁਸੀਂ ਰੱਖ ਲਿਓ, ਇੱਥੇ ਵੀ ਦੂਰ ਦੂਰ ਤੱਕ ਲਾਈਨਾਂ ਨਜ਼ਰ ਆ ਰਹੀਆਂ ਨੇ। ਸੋ ਫਿਲਹਾਲ ਇਹ ਸਾਡੇ ਕੋਲ ਟ੍ਰੈਫਿਕ ਦੀ ਜਾਣਕਾਰੀ, ਅਤੇ ਹੁਣ ਆਪਾਂ ਵੇਖਦੇ ਹਾਂ ਤੁਹਾਡੇ ਵੱਲੋਂ ਕੀ ਆਏ ਨੇ ਸੁਨੇਹੇ, ਅਤੇ ਫਿਰ ਆਪਾਂ ਅੱਗੇ ਕਹਾਣੀ ਵਾਲੇ ਸਫ਼ਰ 'ਤੇ ਵਧਾਂਗੇ। ਕਰਮ ਜੀ ਕਹਿੰਦੇ ਨੇ ਕਿ ਸਤਿ ਸ਼੍ਰੀ ਅਕਾਲ ਸਾਰੇ ਹਾਂਜੀ ਪਰਿਵਾਰ ਨੂੰ, ਅਤੇ ਕੱਲ੍ਹ ਡਿਨਰ ਸੀ ਰਾਤੀ, ਕਹਿੰਦੇ ਨੇ ਕਿ ਹਰੀ ਮੂੰਗ ਦਾਲ ਸਬਜ਼ੀ ਅਤੇ ਵਿਦ ਰੋਟੀ ਅਤੇ ਵਿਦ ਯੋਗਟ ਅਤੇ ਵਿਦ ਸਲਾਦ। ਬਹੁਤ ਧੰਨਵਾਦ ਜੀ ਤੁਹਾਡਾ, ਮਿਹਰਬਾਨੀ ਇਹ ਸਾਂਝ ਨੂੰ ਬਰਕਰਾਰ ਰੱਖਿਆ ਤੁਸੀਂ। ਪ੍ਰਿਆ ਜੀ, ਅਮਨ ਜੀ, ਸ਼ਾਇਨ ਜੀ, ਕੁਲਦੀਪ ਸਿੰਘ ਜੀ ਕਹਿੰਦੇ ਨੇ ਕਿ ਸਭ ਦਾ ਦਿਨ ਵਧੀਆ ਵਧੀਆ ਰਹੇ। ਅਜੀਤ ਬੁੱਟਰ ਜੀ ਸਤਿ ਸ਼੍ਰੀ ਅਕਾਲ, ਚਾਹ ਕੌਫੀ ਭੇਜਦੇ ਨੇ, ਚੌਕਲੇਟਾਂ ਭੇਜਦੇ ਨੇ, ਅਤੇ ਰੁਪਿੰਦਰ ਜੀ ਸਤਿ ਸ਼੍ਰੀ ਅਕਾਲ ਭੇਜਦੇ ਨੇ ਕ੍ਰੇਗੀਬਨ ਤੋਂ, ਕਹਿੰਦੇ ਨੇ ਕਿ ਸਭ ਖੁਸ਼ ਰਹਿਣ। ਮਾਨ ਸਾਹਿਬ ਐਡੀਲੇਟ ਤੋਂ ਕਹਿੰਦੇ ਨੇ ਕਿ ਸਭ ਚੜ੍ਹਦੀ ਕਲਾ 'ਚ ਰਹਿਣ, ਅਤੇ ਇੱਧਰ ਟਾਰਨੇਟ ਤੋਂ ਡਾਰੀ ਪਰਿਵਾਰ ਰਿਸ਼ਪਾਲ ਸਿੰਘ ਜੀ, ਕਮਲਜੀਤ ਕੌਰ ਜੀ ਕਹਿੰਦੇ ਨੇ ਕਿ ਆਪ ਸਭ ਦੇ ਉੱਤੇ ਰੱਬ ਮਿਹਰ ਭਰਿਆ ਹੱਥ ਰੱਖੇ। ਗਾਬਾ ਪਰਿਵਾਰ ਵੱਲੋਂ ਸਤਿ ਸ਼੍ਰੀ ਅਕਾਲ ਆ ਚੁੱਕੀ ਜੀ, ਗੁਰਵੀਨ ਪਰਿਵਾਰ ਦੇ ਵੱਲੋਂ ਸਤਿ ਸ਼੍ਰੀ ਅਕਾਲ ਆ ਚੁੱਕੀ ਹੈ, ਅਤੇ ਸਤਿ ਸ਼੍ਰੀ ਅਕਾਲ ਦੀਆਂ ਸਾਂਝਾਂ। ਇੱਧਰ ਬਜਾਜ ਸਾਹਿਬ ਪਾ ਚੁੱਕੇ ਨੇ, ਬਹੁਤ ਮਿਹਰਬਾਨੀ। ਕਰਮਜੀਤ ਕੌਰ ਭੁੱਲਰ ਜੀ ਸਤਿ ਸ਼੍ਰੀ ਅਕਾਲ ਭੇਜਦੇ ਨੇ ਸਾਰਿਆਂ ਦੇ ਲਈ। ਭੋਲਾ ਹੰਸ ਜੀ ਗੁੱਡ ਮੋਰਨਿੰਗ ਦੀ ਸਾਂਝ ਪਾਉਂਦੇ, ਰਕੇਸ਼ ਕਾਜਲ ਜੀ ਸਤਿ ਸ਼੍ਰੀ ਅਕਾਲ ਗੁੱਡ ਮੋਰਨਿੰਗ ਭੇਜਦੇ ਨੇ, ਅਤੇ ਜਸਵਾਲ ਸਾਹਿਬ ਕਹਿੰਦੇ ਨੇ ਕਿ ਆਪਣੇ ਦਿਲ ਨੂੰ ਇਹ ਸਿਖਾਓ ਕਿ ਨਿਰਾਸ਼ਾਵਾਂ ਨੂੰ ਵੀ ਸਵੀਕਾਰ ਕਰਨਾ ਹੈ, ਚਾਹੇ ਉਹ ਆਪਣੇ ਪਿਆਰਿਆਂ ਵੱਲੋਂ ਹੀ ਕਿਉਂ ਨਾ ਮਿਲਣ। ਧੰਨਵਾਦ ਜੀ, ਬਹੁਤ ਮਿਹਰਬਾਨੀ ਇਹਨਾਂ ਪਿਆਰੇ ਪਿਆਰੇ ਹਰ ਰੋਜ਼ ਵਿਚਾਰਾਂ ਦੇ ਲਈ। ਕਰਨ ਜੀ ਕਹਿੰਦੇ ਨੇ ਕਿ ਸ਼ੁਕਰੀਆ ਅੱਜ ਦੇ ਸ਼ਬਦ ਕੀਰਤਨ ਦੇ ਲਈ ਅਤੇ ਮੇਕਿੰਗ ਅਨਦਰ ਮੋਰਨਿੰਗ ਬਿਊਟੀਫੁੱਲ ਹਮੇਸ਼ਾ ਦੀ ਤਰ੍ਹਾਂ। ਬਹੁਤ ਬਹੁਤ ਮਿਹਰਬਾਨੀ ਜੀ ਤੁਹਾਡੀ, ਚੜ੍ਹਦੀ ਕਲਾ 'ਚ ਰਹੋ। ਮਾਨ ਸਾਹਿਬ ਡੀਨ ਸਾਈਡ ਤੋਂ ਸਤਿ ਸ਼੍ਰੀ ਅਕਾਲ ਭੇਜਦੇ ਨੇ, ਕਹਿੰਦੇ ਕਿ ਸ਼ਾਨਦਾਰ ਸੁੰਦਰ ਸਵੇਰ ਦੀ ਕਾਮਨਾ ਕਰਦੇ ਹਾਂ, ਸਦਾ ਸਾਰੇ ਸਰੋਤਿਆਂ ਦਾ ਦਿਨ ਖੁਸ਼ਹਾਲ ਬਣਾਉਣ ਦੇ ਲਈ ਧੰਨਵਾਦ, ਅਤੇ ਬੁੱਧਵਾਰ ਦਾ ਦਿਨ ਅਤੇ ਆ ਚੱਕੋ ਚਾਹ ਕੌਫੀਆਂ ਅਤੇ ਚੀਜ਼ੀਆਂ। ਬਹੁਤ ਬਹੁਤ ਮਿਹਰਬਾਨੀ ਜੀ। ਸੰਦੀਪ ਸਿੰਘ ਰੱਖੜਾ ਜੀ ਕਹਿੰਦੇ ਕਿ ਡਰਾਈਵ ਧਿਆਨ ਦੇ ਨਾਲ ਕਰਿਓ, ਰੱਬ ਮਿਹਰ ਭਰਿਆ ਹੱਥ ਰੱਖੇ ਤੁਹਾਡੇ ਉੱਤੇ। ਅਤੇ ਗੁਰਜਨ ਸਿੰਘ ਸਿੱਧੂ ਜੀ ਗੁੱਡ ਮੋਰਨਿੰਗ ਦੀ ਸਾਂਝ ਪਾਉਂਦੇ ਨੇ, ਅਤੇ ਇੱਧਰ ਸ਼ਿਵਾਨੀ ਗਰਗ ਜੀ ਵੀ ਸਤਿ ਸ਼੍ਰੀ ਅਕਾਲ ਦੀ ਸਾਂਝ ਪਾਉਂਦੇ ਨੇ ਸਾਰੇ ਹਾਂਜੀ ਪਰਿਵਾਰ ਦੇ ਲਈ। ਅਤੇ ਦੇਸੀ ਮਹੀਨਿਆਂ ਦੇ ਵਿੱਚ ਅੱਜ 21 ਤਰੀਕ ਹੋ ਗਈ ਆ ਅੱਸੂ ਦੇ ਮਹੀਨੇ ਦੀ। ਗੁਰਵਿੰਦਰ ਸੰਧੂ ਜੀ ਆਪਣੀ ਸਾਂਝ ਹਰ ਰੋਜ਼ ਦੀ ਤਰ੍ਹਾਂ ਬਰਕਰਾਰ ਰੱਖਦੇ ਨੇ। ਗੁਰਵਿੰਦਰ ਕਹਿੰਦਾ ਜੀ ਸਾਰੇ ਪਰਿਵਾਰ ਦੇ ਸਮੇਤ ਚੜ੍ਹਦੀ ਕਲਾ ਦੀ ਅਰਦਾਸ ਕਰਦੇ ਨੇ, ਅਤੇ ਲਵਜੋਤ ਧੁੰਨਾ ਜੀ ਸਰਬੱਤ ਦੇ ਭਲੇ ਦੀ ਅਰਦਾਸ ਕਰਦੇ ਨੇ, ਅਤੇ ਨਾਲ ਇਹਨਾਂ ਨੇ ਡੈਂਡੀ ਨੌਂਗ ਦੇ ਵਿੱਚ ਉਸੇ ਥਾਂ ਦੇ ਉੱਤੇ ਨਵੇਂ ਆਪਣੇ ਸ਼ੋਰੂਮ ਦੇ ਵਿੱਚ ਕਹਿੰਦੇ ਨੇ ਕਿ ਸ਼ਿਫਟ ਕਰ ਲਿਆ ਵਾ ਇਹਨਾਂ ਨੇ, ਅਤੇ ਜ਼ਰੂਰ ਜਾ ਕੇ ਅਤੇ ਤੁਸੀਂ ਇੱਕ ਵਾਰੀ ਵੇਖ ਆਇਓ ਭਾਈ, ਕੋਈ ਗਹਿਣਾ ਗੱਟਾ ਲੈਣਾ। ਅਤੇ ਗੁਰਦੀਪ ਦਿਓਲ ਜੀ ਕਹਿੰਦੇ ਨੇ ਕਿ ਸਤਿ ਸ਼੍ਰੀ ਅਕਾਲ, ਵਲਕੂਲਗਾ ਤੋਂ ਸਾਂਝਾ ਪਾਉਂਦੇ ਨੇ ਕਿ ਆਪ ਸਭ ਦਾ ਦਿਨ ਬਹੁਤ ਵਧੀਆ ਵਧੀਆ ਰਹੇ। ਗੁਰਜੀਤ ਕੌਰ ਜੀ ਸਾਰੇ ਪਰਿਵਾਰ ਦੇ ਲਈ ਸਤਿ ਸ਼੍ਰੀ ਅਕਾਲ ਭੇਜਦੇ ਨੇ। ਇਕਬਾਲ ਸੈਣੀ ਜੀ ਐਡੀਲੇਟ ਤੋਂ ਕਹਿੰਦੇ ਨੇ ਕਿ ਆਪ ਸਭ ਦਾ ਦਿਨ ਖੁਸ਼ੀਆਂ ਭਰਿਆ ਹੋਵੇ, ਸਤਿ ਸ਼੍ਰੀ ਅਕਾਲ ਭੇਜਦੇ ਨੇ। ਮਨਿੰਦਰ ਕੌਰ ਰੱਖੜਾ ਜੀ ਗੁੱਡ ਮੋਰਨਿੰਗ ਦੀ ਸਾਂਝ ਪਾਉਂਦੇ ਨੇ, ਅਤੇ ਆਪਾਂ ਸਾਂਝ ਪਾਉਂਦੇ ਹਾਂ ਇੱਕ ਬ੍ਰੇਕ ਦੀ, ਕਿਉਂਕਿ ਸਮਾਂ ਖਿਸਕ ਰਿਹਾ, ਅਤੇ ਇਸ ਤੋਂ ਪਹਿਲਾਂ ਖਿਸਕੇ ਆਪਾਂ ਕਹਾਣੀ ਦੇ ਵਿੱਚ ਮਿਲਦੇ ਹਾਂ, ਇੱਕ ਨਿੱਕੀ ਜਿਹੀ ਬ੍ਰੇਕ।
1: ਗੱਡੀ ਦਾ ਠੀਕ ਹੋ ਜੂ ਪਰ ਇੰਸ਼ੋਰੈਂਸ ਵਾਲਿਆਂ ਨੂੰ ਲੀਗਲ ਵਾਲਿਆਂ ਨੂੰ ਇੱਥੇ ਪ੍ਰਦੇਸ਼ ਵਿੱਚ ਸਮਝਾਊਂਗਾ ਕਿਵੇਂ। ਤੇਰੇ ਵਾਂਗ ਕਿੰਨੇ ਹੀ ਆਪਣੇ ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ ਚ ਦੂਰ ਕੀਤੀ ਹੈ। ਸਿੰਘ ਸਮੈਸ਼ ਰਿਪੇਅਰ ਵਾਲਿਆਂ ਨ ਤਾਂ ਕਿੱਥੇ ਵੱਜ ਗਈ ਤੇਰੀ ਗੱਡੀ?
2: ਗੱਡੀ ਤਾਂ ਠੀਕ ਹੋਜੂ, ਪਰ ਇੰਸ਼ੋਰੈਂਸ ਵਾਲਿਆਂ ਨੂੰ, ਲੀਗਲ ਵਾਲਿਆਂ ਨੂੰ ਇੱਥੇ ਪ੍ਰਦੇਸ਼ ਵਿੱਚ ਸਮਝਾਉਂਗਾ ਕਿਵੇਂ?
1: ਤੇਰੇ ਵਾਂਗ ਕਿੰਨੇ ਹੀ ਆਪਣੇ ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ 'ਚ ਦੂਰ ਕੀਤੀ ਹੈ ਸਿੰਕ ਸਮੈਸ਼ ਰਿਪੇਅਰ ਵਾਲਿਆਂ ਨੇ। ਇਹਨਾਂ ਦੇ ਕੋਲ ਆਪਣੀ ਮਾਂ ਬੋਲੀ 'ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ, ਆਲ ਮੇਜਰ ਐਂਡ ਮਾਈਨਰ ਐਕਸੀਡੈਂਟਲ ਲਾਈਫ ਟਾਈਮ ਵਾਰੰਟੀ ਨਾਲ ਵਰਕ ਐਂਡ ਪੇਂਟ, ਫ੍ਰੀ ਲੋਨ ਕਾਰ ਦੀ ਸਰਵਿਸ ਮਿਲਦੀ ਹੈ, ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ਡ ਕੰਮ ਅਤੇ ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 0383-85-7048 ਤੇ। ਸਿੰਕ ਸਮੈਸ਼ ਰਿਪੇਅਰ, 8 ਗ੍ਰੇਸ ਵੇ, ਰੈਵਨ ਹਾਲ।
3: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
2: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧ ਦਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ ਪੀਆਰ ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, ਏਟੀ ਅਪੀਲਸ, ਸਕਿਲਡ ਵੀਜ਼ਾਸ, ਪੀਆਰ, ਯੂਐਸ ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ।
3: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
2: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ, ਜਾਂ ਫਿਰ ਵਿਜ਼ਿਟ ਕਰੋ bansalimmigration.com.au।
4: ਕੀ ਚਾਹੀਦਾ? ਆਸਟ੍ਰੇਲੀਆ ਦਾ ਵੀਜ਼ਾ ਲਾਉਣਾ ਜਾਂ ਵੀਜ਼ੇ ਲਈ ਮਸ਼ਵਰਾ ਚਾਹੀਦਾ? ਮਿਲ ਜੂਗਾ, ਸਿੱਧੇ ਆਓ ਗਰੇਵਾਲ ਵੀਜ਼ਾ ਸੋਲੂਸ਼ਨ। ਆਸਟ੍ਰੇਲੀਆ ਵਿੱਚ ਹਰ ਤਰ੍ਹਾਂ ਦੀਆਂ ਵੀਜ਼ਾ ਲੋੜਾਂ ਲਈ ਇੱਕ ਭਰੋਸੇਯੋਗ ਨਾਮ, ਜੋ ਸਟੱਡੀ ਵੀਜ਼ਾ, ਸਕਿਲਡ ਵੀਜ਼ਾ, ਐਂਪਲੋਇਰ ਸਪੌਂਸਰਡ ਵੀਜ਼ਾ, ਡਾਮਾ, ਪੇਰੈਂਟ, ਪਾਰਟਨਰ ਤੇ ਵਿਜ਼ਿਟਰ ਵੀਜ਼ੇ ਵਿੱਚ ਡੀਲ ਕਰਦੇ ਨੇ। ਹੁਣੇ ਕਾਲ ਕਰੋ ਪ੍ਰਤਿੰਦਰ ਗਰੇਵਾਲ ਨੂੰ 0490-054-596। ਗਰੇਵਾਲ ਵੀਜ਼ਾ solutions.com.au ਤੇ ਜਾਓ, ਆਓ ਤੁਹਾਡਾ ਕੋਈ ਹੱਲ ਕਰੀਏ।
5: Attention, ladies and gentlemen, this is your captain. 20 flights, Melbourne to India, ya Pakistan, Sydney to India, ya Pakistan, kithe bhi ja sakdi hai.
6: Attention, please. Dil kehta hai, kar jana hai. Flight search karke thak gaye. Switch karo, Hi-Fi Travel Stay, your local travel agency. Rated 4.9 star on Google. Book now, pay later. Flight book karni hai? Aaj hi call karo 1300-533-311 te. Ya online book karo, hi-fi-travels.com.au te.
7: Din par de ਕੰਮਾਂ ਕਾਰਾਂ 'ਚ ਘਰ ਪੈਸੇ ਭੇਜਣਾ ਸ਼ਾਮਿਲ ਕਰਨਾ ਚਾਹੁੰਦੇ ਹੋ? ਜ਼ਿੰਦਗੀ ਤੁਹਾਨੂੰ ਚਾਹੇ ਜਿੱਥੇ ਵੀ ਲੈ ਜਾਵੇ, ਵਰਲਡ ਰੈਮਿਟ ਨਾਲ ਤੁਸੀਂ ਆਪਣੇ ਫੋਨ ਤੋਂ ਹੀ ਜਲਦੀ ਤੇ ਸੁਰੱਖਿਅਤ ਪੈਸੇ ਭੇਜ ਸਕਦੇ ਹੋ, ਉਹ ਵੀ ਵਧੀਆ ਰੇਟਾਂ ਤੇ ਘੱਟ ਫੀਸਾਂ ਨਾਲ। ਸਭ ਤੋਂ ਰੁਝੇਵੇਂ ਵਾਲੇ ਦਿਨਾਂ 'ਚ ਵੀ ਤੁਹਾਡੇ ਆਪਣਿਆਂ ਦਾ ਸਾਥ ਨਿਭਾਉਣਾ ਹੁਣ ਬਹੁਤ ਆਸਾਨ ਹੈ। ਅੱਜ ਹੀ ਵਰਲਡ ਰੈਮਿਟ ਐਪ ਡਾਊਨਲੋਡ ਕਰੋ ਅਤੇ ਹਰ ਟ੍ਰਾਂਸਫਰ ਨਾਲ ਆਪਣੇ ਘਰ ਦੇ ਹੋਰ ਨੇੜੇ ਮਹਿਸੂਸ ਕਰੋ।
8: ਵਾਓ, ਤੇਰੀ ਸਬਜ਼ੀ ਦੀ ਖੁਸ਼ਬੂ ਅਤੇ ਟੇਸਟ ਵਿੱਚ ਕੁਝ ਤਾਂ ਕਮਾਲ ਹੈ, ਮੈਨੂੰ ਵੀ ਦੱਸ ਦੇ ਸੀਕ੍ਰੇਟ।
9: ਅੰਮ੍ਰਿਤ, ਇਹ ਕਮਾਲ ਹੈ ਗੋਲਡ ਲੀਫ ਡੇਰੀ ਦੇ ਪਿਓਰ ਨਿਊਜ਼ੀਲੈਂਡ ਟੀ ਦਾ। ਨਿਊਜ਼ੀਲੈਂਡ ਵਿੱਚ ਫ੍ਰੀ ਰੇਂਜ ਗ੍ਰਾਸ ਫੈਡ ਗਾਵਾਂ ਦੇ ਦੁੱਧ ਤੋਂ ਤਿਆਰ, ਨਾ ਤਾਂ ਇਸ ਵਿੱਚ ਆਇਲ, ਨਾ ਹੀ ਕੋਈ ਕਲਰ, ਹਾਰਮੋਨਸ ਜਾਂ ਐਂਟੀਬਾਇਓਟਿਕਸ। ਬਿਲਕੁਲ ਪਿਓਰ ਹੈ ਕਿ ਪਲਾਸਟਿਕ ਦੇ ਡੱਬਿਆਂ 'ਚ ਨਹੀਂ ਬਲਕਿ ਗਲਾਸ ਕੰਟੇਨਰ 'ਚ ਪੈਕ ਹੁੰਦਾ ਹੈ।
8: ਤੁਸੀਂ ਵੀ ਅੱਜ ਹੀ ਬਾਏ ਕਰੋ ਗੋਲਡ ਲੀਫ ਦਾ ਪਿਓਰ ਨਿਊਜ਼ੀਲੈਂਡ ਕੀ ਆਪਣੇ ਨੇੜੇ ਦੇ ਇੰਡੀਅਨ ਗ੍ਰੋਸਰੀ ਸਟੋਰ ਤੋਂ। ਵਿਜ਼ਿਟ goldleafdairy.com।
10: This autumn, laugh out loud with Ayushman Khurana and Sada Ali Khan in Urda Teer.
11: Ek Pakistani jasoos Hindustan jayega.
12: Desh bhakti to yaad aa gayi.
13: Desh kaun sa hai? Ye bhul gaya.
10: A spy mission gone wrong with hilarious moments.
14: Oh, ye border chal rahi hai.
10: Nahi ji, ye to Urda Teer chal raha hai from October 9th at cinemas near you.
15: Hun thode modde naal modda mila ke thodi tarakki di raah nu hor vi saukha ate surakhit banaun da vaada karda hai Verybee Toyota.
16: Jithe hai Toyota di best technology, best customer service ate best Google reviews, tuhadi zarurat anusar Pritpal Singh tuhanu help karange tuhadi apni Toyota choose karan layi jo ne ik dahake ton Verybee Toyota de naal
15: best deal layi call karo 0431-465-186 te 212-216 Old Geelong Road, Hoppers Crossing. Verybee Toyota, the smart choice.
17: Chaldi da naam gaddi, aate suniya hi hona. ਤੇ ਤੁਹਾਡੀ ਗੱਡੀ ਕੋਈ ਵੀ ਹੋਵੇ, ਉਹਨੂੰ ਚਲਾਉਣ ਲਈ ਆਲ ਮੇਜਰ ਬ੍ਰਾਂਡਸ ਦੇ ਟਾਇਰਸ, ਅਲੋਏ ਵੀਲਸ ਲਈ ਯਾਦ ਰੱਖੋ ਟਾਇਰ ਫੋਰਸ, ਜਿਨ੍ਹਾਂ ਕੋਲ ਲੌਗ ਬੁੱਕ ਸਰਵਿਸਿੰਗ, ਮਕੈਨੀਕਲ ਰਿਪੇਅਰਸ, ਇੰਟਰਸਟ ਫ੍ਰੀ ਰੀਪੇਮੈਂਟਸ ਦੀ ਸੁਵਿਧਾ ਨਾਲ ਅਵੇਲੇਬਲ ਨੇ। ਤੁਹਾਡੀ ਸੇਵਾ ਵਿੱਚ ਪਿਛਲੇ 15 ਸਾਲਾਂ ਤੋਂ ਆਲਵੇਜ਼ ਵਨ ਸਟਾਪ ਸ਼ਾਪ। ਟਾਇਰ ਫੋਰਸ, ਯੂਨਿਟ 1, 19-25 ਸੁਮਰਟਨ ਰੋਡ, ਕੈਂਪਲਫੀਲਡ। ਕਾਲ 0390866655 ਔਰ ਵਿਜ਼ਿਟ tirefors.com.au।

ਰੇਡੀਓ ਹਾਂਜੀ 1674 ਮਾਸ ਕਰਦੇ ਹਾਂ, ਦਿਨ ਵਧੀਆ ਜਾ ਰਿਹਾ ਹੋਊਗਾ ਤੁਹਾਡਾ, ਕਰ ਰਹੇ ਹੋਗੇ ਰੱਬ ਦਾ ਸ਼ੁਕਰਾਨਾ, ਚਿਹਰੇ 'ਤੇ ਹੋਊਗੀ ਮੁਸਕਰਾਹਟ, ਜੇਕਰ ਨਹੀਂ ਤਾਂ ਆਓ ਸਭ ਤੋਂ ਪਹਿਲਾਂ ਚਿਹਰੇ ਦੇ ਉੱਤੇ ਖੁਸ਼ੀ ਲੈ ਕੇ ਆਈਏ। ਬਿਲਕੁਲ ਜੀ, ਮੈਂ ਵੀ ਲੈ ਆਉਂਦੀ ਅਤੇ ਆਸ ਕਰਦਾ ਕਿ ਤੁਸੀਂ ਵੀ ਚਿਹਰੇ 'ਤੇ ਲੈ ਆਉਂਦੀ ਹੋਊਗੀ ਖੁਸ਼ੀ, ਅਤੇ ਇਸ ਖੁਸ਼ੀ ਨੂੰ ਇਸੇ ਤਰ੍ਹਾਂ ਦੇ ਨਾਲ ਹੁਣ ਬਰਕਰਾਰ ਰੱਖਿਓ। ਸਮਾਂ ਚੁੱਕਾ ਅੱਜ ਦੀ ਕਹਾਣੀ ਦਾ, ਕਹਿੰਦੇ ਇੱਕ ਵਾਰੀ ਇੱਕ ਨੌਜਵਾਨ ਗੁਰੂ ਦੇ ਕੋਲ ਗਿਆ ਸਾਧਨਾ ਕਰਨ ਦੇ ਲਈ, ਮਨ 'ਤੇ ਕਾਬੂ ਪਾਉਣ ਦੇ ਲਈ, ਉਸ ਰੱਬ ਦੇ ਗੁੱਝੇ ਭੇਦਾਂ ਨੂੰ ਜਾਣਨ ਦੇ ਲਈ ਖੁਸ਼ੀ ਦੀ ਭਾਲ ਦੇ ਵਿੱਚ। ਅਤੇ ਕਾਫੀ ਲੰਮਾ ਸਮਾਂ ਉਹ ਇਹ ਸਭ ਕੁਛ ਦੇ ਗੁਰ ਸਿੱਖਦਾ ਰਿਹਾ, ਹੌਲੀ ਹੌਲੀ ਕਾਫੀ ਕੁਛ ਸਿੱਖ ਵੀ ਗਿਆ। ਬਾਕੀ ਸਾਰਿਆਂ ਦੇ ਨਾਲੋਂ ਬੜੀ ਤੇਜ਼ੀ ਦੇ ਨਾਲ ਉਹਨੇ ਇਹ ਸਭ ਸਿੱਖਿਆ, ਕਿੱਦਾਂ ਆਪਣੇ ਅੰਦਰ ਨੂੰ ਜਾਣਨਾ, ਕਿੱਦਾਂ ਮੈਡੀਟੇਸ਼ਨ ਕਰਨੀ ਆ, ਧਿਆਨ ਲਾਉਣਾ। ਪਰ ਇੱਕ ਸਟੇਜ ਦੇ ਉੱਤੇ ਆ ਕੇ ਜਿੱਦਾਂ ਅਟਕ ਜਿਹਾ ਗਿਆ ਹੋਵੇ, ਜਾਂ ਫਿਰ ਇੱਦਾਂ ਕਹਿ ਲਓ ਕਿ ਇੱਕ ਸਟੇਜ ਦੇ ਉੱਤੇ ਜਾ ਕੇ ਜਿੱਦਾਂ ਮਨ ਦੇ ਵਿੱਚ ਹੰਕਾਰ ਆ ਗਿਆ ਕਿ ਮੈਂ ਹੁਣ ਜੋ ਚਾਹਾਂ ਉਹ ਮੈਂ ਪਾ ਸਕਦਾ, ਅਤੇ ਪਾਉਣ ਦਾ ਰਸਤਾ ਵੀ ਮੈਨੂੰ ਪਤਾ, ਪਾਉਣ ਦਾ ਰਸਤਾ ਇਹ ਆ ਕਿ ਮੈਨੂੰ ਇੱਕ ਸ਼ਾਂਤ ਜਗ੍ਹਾ ਚਾਹੀਦੀ ਹੈ ਜਿੱਥੇ ਮੈਨੂੰ ਕੋਈ ਵੀ ਕਿਸੇ ਵੀ ਕਿਸਮ ਦੀ ਡਿਸਟਰਬੈਂਸ ਨਾ ਹੋਵੇ, ਕੋਈ ਖਲਲ ਨਾ ਹੋਵੇ ਉਸ ਸ਼ਾਂਤੀ ਦੇ ਵਿੱਚ, ਉੱਥੇ ਬਹਿ ਕੇ ਮੈਂ ਆਰਾਮ ਦੇ ਨਾਲ ਸਮਾਧੀ ਲਾ ਸਕਾਂ। ਅਤੇ ਇਸ ਤਰੀਕੇ ਦੇ ਨਾਲ ਮੈਂ ਜਿਹੜਾ ਰਹਿੰਦਾ ਸਫ਼ਰ ਆ ਉਹ ਬੜੀ ਤੇਜ਼ੀ ਦੇ ਨਾਲ, ਆਸਾਨੀ ਦੇ ਨਾਲ ਮੈਂ ਸਰ ਕਰ ਸਕਦਾ। ਪਰ ਇੱਕ ਅਜੀਬ ਜੀ ਸਮੱਸਿਆ ਹਰ ਰੋਜ਼ ਉਹਨੂੰ ਆਉਣ ਲੱਗ ਪਈ। ਆਸ਼ਰਮ ਦੇ ਵਿੱਚ ਰਹਿੰਦਿਆਂ ਜਦੋਂ ਸਵੇਰੇ ਸਵੇਰੇ ਦੇ ਸਮੇਂ ਉਹ ਧਿਆਨ ਲਾਉਣ ਦੀ ਕੋਸ਼ਿਸ਼ ਕਰਦਾ, ਹਾਲੇ ਉਹਦਾ ਧਿਆਨ ਬਿਰਤੀ ਉਹਦੀ ਲੱਗਣ ਹੀ ਲੱਗਦੀ, ਅਤੇ ਕੋਈ ਨਾ ਕੋਈ ਹੋਰ ਲਾਗੋਂ ਚੇਲਾ ਬਾਲਕਾ ਉੱਠ ਕੇ ਖੜਕਾ ਕਰ ਦਿੰਦਾ। ਜੇ ਉਹ ਨਹਾਉਂਦਾ ਤਾਂ ਉਹਨੂੰ ਕਿਸੇ ਦੇ ਨਹਾਉਣ ਦੀ, ਪਾਣੀ ਦੇ ਡਿੱਗਣ ਦੀ ਆਵਾਜ਼ ਆ ਜਾਂਦੀ। ਕੋਈ ਸਵੇਰੇ ਸਵੇਰੇ ਉੱਠ ਕੇ ਬਾਹਰ ਜਾਣ ਲੱਗਦਾ, ਕੋਈ ਨਾ ਕੋਈ ਚੀਜ਼ ਸੁੱਟ ਦਿੰਦਾ। ਇਹ ਸਾਰੀਆਂ ਚੀਜ਼ਾਂ ਤੋਂ ਪਰੇਸ਼ਾਨ ਉਹਨੂੰ ਲੱਗਦਾ ਸੀ ਕਿ ਇਹ ਜਗ੍ਹਾ ਦੇ ਉੱਤੇ ਕਿਸੇ ਨੂੰ ਕਦਰ ਹੀ ਨਹੀਂ ਆ, ਕਿਸੇ ਨੂੰ ਪਤਾ ਹੀ ਨਹੀਂ ਆ ਕਿ ਕੋਈ ਉਹਨਾਂ ਤੋਂ ਵਧੇਰੇ ਕੁਛ ਕਰਨ ਦੀ ਕੋਸ਼ਿਸ਼ ਕਰ ਰਿਹਾ। ਮਨ ਦੇ ਵਿੱਚ ਇੰਨਾ ਗੁੱਸਾ ਆਇਆ, ਇੱਕ ਦਿਨ ਗੁਰੂ ਨੂੰ ਜਾ ਕੇ ਕਹਿਣ ਲੱਗਾ, ਮੈਂ ਇਸ ਆਸ਼ਰਮ ਦੇ ਵਿੱਚ ਨਹੀਂ ਹੁਣ ਰਹਿ ਸਕਦਾ, ਮੈਂ ਜਿੰਨਾ ਸਿੱਖਣਾ ਸੀ ਉਹਨਾਂ ਮੈਂ ਸਿੱਖ ਚੁੱਕਾ, ਅਤੇ ਹੁਣ ਮੈਨੂੰ ਇਜਾਜ਼ਤ ਦਿੱਤੀ ਜਾਵੇ। ਇੱਥੇ ਬਹੁਤ ਸਾਰੇ ਲੋਕ ਨੇ ਜਿਹੜੇ ਚਾਹੁੰਦੇ ਨਹੀਂ ਕਿ ਮੈਂ ਇਸ ਸਟੇਜ ਤੋਂ ਅੱਗੇ ਵਧਾਂ। ਗੁਰੂ ਨੇ ਜਾਂਦੇ ਜਾਂਦੇ ਬਥੇਰਾ ਸਮਝਾਉਣ ਦੀ ਕੋਸ਼ਿਸ਼ ਕੀਤੀ, ਇਹ ਕੋਈ ਏਡੀ ਵੱਡੀ ਸਮੱਸਿਆ ਨਹੀਂ ਜਿੰਨੀ ਵੱਡੀ ਤੂੰ ਸ਼ਾਇਦ ਸਮਝ ਰਿਹਾ। ਪਰ ਉਹਨੂੰ ਸਿਰਫ ਇੱਕੋ ਦੌੜ ਦਿਖ ਰਹੀ ਕਿ ਮੈਂ ਛੇਤੀ ਤੋਂ ਛੇਤੀ ਆਪਣਾ ਰਹਿੰਦਾ ਸਫ਼ਰ ਤੈਅ ਕਰਨਾ, ਲੰਮਾ ਸਫ਼ਰ ਤੈਅ ਕਰਕੇ ਦੂਰ ਜੰਗਲ ਦੇ ਵਿੱਚ ਵਿਚਾਲੇ ਚਲਾ ਗਿਆ। ਇੱਕ ਝੀਲ ਦੇ ਕੰਢੇ ਬਿਲਕੁਲ ਸ਼ਾਂਤ ਜਿਹਾ ਇਲਾਕਾ ਵੇਖਿਆ, ਅਤੇ ਕੁਛ ਦਿਨ ਲਾ ਕੇ ਆਪਣੇ ਰਹਿਣ ਕਰਨ ਦੇ ਲਈ ਇੱਕ ਕੁਟੀਆ ਜੀ ਬਣਾ ਲਈ। ਬੜਾ ਖੁਸ਼, ਇੱਥੇ ਤਾਂ ਕੋਈ ਨਹੀਂ ਆਊਗਾ, ਦੂਰ ਦਰੇਦਰੇ ਤੱਕ ਕੋਈ ਇਨਸਾਨ ਨਹੀਂ, ਕੋਈ ਬਸਤੀ ਨਹੀਂ, ਕੋਈ ਘਰ ਨਹੀਂ, ਇੱਥੇ ਮੈਨੂੰ ਹੁਣ ਕੋਈ ਕਿਸੇ ਕਿਸਮ ਦਾ ਖਲਲ ਨਹੀਂ ਪਾਊਗਾ। ਇਸ ਸ਼ਾਂਤੀ ਦੇ ਵਿੱਚ ਮੈਂ ਆਪਣੇ ਕਾਰਜ ਪੂਰੇ ਕਰੂੰਗਾ, ਮੈਂ ਰੱਬ ਦੇ ਵਿੱਚ ਧਿਆਨ ਲਾਊਂਗਾ। ਥੋੜ੍ਹੇ ਦਿਨ ਬੜੇ ਖੁਸ਼ੀ ਖੁਸ਼ੀ ਬੀਤੇ, ਪਰ ਉਸ ਤੋਂ ਬਾਅਦ ਕੀ ਨੋਟ ਕਰਦਾ ਕਿ ਸਵੇਰੇ ਸਵੇਰੇ ਜਦੋਂ ਸਮਾਧੀ ਲਾਉਣ ਦੀ ਕੋਸ਼ਿਸ਼ ਕਰਦਾ ਤਾਂ ਫਿਰ ਉਹਨੂੰ ਜਾਨਵਰਾਂ ਦੀਆਂ ਆਵਾਜ਼ਾਂ ਉਸੇ ਤਰ੍ਹਾਂ ਦੇ ਨਾਲ ਡਿਸਟਰਬ ਕਰਨ ਲੱਗ ਪਈਆਂ। ਜੰਗਲ ਦੇ ਵਿੱਚੋਂ ਬਹੁਤ ਸਾਰੇ ਜਾਨਵਰਾਂ ਦੀਆਂ ਆਵਾਜ਼ਾਂ ਹੁਣ ਉਹਦਾ ਧਿਆਨ ਭਟਕਾ ਦਿੰਦੀਆਂ। ਜੋ ਉਹ ਚਾਹ ਰਿਹਾ ਸੀ ਉਹਨੂੰ ਇੱਥੇ ਵੀ ਨਹੀਂ ਮਿਲਿਆ। ਫਿਰ ਦੁਬਾਰਾ ਉਹਨੇ ਆਪਣੇ ਆਪ ਦੇ ਉੱਤੇ ਖਿੱਚਣਾ ਸ਼ੁਰੂ ਕਰ ਦਿੱਤਾ। ਹੌਲੀ ਹੌਲੀ ਇੱਕ ਦਿਨ ਬੈਠਿਆਂ ਮਨ ਦੇ ਵਿੱਚ ਵਿਚਾਰ ਆਇਆ, ਹੋਵੇ ਨਾ ਅਤੇ ਮੈਂ ਇਸ ਸਭ ਤੋਂ ਵੀ ਦੂਰ ਚਲੇ ਜਾਵਾਂ।
ਦੂਰ ਕਿੱਥੇ ਜਾਵਾਂ। ਮਨ 'ਚ ਵਿਚਾਰਾ ਇਸ ਝੀਲ ਦੇ ਮੈਂ ਐਨ ਵਿਚਕਾਏ ਜਾ ਕੇ ਭਗਤੀ ਕਰਾਂ, ਧਰਤੀ ਤੋਂ ਮੈਂ ਆਪਣਾ ਸੰਪਰਕ ਹੀ ਤੋੜ ਲੈਣਾ, ਮੈਂ ਪਾਣੀ ਦੇ ਵਿੱਚ ਵਿਚਾਲੇ ਜਾ ਕੇ ਜਿੱਥੇ ਕੋਈ ਨਾ ਪਹੁੰਚ ਸਕੇ। ਅਤੇ ਸੋਚ ਕੇ ਉਹਨੇ ਆਪਣੇ ਆਪ ਦੇ ਲਈ ਇੱਕ ਕਿਸ਼ਤੀ ਬਣਾਉਣੀ ਸ਼ੁਰੂ ਕਰ ਦਿੱਤੀ। ਕਿਸ਼ਤੀ ਬਣਾਈ, ਚੱਪੂ ਮਾਰਦਾ ਐਨ ਵਿੱਚ ਵਿਚਾਲੇ ਚਲਾ ਗਿਆ। ਉਸ ਦਿਨ ਉਹ ਹੋਰ ਜ਼ਿਆਦਾ ਖੁਸ਼ ਸੀ ਇਸ ਕਰਕੇ ਕਿ ਹੁਣ ਮੇਰੇ ਤੱਕ ਕੋਈ ਆਵਾਜ਼ ਪਹੁੰਚ ਹੀ ਨਹੀਂ ਪਾਊਗੀ ਜਦੋਂ ਮੈਂ ਧਰਤੀ ਦੇ ਨਾਲੋਂ ਆਪਣਾ ਸੰਪਰਕ ਹੀ ਤੋੜ ਲਿਆ। ਕੋਈ ਕਿਸੇ ਵੀ ਕਿਸਮ ਦੀ ਆਵਾਜ਼ ਉਹ ਪਾਣੀ ਤੱਕ ਪਹੁੰਚੂਗੀ ਕਿੱਦਾਂ। ਉੱਥੇ ਵੀ ਪਹੁੰਚ ਕੇ ਬੜਾ ਖੁਸ਼ ਹੋਇਆ, ਪਰ ਉਹ ਵੀ ਖੁਸ਼ੀ ਬਹੁਤੇ ਦਿਨ ਨਹੀਂ ਟਿਕ ਸਕੀ। ਕਾਫੀ ਦਿਨ ਜਦੋਂ ਉਹਨੇ ਇਸੇ ਤਰ੍ਹਾਂ ਦੇ ਨਾਲ ਧਿਆਨ ਦੇ ਵਿੱਚ ਬਿਤਾਏ, ਉਹਦੇ ਮੁਤਾਬਕ ਉਹਨੂੰ ਕਾਫੀ ਆਨੰਦ ਆ ਰਿਹਾ ਸੀ। ਪਰ ਇੱਕ ਦਿਨ ਧੜੰਮ ਜਿੱਦਾਂ ਉਹਦੀ ਕਿਸ਼ਤੀ ਦੇ ਵਿੱਚ ਕਿਸੇ ਨੇ ਟੱਕਰ ਮਾਰੀ ਹੋਵੇ, ਉਹਨੂੰ ਇੱਦਾਂ ਮਹਿਸੂਸ ਹੋਇਆ ਜਿੱਦਾਂ ਉਹਦਾ ਭਰਿਆ ਪਿਆਲਾ ਕਿਸੇ ਨੇ ਡੋਲ ਦਿੱਤਾ। ਉਹ ਤਾਂ ਸਿਰਫ ਕੰਢੇ ਦੇ ਉੱਤੇ ਸੀ, ਉਹ ਤਾਂ ਜੋ ਪਾਉਣਾ ਚਾਹੁੰਦਾ ਸੀ ਉਹਦੇ ਬਿਲਕੁਲ ਲਾਗੇ ਪਹੁੰਚ ਚੁੱਕਾ ਸੀ। ਪਰ ਇਹ ਸਭ ਕੁਝ ਦੇ ਦਰਮਿਆਨ ਕਿਸੇ ਨੇ ਆ ਕੇ ਫਿਰ ਉਹਦੀ ਸ਼ਾਂਤੀ ਦੇ ਵਿੱਚ ਖਲਲ ਪਾਇਆ। ਗੁੱਸਾ ਇੰਨਾ ਜ਼ਿਆਦਾ ਕਿ ਸ਼ਾਇਦ ਉਹਨੂੰ ਕਦੀ ਵੀ ਇੰਨਾ ਗੁੱਸਾ ਨਹੀਂ ਆਇਆ। ਉਹਨੂੰ ਲੱਗਾ ਕਿਸੇ ਨੇ ਲਿਆ ਕੇ ਮੇਰੀ ਕਿਸ਼ਤੀ ਦੇ ਵਿੱਚ ਕਿਸ਼ਤੀ ਮਾਰੀ ਹੈ, ਕੋਈ ਇੰਨਾ ਉਹਨੂੰ ਦੀਦਾ ਨਹੀਂ। ਅੰਦਰੋਂ ਅੰਦਰੀ ਜਿੱਦਾਂ ਉਹਦੇ ਮਨ ਦੇ ਵਿੱਚ ਇੱਕ ਖਿਆਲਾਂ ਦਾ ਪਹਾੜ ਜਿਹਾ ਬਣ ਗਿਆ ਹੋਵੇ, ਅਤੇ ਉਹ ਪਹਾੜ ਉਹ ਹੁਣ ਢਾਉਣਾ ਚਾਹੁੰਦਾ ਉਸ ਬੰਦੇ ਦੇ ਉੱਤੇ ਜਿਹਨੇ ਉਹਦੀ ਸਮਾਧੀ ਭੰਗ ਕੀਤੀ ਹੈ। ਇੰਨਾ ਜ਼ਿਆਦਾ ਗੁੱਸਾ, ਅੰਦਰੋਂ ਅੰਦਰੀ ਉਹ ਗੁੱਸਾ ਰੋਕਣ ਦੀ ਕੋਸ਼ਿਸ਼ ਵੀ ਕਰਦਾ, ਇਸੇ ਕੋਸ਼ਿਸ਼ ਦੇ ਵਿੱਚ ਕਸ਼ਮਕਸ਼ ਦੇ ਵਿੱਚ ਉਹ ਆਪਣੀਆਂ ਅੱਖਾਂ ਨਹੀਂ ਖੋਲ੍ਹਣੀਆਂ ਚਾਹੁੰਦਾ ਕਿ ਜੇ ਮੈਂ ਸਾਹਮਣੇ ਆਪਣੇ ਕੋਈ ਵੇਖ ਲਿਆ ਇਹ ਸਾਰੇ ਦਾ ਸਾਰਾ ਗੁੱਸਾ ਉਸ ਬੰਦੇ ਦੇ ਉੱਤੇ ਉਤਰੂਗਾ। ਇਹ ਵੀ ਪਤਾ ਹੈ ਕਿ ਉਹ ਚੰਗੀ ਗੱਲ ਨਹੀਂ, ਪਰ ਕੀ ਕਰੇ, ਹੁਣ ਉਹ ਗੁੱਸਾ ਆਪਣੇ ਅੰਦਰ ਡੱਕ ਵੀ ਨਹੀਂ ਸਕਦਾ। ਕੁਛ ਪਲ ਉਹਨੇ ਕੋਸ਼ਿਸ਼ ਕੀਤੀ, ਪਰ ਫਿਰ ਮਨ ਕੀਤਾ ਜੋ ਇਹਨੇ ਮੇਰਾ ਖਲਲ ਪਾਉਣਾ ਸੀ ਉਹ ਤਾਂ ਪਾ ਦਿੱਤਾ, ਜੋ ਰੁਕਾਵਟ ਪਾਉਣੀ ਸੀ ਉਹ ਤਾਂ ਪਾ ਦਿੱਤੀ, ਹੁਣ ਮੈਂ ਰੱਜ ਕੇ ਇਹਨੂੰ ਇੱਕ ਵਾਰੀ ਗਾਲਾਂ 'ਤੇ ਕੱਢਾਂ। ਇਹ ਧਿਆਨ ਇਹ ਸਮਾਧੀ ਫਿਰ ਵੇਖੀ ਜਾਊ, ਪਰ ਇਸ ਬੰਦੇ ਨੂੰ ਸਬਕ ਸਿਖਾਉਣਾ ਬਣਦਾ। ਇਹ ਵੈਸੇ ਕੋਸ਼ਿਸ਼ ਕੀ ਪਲਾਂ ਦੇ ਵਿਚਾਰ ਸੀ। ਇਹਨਾਂ ਵਿਚਾਰਾਂ ਤੋਂ ਬਾਅਦ ਜਦੋਂ ਅੱਖਾਂ ਖੋਲ੍ਹੀਆਂ ਤਾਂ ਹੈਰਾਨ ਪਰੇਸ਼ਾਨ, ਹੁਣ ਉਹਨੂੰ ਸਮਝ ਨਹੀਂ ਆਉਂਦੀ ਉਹ ਕਰੇ ਕੀ। ਜੋ ਮੰਜ਼ਰ ਉਹਨੇ ਵੇਖਿਆ ਉਸ ਤੋਂ ਬਾਅਦ ਉਹਦਾ ਹੋਰ ਕੋਈ ਸਵਾਲ ਨਹੀਂ ਸੀ ਰਹਿ ਗਿਆ। ਜਦੋਂ ਉਹਨੇ ਅੱਖਾਂ ਖੋਲ੍ਹੀਆਂ ਤਾਂ ਕੀ ਵੇਖਦਾ ਕਿ ਖਾਲੀ ਕਿਸ਼ਤੀ ਉਹਦੇ ਵਿੱਚ ਆ ਕੇ ਟਕਰਾਈ। ਸ਼ਾਇਦ ਕੋਈ ਬੰਨਣੀ ਭੁੱਲ ਗਿਆ, ਪੱਤਣਾਂ ਦੇ ਉੱਤੇ ਨਹੀਂ ਟਿਕ ਪਾਈ ਅਤੇ ਹੌਲੀ ਹੌਲੀ ਠਿੱਲ ਕੇ ਇਹਦੀ ਬੇੜੀ ਦੇ ਵਿੱਚ ਆਣ ਵੱਜੀ। ਪਰ ਉਸੇ ਪਲ ਜਿੱਦਾਂ ਉਹਦੇ ਸਾਰੇ ਦਰਵਾਜ਼ੇ ਖੁੱਲ੍ਹ ਗਏ ਹੁਣ, ਜੋ ਜੋ ਵੀ ਧੁੰਦ ਸੀ, ਜੋ ਜੋ ਵੀ ਹਨੇਰਾ ਸੀ, ਜਿੱਦਾਂ ਸਾਰਾ ਇੱਕਦਮ ਕਲੀਅਰ ਹੋ ਗਿਆ ਹੋਵੇ। ਆਸੇ ਪਾਸੇ ਧਿਆਨ ਮਾਰਦਾ, ਕੋਈ ਬੰਦਾ ਨਹੀਂ, ਪਰਿੰਦਾ ਨਹੀਂ, ਬਿਲਕੁਲ ਸ਼ਾਂਤੀ। ਉਹਦਾ ਚੱਪੂ ਅਤੇ ਦੋ ਬੇੜੀਆਂ ਅਤੇ ਸਾਹਮਣੇ ਖੜ੍ਹੀ ਖਾਲੀ ਬੇੜੀ ਨੂੰ ਵੇਖ ਕੇ ਹੱਸੀ ਜਾਂਦਾ। ਉਹ ਜਿਹੜਾ ਬਹੁਤ ਗੁੱਸਾ ਕਰ ਰਿਹਾ ਸੀ ਹੁਣ ਉਹ ਜ਼ੋਰ ਜ਼ੋਰ ਦੀ ਹੱਸੀ ਜਾਂਦਾ। ਅੱਜ ਪਤਾ ਨਹੀਂ ਕਿੰਨੇ ਕੁ ਸਮੇਂ ਬਾਅਦ ਉਹ ਹੱਸਿਆ। ਇਹ ਵੀ ਸੋਚਦਾ ਕਿ ਜੇਕਰ ਮੈਨੂੰ ਕੋਈ ਵੇਖਦਾ ਹੋਵੇ ਤਾਂ ਕੀ ਸੋਚੇ, ਕਿਉਂ ਹੱਸੀ ਜਾਂਦਾ। ਅੱਜ ਉਹਦੀਆਂ ਗੱਲਾਂ ਆਪਣੇ ਆਪ ਦੇ ਨਾਲ ਚੱਲ ਰਹੀਆਂ, ਕੋਈ ਸੁਣਨ ਵਾਲਾ ਨਹੀਂ, ਕੋਈ ਸੁਣਾਉਣ ਵਾਲਾ ਨਹੀਂ। ਸ਼ਾਇਦ ਇੱਦਾਂ ਦੀ ਜੁੜਤ ਉਹਨੇ ਪਹਿਲਾਂ ਕਦੀ ਆਪਣੇ ਆਪ ਦੇ ਨਾਲ ਮਹਿਸੂਸ ਨਹੀਂ ਸੀ ਕੀਤੀ। ਅੱਜ ਉਹਨੂੰ ਸਾਰੀ ਕਹਾਣੀ ਸਮਝ ਆ ਗਈ। ਕਹਾਣੀ ਸਿਰਫ ਇੰਨੀ
ਕਿ ਮੇਰੇ ਮਨ ਦੇ ਵਿੱਚ ਖਲਲ ਪਾਉਣ ਵਾਲਾ, ਮੇਰੀਆਂ ਸਮਾਧੀਆਂ ਭੰਗ ਕਰਨ ਵਾਲਾ ਕੋਈ ਹੋਰ ਨਹੀਂ, ਉਹ ਤਾਂ ਮੈਂ ਆਪ ਹੀ ਸੀ। ਸਾਹਮਣੇ ਆਉਂਦੀ ਕਿਸ਼ਤੀ ਤਾਂ ਵਿਹਲੀ ਆ। ਸ਼ਾਇਦ ਇਹ ਵੀ ਗੱਲ ਗੁਰੂ ਨੇ ਬੜੀ ਵਾਰ ਉਹਨੂੰ ਦੱਸਣ ਦੀ ਕੋਸ਼ਿਸ਼ ਕੀਤੀ, ਤੂੰ ਆਪਣੇ ਆਪ ਦੇ ਉੱਤੇ ਧਿਆਨ ਦੇ। ਪਰ ਇਹ ਚੀਜ਼ਾਂ ਉਹਨੂੰ ਲੰਮਾ ਸਮਾਂ ਕਦੀ ਨਹੀਂ ਸਮਝ ਆਈਆਂ। ਜਿੰਨੀ ਵੀ ਕਸ਼ਮਕਸ਼ ਆ, ਜਿੰਨਾ ਵੀ ਰੌਲਾ ਰੱਪਾ, ਜਿੰਨੇ ਵੀ ਝਗੜੇ ਨੇ, ਉਹ ਬੰਦੇ ਦੇ ਆਪਣੇ ਆਪ ਦੇ ਨਾਲ, ਆਪਣੇ ਅੰਦਰ ਦੇ ਨਾਲ। ਅਤੇ ਇਨਸਾਨ ਨੂੰ ਇਹ ਲੱਗਦਾ ਰਹਿੰਦਾ ਕਿ ਬਾਹਰੋਂ ਮੈਨੂੰ ਕੋਈ ਤੰਗ ਕਰਦਾ, ਬਾਹਰੋਂ ਕੋਈ ਆਵਾਜ਼ ਮੈਨੂੰ ਡਿਸਟਰਬ ਕਰਦੀ ਹੈ, ਬਾਹਰ ਕੋਈ ਸ਼ਕਤੀ ਹੈ ਜਿਹੜੀ ਤੁਹਾਨੂੰ ਕਿਸੇ ਪਾਸੇ ਨਹੀਂ ਲੱਗਣ ਦੇਣਾ ਚਾਹੁੰਦੀ। ਪਰ ਅਸਲ ਦੇ ਵਿੱਚ ਇਹ ਸਾਰਾ ਕੁਛ ਤੁਹਾਡੇ ਅੰਦਰ ਹੀ। ਜਿਨ੍ਹਾਂ ਨੇ ਧਿਆਨ ਲਾਉਣਾ, ਆਪਣੇ ਅੰਦਰ ਨਾਲ ਗੱਲਾਂ ਕਰਨੀਆਂ, ਉਹ ਰੌਲੇ ਰੁਪਏ ਦੇ ਵਿੱਚ ਵੀ ਕਰ ਲੈਂਦੇ ਆ, ਅਤੇ ਜਿਨ੍ਹਾਂ ਨੇ ਬਹਾਨੇ ਲੱਭਣੇ ਆ ਉਹ ਬਿਲਕੁਲ ਬਿਲਕੁਲ ਸ਼ਾਂਤੀ ਦੇ ਵਿੱਚ ਵੀ ਬਹਾਨੇ ਲੱਭ ਲੈਂਦੇ ਆ। ਉਹ ਦੁਨੀਆਂ ਦੇ ਰੌਲੇ ਰੱਪਿਆਂ ਤੋਂ ਦੂਰ ਜਾ ਕੇ ਵੀ ਬਹਾਨੇ ਲੱਭ ਰਹਿੰਦੇ। ਇਸੇ ਤਰ੍ਹਾਂ ਦੇ ਨਾਲ ਆਮ ਇਨਸਾਨ ਵੀ ਬਹਾਨੇ ਲੱਭਦਿਆਂ ਸਾਰੀ ਉਮਰ ਕੱਢ ਦਿੰਦਾ। ਇਹ ਨੌਜਵਾਨ ਕਹਿੰਦੇ ਨੇ ਵਾਪਸ ਆਪਣੇ ਆਸ਼ਰਮ ਪਰਤਿਆ, ਅਤੇ ਗੁਰੂ ਨੇ ਉਹਦਾ ਚਿਹਰਾ ਵੇਖਦੇ ਕਹਿ ਦਿੱਤਾ, ਹੁਣ ਤੂੰ ਮੈਨੂੰ ਠੀਕ ਲੱਗ ਰਿਹਾ, ਮੈਨੂੰ ਲੱਗ ਰਿਹਾ ਕਿ ਤੂੰ ਹੁਣ ਆਪਣਾ ਹੰਕਾਰ ਕਿਤੇ ਦੂਰ ਛੱਡ ਗਿਆ। ਇਸੇ ਤਰ੍ਹਾਂ ਦੇ ਨਾਲ ਸ਼ਾਇਦ ਆਪਾਂ ਵੀ ਸਾਰੇ ਨੁਕਸ ਬਾਹਰ ਹੀ ਕਰ ਲੱਭਦੇ ਰਹਿੰਦੇ ਹਾਂ। ਦੁਨੀਆਂ ਦਾ ਹਰ ਇੱਕ ਇਨਸਾਨ ਦੂਸਰਿਆਂ ਦੇ ਵਿੱਚ ਨੁਕਸ ਲੱਭਦਾ ਰਹਿੰਦਾ, ਜੇ ਮੇਰਾ ਆਹ ਕਾਰਜ ਨਹੀਂ ਹੋਇਆ ਤਾਂ ਉਹਦੇ ਲਈ ਫਲਾਣਾ ਜ਼ਿੰਮੇਵਾਰ ਹੈ, ਜੇ ਆਹ ਕੰਮ ਦੇ ਵਿੱਚ ਰੁਕਾਵਟ ਆਈ ਹੈ ਇਹਦੇ ਲਈ ਫਲਾਣਾ। ਆਪਣੇ ਆਪ ਨੂੰ ਕਦੀ ਵੀ ਆਪਾਂ ਦੋਸ਼ੀ ਮੰਨਿਆ ਹੀ ਨਹੀਂ, ਕਦੀ ਵੀ ਆਪਣੇ ਆਪ ਦੇ ਅੰਦਰ ਝਾਤੀ ਮਾਰੀ ਨਹੀਂ, ਕਦੀ ਵੀ ਆਪਣੇ ਆਪ ਦੇ ਉੱਤੇ ਆਪਾਂ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਨਹੀਂ। ਜਦੋਂ ਆਪਾਂ ਇੰਡੀਆ ਆਉਂਦੇ ਹਾਂ ਤਾਂ ਸਾਨੂੰ ਇੱਦਾਂ ਲੱਗਦਾ ਸੀ ਕਿ ਬਾਬਾ ਬਾਹਰ ਚਲੇ ਗਏ ਤਾਂ ਸਾਰੀਆਂ ਸਮੱਸਿਆ ਦਾ ਹੱਲ ਹੋ ਜਾਣਾ, ਸਾਰੀ ਦੀ ਸਾਰੀ ਸਮੱਸਿਆ ਉਸ ਦੇਸ਼ ਦੇ ਵਿੱਚ, ਉਸ ਧਰਤੀ ਦੇ ਵਿੱਚ, ਉੱਥੇ ਕਰਪਸ਼ਨ ਬੜੀ, ਉੱਥੇ ਬੁਰੇ ਹਾਲ ਨੇ, ਉੱਥੇ ਰਿਸੋਰਸਿਸ ਨਹੀਂ ਹੈਗੇ, ਉੱਥੇ ਇੰਨੀ ਕਮਾਈ ਨਹੀਂ ਕੀਤੀ ਜਾ ਸਕਦੀ। ਖੈਰ ਉਹ ਤਾਂ ਸਾਰਾ ਕੁਛ ਜ਼ਰੂਰ ਮਿਲ ਜਾਂਦਾ, ਪਰ ਉਹ ਜਿਹੜੀ ਇੱਕ ਬੇਚੈਨੀ ਸੀ, ਸਵਾਲ ਇਹ ਆ ਕਿ ਕੀ ਉਹ ਚਲੀ ਗਈ। ਫਿਰ ਬੰਦੇ ਨੂੰ ਇਹ ਲੱਗਣ ਲੱਗ ਪੈਂਦਾ ਕਿ ਨਹੀਂ, ਹੁਣ ਜਿਹੜੀਆਂ ਪਰੇਸ਼ਾਨੀਆਂ ਨੇ ਉਹ ਇਸ ਕਰਕੇ ਕਿਉਂਕਿ ਹਾਲੇ ਪੈਰ ਨਹੀਂ ਪੱਕੇ ਹੋਏ। ਉਸ ਤੋਂ ਬਾਅਦ ਪੱਕੇ ਹੋ ਕੇ ਵੀ ਉਹ ਬੇਚੈਨੀ ਉਸੇ ਤਰ੍ਹਾਂ ਦੇ ਨਾਲ ਬੰਦੇ ਦੀ ਚੱਲਦੀ ਰਹਿੰਦੀ ਹੈ। ਵੱਡੇ ਵੱਡੇ ਮਹਿਲ ਛੱਤ ਕੇ ਵੀ ਉਸੇ ਤਰ੍ਹਾਂ ਦੇ ਨਾਲ ਉਹ ਪਰੇਸ਼ਾਨੀ ਚੱਲਦੀ ਰਹਿੰਦੀ ਹੈ, ਕਿਉਂਕਿ ਅਸੀਂ ਆਪਣੇ ਆਪ ਨੂੰ ਕਦੀ ਵੀ ਕਸੂਰਵਾਰ ਗਿਣਿਆ ਨਹੀਂ, ਆਪਣੇ ਆਪ ਦੇ ਨਾਲ ਕਦੀ ਗੱਲ ਕੀਤੀ ਨਹੀਂ। ਇਸੇ ਤਰ੍ਹਾਂ ਸ਼ਾਇਦ ਸਾਡੇ ਆਸ ਪਾਸ ਲੋਕ ਨੇ, ਰਿਸ਼ਤੇ ਨਾਤੇ ਨੇ, ਕਦੀ ਕਿਸੇ ਨੂੰ ਲੱਗਦਾ ਮੇਰਾ ਭਰਾ ਮੇਰੇ ਲਈ ਪਰੇਸ਼ਾਨੀ ਹੈ, ਕਿਸੇ ਨੂੰ ਲੱਗਦਾ ਮੇਰਾ ਮਾਂ ਪਿਓ, ਕਿਸੇ ਨੂੰ ਲੱਗਦਾ ਆਂਢ ਗੁਆਂਢ ਪਰੇਸ਼ਾਨੀ ਹੈ, ਉਹਨਾਂ ਰਿਸ਼ਤੇਦਾਰਾਂ ਤੋਂ ਭੱਜ ਕੇ ਜਦੋਂ ਬੰਦਾ ਦੂਰ ਜਾਂਦਾ ਤਾਂ ਉਹਨੂੰ ਇਹ ਪਤਾ ਲੱਗਦਾ ਕਿ ਪਰੇਸ਼ਾਨੀ ਨਵੇਂ ਰੂਪ ਦੇ ਵਿੱਚ ਫਿਰ ਉਹਦੇ ਸਾਹਮਣੇ ਖੜ੍ਹੀ ਹੈ। ਇੱਕ ਪਰਿਵਾਰ ਦੇ ਵਿੱਚ ਇੱਕ ਧੀ ਨੂੰ ਲੱਗਦਾ ਆਹ ਭੈਣ ਭਰਾ ਇਹ ਹਮੇਸ਼ਾ ਮੈਨੂੰ ਤੰਗ ਪਰੇਸ਼ਾਨ ਕਰਦੇ, ਇਹਨਾਂ ਨਾਲ ਲੜਾਈਆਂ ਝਗੜੇ ਚੱਲਦੇ, ਮੈਨੂੰ ਕੋਈ ਸਮਝ ਨਹੀਂ ਪਾਉਂਦਾ। ਉਹ ਸਹੁਰੇ ਜਾਂਦੀ ਹੈ, ਉਹੀ ਪਰੇਸ਼ਾਨੀਆਂ ਉਹਨੂੰ ਨਣਾਨਾਂ ਦੇ ਵਿੱਚੋਂ, ਸੱਸਾਂ ਦੇ ਵਿੱਚੋਂ ਨਜ਼ਰ ਆਉਣ ਲੱਗ ਪੈਂਦੀਆਂ। ਇਸੇ ਤਰ੍ਹਾਂ ਦੇ ਨਾਲ ਜ਼ਿੰਦਗੀ ਅੱਗੇ ਵੱਧਦੀ ਰਹਿੰਦੀ ਹੈ, ਉਹ ਲੋਕ ਨਹੀਂ ਰਹਿੰਦੇ ਪਰ ਉਹ ਪਰੇਸ਼ਾਨੀਆਂ ਉੱਥੇ ਦੀਆਂ ਉੱਥੇ ਰਹਿੰਦੀਆਂ। ਤੁਸੀਂ ਆਪਣੀ ਜ਼ਿੰਦਗੀ ਦੇ ਵਿੱਚ ਝਾਤੀ ਮਾਰ ਕੇ ਵੇਖੋ ਅਤੇ ਹਰ ਇੱਕ ਸਟੇਜ ਦੇ ਉੱਤੇ ਤੁਹਾਡੀਆਂ ਪਰੇਸ਼ਾਨੀਆਂ ਉੱਥੇ ਦੀਆਂ ਉੱਥੇ ਹੀ ਨੇ, ਸਿਰਫ ਲੋਕ ਬਦਲਦੇ ਨੇ, ਉਹ ਸਥਾਨ ਬਦਲਦਾ, ਸਥਿਤੀਆਂ ਬਦਲਦੀਆਂ ਨੇ, ਕਿਸੇ ਨਾ ਕਿਸੇ ਰੂਪ ਦੇ ਵਿੱਚ ਉਹ ਫਿਰ ਪਰੇਸ਼ਾਨੀ ਤੁਹਾਡੇ ਸਾਹਮਣੇ ਖੜ੍ਹੀ ਹੁੰਦੀ ਹੈ। ਇਸ ਕਰਕੇ ਕਿਉਂਕਿ ਉਹ ਪਰੇਸ਼ਾਨੀ ਕਿਤੇ ਬਾਹਰ ਨਹੀਂ ਗੀ, ਕਿਸੇ ਦੇ ਵਿੱਚ ਨਹੀਂ ਗੀ, ਉਹ ਪਰੇਸ਼ਾਨੀ ਸਾਡੇ ਅੰਦਰ ਸਾਡੇ ਆਪਣੇ ਆਪ ਦੇ ਵਿੱਚ ਹੈ। ਸਾਹਮਣੇ ਵਾਲੀ ਕਿਸ਼ਤੀ ਤਾਂ ਖਾਲੀ ਪਈ ਹੈ, ਉਹਦੇ ਉੱਤੇ ਤਾਂ ਕੋਈ ਵੀ ਸਵਾਰ ਨਹੀਂ। ਅਤੇ ਜਦੋਂ ਆਪਾਂ ਇਹ ਚੀਜ਼ ਸਮਝ ਲਈਏ
ਸਾਹਮਣੇ ਕੋਈ ਹੈ ਹੀ ਨਹੀਂ ਤਾਂ ਫਿਰ ਗੁੱਸਾ ਕਰਨਾ ਵੀ ਕਿਹਦੇ ਉੱਤੇ, ਆਪਣੇ ਆਪ ਦੇ ਉੱਤੇ ਕਿੰਨਾ ਕੁ ਬੰਦਾ ਗੁੱਸਾ ਕਰੀ ਜਾਓ। ਸਿਰਫ ਇੰਨੀ ਕੁ ਕਹਾਣੀ ਜੇਕਰ ਕਿਸੇ ਦੇ ਸਮਝ ਆ ਜਾਵੇ, ਅਤੇ ਜੇਕਰ ਸਮਝ ਆ ਜਾਵੇ ਫਿਰ ਉਹ ਦੁਨੀਆ ਦੀ ਭਰੀ ਭੀੜ ਦੇ ਵਿੱਚ ਵੀ ਬੜਾ ਸੁਖੀ ਹੈ, ਫਿਰ ਉਹਨੂੰ ਪਰੇਸ਼ਾਨੀਆਂ ਘੱਟ ਅਤੇ ਸ਼ਾਂਤੀ ਜ਼ਿਆਦਾ ਦੀਦੀ, ਫਿਰ ਉਹਨੂੰ ਦੁੱਖ ਘੱਟ ਅਤੇ ਸੁੱਖ ਹੀ ਸੁੱਖ ਦਾ ਨਜ਼ਰ ਆਉਂਦਾ। ਅਤੇ ਸ਼ਾਇਦ ਇਹੋ ਹੀ ਮੰਤਰ ਖੁਸ਼ ਰਹਿਣ ਦਾ, ਜੇ ਕਿਸੇ ਨੇ ਰਹਿਣਾ ਹੋਵੇ ਤਾਂ। ਆਸ ਕਰਦੇ ਹਾਂ ਕਿ ਅੱਜ ਦੀ ਕਹਾਣੀ ਤੁਸੀਂ ਪਸੰਦ ਕੀਤੀ ਹੋਏਗੀ। ਜੇਕਰ ਇਹ ਕਹਾਣੀਆਂ ਤੁਸੀਂ ਪਸੰਦ ਕਰ ਰਹੇ ਹੋ ਅਤੇ ਹੋਰ ਸੁਣਨਾ ਚਾਹੁੰਦੇ ਹੋ ਤਾਂ ਤੁਸੀਂ ਸਾਡੀ ਐਪਲੀਕੇਸ਼ਨ ਡਾਊਨਲੋਡ ਕਰ ਸਕਦੇ ਹੋ। ਰੇਡੀਓ ਹਾਂਜੀ ਦੇ ਉੱਤੇ 24 ਘੰਟੇ ਤੁਸੀਂ ਹੁਣ ਲਗਾਤਾਰ ਕਹਾਣੀਆਂ ਸੁਣ ਸਕਦੇ ਹੋ, ਜਦੋਂ ਵੀ ਤੁਹਾਡਾ ਦਿਲ ਕਰੇ। ਜਾਂ ਫਿਰ ਤੁਸੀਂ ਸਾਡੀ ਪੋਡਕਾਸਟ ਉੱਤੇ ਜਾ ਕੇ ਵੀ ਕਹਾਣੀਆਂ ਸੁਣ ਸਕਦੇ ਹੋ, ਅਤੇ ਆਪਣੀ ਫੀਡਬੈਕ ਜ਼ਰੂਰ ਸਾਡੇ ਤੱਕ ਤੁਸੀਂ ਪਹੁੰਚਾਉਂਦੇ ਰਿਹਾ ਕਰੋ, ਕਿਉਂਕਿ ਫੀਡਬੈਕ ਦੇ ਜ਼ਰੀਏ ਆਪਾਂ ਫਿਰ ਉਹਦੇ ਵਿੱਚ ਹੋਰ ਬਦਲਾਅ ਕਰ ਸਕਦੇ ਹਾਂ। ਜੋ ਵੀ ਤੁਹਾਡੀ ਫੀਡਬੈਕ ਹੋਵੇ ਉਹ ਤੁਸੀਂ ਜ਼ਰੂਰ ਸਾਡੇ ਤੱਕ ਪਹੁੰਚਾਉਂਦੇ ਰਿਹਾ ਕਰੋ। ਧੰਨਵਾਦ।

ਚੱਲਦੀ ਦਾ ਨਾਮ ਗੱਡੀ ਆ ਤੇ ਸੁਣਿਆ ਹੀ ਹੋਣਾ। ਤੇ ਤੁਹਾਡੀ ਗੱਡੀ ਕੋਈ ਵੀ ਹੋਵੇ, ਉਹਨੂੰ ਚਲਾਉਣ ਲਈ ਆਲ ਮੇਜਰ ਬ੍ਰਾਂਡਸ ਦੇ ਟਾਇਰਸ ਅਲੋਏ ਵੀਲਸ ਲਈ। ਯਾਦ ਰੱਖੋ ਟਾਇਰ ਫੋਰਸ, ਜਿਨ੍ਹਾਂ ਕੋਲ ਲੌਗ ਬੁੱਕ ਸਰਵਿਸਿੰਗ, ਮਕੈਨਿਕਲ ਰਿਪੇਅਰਸ, ਇੰਟਰਸਟ ਫ੍ਰੀ ਰੀਪੇਮੈਂਟਸ ਦੀ ਸੁਵਿਧਾ ਨਾਲ ਅਵੇਲੇਬਲ ਨੇ। ਤੁਹਾਡੀ ਸੇਵਾ ਵਿੱਚ ਪਿਛਲੇ 15 ਸਾਲਾਂ ਤੋਂ ਆਲਵੇਜ਼ ਵਨ ਸਟਾਪ ਸ਼ਾਪ। ਟਾਇਰ ਫੋਰਸ, ਯੂਨਿਟ 1, 19-25 ਸੋਮਰਟਨ ਰੋਡ, ਕੈਂਪਲਫੀਲਡ। ਕਾਲ 03908-6655 ਔਰ ਵਿਜ਼ਿਟ tireforce.com.au।

0: ਰੇਡੀਓ ਹਾਂਜੀ 1674 ਐਮ ਸਮਾਂ ਹੋ ਚੁੱਕਾ ਲਾਫਟਰ ਥੈਰੇਪੀ ਦਾ। ਕੱਲ ਦੇ ਗੁੱਸੇ ਗਿਲੇ ਪਰੇਸ਼ਾਨੀਆਂ ਜੋ ਵੀ ਮਨ 'ਤੇ ਬੋਝ ਸਾਰਾ ਕੁਛ ਇੱਕ ਪਾਸੇ ਰੱਖ ਕੇ ਹੱਸਣ ਦਾ ਹਸਾਉਣ ਦਾ ਸਮਾਂ ਹੋ ਚੁੱਕਾ ਅਤੇ ਚੁਟਕਲੇ ਸੁਣ ਸੁਣਾਉਣ ਦਾ ਸਮਾਂ ਹੋ ਚੁੱਕਾ। ਸਾਡੇ ਨਾਲ ਬੱਚੇ ਆ ਚੁੱਕੇ ਨੇ ਅਤੇ ਆਓ ਫਿਰ ਆਪਾਂ ਬੱਚਿਆਂ ਦੇ ਕੋਲੋਂ ਸੁਣਦੇ ਹਾਂ ਚੁਟਕਲੇ। ਅਤੇ ਮੈਂ ਵਾਅਦਾ ਕਰਦਾ ਕਿ ਜ਼ਰੂਰ ਜ਼ਰੂਰ ਜ਼ਰੂਰ ਹੱਸੂ ਅਤੇ ਤੁਸੀਂ ਵੀ ਜ਼ਰੂਰ ਹੱਸਿਓ, ਕਿਉਂਕਿ ਇਹ ਸਮਾਂ ਸਾਡਾ ਹੱਸਣ ਹਸਾਉਣ ਦੇ ਲਈ। ਅਤੇ ਸਭ ਤੋਂ ਪਹਿਲਾਂ ਸਾਡੇ ਨਾਲ ਆਏ ਸੀ ਮੰਨਤ ਅਤੇ ਫਤਿਹ, ਅਤੇ ਉਸ ਤੋਂ ਬਾਅਦ ਫਿਰ ਅਰਨਬ, ਤੁਸੀਂ ਰੈਡੀ ਰਹੋ। ਸਤਿ ਸ਼੍ਰੀ ਅਕਾਲ ਮੰਨਤ, ਫਤਿਹ, ਤੁਸੀਂ ਆਉਂਦੇ ਰਹੋ, ਕੀ ਹਾਲ ਆ? ਸਤਿ ਸ਼੍ਰੀ ਅਕਾਲ ਮੰਨਤ ਜੀ, ਕੀ ਹਾਲ ਨੇ?
1: ਠੀਕ ਆ, ਤੁਸੀਂ ਠੀਕ
0: ਹੋ? ਅਸੀਂ ਠੀਕ ਆ। ਕਿੱਦਾਂ ਰਿਹਾ ਸਕੂਲ ਫਿਰ?
1: ਬਹੁਤ ਵਧੀਆ।
0: ਓਏ ਹੋਏ ਹੋਏ ਹੋਏ, ਇੰਨਾ ਵਧੀਆ ਕੀ ਹੋ ਗਿਆ?
1: ਐਕਚੁਅਲੀ ਮੈਂ ਬਹੁਤ ਖੁਸ਼ ਹਾਂ, ਕਿਉਂਕਿ ਮੈਨੂੰ ਵੋਕੈਬਲਰੀ ਨਹੀਂ ਕਰਨ ਦੀ ਲੋੜ, ਕਿਉਂਕਿ ਪਤਾ ਨਹੀਂ ਕਿਹੜੀ ਗ੍ਰੇਡ ਨੂੰ ਚਾਹੀਦਾ, ਪਰ ਕਿਸੇ ਗ੍ਰੇਡ ਨੂੰ ਚਾਹੀਦਾ ਉਹਨਾਂ ਦੀ ਪ੍ਰੋਜੈਕਟ ਦੇ ਲਈ, ਜਿਹੜੀ ਹੁੰਦੀਆਂ ਦੁੱਧ ਦੇ ਕੈਨੀਆਂ ਦੇ ਢੱਕਣ ਹੁੰਦੇ ਆ ਨਾ,
0: ਦੁੱਧ ਦੀ
1: ਚਾਹੀਦੀਆਂ ਨੇ ਉਹ ਕਰਨ। ਮੈਂ ਦੋ ਲੈ ਕੇ ਚੱਲੀ ਆ ਅੱਜ ਜਾਂ ਕੱਲ ਨੂੰ, ਨਹੀਂ ਮੈਨੂੰ ਵੋਕੈਬਲਰੀ ਕਰਨ ਦੀ ਲੋੜ, ਕਿਉਂਕਿ ਟੀਚਰ ਨੇ ਕਿਹਾ ਸੀ ਜੇ ਲੈ ਕੇ ਆਉਂਗੇ ਤਾਂ ਫਿਰ ਨਹੀਂ ਲੋੜ।
0: ਅੱਛਾ ਅੱਛਾ ਅੱਛਾ, ਤੇ ਇੱਕੋ ਸਹੀ ਹੈ, ਇੰਨਾ ਕੁਛ ਬੋਲਤਾ ਕੁੜੀਏ, ਤੈਨੂੰ ਸਾਹ ਨਹੀਂ ਚੜਦਾ?
1: ਨਹੀਂ।
0: ਹਾਂ, ਤੇ ਨਾਲੇ ਫਤਿਹ ਕੋਲੋਂ ਨਾ ਅੱਜ ਫਾਈਨ ਹੋ ਜਾਣਾ ਤੈਨੂੰ।
1: ਹੂੰ,
0: ਫਾਈਨ ਹੋ ਜਾਣਾ, ਕੋਈ ਤੈਨੂੰ ਪਤਾ ਨਹੀਂ ਲੱਗਾ ਵੀ ਮੈਂ ਇਕੱਲਾ ਮਾ ਕੇ ਮੇਰੇ ਨਾਲ ਵੀ ਹੈਗਾ ਭਲਾ ਕੋਈ, ਹੈ ਨਾ?
2: ਸਤਿ ਸ੍ਰੀ ਅਕਾਲ।
0: ਹਾਂ, ਕਿਉਂਕਿ ਤੂੰ ਸਤਿ ਸ੍ਰੀ ਅਕਾਲ ਵੀ ਨਹੀਂ ਕੀਤੀ।
2: ਉਹ ਇੱਕ ਡੇਢ ਮਿੰਟ ਲੇਟ ਨੂੰ ਤਾਂ ਲੇਟ ਨਾ ਕਿਹਾ ਕਰੋ, ਕਚੋਰੀ ਲੱਖ ਦੀ ਵੀ ਹੋਣੀ ਤੇ ਕੱਖ ਦੀ ਵੀ ਹੋਣੀ
0: ਹੈ। ਮੰਨਤ, ਤੂੰ ਕਿਦਾਂ ਐਡਾ ਇੰਨੇ ਕਿੱਦਾਂ ਤੂੰ ਚੀਜ਼ਾਂ ਫੜ ਲੈਣੀ ਹੈ?
2: ਇਹਨੂੰ ਸਮਝ ਬਹੁਤ ਆ।
0: ਹੈ,
1: ਪਤਾ ਨਹੀਂ,
0: ਇਹ ਕੁੜੀ ਦੀ ਸਿਕਸ ਸੈਂਸ ਕੰਮ ਕਰਦੀ ਹੈ, ਇਹ ਸਾਰੀਆਂ ਚੀਜ਼ਾਂ ਫੜ ਲੈਂਦੀ ਤੇ
2: ਯੇ ਜਿਹਦੇ ਕਿਤੇ ਸਮਾਰਟ ਹੀ ਆ।
0: ਹਾਂ, ਤੇ ਦੁੱਧ ਵਾਲੀਆਂ ਕਿੰਨੀਆਂ ਹੋਰ ਚਾਹੀਦੀਆਂ ਹੋਣਗੀਆਂ ਤੇ ਦੱਸੀ, ਸਾਡੇ ਕੋਲ ਵੀ ਆਈਆਂ
2: ਪਲਾਸਟਿਕ ਵਾਲੀਆਂ।
1: ਹਾਂ,
0: ਠੀਕ ਆ।
1: ਫਿਰ ਜੇ ਜ਼ਿਆਦਾ ਹੋ ਗਈਆਂ ਤਾਂ ਫਿਰ ਮੈਨੂੰ ਮੇਰੇ ਹਿਸਾਬ ਨਾਲ ਬਾਕੀ ਮਹੀਨੇ ਲਈ ਵੀ ਕਰਨ ਦੀ ਲੋੜ।
0: ਚਲ ਕੋਈ ਨਹੀਂ, ਫਿਰ ਮੈਡਮ ਨੂੰ ਕਹਿ ਉਹ ਵੀ ਉਹਦੇ ਚ ਫੁੱਲ ਲਾ ਲੂਗੀ। ਮਨੀ ਪਲਾਂਟ ਲਾ ਲੂਗੀ, ਮਨੀ ਪਲਾਂਟ। ਕੀ ਸੁਣਾਓਗੇ ਫਿਰ?
1: ਅੱਜ ਮੈਂ ਸੁਣਾਉਂਗੀ ਇੱਕ ਚੁਟਕਲਾ।
0: ਓਕੇ, ਜੋਕ ਕਿਹੜਾ ਕਿਹੜਾ?
1: ਇੱਕ ਵਾਰ ਪੱਪੂ ਦੁੱਧ ਪਾਣੀ ਦੀ ਕਿੰਨੀ ਲੈ ਪਾਣੀ ਦੀ ਲੈਣੀ ਆਉਂਦਾ ਵਾ ਟੈਂਕੀ ਤੇ ਕਹਿੰਦਾ ਭਾਈ ਆਹ 5000 ਲੀਟਰ ਦੀ ਕਾਲੇ ਵਾਲੀ ਕਿੰਨੇ ਦੀ ਆ? ਤੇ ਭਾਈ ਕਹਿੰਦਾ ਇਹ 3000 ਦੀ ਆ। ਪੱਪੂ, ਤੇ ਫਿਰ ਉਹ ਜਿਹੜੀ ਉਹ ਉਧਰ ਪਤਲੀ ਜਿਹੀ ਆ ਉਹ ਕਿੰਨੇ ਦੀ ਆ? ਭਾਈ, ਉਹ ਭਰਾਵਾ ਬੱਸ ਕਰ, ਇਹ ਤੇ ਮੇਰੀ ਪਤਨੀ ਆ, ਮਾਫ਼ ਕਰ ਮੈਨੂੰ।
0: ਲੱਗ ਜਾਂਦਾ ਭੁਲੇਖਾ, ਦੱਸ ਫਿਰ ਕੀ ਹੋਇਆ?
2: ਕਹਿੰਦਾ ਉਹ ਕਿਸੇ ਦਾ ਵਿਆਹ ਨਹੀਂ ਸੀ ਹੁੰਦਾ ਉਹਨਾਂ ਤੇ, ਉਹ ਅੱਗੇ ਕਹਿੰਦਾ ਮੇਰੇ ਘਰ ਨਹੀਂ, ਉਹ ਤਾਂ ਕਹਿੰਦਾ ਭਾਵਾਂ ਕੂਲਰ ਤੇ ਚੁੰਨੀ ਪਾ ਦਿਓ, ਕੋਈ ਠੰਡੀ ਪਾ ਦਾ ਬੁੱਲਾ ਤਾਂ ਆਵੇ। ਮੈਂ ਤਾਂ ਉਹ ਨਹੀਂ ਕਹਿੰਦਾ, ਘਰ ਵਾਲੀ ਸਮਝ ਕੇ ਉਮਰ ਕੱਢ ਦੂੰ।
0: ਥੈਂਕ ਯੂ ਮੰਨਤ,
1: ਥੈਂਕ ਯੂ, ਫਤਿਹ ਨਾਲ ਵੀ ਗੱਲ ਕਰ ਲਓ।
0: ਹਾਂਜੀ, ਫਤਿਹ ਨਾਲ ਵੀ ਕਰਾ ਦੋ। ਸਤਿ
1: ਸ੍ਰੀ ਅਕਾਲ ਅੰਕਲ ਜੀ, ਨਾਲੇ
2: ਮਾਮਾ ਜੀ। ਮੈਂ ਕਿਹਾ ਉਲਝਿਆ ਜਿਹਾ ਲੱਗਦਾ ਅੱਜ ਫਤਿਹ, ਸਵੇਰੇ ਸਵੇਰੇ ਚੇਤਾ ਦੁਬਾਰਾ ਲੱਗ ਗਏ ਲੱਗਦੇ,
0: ਚੇਤਾ ਹੀ ਭੁੱਲ ਗਿਆ ਇਹਨੂੰ, ਵੇਖ ਲਓ।
2: ਓਹੋ, ਇਹਨੂੰ ਉਮੀਦ ਹੀ ਹੈ ਨਹੀਂ ਸੀ ਵੀ ਆ ਗਏ ਹੋਣੇ।
0: ਮੈਚ ਖੇਡਣਾ ਤੇ ਕਹਿੰਦਾ ਤੁਸੀਂ ਹਾਰ ਜਾਣਾ, ਪਹਿਲਾਂ ਹੀ ਸਾਨੂੰ ਹਰਾ ਕੇ ਬੈਠਾ ਵਾ
2: ਅੰਪਾਇਰ ਸਾਡਾ ਵਾ।
0: ਇਹ ਕਹਿੰਦਾ ਮੇਰੇ ਨਾਲ ਮੈਚ ਖੇਡ ਕੇ
1: ਦੇਖਿਓ, ਅਸੀਂ ਥੋੜੇ ਫੀਲਡਰਾਂ ਨੂੰ ਥੋੜੀ ਫੀਲਡਰ ਕਿੰਨੇ ਮਾੜੀ ਫੀਲਡਿੰਗ ਕਰਨੀ ਇਹਨਾਂ ਨੇ,
0: ਕਾਕਾ ਪਤਾ ਲੱਗੂਗਾ ਜਿੱਦਣ ਮੈਚ ਹੋਇਆ।
1: ਦੇਖਿਓ, ਜਿੱਤੇ ਨਾ,
0: ਚੱਲ ਠੀਕ ਹੈ, ਵੇਖੀ ਅਸੀਂ ਤੁਹਾਨੂੰ ਨਾ ਅਸੀਂ ਤੈਨੂੰ 50 ਰਨਾਂ ਨਾਲ
1: ਹਰਾਉਣਾ।
2: ਰਨ ਸਕੋਰਰ ਵੀ ਸਾਡਾ ਹੀ 99 ਦਾ 199 ਲਿਖਾਂਗੇ।
1: ਜਿਹੜਾ ਬੰਦਾ ਜਿੱਤਾ ਜਿੱਤਿਆ ਉਹਦੀ ਸਾਰੀ ਟੀਮ ਨੂੰ ਗੋਲਡ ਮੈਡਲ ਸਰ ਤੈਨੂੰ ਲੈ ਕੇ ਦੇਣੇ ਮੇਰੇ।
0: ਆਹਾਂ ਤੇ ਜੇ ਆਪਾਂ ਜਿੱਤ ਗਏ ਤੇ
2: ਓਵਰ
0: ਦੀ ਬਾਲ ਪਤਾ ਕਿੰਨੀ ਫਾਸਟ ਆ।
2: ਵੇਖੀ
0: ਕਿਦਾਂ ਜਦੋਂ ਵੱਜੇ ਨਾ ਤੈਨੂੰ ਉਹ ਵਾਲੇ ਕੀ ਹੁੰਦੇ ਆ ਲੱਤਾਂ ਚ ਕੀ ਹੁੰਦੇ ਆ
2: ਡਾਈਪਰ ਨਹੀਂ
1: ਪੈਡ
0: ਪਤਾ ਪਿਛਲਾ ਇੱਕ ਮੈਚ ਆਪਾਂ ਖੇਡੇ ਹਾਂ ਤੇ ਉਹਨੇ ਜਿਹੜਾ ਉਹ ਗੋਡਿਆਂ ਤੇ ਬੰਨਦੇ ਆ
2: ਉਹ ਵੀ ਖੰਡਾਤਾ ਸੀ
0: ਉਹ ਤੋੜਤਾ ਸੀ
2: ਚੱਪੜੀ ਤੇ ਫੋਕਸ ਕਰਦਾ
0: ਆਹੋ ਐਡੀ ਤੇਜ਼ ਬਾਲ ਆਈ ਸੀ
1: ਉਹ ਲੱਗੂਗਾ ਕਿਵੇਂ ਉੱਤੇ ਜੇ ਅਸੀਂ ਬਾਲ ਮਾਰਤੀ ਜ਼ੋਰ ਦੀ
0: ਉਹ ਤਾਂ ਵੱਜਣ ਨਹੀਂ ਨਾ ਦਿੰਦਾ ਉਹ ਓਨੇ ਚਿਰ ਚ ਤੇ ਹਲੇ ਬੰਦਾ ਬੈਟ ਸਿੱਧਾ ਹੀ ਕਰ ਰਿਹਾ ਹੁੰਦਾ ਤੇ ਉਹ ਸਿੱਧੀ ਵਿਕਟ ਪੁੱਟੀ ਜਾਂਦੀ ਹੈ
1: ਚੱਲ
0: ਵੇਖੀ ਜਾਊਗੀ ਫਿਰ
2: ਜਿਹੜੀ
0: ਪਿੱਛੋਂ ਦੀ ਆ ਕੇ ਵਿਕਟਾਂ ਨੂੰ ਵੱਜ ਜਾਂਦੀ ਆ ਪਹਿਲਾਂ ਉਹ ਪਛਾਣ ਚੱਲ ਜਾਂਦੀ ਆ ਫਿਰ ਉਹ ਗਾਂ ਨੂੰ ਟਰਨ ਨੂੰ ਕਹਿੰਦੀ
2: ਆ ਆਖਣਾ ਜੇ ਮੂਰੇ ਤੇਰਾ ਕਮਾਲ ਹੈ
1: ਉਹ ਵਿਕਟ ਨਿੱਗੀ ਜੇ ਆਈ ਕਿਉਂ ਵਿਕਟ ਨਿੱਗੀ ਸਿੱਧੀ ਜਾਣੀ ਪੈਣੀ ਆ
0: ਪਿੰਡ ਮੈਚ ਹੋਇਆ ਮੈਂ 7 ਛੱਕੇ ਮਾਰੇ ਇੱਕ ਓਵਰ ਚ
2: ਇੱਕ ਨੋਵਲ ਸੀ
1: ਬੋਲਾਂ ਨਹੀਂ ਹੁੰਦੀਆਂ ਤੇ 7 ਛੱਕੇ ਕੇ ਮਾਰ ਲਵਾਂਗੇ
2: ਮੈਂ ਅੰਪਾਇਰ ਸੀ ਨਾ ਉਦੋਂ ਇੱਕ ਨੋਵਲ ਦੇਤੀ ਸੀ ਮੈਂ
0: ਇੱਕ ਨੋਵਲ ਹੀ ਵੇਖੇ ਇਹਨੂੰ ਇਹ ਵੀ ਨਹੀਂ ਪਤਾ ਇਹਨੂੰ ਇਹ ਵੀ ਨਹੀਂ ਪਤਾ ਵੇਖਾ
1: ਨਹੀਂ ਨਹੀਂ ਨੋਵਲ ਨੋਵਲ ਹੋ ਗਿਆ
0: ਹਾਂ
1: ਜੇ ਤੇ ਕ੍ਰੀਸ ਨੂੰ ਉੱਪਰ ਦੀ ਚਲੀ ਗਏ ਬੋਲਰ
0: ਤੇ
1: ਹੋਰ ਵੀ ਹੁੰਦੀ ਹੈ ਨੋਵਲ ਕਿਉਂਕਿ ਫੇਲ ਬੈਟ
0: ਇੰਡੀਆ ਨੇ ਪਤਾ ਕਿਹੜੇ ਤੂੰ ਕੱਢੇ ਬਾਬਾ
1: ਬਿਮਾਰ ਹੁੰਦੀ ਫਿਰ ਵੀ ਗੋਲੀ ਖਾਂਦੀ
0: ਆ। ਅੱਛਾ ਇਹ ਕੁੜੀ ਕਦੇ ਨਹੀਂ ਬਿਮਾਰ ਹੁੰਦੀ ਫਿਰ ਵੀ ਗੋਲੀ ਖਾਂਦੀ ਆ।
2: ਗੋਲੀਆਂ ਦਿੰਦੀ ਆ।
0: ਹੈ? ਮਤਲਬ ਇਹ ਕੀ ਗੋਲੀ ਬੁੱਝਣੀ ਆ ਕਿ ਕੁੜੀ ਬੁੱਝਣੀ ਆ?
1: ਚਲੋ ਬੁੱਝੋ।
0: ਇਹ ਦੋਨੋਂ ਨਹੀਂ, ਕੁੜੀ ਬੁੱਝਣੀ ਕਿ ਗੋਲੀ ਬੁੱਝਣੀ ਪਹਿਲਾਂ ਦੱਸੋ।
1: ਦੋਨੋਂ
0: ਹੀ ਨਹੀਂ, ਆਪਾਂ ਕੀ ਦੱਸਣਾ ਵੀ ਕਿਹੜੀ ਗੋਲੀ ਖਾਂਦੀ ਆ, ਕਿਹੜੀ ਗੋਲੀ ਖਾਂਦੀ ਇਹ ਦੱਸਣਾ ਕਿ ਕਿਹੜੀ ਕੁੜੀ ਗੋਲੀ ਖਾਂਦੀ ਇਹ ਦੱਸਣਾ।
1: ਇਹ ਹੈਲਪ ਨਹੀਂ ਮਿਲਣੀ, ਨਹੀਂ ਤਾਂ ਤੁਸੀਂ ਬੱਝ ਲੈਣਾ।
0: ਉਹ ਭਰਾ ਤੈਨੂੰ ਤਾਂ ਸਾਡੀ ਸਮਝ ਨਹੀਂ ਲੱਗਣ ਦੀ।
1: ਮੈਨੂੰ ਪਤਾ ਲੱਗਿਆ ਪਰ ਮੈਂ ਨਹੀਂ।
0: ਤੇ ਤੂੰ ਦੱਸ ਵੀ ਕੀ ਬੁੱਝਣਾ, ਕੀ ਹੈ ਕੁੜੀ ਬੁੱਝਣੀ ਕਿ ਗੋਲੀ ਬੁੱਝਣੀ ਆ।
1: ਕੁੜੀ।
0: ਕਿਹੜੀ ਕੁੜੀ ਆ, ਤੇ ਇਹ ਤਾਂ ਸੌਖਾ ਹੀ ਆ। ਇਹ ਇਹ ਹੈਗੀ ਵਿਆਹੀ ਕੁੜੀ, ਇਹ ਹੈਗੀ ਵਿਆਹੀ ਕੁੜੀ।
1: ਗਲਤ।
0: ਲੈ ਓਹੋ
1: ਗਲਤ ਆ।
0: ਹਾਂ ਇਹ ਹੈਗਾ ਕੈਟਰਪਿਲਰ, ਇਹ ਹੈਗਾ ਕੈਟਰਪਿਲਰ। ਪੱਬੂ ਗੁੱਤਾ, ਪੱਬੂ ਗੁੱਤਾ।
1: ਗਲਤ।
0: ਪੱਬੂ ਗੁੱਤੀ।
1: ਗਲਤ।
0: ਕੈਂਡਲ।
1: ਗਲਤ।
0: ਬੰਦੂਕ, ਤੇ ਬੰਦੂਕ ਦੀ ਗੋਲੀ ਇੱਥੇ ਆ। ਫਿਰ ਹੁਣ ਚੱਲ ਫਿਰ ਹੈ, ਹਾਰ ਗਿਆ ਫਿਰ।
2: ਕ੍ਰਿਕਟ ਵਾਲਾ ਵੀ ਹਾਰਿਆ ਮੰਨੋ ਜੀ,
0: ਤੇ ਉਹੀ ਸ਼ਰਤ ਲੱਗੀ ਸੀ ਆਪਣੀ।
1: ਪਰ ਜਿਹੜੀ ਮੈਂ ਕੱਲ ਨੂੰ ਲੈ ਕੇ ਆਉਣੀ ਜੇ ਉਹ ਨੀ ਬੁੱਝੀ,
2: ਸਾਰਾ ਸਾਲ ਹੀ ਚੱਲੇ
1: ਸਾਰੇ ਵਜਾਤਾਂ ਨੇ, ਉਹ ਬੁੱਝਣੀਆਂ ਪੈਣੀਆਂ ਨੇ, ਨਹੀਂ ਤਾਂ ਤੁਸੀਂ ਹਾਰ ਜਾਣਾ ਮੈਚ। ਅਸੀਂ ਬਹੁਤ ਸਿਕਸ ਮਾਰਾਂਗੇ ਹਰ ਇੱਕ ਬਾਲ।
0: ਚੱਲ ਠੀਕ ਹੈ ਫਿਰ, ਆਪਾਂ ਬੁਝਾਰਤਾਂ ਦਾ ਹੀ ਮੈਚ ਪਾ ਲਾਂਗੇ ਆਪਾਂ ਵੀਰ, ਕੋਈ ਗੱਲ ਨਹੀਂ।
2: ਕਹਿੰਦਾ ਜੇ ਠੀਕ ਹੈ ਨਹੀਂ ਹਟਿਆ ਪਰ ਦੂਜੀ ਗੋਲੀ।
0: ਥੈਂਕ ਯੂ, ਥੈਂਕ ਯੂ, ਥੈਂਕ ਯੂ, ਥੈਂਕ ਯੂ। ਬਾਏ ਬਾਏ ਬਾਏ ਬਾਏ ਬਾਏ। ਨੈਕਸਟ ਸਾਡੇ ਨਾਲ ਅਰਨਵ, ਸਤਿ ਸ੍ਰੀ ਅਕਾਲ ਅਰਨਵ। ਉਸ ਤੋਂ ਬਾਅਦ ਯੁਵਰਾਜ, ਤੁਸੀਂ ਰੈਡੀ ਰਹੋ। ਸਤਿ ਸ੍ਰੀ ਅਕਾਲ ਅਰਨਵ ਜੀ।
2: ਗੋਲੀਆਂ ਚੱਲਦੀਆਂ ਦੇਖੀਆਂ, ਪਰ ਉਹ ਤਾਂ ਕ੍ਰਿਕਟ ਚ ਚਲਾਈ ਜਾਂਦਾ।
0: ਅੱਛਾ ਤੁਸੀਂ ਵੀ ਉਧਰ ਹੀ ਜੇ ਫਿਰ?
1: ਮੈਂ ਤੁਹਾਡੀ ਟੀਮ ਚ।
0: ਹਾਂ ਸਾਡੀ ਟੀਮ ਚ। ਓਕੇ ਓਕੇ।
2: ਬੋਲਰ ਜਾਂ ਬੈਟਸਮੈਨ? ਆਲਰਾਊਂਡਰ।
0: ਅੱਜ ਕੱਲ ਆਲਰਾਊਂਡਰ ਹੀ ਨੇ ਸਾਰੇ।
2: ਠੀਕ। ਫਾਸਟ ਬਾਲ ਜਾਂ ਸਪਿਨਰ?
1: ਫਾਸਟ।
2: ਮੈਂ ਭੱਜ ਕੇ ਆਉਣਾ ਪਰ ਕਰੋਨਾ ਸਪਿਨਰ। ਇਨ ਸਵਿੰਗ, ਇਨ ਸਵਿੰਗ।
0: ਗੁੱਡ ਗੁੱਡ ਗੁੱਡ ਗੁੱਡ ਗੁੱਡ। ਨਹੀਂ ਤੇ ਇਹ ਤਾਂ ਬੜੀ ਫਾਸਟ ਕਰਾਉਂਦਾ ਮੁੰਡਾ। ਹੈ ਕੀ ਸੁਣਾਓ ਕਰਨ?
1: ਅੱਜ ਮੇਰਾ ਮੈਚ ਹੈ ਨਾ ਲੈਵਨਟਨ ਲਈ।
0: ਅੱਛਾ ਲੈਵਨਟਨ ਲਈ। ਤੁਸੀਂ ਕਿਹੜੀ ਟੀਮ ਤੋਂ ਖੇਡਦੇ ਹੋ?
1: ਦੋ ਟੀਮ ਲਈ ਖੇਡਦਾ, ਇੱਕ ਲੈਵਨਟਨ ਤੇ ਇੱਕ ਵਿੰਡਮਵੇਲ।
0: ਓਏ ਅੱਛਾ, ਬੱਲੇ। ਗੁੱਡ ਗੁੱਡ।
1: ਮੈਚਸ ਹੁੰਦੇ ਆ ਵੈਂਸਡੇ ਲੈਵਨਟਨ ਲਈ, ਫਰਾਈਡੇ ਤੇ ਸੰਡੇ ਵਿੰਡਮਵੇਲ ਲਈ।
0: ਓਕੇ ਓਕੇ ਗੁੱਡ।

0: ਉਹਨਾਂ ਹੀ ਓਏ ਹੋਏ ਹੋਏ ਹੋਏ ਤੇ ਫਿਰ ਬਹੁਤ ਵੱਡਾ ਹੋ ਗਿਆ ਵੀ ਮੁੰਡਾ
1: ਵੱਡੇ ਬੱਚੇ ਇਦਾਂ ਹੀ ਕਰਦੇ ਹੁੰਦੇ ਆ ਫਿਰ
0: ਹਾਂਜੀ ਤੇ ਬਿਗ ਹੋ ਗਿਆ ਸਾਰੇ ਖਾ ਜਾਂਦੇ ਹੋ
2: ਹਾਂਜੀ
0: ਸਾਰਾ ਹੀ
1: ਵਿੱਚ ਕਾਲੇ ਜੇ ਬੀ ਛੱਡ ਕੇ
0: ਓਏ ਹੋਏ ਹੋਏ ਹੋਏ ਇਹ ਤਾਂ ਵਾਕਿਆ ਵੱਡਾ ਹੋ ਗਿਆ ਮੁੰਡਾ ਮੈਂ ਵੇਖਿਆ ਸੀ ਜੂੜਾ ਵੀ ਵੱਡਾ ਹੋ ਗਿਆ ਇਹਦਾ ਬਿਗ ਬਿਗ ਬਿਗ ਜੂੜਾ ਹੋ ਗਿਆ ਕੀ ਸੁਣਾਓਗੇ ਫਿਰ ਹਾਂਜੀ ਤੁਸੀਂ ਫਿਰ ਕੀ ਕਰੋਗੇ ਬੋਲਿੰਗ ਕਰੋਗੇ ਕੇ ਬੈਟਿੰਗ ਕਰੋਗੇ ਵਾਹ ਫਿਰ ਤੇ ਸਾਡੇ ਕੋਲ ਬੈਟਿੰਗ ਬੜੀ ਹੋ ਗਈ ਤੇ ਫਿਰ ਛੱਕੇ ਬੜੇ ਵੱਜਣੇ ਫਿਰ
1: ਚੰਦਰਾ ਗੁਆਂਢ ਨਾ ਹੋਵੇ ਕਈ ਵਾਰ ਗੁਆਂਢੀ ਮੋੜਦੇ ਨੀ ਨਾ
0: ਠੀਕ ਹੈ ਤੁਹਾਨੂੰ 3 ਬਾਲ ਮਿਲਣੀਆਂ ਤੇ 3 ਨੀ ਗਵਾ ਦੇਣੀਆਂ ਠੀਕ ਹੈ ਚਲੋ ਕੀ ਸੁਣਾਓਗੇ ਫਿਰ ਹਾਂਜੀ ਸ਼੍ਰੇਆ ਵੈਰੀ ਨਾਈਸ ਵੀਰਾ ਤੁਸੀਂ ਤੇ ਬਹੁਤ ਬੀਬੇ ਹੋ ਯਾਰ ਬੜੀ ਤੁਸੀਂ ਤੇ ਪਾਠ ਵੀ ਸਿੱਖ ਲਿਆ ਥੈਂਕ ਯੂ ਵੀਰ ਜੀ ਥੈਂਕ ਯੂ ਹਾਂਜੀ ਹਾਂਜੀ ਬਾਏ ਬਾਏ ਮਾਨੂ ਬਲੀ ਮਿਆਓ ਮਿਆਓ ਮਿਆਓ ਮਿਆਓ ਸਤਿ ਸ਼੍ਰੀ ਅਕਾਲ ਦੀਦੀ
2: ਚਾਹ ਪਾਣੀ ਪੀਤਾ
1: Best drink in the world.
0: ਹੈਂ
2: ਤੁਸੀਂ ਚਾਹ ਤੁਸੀਂ ਬਦਾਮ ਖਰੋਟ ਖਾਂਦਾ
0: ਨਹੀਂ ਤੁਸੀਂ ਲਿਆਂਦੇ ਨਹੀਂ ਤੁਸੀਂ ਦਿੱਤੇ ਨਹੀਂ ਸਾਨੂੰ
2: ਮੈਂ ਭੁੱਲ ਗਿਆ
0: ਓ ਨਾਲੇ ਮੈਨੂੰ ਪਤਾ ਲੱਗਾ ਕਹਿੰਦੇ ਅਸਰ ਕਰਨ ਨੂੰ ਅੜ ਗਈ ਸਾਨੂੰ ਉਹ ਨਾ ਬਦਾਮ ਕਹਿੰਦੇ ਅਸਰ ਕਰਦਾ
2: ਕਰਦਾ ਹੈ
0: ਅੱਛਾ
1: ਦਾ ਉਹ ਫਰੂਟ ਵਾਂਗੂ ਬਦਾਮ ਵੀ ਨਕਲੀ ਆਉਣ ਲੱਗ ਗਿਆ ਨਾ
2: ਬਿੱਲੇ
0: ਉੱਥੇ ਬਦਾਮ ਵੇਸਟ ਹੀ ਜਾਂਦੇ
1: ਉੱਥੇ ਅਵਾਰਡ ਘੱਟ ਕੇ ਗਾਲਾਂ ਜ਼ਿਆਦਾ ਮਿਲਦੀਆਂ
0: ਕੀ ਸੁਣਾਓਗੇ ਫਿਰ ਓਕੇ
1: ਪੱਠੇ ਲੈਣ ਚੱਲੇ
0: ਥੈਂਕ ਯੂ ਤਵਨੀਤ ਤੁਸੀਂ ਰੈਡੀ ਰਹੋ ਸਤਿ ਸ਼੍ਰੀ ਅਕਾਲ ਅਸੀਸ ਕੌਰ ਮੈਨੂੰ ਲੱਗਦਾ ਵੀ ਅਸੀਸ ਕੌਰ ਤੇ ਹਲੇ ਹੋਈ ਨੀ ਵਿਹਲੀ ਤੇ ਆਪਾਂ ਪਹਿਲਾਂ
1: ਕੋਲ ਪਹੁੰਚ ਗਈ ਹੋਣੀ ਆ
0: ਹਾਂ ਨਹੀਂ ਥੋੜਾ ਜਿਹਾ ਲੇਟ ਆਉਂਦੀ ਹੁੰਦੀ ਅੱਜ ਕੱਲ ਆਪਾਂ ਅਨਾਹਤ ਨੂੰ ਲੈ ਲੈਣੇ ਸਤਿ ਸ਼੍ਰੀ ਅਕਾਲ ਅਨਾਹਤ ਤੁਸੀਂ ਆਉਂਦੇ ਰਹੋ
2: ਓ ਬਾਈ ਮੈਂ ਬੋਲ ਪਈ
0: ਬੋਲ ਵੀ ਲੇਟ ਹੋ ਗਈ ਲੇਟ ਹੋ ਗਈ
2: ਆਊਟ ਮੈਂ ਆਪਦੇ ਸ਼ੂਜ਼ ਪਾੜੀ ਸੀ ਤੰਗੂ ਮੈਨੂੰ ਪ੍ਰੋਪਰਲੀ ਨਹੀਂ ਗੱਲ ਸੁਣੀ ਫਿਰ ਮੰਮਾ ਨੇ ਦੱਸਤਾ
0: ਹਾਂ
1: ਤੇ ਅਨਾਉਂਸਮੈਂਟਸ ਹੋ ਰਹੀਆਂ
0: ਹੋ ਪਰ
1: ਹੁਣ ਤ੍ਰਿਗਣ ਕਿਰਪਾ ਧਿਆਨ ਦੇ
0: ਪਰ ਇਹ ਤੇ ਥੱਲੇ ਬੂਟ ਥਾਂ ਨੂੰ ਹੋ ਕੇ ਤੇ ਬੂਟ ਬੰਨਣ ਡਈ ਤੇ ਆਪਾਂ ਤੇ ਵੇਖਿਆ
2: ਨਹੀਂ ਪਤਾ ਕੀ ਮੈਂ ਤਾਂ ਇੱਕ ਹੱਥ ਨਾਲ ਵੀ ਕੋਈ ਕੰਮ ਕਰ ਸਕਦੀ
0: ਇੱਕ ਹੱਥ ਨਾਲ ਬੂਟ ਪਾ ਸਕਦੀ
2: ਇੱਕ ਹੱਥ ਨਾਲ ਮੈਂ ਬੂਟ ਪਾ ਰਹੀ ਸੀ ਮੈਂ ਆਪਦੇ ਕਲੋਜ਼ ਕਰ ਰਹੀ ਸੀ ਤੇ ਇੱਕ ਹੱਥ ਨਾਲ ਮੈਂ ਫੋਨ ਫੜਿਆ ਆ
1: ਤੇ ਇੱਕ ਹੱਥ ਨਾਲ ਫੀਤੇ ਵੀ ਕਰ ਲੈਣੇ ਹੋ ਕਿ ਨਹੀਂ ਕੱਸ ਲੈਣੇ ਹੋ ਕਿ ਨਹੀਂ
0: ਕੱਸ ਲੈਂਦੀ ਹੋਣੀ ਆ
1: ਫੀਤੇ ਲੇਸਿਸ ਕਰ ਲੈਣੇ ਹੋ ਇੱਕ ਹੱਥ ਨਾਲ
0: ਹੈ
2: ਚੰਗੀ ਤਰ੍ਹਾਂ ਨਹੀਂ ਆ ਰਹੀ ਮੈਨੂੰ ਪੂਰੀ ਸੁਣ ਰਹੀ ਨਹੀਂ
0: ਹਾਂ ਪਤਾ ਮੈਨੂੰ ਇੱਕ
1: ਹੱਥ ਨਾਲ ਫੋਨ ਫੜਿਆ ਫਿਰ ਤੁਸੀਂ
2: ਨਹੀਂ
1: ਹੁਣ ਆ ਰਹੀ ਆਵਾਜ਼
0: ਅਸੀਂ ਦੋ ਜਮਾਨਾ ਨਾਲ ਬੋਲਣ ਡੇ ਨਾ ਤਾਂ ਕਰਕੇ
2: ਕੁਆਇਟ ਚ ਆ ਰਹੀ
0: ਅੱਛਾ
2: ਓਕੇ
0: ਫੇਰ ਹੁਣ
2: ਕੁਆਇਟ ਆਈ
0: ਅੱਛਾ ਫਿਰ ਕਿਦਾਂ ਠੀਕ ਹੋ ਗਈ
2: ਹੁਣ ਅੱਛਾ ਹੁਣ ਠੀਕ ਆ
0: ਬੱਲੇ ਵੇਖਿਆ ਵੇਖਿਆ ਜਾਣੇ
1: ਆਪ ਬਿਜ਼ੀ ਸੀਗੀ ਮੈਂ ਸ਼ੂਜ਼ ਪਾ ਲਾਂ ਪਹਿਲਾਂ
0: ਜੇ ਤੂੰ ਕੁੜੀਏ ਹੁਣੇ ਹੀ ਇਹ ਗੱਲਾਂ ਜਾਣਦੀ ਹੈ ਤੇ ਗਾਂ ਕੀ ਕਰੇਂਗੀ ਦੱਸ ਮੈਨੂੰ ਹੈ
1: ਸਮਾਰਟਨੈਸ ਕਾ ਕੋਈ ਪੈਮਾਨਾ ਥੋੜੀ ਨਾ ਹੋਤਾ
0: ਤੂੰ ਹੁਣੇ ਚਾਰਦੀ ਹੈ ਸਾਨੂੰ
2: ਪਤਾ ਨਹੀਂ
0: ਹਾਏ ਹੈ
1: ਨਹੀਂ ਸਾਡੀ ਲੀਡਰ ਵੀ ਆ
0: ਹੋਰ ਇੰਨੀ ਸਮਾਰਟ ਕੁੜੀ
1: ਲੀਡਿੰਗ ਫਰਮ ਦ ਫਰੰਟ
2: ਸਾਨੂੰ ਪਤਾ ਮੇਰੇ ਘਰ ਮਾਮਾ ਜੀ ਮੇਰੇ ਘਰ ਆਏ ਸੀ ਤੇ ਫਿਰ ਉਹਨਾਂ ਨੇ ਕੱਪ ਕੇਕ ਲਿਆਏ ਤੇ ਉਹ ਛੋਟੇ ਛੋਟੇ ਚੋਕਲੇਟ ਵਾਲੇ ਉਹ ਕਸੌਂਜੇ ਨਹੀਂ ਹੁੰਦੇ ਉਹ ਵੀ ਲਾਏ ਸੀ ਤੇ ਅੱਜ ਦੀਵਰੇ ਨੇ ਦੋ ਲੈ ਕੇ ਜਾ ਰਿਹਾ ਸਨੈਕ ਲਈ ਤੇ ਮੈਂ ਵੀ ਮੈਂ ਇੱਕ ਲੈ ਰਹੀ
0: ਅੱਛਾ ਤੁਸੀਂ ਕਿਉਂ ਇੱਕ ਲੈ ਰਹੇ ਹੋ ਤੁਹਾਨੂੰ ਤੁਸੀਂ ਨਿੱਕੇ ਹੋ ਤਾਂ ਕਰਕੇ
2: ਖਾ ਤਾਂ ਮੈਂ ਲਊਂ ਬਟ ਫਿਰ ਕਿਉਂਕਿ ਮੇਰੇ ਲੰਚ ਬਾਕਸ ਤਾਂ ਹੋਰ ਵੀ ਬਾਹਲੀ ਚੀਜ਼ਾਂ ਪਈਆਂ ਤਾਂ ਖਾਧਾ ਨਹੀਂ ਜੋ
1: ਸਮਾਨ ਜ਼ਿਆਦਾ
0: ਅੱਛਾ ਅੱਛਾ ਕੀ ਪਿਆ ਤੁਹਾਡੇ ਲੰਚ ਬਾਕਸ 'ਚ ਇਹੋ ਜਿਹਾ
2: ਲੈਟਸ ਖੀਰਾ ਆਲੂ ਵਾਲੇ ਰਾਈਸ ਤੇ ਉਹ ਕਸੌਂਡ
0: ਓਏ ਹੋਏ
2: ਫਿਰ ਬਾਹਲੇ ਚੀਜ਼ਾਂ ਪਈਆਂ
0: ਤੇ ਤੁਸੀਂ ਖਾਣ ਜਾਂਦੇ ਹੋ ਕਿ ਪੜ੍ਹਨ ਜਾਂਦੇ ਹੋ ਭਲਾ
2: ਖਾਣ ਫ੍ਰੀ ਡ੍ਰਿੰਕਾਂ ਹੁੰਦੀਆਂ ਤੇ ਮੈਂ ਲਰਨ ਵੀ ਕਰਦੀ
0: ਓਕੇ
1: ਤੁਸੀਂ ਆਪਣਾ ਫੂਡ ਕਿਸੇ ਨਾਲ ਸ਼ੇਅਰ ਨਹੀਂ ਕਰ ਸਕਦੇ ਆ ਨਾ ਕਰ ਸਕਦੇ ਆ
2: ਫਰੂਟ ਲੰਚ ਤੇ ਸਨੈਕ ਵੀ ਹੁੰਦਾ ਨਾ ਤਾਂ ਸਾਡੀ ਢਿੱਡੀ ਨਾ ਹੰਗਰੀ ਹੋਏ
0: ਅੱਛਾ ਅੱਛਾ ਅੱਛਾ ਅੱਛਾ ਤੁਹਾਡੇ ਜੇ ਟਿਫਨ ਚ ਥਾਂ ਹੁੰਦੀ ਤੇ ਭਾਵੇਂ ਪੌੜੀ ਵੀ ਲੈ ਜਾ ਕਰੋ ਨਾਲ
2: ਆਈ ਐਮ ਨਾਟ ਸ਼ੋਰ ਵਿਦ ਦ ਦੈਟ ਵਾਈ ਵਾਈ ਸ਼ਲ ਆਈ ਪੁੱਟ ਅ ਪੋਟ ਆਈ ਮੀਨ ਅ ਪੌੜੀ
1: ਇਟ ਡਸਨਟ ਮੇਕ ਐਨੀ ਸੈਂਸ
0: ਨਹੀਂ ਪੌੜੀ ਜੇ ਤੁਸੀਂ
2: ਯਾ ਇਟ ਡਸ ਨਾਟ ਮੇਕ ਐਨੀ ਸੈਂਸ
0: ਤੁਹਾਡੀ ਬ੍ਰੇਕ ਹੋਊਗੀ ਨਾ ਜਦੋਂ ਉਦੋਂ ਤੁਸੀਂ ਟਿਫਨ ਚੋਂ ਪੌੜੀ ਕੱਢ ਕੇ ਤੇ ਸਾਰੇ ਸਕੂਲ ਨਾਲ ਉੱਚੇ ਹੋ ਜਾਣਾ ਤੁਸੀਂ
2: ਹਾਂਜੀ ਕੀ ਕਿਹਾ ਸੀ ਮੈਂ ਸੁਣਿਆ ਨਹੀਂ
0: ਜਦੋਂ ਤੁਹਾਡੀ ਬ੍ਰੇਕ ਹੋਣੀ ਨਾ ਤੇ ਉਦੋਂ ਤੁਸੀਂ ਸਕੂਲ ਦੇ ਵਿੱਚ ਪੌੜੀ ਲਾ ਕੇ ਤੇ ਸਾਰਿਆਂ ਨਾਲ ਉੱਚੇ ਹੋ ਜਾਣਾ
2: ਪੌੜੀ ਹੈਂਗ
0: ਹੈਗੀ ਨਹੀਂ ਓਹੋ ਲੈ ਦੱਸ
2: ਵਾਈ ਵੁੱਡ ਦੇ ਬੀ ਅ ਪੌੜੀ
0: ਅੰਗਰੇਜ਼ੀ ਜ਼ਿਆਦਾ ਨਹੀਂ ਆਉਣ ਲੱਗ ਪਈ ਤੈਨੂੰ
2: ਸੁਣਨੀ ਚਾਚੀ ਸੁਣਨੀ ਤਾਈਏ ਸੁਣਨੀ ਚਾਚੀ ਸੁਣਨੀ ਤਾਈਏ ਸੁਣਨੀ ਮਾਦੀ ਤਾਈਏ
1: ਮੜੀਆਂ ਲਿਸਟਾਂ ਵੀ ਬਣਾ ਮੈਂ
0: ਜੇ
2: ਨੈਕਸਟ ਪਰਸਨ ਯਾ ਯਾ ਯਾ
0: ਮੇਰੀ ਗੱਲ ਸੁਣ ਕੁੜੀਏ ਮੇਰੀ ਗੱਲ ਸੁਣ
2: ਆਸਮ ਗ੍ਰੇਟ ਬ੍ਰਿਲੀਅੰਟ ਆਲਸੋ ਗ੍ਰੇਟ ਬਾਏ ਟੂ ਟਮਾਰੋ
0: ਅਸੀਸ ਹੈਲੋ
1: ਪਾਜੀ ਮੇਰਾ ਸਕੂਲ ਵੀ ਭੱਜ ਗਈ ਹੁਣ ਤਾਂ
0: ਇਹ ਤੇ ਮੈਨੂੰ ਲੱਗਦਾ ਇੱਕ
1: ਲੇਟ ਨਾ ਹੋ ਜੇ,
0: ਇੱਕ ਹੀ ਬੂਟ ਵੱਧਾ ਸੀ, ਦੂਜਾ ਹਲੇ ਰਹਿੰਦਾ ਸੀ ਮੈਨੂੰ ਲੱਗਦਾ,
1: ਉਹ ਫਿਰ ਹੱਥ 'ਚ ਪਾ ਕੇ ਭੱਜ ਗਈ ਹੁਣ।
0: ਥੈਂਕ ਯੂ। ਤੇ ਨੈਕਸਟ ਸਾਡੇ ਨਾਲ ਅਨਾਹਤ। ਸਤਿ ਸ਼੍ਰੀ ਅਕਾਲ ਅਨਾਹਤ, ਤੁਸੀਂ ਆਉਂਦੇ ਹੋ?
2: ਬਹੁਤ ਗਰਮ ਹੋ ਗਈ ਸੀ ਤੇ ਫਿਰ ਸਕੂਲੋਂ ਫੋਨ ਆਇਆ ਤੇ ਫਿਰ ਉਹਨੂੰ ਘਰੇ ਲੈ ਕੇ ਆਏ ਸੀ।
1: ਵਾਇਰਲ ਹੋਣਾ ਜਾਂ ਫਿਰ
0: ਵੈਸੇ ਠੀਕ ਹੈ, ਜ਼ੁਕਾਮ ਜ਼ੁਕਮ ਹੋਇਆ ਵਾ?
2: ਹਾਂਜੀ।
0: ਓ ਤਾਂ ਫਿਰ ਤਾਂ
2: ਹਾਂਜੀ ਹੋ ਗਈ।
0: ਠੀਕ ਹੈ ਉਦਾਂ ਹੁਣ?
2: ਹਾਂਜੀ ਸੁੱਤੀ ਪਈ ਆ।
0: ਓਕੇ ਓਕੇ ਓਕੇ ਠੀਕ ਆ। ਕੀ ਸੁਣਾਓਗੇ ਫਿਰ ਤੁਸੀਂ
2: ਅੱਜ? ਮੈਂ ਨਾਹਤ ਵੱਲੋਂ ਵੀ ਤੇ ਆਪਣੇ ਵੱਲੋਂ ਵੀ ਸੁਣਾਉਂਗੀ।
0: ਓਕੇ ਓਕੇ ਹਾਂਜੀ ਪਲੀਜ਼।
2: ਦੋ ਚੁਟਕਲੇ।
0: ਹਾਂਜੀ।
2: ਪਹਿਲਾ, ਇੱਕ ਵਾਰੀ ਪੱਪੂ ਡੈਂਟਿਸਟ ਕੋਲ ਜਾਂਦਾ ਤੇ ਉਹਨੂੰ ਪੁੱਛਦਾ ਵੀ ਤੁਸੀਂ ਕਦੀ ਬਿਨਾਂ ਦਰਦ ਕੀਤੇ ਦੰਦ ਕੱਢਿਆ? ਤੇ ਉਹ ਕਹਿੰਦਾ ਕਿ ਨਹੀਂ, ਮੈਂ 25 ਸਾਲ ਹੋ ਗਏ ਮੈਨੂੰ ਕਰਦੇ ਨੂੰ, ਮੈਂ ਅੱਜ ਤੱਕ ਐਵੇਂ ਤਾਂ ਨਹੀਂ ਕੀਤਾ, ਵੀ ਥੋੜੀ ਦੇਰ ਤਾਂ ਦਰਦ ਹੁੰਦੀ ਓ ਹੈ। ਤੇ ਪੱਪੂ ਕਹਿੰਦਾ ਕਿ ਮੈਂ ਕੱਢ ਸਕਦਾ। ਡੈਂਟਿਸਟ ਪੁੱਛਦਾ ਉਹ ਕਿਵੇਂ? ਉਹ ਕਹਿੰਦਾ
0: ਅਸੀਂ ਵੀ ਕੱਢ ਸਕਦੇ। ਇਹ ਕਿਹੜਾ, ਇਹ ਕਿਹਦਾ ਸੀ? ਇਹ ਅਨਾਹਤ ਦਾ ਸੀ ਕਿ ਤੁਹਾਡਾ ਸੀ?
2: ਇਹ ਅਨਾਹਤ ਦਾ
0: ਸੀ। ਇਹ ਅਨਾਹਤ ਦਾ ਸੀ। ਓਕੇ, ਤੁਹਾਡਾ ਕਿਹੜਾ ਹੁਣ?
2: ਇੱਕ ਵਾਰੀ ਪਤਨੀ ਪਤੀ ਨੂੰ ਪੁੱਛਦਾ, ਮਤਲਬ ਪਤਨੀ ਪਤੀ ਨੂੰ ਪੁੱਛਦਾ।
0: ਅੱਜ ਕੱਲ ਚੱਲਦਾ, ਅੱਜ ਕੱਲ ਠੀਕ ਆ। ਹਾਂਜੀ ਅੱਛਾ,
1: ਚੱਲਦਾ ਚੁਲਦਾ ਕੋਈ ਨੀ, ਪੰਜਾਬ ਜਾ ਕੇ ਦੇਖੋ।
0: ਅੱਛਾ,
2: ਜੇ ਪੁੱਛਦੀ ਹੈ ਤੁਹਾਨੂੰ ਆਰਤੀ ਪਤਾ, ਯਾਦ ਹੈ ਤੁਹਾਨੂੰ ਆਰਤੀ? ਉਹ ਕਹਿੰਦਾ ਹਾਂ, ਉਹੀ ਨਾ ਜਿਹੜੀ ਪਾਰਕ ਦੇ ਨਾਲ ਤੀਜੀ ਗਲੀ ਦੇ ਵਿੱਚ ਰਹਿੰਦੀ ਹੈ, ਦੂਜਾ ਘਰ ਆ ਜਿਨ੍ਹਾਂ ਦਾ। ਫਿਰ ਉਹਨਾਂ ਨੇ ਮੰਦਿਰ ਜਾਣਾ ਸੀ ਤੇ ਉਹਨੂੰ ਪਤਾ ਨੀ ਸੀਗਾ ਵੀ ਉਹ ਮੰਦਿਰ ਜਾ ਰਿਹਾ, ਤੇ ਫਿਰ ਭਗਵਾਨ ਦੀ ਆਰਤੀ ਬਾਅਦ ਚੋ ਹੀ ਉਹਦੀ ਪਹਿਲਾਂ ਹੋ ਗਈ।
1: ਪੰਜਾਬੀ ਦੇ ਲੋ ਹੈ ਨਾ,
0: ਉਸ ਪਤੀ
1: ਅਰਥ ਅਨਰਥ।
0: ਥੈਂਕ ਯੂ ਅਰਗਨ,
2: ਥੈਂਕ ਯੂ, ਹੈਵ ਅ ਨਾਈਸ ਡੇ।
0: ਥੈਂਕ ਯੂ। ਤੇ ਨੈਕਸਟ ਸਾਡੇ ਨਾਲ ਨੇ ਹੁਣ ਤਵਨੀਤ ਐਂਡ ਸਿਬਲਿੰਗ। ਸਤਿ ਸ੍ਰੀ ਅਕਾਲ ਤਵਨੀਤ।
3: ਸਤਿ ਸ੍ਰੀ ਅਕਾਲ ਅੰਕਲ ਜੀ ਤੇ ਆਂਟੀ, ਆਈ ਮੀਨ ਅੰਕਲ ਜੀ।
1: ਅੰਕਲ ਜੀ ਸਤਿ ਸ੍ਰੀ ਅਕਾਲ, ਕੀ ਹਾਲ?
0: ਸਤਿ ਸ੍ਰੀ ਅਕਾਲ। ਅੱਜ ਗੁੱਤ ਖੁੱਲੀ ਲਈ ਫਿਰਦੀ ਆ?
3: ਨਹੀਂ।
0: ਹਾਂ
1: ਕੀਤੀ ਹੋਈ?
3: ਇੱਕ ਮੈਂ ਗੁੱਤ ਕੀਤੀ।
0: ਇੱਕ ਕੀਤੀ ਨਹੀਂ ਆ?
3: ਨਹੀਂ ਮੈਂ ਦੋ ਕੀਤੀ।
0: ਅੱਛਾ ਦੋ ਕੀਤੀ ਆ। ਓਕੇ, ਫਿਰ ਦੂ ਇੱਕ ਦੂਸਰੇ ਪਾਸੇ ਆ ਨਾ, ਮੈਂ ਇਧਰੋਂ ਵੇਖਣ ਡਿਆ।
1: ਰੀਵਨ ਵੀ ਬੰਨੇ
0: ਹੈ? ਵਿਖਾਓ ਹਾਂ ਭਲਾ, ਇੱਧਰ ਨੂੰ ਕਰੋ, ਇੱਧਰ ਨੂੰ ਕਰੋ ਭਲਾ, ਵਿਖਾਇਓ ਦੂਜੀ ਵੀ।
1: ਆ ਲੈ।
0: ਹਾਂ ਨਹੀਂ ਹੈਗੀ ਹੈਗੀ ਹੈਗੀ ਆ। ਦੋ ਤੇ ਬੜੀਆਂ ਸੋਹਣੀਆਂ ਗੁੱਤਾਂ ਹੋਈਆਂ ਅੱਜ ਤੇ।
3: ਹਾਂਜੀ। ਤੇ ਤੁਹਾਨੂੰ ਕਿਵੇਂ ਪਤਾ?
0: ਲੈ ਤੇ ਮੈਨੂੰ ਪਤਾ ਲੱਗ ਗਿਆ, ਤੇ ਮੈਨੂੰ ਪਤਾ ਲੱਗ ਗਿਆ ਇਹ ਰੋਜ਼ ਹੀ ਸੋਹਣੀਆਂ ਗੁੱਤਾਂ ਕਰਕੇ ਜਾਂਦੀ ਆ।
1: ਸਾਡੇ ਡਰੋਨ ਛੱਡੇ ਹੋਏ ਆ।
0: ਹੈ
3: ਤੁਹਾਡਾ ਡਰੋਨ ਕਿੱਥੇ ਆ?
0: ਹਾਂਜੀ
3: ਤੁਹਾਡਾ ਡਰੋਨ ਕਿੱਥੇ ਆ?
0: ਸਾਡਾ ਡਰੋਨ
3: ਤੁਹਾਡੇ
0: ਘਰ ਆਪਾਂ ਇੱਕ ਮੱਖੀ ਛੱਡੀ ਆ, ਉਹਦੇ ਵਿੱਚ ਅਸੀਂ ਕੈਮਰਾ ਲਾਇਆ ਵਾ।
1: ਸ਼ਿਲਪਾ ਨਾਮ
3: ਮੱਖੀ
1: ਤਾਂ ਨਾਲ ਨਾਲ ਹੀ ਰਹਿੰਦੀ ਆ, ਦੂਰੋਂ
0: ਦੂਰੋਂ ਵਹਿੰਦੀ ਆ।
1: ਤੁਸੀਂ ਚੋਕਲੇਟ ਬਹੁਤ ਖਾਂਦੇ ਹੋ ਨਾ, ਤਾਂ ਕਰਕੇ ਨਾਲ ਨਾਲ ਹੀ ਰਹਿੰਦੀ ਹੈ।
3: ਨਹੀਂ ਮੈਂ ਨਹੀਂ ਚੋਕਲੇਟ ਖਾਂਦੀ।
0: ਇਹ ਨਹੀਂ ਖਾਂਦੀ ਕੁੜੀ, ਇਹ ਤਾਂ ਬਹੁਤ ਹੈਲਦੀ ਹੈਲਦੀ ਖਾਂਦੀ ਆ। ਕੀ ਖਾਦਾ ਅੱਜ?
3: ਅੱਜ ਅਸੀਂ ਵੀਟ ਬਿਕਸ ਖਾਦਾ।
0: ਅੱਜ ਵੀਟ ਬਿਕਸ ਖਾਦਾ, ਦੁੱਧ ਪਾ ਕੇ?
3: ਹਾਂਜੀ।
0: ਓਕੇ,
1: ਵੀਟ ਬਿਕਸ ਵਿੱਚ ਤਾਂ એનર્ਜੀ ਵੀ ਬਹੁਤ ਹੁੰਦੀ
0: ਹੈ। ਤੇ ਹੋਰ ਕੀ ਪਾਇਆ ਵਿੱਚ?
3: ਹਾਂਜੀ ਹੋਰ ਪਾਇਆ ਯਾਦ ਲੇਜ਼ਨ। ਦੁੱਧ ਵੀਰਬਿਕਸ ਤੇ ਗ੍ਰੀਨ ਬੇਰੀਜ਼, ਆਈ ਮੀਨ ਰੈਡ ਬੇਰੀਜ਼,
0: ਰੈਡ ਬੇਰੀਜ਼, ਓਕੇ. ਤੇ ਉਹ ਨਹੀਂ ਪਾਏ, ਖੰਡ ਨਹੀਂ ਪਾਈ?
3: ਨਹੀਂ.
0: ਵੈਰੀ ਗੁੱਡ, ਵੈਰੀ ਗੁੱਡ. ਫਿਰ ਤੇ ਵਾਕਈ ਕੁੜੀ ਬੜਾ ਹੈਲਦੀ ਹੈਲਦੀ ਖਾਂਦੀ. ਕੀ ਸੁਣਾਓਗੇ ਫਿਰ?
3: ਇੱਕ ਚੁਟਕਲਾ, ਰੀਅਲ.
0: ਅੱਛਾ, ਰੀਅਲ ਚੁਟਕਲਾ. ਹਾਂਜੀ.
3: ਇੱਕ ਦਿਨ ਵੀਜੀ ਅਮੀ ਮਮਾ ਸੁੱਕਣੇ ਪਾ ਲਏ ਸੀ ਕੱਪੜੇ, ਤੇ ਡੈਡਾ ਵੀਜੀ ਨੂੰ ਪਰੋਣ ਰਿਹਾ ਸੀ, ਪਰੋਣ ਰਹੇ ਸੀ, ਤੇ ਫਿਰ ਇੱਕ ਵਰਡ ਆਇਆ,
0: ਫਿਰ ਬਿਸ਼ਮ ਬਿਸ਼ਮ
3: ਹੋਈ. ਹਾਂਜੀ,
0: ਓਕੇ.
3: ਬਿਸ਼ਮ ਬਿਸ਼ਮ ਹੋਈ,
0: ਬਿਸ਼ਮ ਬਿਸ਼ਮ ਹੋਈ. ਕੌਣ ਵੀਰ ਜੀ? ਦੁਬਾਰੀ
3: ਟੀਚਰ ਦਾ ਨਾਮ?
0: ਉਹ ਬਸ ਉਹ ਨਹੀਂ, ਲੋੜ ਨਹੀਂ ਹੁੰਦੀ ਟੀਚਰ ਦਾ ਨਾਮ ਨਹੀਂ ਦੱਸੀਦਾ. ਓਕੇ. ਹਾਂ,
3: ਮਮਾ ਪੁੱਛ ਰਹੇ ਤੇ ਫਿਰ ਡੈਡਾ ਕਹਿੰਦੇ ਮੈਨੂੰ ਨਹੀਂ ਪਤਾ, ਮੈਂ ਜਸ ਗੱਲਾਂ ਬਾਤਾਂ ਹੀ ਕੀਤੀ.
0: ਅੱਛਾ, ਨਾ ਨਹੀਂ ਪਤਾ. ਓਕੇ ਓਕੇ ਓਕੇ.
1: ਹਲੇ ਵੀ ਮੌਕਾ ਸਾਂਭ ਗਿਆ, ਨਹੀਂ ਉਹ ਨਾ ਲੈ ਕੇ ਅਗਲੇ 50 ਸਾਲ ਲੰਘਣੇ ਸੀ.
0: ਤੇ ਨੈਕਸਟ ਕਿਹਦੀ ਵਾਰੀ ਆ?
3: ਨੈਕਸਟ ਦੀਦੀ ਦੀ ਵਾਰੀ ਹੈ.
0: ਹਾਂਜੀ. ਹੈਲੋ ਦੀਦੀ.
3: ਸਤਿ ਸ਼੍ਰੀ ਅਕਾਲ ਵੀਰ ਜੀ ਤੇ ਤਾਇਆ ਜੀ.
0: ਉਹ ਸਤਿ ਸ਼੍ਰੀ ਅਕਾਲ,
1: ਕੀ ਹਾਲ ਚਾਲ ਨੇ?
3: ਮੇਰਾ ਠੀਕ ਆ, ਤੁਹਾਡਾ ਕੀ ਹਾਲ ਹੈ?
0: ਸਾਡਾ ਵੀ ਠੀਕ ਆ. ਜਾ ਰਹੇ ਹੋ ਸਕੂਲ?
3: ਹਾਂਜੀ, ਅਸੀਂ ਪਹੁੰਚ ਗਏ.
0: ਅੱਛਾ, ਪਹੁੰਚ ਹੀ ਗਏ? ਓਕੇ ਓਕੇ ਓਕੇ, ਗੁੱਡ. ਅੱਜ ਪਗਾਟਾ ਕਰਕੇ ਵਾਰੀ ਆਈ ਕਿ ਕਿੱਦਾਂ ਆਈ ਅੱਜ?
3: ਮੈਂ ਲਾਸਟ ਕਰਨੀ ਸੀ.
0: ਅੱਛਾ, ਤੇ ਹਲੇ ਤੇ ਵੀਰ ਜੀ ਵੀ ਆਉਣਾ ਵਾ?
3: ਹਾਂਜੀ, ਵੀਰ ਜੀ ਨੇ ਲਾਸਟ ਗੱਲ ਕਰਨੀ.
0: ਓਕੇ, ਵੀਰ ਜੀ ਟ੍ਰੈਫਿਕ ਚੈੱਕ ਕਰਦਾ ਹੋਣਾ ਨਾ?
3: ਹਾਂਜੀ.
0: ਓਕੇ, ਤੁਸੀਂ ਕੀ ਸੁਣਾਓ?
3: ਟ੍ਰੈਫਿਕ ਦੇ ਆਫਤ ਪਏ ਹੋਇਆ, ਵੀਰ ਜੀ ਟ੍ਰੈਫਿਕ ਦੇ ਆਫਤ ਪਿਆ ਹੋਇਆ.
0: ਓਕੇ, ਘਰੇ ਵੀ ਟ੍ਰੈਫਿਕ ਦੱਸਦਾ ਹੁੰਦਾ ਵੀਰ ਜੀ ਕਿ ਨਹੀਂ?
3: ਹਾਂਜੀ, ਦੱਸਦਾ ਦਾ ਬ੍ਰਿਜ ਜੋ ਥੱਲੇ ਆਂਦਾ ਦੇਖਦਾ ਸਾਰੇ ਪਾਸੇ ਜੇ ਠੀਕ ਹੈ ਮੋਲ.
0: ਫਿਰ ਕੀ ਕਹਿੰਦਾ?
3: ਮੋਲ ਚ ਕਹਿੰਦਾ ਅੱਜ ਨਹੀਂ ਕੋਈ ਟ੍ਰੈਫਿਕ ਹੈ ਇੱਥੇ.
0: ਕੀ ਸੁਣਾਓਗੇ ਫਿਰ?
3: ਇੱਕ ਰੀਅਲ ਲਾਈਫ ਗੱਲ.
0: ਅੱਛਾ, ਰੀਅਲ ਲਾਈਫ ਗੱਲ. ਓਕੇ, ਅੱਜ ਰੀਅਲ ਲਾਈਫ ਗੱਲਾਂ ਚੱਲ ਰਹੀਆਂ. ਓਕੇ.
3: ਇੱਕ ਦਿਨ ਮੈਂ ਖੇਡਦੇ ਸੀ ਤੇ ਇੱਕ ਮੰਦਾ ਨਹੀਂ ਮੁੰਡਾ ਆਇਆ ਤੇ ਮੇਰੇ ਵਿੱਚ ਵੱਜਿਆ, ਤੇ ਫਿਰ ਮੈਂ ਕਿਹਾ ਸੋਰੀ ਬੋਲ, ਤੇ ਕਹਿੰਦਾ ਨਹੀਂ ਤੂੰ ਸੋਰੀ ਬੋਲ. ਮੈਂ ਕਿਹਾ ਦਫਾ ਹੋ. ਕਹਿੰਦਾ ਕੀ ਕਿਹਾ? ਫਿਰ ਮੈਂ ਕਿਹਾ ਗੈਟ ਲੋਸਟ.
1: ਥੋੜੀ ਤਾਂ ਪੰਜਾਬੀ ਬੜੀ ਵਧੀਆ ਹੋ ਜਾਂਦੀ. ਪਰ
3: ਹੋਇਆ ਛੇਤੀ ਛੇਤੀ ਦੀਵਾਲੀ ਦੇ ਕੋਲੇ, ਫਿਰ ਅਸੀਂ ਮਰੂ ਨੂੰ ਫਿੱਟੇ ਖੂਹ ਚ ਬਰ ਦੇਣਾ, ਅਸੀਂ ਚੱਠੂ ਖੂਹ ਚ ਬਰ ਦੇਣਾ.
0: ਕਚਾਲੂ ਬਣਾ ਦੇਣਾ ਉਹਦਾ,
1: ਪਿਆ ਵੀ ਟੱਠੇ ਖੂਹੀ ਆ, ਮਤਲਬ ਵਿਆਹ ਹੀ ਚੱਲਣ ਦੇ.
0: ਉਹਨੂੰ ਉਹਦੀ ਚਾਟ ਬਣਾ ਦੇਣੀ ਆਪਾਂ.
3: ਨੋ,
0: ਹਾਂ ਚਾਟ ਬਣਾ ਦੇਣੀ ਉਹਦੀ ਵੀ.
1: ਆਲੂ ਕਚਾਲੂ
2: ਸ਼ਕਰਕੰਦੀ ਬਣਾ ਲਓ ਉਹਦੇ ਨਾਲ।
0: ਅੱਛਾ ਸ਼ਕਰਕੰਦੀ ਬਣਾ ਲਈ, ਚਲੋ
1: ਲੂਣ ਲਾ ਕੇ
0: ਸ਼ਕਰਕੰਦੀ ਬਣਾ ਲਾਂਗੇ ਫਿਰ। ਥੈਂਕ ਯੂ। ਤੇ ਵੀਰ ਜੀ
1: ਮਰਿੰਦਰ ਦਾ ਗਾਣਾ ਨੀ ਸੁਣਿਆ ਹਾਜ਼ਰ ਜੋ ਕਹਿ ਦੇ
0: ਹੈ ਵੀਰ ਜੀ।
3: ਹਾਂਜੀ ਤੁਸੀਂ ਕੀ ਕਰਦੇ ਤੇ
0: ਕਿੱਥੇ ਕਿੱਥੇ ਫਿਊਜ ਹੋਏ ਫਿਰਦੇ ਅੱਜ ਗੱਡੀ ਚ?
3: ਹਾਂਜੀ
1: ਤੁਸੀਂ ਕੀ ਕਰਦੇ ਪਏ?
3: ਮੈਂ
1: ਗੱਡੀ ਚ ਬੈਠੇ
0: ਹੋਏ। ਮੈਨੂੰ ਦੱਸੋ ਵੀ ਗੱਡੀ ਚ ਖਲਾਰਾ ਕਿਉਂ ਪਾਉਂਦੇ ਹੁੰਦੇ ਹੋ ਇੰਨਾ?
3: ਮੈਨੂੰ ਪਤਾ ਨਹੀਂ।
0: ਹਾਂ ਤੁਸੀਂ ਪਾਉਂਦੇ ਜੇ ਪਤਾ ਕਿਉਂ ਨਹੀਂ ਆ?
3: ਵੱਡੀ ਦੀਦੀ ਵੀ ਪਾਉਂਦੇ।
0: ਓਕੇ
1: ਉਹ ਰੈਫਰੈਂਸ ਸੈੱਟ ਕੀਤੀ ਹੈ ਤੁਸੀਂ,
0: ਪਰ ਤੁਸੀਂ ਕਿਉਂ ਪਾਉਂਦੇ ਹੋ? ਤੁਸੀਂ ਤੇ ਜ਼ਿੰਮੇਵਾਰ ਬੰਦੇ ਹੋ ਯਾਰ, ਤੁਸੀਂ ਤੇ ਸਿਆਣੇ ਹੋ।
3: ਹਾਂਜੀ
0: ਦੀਦੀ ਤੇ ਚੱਲ ਪਾ ਦਿੰਦੀ ਆ, ਤੁਸੀਂ ਤੇ ਬੜੇ ਸਿਆਣੇ ਹੋ। ਹੈਂ
3: ਮੁੰਡੇ ਸਿਆਣੇ ਹੁੰਦੇ ਕੁੜੀਆਂ ਬੋਲਦੇ
1: ਮੁੰਡੇ ਸਿਆਣੇ ਹੁੰਦੇ
3: ਨੂੰ ਲਾਸਟ ਨੂੰ ਅਮ ਵੱਡੀ ਦੀ ਤੋਂ ਛੋਟੀ ਇੱਕ ਦੋ ਬਿੱਲੀਆਂ ਸੀ। ਦੋ ਬਿੱਲੀਆਂ ਸੀ, ਉਹ ਬਿੱਲੀਆਂ ਟੋਕ ਟੋਕ ਕਰਦੇ ਪਏ ਸੀ। ਫਿਰ ਜਦੋਂ ਟੋਕ ਕਰਦੇ ਪਏ ਸੀ ਮੈਂ ਸੁਣਿਆ, ਮੈਂ ਵੱਡੀ ਦੀ ਨੂੰ ਕਿਹਾ ਬਿੱਲੀ ਤੇ ਮੈਂ ਛੋਟੀ ਕਿਹਾ ਬਿੱਲੀ।
0: ਅੱਛਾ
3: ਵੱਡੀ ਬਿੱਲੀ ਦੋਨੋਂ ਬਿੱਲੀਆਂ ਅਬ ਟੋਕ ਕਰਦੇ ਪਏ ਸੀ ਜਿਹੜਾ ਮੈਂ ਨੀ ਸੋਨਾ ਮੈਂ ਬਿੱਲੀ ਹੈਗੇ ਬਿੱਲੀ ਵੀ ਸੱਦੀ।
1: So cute.
0: Okay.
1: Meow, meow.
0: ਤੇ ਉਹਨਾਂ ਨੇ ਫਿਰ ਤੁਹਾਨੂੰ ਕੀ ਕਿਹਾ?
3: ਕੁਛ ਵੀ ਨਹੀਂ, ਉਹ ਮੈਨੂੰ ਹੇਅਰ ਨਹੀਂ ਕਰ ਸਕਦੇ।
0: ਅੱਛਾ ਹੇਅਰ ਨਹੀਂ ਸੀ ਕਰ ਸਕਦੇ। ਓਕੇ ਤੁਸੀਂ ਫਿਰ ਬਿੱਲੀਆਂ ਬਣਾ ਦਿੱਤਾ ਭੈਣਾਂ ਨੂੰ?
3: ਹਾਂਜੀ।
0: ਓਕੇ ਮਿਆਉ ਮਿਆਉ ਕਰਦੀਆਂ?
3: ਹਾਂਜੀ
0: ਕਰਦੀਆਂ।
1: ਪਹੁੰਚਾ ਵੀ ਮਾਰ ਦਿੰਦੀਆਂ ਉਹ ਬਿੱਲੀਆਂ ਚ ਬਾਂਦਰ ਹੁੰਦਾ ਜਿਹੜਾ ਉਹਦੇ।
0: ਕੀ ਸੁਣਾਓਗੇ ਫਿਰ ਅੱਜ?
1: ਵੀਰ
0: ਜੀ ਮੈਂ ਤੁਹਾਨੂੰ ਇੱਕ ਡੱਡੂ ਭੇਜੂਗਾ, ਮੈਂ ਤੁਹਾਡੇ ਲਈ ਇੱਕ ਨਾ ਡੱਡੂ ਲਿਆਂਦਾ ਸੀ।
1: ਲੱਡੂ
3: ਲੈਗੋ ਚ ਡੱਡੂ ਹੀ ਹੈਗਾ, ਮੈਂ ਡੱਡੂ ਫਾਇੰਡ ਕੀਤਾ ਲੈਗੋ ਚ।
0: ਅੱਛਾ ਅੱਛਾ ਅੱਛਾ ਮੈਂ ਤੁਹਾਨੂੰ ਭੇਜੂਗਾ ਇੱਕ
3: ਡੱਡੂ। ਉਹ ਸਾਲਾ ਪਿੰਕ ਸੀ, ਉਹਦੇ ਕੋਲੇ ਪੂਛ ਵੀ ਸੀ।
0: ਓਕੇ ਮੈਂ ਨਾ ਇੱਕ ਡੱਡੂ
3: ਉਹਦੇ ਕੋਲੇ ਲਾਈ, ਉਹ ਲਾਈਕ ਚਿਕਨ ਸੀ।
0: ਓਕੇ ਮੇਰੇ ਕੋਲ ਮੈਂ ਇੱਕ ਡੱਡੂ ਵੇਖਿਆ, ਉਹਦੀ ਉਹਦੀ ਨਾ ਉਹਦੀ ਅੱਖ ਖਰਾਬ ਹੋ ਗਈ, ਉਹ ਜਿਹੜੀ ਅੱਖ ਮਾਰਦਾ ਸੀ ਨਾ।
3: ਹਾਂਜੀ
0: ਉਹਦੀ ਅੱਖ ਖਰਾਬ ਹੋ ਗਈ, ਹੁਣ ਓਪਰੇਸ਼ਨ ਕਰਾਊਗਾ।
1: ਅਗਲੀ ਬੋਲੀ ਸੁਣ ਲਈ ਸੀ ਨਾ, ਅੱਖ ਮਾਰਨੇ ਅੱਖ ਮਾਰਨੇ ਦੀ ਅਲਕ ਮਕਾ ਦਿੰਦੀ।
0: ਥੈਂਕ ਯੂ, ਥੈਂਕ ਯੂ ਵੀਰ ਜੀ।
3: ਥੈਂਕ ਯੂ, ਸਤਿ ਸ਼੍ਰੀ ਅਕਾਲ।
0: ਸਤਿ ਸ਼੍ਰੀ ਅਕਾਲ, ਥੈਂਕ ਯੂ, ਥੈਂਕ ਯੂ। ਤੇ ਸਨ ਸਾਡੇ ਨਾਲ ਵੀਰ ਜੀ, ਤੇ
1: ਵਿੱਚ ਵਿੱਚ ਮੰਡ ਸਾਹਿਬ ਵੀ ਟਰਾਈ ਕਰਦੇ ਲੱਗਦੇ ਸੀ ਮੈਨੂੰ।
0: ਹਾਂਜੀ
1: ਗਲਤੀ ਨੂੰ ਭੁਲੇਖਾ ਲੱਗਿਆ,
0: ਮੰਡ ਸਾਹਿਬ ਛਾਤੀਆਂ ਮਾਰਦੇ ਸੀ ਉਹ, ਪਰ ਨਿਆਣਿਆਂ ਦੇ ਵਿੱਚ ਵੱਜਦੇ ਫਿਰਦੇ ਨਾ, ਚੰਗੇ ਲੱਗਦੇ ਹੁਣ ਨਿਆਣਿਆਂ 'ਚ ਵਿੱਚ।
1: ਆਹੋ ਜਦ ਹੁਣ ਡੱਡੂ ਦੀ ਅਨਾਊਂਸਮੈਂਟ ਹੋਈ ਆ ਉਦੋਂ ਆਉਣ।
0: ਹਾਂ ਨਿਆਣੇ ਸਕੂਲ ਚੱਲ ਜਾਣ ਫਿਰ ਆਉਣ, ਹੈ ਨਾ। ਹਾਲੇ ਜਾਂਦਾ ਨਹੀਂ, ਬਚਪਨਾ ਨਹੀਂ ਜਾਂਦਾ ਉਹਨਾਂ 'ਚੋਂ,
1: ਮਾਸੂਮੀਅਤ।
0: ਹਾਂ ਹਰਮਨ ਹਾਲੇ ਰੱਖਦੇ ਆ, ਹਾਲੇ ਪੂਰਾ ਮਤਲਬ ਸਾਬਤ ਆ ਵਜਾ
1: ਨਹੀਂ ਉਹਨਾਂ ਨੂੰ ਇਹ ਹੁੰਦਾ ਨਾ ਵੀ ਜਿਹੜੇ ਆ ਦੋ ਚੁਟਕਲੇ ਸੁਣਾਏ ਇਹਦੇ ਨਾਲ ਦੇ ਦੋ ਮੈਨੂੰ ਚੇਤੇ ਆ ਗਏ।
0: ਥੈਂਕ ਯੂ। ਅਤੇ ਕੁਲਵੀਰ ਜੀ ਕਹਿੰਦੇ ਨੇ ਕਿ ਸਾਰੇ ਸਰੋਤਿਆਂ ਨੂੰ ਸਤਿ ਸ਼੍ਰੀ ਅਕਾਲ ਅਤੇ ਵਾਹਿਗੁਰੂ ਮਿਹਰ ਭਰਿਆ ਹੱਥ ਰੱਖੇ ਸਾਰਿਆਂ ਦੇ ਉੱਤੇ। ਸੇਠੀ ਧਾਰੀਵਾਲ ਸਾਹਿਬ ਕੀ ਹਾਲ ਚਾਲ ਨੇ ਤੁਹਾਡੇ, ਸਪੇਨ ਦੇ ਕੀ ਹਾਲ ਨੇ, ਹੁਣ ਮੌਸਮ ਮੂਸਮ ਕਿੱਦਾਂ ਵਾ? ਠੀਕ ਆ, ਕੁਛ ਠੀਕ ਹੋਇਆ, ਸੈੱਟ ਹੋਇਆ ਕੰਮ? ਅਤੇ ਕਹਿੰਦੇ ਨੇ ਕਿ ਸਤਿ ਸ਼੍ਰੀ ਅਕਾਲ ਅਤੇ ਕਹਾਣੀ ਵਧੀਆ ਲੱਗੀ ਤੇ ਹਰਚੰਦ ਸਿੰਘ ਢਿੱਲੋਂ ਜੀ ਬੈਰਿਕ ਦੇ ਪਾਣੀਆਂ ਤੋਂ ਸਤਿ ਸ਼੍ਰੀ ਅਕਾਲ ਭੇਜਦੇ ਨੇ, ਕਹਿੰਦੇ ਕਿ ਪਰਮਾਤਮਾ ਸਾਰਿਆਂ ਉੱਤੇ ਮਿਹਰ ਭਰਿਆ ਹੱਥ ਬਣਾਈ ਰੱਖਣ। ਬਹੁਤ ਬਹੁਤ ਧੰਨਵਾਦ ਜੀ ਤੁਹਾਡਾ, ਮਿਹਰਬਾਨੀ। ਰਕੇਸ਼ ਕੁਮਾਰ ਜੀ ਕਹਿੰਦੇ ਨੇ ਕਿ ਸਤਿ ਸ਼੍ਰੀ ਅਕਾਲ, ਸਰਬੱਤ ਦੇ ਭਲੇ ਦੀ ਅਰਦਾਸ ਕਰਦੇ ਹਾਂ। ਤੁਹਾਨੂੰ ਅਤੇ ਤੁਹਾਡੇ ਸਾਰੇ ਸਰੋਤਿਆਂ ਨੂੰ ਰੱਬ ਚੰਗੀ ਸਿਹਤ ਦੇਵੇ, ਤੰਦਰੁਸਤੀ ਅਤੇ ਚੜ੍ਹਦੀ ਕਲਾ ਦੇਵੇ, ਅਤੇ ਹੱਸਦੇ ਵੱਸਦੇ ਰਹੋ, ਮੁਹੱਬਤਾਂ ਦਾ ਹਰ ਪਾਸੇ ਵਾਸ ਹੋਵੇ ਅਤੇ ਸਭ ਦੀਆਂ ਮਨੋਕਾਮਨਾਵਾਂ ਪੂਰੀਆਂ ਹੋਣ। ਬਹੁਤ ਬਹੁਤ ਧੰਨਵਾਦ ਜੀ ਤੁਹਾਡਾ। ਹਰਮਨ ਜੀ ਕਹਿੰਦੇ ਨੇ ਕਿ ਸਤਿ ਸ਼੍ਰੀ ਅਕਾਲ, ਅਤੇ ਸਾਰਿਆਂ ਨੂੰ ਰੱਬ ਚੜ੍ਹਦੀ ਕਲਾ 'ਚ ਰੱਖੇ ਅਤੇ ਤੰਦਰੁਸਤੀ ਬਖਸ਼ੇ। ਰਜਿੰਦਰ ਬਾਬਾ ਜੀ ਵੀ ਸਤਿ ਸ਼੍ਰੀ ਅਕਾਲ ਭੇਜਦੇ ਨੇ, ਕਹਿੰਦੇ ਬੁੱਧਵਾਰ ਦੇ ਦਿਨ ਦੀਆਂ ਸ਼ੁਭਕਾਮਨਾਵਾਂ, ਸਭ ਖੁਸ਼ ਤੰਦਰੁਸਤ ਅਤੇ ਚੜ੍ਹਦੀ ਕਲਾ ਦੇ ਵਿੱਚ ਰਹਿਣ। ਅਤੇ ਰਮਨਦੀਪ ਸੀਜਾ ਜੀ ਵੀ ਕਹਿੰਦੇ ਨੇ ਕਿ ਵੈਰੀ ਗੁੱਡ ਮੋਰਨਿੰਗ, ਅਤੇ ਇੰਜੋਏ ਕਰ ਰਹੇ ਹਾਂ ਸ਼ੋਅ। ਅਤੇ ਦੇਸ਼ ਬੰਧੂ ਭਾਰਦਵਾਜ ਜੀ ਕਹਿੰਦੇ ਨੇ ਕਿ ਸਤਿ ਸ਼੍ਰੀ ਅਕਾਲ ਅਤੇ ਡਾਕਟਰ ਸਾਹਿਬ ਅਤੇ ਸਾਰੇ ਹਾਂਜੀ ਪਰਿਵਾਰ ਨੂੰ, ਅਤੇ ਬਿਊਟੀਫੁੱਲ ਸਟੋਰੀ ਸੀ ਅੱਜ ਦੀ, ਅਤੇ ਲੋਟ ਟੂ ਲਰਨ, ਇੰਜੋਏ ਯੂਅਰ ਡੇ, ਸਾਰਿਆਂ ਦੇ ਲਈ ਭੇਜਦੇ ਨੇ ਮੈਸੇਜ। ਅਤੇ ਇੱਧਰ ਸੁਖਦੀਪ ਸਿੰਘ ਘੁੰਮਣ ਜੀ ਕਹਿੰਦੇ ਕਿ ਬਹੁਤ ਵਧੀਆ ਦਿਨ ਰਹੇ ਅਤੇ ਸਿੱਖਿਆ ਦਾ ਇੱਕ ਕਹਾਣੀ ਖੂਬਸੂਰਤ, ਅਤੇ ਸਤਿ ਸ਼੍ਰੀ ਅਕਾਲ ਅਤੇ ਵਾਹਿਗੁਰੂ ਚੜ੍ਹਦੀ ਕਲਾ ਬਖਸ਼ਣ ਸਾਰਿਆਂ ਨੂੰ। ਅਤੇ ਢਿੱਲੋਂ ਸਾਹਿਬ ਵੀ ਕਹਿੰਦੇ ਨੇ ਕਿ ਕਹਾਣੀ ਸਿੱਖਿਆ ਦਾ ਇੱਕ ਸੀ, ਬਹੁਤ ਵਧੀਆ ਅਤੇ ਬੜੀ ਵਧੀਆ ਸੁਣਾਈ, ਅਤੇ ਗੀਤ ਵੀ ਬੜਾ ਵਧੀਆ ਲੱਗਾ, ਅਤੇ ਬਹੁਤ ਬਹੁਤ ਮਿਹਰਬਾਨੀ ਜੀ। ਵੀ ਗੀਤ ਆਪਣਾ ਹਰਦੇਵ ਮਾਹੀ ਨੰਗਲ ਦਾ, ਅਤੇ ਹਰਦੇਵ ਮਾਹੀ ਨੰਗਲ ਨਿਊਜ਼ੀਲੈਂਡ ਵਾਲੇ, ਅਤੇ ਉਹ ਆਈ ਥਿੰਕ ਬੈਲਟ ਵਾਲੇ ਦਿਵਾਲੀ ਮੇਲੇ ਦੇ ਉੱਤੇ ਪਰਫੋਰਮ ਵੀ ਕਰਨ ਆ ਰਹੇ ਨੇ। ਉੱਥੇ ਵੀ ਤੁਸੀਂ ਪਹੁੰਚ ਸਕਦੇ ਹੋ, ਤੁਸੀਂ ਹੁੰਮ ਕੇ ਹੁਮਾ ਕੇ, ਕਿਉਂਕਿ ਗੇੜਾ ਛੇੜਾ ਫਿਰ ਦਿਵਾਲੀ ਵਾਲੇ ਦਿਨਾਂ ਦੇ ਵਿੱਚ ਤਾਂ ਲੱਗਦਾ ਰਹਿੰਦਾ, ਅਤੇ ਇਸ ਵਾਰੀ ਜਿਹੜਾ ਗੇੜਾ ਲੱਗ ਰਿਹਾ, ਇਸ ਗੇੜੇ ਦੇ ਵਿੱਚ ਤੁਸੀਂ ਵੇਖ ਸਕਦੇ ਹੋ ਜਾ ਕੇ। ਅਤੇ ਦਿਵਾਲੀ ਦੀ ਗੱਲ ਕਰੀਏ, ਅਤੇ ਦਿਵਾਲੀ ਭਾਈ ਇਕੱਤੀ ਵਾਲਾ ਜਿਹੜਾ ਸਾਇਆ ਬੜਾ ਭਾਰਾ ਜਿਹਾ, ਵੁੱਡਲੀ ਵੀ ਦਿਵਾਲੀ ਆ 31 ਤਰੀਕ ਨੂੰ, ਅਤੇ 31 ਤਰੀਕ ਨੂੰ ਜਿਹੜੀ ਫੈਡਰੇਸ਼ਨ ਸਕੇਅਰ ਦੇ ਉੱਤੇ ਦਿਵਾਲੀ ਹੁੰਦੀ ਆ ਉਹ ਵੀ ਆ, ਅਤੇ ਜਿਹੜਾ ਬੈਲਟ ਵਾਲਾ ਵਾ ਹਰਦੇਵ ਮਾਹੀ ਨੰਗਲ, ਮਾਸਟਰ ਸਲੀਮ ਅਤੇ ਸਰਦਾਰ ਅਲੀ, ਇਹ 24 ਤਰੀਕ ਨੂੰ ਆ, 24 ਅਕਤੂਬਰ ਨੂੰ ਬੈਲਰਟ ਸ਼ੋਅ ਗਰਾਊਂਡ ਦੇ ਵਿੱਚ ਤੁਸੀਂ ਪਹੁੰਚੋ 12 ਵਜੇ ਤੋਂ 8 ਵਜੇ ਦੇ ਦਰਮਿਆਨ, ਅਤੇ ਮੇਲੇ ਦਾ ਆਨੰਦ ਮਾਣੋ। ਹਾਂਜੀ ਮਾਨ ਸਾਹਿਬ, ਸਤਿ ਸ਼੍ਰੀ ਅਕਾਲ, ਤੁਸੀਂ ਆਉਂਦੇ ਰਹੋ। ਹੈਲੋ ਮਾਨ ਸਾਹਿਬ, ਹੈਲੋ,
4: ਸਤਿ ਸ਼੍ਰੀ
1: ਅਕਾਲ ਜੀ ਮਾਨ ਸਾਹਿਬ, ਕੀ ਹਾਲ ਚਾਲ ਜੀ?
0: ਤੁਸੀਂ ਵੀ ਬੂਟ ਪਾਉਣ ਲੱਗ ਪਏ ਹੋ?
4: ਸਾਹ ਲੈਣ ਲੱਗ ਗਿਆ ਸੀਗਾ ਜੀ।
0: ਓਹੋ, ਬੂਟ ਪਾ ਕੇ?
1: ਨਹੀਂ, ਡਾਕਟਰ ਨੇ ਕਿਹਾ ਵੀ ਸਵੇਰੇ ਔਖੇ ਔਖੇ ਸਾਹ ਲਓ। ਮਿਸਤਰੀ ਕੰਧ ਨੀ ਕਰਦੇ ਹੁੰਦੇ ਜਦੋਂ ਸਾਹਿਲ ਰੱਖੀ ਹੁੰਦੀ, ਕਹਿੰਦੇ ਇਹ ਕੀ ਹੈ, ਕਹਿੰਦਾ ਇਹ ਮਿਸਤਰੀਆਂ ਦਾ ਦਮ ਦਬਾਊਗਾ, ਜਦੋਂ ਸਾਹ ਜਦੋਂ ਥੱਕੇ ਥੁੱਕੇ ਹੋਈਏ ਨਾ, ਫਿਰ ਸਾਹ ਲੈਣ ਲਈ ਬਹਿ ਜਾਈਦਾ, ਸਾਹਲ ਲਾਲਾ ਦੇਖੀ ਜਾਈਦੀ ਵੀ ਕੰਧ ਸਿੱਧੀ ਹੈ। ਹੁਣ ਆਪੋ ਆਪਣੀ ਡੈਫੀਨੇਸ਼ਨ ਜੀ ਸਾਹ ਦੀ।
4: ਬਾਜੀ ਦੋ ਗੱਲਾਂ ਇਕੱਠੀਆਂ ਹੋਈਆਂ ਸੀਗੀਆਂ, ਫਿਰ ਸ਼ੁੱਕਰਵਾਰ ਆਇਆ ਨੀ ਜਾਣਾ ਸੀਗਾ, ਮੈਂ ਕਿਹਾ ਚਲੋ ਅੱਜ ਸਾਹ ਲੈ ਲਈਏ।
0: ਹਾਂਜੀ ਹਾਂਜੀ,
4: ਮੈਂ
1: ਇੱਕ ਸਟੂਡੀਓ ਖੋਲ ਹੀ ਦਈਏ ਹੁਣ ਆਪਣਾ, ਕਿਉਂਕਿ ਜਾਣ ਹੁਣ ਤਾਂ ਲੱਗਣ ਲੱਗਿਆ ਹੀ ਰਹਿੰਦਾ ਉੱਥੇ। ਜਦੋਂ ਉਂਗਲ ਜੀ ਕਰਨਾ ਵੀ ਉਹ ਜਿੱਥੇ ਤੱਕ ਨਿਗਾਹ ਜਾਂਦੀ ਆਪਣੀ ਥਾਂ, ਉਦੋਂ ਹੀ ਉਂਗਲ ਜੀ ਪੜ ਲਵੇ ਉੱਥੇ।
0: ਅਸੀਂ ਤੇ ਇਹ ਕਹਿ ਸਕਦੇ ਨਾ, ਉਹ ਜਿੱਥੋਂ ਤੱਕ ਨਿਗਾਹ ਜਾਂਦੀ ਉੱਥੋਂ ਤੱਕ ਰੇਂਜ ਆਉਂਦੀ ਹੋਣੀ ਆ।
1: ਮੈਂ ਕਿਹਾ ਜੀ ਇੰਨੇ ਖੱਤੇ ਇਹਨਾਂ ਦਾ, ਇੰਨੀ ਥਾਂ ਡਰੋਨ ਬੌਂਦਲ ਜੇ ਉੱਥੇ ਜਾ ਕੇ ਤਾਂ।
4: ਨਹੀਂ ਭਾਜੀ, ਬੜਾ ਬੜਾ ਵਧੀਆ ਰਿਹਾ ਪੂਰਾ ਦਿਨ, ਉੱਥੇ ਮੇਲਾ ਸੀਗਾ, ਉੱਥੇ ਸਪੈਂਡ ਕਰਕੇ ਆਏ, ਬੜਾ ਵਧੀਆ। ਉਹਨਾਂ ਨੇ ਰੋਹ ਦੀ ਨਾ ਉਹ ਲਾਈ ਵੀ ਸੀਗੀ ਸਟਾਲ, ਤੇ ਮੈਂ ਸਾਰਾ ਦਿਨ ਉਹਨਾਂ ਕੋਲ ਹੀ ਰਿਹਾ, ਉੱਥੇ ਸੇਵਾ ਕਰਦੇ ਰਹੇ, ਤੇ ਉੱਥੇ ਦੋ ਕੁ ਗੱਲਾਂ ਇਕੱਠੀਆਂ ਹੋਈਆਂ ਸੀ, ਮੈਂ ਕਿਹਾ ਚਲੋ ਸਾਂਝੀਆਂ ਕਰਦਾ। ਪਹਿਲਾਂ ਤਾਂ ਇੱਕ ਗੋਰੀ ਆਈ ਜੀ, ਗੋਰੀ ਦੇਖ ਕੇ ਬੜਾ ਹੈਰਾਨ ਰਹੀ, ਕਹਿੰਦੀ ਗੰਨਿਆਂ ਚੋਂ ਤੁਸੀਂ ਜੂਸ ਕੱਢ ਰਹੇ ਹੋ?
0: ਆ ਗੋਰੀ ਨੂੰ ਪਤਾ ਸੀ ਭਲਾ? ਤੁਸੀਂ ਵੀ ਜੂਸ ਪੀਂਦੇ ਹੋ? ਏਦਾਂ ਤਾਂ ਨਹੀਂ ਕਹਿੰਦੀ ਭਲਾ?
4: ਭਾਜੀ ਵਿਹਲੇ ਹੋਏ ਨੇ, ਉਹਨਾਂ ਨੂੰ ਵੀ ਲੈ ਲਿਓ ਕ੍ਰਿਕਟ ਟੀਮ ਚ, ਥੋੜਾ ਸਾਹ ਮਿਲਿਆ ਉਹਨਾਂ ਨੂੰ ਵੀ।
1: ਹਾਂ, ਨਾਲੇ ਹਜੇ ਤੈਨੂੰ ਕਹਿ ਤੈਨੂੰ ਇਹ ਨੀ ਸੀ ਦੱਸਿਆ ਵੀ ਲੀਂਬੂ ਅੱਧਾ ਪਾ ਕੇ।
4: ਨਹੀਂ ਫਿਰ ਨਾ ਭਾਜੀ ਨੇ ਦੱਸਿਆ, ਜੋਲ ਭਾਜੀ ਨੇ ਦੱਸਿਆ, ਕਹਿੰਦੇ ਅਸੀਂ ਨਾ ਇਹਦੀ ਜੈਗਰੀ ਵੀ ਬਣਾ ਲੈਂਦੇ ਆ ਇਹਨੂੰ ਗਰਮ ਕਰਕੇ। ਕਹਿੰਦੀ ਵਾਹ, ਕਹਿੰਦੀ ਬੜੇ ਤੁਸੀਂ ਆਪਣੇ ਦਿਮਾਗੀ ਆ। ਮੈਂ ਵਿੱਚੋਂ ਮਨੋਂ ਸੋਚਿਆ, ਮੈਂ ਕਿਹਾ ਤੁਸੀਂ ਦਿਮਾਗ ਦੇਖਿਆ ਨੀ, ਹੋਰ ਜ਼ਿਆਦਾ ਗਰਮ ਕਰਕੇ ਹੋਰ ਕੁਝ ਵੀ ਬਣਾ ਲੈਂਦੇ।
1: ਆਹੋ, ਇਹਦਾ ਡੱਬੇ ਪਾਏ ਜਾਂਦੇ ਪਲਾਸਟਿਕ ਦੇ, ਗੁੜ ਪੁਰਾਣਾ ਹੋ ਜਾਏ ਤਾਂ ਹਨਾ ਉਹ ਵੀ ਚੱਲ ਜਾਂਦਾ।
0: ਹਾਂ ਵੇਖ ਲਓ ਤੁਸੀਂ ਹਨਾ ਕਿੱਦਾਂ ਦੀਆਂ ਗੱਲਾਂ ਸਿਖਾਉਂਦੇ ਗੋਰੀਆਂ।
1: ਮਸੂਮ ਬਹੁਤ ਨੇ, ਮਸੂਮ ਬਹੁਤ।
4: ਨਹੀਂ ਭਾਜੀ, ਉੱਥੇ ਇੱਕ ਹੋਰ ਨਾ ਇੱਕ ਸੀਗੀ, ਇੱਕ ਚਲੋ ਮੈਂ ਉਹ ਨੀ ਦੱਸ ਸਕਦਾ ਬੰਦਾ ਸੀ ਕਿ ਜਨਾਨੀ ਸੀ, ਉਹ ਤੁਸੀਂ ਆਪ ਹੀ ਲਾ ਲਿਓ, ਕਿਉਂਕਿ ਦੇਖੋ ਬਾਅਦ ਚੋਂ ਮੇਰੇ ਤਾਂ ਘਰੇ ਆਪ ਵੋਟਾਂ ਜਾ ਰਹੀਆਂ ਬੀਬੀਆਂ ਦੀਆਂ ਆ, ਤੇ ਜਿਹੜਾ ਇੱਕ ਮੇਰੇ ਨਾਲ ਉਹ ਵੀ ਰਿਸ਼ਵਤ ਰਿਸ਼ਵਤ ਲੈ ਕੇ ਉੱਧਰ ਹੋ ਜਾਂਦਾ, ਮੈਂ ਇਕੱਲਾ ਹੀ ਰਹਿ ਜਾਂਦਾ। ਭਾਜੀ ਉੱਥੇ ਨਾ ਆ ਕੇ ਨਾ ਮੈਂ ਅਸੀਂ ਸੇਵਾ ਕਰਨ ਦੇ ਸੀ, ਤੇ ਕੋਈ ਆਇਆ ਤੇ ਕਹਿੰਦੇ ਕਹਿੰਦੇ ਸ਼ੂਗਰ ਫ੍ਰੀ ਹੈ
0: ਕੀ?
4: ਨਹੀਂ ਕਹਿੰਦੇ ਇਹ ਚ ਮਿੱਠਾ ਤਾਂ ਨੀ ਪਾਇਆ, ਕਹਿੰਦੇ ਮਿੱਠਾ ਤਾਂ ਨੀ ਪਾਇਆ। ਮੈਂ ਕਿਹਾ ਨਹੀਂ ਇਹ ਸ਼ੂਗਰ ਫ੍ਰੀ ਹੈਗੀ ਹੈ, ਤੇ ਕਹਿੰਦੇ ਨਹੀਂ ਨਹੀਂ ਮੇਰਾ ਮੁੰਡਾ ਨਾ, ਨਹੀਂ ਚਲੋ ਹੁਣ ਜੈਂਡਰ ਤਾਂ ਰਿਵੀਲ ਹੋ ਗਿਆ।
0: ਨਹੀਂ ਮੁੰਡਾ ਤੇ ਬੰਦੇ ਦਾ ਵੀ ਹੁੰਦਾ ਹੀ ਆ, ਆਪਣਾ ਪਾਲਾ ਮਾਰਦਾ ਤੁਹਾਨੂੰ
1: ਪਹਿਲਾਂ ਹੀ ਦੱਸਦਾ ਸਵੇਰ ਦੇ ਔਖੇ ਔਖੇ ਸਾਹ ਲੈ ਰਹੇ
0: ਹੈ, ਤੇ ਇੱਥੇ ਮੇਰੀ ਨੱਤ ਦੇ ਗਈ ਹੈ, ਆਹ ਤੇ ਉਹ ਕੰਮ ਹੋ ਗਿਆ ਤੁਹਾਡਾ।
4: ਸੇਵਾ
0: ਕਰਦਿਆਂ ਟੀਚਰਾਂ ਕਰਨੀਆਂ ਤੇ ਬੰਨੀ ਨਾ ਸਹੀ।
4: ਨਹੀਂ ਨਹੀਂ ਮੈਂ ਤਾਂ ਸੁਣਦਾ ਸੀਗਾ।
0: ਅੱਛਾ ਤੁਸੀਂ ਸੁਣਦੇ ਸੀ? ਅੱਛਾ
4: ਮੈਂ ਸੁਣਦਾ ਸੀਗਾ, ਮੈਂ ਸਿਰਫ ਓਬਜ਼ਰਵ ਕਰ ਰਿਹਾ ਸੀ। ਮੈਂ ਕਿਹਾ ਟੀਚਰ ਨਹੀਂ ਜੀ ਕੀਤੀ, ਮੈਂ ਟੀਚਰ ਨਹੀਂ ਕਿਸੇ ਨੂੰ ਕਰਦਾ ਹੈਗਾ, ਮਜ਼ਾਕ ਕਰ ਲਈਦਾ, ਟੀਚਰ ਨਹੀਂ ਕਰੀਦੀ ਹੈਗੀ।
1: ਐਸਾ ਕਰਨਾ ਕਹਿੰਦਾ ਜੀ, ਦੋ ਗੰਨੇ ਦੇ ਰਸ ਤੇ ਗਲਾਸ, ਮੇਰੇ ਵੱਲ ਥੋੜਾ ਸ਼ੂਗਰ ਕੰਮ ਰੱਖਣਾ।
4: ਭਾਜੀ ਤੁਸੀਂ ਯਕੀਨ ਨੀ ਮੰਨਣਾ, ਆਪਾਂ ਜੇ ਤਾਂ ਇੱਥੇ ਜੰਮਿਆ ਕੋਈ ਉਹਨੂੰ ਤਾਂ ਕਹਿ ਸਕਦੇ ਹਾਂ ਕਿ ਵੀ ਬੰਦਾ ਕਹਿ ਦੇਗਾ ਯਾਰ। ਜਿੱਦਾਂ ਹੁਣ ਨਿਹਾਲ ਆ, ਨਿਹਾਲ ਸੇਵਾ ਕਰਨ ਦਿਆ ਸੀ, ਮੈਂ ਨਿਹਾਲ ਨੂੰ ਪਹਿਲਾਂ ਉਹਨਾਂ ਨੇ ਪੁੱਛਿਆ ਮਾਮਾ ਜੀ ਨੇ ਵੀ ਕੀ ਕਰਨ ਲੱਗਿਆ, ਕਹਿੰਦੇ ਗਾਜਰਾਂ ਦਾ ਜੂਸ ਕੱਢਣ ਲੱਗਿਆ। ਮੈਂ ਕਿਹਾ ਇਹਨੇ ਗਾਜਰਾਂ ਹੀ ਦੱਸਣੀਆਂ, ਸਾਡੇ ਘਰੇ ਗੰਨੇ ਪੈਂਦੇ ਨੀ ਨਾ ਮਿਕਸੀ ਚ।
1: ਸਹੀ ਆ, ਜੋ ਆਉਂਦਾ ਬੰਦਾ ਉਹੀ ਕਹਿੰਦਾ।
0: ਹਾਂ ਨਹੀਂ ਨਹੀਂ ਫਰਕ ਪੈ ਜਾਂਦਾ ਬਈ, ਫਰਕ ਪੈ ਜਾਂਦਾ ਫਿਰ। ਚਲੋ ਥੈਂਕ ਯੂ, ਥੈਂਕ ਯੂ, ਥੈਂਕ ਯੂ ਮਾਤਾ, ਥੈਂਕ ਯੂ, ਥੈਂਕ ਯੂ। ਚੜ੍ਹਦੀ ਕਲਾ ਦੇ ਵਿੱਚ ਰਹੋ, ਖੁਸ਼ ਰਹੋ, ਖੁਸ਼ ਰਹੋ, ਹੱਸਦੇ ਖੇਡਦੇ ਰਹੋ। ਕਰਨ ਜੀ ਧੰਨਵਾਦ ਤੁਹਾਡਾ। ਨਹੀਂ ਸਮੀ ਸਾਹਿਬ ਨਹੀਂ ਆਏ ਅੱਜ, ਅਤੇ ਥੈਂਕ ਯੂ, ਅਤੇ ਬਰੋਏ ਸਿਸਟਰਸ ਧੰਨਵਾਦ ਕਹਿੰਦੇ ਨੇ ਕਿ ਚੜ੍ਹਦੀ ਕਲਾ ਚ ਰਹੋ ਰੇਡੀਓ। ਹਾਂਜੀ ਜਿੰਦਾਬਾਦ ਚੜ੍ਹਦੀ ਕਲਾ। ਨਵਰਾਜਪਾਲ ਜੀ ਕਹਿੰਦੇ ਕਿ ਦੋਵਾਂ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਅਤੇ ਸਰਬੱਤ ਦਾ ਭਲਾ ਲੋਚਦੇ ਹਾਂ, ਅਤੇ ਰਾਜ ਜੀ ਵੀ ਕਹਿੰਦੇ ਨੇ ਕਿ ਗੁੱਡ ਮੋਰਨਿੰਗ। ਅਤੇ ਹੁਣ ਤੁਹਾਡੇ ਕੋਲ ਲੈਂਦੇ ਹਾਂ ਭਾਈ ਇਜਾਜ਼ਤ, ਇਸੇ ਤਰ੍ਹਾਂ ਹੱਸਦੇ ਖੇਡਦੇ ਰਹੋ, ਚੜ੍ਹਦੀ ਕਲਾ ਚ ਰਹੋ ਅਤੇ ਸੁਣਦੇ ਰਹੋ ਰੇਡੀਓ। ਹਾਂਜੀ 1674 AM

0: ਚੱਲਦੀ ਦਾ ਨਾਮ ਗੱਡੀ ਆ ਤੇ ਸੁਣਿਆ ਹੀ ਹੋਣਾ ਤੇ ਤੁਹਾਡੀ ਗੱਡੀ ਕੋਈ ਵੀ ਹੋਵੇ ਉਹਨੂੰ ਚਲਾਉਣ ਲਈ ਆਲ ਮੇਜਰ ਬ੍ਰਾਂਡਸ ਦੇ ਟਾਇਰਸ ਅਲੋਏ ਵੀਲਸ ਲਈ ਯਾਦ ਰੱਖੋ ਟਾਇਰ ਫੋਰਸ ਜਿਨ੍ਹਾਂ ਕੋਲ ਲੌਗ ਬੁੱਕ ਸਰਵਿਸਿੰਗ ਮਕੈਨੀਕਲ ਰਿਪੇਅਰਸ ਇੰਟਰਸਟ ਫ੍ਰੀ ਰੀਪੇਮੈਂਟਸ ਦੀ ਸੁਵਿਧਾ ਨਾਲ ਅਵੇਲੇਬਲ ਨੇ ਤੁਹਾਡੀ ਸੇਵਾ ਵਿੱਚ ਪਿਛਲੇ 15 ਸਾਲਾਂ ਤੋਂ ਆਲਵੇਜ਼ ਵਨ ਸਟਾਪ ਸ਼ਾਪ ਟਾਇਰ ਫੋਰਸ ਯੂਨਿਟ 1 19-25 ਸੋਮਰਟਨ ਰੋਡ ਕੈਂਪਲਫੀਲਡ ਕਾਲ 03908-6655 ਔਰ ਵਿਜ਼ਿਟ tireforce.com.au
1: विक्टोरिया वासियों क्या आपको गैस पर खाना बनाना पसंद है कड़ाके की ठंड वाली रात में तुरंत गर्म हो जाने वाला घर जब भी आपको जरूरत हो पूरे परिवार के लिए लगातार मिलने वाला गर्म पानी तो जब तक आप इसका आनंद ले सकते हैं ले लीजिए क्योंकि स्टेट लेबर इन सब पर बैन लगाने की योजना बना रही है बैन केरल से कहिए कि आप नहीं चाहते कि कोई आपको बताए कि आपको अपने ही घर में खाना कैसे बनाना है घर गर्म कैसे रखना है या नहाना कैसे है पर जाकर गैस सब्सटीट्यूशन रोड मैप को नहीं कहें डेविड डेविस एमपी द्वारा अधिकृत सदर मेट्रोपॉलिटन रीजन के सदस्य लेवल 1-670 चैपल स्ट्रीट साउथ यारा davidavis.com.au
2: Are you ready to start something? Do what you love? With 38 free TAFE courses and over 130 nationally recognized qualifications, including health, nursing, community services and justice, come to Kangan Institute, the Australian Large Training Provider of the Year 2022. No ATAR needed. It's time to unleash you. At Kangan Institute, call 13 TAFE to apply now or visit kangan.edu.au. Eligibility criteria applies. Some or all of this training is delivered with Victorian and Commonwealth Government funding. RTO 3077.
3: ਕਿੱਥੇ ਵੱਜ ਗਈ ਤੇਰੀ ਗੱਡੀ
4: ਗੱਡੀ ਤਾਂ ਠੀਕ ਹੋਜੂ ਪਰ ਇੰਸ਼ੋਰੈਂਸ ਵਾਲਿਆਂ ਨੂੰ ਲੀਗਲ ਵਾਲਿਆਂ ਨੂੰ ਇੱਥੇ ਪਰਦੇਸ ਵਿੱਚ ਸਮਝਾਉਂਗਾ ਕਿਵੇਂ
3: ਤੇਰੇ ਵਾਂਗ ਕਿੰਨੇ ਹੀ ਆਪਣੇ ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ 'ਚ ਦੂਰ ਕੀਤੀ ਹੈ
5: ਸਿੰਕ ਸਮੈਸ਼ ਰਿਪੇਅਰ ਵਾਲਿਆਂ ਨੇ ਇਹਨਾਂ ਦੇ ਕੋਲ ਆਪਣੀ ਮਾਂ ਬੋਲੀ 'ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ ਆਲ ਮੇਜਰ ਐਂਡ ਮਾਈਨਰ ਐਕਸੀਡੈਂਟਲ ਲਾਈਫ ਟਾਈਮ ਵਾਰੰਟੀ ਨਾਲ ਵਰਕ ਐਂਡ ਪੇਂਟ ਫ੍ਰੀ ਲੋਨ ਕਾਰ ਦੀ ਸਰਵਿਸ ਮਿਲਦੀ ਹੈ ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ਡ ਕੰਮ ਤੇ ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 03-8385-7748 ਤੇ ਸਿੰਕ ਸਮੈਸ਼ ਰਿਪੇਅਰ 8 ਗ੍ਰੇਸ ਵੇ ਰੇਵਨ ਹਾਲ
6: ਜੇ ਤੁਸੀਂ ਬਿਮਾਰ ਹੋ ਤਾਂ AI ਕੋਲ ਨਹੀਂ ਡਾਕਟਰ ਕੋਲ ਜਾਂਦੇ ਹੋ ਫਿਰ ਕਾਨੂੰਨੀ ਮਸਲੇ ਵਿੱਚ ਫੈਸਲਾ ਖੁਦ ਕਿਉਂ ਯਾਦ ਰੱਖੋ ਡਿਲੇ ਇਨ ਲਾ ਇਜ਼ ਡੈਮੇਜ ਇਨ ਲਾਈਫ ਫੈਮਿਲੀ ਇਸ਼ੂ ਪ੍ਰਾਪਰਟੀ ਦਾ ਮਸਲਾ ਕੋਈ ਇਮੀਗ੍ਰੇਸ਼ਨ ਦੀ ਸਮੱਸਿਆ ਜਾਂ ਕੋਈ ਵੀ ਕਾਨੂੰਨੀ ਮੈਟਰ ਇੱਕੋ ਨਾਮ ਜੋ ਕੰਮ ਤੁਹਾਡੇ ਲਈ ਕਰਦੇ ਨੇ ਬੰਸਲ ਲਾਇਰਸ ਤੁਹਾਡਾ ਭਰੋਸਾ ਸਾਡਾ ਤਜਰਬਾ ਤੇ ਜਿੱਤ ਆਪਣੀ ਕਾਲ 422-905-860 ਔਰ ਵਿਜ਼ਿਟ bansallawyers.com.au
7: ਦਿੱਲੀ ਵਿੱਚ ਘਰੇ ਮੇਰੀ ਭੈਣ ਉਹ ਬਸ ਇੱਕ ਰੰਗ ਦੇਖ ਕੇ ਸਮਝ ਆਉਂਦੀ ਹੈ ਕਿ ਉਸਨੂੰ ਆਪਣੀ ਪਸੰਦ ਦੀ ਸਾੜੀ ਮਿਲ ਗਈ ਹੈ ਇਸ ਲਈ ਭਾਵੇਂ ਤੁਹਾਡੀ ਭੈਣ ਨੂੰ ਆਪਣੀ ਪਸੰਦ ਚੁਣਨ ਲਈ ਵਕਤ ਲੱਗਦਾ ਹੋਵੇ ਜਾਂ ਉਸਨੇ ਪਹਿਲਾਂ ਹੀ ਆਪਣਾ ਮਨ ਬਣਾ ਲਿਆ ਹੋਵੇ ਰਿਮਿਟਲੀ ਰਾਹੀਂ ਆਪਣੇ ਘਰ ਪੈਸੇ ਭੇਜਣਾ ਸਿਰਫ ਇੱਕ ਲੈਣ ਦੇਣ ਨਹੀਂ ਹੈ ਕਿਉਂਕਿ ਜਿੱਥੇ ਪੈਸਾ ਅੱਗੇ ਵੱਧਦਾ ਹੈ ਉੱਥੇ ਜ਼ਿੰਦਗੀ ਅੱਗੇ ਵੱਧਦੀ ਹੈ ਰਿਮਿਟਲੀ ਦੁਨੀਆ ਭਰ ਵਿੱਚ ਪੈਸੇ ਭੇਜੋ
8: ਸੋਨਾ ਚਾਹੀਦਾ
9: ਭਰੋਸਾ ਚਾਹੀਦਾ
8: ਕੁਆਲਿਟੀ ਤੇ ਬਾਈ ਬੈਕ ਵੀ ਚਾਹੀਦਾ ਚਲੇ ਆਓ ਦਿੱਲੀ ਜੁਐਲਰਸ ਸਟਾਕਲੈਂਡ ਪੁਆਇੰਟ ਕੁੱਕ ਵਿਖੇ ਜਿੱਥੇ 2 ਕੈਰੇਟ ਗੋਲਡ ਕਲਾਸੀ ਸਿਲਵਰ ਡੈਜ਼ਲਿੰਗ ਡਾਇਮੰਡਸ ਅਤੇ ਜੈਮ ਸਟੋਨਸ ਕਸਟਮ ਜੁਐਲਰੀ ਤੁਹਾਡੇ ਆਰਡਰ ਤੇ ਰੈਡੀ ਪੁਰਾਣਾ ਸੋਨਾ ਬਾਈ ਬੈਕ ਐਂਡ ਐਕਸਚੇਂਜ ਤੁਰੰਤ ਕੈਸ਼ ਚਾਹੀਦਾ ਗੋਲਡ ਲੋਨ ਈਜ਼ੀ ਐਂਡ ਸੇਫ ਰਿਪੇਅਰ ਬੁਲੀਅਨ ਬਾਇੰਗ ਸੈਲਿੰਗ ਸਭ ਇੱਕ ਹੀ ਜਗ੍ਹਾ ਤੇ ਉਹ ਵੀ ਵਾਜਬ ਰੇਟ ਤੇ ਦਿੱਲੀ ਜੁਐਲਰਸ 310/2 ਮੇਨ ਸਟ੍ਰੀਟ ਪੁਆਇੰਟ ਕੁੱਕ ਕਾਲ 0493-536-042 बिजनेस चलाना आसान नहीं पर सही सलाह नाल हर चैलेंज आसान हो सकता है सेबी पार्टनर्स वाइज टैक्स एडवाइजर्स तुहाडे नाल ने एटीओ ऑडिट्स टैक्स डिस्प्यूट्स एटीओ डेट्स बिजनेस रीस्ट्रक्चरिंग ते बिजनेस खरीदन जा वेचन संबंधी प्रोफेशनल गाइडेंस अपने बिजनेस नु देओ मजबूत दिशा आज ही विजिट करो sebipartners.au सेबी पार्टनर्स वाइज टैक्स एडवाइजर्स तुहाडे बिजनेस दे भरोसेमंद टैक्स एडवाइजर्स

0: ਰੇਡੀਓ ਹਾਂਜੀ 1674 ਸਮਾਂ ਹੋ ਚੁੱਕਾ ਖਬਰਾਂ ਤੇ ਝਾਤ ਮਾਰਨ ਦਾ। ਅੱਜ 7 ਤਰੀਕ ਆ, ਅਕਤੂਬਰ ਦਾ ਮਹੀਨਾ, ਬੁੱਧਵਾਰ ਦਾ ਦਿਨ ਆ। ਉਹ ਜਾਣਦੇ ਹਾਂ ਕਿਹੜੀਆਂ ਨੇ ਖਾਸ ਅਪਡੇਟਸ। ਸਾਡੇ ਨਾਲ ਗੌਤਮ ਕਪਿਲ ਨੇ ਸਿਡਨੀ ਸਟੂਡੀਓ ਤੋਂ। ਗੌਤਮ ਜੀ, ਤੁਸੀਂ ਆਉਂਦੇ ਰਹੋ।
1: ਬਹੁਤ ਧੰਨਵਾਦ ਰੰਜੋ ਜੀ ਔਰ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਆਓ ਖਬਰਾਂ ਦੀ ਸ਼ੁਰੂਆਤ ਕਰਦੇ ਹਾਂ। ਭਾਰਤ ਦੇ ਵਿੱਚ ਵਿਰੋਧੀ ਧਿਰ ਨੇਤਾ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਗਿਆਨੇਸ਼ ਕੁਮਾਰ ਜਿਹੜੇ ਚੀਫ ਇਲੈਕਸ਼ਨ ਕਮਿਸ਼ਨਰ ਨੇ, ਉਹਨਾਂ ਦੇ ਖਿਲਾਫ਼ ਧਰਨੇ ਮੁਜ਼ਾਹਰੇ ਹੋ ਰਹੇ ਨੇ। ਇਹਨਾਂ ਧਰਨਿਆਂ ਮੁਜ਼ਾਹਰਿਆਂ ਦੇ ਵਿੱਚ ਦਿੱਲੀ ਦੀਆਂ ਲੜਕੀਆਂ ਆਪਣੀ ਸੁਰੱਖਿਆ ਦੀ ਮੰਗ ਨੂੰ ਲੈ ਕੇ ਜਿਹੜੇ ਧਰਨੇ ਕਰ ਰਹੀਆਂ, ਉਹਨਾਂ ਦੀ ਆਵਾਜ਼ ਕਿਤੇ ਦਬੀ ਜੀ ਲੱਗਦੀ ਹੈ। ਪਰ ਖੈਰ, ਭਾਰਤ ਦੇ ਵਿੱਚ ਸਿਆਸੀ ਤੌਰ ਦੇ ਉੱਤੇ ਬੜੀਆਂ ਸਾਰੀਆਂ ਗਤੀਵਿਧੀਆਂ ਹੋ ਰਹੀਆਂ ਨੇ। ਦੁਨੀਆ ਭਰ ਦੇ ਵਿੱਚ ਵੀ ਬਹੁਤ ਕੁਝ ਹੋ ਰਿਹਾ। ਵੈਸੇ ਧਰਨੇ ਮੁਜ਼ਾਹਰੇ ਫਰਾਂਸ ਦੇ ਵਿੱਚ ਵੀ ਹੋ ਰਹੇ ਨੇ। ਪਹਿਲਾਂ ਸ਼ੁਰੂਆਤੀ ਖਬਰ ਉੱਥੋਂ ਹੀ ਚੱਕ ਲੈਂਦੇ। ਫਰਾਂਸ ਦੇ ਵਿੱਚ ਸਟੂਡੈਂਟਸ, ਪੇਰੈਂਟਸ, ਟ੍ਰੇਡ ਯੂਨੀਅਨ ਤੇ ਆਮ ਲੋਕ ਜਿਹੜੇ ਨੇ ਹਾਈ ਸਕੂਲਾਂ ਦੇ ਵਿੱਚ, ਜਿਹੜਾ ਸਰਕਾਰ ਦੇ ਦੁਆਰਾ ਘੱਟ ਨਿਵੇਸ਼ ਕੀਤਾ ਜਾ ਰਿਹਾ ਹੈ, ਸਕੂਲਾਂ ਦੀ ਹਾਲਤ ਜਰਜਰ ਹੋ ਚੁੱਕੀ ਹੈ ਔਰ ਸਿੱਖਿਆ ਵਿਵਸਥਾ ਦੇ ਉੱਤੇ ਸਵਾਲ ਖੜੇ ਕਰਦਿਆਂ ਹੋਇਆ ਵਿਰੋਧ ਪ੍ਰਦਰਸ਼ਨ ਕਰ ਰਹੇ ਨੇ। ਪਿਛਲੇ ਇੱਕ ਹਫ਼ਤੇ ਤੋਂ ਇਹ ਖ਼ਬਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ। ਇੱਕ ਵਿਦਿਆਰਥੀ ਸੰਗਠਨ ਨੇ ਤਾਂ ਇਹ ਵੀ ਦਾਅਵਾ ਕੀਤਾ ਹੈ ਕਿ ਦੇਸ਼ ਭਰ ਦੇ ਵਿੱਚ 2000 ਹਾਈ ਸਕੂਲ ਬੰਦ ਕੀਤੇ ਗਏ ਨੇ। ਲਗਭਗ ਸਾਰੀਆਂ ਯੂਨੀਵਰਸਿਟੀਜ਼ ਦੇ ਵਿੱਚ ਇਹ ਅੰਦੋਲਨ ਚੱਲ ਰਿਹਾ। ਫਰਾਂਸ ਦੀ ਸਰਕਾਰ ਦਾ ਕਹਿਣਾ ਹੈ ਕਿ 891 ਸਕੂਲਾਂ ਦੇ ਵਿੱਚ ਇਸ ਵਕਤ ਵਿਦਿਆਰਥੀ ਨਹੀਂ ਜਾ ਪਾ ਰਹੇ। ਜਾਂ ਤਾਂ ਉਹ ਸਕੂਲ ਪੂਰੀ ਤਰ੍ਹਾਂ ਦੇ ਨਾਲ ਬੰਦ ਨੇ, ਜਾਂ ਅੰਸ਼ਕ ਤਰੀਕੇ ਦੇ ਨਾਲ ਉੱਥੇ ਕਲਾਸਾਂ ਫਿਲਹਾਲ ਬੰਦ ਰੱਖੀਆਂ ਗਈਆਂ ਨੇ। ਸਟ੍ਰਾਸਬਰਗ ਦੇ ਵਿੱਚ ਪ੍ਰਦਰਸ਼ਨਕਾਰੀਆਂ ਤੇ ਪੁਲਿਸ ਦੇ ਦਰਮਿਆਨ ਝੜਪ ਵੀ ਹੋਈ ਹੈ। ਇੱਕ ਹੋਰ ਸ਼ਹਿਰ ਲਿਓਨ ਦੇ ਵਿੱਚ ਪ੍ਰਦਰਸ਼ਨਕਾਰੀਆਂ ਨੇ ਬੈਰੀਕੇਡਸ ਨੂੰ ਅੱਗ ਲਗਾ ਦਿੱਤੀ, ਜਦਕਿ ਫਰਾਂਸ ਦਾ ਇੱਕ ਸ਼ਹਿਰ ਰੈਨੇਸ, ਜਿੱਥੇ ਪੁਲਿਸ ਨੇ ਭੀੜ ਨੂੰ ਤਿੱਤਰ ਬਿੱਤਰ ਕਰਨ ਦੇ ਲਈ ਵਾਟਰ ਕੈਨਨ ਦਾ ਇਸਤੇਮਾਲ ਵੀ ਕੀਤਾ। ਪੈਰਿਸ ਦੇ ਵਿੱਚ ਮਾਹੌਲ ਕਾਫੀ ਜ਼ਿਆਦਾ ਹਿੰਸਾਤਮਕ ਹੈ। ਉੱਥੇ ਜਿਹੜੇ ਵਿਦਿਆਰਥੀ ਨੇ ਉਹਨਾਂ ਦੇ ਖਿਲਾਫ ਹੋ ਰਹੇ ਪ੍ਰਦਰਸ਼ਨ ਦੇ ਵਿੱਚ ਪੁਲਿਸ ਦੀ ਤਰਫ ਤੋਂ ਬਲ ਦਾ ਇਸਤੇਮਾਲ ਕੀਤਾ ਜਾ ਰਿਹਾ। ਮਰਸਈ ਨਾਮ ਦੇ ਸ਼ਹਿਰ ਦੇ ਵਿੱਚ ਜਨਤਾ ਸਚਰ ਉਸਨੂੰ ਵੀ ਨੁਕਸਾਨ ਇਹਨਾਂ ਪ੍ਰਦਰਸ਼ਨਾਂ ਦੇ ਚੱਲਦਿਆਂ ਹੋ ਰਿਹਾ ਹੈ। ਪਿਛਲੇ ਇੱਕ ਹਫ਼ਤੇ ਦੇ ਵਿੱਚ ਸਟੂਡੈਂਟਸ ਨੇ ਸੈਂਕੜਿਆਂ ਸਕੂਲਾਂ ਨੂੰ ਬੰਦ ਕਰਵਾਇਆ। ਇਹਨਾਂ ਪ੍ਰਦਰਸ਼ਨਾਂ 'ਚ ਘੱਟੋ ਘੱਟ 215 ਲੋਕ ਹੁਣ ਤੱਕ ਜ਼ਖਮੀ ਹੋਏ ਨੇ ਔਰ 5000 ਤੋਂ ਵਧੇਰੇ ਲੋਕਾਂ ਨੂੰ ਗ੍ਰਿਫ਼ਤਾਰ ਵੀ ਕੀਤਾ ਜਾ ਚੁੱਕਿਆ ਹੈ। ਖੈਰ, ਸਿੱਖਿਆ ਦੀ ਗੱਲ ਜਦੋਂ ਆਉਂਦੀ ਹੈ ਤਾਂ ਅਗਲੀ ਖ਼ਬਰ ਨੋਬੇਲ ਪੁਰਸਕਾਰਾਂ ਦੇ ਨਾਲ ਜੁੜੀ ਹੋਈ। ਦੱਸ ਦਈਏ ਕਿ ਕੱਲ੍ਹ ਦੇ ਦਿਨ ਹੀ ਤੁਹਾਨੂੰ ਦੱਸਿਆ ਸੀ ਕਿ ਹੁਣ ਇੱਕ ਇੱਕ ਕਰਕੇ ਨੋਬੇਲ ਪੁਰਸਕਾਰਾਂ ਦਾ ਐਲਾਨ ਹੋ ਰਿਹਾ। ਪਹਿਲਾਂ ਤੁਹਾਨੂੰ ਨੋਬੇਲ ਪੁਰਸਕਾਰਾਂ ਦੇ ਬਾਰੇ ਮੋਟਾ ਮੋਟਾ ਜਿਹਾ ਦੱਸਦੇ ਚਲੀਏ ਕਿ ਇਹਨਾਂ ਦਿਨਾਂ ਦੇ ਵਿੱਚ, ਆਮ ਤੌਰ ਦੇ ਉੱਤੇ ਅਕਤੂਬਰ ਦੇ ਦਿਨਾਂ ਦੇ ਵਿੱਚ, ਜਿਹੜੇ ਨੋਬੇਲ ਪੁਰਸਕਾਰਾਂ ਦੇ ਐਲਾਨ ਹੁਣੇ ਸ਼ੁਰੂ ਹੋ ਜਾਂਦੇ ਨੇ ਅਕਤੂਬਰ ਦੇ ਸ਼ੁਰੂਆਤ ਤੋਂ ਹੀ। ਐਲਾਨ ਵਾਲੇ ਦਿਨ ਜਿਹੜੀ ਕਮੇਟੀ ਹੁੰਦੀ ਹੈ ਉਹ ਆਖਰੀ ਕੁਝ ਮਿੰਟ ਪਹਿਲਾਂ ਹੀ ਇਸ ਦਾ ਐਲਾਨ ਜਿਹੜਾ ਹੈ ਉਹ ਸਟਾਕਹੋਮ ਤੋਂ ਜਾਂ ਓਸਲੋ ਤੋਂ ਫੋਨ ਕਰਕੇ ਜਿਹੜੀ ਲੋਰੇਟ ਹੈ, ਯਾਨੀ ਕਿ ਜਿਹੜਾ ਕਿ ਜੇਤੂ ਹੈ, ਉਸਨੂੰ ਦੱਸਦੀ ਹੈ। ਇਸ ਤੋਂ ਤੁਰੰਤ ਬਾਅਦ ਇੱਕ ਲਾਈਵ ਕਾਨਫਰੰਸ ਕਰ ਦਿੱਤੀ ਜਾਂਦੀ ਹੈ ਔਰ ਦੁਨੀਆਂ ਦੇ ਸਾਹਮਣੇ ਉਸਦਾ ਐਲਾਨ ਰੱਖਿਆ ਜਾਂਦਾ। ਪੁਰਸਕਾਰਾਂ ਦਾ ਐਲਾਨ ਬੇਸ਼ੱਕ ਅਕਤੂਬਰ ਮਹੀਨੇ 'ਚ ਹੋਏਗਾ, ਪਰ ਇਨਾਮ ਵੰਡ ਸਮਾਗਮ 10 ਦਸੰਬਰ ਨੂੰ ਹੁੰਦਾ। ਔਰ ਜਿਵੇਂ ਕੱਲ੍ਹ ਦੇ ਦਿਨ ਤੁਹਾਨੂੰ ਦੱਸਿਆ ਸੀ ਕਿ ਮੈਡੀਸਨ ਦੇ ਖੇਤਰ ਦੇ ਵਿੱਚ, ਯਾਨੀ ਦਵਾਈਆਂ, ਫਿਜ਼ੀਓਲੋਜੀ, ਸਰੀਰਕ ਵਿਗਿਆਨ, ਇਸ ਦੇ ਖੇਤਰ ਦੇ ਵਿੱਚ ਪੁਰਸਕਾਰਾਂ ਦਾ ਐਲਾਨ ਹੁੰਦਾ। ਇੱਕ ਕ੍ਰਮ ਦੇ ਵਿੱਚ ਹੀ ਐਲਾਨ ਹੁੰਦੇ ਨੇ, ਪਹਿਲਾਂ ਮੈਡੀਸਨ ਦੇ ਖੇਤਰ 'ਚ, ਫਿਰ ਫਿਜ਼ਿਕਸ, ਜਿਹੜੇ ਕਿ ਅੱਜ ਦੇ ਦਿਨ ਤੁਹਾਨੂੰ ਖ਼ਬਰਾਂ ਦੇ ਵਿੱਚ ਦੱਸਾਂਗੇ ਵੀ ਰੋਇਲ ਸਵੀਡਿਸ਼ ਅਕੈਡਮੀ ਆਫ ਸਾਇੰਸਿਸ ਇਸ ਦਾ ਐਲਾਨ ਕਰਦੀ ਹੈ। ਫਿਰ ਭਲਕੇ ਕੈਮਿਸਟਰੀ ਦਾ ਐਲਾਨ ਹੋਏਗਾ, ਜੋ ਕਿ ਅੱਜ ਦੇ ਦਿਨ ਹੋ ਜਾਏਗਾ ਉੱਥੇ, ਤੇ ਅਸੀਂ ਕੱਲ੍ਹ ਦੇ ਦਿਨ ਤੁਹਾਨੂੰ ਖ਼ਬਰਾਂ 'ਚ ਦੱਸਾਂਗੇ। ਤੇ ਫਿਰ ਉਸ ਤੋਂ ਬਾਅਦ ਵੀਰਵਾਰ ਦਾ ਦਿਨ ਲਿਟਰੇਚਰ ਦੇ ਲਈ ਹੁੰਦਾ, ਤੇ ਅਕਤੂਬਰ ਦੇ ਪਹਿਲੇ ਹਫ਼ਤੇ 'ਚ ਸ਼ੁੱਕਰਵਾਰ ਦਾ ਦਿਨ ਜਿਹੜਾ ਉਹ ਸ਼ਾਂਤੀ ਪੁਰਸਕਾਰ, ਜਿਹਨੂੰ ਪੀਸ ਜਿਹੜਾ ਨੋਬਲ ਅਵਾਰਡ ਕਿਹਾ ਜਾਂਦਾ ਹੈ। ਇਸ ਤੋਂ ਇਲਾਵਾ 1968 ਦੇ ਵਿੱਚ ਸਵੀਡਨ ਦੇ ਕੇਂਦਰੀ ਬੈਂਕ ਨੇ ਇੱਕ ਇਕਨੋਮਿਕ ਸਾਇੰਸਿਸ ਦੇ ਪੁਰਸਕਾਰ ਨੂੰ ਵੀ ਜੋੜ ਦਿੱਤਾ ਸੀ। ਇਹ ਅਲਫਰਡ ਨੋਬਲ ਦੀ ਅਸਲ ਵਸੀਅਤ ਦਾ ਹਿੱਸਾ ਤਾਂ ਨਹੀਂ ਹੈ, ਪਰ ਫਿਰ ਵੀ ਇਸ ਨੂੰ ਰੋਇਲ ਸਵੀਡਿਸ਼ ਅਕੈਡਮੀ ਆਫ ਸਾਇੰਸਿਸ ਦੀ ਤਰਫ ਤੋਂ ਇਸ ਦਾ ਵੀ ਐਲਾਨ ਕੀਤਾ ਜਾਂਦਾ। ਸੋ ਇੱਕ ਤਰਤੀਬ ਦੇ ਵਿੱਚ ਇਹਨਾਂ ਪੁਰਸਕਾਰਾਂ ਦੇ ਐਲਾਨ ਹੋਣਗੇ। ਹੁਣ ਅੱਜ ਜਿਵੇਂ ਦੱਸਿਆ ਹੈ ਕਿ ਫਿਜ਼ਿਕਸ ਦਾ ਐਲਾਨ ਹੋ ਚੁੱਕਿਆ, ਇਹ ਤੁਹਾਨੂੰ ਦੱਸ ਦਿੰਦੇ ਕਿ ਤੁਹਾਨੂੰ ਇਸ ਗੱਲ ਦਾ ਇਲਮ ਹੈ ਕਿ ਤੁਹਾਡੇ ਚਾਰੋਂ ਤਰਫ ਜਿਸ ਵਕਤ ਤੁਸੀਂ ਖਬਰਾਂ ਸੁਣ ਰਹੇ ਹੋ, ਕੋਈ ਆਪਣਾ ਕੰਮ ਕਰ ਰਹੇ ਹੋ, ਹਜ਼ਾਰਾਂ ਬਾਰੀਕ, ਹਜ਼ਾਰਾਂ ਨਹੀਂ ਬਲਕਿ ਲੱਖਾਂ ਹੀ ਬਾਰੀਕ ਕਣ ਤੁਹਾਡੇ ਆਲੇ ਦੁਆਲੇ ਘੁੰਮ ਰਹੇ ਹੋਣਗੇ ਔਰ ਇਹ ਕਣ ਇੰਨੇ ਬਰੀਕ ਨੇ ਕਿ ਤੁਹਾਡੇ ਸਰੀਰ ਤੱਕ ਹੀ ਤੁਹਾਡੇ ਆਲੇ ਦੁਆਲੇ ਬਣੀ ਹੋਈ ਮੋਟੀਆਂ ਦੀਵਾਰਾਂ ਤੋਂ ਵੀ ਆਰ ਪਾਰ ਨਿਕਲ ਜਾਂਦੇ ਹਨ ਔਰ ਇਹਨਾਂ ਨੂੰ ਹੀ ਕਿਹਾ ਜਾਂਦਾ ਨਿਊਟ੍ਰੀਨੋਜ਼। ਅਸਲ ਦੇ ਵਿੱਚ ਫਿਜ਼ਿਕਸ ਦਾ ਜਿਹੜਾ ਇਹ ਪੁਰਸਕਾਰ ਦਿੱਤਾ ਗਿਆ ਇਸ ਵਾਰ ਨੋਬਲ ਪੁਰਸਕਾਰ। ਇਹਨਾਂ ਦਾ ਕਰੈਕਸ਼ਨ ਇਹਨਾਂ ਹੀ ਬਾਰੀਕ ਕਣਾਂ ਦੇ ਨਾਲ ਹੈ। ਸਾਇੰਟਿਸਟ ਫ੍ਰਾਂਸਿਸ ਹਾਲਜਨ ਨੂੰ ਹਾਈ ਐਨਰਜੀ ਵਾਲੇ ਨਿਊਟ੍ਰੀਨੋਸ ਦੀ ਖੋਜ ਦੇ ਲਈ ਨੋਬਲ ਪੁਰਸਕਾਰ ਦਿੱਤਾ ਗਿਆ। ਨਿਊਟ੍ਰੀਨੋਸ ਯਾਨੀ ਕਿ ਯੂਨੀਵਰਸ ਦੇ ਵਿੱਚ ਉਹ ਬਾਰੀਕ ਕਣ ਜਿਨ੍ਹਾਂ ਦੇ ਆਲੇ ਦੁਆਲੇ ਅਸੀਂ ਹਮੇਸ਼ਾ ਰਹਿੰਦੇ ਹਾਂ, ਬਲਕਿ ਇਹਨਾਂ ਨੂੰ ਭੂਤੀਆ ਕਣ ਵੀ ਕਹਿ ਦਿੰਦੇ ਨੇ। ਇਹਦਾ ਲਿੰਕ ਜਿਹੜਾ ਐਸਟ੍ਰੋ ਫਿਜ਼ਿਕਸ ਤੱਕ ਦੇ ਨਾਲ ਜੋੜ ਕੇ ਦੇਖ ਦਿੱਤਾ ਜਾਂਦਾ ਹੈ। ਇਹ ਕਹਿ ਦਿੱਤਾ ਜਾਂਦਾ ਹੈ ਕਿ ਇਹਨਾਂ ਕਣਾਂ ਦੀ ਪਛਾਣ ਤਾਂ ਧਰਤੀ ਦੇ ਉੱਤੇ ਬਣੀ ਹੋਈ ਕੋਈ ਲੈਬੋਰਟਰੀ ਵੀ ਨਹੀਂ ਕਰ ਸਕਦੀ। ਚਾਰੋਂ ਤਰਫ ਘੁੰਮ ਰਹੇ ਯੂਨੀਵਰਸ ਦੇ ਵਿੱਚ ਇਹ ਜਿਹੜੇ ਰਹੱਸਮਈ ਕਣ ਨੇ, ਇਹਨਾਂ ਦਾ ਕੋਈ ਵਜ਼ਨ ਨਹੀਂ ਹੈ, ਇਹਨਾਂ ਦਾ ਕੋਈ ਆਕਾਰ ਨਹੀਂ ਹੈ। ਇਹ ਬਿਨਾਂ ਕਿਸੇ ਟਕਰਾਏ ਕਿਤੇ ਵੀ ਆ ਜਾ ਸਕਦੇ ਨੇ। ਇਹ ਕਹਿ ਲਈਏ ਕਿ ਇਹਨਾਂ ਨੂੰ ਰੋਕਣ ਵਾਲੀ ਕੋਈ ਦੀਵਾਰ ਨਹੀਂ ਹੁੰਦੀ, ਇਸੇ ਕਰਕੇ ਇਹਨਾਂ ਨੂੰ ਗੋਸਟ ਪਾਰਟੀਕਲ ਵੀ ਕਹਿ ਦਿੱਤਾ ਜਾਂਦਾ। ਮੰਨਿਆ ਜਾਂਦਾ ਹੈ ਕਿ ਨਿਊਟ੍ਰੀਨੋਸ ਜਿਹੜੇ ਨੇ ਸੂਰਜ ਤੋਂ ਲੈ ਕੇ ਧਰਤੀ ਤੱਕ ਦੁਨੀਆਂ ਦੀ ਹਰ ਇੱਕ ਸ਼ੈ ਦੇ ਵਿੱਚ, ਬਲਕਿ ਯੂਨੀਵਰਸ ਦੀ ਹਰ ਇੱਕ ਸ਼ੈ ਦੇ ਵਿੱਚ ਘੁੰਮਦੇ ਨੇ। ਤੇ ਹੋ ਸਕਦਾ ਹੈ ਕਿ ਬਲੈਕ ਹੋਲ ਦੇ ਨਾਲ ਜਾਂ ਫਿਰ ਲਗਾਤਾਰ ਜਿਹੜੇ ਤਾਰੇ ਟੁੱਟ ਰਹੇ ਹੁੰਦੇ ਨੇ ਉਹਨਾਂ ਤੋਂ ਇਹ ਆ ਰਹੇ ਹੋਣ। ਇੰਜ ਵੀ ਸਮਝਿਆ ਜਾ ਸਕਦਾ, ਵਿਗਿਆਨੀ ਤਾਂ ਇਹ ਕਹਿੰਦੇ ਨੇ ਕਿ ਇਹਨਾਂ ਦੇ ਬਰਾਬਰ ਇਹ ਜਿਹੜੇ ਕਣ ਨੇ ਇਹ ਯੂਨੀਵਰਸ ਦੇ ਬਰਾਬਰ ਦੀ ਤੁਲਨਾ ਦੇ ਵਿੱਚ ਕਾਫੀ ਤਾਕਤਵਰ ਹੁੰਦੇ ਨੇ ਔਰ ਇਹਨਾਂ ਦੇ ਵਿੱਚ ਇੱਕ ਇੰਨੀ ਊਰਜਾ ਹੁੰਦੀ ਹੈ ਕਿ ਯੂਨੀਵਰਸ ਦੇ ਵਿੱਚ ਕੋਈ ਇੱਕ ਦੂਸਰੀ ਘਟਨਾ ਜੇ ਘਟੇਗੀ, ਜਿਵੇਂ ਯੂਨੀਵਰਸ ਦੇ ਬਣਨ ਤੋਂ ਬਿਗ ਬੈਂਗ ਤੋਂ ਬਾਅਦ ਜੇ ਕੋਈ ਹੋਏਗੀ ਤਾਂ ਇਹਨਾਂ ਹੀ ਕਣਾਂ ਦੇ ਚੱਲਦਿਆਂ ਹੋਏਗੀ। ਵੈਸੇ ਇਸ ਦੇ ਬਾਰੇ ਹੀ ਇਹ ਜਿਹੜਾ ਪੁਰਸਕਾਰ ਜਿਹੜਾ ਦਿੱਤਾ ਗਿਆ ਹੈ ਫ੍ਰਾਂਸਿਸ ਹਾਲਜਨ ਨੂੰ, ਸਾਇੰਸ ਦੇ ਇੱਕ ਬਿਲਕੁਲ ਨਵੇਂ ਖੇਤਰ ਨਿਊਟ੍ਰੋਨੋ ਐਸਟ੍ਰੋਨੋਮੀ ਦੀ ਸ਼ੁਰੂਆਤ ਕੀਤੀ ਗਈ ਹੈ, ਜਿਸ ਦੇ ਨਾਲ ਬ੍ਰਹਿਮੰਡ ਨੂੰ ਸਮਝਣ ਦਾ ਨਜ਼ਰੀਆ ਵੀ ਬਦਲਿਆ। ਆਈਸ ਕਿਊਬ ਆਬਜ਼ਰਵੇਟਰੀ ਦੇ ਵਿੱਚ ਪਹਿਲੀ ਵਾਰ ਕੋਸਮਿਕ ਨਿਊਟ੍ਰੋਨੋਸ ਦੇ ਬਾਰੇ ਪਤਾ ਚੱਲਿਆ। ਹੁਣ ਤੱਕ ਐਸਟ੍ਰੋਨੋਮੀ ਦੀ ਪੂਰੀ ਤਰ੍ਹਾਂ ਦੇ ਨਾਲ ਲਾਈਟ ਜਿਹੜੀ ਸੀ ਉਹ ਫੋਟੋਨ ਦੇ ਉੱਤੇ ਨਿਰਭਰ ਕਰਦੀ ਸੀ, ਜਿਵੇਂ ਐਕਸਰੇ ਰੇਡੀਓ ਵੇਵ ਆਦਿ। ਹੁਣ ਜਿਹੜੇ ਇਹ ਵਿਗਿਆਨੀ ਨੇ ਜਿਨ੍ਹਾਂ ਨੂੰ ਨੋਬਲ ਪੁਰਸਕਾਰ ਦਿੱਤਾ ਗਿਆ ਫ੍ਰਾਂਸਿਸ ਹਾਲਜਨ, ਉਹਨਾਂ ਨੇ ਨਿਊਟ੍ਰੋਨੋਸ ਦਾ ਕਨੈਕਸ਼ਨ ਕੋਸਮਿਕ ਮੈਸੇਂਜਰ ਦੇ ਤੌਰ ਦੇ ਉੱਤੇ ਜੋੜਿਆ। ਮਤਲਬ ਉਹ ਦੂਤ ਜੋ ਦੁਨੀਆਂ ਦੇ ਕਿਸੇ ਦੂਸਰੇ ਹਿੱਸੇ ਦੇ ਵਿੱਚ ਆਏ ਹੋਣ, ਕਿਉਂਕਿ ਇਹ ਬਿਨਾਂ ਭਾਰ ਵਾਲੇ ਪਾਰਟੀਕਲਸ ਨੇ, ਸਿੱਧੀ ਰੇਖਾ ਦੇ ਵਿੱਚ ਬਿਨਾਂ ਖਤਮ ਹੋਏ ਅਰਬਾਂ ਪ੍ਰਕਾਸ਼ ਵਰਸ਼ਾਂ ਦੀ ਇਹ ਦੂਰੀ, ਲਾਈਟ ਈਅਰਸ ਦੀ ਦੂਰੀ ਜਿਹੜੀ ਹੈ ਉਹ ਤੈਅ ਕਰ ਸਕਦੇ ਨੇ। 100 ਸਾਲਾਂ ਤੋਂ ਵੀ ਜ਼ਿਆਦਾ ਸਮੇਂ ਤੋਂ ਸਾਇੰਟਿਸਟ ਇਹ ਮੰਨਦੇ ਰਹੇ ਨੇ ਕਿ ਧਰਤੀ ਦੇ ਉੱਤੇ ਹਾਈ ਐਨਰਜੀ ਇੱਕ ਕੋਸਮਿਕ ਕਿਰਨਾਂ ਆਉਂਦੀਆਂ ਨੇ। ਇਸ ਦੇ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਵਿਗਿਆਨੀਆਂ ਨੇ ਇਸ ਦੀ ਹੋਂਦ ਨੂੰ ਪਹਿਲਾਂ ਹੀ ਸਵੀਕਾਰ ਕਰ ਲਿਆ ਸੀ, ਪਰ ਇਸ ਦੇ ਸਰੋਤ ਦਾ ਪਤਾ ਨਹੀਂ ਸੀ ਲਗਾ ਸਕੇ। ਇਸ ਦਾ ਸਿੱਧਾ ਰਸਤਾ ਕਿਸ ਦੇ ਨਾਲ ਹੈ ਇਹਦੇ ਬਾਰੇ ਵੀ ਨਹੀਂ ਸੀ ਪਤਾ ਚੱਲ ਸਕਿਆ। ਹਾਲਜਨ ਨੇ ਇਸੇ ਗੁੱਥੀ ਨੂੰ ਸੁਲਝਾਉਣ ਦੇ ਵਿੱਚ ਮਦਦ ਕੀਤੀ ਹੈ। 2017 ਦੇ ਵਿੱਚ ਆਈਸ ਕਿਊਬ ਦੇ ਨੇ ਹੀ ਪਤਾ ਲਗਾਇਆ ਸੀ ਕਿ ਹਾਈ ਐਨਰਜੀ ਨਿਊਟ੍ਰੋਨੋਸ 4 ਅਰਬ ਲਾਈਟ ਈਅਰਸ ਦੂਰ ਇੱਕ ਬਹੁਤ ਵੱਡੇ ਬਲੈਕ ਹੋਲ ਤੋਂ ਆ ਰਹੇ ਹੋ ਸਕਦੇ ਨੇ। ਇਸ ਤਰ੍ਹਾਂ ਦੇ ਨਾਲ ਇਤਿਹਾਸ ਦੇ ਵਿੱਚ ਪਹਿਲੀ ਵਾਰ ਕਿਸੇ ਨੇ ਕੋਸਮਿਕ ਕਿਰਨਾਂ ਦੇ ਸਰੋਤ ਦਾ ਠੀਕ ਠਾਕ ਜਾਂ ਫਿਰ ਕਾਫੀ ਨੇੜੇ ਹੋ ਕੇ ਸਮਝਣ ਦੇ ਵਿੱਚ ਪਤਾ ਲਗਾਉਣ ਦੇ ਵਿੱਚ ਮਦਦ ਕੀਤੀ ਸੀ ਔਰ ਇਹੀ ਨੋਬਲ ਪੁਰਸਕਾਰ ਦਾ ਜਿਹੜਾ ਫਿਜ਼ਿਕਸ ਦੀ ਕੈਟਾਗਰੀ ਦੇ ਵਿੱਚ ਦਿੱਤਾ ਗਿਆ ਹੈ। ਖੈਰ ਨੋਬਲ ਤੋਂ ਬਾਅਦ ਜਿਹੜੇ ਨਿਊਟ੍ਰੋਨੋਸ ਦਾ ਪਤਾ ਤਾਂ ਹੁਣ ਚੱਲ ਗਿਆ, ਪਰ ਜਿਹੜੇ ਧਰਤੀ ਦੇ ਉੱਤੇ ਮੌਜੂਦ ਖਤਰੇ ਨੇ ਉਹਨਾਂ ਦੇ ਬਾਰੇ ਪਤਾ ਹੋਣ ਦੇ ਬਾਵਜੂਦ ਕੁਝ ਨਹੀਂ ਹੋ ਰਿਹਾ, ਗੱਲ AI ਦੀ ਹੋ ਰਹੀ ਹੈ। ਹੁਣ ਇਟਲੀ ਦੀ ਪ੍ਰਧਾਨ ਮੰਤਰੀ ਨੇ ਵੀ AI ਤੋਂ ਡਰ ਕੇ ਇੱਕ ਅਜਿਹਾ ਕਦਮ ਚੁੱਕਿਆ। ਆਰਟੀਫਿਸ਼ੀਅਲ ਇੰਟੈਲੀਜੈਂਸ ਦੀ ਬੇਕਾਬੂ ਰਫਤਾਰ ਨੇ ਦੁਨੀਆ ਭਰ ਦੇ ਵਿੱਚ ਡਰ ਖੌਫ ਵਧਾ ਦਿੱਤੇ ਨੇ। ਇਸ ਦੇ ਵਿੱਚੋਂ ਸਭ ਤੋਂ ਵੱਡਾ ਡਰ ਤਾਂ ਡੀਪ ਫੇਕ ਹੈ। ਲੋਕਾਂ ਦੀਆਂ ਤਰ੍ਹਾਂ ਤਰ੍ਹਾਂ ਦੀਆਂ ਡੀਪ ਫੇਕ ਵੀਡੀਓਜ਼, ਫੋਟੋਆਂ, ਆਡੀਓ ਬਣਾ ਕੇ ਸੋਸ਼ਲ ਮੀਡੀਆ ਦੇ ਉੱਤੇ ਪਾਈਆਂ ਜਾਂਦੀਆਂ ਨੇ। ਅਜਿਹੇ ਚ ਅਸਲੀ ਨਕਲੀ ਦਾ ਫਰਕ ਕਰਨਾ ਮੁਸ਼ਕਲ ਹੋ ਜਾਂਦਾ ਹੈ। AI ਦੇ ਇਸੇ ਡਰ ਤੋਂ ਇੱਕ ਟ੍ਰੈਂਡ ਜ਼ੋਰ ਦੇ ਵਿੱਚ ਹੈ। ਅੱਜ ਕੱਲ ਸੋਸ਼ਲ ਮੀਡੀਆ ਤੇ ਵੀ ਤੁਸੀਂ ਖਾਸੀ ਚਰਚਾ ਉਸਦੀ ਸੁਣੀ ਹੋਣੀ ਹੈ, ਆਪਣੀ ਆਵਾਜ਼ ਦਾ ਟ੍ਰੇਡਮਾਰਕ ਕਰਵਾਉਣਾ। ਦੁਨੀਆ ਭਰ ਦੀਆਂ ਮੰਨੀਆਂ ਪ੍ਰਮੰਨੀਆਂ ਹਸਤੀਆਂ ਇਸ ਦੇ ਵਿੱਚ ਸ਼ਾਮਲ ਨੇ। ਖ਼ਬਰ ਹੈ ਕਿ ਇਟਲੀ ਦੀ ਪ੍ਰਧਾਨ ਮੰਤਰੀ ਜੋਰਜੀਆ ਮੈਲੋਨੀ ਨੇ ਵੀ ਆਪਣੀ ਆਵਾਜ਼ ਦਾ ਟ੍ਰੇਡਮਾਰਕ ਰਾਈਟਸ ਹਾਸਲ ਕਰਨ ਦੇ ਲਈ ਅਰਜ਼ੀ ਦਾਖਲ ਕੀਤੀ ਹੈ। ਇਟਲੀ ਦੀ ਪ੍ਰਧਾਨ ਮੰਤਰੀ ਦਫ਼ਤਰ ਦੀ ਤਰਫ ਤੋਂ ਇਸ ਦੀ ਪੁਸ਼ਟੀ ਕੀਤੀ ਗਈ ਹੈ। ਦਰਅਸਲ ਮੈਲੋਨੀ ਕਈ ਵਾਰ ਡੀਪ ਫੇਕ ਵੀਡੀਓਜ਼ ਦਾ ਖੁਦ ਸ਼ਿਕਾਰ ਹੋ ਚੁੱਕੇ ਨੇ। ਆਪਣੀ ਆਵਾਜ਼ ਦਾ ਪੇਟੈਂਟ ਕਰਾਉਣ ਲਈ ਮੈਲੋਨੀ ਦਾ ਫੈਸਲਾ ਅਗਲੇ ਸਾਲ ਇਟਲੀ ਦੇ ਵਿੱਚ ਹੋਣ ਵਾਲੀਆਂ ਆਮ ਚੋਣਾਂ ਤੋਂ ਪਹਿਲਾਂ ਆਇਆ। ਇਸ ਤੋਂ ਪਹਿਲਾਂ ਕਈ ਹਸਤੀਆਂ ਆਪਣੇ ਟ੍ਰੇਡਮਾਰਕ ਲੈ ਚੁੱਕੀਆਂ ਨੇ। ਜਾਰਜੀਆ ਮੈਲੋਨੀ ਨੇ ਯੂਰਪੀ ਯੂਨੀਅਨ ਦੇ AI ਦੇ ਨਾਲ ਜੁੜੇ ਮੰਤਰਾਲੇ EU IPO ਦੇ ਵਿੱਚ ਇਹ ਅਰਜ਼ੀ ਦਾਖਲ ਕੀਤੀ ਹੈ। ਮੈਲੋਨੀ ਨੇ ਅਰਜ਼ੀ ਦੇ ਵਿੱਚ ਆਪਣਾ 4 ਸੈਕਿੰਡ ਦਾ ਇੱਕ ਆਡੀਓ ਸੁਨੇਹਾ ਵੀ ਦਰਜ ਕਰਵਾਇਆ, ਜੋ ਕਿ ਇਟਾਲੀਅਨ ਭਾਸ਼ਾ ਦੇ ਵਿੱਚ ਹੈ। ਆਈਓ ਸੋਨੋ ਜਾਰਜੀਆ, ਯਾਨੀ ਕਿ ਮੈਂ ਜਾਰਜੀਆ ਮੈਲੋਨੀ ਹਾਂ। ਇਸ ਤੋਂ ਪਹਿਲਾਂ 2024 ਦੇ ਵਿੱਚ ਉਹਨਾਂ ਦਾ ਇੱਕ ਡੀਪ ਫੇਕ ਅਸ਼ਲੀਲ ਵੀਡੀਓ ਵੀ ਸਾਹਮਣੇ ਆਇਆ ਸੀ। ਇਸ ਵੀਡੀਓ ਨੂੰ ਆਨਲਾਈਨ ਅਪਲੋਡ ਕੀਤੇ ਜਾਣ ਤੋਂ ਬਾਅਦ 1 ਲੱਖ ਯੂਰੋ ਦਾ ਮੁਆਵਜ਼ਾ ਉਹਨਾਂ ਨੇ ਮੰਗਿਆ ਸੀ। ਹਾਲਾਂਕਿ AI ਪਲੈਟਫਾਰਮਸ ਦੇ ਉੱਤੇ ਡੀਪ ਫੇਕ ਤੋਂ ਬਚਣ ਦੇ ਲਈ, ਆਪਣੀ ਪਛਾਣ ਦੀ ਹਿਫਾਜ਼ਤ ਕਰਨ ਦੇ ਲਈ ਅਜਿਹਾ ਕਰਨ ਵਾਲੀ ਮੈਲੋਨੀ ਇਕੱਲੀ ਨਹੀਂ ਹੈ। ਇਸ ਤੋਂ ਪਹਿਲਾਂ ਜਿਹੜੀ ਮਸ਼ਹੂਰ ਸਿੰਗਰ ਨੇ ਟੇਲਰ ਸਵਿਫਟ, ਉਹਨਾਂ ਨੇ ਅਪ੍ਰੈਲ ਮਹੀਨੇ ਦੇ ਵਿੱਚ ਇਹ ਕਦਮ ਚੁੱਕਿਆ ਸੀ। ਉਹਨਾਂ ਨੇ ਬਲਕਿ 3 ਅਲੱਗ ਅਲੱਗ ਟ੍ਰੇਡਮਾਰਕ ਅਰਜ਼ੀਆਂ ਦਾਇਰ ਕੀਤੀਆਂ ਸੀ। ਇੱਕ ਤਾਂ ਇਰਾਸ ਟੂਰ ਦੇ ਦਰਮਿਆਨ ਉਹਨਾਂ ਨੇ ਮੰਚ ਤੋਂ ਖੁਦ ਦੀ ਆਪਣੀ ਫੋਟੋ ਦਾ ਇਸਤੇਮਾਲ ਕੀਤਾ ਸੀ, 2 ਆਡੀਓ ਕਲਿੱਪ ਵੀ ਸ਼ਾਮਲ ਸੀ ਜਿਸ ਦੇ ਵਿੱਚ ਉਹ ਆਪਣੀ ਨਵੀਂ ਐਲਬਮ ਦਾ ਪ੍ਰਚਾਰ ਕਰ ਰਹੇ ਸੀ। ਇਸ ਤੋਂ ਪਹਿਲਾਂ ਜਨਵਰੀ ਮਹੀਨੇ ਦੇ ਵਿੱਚ ਐਕਟਰ ਨੇ ਜਿਹੜੇ ਹਾਲੀਵੁੱਡ ਐਕਟਰ ਮੈਥਿਊ ਮੈਕੋਨਗੀ, ਉਹਨਾਂ ਨੇ ਵੀ ਆਪਣੀ ਆਵਾਜ਼ ਤੇ ਤਸਵੀਰ ਦਾ ਟ੍ਰੇਡਮਾਰਕ ਹਾਸਲ ਕੀਤਾ ਹੈ। ਔਰ ਬਰਤਾਨੀਆ ਦੇ ਪ੍ਰਧਾਨ ਮੰਤਰੀ ਐਂਡੀ ਬਰਨਮ ਨੇ ਪਿਛਲੇ ਸਾਲ ਦੇਸ਼ ਦੇ ਵਿੱਚ ਅਜਿਹਾ ਕਾਨੂੰਨ ਵੀ ਪੇਸ਼ ਕਰਨ ਦਾ ਇੱਕ ਦਾਅਵਾ ਕੀਤਾ ਸੀ ਕਿ UK ਦੇ ਵਿੱਚ ਹਰ ਇੱਕ ਵਿਅਕਤੀ ਨੂੰ ਆਪਣੀ ਆਵਾਜ਼ ਦੇ ਉੱਤੇ ਮਾਲਕਾਨਾ ਹੱਕ ਪਾਉਣ ਦੇ ਲਈ ਕਾਨੂੰਨੀ ਅਧਿਕਾਰ ਦਿੱਤਾ ਜਾਵੇ। ਹਾਲਾਂਕਿ ਉਹ ਕਾਨੂੰਨ ਹਾਲੇ ਤੱਕ ਬਣ ਨਹੀਂ ਸਕਿਆ, ਕਿਉਂਕਿ ਡੀਪ ਫੇਕ ਤੋਂ ਬਚਣ ਦੇ ਤਰੀਕੇ ਜਿਹੜੇ ਨੇ ਉਹ ਹਾਲ AI ਤਾਂ ਬਣਾ ਲਿਆ ਇਨਸਾਨ ਨੇ, ਪਰ AI ਤੋਂ ਬਚਣ ਦੇ ਤਰੀਕੇ ਨਹੀਂ ਪਤਾ ਚੱਲ ਸਕੇ ਨੇ। ਭਾਰਤ ਦੇ ਵਿੱਚ ਵੀ ਅਮਿਤਾਭ ਬੱਚਨ, ਅਨਿਲ ਕਪੂਰ, ਅਰੀਜੀਤ ਸਿੰਘ, ਆਸ਼ਾ ਭੋਂਸਲੇ ਆਦਿ ਨੇ ਆਪਣੇ ਆਵਾਜ਼, ਨਾਮ, ਇਮੇਜ, ਇੱਥੋਂ ਤੱਕ ਕਿ ਅਮਿਤਾਭ ਬੱਚਨ ਨੇ ਤਾਂ ਆਪਣੇ ਹਸਤਾਖਰ ਦਾ ਵੀ ਜਿਹੜਾ ਟ੍ਰੇਡਮਾਰਕ ਲਿਆ ਲੈਣ ਦੀ ਕੋਸ਼ਿਸ਼ ਜਿਹੜੀ ਕੀਤੀ ਸੀ, ਬਲਕਿ ਲਿਆ ਹੋਇਆ। ਉਂਝ ਇਹ ਜਿਹੜਾ AI ਹੈ ਇਹ ਕਿੱਥੇ ਕੁ ਤੱਕ ਜਾ ਸਕਦਾ ਹੈ? AI ਦੁਨੀਆਂ ਨੂੰ ਬਦਲਣ ਦਾ ਦਾਅਵਾ ਤਾਂ ਕਰਦਾ ਹੈ, ਪਰ ਐਸੇ ਬਦਲਾਵ ਦੇ ਨਾਲ ਇੱਕ ਵੱਡਾ ਸਵਾਲ ਇਹ ਵੀ ਖੜਾ ਹੁੰਦਾ ਹੈ ਕਿ ਆਖਿਰਕਾਰ ਇਸ ਤਕਨੀਕ ਦੀ ਕੀਮਤ ਕੌਣ ਚੁਕਾਏਗਾ? OpenAI ਦੇ CEO ਸੈਮ ਆਲਟਮੈਨ ਨੇ ਪੋਲੀਟਿਕੋ ਨੂੰ ਇਹ ਗੱਲ ਕਹੀ ਸੀ। ਪੋਲੀਟਿਕੋ ਉਹ ਅਦਾਰਾ ਜਿਸ ਨੂੰ ਡੋਨਾਲਡ ਟਰੰਪ ਨੇ ਬੈਨ ਕੀਤਾ ਹੋਇਆ ਕਿ ਮੇਰੇ ਤੋਂ ਸਵਾਲ ਨਾ ਪੁੱਛਿਓ, ਉਸੇ ਮੀਡੀਆ ਅਦਾਰੇ ਨੂੰ ਸੈਮ ਆਲਟਮੈਨ ਨੇ ਇੰਟਰਵਿਊ ਦਿੰਦਿਆਂ ਕਿਹਾ ਕਿ AI ਦੇ ਨਾਲ ਹੈਕਿੰਗ, ਸਕੈਮ, ਦੂਸਰੇ ਗਲਤ ਇਸਤੇਮਾਲ ਵਰਗੇ ਕੁਝ ਨੁਕਸਾਨ ਹੋਣਗੇ, ਪਰ ਇਸ ਦੇ ਕੁਝ ਫਾਇਦੇ ਵੀ ਸਮਾਜ ਦੇ ਜੋਖਿਮ ਜਿਹੜੇ ਨੇ ਉਸ ਦੇ ਨਾਲ ਨਾਲ ਸਮਾਜ ਨੂੰ ਸਵੀਕਾਰ ਕਰਨੇ ਹੋਣਗੇ। ਦੂਸਰੇ ਪਾਸੇ AI ਦੇ ਗੋਡਫਾਦਰ ਜਿਨ੍ਹਾਂ ਨੂੰ ਕਿਹਾ ਜਾਂਦਾ ਸੀ, ਜੌਫਰੀ ਹਿੰਟਨ, ਜਿਹੜੇ ਖੁਦ AI ਤੋਂ ਪਿੱਛੇ ਹਟ ਗਏ, ਕਹਿ ਕੇ ਕਿ AI ਹੁਣ ਇਨਸਾਨਾਂ ਦੀ ਹੱਦ ਦੇ ਵਿੱਚੋਂ ਬਾਹਰ ਨਿਕਲ ਚੁੱਕਿਆ, ਇਸ ਦਾ ਕੰਟਰੋਲ ਜਿਹੜਾ ਹੈ ਉਹ ਇਨਸਾਨ ਦੇ ਕੋਲ ਨਹੀਂ ਆ ਸਕਦਾ। ਬਲਕਿ ਬਿਲ ਗੇਟਸ ਨੇ ਵੀ ਇਹ ਚਿੰਤਾ ਜਤਾਈ ਸੀ ਕਿ AI ਗਲਤ ਹੱਥਾਂ ਦੇ ਵਿੱਚ ਚਲਾ ਜਾਂਦਾ ਤਾਂ ਤਬਾਹੀ ਦਾ ਪੈਮਾਨਾ ਕਿੰਨਾ ਹੋਏਗਾ, ਇਸ ਦਾ ਅੰਦਾਜ਼ਾ ਇਨਸਾਨ ਨੂੰ ਨਹੀਂ ਹੋ ਸਕਦਾ। AI ਦੀ ਰਫਤਾਰ ਨੂੰ ਹੁਣ ਘੱਟ ਕਰਨ ਦੀ ਬਜਾਏ ਦੁਨੀਆਂ ਉਸਦੇ ਨਾਲ ਹੋਣ ਵਾਲੇ ਨੁਕਸਾਨ ਨੂੰ ਝੱਲ ਲਵੇ, ਇਸ ਕਿਸਮ ਦੀਆਂ ਸਲਾਹਾਂ ਜਦੋਂ ਸੈਮ ਆਲਟਮੈਨ ਦੀ ਤਰਫ ਤੋਂ ਦਿੱਤੀਆਂ ਜਾਂਦੀਆਂ ਨੇ, ਤੇ ਜਦੋਂ ਉਹ ਅਮਰੀਕੀ ਰਾਸ਼ਟਰਪਤੀ ਦੇ ਨਾਲ ਖੜੇ ਹੁੰਦੇ ਨੇ ਤੇ ਰਾਸ਼ਟਰਪਤੀ ਇਸ ਨੂੰ AI ਨਹੀਂ ਬਲਕਿ SI ਸੁਪਰ ਇੰਟੈਲੀਜੈਂਸ ਕਹਿ ਦਿੰਦੇ ਨੇ, ਤਾਂ ਅਜਿਹੇ ਦੇ ਵਿੱਚ ਇਸ ਦੇ ਉੱਤੇ ਕੰਟਰੋਲ ਕੌਣ ਲਵੇ? ਇਹਦੇ ਬਾਰੇ ਹੁਣ ਰੱਬ ਹੀ ਰਾਖਾ, ਕਿਉਂਕਿ AI ਅਕਸਰ ਤਕਨੀਕ ਦੇ ਨਾਲ ਜੁੜੀਆਂ ਹੋਈਆਂ ਕੰਪਨੀਆਂ ਜਿਹੜੀਆਂ ਨੇ ਉਹਨਾਂ ਨੂੰ ਫਾਇਦਾ ਜ਼ਰੂਰ ਮਿਲੇਗਾ, ਪਰ ਉਸਦਾ ਨੁਕਸਾਨ ਜਿਹੜਾ ਉਹ ਇਨਸਾਨੀ ਜਾਤ ਨੂੰ

ਐਂਥਨੀ ਅਲਬਨੀਜ਼ ਨੇ ਨਿਊਯਾਰਕ ਦੇ ਵਿੱਚ ਖੜੇ ਹੋ ਕੇ ਯੂਨਾਈਟਿਡ ਨੇਸ਼ਨ ਦੇ ਜਨਰਲ ਅਸੈਂਬਲੀ ਸੈਸ਼ਨ ਦੇ ਵਿੱਚ ਇਹ ਗੱਲ ਕਹਿ ਦਿੱਤੀ ਸੀ ਕਿ ਜਦੋਂ ਆਸਟ੍ਰੇਲੀਆ ਦੀਆਂ ਜਿਹੜੀਆਂ ਸਰਕਾਰੀ ਵੈਬ ਪੋਰਟਲਸ ਨੇ ਉਹਨਾਂ ਦੇ ਵਿੱਚ ਇਹ ਕੰਟਰੋਲ ਤੋਂ ਬਾਹਰ ਹੋਏ AI ਏਜੰਟਸ ਯਾਨੀ AI ਟੂਲਸ ਜਿਹੜੇ ਉਹ ਸੰਨ ਲਗਾ ਰਹੇ ਨੇ, ਜਦੋਂ ਇਹਨਾਂ ਖੁਦ ਕੰਪਨੀਆਂ ਨੂੰ ਹੀ ਨਹੀਂ ਪਤਾ ਕਿ ਉਹਨਾਂ ਦੇ ਟੂਲਸ ਇਸ ਤਰੀਕੇ ਦੇ ਨਾਲ ਦੁਨੀਆਂ ਦੇ ਅਲੱਗ ਅਲੱਗ ਪੋਰਟਲਸ ਦੇ ਵਿੱਚ ਸੰਨ ਲਗਾ ਰਹੇ ਨੇ, ਤਾਂ ਫਿਰ ਇਸ ਨੂੰ ਕੰਟਰੋਲ ਕਰਨ ਵਾਲਾ ਕੌਣ ਹੋਏਗਾ, ਇਸ ਦਾ ਰਾਖਾ ਕੌਣ ਹੋਏਗਾ? ਉੱਥੇ ਸਲੋਵਾਕੀਆ ਦੇ ਪ੍ਰਧਾਨ ਮੰਤਰੀ ਰੋਬਰਟ ਫਿਕੋ ਦੇ ਹਾਲਤ ਬੇਹੱਦ ਗੰਭੀਰ ਬਣੀ ਹੋਈ ਹੈ। ਦੱਸ ਦਈਏ ਕਿ ਸਲੋਵੇਕੀਆ ਦੇ ਅਧਿਕਾਰੀਆਂ ਨੇ ਦੱਸਿਆ ਸੀ ਕਿ ਬੁੱਧਵਾਰ ਦੇ ਦਿਨ ਅੱਜ ਸਵੇਰ ਵੇਲੇ ਹੈਂਡਲੋਵਾ ਸ਼ਹਿਰ ਦੇ ਵਿੱਚ ਇੱਕ ਕਲਚਰਲ ਸੈਂਟਰ ਦੇ ਬਾਹਰ ਲੋਕਾਂ ਨੂੰ ਮਿਲ ਰਹੇ ਪ੍ਰਧਾਨ ਮੰਤਰੀ ਫਿਕੋ ਦੇ ਉੱਤੇ ਗੋਲੀਆਂ ਚਲਾਈਆਂ ਗਈਆਂ। ਅਸਲ ਦੇ ਵਿੱਚ 59 ਸਾਲ ਦੇ ਫਿਕੋ ਇਸ ਵਕਤ ਹਸਪਤਾਲ ਦੇ ਵਿੱਚ ਭਰਤੀ ਨੇ। ਫਿਕੋ ਨੇ ਅਕਤੂਬਰ 2023 ਚ ਚੌਥੀ ਵਾਰ ਦੇਸ਼ ਦੀ ਸੱਤਾ ਸੰਭਾਲੀ ਸੀ। ਸੱਤਾ ਸੰਭਾਲਣ ਤੋਂ ਬਾਅਦ ਹੀ ਉਹਨਾਂ ਨੇ ਦੇਸ਼ ਦੀ ਵਿਦੇਸ਼ ਨੀਤੀ ਨੂੰ ਰੂਸੀ ਹਮਾਇਤੀ ਵਿਚਾਰਾਂ ਦੇ ਵੱਲ ਮੋੜ ਦਿੱਤਾ ਸੀ, ਰੂਸ ਦੇ ਪੱਖ ਦੇ ਵਿੱਚ ਬਿਆਨ ਦੇਣ ਲੱਗ ਪਏ ਸੀ, ਖਾਸ ਤੌਰ ਤੇ ਉਹਨਾਂ ਸਾਲਾਂ ਚ ਜਦੋਂ ਰੂਸ ਨੇ ਯੂਕਰੇਨ ਦੇ ਉੱਤੇ ਹਮਲਾ ਬੋਲਿਆ ਸੀ। ਇਸ ਦਰਮਿਆਨ ਫਿਕੋ ਨੇ ਯੂਕਰੇਨ ਦੇ ਬਾਰੇ ਕਈ ਭੜਕਾਊ ਬਿਆਨ ਦਿੱਤੇ ਨੇ। ਗੋਲੀਬਾਰੀ ਦੀ ਇਸ ਖਬਰ ਦੇ ਬਾਰੇ ਹਾਲੇ ਵਿਸਤਾਰ ਜਾਣਕਾਰੀ ਸਾਹਮਣੇ ਨਹੀਂ ਆ ਸਕੀ ਹੈ। ਵੈਸੇ ਰੂਸ ਦੇ ਨਾਲ ਜੁੜੀ ਖਬਰ ਤੁਰੀ ਹੋਏ ਤਾਂ ਅਗਲੀ ਖਬਰ ਵੀ ਰੂਸ ਤੋਂ। ਰੂਸ ਦੇ ਸਾਈਬੇਰੀਆ ਦੇ ਵਿੱਚ ਇੱਕ ਮਹਿਲਾ ਦੀ ਪਲੇਗ ਦੇ ਨਾਲ ਮੌਤ ਹੋਣ ਤੋਂ ਬਾਅਦ ਚਿੰਤਾ ਵੱਧ ਗਈ ਹੈ। ਇਸ ਮਾਮਲੇ ਨੂੰ ਲੈ ਕੇ ਹੁਣ ਅਮਰੀਕਾ ਨਿਗਾਹ ਰੱਖ ਰਿਹਾ। ਦੱਸਿਆ ਜਾ ਰਿਹਾ ਹੈ ਕਿ 28 ਸਾਲ ਦੀ ਦਰਿਆ ਸ਼ਿਪਾਲੋਵਾ ਨਾਮ ਦੀ ਇੱਕ ਰਸ਼ੀਅਨ ਮਹਿਲਾ ਦੀ ਐਂਟੀ ਪਲੇਗ ਰਿਸਰਚ ਇੰਸਟੀਚਿਊਟ ਦੇ ਵਿੱਚ ਲੈਬ ਵਰਕਰ ਦੇ ਤੌਰ ਦੇ ਉੱਤੇ ਕੰਮ ਕਰਦਿਆਂ ਹੋਇਆਂ ਗੰਭੀਰ ਨਮੋਨੀਆ ਹੋਣ ਤੋਂ ਬਾਅਦ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਸੀ ਤੇ ਇਸ ਦਰਮਿਆਨ 2 ਦਿਨਾਂ ਦੇ ਵਿੱਚ ਉਸ ਦੀ ਮੌਤ ਹੋ ਗਈ। ਸਵਾਲ ਇਹ ਉੱਠ ਰਿਹਾ ਹੈ ਕਿ ਕੀ ਇਹ ਪਲੇਗ ਦਾ ਇੰਨੇ ਸਾਲਾਂ ਦੇ ਬਾਅਦ ਇੱਕ ਵਾਰ ਫਿਰ ਤੋਂ ਸਾਹਮਣੇ ਆਇਆ ਮਾਮਲਾ ਹੈ। ਹਾਲਾਂਕਿ ਉਹ ਜਿਨ੍ਹਾਂ ਜੀਵਾਣੂਆਂ ਦੇ ਉੱਤੇ ਜਾਂਚ ਦਾ ਕੰਮ ਕਰ ਰਹੀ ਸੀ ਕਿ ਉਸ ਦੇ ਸੰਪਰਕ ਦੇ ਵਿੱਚ ਆਉਣ ਕਰਕੇ, ਉਸੇ ਰੋਗਾਣੂਆਂ ਦੇ ਸੰਪਰਕ ਚ ਆਉਣ ਕਰਕੇ ਉਹਨਾਂ ਦੀ ਮੌਤ ਹੋਈ ਹੈ, ਇਸ ਦੇ ਬਾਰੇ ਹਾਲੇ ਤੱਕ ਰੂਸ ਦੀ ਤਰਫ ਤੋਂ ਪੁਸ਼ਟੀ ਨਹੀਂ ਕੀਤੀ ਗਈ ਹੈ। ਪਰ 29 ਸਪਤੰਬਰ ਦੀ ਇਸ ਰਿਪੋਰਟ ਤੋਂ ਬਾਅਦ, ਇਸ ਘਟਨਾ ਤੋਂ ਬਾਅਦ ਰੂਸ ਦੇ ਵਿੱਚ ਨਿਗਾਹ ਰੱਖੀ ਜਾ ਰਹੀ ਹੈ। ਰਿਪੋਰਟ ਦੇ ਮੁਤਾਬਕ 200 ਲੋਕਾਂ ਨੂੰ ਸਰਵੀਲੈਂਸ ਦੇ ਵਿੱਚ ਰੱਖਿਆ ਗਿਆ ਹੈ। 3 ਹਸਪਤਾਲਾਂ ਦੇ ਵਿੱਚ ਕੁਆਰੰਟਾਈਨ ਦੇ ਨਾਲ ਚੁੱਕੇ ਹੋਏ ਕਦਮ ਵੀ ਚੁੱਕੇ ਜਾ ਰਹੇ ਨੇ ਔਰ ਅਧਿਕਾਰੀਆਂ ਦਾ ਕਹਿਣਾ ਹੈ ਕਿ ਕਿਸੇ ਵੱਡੇ ਪੱਧਰ ਦੇ ਉੱਤੇ ਹਾਲੇ ਸੰਕਰਮਣ ਦੇ ਫੈਲਣ ਦੇ ਸਬੂਤ ਨਹੀਂ ਮਿਲੇ ਨੇ। ਪਰ ਅਮਰੀਕਾ ਇਸ ਮਾਮਲੇ ਦੇ ਉੱਤੇ ਨਜ਼ਰ ਰੱਖ ਰਿਹਾ। ਅਮਰੀਕਾ ਦੇ ਵਿਦੇਸ਼ ਮੰਤਰੀ ਮਾਰਕੋ ਰੂਬੀਓ ਨੇ ਕਿਹਾ ਕਿ ਵਾਸ਼ਿੰਗਟਨ ਜਿਹੜਾ ਇਸ ਸਥਿਤੀ ਦੇ ਉੱਤੇ ਕਰੀਬੀ ਤੌਰ ਦੇ ਉੱਤੇ ਨਿਗਾਹ ਬਣਾ ਰਿਹਾ, ਕਿਤੇ ਇਸ ਸੰਕਰਮਣ ਦੇ ਨਾਲ ਇਸ ਰਿਸਰਚ ਸੈਂਟਰ ਦੇ ਅੰਦਰ ਦੂਸਰੇ ਲੋਕਾਂ ਤੱਕ ਤਾਂ ਪਲੇਗ ਨਹੀਂ ਪਹੁੰਚ ਗਈ ਹੈ। ਹਾਲਾਂਕਿ ਅਮਰੀਕਾ ਦੇ ਵਿੱਚ ਕੋਈ ਪਲੇਗ ਦੇ ਕੇਸ ਦੀ ਪੁਸ਼ਟੀ ਨਹੀਂ ਹੋਈ ਹੈ, ਪਰ ਪਲੇਗ ਦੇ ਨਾਲ ਦੁਨੀਆਂ ਭਰ ਨੇ ਸੰਤਾਪ ਝੱਲਿਆ। ਖਾਸ ਤੌਰ ਦੇ ਉੱਤੇ ਸਾਲ 1994 ਯਾਦ ਹੋਏਗਾ ਤੁਹਾਨੂੰ, ਜੇਕਰ ਤੁਸੀਂ 80ਵਿਆਂ ਦੇ ਜਾਂ 70ਵਿਆਂ ਦੇ ਵਿੱਚ ਪੈਦਾ ਹੋਏ ਹੋ, ਜਦੋਂ ਭਾਰਤ ਦੇ ਵਿੱਚ ਪਲੇਗ ਦਾ ਵੱਡਾ ਪ੍ਰਕੋਪ ਆਇਆ ਸੀ। ਵਰਲਡ ਹੈਲਥ ਆਰਗਨਾਈਜੇਸ਼ਨ ਦੇ ਮੁਤਾਬਕ ਤਾਂ ਉਸ ਸਾਲ ਦੇ ਵਿੱਚ ਭਾਰਤ ਦੇ ਅੰਦਰ ਸੈਂਕੜਿਆਂ ਲੋਕਾਂ ਦੀ ਮੌਤ ਪਲੇਗ ਦੇ ਚੱਲਦਿਆਂ ਹੋਈ ਸੀ। ਭਾਰਤ ਦੇ ਵਿੱਚ 28 ਸਾਲ ਦੇ ਅੰਤਰਾਲ ਤੋਂ ਬਾਅਦ ਹੁਣ ਇੱਕ ਵਾਰ ਫਿਰ ਤੋਂ ਕਿਤੇ ਪਲੇਗ ਦੇ ਨਾਲ ਜੁੜੇ ਮਾਮਲੇ ਨਾ ਆ ਜਾਣ, ਇਸ ਨੂੰ ਧਿਆਨ ਦੇ ਵਿੱਚ ਰੱਖਦੇ ਹੋਇਆਂ ਭਾਰਤ, ਆਸਟ੍ਰੇਲੀਆ, ਅਮਰੀਕਾ ਤੱਕ ਇਸ ਖਬਰ ਨੇ ਆਪਣਾ ਆਤੰਕ ਮਚਾ ਦਿੱਤਾ ਹੈ। ਇੱਥੇ ਆਖਰੀ ਖਬਰ ਦੀ ਸਾਂਝ ਪਾਈਏ। ਅਮਰੀਕਾ ਦੇ ਨਾਲ ਹੁਣ ਜੁੜੀਆਂ ਖਬਰਾਂ ਆਈਆਂ ਹੀ ਨੇ ਤੇ ਇੱਕ ਆਖਰੀ ਖਬਰ, ਵੈਸੇ ਤਾਂ ਹੁਣ ਤੱਕ ਤੁਹਾਨੂੰ ਇਹ ਖਬਰਾਂ ਦੱਸੀਆਂ ਨੇ ਕਿ ਅਮਰੀਕਾ ਆਪਣੇ ਦੇਸ਼ ਦੇ ਵਿੱਚ ਗੈਰ ਕਾਨੂੰਨੀ ਤਰੀਕੇ ਦੇ ਨਾਲ ਰਹਿ ਰਹੇ ਪ੍ਰਵਾਸੀਆਂ ਨੂੰ ਡਿਪੋਰਟ ਕਰਦਾ ਰਿਹਾ। ਇਹ ਖਬਰ ਤਾਂ ਠੀਕ ਹੈ, ਗੈਰ ਕਾਨੂੰਨੀ ਤਰੀਕੇ ਦੇ ਨਾਲ ਜਿਹੜੇ ਪ੍ਰਵਾਸੀ ਕਿਸੇ ਮੁਲਕ 'ਚ ਰਹਿ ਰਹੇ ਹੋਣ ਉਹਨਾਂ ਨੂੰ ਡਿਪੋਰਟ ਕਰ ਦਿੱਤਾ ਜਾਵੇ, ਇਸ ਦੇ ਵਿੱਚ ਕੁਝ ਵੀ ਇਤਰਾਜ਼ ਨਹੀਂ ਹੋ ਸਕਦਾ। ਪਰ ਅਮਰੀਕਾ ਨੇ ਆਧੁਨਿਕ ਇਤਿਹਾਸ ਦੇ ਵਿੱਚ ਇੱਕ ਨਵਾਂ ਕਦਮ ਚੁੱਕਣਾ ਸ਼ੁਰੂ ਕੀਤਾ ਹੈ, ਨਾਗਰਿਕਤਾ ਰੱਦ ਕਰਨ ਦਾ। ਯਾਨੀ ਉਹ ਲੋਕ ਜਿਨ੍ਹਾਂ ਨੂੰ ਅਮਰੀਕਾ ਦੀ ਹੀ ਨਾਗਰਿਕਤਾ ਮਿਲੀ ਹੋਈ ਹੈ, ਉਹਨਾਂ ਨੂੰ ਹੁਣ ਉਹਨਾਂ ਦੀ ਨਾਗਰਿਕਤਾ ਖੋ ਕੇ ਉਹਨਾਂ ਨੂੰ ਜਿਹੜਾ ਬੇਨਾਗਰਿਕ ਕਰਕੇ ਤੇ ਕਿਸੇ ਐਸੇ ਦੇਸ਼ ਦੇ ਵਿੱਚ ਭੇਜ ਦਿੱਤਾ ਜਾਏਗਾ ਜਾਂ ਜਿੱਥੋਂ ਦੇ ਉਹ ਪਹਿਲਾਂ ਨਾਗਰਿਕ ਸੀ। ਹਾਲਾਂਕਿ ਇਸ ਦੇ ਕਾਨੂੰਨੀ ਦਾਅ ਪੇਚ ਬਹੁਤ ਜ਼ਿਆਦਾ ਗੁੰਝਲਦਾਰ ਨੇ, ਪਰ ਭਾਰਤੀ ਮੂਲ ਦੇ ਵਿਅਕਤੀ ਸਣੇ ਕੁੱਲ 40 ਲੋਕਾਂ ਦੀ ਅਮਰੀਕਾ ਨੇ ਨਾਗਰਿਕਤਾ ਰੱਦ ਕਰਨ ਦੀ ਕਾਰਵਾਈ ਜਿਹੜੀ ਅਲੱਗ ਅਲੱਗ ਅਦਾਲਤਾਂ ਦੇ ਵਿੱਚ ਅੱਗੇ ਵਧਾ ਦਿੱਤੀ ਹੈ। ਔਰ ਇਸ ਦੇ ਵਿੱਚ ਭਾਰਤ ਤੋਂ ਇਲਾਵਾ ਪਾਕਿਸਤਾਨ, ਮੈਕਸੀਕੋ, ਕੰਬੋਡੀਆ, ਨੇਪਾਲ ਤੇ ਅਫਗਾਨਿਸਤਾਨ ਦੇ ਲੋਕ ਜ਼ਿਆਦਾਤਰ ਨੇ ਜਿਹੜੇ ਉਹ ਸ਼ਾਮਲ ਨੇ। ਨਿਆਂ ਵਿਭਾਗ ਨੇ ਦੱਸਿਆ ਹੈ ਕਿ ਇਹਨਾਂ 40
ਅਮੈਰੀਕਨ ਸਿਟੀਜ਼ਨਸ ਦੇ ਖਿਲਾਫ ਕਈ ਅਲੱਗ-ਅਲੱਗ ਅਮਰੀਕੀ ਅਦਾਲਤਾਂ ਦੇ ਵਿੱਚ ਕਾਰਵਾਈ ਕੀਤੀ ਜਾ ਰਹੀ ਹੈ ਕਿ ਉਹ ਵਿਦੇਸ਼ੀ ਸਰਕਾਰ ਦੇ ਏਜੰਟ ਦੇ ਤੌਰ ਤੇ ਕੰਮ ਕਰ ਰਹੇ ਸੀ ਜਾਂ ਗੈਰ ਇਰਾਦਤਨ ਕਤਲ ਤੋਂ ਇਲਾਵਾ

0: ਕਈ ਗੰਭੀਰ ਦੋਸ਼ਾਂ ਦੇ ਵਿੱਚ ਉਹ ਗੁਜ਼ਰ ਰਹੇ ਨੇ। ਖਾਸ ਗੱਲ ਇਹ ਹੈ ਕਿ ਜਿਹੜਾ ਭਾਰਤੀ ਨਾਗਰਿਕ, ਮਾਫ਼ ਕਰਨਾ, ਭਾਰਤੀ ਜਿਹੜਾ ਅਮਰੀਕੀ ਨਾਗਰਿਕ ਹੈ, ਜਿਸਦੀ ਨਾਗਰਿਕਤਾ ਰੱਦ ਕਰਨ ਦੇ ਲਈ ਕੈਲੀਫੋਰਨੀਆ ਦੀ ਕੋਰਟ ਦੇ ਵਿੱਚ ਇੱਕ ਅਰਜ਼ੀ ਅਮਰੀਕੀ ਸਰਕਾਰ ਦੀ ਤਰਫ ਤੋਂ ਦਾਇਰ ਕੀਤੀ ਗਈ, ਉਹ ਪੰਜਾਬੀ ਮੂਲ ਦਾ ਬਲਵਿੰਦਰ ਸਿੰਘ। ਉਸਨੇ ਫਰਜ਼ੀ ਇਸ ਪਛਾਣ ਦਾ ਇਸਤੇਮਾਲ ਕਰਕੇ ਅਮਰੀਕਾ ਦੇ ਵਿੱਚ ਦਾਖਲ ਹੋਣ, ਅਮਰੀਕਾ ਦੀ ਨਾਗਰਿਕਤਾ ਹਾਸਲ ਕੀਤੀ ਸੀ। ਇਮੀਗ੍ਰੇਸ਼ਨ ਤੇ ਨਾਗਰਿਕਤਾ ਦੇ ਕਾਨੂੰਨ ਦੇ ਤਹਿਤ ਜੇਕਰ ਕਿਸੇ ਵਿਅਕਤੀ ਨੇ ਅਮਰੀਕੀ ਨਾਗਰਿਕਤਾ ਨੂੰ ਹਾਸਲ ਕਰਨ ਦੇ ਲਈ ਗੈਰ ਕਾਨੂੰਨੀ ਤਰੀਕਿਆਂ ਦੀ ਵਰਤੋਂ ਕੀਤੀ ਹੋਵੇ ਜਾਂ ਤੱਥਾਂ ਨੂੰ ਲੁਕੋ ਕੇ ਰੱਖਿਆ ਹੋਵੇ ਤਾਂ ਉਸਦੀ ਨਾਗਰਿਕਤਾ ਰੱਦ ਕੀਤੀ ਜਾ ਸਕਦੀ ਹੈ। ਅਮਰੀਕੀ ਨਿਆਂ ਵਿਭਾਗ ਦੇ ਮੁਤਾਬਕ ਬਲਵਿੰਦਰ ਸਿੰਘ ਨੇ 1992 ਦੇ ਵਿੱਚ ਇਸੇ ਨਾਂ ਦੇ ਉੱਤੇ ਇਸੇ ਪਛਾਣ ਦੇ ਨਾਲ ਇਮੀਗ੍ਰੇਸ਼ਨ ਦੇ ਵਿੱਚ ਅਰਜ਼ੀ ਦਿੱਤੀ। ਸਾਲ 2009 ਦੇ ਵਿੱਚ ਬਲਵਿੰਦਰ ਸਿੰਘ ਨੇ ਦੂਜੀ ਪਛਾਣ ਦੇ ਤਹਿਤ ਅਮਰੀਕੀ ਨਾਗਰਿਕਤਾ ਹਾਸਲ ਕੀਤੀ। ਉਂਗਲੀਆਂ ਦੇ ਨਿਸ਼ਾਨ ਤੋਂ ਪਤਾ ਲੱਗਿਆ ਕਿ ਦੋਵੇਂ ਅਰਜ਼ੀਆਂ ਉਸੇ ਦੀ ਤਰਫ ਤੋਂ ਦਿੱਤੀਆਂ ਗਈਆਂ ਸੀ। ਖੈਰ, ਇੱਧਰ ਭਾਰਤ ਦੇ ਨਾਲ ਜੁੜੀਆਂ ਖਬਰਾਂ ਦੀ ਸਾਂਝ ਪਾਈਏ ਤੇ ਭਾਰਤ ਦੇ ਵਿੱਚ ਬੜਾ ਕੁਝ ਹੋਇਆ ਕੱਲ੍ਹ ਦੇ ਦਿਨ, ਅੱਜ ਦੇ ਦਿਨ ਵੀ ਹੋਏਗਾ। ਕਾਂਗਰਸ ਆਗੂ ਰਾਹੁਲ ਗਾਂਧੀ ਨੇ ਮੰਗਲਵਾਰ ਦੇ ਦਿਨ ਦਾਅਵਾ ਕੀਤਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਗ੍ਰਹਿ ਮੰਤਰੀ ਅਮਿਤ ਸ਼ਾਹ ਤੇ ਆਰਐਸਐਸ ਮੁਖੀ ਮੋਹਨ ਭਾਗਵਤ ਨੇ ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਦੀ ਮਦਦ ਦੇ ਨਾਲ ਵੋਟ ਚੋਰੀ ਕੀਤੀ ਹੈ, ਦੇਸ਼ ਦੇ ਉੱਤੇ ਕਬਜ਼ਾ ਕੀਤਾ, ਇਹ ਦੇਸ਼ ਧਰੋਹ ਹੈ ਔਰ ਇਸ ਦੇ ਤਹਿਤ ਇਹਨਾਂ ਦੇ ਖਿਲਾਫ਼ ਕਾਰਵਾਈ ਹੋਣੀ ਚਾਹੀਦੀ ਹੈ, ਕਿਸੇ ਨੂੰ ਵੀ ਭੱਜਣ ਨਹੀਂ ਦਿੱਤਾ ਜਾਏਗਾ, ਸਭ ਦੀ ਜਵਾਬਦੇਹੀ ਤੈਅ ਕੀਤੀ ਜਾਏਗੀ। ਇਸ ਦਰਮਿਆਨ ਰਾਹੁਲ ਗਾਂਧੀ ਆਕਾਸ਼ਵਾਣੀ ਭਵਨ ਦੇ ਅਹਾਤੇ ਦੇ ਵਿੱਚ ਧਰਨਾ ਦੇ ਰਹੇ ਸੀ ਔਰ ਇਸ ਮੌਕੇ ਉਹਨਾਂ ਨੂੰ ਦਿੱਲੀ ਪੁਲਿਸ ਨੇ ਗ੍ਰਿਫ਼ਤਾਰ ਵੀ ਕੀਤਾ। ਦਿੱਲੀ ਪੁਲਿਸ ਨੇ ਰਾਹੁਲ ਤੇ ਪ੍ਰਿਯੰਕਾ ਗਾਂਧੀ ਸਣੇ ਕਰੀਬ 250 ਲੋਕਾਂ ਨੂੰ ਧਰਨੇ ਵਾਲੀ ਥਾਂ ਤੋਂ ਚੁੱਕ ਕੇ ਜਬਰੀ ਹਿਰਾਸਤ ਦੇ ਵਿੱਚ ਲਿਆ। ਇਸ ਦਰਮਿਆਨ 50 ਸੰਸਦ ਮੈਂਬਰ ਵੀ ਸ਼ਾਮਲ ਸੀ ਜਿਨ੍ਹਾਂ ਨੂੰ ਕਿੰਗਜ਼ਵੇ ਕੈਂਪ ਦੇ ਵਿੱਚ ਨਵੀਂ ਪੁਲਿਸ ਲਾਈਨਜ਼ ਦੇ ਵਿੱਚ ਲਿਜਾਇਆ ਗਿਆ, ਜਿੱਥੋਂ ਬਾਅਦ ਦੇ ਵਿੱਚ ਉਹਨਾਂ ਨੂੰ ਰਿਹਾਅ ਤਾਂ ਜ਼ਰੂਰ ਕਰ ਦਿੱਤਾ ਗਿਆ, ਪਰ ਇਹ ਮਾਮਲਾ ਇਸ ਵਕਤ ਕੌਮਾਂਤਰੀ ਸੁਰਖੀਆਂ ਦਾ ਵਿਸ਼ਾ ਬਣਿਆ ਹੋਇਆ। ਕਾਂਗਰਸ ਵਰਕਰਾਂ ਦੇ ਰੋਸ ਮੁਜ਼ਾਹਰੇ ਤੋਂ ਕੁਝ ਦਿਨ ਬਾਅਦ ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਦੇ ਜੱਦੀ ਘਰ ਦਾ ਗੰਗਾ ਜਲ ਦੇ ਨਾਲ ਸ਼ੁੱਧੀਕਰਨ ਕੀਤਾ ਗਿਆ। ਇਹ ਖਬਰਾਂ ਭਾਰਤੀ ਮੀਡੀਆ ਦੇ ਉੱਤੇ ਸਾਹਮਣੇ ਆ ਰਹੀਆਂ ਸੀ। ਸਭ ਤੋਂ ਪਹਿਲਾਂ ਵਿਜੇ ਨਗਰ ਇਲਾਕੇ 'ਚ ਗਿਆਨੇਸ਼ ਕੁਮਾਰ ਦੇ ਘਰ ਤੱਕ ਕਲਸ਼ ਯਾਤਰਾ ਕੱਢੀ ਗਈ, ਫਿਰ ਸੁੰਦਰ ਕਾਂਡ ਦਾ ਪਾਠ ਹੋਇਆ। ਗਿਆਨੇਸ਼ ਕੁਮਾਰ ਦੀ ਮਾਂ ਨੇ ਰੋਸ ਮੁਜ਼ਾਹਰੇ ਨੂੰ ਇੱਕ ਗੰਦਾ ਘਿਨਾਉਣਾ ਕਾਰਜ ਦੱਸਿਆ। ਉਧਰ ਭਾਜਪਾ ਨੇ ਚੀਫ ਇਲੈਕਸ਼ਨ ਕਮਿਸ਼ਨਰ ਗਿਆਨੇਸ਼ ਕੁਮਾਰ ਦੇ ਅਸਤੀਫੇ ਦੀ ਮੰਗ ਦੇ ਬਾਰੇ ਇੰਡੀਆ ਬਲਾਕ ਦੇ ਜਿਹੜੇ ਸੰਸਦ ਮੈਂਬਰ ਨੇ ਜਾਂ ਫਿਰ ਜਿਹੜੇ ਨੇਤਾ ਨੇ ਰਾਹੁਲ ਗਾਂਧੀ ਨੇ ਉਹਨਾਂ ਦੇ ਉੱਤੇ ਅਰਾਜਕਤਾ ਪੈਦਾ ਕਰਨ ਦਾ ਦੋਸ਼ ਮੜਿਆ। ਕੇਂਦਰੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਕਿਹਾ ਕਿ ਇਸ ਮਾਰਚ ਦੇ ਜ਼ਰੀਏ ਇੰਡੀਆ ਬਲਾਕ ਚੋਣਾਂ ਦੇ ਵਿੱਚ ਮਿਲੀ ਆਪਣੀ ਹਾਰ ਦੀ ਬੁਖਲਾਹਟ ਕੱਢ ਰਹੀ ਹੈ, ਅਜਿਹੇ ਬੇਬੁਨਿਆਦ ਦੋਸ਼ ਲਗਾ ਕੇ ਸੰਵਿਧਾਨਕ ਸੰਸਥਾਵਾਂ ਦੀ ਮਿੱਟੀ ਪਲੀਤ ਕੀਤੀ ਜਾ ਰਹੀ ਹੈ। ਦੁਨੀਆ ਮੰਨਦੀ ਹੈ ਕਿ ਭਾਰਤ ਵਰਗੇ ਵੱਡੇ ਦੇਸ਼ ਦੇ ਵਿੱਚ ਚੋਣਾਂ ਕਿੰਨੇ ਨਿਰਪੱਖ ਤਰੀਕੇ ਦੇ ਨਾਲ ਕਰਵਾਈਆਂ ਜਾਂਦੀਆਂ ਨੇ, ਅਜਿਹੇ ਦੇ ਵਿੱਚ ਇਹਨਾਂ ਦੇ ਉੱਤੇ ਸਵਾਲ ਖੜੇ ਕਰਕੇ ਜਿਹੜੇ ਨੇ ਉਹ ਭਾਰਤ ਸਰਕਾਰ ਭਾਰਤ ਦੀ ਛਾਪ ਨੂੰ, ਸਾਖ ਨੂੰ ਜਿਹੜਾ ਉਹ ਮਿੱਟੀ ਦੇ ਵਿੱਚ ਪਾ ਰਹੇ ਨੇ। ਉਧਰ ਸੀਬੀਆਈ ਨੇ ਪੰਜਾਬ ਸਰਕਾਰ ਦੇ ਸਿਖਰਲੇ ਅਧਿਕਾਰੀਆਂ ਦੇ ਉੱਤੇ ਲੱਗੇ ਭ੍ਰਿਸ਼ਟਾਚਾਰ ਦੇ ਦੋਸ਼ਾਂ ਦੀ ਜਾਂਚ ਦੇ ਲਈ ਕੇਸ ਦਰਜ ਕਰਕੇ ਪੰਜਾਬ ਤੇ ਚੰਡੀਗੜ੍ਹ ਦੇ ਵਿੱਚ 8 ਟਿਕਾਣਿਆਂ ਦੇ ਉੱਤੇ ਛਾਪੇ ਮਾਰੇ, ਜਿਸ ਦੇ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਦਾ ਚੰਡੀਗੜ੍ਹ ਸੈਕਟਰ 2 ਦੇ ਵਿੱਚ ਸਥਿਤ ਦਫ਼ਤਰ ਵੀ ਸ਼ਾਮਲ ਹੈ। ਪੰਜਾਬ ਤੇ ਹਰਿਆਣਾ ਹਾਈਕੋਰਟ ਦੇ ਹੁਕਮਾਂ ਦੇ ਉੱਤੇ ਈਡੀ ਦੀ ਰਿਪੋਰਟ ਦੇ ਆਧਾਰ ਦੇ ਉੱਤੇ ਸੀਬੀਆਈ ਨੇ ਮੁੱਖ ਮੰਤਰੀ ਭਗਵੰਤ ਮਾਨ ਦੇ ਓਐਸਡੀ ਰਾਜਬੀਰ ਸਿੰਘ ਘੁੰਮਣ ਸਣੇ ਅੱਧੀ ਦਰਜਨ ਕਰਮਚਾਰੀਆਂ ਤੇ ਵਿਚੋਲਿਆਂ ਦੇ ਉੱਤੇ ਕੇਸ ਦਰਜ ਕੀਤੇ ਨੇ। ਉਧਰ ਮੁੱਖ ਮੰਤਰੀ ਨੇ ਇਸ ਨੂੰ ਭਾਜਪਾ ਦੀ ਇੱਕ ਬਦਲੇ ਵਾਲੀ, ਇੱਕ ਨਫ਼ਰਤ ਵਾਲੀ ਸਿਆਸਤ ਕਰਾਰ ਦਿੱਤਾ ਹੈ। ਇੱਧਰ ਪੰਜਾਬ ਤੇ ਹਰਿਆਣਾ ਹਾਈਕੋਰਟ ਨੇ ਮੁਲਾਜ਼ਮਾਂ ਤੇ ਪੈਨਸ਼ਨਰਾਂ ਨੂੰ ਮਹਿੰਗਾਈ ਭੱਤੇ ਦੇ ਨਾਲ ਜੁੜੇ ਮਾਮਲੇ 'ਚ ਪੰਜਾਬ ਦੇ ਮੁੱਖ ਸਕੱਤਰ ਨੂੰ ਅਦਾਲਤੀ ਤੌਹੀਨ ਦਾ ਨੋਟਿਸ ਜਾਰੀ ਕਰ ਦਿੱਤਾ। ਸੁਪਰੀਮ ਕੋਰਟ ਦੇ ਵਿੱਚ ਦਾਇਰ ਸਪੈਸ਼ਲ ਲੀਵ ਪਟੀਸ਼ਨ ਦੇ ਵਿੱਚ ਖਾਮੀਆਂ ਦੇ ਬਾਰੇ ਹਾਈਕੋਰਟ ਨੇ ਮੁੱਖ ਸਕੱਤਰ ਵੱਲੋਂ ਦਾਇਰ ਹਲਫਨਾਮੇ ਨੂੰ ਅਦਾਲਤ ਨੇ ਝੂਠਾ ਤੇ ਗੁੰਮਰਾਹ ਕੌਣ ਕਰਾਰ ਦਿੱਤਾ। ਚੀਫ ਜਸਟਿਸ ਅਸ਼ਵਨੀ ਕੁਮਾਰ ਮਿਸ਼ਰਾ ਤੇ ਜਸਟਿਸ ਰੋਹਿਤ ਕਪੂਰ ਦੀ ਬੈਂਚ ਨੇ ਸ਼ੁੱਕਰਵਾਰ ਦੇ ਦਿਨ ਹੁਣ ਅਗਲੀ ਸੁਣਵਾਈ ਦੇ ਮੌਕੇ ਦੇ ਉੱਤੇ ਜਿਹੜੇ ਮੁੱਖ ਸਕੱਤਰ ਨੇ KAP ਸੈਨਾ ਇਹਨਾਂ ਨੂੰ ਮੌਜੂਦ ਰਹਿਣ ਦੇ ਹੁਕਮ ਦਿੱਤੇ ਨੇ। ਦੱਸ ਦਈਏ ਕੱਲ ਦੇ ਦਿਨ ਵੀ ਹਾਈਕੋਰਟ ਨੇ ਆਪ ਹੀ ਨੋਟਿਸ ਲੈ ਕੇ ਇਹ ਗੱਲ ਕਹੀ ਸੀ ਕਿ ਪੰਜਾਬ ਸਰਕਾਰ ਅਦਾਲਤੀ ਨੋਟਿਸਾਂ ਦੇ ਜ਼ਰੀਏ, ਅਦਾਲਤੀ ਕਾਰਵਾਈ ਦੇ ਜ਼ਰੀਏ ਉਲਝਾ ਰਹੀ ਹੈ। ਜਦੋਂ DA ਦੇ ਮਸਲੇ ਦੇ ਉੱਤੇ ਹਾਈਕੋਰਟ ਪੰਜਾਬ ਸਰਕਾਰ ਨੂੰ ਇਹ ਸਪਸ਼ਟ ਤਾਕੀਦ ਕਰ ਚੁੱਕੀ ਹੈ ਕਿ ਬਣਦਾ ਮਹਿੰਗਾਈ ਭੱਤਾ ਮੁਲਾਜ਼ਮਾਂ ਤੇ ਪੈਨਸ਼ਨਰਾਂ ਨੂੰ ਦਿੱਤਾ ਜਾਵੇ ਤਾਂ ਸੁਪਰੀਮ ਕੋਰਟ ਦੇ ਵਿੱਚ ਅੱਧੀ ਅਧੂਰੀ ਜਾਣਕਾਰੀ ਦੇ ਨਾਲ ਮੁੜ ਤੋਂ ਮਾਮਲਾ ਦਾਇਰ ਕਰਕੇ ਇਸ ਮਾਮਲੇ ਨੂੰ ਲਟਕਾਉਣ ਦੀ ਕੀ ਕੋਸ਼ਿਸ਼ ਪੈ ਗਈ ਸੀ। ਇਹ ਪੰਜਾਬ ਤੇ ਹਰਿਆਣਾ ਹਾਈਕੋਰਟ ਵੱਲੋਂ ਸੁਣਾਏ ਗਏ ਫੈਸਲੇ ਦੀ ਤੌਹੀਨ ਹੈ, ਇਸ ਦੇ ਲਈ ਪੰਜਾਬ ਸਰਕਾਰ ਨੂੰ ਜਵਾਬ ਦੇਣਾ ਹੋਏਗਾ। ਖੈਰ ਪੰਜਾਬ ਭਾਰਤ ਦੀਆਂ ਖਬਰਾਂ ਅੱਗੇ ਚੱਲ ਕੇ ਤੁਸੀਂ ਪ੍ਰੀਤਮ ਸਿੰਘ ਰੁਪਾਲ ਹੋਰਾਂ ਤੋਂ ਵੀ ਸੁਣੋਗੇ। ਹੁਣ ਆਸਟ੍ਰੇਲੀਆ ਦੀਆਂ ਖਬਰਾਂ ਦੀ ਸਾਂਝ ਪਾ ਲਈਏ, ਜਿੱਥੇ AI ਦੀ ਖਬਰ ਇੱਕ ਦੁਨੀਆ ਭਰ ਦੇ ਨਾਲ ਜੁੜੀ ਹੋਈ ਸਾਂਝੀ ਕੀਤੀ ਸੀ। ਉੱਥੇ ਯੂਨੀਵਰਸਿਟੀ ਆਫ ਮੈਲਬਨ ਦੇ ਸਟਾਫ ਦੀ ਤਰਫ ਤੋਂ ਹੁਣ ਆਉਂਦੇ ਦਿਨਾਂ ਦੇ ਵਿੱਚ ਕਲਾਸਾਂ ਠੱਪ ਕਰਕੇ ਹੜਤਾਲਾਂ ਕੀਤੀਆਂ ਜਾਣਗੀਆਂ। ਸੈਂਕੜਿਆਂ ਦੀ ਗਿਣਤੀ ਦੇ ਵਿੱਚ ਨੈਸ਼ਨਲ ਟੈਰੀਟਰੀ ਐਜੂਕੇਸ਼ਨ ਇੰਡਸਟਰੀਅਲ ਯੂਨੀਅਨ ਯਾਨੀ NTEU ਦੇ ਨਾਲ ਜੁੜੇ ਹੋਏ ਜਿਹੜੇ ਸਟਾਫ ਮੈਂਬਰ ਨੇ, ਉਹਨਾਂ ਨੇ ਯੂਨੀਵਰਸਿਟੀ ਆਫ ਮੈਲਬਨ ਦੇ ਵਿੱਚ ਲੰਘੀ ਕੱਲ ਇਹ ਫੈਸਲਾ ਲਿਆ ਕਿ ਇੱਕ ਵੱਡਾ ਇੰਡਸਟਰੀਅਲ ਐਕਸ਼ਨ ਜਿਹੜਾ ਹੈ ਉਹ ਕੀਤਾ ਜਾਏਗਾ। ਪਹਿਲਾਂ ਤਾਂ 12 ਅਕਤੂਬਰ ਨੂੰ ਜਿਹੜਾ ਸੋਮਵਾਰ ਹੈ ਉਹ 24 ਘੰਟੇ ਦੀ ਇੱਕ ਹੜਤਾਲ ਕੀਤੀ ਜਾਏਗੀ, ਜਿੰਨੇ ਵੀ ਯੂਨੀਵਰਸਿਟੀ ਦੇ ਪ੍ਰੋਫੈਸ਼ਨਲਸ ਨੇ, ਅਕੈਡਮਿਕ ਸਟਾਫ ਹੈ ਉਹਨਾਂ ਦੀ ਤਰਫ ਤੋਂ, ਟੀਚਿੰਗ ਸਟਾਫ ਜਿਹੜਾ ਉਹ ਟਿਊਟੋਰੀਅਲਸ, ਲੈਬਾਂ, ਲੈਕਚਰਸ, ਸੈਮੀਨਾਰਸ ਸਭ ਨੂੰ ਰੱਦ ਕਰ ਦੇਗਾ, ਬਲਕਿ ਇਸ ਪੂਰੇ ਹਫਤੇ ਦੇ ਲਈ ਰੱਦ ਕਰ ਦੇਗਾ। NTEU ਨੇ ਇਹ ਗੱਲ ਕਹੀ ਹੈ ਕਿ ਆਰਟੀਫਿਸ਼ਲ ਇੰਟੈਲੀਜੈਂਸ ਟੂਲਸ ਜਿਹੜੇ ਨੇ ਉਹ ਇਸ ਵਕਤ ਸਿੱਖਿਆ ਦੇ ਉੱਤੇ ਔਰ ਰਿਸਰਚ ਕਰਨ ਵਾਲੇ ਜਿਹੜੇ ਸਟਾਫ ਮੈਂਬਰਸ ਨੇ ਉਹਨਾਂ ਤੇ ਵਰਕਲੋਡ ਵਧਾ ਰਹੇ ਨੇ, ਬਲਕਿ ਸਟੂਡੈਂਟਸ ਦਾ ਅਕੈਡੈਮਿਕ ਇੰਟੀਗ੍ਰਿਟੀ ਜਿਹਦੇ ਤਹਿਤ ਇਹ ਪਤਾ ਕੀਤਾ ਜਾਂਦਾ ਹੈ ਕਿ ਵਿਦਿਆਰਥੀ ਜਿਹੜੇ ਨੇ ਉਹ AI ਦੀ ਮਦਦ ਦੇ ਨਾਲ ਅਸਾਈਨਮੈਂਟਸ ਜਾਂ ਆਪਣਾ ਕੰਮ ਜਿਹੜਾ ਕਰ ਰਹੇ ਨੇ ਕਿ ਨਹੀਂ ਉਹ ਜਿਹੜਾ ਮੋਨੀਟਰ ਕਰਨਾ ਹੈ ਉਹ ਬਹੁਤ ਜ਼ਿਆਦਾ ਕੰਮ ਵੱਧ ਗਏ ਆ। ਸਟਾਫ ਮੈਂਬਰਸ ਨੇ ਇਹ ਗੱਲ ਕਹੀ ਹੈ ਕਿ 90 ਐਡੀਸ਼ਨਲ ਘੰਟੇ ਜਿਹੜੇ ਨੇ ਉਹ ਹਰ ਇੱਕ ਫੋਰਟਨਾਈਟ ਦੇ ਵਿੱਚ ਸਿਰਫ ਇਸ ਗੱਲ ਦੇ ਲਈ ਅਕੈਡਮਿਕ ਸਟਾਫ ਦੇ ਖਰਚ ਹੋ ਜਾਂਦੇ ਨੇ ਕਿ ਆਰਟੀਫਿਸ਼ਲ ਇੰਟੈਲੀਜੈਂਸ ਦਾ ਮਿਸਯੂਜ਼ ਕਿੰਨਾ ਕੁ ਹੋ ਰਿਹਾ, ਕਿੱਥੇ ਹੋ ਰਿਹਾ, ਹੋ ਵੀ ਰਿਹਾ, ਨਹੀਂ ਹੋ ਰਿਹਾ, ਹੋ ਰਿਹਾ ਤਾਂ ਕਿੱਥੇ ਕਿੱਥੇ ਹੋਇਆ, ਇਸ ਦੇ ਬਾਰੇ ਤਾਂ ਸਟਾਫ ਇੱਕ ਹਫਤੇ ਦੇ ਵਿੱਚ ਹੀ ਆਪਣਾ 1 ਸਾਲ ਦਾ ਕੰਮ ਕਰ ਲੈਂਦਾ। ਅਜਿਹੇ ਦੇ ਵਿੱਚ ਹੁਣ ਯੂਨੀਵਰਸਿਟੀ ਆਫ ਮੈਲਬਨ ਦੇ ਲਈ ਮੁਸੀਬਤਾਂ ਵਧੀਆਂ ਨੇ, ਕਿਉਂਕਿ ਹਾਲੇ ਜੁਮਾ 4 ਦਿਨ ਵੀ ਨਹੀਂ ਹੋਏ ਯੂਨੀਵਰਸਿਟੀ ਦੇ ਨਵੇਂ ਵਾਈਸ ਚਾਂਸਲਰ ਆਏ ਨੇ ਪ੍ਰੋਫੈਸਰ ਕੈਰੋਲਿਨ ਈਵੈਂਸ, ਉਹਨਾਂ ਨੂੰ ਹੁਣ ਇਹ ਮੰਗ ਦਿੱਤੀ ਗਈ ਹੈ ਤੇ ਦੇਖਿਆ ਜਾਏਗਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਨਵੇਂ ਯੂਨੀਵਰਸਿਟੀ ਵਾਈਸ ਚਾਂਸਲਰ ਦੇ ਦਰਮਿਆਨ ਤੇ NTEU ਦੇ ਮੈਂਬਰਾਂ ਦੇ ਦਰਮਿਆਨ ਕੋਈ ਮੁਲਾਕਾਤ ਹੁੰਦੀ ਹੈ, ਨਹੀਂ ਤੇ ਇਸ ਹੜਤਾਲ ਨੂੰ ਟਾਲਿਆ ਨਹੀਂ ਜਾ ਸਕਦਾ। ਉੱਥੇ ਦੇਸ਼ ਦੀਆਂ ਸਿਖਰਲੀਆਂ ਮੈਡੀਕਲ ਬਾਡੀਜ਼ ਦੀ ਤਰਫ ਤੋਂ ਦੇਸ਼ ਦੇ ਨੇਤਾਵਾਂ ਨੂੰ ਇੱਕ ਵਾਰਨਿੰਗ ਦਿੱਤੀ ਗਈ ਹੈ ਕਿ ਤੰਬਾਕੂ ਦੇ ਖਿਲਾਫ ਜਿਹੜੀ ਜੰਗ ਹੈ ਉਸ ਦੇ ਵਿੱਚ ਰਲ ਕੇ ਇਕੱਠਿਆਂ ਸੁਹਿੱਦਰਤਾ ਦੇ ਨਾਲ, ਰੋਸ਼ਨ ਦਿਮਾਗ ਦੇ ਨਾਲ, ਦਿਮਾਗ ਦੀਆਂ ਬੱਤੀਆਂ ਖੋਲ ਕੇ ਕੰਮ ਕੀਤਾ ਜਾਵੇ, ਨਹੀਂ ਤੇ ਇੰਨਾ ਵੱਡਾ ਨੁਕਸਾਨ ਹੋਣਾ ਹੈ ਕਿ ਆਸਟ੍ਰੇਲੀਆ ਝੱਲ ਨਹੀਂ ਸਕੇਗਾ। ਤੰਬਾਕੂ ਨੂੰ ਸਸਤਾ ਕਰਨਾ ਕੋਈ ਸਹੀ ਵਿਕਲਪ ਨਹੀਂ ਹੈ। 30 ਦੇ ਕਰੀਬ ਸਿਖਰਲੀਆਂ ਬਾਡੀਜ਼ ਨੇ ਜਿਹੜੀਆਂ ਮੈਡੀਸਨ ਦੇ ਖੇਤਰ ਦੇ ਨਾਲ ਜੁੜੀਆਂ ਹੋਈਆਂ ਨੇ। ਇਸ ਦੇ ਵਿੱਚੋਂ ਆਸਟ੍ਰੇਲੀਆ 'ਚ ਡਾਕਟਰਾਂ ਦੀ ਸਿਖਰਲੀ ਸੰਸਥਾ AMA ਯਾਨੀ ਆਸਟ੍ਰੇਲੀਅਨ ਮੈਡੀਕਲ ਐਸੋਸੀਏਸ਼ਨ, ਇਸ ਤੋਂ ਇਲਾਵਾ ਕੈਂਸਰ ਕੌਂਸਲ ਐਂਡ ਹਾਰਟ ਫਾਊਂਡੇਸ਼ਨ ਵਰਗੀਆਂ ਸਿਖਰਲੀਆਂ ਸੰਸਥਾਵਾਂ ਨੇ ਇੱਕ ਸਾਂਝੇ ਤੌਰ ਦੇ ਉੱਤੇ ਚਿੱਠੀ ਲਿਖੀ ਹੈ। ਚਿੱਠੀ ਦੇ ਵਿੱਚ ਕਿਹਾ ਗਿਆ ਹੈ ਕਿ ਗੈਰ ਕਾਨੂੰਨੀ ਸਿਗਰਟਾਂ ਦੇ ਖਿਲਾਫ ਤਾਂ ਕਾਰਵਾਈ ਵੱਡੇ ਪੱਧਰ ਤੇ ਕਰਨੀ ਹੋਏਗੀ, ਬਲਕਿ ਗੰਭੀਰਤਾ ਦੇ ਨਾਲ ਕਰਨੀ ਹੋਏਗੀ, ਬਲਕਿ ਜਿਹੜੀਆਂ ਲੀਗਲ ਸਿਗਰਟਸ ਨੇ ਉਹਨਾਂ ਨੂੰ ਸਸਤਾ ਕਰ ਦੇਣਾ ਸਰਕਾਰ ਨੂੰ ਇੱਕ ਵਾਰਨਿੰਗ ਹੈ ਕਿ ਕਿਤੇ ਏਦਾਂ ਨਾ ਕਰ ਦਿਓ। ਇਸ ਦੇ ਨਾਲ ਘਰ ਘਰ ਦੇ ਵਿੱਚ ਸਿਗਰਟ, ਤੰਬਾਕੂ ਹਰ ਹੱਥ ਦੇ ਵਿੱਚ ਵੇਪਸ ਹੋਣਗੇ ਔਰ ਇਸ ਦੇ ਨਾਲ ਆਉਣ ਵਾਲੀ ਇੱਕ ਪੂਰੀ ਦੀ ਪੂਰੀ ਪੁਸ਼ਤ, ਇੱਕ ਪੂਰੀ ਦੀ ਪੂਰੀ ਜਨਰੇਸ਼ਨ ਜਿਹੜੀ ਉਹ ਤਬਾਹ ਹੋ ਸਕਦੀ ਹੈ। ਇਸ ਲੈਟਰ ਦੇ ਉੱਤੇ, ਜਿਸ ਨੂੰ ਆਸਟ੍ਰੇਲੀਅਨ ਕੌਂਸਲ ਔਨ ਸਮੋਕਿੰਗ ਐਂਡ ਹੈਲਥ ਦੇ ਚੀਫ ਐਗਜ਼ੈਕਟਿਵ ਨੇ ਵੀ ਸਾਈਨ ਕੀਤਾ, ਉਹਨੇ ਖੁਦ ਆਪਣੇ ਬਿਆਨ ਦੇ ਵਿੱਚ ਇਹ ਲਿਖਿਆ ਹੈ ਕਿ ਕੈਨੇਡਾ ਇਸ ਕਿਸਮ ਦਾ ਕਰਕੇ ਟਰਾਈ ਕਰਕੇ ਛੱਡ ਵੀ ਚੁੱਕਿਆ। 90 ਵਿਆਂ ਦਾ ਦਹਾਕਾ ਸੀ ਜਦੋਂ ਕੈਨੇਡਾ ਨੇ ਟਬਾਕੋ ਟੈਕਸ ਨੂੰ ਘੱਟ ਕੀਤਾ ਸੀ, ਬਲਕਿ ਉਦੋਂ ਤਾਂ ਇਲੀਗਲ ਸਿਗਰਟਸ ਇੰਨੀਆਂ ਮਾਰਕੀਟ ਦੇ ਵਿੱਚ ਵੀ ਨਹੀਂ ਸੀ ਅੱਜ ਦੇ ਦੌਰ ਦੇ ਮੁਕਾਬਲੇ, ਔਰ ਕੈਨੇਡਾ ਨੇ ਉਸ ਵਕਤ ਹਜ਼ਾਰਾਂ ਲੱਖਾਂ ਦੀ ਗਿਣਤੀ ਦੇ ਵਿੱਚ ਮੌਤਾਂ ਝੱਲੀਆਂ ਨੇ ਜੋ ਕਿ ਹੁਣ ਤੱਕ ਹੋ ਰਹੀਆਂ ਨੇ। ਇਸੇ ਤਰੀਕੇ ਦੇ ਨਾਲ ਜਿਹੜਾ ਇਹ ਤੰਬਾਕੂ ਟੈਕਸ ਹੈ ਜਿਸ ਨੂੰ ਘੱਟ ਕਰਨ ਦੇ ਲਈ ਐਂਥਨੀ ਅਲਬਨੀ ਸਰਕਾਰ ਦੇ ਉੱਤੇ ਗੱਠਜੋੜ ਯਾਨੀ ਕਿ ਲਿਬਰਲ ਨੈਸ਼ਨਲ ਪਾਰਟੀ ਤੇ ਵਨ ਨੇਸ਼ਨ ਦੀ ਤਰਫ ਤੋਂ ਦਬਾਅ ਪਾਇਆ ਜਾ ਰਿਹਾ। ਦੱਸ ਦਈਏ ਕਿ ਦੋਵਾਂ ਧਿਰਾਂ ਦੀ ਤਰਫ ਤੋਂ ਆਪੋ ਆਪਣੀਆਂ ਰਣਨੀਤੀਆਂ ਐਲਾਨੀਆਂ ਗਈਆਂ ਸੀ। ਕਿਹਾ ਗਿਆ ਸੀ ਕਿ ਵਨ ਨੇਸ਼ਨ ਦੀ ਤਰਫ ਤੋਂ ਹੀ ਸ਼ੁਰੂਆਤ ਕੀਤੀ ਗਈ ਸੀ, ਬਾਅਦ ਚ ਗੱਠਜੋੜ ਨੇ ਵੀ ਹਾਮੀ ਭਰੀ ਕਿ 75% ਤੱਕ ਜਿਹੜਾ ਸਿਗਰਟਾਂ ਦੇ ਉੱਤੇ, ਵੇਪਸ ਦੇ ਉੱਤੇ, ਈ ਸਿਗਰਟਸ ਦੇ ਉੱਤੇ ਇੱਕ ਟੈਕਸ ਲੱਗਦਾ ਹੈ, ਸਰਕਾਰ ਵਸੂਲਦੀ ਹੈ, ਉਹ ਟੈਕਸ ਨੂੰ 75-80% ਤੱਕ ਘੱਟ ਕਰ ਦਿੱਤਾ ਜਾਵੇ। ਇੰਨਾ ਟੈਕਸ ਜਦੋਂ ਘੱਟ ਹੋ ਜਾਏਗਾ ਤਾਂ ਸਿਗਰਟਾਂ ਦੀਆਂ ਡੱਬੀਆਂ ਜਾਂ ਵੇਪਸ ਦੇ ਪੈਕਟ ਜਿਹੜੇ ਨੇ ਉਹ, ਜਾਂ ਤੰਬਾਕੂ ਦੇ ਪੈਕਟ ਉਹ ਸਸਤੇ ਹੋ ਜਾਣਗੇ। ਸਸਤੇ ਹੋਣਗੇ ਤਾਂ ਬਾਜ਼ਾਰ ਦੇ ਵਿੱਚ ਇਲੀਗਲ ਸਿਗਰਟਸ ਦੇ ਮੁਕਾਬਲੇ ਉਹ ਵਿਕ ਸਕਣਗੇ, ਇਸ ਕਰਕੇ ਇਲੀਗਲ ਸਿਗਰਟ ਦਾ ਕਾਰੋਬਾਰ ਬੰਦ ਹੋ ਜਾਏਗਾ। ਪਰ ਇਹ ਸਾਰੀਆਂ ਸਿਖਰਲੀਆਂ ਮੈਡੀਕਲ ਬਾਡੀਜ਼ ਨੇ ਸਰਕਾਰ ਨੂੰ ਇਹ ਗੱਲ ਲਿਖੀ ਹੈ ਕਿ ਏਦਾਂ ਦੀ ਗਲਤੀ ਨਾ ਕਰ ਦਿਓ, ਕਿਤੇ ਸਸਤੀਆਂ ਸਿਗਰਟ ਦੇ ਮੁਕਾਬਲੇ, ਗੈਰ ਕਾਨੂੰਨੀ ਸਸਤੀਆਂ ਸਿਗਰਟ ਦੇ ਮੁਕਾਬਲੇ ਕਾਨੂੰਨਨ ਸਸਤੀਆਂ ਸਿਗਰਟਾਂ ਵੀ ਜੇ ਵਿਕਣ ਲੱਗ ਪਈਆਂ ਤਾਂ ਹਰ ਇੱਕ ਦੇ ਹੱਥ ਦੇ ਵਿੱਚ ਤਾਂ ਤੰਬਾਕੂ ਹੀ ਹੋਏਗਾ, ਔਰ ਇਸ ਨੇ ਆਸਟ੍ਰੇਲੀਆ ਦੇ ਘਰਾਂ ਦੇ ਵਿੱਚ ਤਬਾਹੀ ਮਚਾਣੀ ਹੈ। ਜਿਹੜੇ ਡੋਮੈਸਟਿਕ ਵਾਇਲੈਂਸ ਦੇ ਕੇਸ ਨੇ ਉਹ ਵਧਣੇ ਨੇ, ਸੜਕਾਂ ਦੇ ਉੱਤੇ ਆਮ ਹੋ ਰਿਹਾ ਜਿਹੜਾ ਅਪਰਾਧ ਹੈ ਉਹ ਵਧੇਗਾ। ਬਲੈਕ ਮਾਰਕੀਟ ਨੂੰ ਇਸ ਦੇ ਨਾਲ ਕੋਈ ਠੱਲ ਨਹੀਂ ਪੈਣ ਲੱਗੀ, ਬਲਕਿ ਆਸਟ੍ਰੇਲੀਅਨ ਕ੍ਰਾਈਮ ਇੰਟੈਲੀਜੈਂਸ ਕਮਿਸ਼ਨ ਨੇ ਸੈਨੇਟ ਕਮੇਟੀ ਨੂੰ ਇਸੇ ਸਾਲ ਦੀ ਸ਼ੁਰੂਆਤ ਦੇ ਵਿੱਚ ਇਹ ਗੱਲ ਦੱਸੀ ਸੀ ਕਿ ਕੁਝ ਸੀਰੀਅਸ ਆਰਗੇਨਾਈਜ਼ਡ ਕ੍ਰਾਈਮ ਗਰੁੱਪਸ ਨੇ ਜਿਹੜੇ ਇਹ ਫਾਇਦਾ ਚੁੱਕ ਰਹੇ ਨੇ। ਇਹ ਵੀ ਗੱਲ ਕਹੀ ਗਈ ਸੀ ਕਿ ਇਹ $1 ਦੇ ਵਿੱਚ ਵੀ ਸਿਗਰਟਾਂ ਬਣਾ ਕੇ ਆਸਟ੍ਰੇਲੀਆ ਦੇ ਵਿੱਚ ਲਿਆ ਸਕਦੇ ਨੇ। ਸੋ ਇਹਨਾਂ ਦਾ ਮੁਕਾਬਲਾ ਤਾਂ ਨਹੀਂ ਕੀਤਾ ਜਾ ਸਕਦਾ, ਕਾਨੂੰਨ ਸਿਗਰਟਾਂ ਨੂੰ ਵੀ $1.5 ਦਾ ਤਾਂ ਨਹੀਂ ਵੇਚਿਆ ਜਾ ਸਕਦਾ ਇੱਕ ਪੂਰੀ ਦੀ ਪੂਰੀ ਡੱਬੀ ਨੂੰ। ਸੋ ਇਹਨਾਂ ਦਾ ਮੁਕਾਬਲਾ ਕਿਵੇਂ ਹੋ ਜਾਏਗਾ? ਬਲਕਿ ਕਾਨੂੰਨ ਸਿਗਰਟਸ ਸਸਤੀਆਂ ਹੋ ਗਈਆਂ ਤਾਂ ਫਿਰ ਨੁਕਸਾਨ ਜ਼ਰੂਰ ਹੋਏਗਾ। ਉਦਾਹਰਨ ਦੇ ਤੌਰ ਦੇ ਉੱਤੇ ਕੱਲ ਦੇ ਦਿਨ ਸ਼ਾਮ ਦੇ ਖਬਰਾਂ ਦੇ ਬੁਲੇਟਿਨ ਚ ਇੱਕ ਤੁਹਾਡੇ ਨਾਲ ਖਬਰ ਸਾਂਝੀ ਕੀਤੀ ਸੀ। ਵਿਕਟੋਰੀਆ ਜਿਹੜਾ ਕਿ ਹੁਣ ਰੈਂਡਮ ਅਟੈਕ ਦੀ ਰਾਜਧਾਨੀ ਵੀ ਬਣਦਾ ਜਾ ਰਿਹਾ ਹੈ, ਜਿੱਥੇ ਕੱਲ ਦੇ ਦਿਨ ਇੱਕ ਸਾਊਥ ਮੈਲਬਰਨ ਦੇ ਵਿੱਚ ਵਿਅਕਤੀ ਨੂੰ ਪੁਲਿਸ ਨੇ ਗਨ ਪੁਆਇੰਟ ਦੇ ਉੱਤੇ ਗ੍ਰਿਫਤਾਰ ਕੀਤਾ। ਕਿਉਂ ਕੀਤਾ? ਇਸ ਦੀ ਵਜ੍ਹਾ ਕੱਲ ਸ਼ਾਮ ਦੀ ਖਬਰਾਂ ਚ ਤੁਹਾਡੇ ਨਾਲ ਸਾਂਝੀ ਕੀਤੀ ਸੀ। ਇੱਕ 51 ਸਾਲ ਦੀ ਮਹਿਲਾ ਕਿੰਗਜ਼ਵੇ ਦੇ ਕੋਲ ਟ੍ਰੈਮ ਦੇ ਵਿੱਚ ਸਫ਼ਰ ਕਰ ਰਹੀ ਸੀ ਜਦੋਂ ਮੰਗਲਵਾਰ ਦੀ ਦੁਪਹਿਰ ਇਹ ਵਿਅਕਤੀ ਜਿਹੜਾ ਅਚਾਨਕ ਉਸ ਦੇ ਕੋਲ ਆਉਂਦਾ, ਉਸ ਦੀ ਗਰਦਨ ਦੇ ਉੱਤੇ ਤੇਜ਼ ਧਾਰ ਹਥਿਆਰ ਦੇ ਨਾਲ ਹਮਲਾ ਕਰ ਦਿੰਦਾ ਹੈ। ਗੰਭੀਰ ਰੂਪ ਦੇ ਵਿੱਚ ਜ਼ਖਮੀ ਮਹਿਲਾ ਨੂੰ ਹਸਪਤਾਲ ਭਰਤੀ ਕਰਵਾਇਆ ਜਾਂਦਾ ਹੈ। ਉਸ ਦੀ ਪਛਾਣ ਹਾਲੇ ਤੱਕ ਵਿਕਟੋਰੀਆ ਪੁਲਿਸ ਨੇ ਨਹੀਂ ਦੱਸੀ ਹੈ, ਪਰ ਇਸ 37 ਸਾਲਾ ਇੱਕ ਵਿਅਕਤੀ ਦੀ ਪਛਾਣ ਜਿਹੜੀ ਉਹ ਅਖ਼ਬਾਰਾਂ ਦੇ ਵਿੱਚ ਨਸ਼ਰ ਕਰ ਦਿੱਤੀ ਗਈ ਹੈ। ਇਸ ਦੀ ਤਸਵੀਰ ਜਿਹੜੀ ਹੈ ਪ੍ਰਕਾਸ਼ਿਤ ਕੀਤੀ ਗਈ ਹੈ। ਇਸ ਵਿਅਕਤੀ ਦਾ ਕੋਈ ਪੱਕਾ ਪਤਾ ਨਹੀਂ ਹੈ, ਕੋਈ ਪੱਕਾ ਟਿਕਾਣਾ ਨਹੀਂ ਹੈ। ਸਿਗਰਟਾਂ ਦੂਸਰੇ ਨਸ਼ੇ ਜਿਹੜੇ ਨੇ ਉਹ ਪਹਿਲਾਂ ਵੀ ਕਰਦਾ ਰਿਹਾ, ਇਸ ਦੇ ਉੱਤੇ ਪਹਿਲਾਂ ਵੀ ਐਸੇ ਦੋਸ਼ ਲੱਗੇ ਨੇ, ਬਲਕਿ ਆਪਣੀਆਂ ਬੇਲ ਕੰਡੀਸ਼ਨਸ ਨੂੰ ਬ੍ਰੀਚ ਕਰਨ ਦੇ ਵੀ ਇਸ ਦੇ ਉੱਤੇ ਦੋਸ਼ ਲੱਗੇ ਨੇ। ਹੁਣ ਇਸ ਨੂੰ ਫੇਰ ਤੋਂ ਪੁਲਿਸ ਨੇ ਗ੍ਰਿਫਤਾਰ ਕੀਤਾ ਹੈ, ਔਰ ਇਸ ਮਾਮਲੇ ਦੇ ਵਿੱਚ ਜਿੱਥੇ ਰੈਂਡਮ ਅਟੈਕਸ ਜਿਹੜੇ ਨੇ ਉਹ ਵਿਕਟੋਰੀਆ ਦੇ ਵਿੱਚ ਮੈਲਬਰਨ ਦੇ ਵਿੱਚ ਬੜੇ ਆਮ ਹੁੰਦੇ ਜਾ ਰਹੇ ਨੇ, ਇਸ ਦੇ ਉੱਤੇ ਸਵਾਲ ਉੱਠ ਰਹੇ ਨੇ। ਹਾਲਾਂਕਿ ਇਹ ਵਿਅਕਤੀ ਅੱਜ ਦੇ ਦਿਨ ਮੈਲਬਰਨ ਮੈਜਿਸਟ੍ਰੇਟ ਕੋਰਟ ਦੇ ਵਿੱਚ ਪੇਸ਼ ਕੀਤਾ ਜਾਏਗਾ। ਦੇਖਦੇ ਹਾਂ ਕਿ ਅਦਾਲਤ ਇਸ ਨੂੰ ਫੇਰ ਤੋਂ ਛੱਡਦੀ ਹੈ ਇੱਕ ਹੋਰ ਅਪਰਾਧ ਕਰਨ ਦੇ ਲਈ, ਜਾਂ ਫਿਰ ਕੋਈ ਗੰਭੀਰ ਸਜ਼ਾ ਦਾ ਪਾਤਰ ਬਣਾਉਂਦੀ ਹੈ। ਪਰ ਜਿਹੜੀਆਂ ਇਸ ਕਿਸਮ ਦੀਆਂ ਘਟਨਾਵਾਂ ਨੇ ਉਹਨਾਂ ਨੇ ਸਵਾਲ ਜ਼ਰੂਰ ਖੜੇ ਕਰ ਦਿੱਤੇ ਨੇ ਮੈਲਬਰਨ ਭਾਰਤ ਦੇ ਵਿੱਚ। ਉਦਾਹਰਨ ਦੇ ਤੌਰ ਦੇ ਉੱਤੇ ਪਿਛਲੇ ਮਹੀਨੇ ਇੱਕ ਮਹਿਲਾ ਦੇ ਉੱਤੇ ਜਿਹੜੀ ਅਦਾਲਤੀ ਕਾਰਵਾਈ ਦੇ ਵਿੱਚੋਂ ਬਾਹਰ ਨਿਕਲ ਰਹੀ ਸੀ, ਉਸ ਦੇ ਉੱਤੇ ਇੱਕ ਰੈਂਡਮ ਅਟੈਕ ਕੀਤਾ ਗਿਆ ਸੀ। ਡੀਅਰ ਪਾਰਕ ਦੇ ਵਿੱਚ ਸਪਤੰਬਰ ਮਹੀਨੇ ਦੇ ਵਿੱਚ ਇੱਕ 18 ਸਾਲ ਦੀ ਲੜਕੀ ਦੇ ਉੱਤੇ ਰੈਂਡਮ ਅਟੈਕ ਕੀਤਾ ਗਿਆ ਸੀ ਅਗਸਤ ਮਹੀਨੇ ਚ, ਬਲਕਿ ਪੁਲਿਸ ਹੈੱਡਕੁਆਟਰ ਦੇ ਬਾਹਰ ਇੱਕ ਮਹਿਲਾ ਜਿਹੜੀ ਹਸਪਤਾਲ ਦੇ ਵਿੱਚ ਭਰਤੀ ਆਪਣੇ ਬੱਚੇ ਦੇ ਨਾਲ ਫੋਨ ਦੇ ਉੱਤੇ ਗੱਲਬਾਤ ਕਰ ਰਹੀ ਸੀ, ਉਸ ਦੇ ਉੱਤੇ ਕੈਂਚੀ ਦੇ ਨਾਲ ਹਮਲਾ ਕਰ ਦਿੱਤਾ ਗਿਆ ਸੀ। ਇਸ ਤਰੀਕੇ ਦੇ ਨਾਲ ਰੈਂਡਮ ਅਟੈਕ ਜਿਹੜੇ ਨੇ ਉਹ ਇਸ ਵਕਤ ਮੈਲਬਰਨ ਨੂੰ ਖੌਫ ਜ਼ਦਾ ਜ਼ਰੂਰ ਕਰ ਰਹੇ ਨੇ। ਉੱਥੇ ਹੀ ਟੋਇਆਂ ਦੀ ਰਾਜਧਾਨੀ ਵਿਕਟੋਰੀਆ ਦੇ ਉੱਤੇ ਵੀ ਹੁਣ ਸਵਾਲ ਖੜੇ ਹੋਏ ਨੇ। ਡਿਪਾਰਟਮੈਂਟ ਆਫ ਟਰਾਂਸਪੋਰਟ ਨੇ ਵਿਕਟੋਰੀਆ ਦੇ ਪ੍ਰੀਮੀਅਰ ਬੈਨ ਕੈਰਲ ਦੀ ਉਹ ਗੁਹਾਰ ਕਿ ਮੈਂ $352 ਮਿਲੀਅਨ ਖਰਚਣ ਨੂੰ ਤਿਆਰ ਹਾਂ, ਪਰ ਸੂਬੇ ਭਰ ਦੇ ਵਿੱਚ ਸੜਕਾਂ ਦੇ ਉੱਤੇ ਪਏ ਹੋਏ 500,000 ਟੋਏ ਜਿਹੜੇ ਨੇ, ਲਗਭਗ 5 ਲੱਖ ਤੋਂ ਜ਼ਿਆਦਾ ਟੋਏ, ਇਹਨਾਂ ਨੂੰ ਇਸ ਸਾਲ ਦੇ ਅਖੀਰ ਤੱਕ ਭਰ ਦਿੱਤਾ ਜਾਵੇ, ਉਸ ਨੂੰ ਅਣਗੌਲਿਆਂ ਕਰ ਦਿੱਤਾ ਗਿਆ। ਹਾਲਾਂਕਿ ਇਸ ਨੂੰ ਇੱਕ ਚੰਗੀ ਖਬਰ ਵੀ ਮੰਨਿਆ ਜਾ ਸਕਦਾ। ਤੁਸੀਂ ਸੋਚੋਗੇ ਕਿ ਪ੍ਰੀਮੀਅਰ ਨੇ ਤਾਂ $350 ਮਿਲੀਅਨ ਟੋਏ ਭਰਨ ਦੇ ਲਈ ਦਿੱਤੇ ਨੇ, ਤੇ ਡਿਪਾਰਟਮੈਂਟ ਆਫ ਟਰਾਂਸਪੋਰਟ ਉਸ ਨੂੰ ਅਣਗੌਲਿਆਂ ਕਰ ਰਿਹਾ, ਇਗਨੋਰ ਕਰ ਰਿਹਾ, ਇਹ ਕਿੱਧਰੋਂ ਸਿਆਣੀ ਗੱਲ ਹੋਈ? ਅਸਲ ਦੇ ਵਿੱਚ ਡਿਪਾਰਟਮੈਂਟ ਨੇ ਕੰਟਰੈਕਟਰਸ ਨੂੰ ਇਹ ਗੱਲ ਕਹੀ ਹੈ ਕਿ ਕਾਮਨ ਸੈਂਸ ਵਰਤੀ ਜਾਵੇ। ਟੋਏ ਅੱਜ ਦੇ ਦਿਨ ਭਰ ਦੋਗੇ, ਪਰ ਉਹ ਟੋਏ ਭਰਨ ਦੇ ਨਾਲ ਗੱਲ ਨਹੀਂ ਬਣਨੀ, ਕਿਉਂਕਿ ਪੇਮੈਂਟ ਹੀ ਪੂਰੀ ਦੀ ਪੂਰੀ ਜਿਹੜੀ ਸੜਕ ਦੀ ਉਹ ਖਰਾਬ ਹੈ, ਕਿਤੋਂ ਹੋਰ ਟੋਏ ਪੈ ਜਾਣਗੇ। ਚੰਗਾ ਤਰੀਕਾ ਇਹ ਹੈ ਕਿ ਸੜਕਾਂ ਦੀ ਮੁਰੰਮਤ ਕੀਤੀ ਜਾਵੇ। ਹਾਂ, ਉਹ ਵੱਖਰੀ ਗੱਲ ਹੈ ਕਿ ਪ੍ਰੀਮੀਅਰ ਨੇ ਜਿਹੜਾ ਇੱਕ ਟਾਰਗੇਟ ਮਿੱਥ ਕੇ ਰੱਖਿਆ ਸੀ ਕਿ ਇਸ ਸਾਲ ਦੇ ਅਖੀਰ ਤੱਕ, ਵੈਸੇ ਤਾਂ ਨਵੰਬਰ ਚ ਚੋਣਾਂ ਹੋਣੀਆਂ ਹੀ ਨੇ, ਉਦੋਂ ਤੱਕ ਤਾਂ ਨਹੀਂ ਭਰੇ ਜਾਣਗੇ, ਪਰ ਫਿਰ ਵੀ ਇਸ ਸਾਲ ਦੇ ਅਖੀਰ ਤੱਕ ਟੋਏ ਭਰ ਦਿੱਤੇ ਜਾਣ, ਉਹ ਨਹੀਂ ਪੂਰਾ ਹੋ ਸਕਦਾ। ਕਿਉਂਕਿ ਇੱਕ ਪਾਸੇ ਟੋਏ ਭਰਨਾ ਯਾਨੀ ਪੈਟ ਹੋਲਸ ਦਾ ਕੰਮ ਕਰਨਾ, ਤੇ ਦੂਜੇ ਪਾਸੇ ਜਿਹੜੀਆਂ ਸੜਕਾਂ ਪੂਰੀ ਦੀ ਪੂਰੀ ਤਰੀਕੇ ਦੇ ਨਾਲ ਬਣਾਈਆਂ ਜਾਂ ਉਹਨਾਂ ਦੀ ਮੁਰੰਮਤ ਸਿਰੇ ਤੋਂ ਸਿਰੇ ਤੱਕ ਕੱਢਣੀ, ਇਹ ਇੱਕ ਲੰਮਾ ਕੰਮ ਹੁੰਦਾ ਹੈ। ਅਜਿਹੇ ਦੇ ਵਿੱਚ ਕੰਟਰੈਕਟਰਸ ਨੂੰ ਇਹ ਗੱਲ ਕਹੀ ਗਈ ਹੈ ਕਿ ਉਹ ਛੇਤੀ ਤੋਂ ਛੇਤੀ ਜਿਹੜੇ ਨੇ ਇਹਨਾਂ ਸੜਕਾਂ ਦੀ ਮੁਰੰਮਤ ਦਾ ਕੰਮ ਕਰਨ। ਵੈਸੇ ਇਸੇ ਕੋਸ਼ਿਸ਼ ਦੇ ਵਿੱਚ 88,000 ਟੋਏ ਜਾਂ ਉਹ ਸੜਕਾਂ ਜਿਨ੍ਹਾਂ ਦੇ ਖਸਤਾ ਹਾਲਤ ਸੀ ਉਹ ਰਿਪੇਅਰ ਕੀਤੀਆਂ ਜਾ ਚੁੱਕੀਆਂ ਨੇ, ਪਰ ਫਿਰ ਵੀ ਡਿਪਾਰਟਮੈਂਟ ਆਫ ਟਰਾਂਸਪੋਰਟ ਐਂਡ ਪਲੈਨਿੰਗ ਦੀ ਤਰਫ ਤੋਂ ਇੱਕ ਅੰਦਾਜ਼ਾ ਲਗਾਇਆ ਗਿਆ ਕਿ ਇਸ ਪ੍ਰੋਜੈਕਟ ਦੇ ਲਈ $350 million ਪੂਰੇ ਨਹੀਂ ਪੈਣਗੇ। ਟੋਏ ਭਰਨ ਦੇ ਲਈ $350 million ਠੀਕ ਸੀ, ਪਰ ਜਦੋਂ ਪੂਰੀ ਦੀ ਪੂਰੀ ਸੜਕਾਂ ਦਾ ਨਿਰਮਾਣ ਹੁੰਦਾ ਹੈ ਤਾਂ ਇੱਕ ਕਾਫੀ ਵੱਡਾ ਕਾਰਜ ਹੈ। ਸਾਲ 2022-23 ਦੇ ਵਿੱਚ 10 million ਸਕੁਅਰ ਮੀਟਰ ਦੀ ਸੜਕਾਂ ਦੀ ਮੁਰੰਮਤ ਜਿਹੜੀ ਹੈ ਖੇਤਰੀ ਇਲਾਕਿਆਂ ਦੇ ਵਿੱਚ ਕੀਤੀ ਗਈ ਸੀ। ਉਸ ਤੋਂ ਬਾਅਦ ਫਿਰ ਉਸ ਤੋਂ ਅਗਲੇ ਸਾਲ 3 million ਸਕੁਅਰ ਮੀਟਰ ਹੋਰ ਸੜਕਾਂ ਜਿਹੜੀਆਂ ਨੇ ਖਰਾਬ ਹੋ ਗਈਆਂ, ਖਰਾਬ ਬਾਰਿਸ਼ ਤੇਜ਼ ਬਾਰਿਸ਼ਾਂ ਦੇ ਚੱਲਦਿਆਂ ਹੋਇਆਂ, ਹੜ੍ਹਾਂ ਦੇ ਚੱਲਦਿਆਂ ਹੋਇਆਂ ਖੇਤਰੀ ਵਿਕਟੋਰੀਆ ਨੂੰ ਹੋਰ ਨੁਕਸਾਨ ਪਹੁੰਚਿਆ। ਇਸ ਕਰਕੇ ਹੁਣ ਵਿਕਟੋਰੀਆ ਜਿਹੜਾ ਹੈ ਉਸ ਨੂੰ ਘੱਟੋ ਘੱਟ $2 billion ਦੀ ਰਕਮ ਦੀ ਲੋੜ ਪਏਗੀ। ਇਹ ਰਕਮ ਇੰਨੀ ਹੈ ਕਿ 23,000 ਕਿਲੋਮੀਟਰ ਦਾ ਜਿਹੜਾ ਸੜਕਾਂ ਦਾ ਨੈਟਵਰਕ ਹੈ, ਸੂਬਾਈ ਸੜਕਾਂ ਦਾ ਨੈਟਵਰਕ, ਉਸ ਨੂੰ ਰਿਪੇਅਰ ਕਰਨ ਦੇ ਲਈ ਇਸ ਤੋਂ ਘੱਟ ਰਕਮ ਦੇ ਵਿੱਚ ਗੱਲ ਬਣਨ ਨਹੀਂ ਲੱਗੀ। ਉੱਥੇ ਹੀ ਇਜ਼ਰਾਈਲ ਦੇ ਅੰਬੈਸਡਰ ਦੀ ਤਰਫ ਤੋਂ ਅੱਜ ਯਾਨੀ ਕਿ 7 ਅਕਤੂਬਰ ਦੀ ਜਿਹੜੀ ਬਰਸੀ ਇੱਕ ਤਰੀਕੇ ਦੇ ਨਾਲ ਯਹੂਦੀ ਭਾਈਚਾਰੇ ਦੀ ਤਰਫ ਤੋਂ ਮਨਾਈ ਜਾ ਰਹੀ ਹੈ, ਜਦੋਂ ਹਮਾਸ ਨੇ ਇਜ਼ਰਾਈਲ 'ਚ ਦਾਖਲ ਹੋ ਕੇ 1200 ਯਹੂਦੀਆਂ ਦਾ ਕਤਲ ਕਰ ਦਿੱਤਾ ਸੀ। ਇਸ ਦਿਨ ਦੇ ਦਰਮਿਆਨ ਜਦੋਂ ਫਲਸਤੀਨੀ ਅਦਾਰਿਆਂ ਦੀ ਤਰਫ ਤੋਂ ਆਸਟ੍ਰੇਲੀਆ ਭਰ 'ਚ ਪ੍ਰਦਰਸ਼ਨ ਕੀਤੇ ਜਾ ਰਹੇ ਨੇ, ਉਹਨਾਂ ਦੇ ਉੱਤੇ ਸਵਾਲ ਚੁੱਕੇ ਗਏ ਨੇ। ਆਸਟ੍ਰੇਲੀਆ ਦੇ ਵਿੱਚ ਜਿਹੜੇ ਇਜ਼ਰਾਈਲ ਦੇ ਰਾਜਦੂਤ ਨੇ ਹਿਲੇਲ ਨਿਊਮੈਨ, ਉਹਨਾਂ ਨੇ ਸਵਾਲ ਖੜੇ ਕੀਤੇ ਨੇ ਕਿ ਸਿਡਨੀ ਵੋਲੰਗੋਂਗ ਵਰਗੇ ਇਲਾਕਿਆਂ ਦੇ ਵਿੱਚ ਇਹ ਪ੍ਰਦਰਸ਼ਨ ਆਖਿਰਕਾਰ ਹੁਣ ਵੀ ਕਿਉਂ ਦਿੱਤੇ ਜਾ ਰਹੇ ਨੇ। ਹਾਲਾਂਕਿ NSW ਦੇ ਪ੍ਰੀਮੀਅਰ ਕ੍ਰਿਸਮਸ ਤੋਂ ਇਲਾਵਾ ਸਰਕਾਰ ਦੇ ਕਈ ਹੋਰ ਲੋਕ ਵੀ ਜਿਹੜੇ ਨੇ ਸਿਡਨੀ ਟਾਊਨ ਹਾਲ ਦੇ ਵਿੱਚ ਹੋਣ ਵਾਲੇ ਅੱਜ ਇਵੈਂਟ ਦੇ ਵਿੱਚ ਸ਼ਾਮਲ ਨਹੀਂ ਹੋਣਗੇ, ਇਨਕਾਰ ਉਹ ਪਹਿਲਾਂ ਹੀ ਕਰ ਚੁੱਕੇ ਨੇ। ਉਹਨਾਂ ਦਾ ਕਹਿਣਾ ਹੈ ਕਿ ਕਿਸੇ ਵੀ ਕਿਸਮ ਦੇ ਪ੍ਰੋਟੈਸਟ ਦੇ ਵਿੱਚ ਉਹ ਸ਼ਾਮਲ ਨਹੀਂ ਹੋਣਾ ਚਾਹੁੰਦੇ। ਜਿਊਜ਼ ਅਗੇਂਸਟ ਆਕੂਪੇਸ਼ਨ ਨਾਮ ਦਾ ਜਿਹੜਾ ਇੱਕ ਗਰੁੱਪ ਹੈ ਉਹਨਾਂ ਦੀ ਤਰਫ ਤੋਂ ਸਿਡਨੀ ਟਾਊਨ ਹਾਲ ਦੇ ਬਾਹਰ ਅੱਜ ਦੇ ਦਿਨ ਇੱਕ ਮੋਮਬੱਤੀ ਮਾਰਚ ਕੀਤਾ ਜਾ ਰਿਹਾ ਹੈ। ਉਸ ਦੇ ਵਿੱਚ ਵੀ ਜਿਹੜਾ ਕੋਈ ਵੀ ਸਰਕਾਰ ਦੇ ਨਾਲ ਜੁੜਿਆ ਹੋਇਆ ਵਿਅਕਤੀ ਸ਼ਾਮਲ ਨਹੀਂ ਹੋ ਰਿਹਾ। ਉਧਰ ਵੋਲੰਗੋਂਗ ਦੇ ਵਿੱਚ ਵੋਲੰਗੋਂਗ ਫਰੈਂਡਸ ਆਫ ਪੈਲੇਸਟਾਈਨ ਗਰੁੱਪ ਦੀ ਤਰਫ ਤੋਂ ਇਹ ਗੱਲ ਕਹੀ ਗਈ ਸੀ ਕਿ ਕ੍ਰਾਊਨ ਸਟਰੀਟ ਮਾਲ ਦੇ ਬਾਹਰ ਇੱਕ ਧਰਨਾ ਪ੍ਰਦਰਸ਼ਨ ਕੀਤਾ ਜਾਏਗਾ, ਸਾਰਾ ਦਿਨ ਇਹ ਪ੍ਰਦਰਸ਼ਨ ਹੋਏਗਾ। ਧਰਨਾ ਤਾਂ ਨਹੀਂ ਕਹਿ ਸਕਦੇ, ਪ੍ਰਦਰਸ਼ਨ ਇਸ ਕਰਕੇ ਹੋਏਗਾ ਕਿ ਦੁਨੀਆਂ ਨੂੰ ਇਹ ਦੱਸਿਆ ਜਾ ਸਕੇ ਕਿ ਹਮਾਸ ਦਾ ਨਾਂ ਲੈ ਕੇ ਇਜ਼ਰਾਈਲ ਨੇ ਗਜ਼ਾ ਦੇ ਵਿੱਚ ਜੋ ਕਤਲੋ ਗਾਰਤ ਕੀਤੇ ਨੇ, ਜਿੱਥੇ 76,000 ਲੋਕ ਆਪਣਾ ਦਮ ਤੋੜ ਚੁੱਕੇ ਨੇ ਜਾਂ ਕਤਲ ਕਰ ਦਿੱਤੇ ਗਏ ਨੇ ਇਜ਼ਰਾਈਲ ਦੀ ਤਰਫ ਤੋਂ, ਇਜ਼ਰਾਈਲ ਦੀ ਸਰਕਾਰ ਦੀ ਤਰਫ ਤੋਂ, ਉਹਨਾਂ ਐਟਰੋਸਿਟੀਜ਼ ਨੂੰ, ਉਹਨਾਂ ਜਿਹੜੀਆਂ ਐਸੇ ਗੁਨਾਹ ਨੇ ਜਿਹੜੇ ਇਜ਼ਰਾਈਲ ਦੇ, ਉਹਨਾਂ ਦੇ ਬਾਰੇ ਪੂਰੀ ਦੁਨੀਆਂ ਨੂੰ ਦੱਸਿਆ ਜਾਵੇ। ਵੈਸੇ ਦੱਸ ਦਈਏ ਕਿ ਪਿਛਲੇ ਸਾਲ ਪੈਲੇਸਟੀਨ ਐਕਸ਼ਨ ਗਰੁੱਪ ਦੀ ਤਰਫ ਤੋਂ ਹਾਰਬਰ ਬ੍ਰਿਜ ਦੇ ਉੱਤੇ ਇੱਕ ਮਾਰਚ ਕੱਢਿਆ ਗਿਆ ਸੀ, ਜਦੋਂ ਲੇਬਰ ਪਾਰਟੀ ਦੀ MP ਪੈਨੀ ਸ਼ਾਰਪ, ਜਿਹਾਦ ਦੇਬ, ਲਿੰਡਾ ਵਾਲਡਸ, ਸਟੀਫਨ ਲਾਰੈਂਸ ਵਰਗੇ ਕਈ ਲੋਕ ਜਿਹੜੇ ਸੀ ਸ਼ਾਮਲ ਹੋਏ ਸੀ। ਤੇ ਉਸੇ ਪ੍ਰਦਰਸ਼ਨ ਤੋਂ ਬਾਅਦ ਆਸਟ੍ਰੇਲੀਆ ਭਰ ਦੇ ਵਿੱਚ ਹਾਲਾਤ ਖਰਾਬ ਹੋਏ ਸੀ। ਪ੍ਰਵਾਸੀਆਂ ਦੇ ਖਿਲਾਫ ਪ੍ਰਦਰਸ਼ਨ ਹੋਏ, ਫਲਸਤੀਨੀਆਂ ਦੇ ਖਿਲਾਫ ਪ੍ਰਦਰਸ਼ਨ ਹੋਏ, ਹਾਰਬਰ ਬ੍ਰਿਜ ਤੋਂ ਇਲਾਵਾ ਜਿਹੜਾ ਜਿਸਨੂੰ ਇੱਕ ਪ੍ਰਤੀਕ ਵੀ ਮੰਨ ਲਿਆ ਜਾਂਦਾ ਹੈ ਆਸਟ੍ਰੇਲੀਆ ਦਾ, ਉਸ ਤੋਂ ਇਲਾਵਾ ਸਿਡਨੀ, ਮੈਲਬਰਨ, ਅਲੱਗ ਅਲੱਗ ਸ਼ਹਿਰਾਂ ਦੇ ਵਿੱਚ ਪ੍ਰਵਾਸੀਆਂ ਦੇ ਖਿਲਾਫ ਜੰਮ ਕੇ ਜਿਹੜਾ ਗੁੱਸਾ ਨਿਕਲਣ ਲੱਗਿਆ ਤੇ ਇਸ ਕਿਸਮ ਦੇ ਪ੍ਰਦਰਸ਼ਨ ਹੋਣ ਲੱਗੇ, ਤੇ ਉਸੇ ਤੋਂ ਬਾਅਦ ਪ੍ਰਵਾਸ ਦੇ ਖਿਲਾਫ ਰਣਨੀਤੀਆਂ ਬਣਨ ਲੱਗੀਆਂ। ਵੈਸੇ ਇਹ ਗੱਲ ਇਸ ਕਰਕੇ ਕਹਿ ਰਹੇ ਹਾਂ ਕਿਉਂਕਿ ਲਿਬਰਲ ਨੈਸ਼ਨਲ ਗੱਠਜੋੜ ਦੀ ਤਰਫ ਤੋਂ ਆਪਣਾ ਮਾਈਗ੍ਰੇਸ਼ਨ ਪਲਾਨ ਕੱਲ੍ਹ ਦੇ ਦਿਨ ਜਾਰੀ ਕੀਤਾ ਗਿਆ। ਵੈਸੇ ਇਸ ਨੂੰ ਪਲਾਨ ਤਾਂ ਕਿਸੇ ਪਾਸਿਓਂ ਨਹੀਂ ਕਿਹਾ ਜਾ ਸਕਦਾ ਕਿਉਂਕਿ ਇੱਕ ਯੋਜਨਾ ਅਜਿਹੀ ਹੁੰਦੀ ਹੈ ਜਿਸ ਦੇ ਵਿੱਚ ਕੁਝ ਤਰੀਕੇ, ਕੁਝ ਅੰਦਾਜ਼ੇ ਜਿਹੜੇ ਨੇ ਉਹ ਲਗਾਏ ਜਾਂਦੇ ਹੁੰਦੇ ਨੇ, ਉਸ ਦੇ ਵਿੱਚ ਕਿੰਨਾ ਫਾਇਦਾ ਕਿੰਨਾ ਨੁਕਸਾਨ ਹੋ ਰਿਹਾ ਉਹ ਸਾਰੇ ਡਰਾ ਕੀਤੇ ਜਾਂਦੇ ਨੇ ਬਲੈਕ ਐਂਡ ਵਾਈਟ ਦੇ ਵਿੱਚ, ਤਾਂ ਜਾ ਕੇ ਉਹ ਯੋਜਨਾ ਜਿਹੜੀ ਹੈ ਸਿਰੇ ਚੜ੍ਹਦੀ ਹੈ। ਪਰ ਐਂਗਸ ਟੇਲਰ ਨੇ ਜਿਹੜੀ ਕੱਲ ਦੇ ਦਿਨ ਆਪਣੀ ਮਾਈਗ੍ਰੇਸ਼ਨ ਦੇ ਨਾਲ ਜਾਂ ਪ੍ਰਵਾਸ ਦੇ ਨਾਲ ਜੁੜੀ ਰਣਨੀਤੀ ਐਲਾਨ ਕੀਤੀ ਹੈ, ਉਸ ਦੇ ਵਿੱਚ ਉੱਕਾ ਪੁੱਕਾ ਜਿਹਾ ਹੀ ਐਲਾਨ ਕਰ ਦਿੱਤਾ ਗਿਆ ਕਿ ਅਗਲੇ 3 ਸਾਲਾਂ ਦੇ ਲਈ 1-1 ਲੱਖ ਬੰਦਾ ਆਸਟ੍ਰੇਲੀਆ 'ਚ ਬੁਲਾਇਆ ਜਾਏਗਾ, ਯਾਨੀ ਨੈਟ ਓਵਰਸੀਜ਼ ਮਾਈਗ੍ਰੇਸ਼ਨ ਹੋਏਗੀ, ਤੇ ਫਿਰ 4th ਸਾਲ 'ਚ 1,60,000 ਹੋਏਗਾ, ਤੇ ਇਹੀ ਇੱਕ ਤਰੀਕਾ ਹੈ ਚਲੋ ਜਾਓ। ਸਟੂਡੈਂਟ ਵੀਜ਼ਾਸ ਦੇ ਉੱਤੇ, ਖਾਸ ਤੌਰ ਦੇ ਉੱਤੇ ਏਜਡ ਕੇਅਰ ਵਰਕਰਸ ਦੇ ਉੱਤੇ ਇੱਕ ਗਾਜ ਡਿੱਗੇਗੀ। ਪਰ ਐਂਗਸ ਟੇਲਰ ਤੋਂ ਜਦੋਂ ਇਹ ਪੁੱਛਿਆ ਗਿਆ ਕਿ ਤੁਹਾਨੂੰ ਐਂ ਨਹੀਂ ਲੱਗਦਾ ਕਿ ਏਜਡ ਕੇਅਰ ਸੈਕਟਰ ਤਾਂ ਪਹਿਲਾਂ ਹੀ ਚਰਮਰਾ ਰਿਹਾ, ਉਹਨਾਂ ਦਾ ਕਹਿਣਾ ਸੀ ਕਿ ਹੁਣ ਕਿਤੇ ਨਾ ਕਿਤੇ ਤਾਂ ਨੁਕਸਾਨ ਹੋਏਗਾ ਹੀ, ਪਰ ਝੱਲ ਲਵਾਂਗੇ, ਆਉਣ ਵਾਲੇ ਸਾਲਾਂ ਦੇ ਵਿੱਚ ਅਸੀਂ ਇਸ ਨੂੰ ਨੋਰਮਲ ਕਰ ਹੀ ਦੇਣਾ। ਵੈਸੇ ਸਾਰੀਆਂ ਹੀ ਪਾਰਟੀਆਂ ਜਿਹੜੀਆਂ ਨੇ, ਪ੍ਰਮੁੱਖ ਪਾਰਟੀਆਂ ਲੇਬਰ ਪਾਰਟੀ ਤੇ ਲਿਬਰਲ ਨੈਸ਼ਨਲ ਗੱਠਜੋੜ ਪਾਰਟੀ, ਆਪੋ ਆਪਣੀਆਂ ਪ੍ਰਵਾਸ ਨੀਤੀਆਂ ਦਾ ਐਲਾਨ ਕਰ ਚੁੱਕੀ ਹੈ। ਸ਼ੁਰੂਆਤ ਹਾਲਾਂਕਿ ਪ੍ਰਮੁੱਖ ਪਾਰਟੀ ਨਹੀਂ ਹੈ, ਪਰ ਫਿਰ ਵੀ ਵਨ ਨੇਸ਼ਨ ਪਾਰਟੀ ਨੇ ਐਲਾਨ ਕੀਤਾ ਸੀ। ਵਨ ਨੇਸ਼ਨ ਨੇ ਤਾਂ ਇਹ ਗੱਲ ਕਹੀ ਸੀ ਕਿ 1,30,000 ਤੱਕ ਉਹ ਸਾਲਾਨਾ ਪ੍ਰਵਾਸ ਦਾ ਦਾਖਲਾ ਹੈ ਜਿਹੜਾ ਉਸਨੂੰ ਸੀਮਤ ਕਰਨਾ ਚਾਹੁੰਦੇ ਨੇ। ਲੇਬਰ ਪਾਰਟੀ ਨੇ ਨੈਟ ਓਵਰਸੀਜ਼ ਮਾਈਗ੍ਰੇਸ਼ਨ ਨੂੰ ਲੈ ਕੇ ਇਹ ਗੱਲ ਕਹੀ ਸੀ ਕਿ ਇਸ ਸਾਲ 2,45,000, ਉਹ ਤੋਂ ਬਾਅਦ 2,25,000 ਦੇ ਉੱਤੇ ਉਹ ਸੀਮਤ ਕਰ ਦੇਣਗੇ। ਤੇ ਹੁਣ ਗੱਠਜੋੜ ਨੇ ਤਾਂ ਜਮਾ ਹੀ ਪੱਟੀਓ ਫੇਰ ਦਿੱਤੀ ਤੇ ਕਿਹਾ ਹੈ ਕਿ 1,00,000 ਲੋਕ ਹੀ ਬੁਲਾਏ ਜਾਣਗੇ ਤੇ ਫਿਰ ਚੌਥੇ ਸਾਲ ਦੇ ਵਿੱਚ ਜਾ ਕੇ ਇਸਨੂੰ 1,60,000 ਕਰ ਦਿੱਤਾ ਜਾਏਗਾ। ਉੱਥੇ ਆਖਰੀ ਖਬਰ ਦੀ ਸਾਂਝ ਪਾਈਏ ਤੇ ਸਰਕਾਰ ਦੇ ਦੁਆਰਾ ਕੀ ਸੁਪਰ ਮਾਰਕਿਟਸ ਚਲਾਈਆਂ ਜਾਣੀਆਂ ਚਾਹੀਦੀਆਂ ਨੇ, ਇਸ ਦੇ ਉੱਤੇ ਹੁਣ ਸਵਾਲ ਉੱਠਣ ਲੱਗ ਪਏ ਨੇ ਜਾਂ ਫਿਰ ਇਸ ਕਿਸਮ ਦੀਆਂ ਗੱਲਾਂ ਤੁਰਨ ਲੱਗ ਪਈਆਂ ਨੇ। ਸਰਕਾਰੀ ਸੁਪਰ ਮਾਰਕਿਟ ਜਿਹੜੀ ਹੈ ਉਹ ਵਸਤਾਂ ਨੂੰ ਸਸਤਾ ਕਰਕੇ ਵੇਚ ਸਕਦੀ ਹੈ। ਗ੍ਰੀਨਸ ਪਾਰਟੀ ਦੀ ਤਰਫ ਤੋਂ ਪ੍ਰਵਾਸ ਨੀਤੀ ਦੇ ਉੱਤੇ ਤਾਂ ਆਪਣੀ ਕੋਈ ਰਣਨੀਤੀ ਸਾਂਝੀ ਨਹੀਂ ਕੀਤੀ ਗਈ, ਪਰ ਇਹ ਰਣਨੀਤੀ ਜ਼ਰੂਰ ਸਾਂਝੀ ਕੀਤੀ ਗਈ ਹੈ ਕਿ ਫੈਡਰਲ ਸਰਕਾਰ ਜਿਹੜੀ ਉਹ ਕੋਲਸ ਤੇ ਵੂਲਵਰਸ ਵਰਗੇ ਜਿਹੜੇ ਸਟੋਰਸ ਨੇ ਉਹਨਾਂ ਦੇ ਮੁਕਾਬਲੇ ਜਾਂ ਤਾਂ ਸਟੋਰ ਖੋਲ੍ਹ ਲਵੇ ਜਾਂ ਫਿਰ ਉਹਨਾਂ ਨੂੰ ਹੀ ਖਰੀਦ ਲਵੇ। ਉਦਾਹਰਣ ਦਿੱਤੀ ਗਈ ਹੈ ਕਿ ਇੱਕ 4 ਵਿਅਕਤੀਆਂ ਦਾ ਪਰਿਵਾਰ $60 ਜਿਹੜਾ ਹਫਤੇ ਦੇ ਉਹ ਗਰੋਸਰੀ ਦੇ ਉੱਤੇ ਖਰਚਦਾ, ਲਗਭਗ $3,200 ਸਾਲ ਦੇ ਗਰੋਸਰੀ ਦੇ ਉੱਤੇ ਖਰਚ ਦਿੱਤਾ ਹੈ। ਗ੍ਰੀਨ ਇੰਸਟੀਚਿਊਟ ਦੀ ਤਰਫ ਤੋਂ ਰਿਪੋਰਟ ਚ ਕਿਹਾ ਗਿਆ ਹੈ ਕਿ ਸਰਕਾਰੀ ਜਿਹੜੀ ਸੁਪਰ ਮਾਰਕਿਟ ਹੈ ਉਹ ਆਂਡੇ, ਦੁੱਧ, ਫਲ, ਫਰੂਟ, ਸਬਜ਼ੀਆਂ, ਇਸ ਤੋਂ ਇਲਾਵਾ ਮੀਟ, ਚੀਜ਼, ਇਹਨਾਂ ਨੂੰ ਮੌਜੂਦਾ ਕੀਮਤਾਂ ਤੋਂ 2/3 ਘੱਟ ਕੀਮਤਾਂ ਦੇ ਉੱਤੇ ਦੇ ਸਕਦੀ ਹੈ। ਹਾਲਾਂਕਿ ਇਸ ਦੇ ਨਾਲ ਇਹ ਸਰਕਾਰ ਦਾ ਸਭ ਤੋਂ ਇੱਕ ਮਹਿੰਗਾ ਪ੍ਰੋਗਰਾਮ ਹੋਏਗਾ। ਫਾਰਮਾਸਿਟੀਕਲ ਬੈਨੀਫਿਟ ਸਕੀਮ ਹੈ ਜਿਹੜੀ, ਜਿਸ ਦੇ ਤਹਿਤ ਮਹਿੰਗੀਆਂ ਦਵਾਈਆਂ ਸਸਤੀਆਂ ਕਰਕੇ ਸਰਕਾਰ ਦਿੰਦੀ ਹੈ, ਉਹਦੇ ਨਾਲੋਂ ਵੀ ਮਹਿੰਗਾ, ਬਲਕਿ $25 ਬਿਲੀਅਨ ਅਗਲੇ 5 ਸਾਲਾਂ ਦੇ ਦਰਮਿਆਨ ਸਰਕਾਰ ਨੂੰ ਖਰਚ ਕਰਨੇ ਪੈ ਸਕਦੇ ਨੇ। ਪਰ ਇਹ ਕਿਹਾ ਜਾ ਰਿਹਾ ਹੈ ਕਿ ਔਕਸ ਸਮਝੌਤੇ ਦੀ ਅੱਧੀ ਕਾਸਟ ਦੇ ਵਿੱਚ ਆਸਟ੍ਰੇਲੀਅਨ ਲੋਕਾਂ ਦੀਆਂ ਸਮੱਸਿਆਵਾਂ ਦਾ ਹੱਲ ਹੋ ਸਕਦਾ ਹੈ। ਗ੍ਰੀਨਸ ਪਾਰਟੀ ਦੇ ਸਾਬਕਾ MP ਰਹਿ ਚੁੱਕੇ ਮੈਕਸ ਚੈਂਡਲਰ ਮੈਦਰ ਨੇ ਕਿਹਾ ਕਿ ਔਕਸ ਸਮਝੌਤੇ ਦੇ ਤਹਿਤ ਪਰਮਾਣੂ ਪਣਡੁੱਬੀਆਂ ਦੀ ਇੰਨੀ ਲੋੜ ਸਿਡਨੀ ਵਾਸੀਆਂ ਨੂੰ, ਮੈਲਬਰਨ ਵਾਸੀਆਂ ਨੂੰ, ਤਸਮੇਨੀਆ ਚ ਰਹਿ ਰਹੇ ਲੋਕਾਂ ਨੂੰ ਜਾਂ ਕੁਇਨਜ਼ਲੈਂਡ ਦੇ ਖੇਤਰੀ ਇਲਾਕਿਆਂ ਚ ਰਹਿ ਰਹੇ ਲੋਕਾਂ ਨੂੰ ਮਹਿਸੂਸ ਵੀ ਨਹੀਂ ਹੋ ਰਹੀ। ਉਹਨਾਂ ਦੀ ਸਭ ਤੋਂ ਵੱਡੀ ਸਮੱਸਿਆ ਤਾਂ ਇਹ ਹੈ ਕਿ ਉਹਨਾਂ ਦੇ ਬਿੱਲ ਕੌਣ ਤਾਰੇ, ਉਹਨਾਂ ਦੇ ਬਿਜਲੀ ਦੇ ਬਿੱਲ, ਉਹਨਾਂ ਦੇ ਗਰੋਸਰੀ ਦੇ ਬਿੱਲ ਕੌਣ ਤਾਰੇ। ਗ੍ਰੀਨਸ ਪਾਰਟੀ ਦਾ ਕਹਿਣਾ ਹੈ ਕਿ ਜਿਸ ਤਰੀਕੇ ਦੇ ਨਾਲ ਨਿਊਯਾਰਕ ਦੇ ਵਿੱਚ ਉੱਥੋਂ ਦੇ ਮੇਅਰ ਨੇ ਚੋਣਾਂ ਤੋਂ ਪਹਿਲਾਂ ਜ਼ੋਹਰਾਨ ਮਮਦਾਨੀ ਨੇ ਇੱਕ ਇਹ ਗੱਲ ਕਹੀ ਸੀ ਕਿ 5 ਦੇ ਕਰੀਬ ਗਰੋਸਰੀ ਸਟੋਰ ਨੇ ਜਿਹੜੇ ਉਹ ਸ਼ਹਿਰ ਦੀ ਕੌਂਸਲ ਦੇ ਹੋਣਗੇ ਤੇ ਉਹ ਸਰਕਾਰੀ ਰੇਟ ਦੇ ਉੱਤੇ ਸਬਜ਼ੀਆਂ, ਵਸਤਾਂ ਤੇ ਹੋਰ ਖਾਣ ਪੀਣ ਦਾ ਸਮਾਨ ਵੇਚਿਆ ਜਾਏਗਾ। ਠੀਕ ਉਸੇ ਤਰੀਕੇ ਦੇ ਨਾਲ ਆਸਟ੍ਰੇਲੀਆ ਭਰ ਦੇ ਵਿੱਚ ਇਹ ਮਾਡਲ ਲਾਗੂ ਕੀਤਾ ਜਾ ਸਕਦਾ ਹੈ, ਬਲਕਿ ਆਸਟ੍ਰੇਲੀਆ ਦੇ ਵਿੱਚ ਸਾਰੇ ਦੇ ਸਾਰੇ ਜਿਹੜੇ ਲੋਕ ਨੇ, ਜਿਹੜੇ ਵੋਟਰ ਨੇ, ਉਹ ਇਸ ਗੱਲ ਦੀ ਹਮਾਇਤ ਕਰਨਗੇ ਕਿ ਸਸਤਾ ਜਿਹੜੀਆਂ ਵਸਤਾਂ ਨੇ ਜਾਂ ਸਰਕਾਰ ਦੀ ਦੁਆਰਾ ਚਲਾਈ ਜਾਂਦੀ ਜਿਹੜੀ ਸੁਪਰ ਮਾਰਕਿਟ ਹੈ ਉਸ ਤੋਂ ਸਮਾਨ ਖਰੀਦਿਆ ਜਾਵੇ। ਇਸ ਦੇ ਨਾਲ ਜੇਕਰ ਇਹ ਸੁਪਰ ਮਾਰਕਿਟ ਵੂਲਵਰਸ ਤੇ ਕੋਲਸ ਦੇ ਸਹਿਯੋਗ ਦੇ ਨਾਲ ਚੱਲਣ ਤਾਂ ਇਹਨਾਂ ਪ੍ਰਾਈਵੇਟ ਕੰਪਨੀਆਂ ਨੂੰ ਵੀ ਨੁਕਸਾਨ ਨਹੀਂ ਹੋਏਗਾ, ਬਲਕਿ ਉਹ ਵੀ ਸਿੱਖ ਜਾਣਗੀਆਂ ਕਿ ਰੇਟ ਕਿਸ ਤਰੀਕੇ ਦੇ ਨਾਲ ਤੈਅ ਕਰਨੇ ਨੇ। ਖੈਰ, ਤੁਸੀਂ ਇਸ ਵਿਚਾਰ ਤੋਂ ਕਿੰਨੇ ਕੁ ਸਹਿਮਤ ਹੋ ਤੁਸੀਂ ਆਪਣੇ ਵਿਚਾਰ ਖਬਰਾਂ ਦੇ ਇਸ ਬੁਲੇਟਿਨ ਤੋਂ ਬਾਅਦ ਜ਼ਰੂਰ ਰੱਖ ਦਿਓ। ਪਰ ਜਾਣ ਤੋਂ ਪਹਿਲਾਂ ਖੇਡ ਜਗਤ ਦੇ ਨਾਲ ਜੁੜੀਆਂ ਹੋਈਆਂ ਇੱਕ ਦੋ ਖਬਰਾਂ ਤੁਹਾਡੇ ਨਾਲ ਸਾਂਝੀਆਂ ਕਰ ਦਈਏ। ਕੱਲ ਦੇ ਦਿਨ ਇੱਕ ਵੱਡੀ ਖਬਰ ਇਹ ਸਾਹਮਣੇ ਆਈ ਸੀ ਕਿ ਹਰਮਨਪ੍ਰੀਤ ਕੌਰ, ਜਿਹੜੇ ਕਿ ਭਾਰਤੀ ਮਹਿਲਾ ਕ੍ਰਿਕਟ ਦੇ ਜਿਹੜੇ ਕਪਤਾਨ ਨੇ, ਉਹਨਾਂ ਨੇ ਆਪਣਾ ਖੇਡ ਤੋਂ ਐਲਾਨ ਕਰ ਦਿੱਤਾ ਕਿ ਉਹਨਾਂ ਨੇ ਕਪਤਾਨੀ ਛੱਡ ਦਿੱਤੀ ਹੈ। ਭਾਰਤ ਦੀ ਇਕਲੌਤੀ ਵਰਲਡ ਕੱਪ ਜੇਤੂ ਮਹਿਲਾ ਕ੍ਰਿਕਟ ਕਪਤਾਨ ਹਰਮਨਪ੍ਰੀਤ ਕੌਰ ਨੇ ਤਿੰਨੇ ਜਿਹੜੀਆਂ ਖੇਡ ਬਣ ਗਈਆਂ ਨੇ ਕ੍ਰਿਕਟ ਦੀਆਂ, ਟੈਸਟ ਕ੍ਰਿਕਟ, ODI ਯਾਨੀ ਇੱਕ ਰੋਜ਼ਾ ਕ੍ਰਿਕਟ ਤੇ T20, ਇਹਨਾਂ ਤੋਂ ਕਪਤਾਨੀ ਦੇਣ ਦਾ ਐਲਾਨ ਕੀਤਾ। ਉਹਨਾਂ ਦੇ ਇਸ ਫੈਸਲੇ ਤੋਂ ਬਾਅਦ ਸਲਾਮੀ ਬੱਲੇਬਾਜ਼ ਸਮ੍ਰਿਤੀ ਮੰਦਾਨਾ ਨੂੰ ਭਾਰਤੀ ਮਹਿਲਾ ਕ੍ਰਿਕਟ ਟੀਮ ਦੀ ਕਪਤਾਨ ਨਿਯੁਕਤ ਕਰ ਦਿੱਤਾ ਗਿਆ। ਪਰ 37 ਸਾਲ ਦੀ ਹਰਮਨਪ੍ਰੀਤ ਕੌਰ ਨੇ ਕਪਤਾਨੀ ਛੱਡਣ ਤੋਂ ਬਾਅਦ ਕਿਹਾ ਕਿ ਬਤੌਰ ਕਪਤਾਨ ਆਪਣਾ ਫਰਜ਼ ਉਹਨਾਂ ਨੇ ਬਖੂਬੀ ਨਿਭਾਇਆ, ਹੁਣ ਉਹ ਸਿਰਫ ਖੇਡ ਪ੍ਰਤੀ ਪਿਆਰ ਕਰਨ ਦੇ ਕਾਰਨ ਹੀ ਖੇਡ ਰਹੇ ਨੇ। ਐਲਾਨ ਉਹਨਾਂ ਨੇ ਗੁਹਾਟੀ ਦੇ ਵਿੱਚ ਟੀਮ ਦੀ ਪ੍ਰਦਰਸ਼ਨ ਦੀ ਇੱਕ ਸਮੀਖਿਆ ਦੇ ਲਈ ਬੁਲਾਈ ਗਈ BCCI ਦੀ ਮੀਟਿੰਗ ਤੋਂ ਬਾਅਦ ਕੀਤਾ। ਉਧਰ ਦੂਜੇ ਪਾਸੇ ਖੇਡ ਜਗਤ ਦੇ ਨਾਲ ਦੂਜੀਆਂ ਖਬਰਾਂ ਦੀ ਵੀ ਸਾਂਝ ਪਾਈਏ ਤੇ ਭਾਰਤੀ ਟੀਮ ਨੇ ਕੱਲ ਦੇ ਦਿਨ ਵੈਸਟਇੰਡੀਜ਼ ਨੂੰ 8 ਵਿਕਟਾਂ ਦੇ ਫਰਕ ਦੇ ਨਾਲ T20 ਮੈਚ ਦੇ ਵਿੱਚ ਹਰਾਇਆ। ਆਪਣੇ ਪਹਿਲੇ T20 ਮੈਚ ਨਮਨ ਧੀਰ ਨੇ ਸ਼ਾਨਦਾਰ ਗੇਂਦਬਾਜ਼ੀ ਕੀਤੀ, ਬਾਅਦ ਦੇ ਵਿੱਚ ਸ਼੍ਰੇਯਸ ਅਈਅਰ ਦਾ ਨਾਬਾਦ ਸੈਂਕੜਾ ਵੀ ਜਿਹੜਾ ਸੀ ਉਹ ਭਾਰਤ ਨੂੰ ਜਿੱਤ ਦੀਆਂ ਬਰੂਹਾਂ ਤੇ ਲੈ ਗਿਆ। ਵੈਸਟਇੰਡੀਜ਼ ਨੂੰ 5 ਵਿਕਟਾਂ ਦੇ ਨਾਲ ਹਰਾ ਦਿੱਤਾ। ਭਾਰਤ ਨੇ 5 ਮੈਚਾਂ ਦੀ ਲੜੀ ਚ ਪਹਿਲਾ ਮੈਚ ਜਿਹੜਾ ਜਿੱਤ ਕੇ ਲੀਡ ਹਾਸਲ ਕੀਤੀ ਹੈ। ਵੈਸਟਇੰਡੀਜ਼ ਦੀ ਟੀਮ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ 19.1 ਓਵਰ ਚ 171 ਦੌੜਾਂ ਬਣਾਈਆਂ ਤੇ ਆਲ ਆਊਟ ਹੋ ਗਈ ਸੀ। ਜਵਾਬ ਦੇ ਵਿੱਚ ਭਾਰਤ ਨੇ 14.4 ਓਵਰ ਦੇ ਵਿੱਚ 2 ਵਿਕਟਾਂ ਗੁਆ ਕੇ ਹੀ 172 ਦੌੜਾਂ ਬਣਾ ਲਈਆਂ। ਭਾਰਤ ਵੱਲੋਂ ਜਿਹੜਾ ਵੈਸਟਇੰਡੀਜ਼ ਨੂੰ ਸੀਮਤ ਕਰਨ ਦਾ ਜਿਹੜਾ ਇੱਕ 171 ਦੌੜਾਂ ਤੇ ਸੀਮਤ ਕਰਨ ਦਾ ਇੱਕ ਟਾਰਗੇਟ ਸੀ, ਉਸ ਦੇ ਵਿੱਚ ਨਮਨ ਧੀਰ ਨੇ 3 ਵਿਕਟਾਂ ਹਾਸਲ ਕੀਤੀਆਂ ਸੀ। ਉਸ ਤੋਂ ਇਲਾਵਾ ਅਕਸ਼ਰ ਪਟੇਲ ਤੇ ਕੁਲਦੀਪ ਯਾਦਵ ਨੇ 2-2 ਵਿਕਟਾਂ ਲਈਆਂ ਸੀ। ਅਰਸ਼ਦੀਪ ਸਿੰਘ ਨੂੰ 1 ਵਿਕਟ ਮਿਲੀ ਸੀ। ਵੈਸਟਇੰਡੀਜ਼ ਵੱਲੋਂ ਸਾਈ ਹੋਪ ਨੇ 52 ਤੇ ਸ਼ੈਫਨ ਰਦਰਫੋਰਡ ਨੇ 56 ਦੌੜਾਂ ਬਣਾਈਆਂ ਸੀ। ਵੈਸਟਇੰਡੀਜ਼ ਵੱਲੋਂ ਦਿੱਤੇ ਟੀਚੇ ਦਾ ਪਿੱਛਾ ਕਰਦਿਆਂ ਭਾਰਤੀ ਟੀਮ ਵੱਲੋਂ ਕਪਤਾਨ ਸ਼੍ਰੇਯਸ ਅਈਅਰ ਨੇ ਨਾਬਾਦ 102 ਦੌੜਾਂ ਦੀ ਪਾਰੀ ਖੇਡ ਕੇ ਇਸ ਟੀਚੇ ਨੂੰ ਬੌਣਾ ਕਰ ਦਿੱਤਾ। ਉੱਥੇ ਆਖਰੀ ਖਬਰ ਦੀ ਸਾਂਝ ਪਾਈਏ ਤੇ ਸਰਬੀਆ ਦੇ ਮਹਾਨ ਟੈਨਿਸ ਖਿਡਾਰੀ ਨੋਵਾਕ ਜੋਕੋਵਿਚ ਨੇ ਆਸਟ੍ਰੇਲੀਆ ਦੇ ਐਲੈਕਸ ਡੈਮੀਨੋਰ ਨੂੰ ਫਾਈਨਲ ਦੇ ਵਿੱਚ ਹਟਣ ਦੇ ਕਾਰਨ ਆਪਣਾ 7ਵਾਂ ਚਾਈਨਾ ਓਪਨ ਖਿਤਾਬ ਜਿੱਤ ਕੇ ਇਸ ਦੇ ਉੱਤੇ ਕਬਜ਼ਾ ਲਿਆ। ਡੀ ਮਾਈਨਰ ਨੂੰ ਸੱਟ ਲੱਗਣ ਦੇ ਕਾਰਨ ਮੁਕਾਬਲਾ ਪਹਿਲਾਂ ਹੀ ਵਿੱਚ ਛੱਡਣਾ ਪਿਆ ਸੀ ਤੇ ਇਸ ਦਰਮਿਆਨ ਪਹਿਲਾ ਸੈੱਟ ਟਾਈ ਬ੍ਰੇਕ ਦੇ ਵਿੱਚ ਹਾਰਨ ਤੋਂ ਬਾਅਦ ਡੀ ਮਾਈਨਰ ਨੇ ਪੱਟੀ ਬੰਨ ਕੇ ਖੇਡਣ ਦੀ ਕੋਸ਼ਿਸ਼ ਕੀਤੀ ਪਰ ਦੂਜੇ ਸੈੱਟ ਦੇ ਸ਼ੁਰੂ ਦੇ ਵਿੱਚ ਹੀ ਦਰਦ ਵਧਣ ਦੇ ਕਾਰਨ ਉਸਨੂੰ ਮੈਚ ਚੋਂ ਹਟਣਾ ਪਿਆ। ਉਸ ਸਮੇਂ ਜੋਕੋਵਿਚ 7-6, 1-0 ਦੇ ਨਾਲ ਅੱਗੇ ਚੱਲ ਰਹੇ ਸੀ। ਮੈਚ ਜਿੱਤਣ ਤੋਂ ਬਾਅਦ ਜੋਕੋਵਿਚ ਨੇ ਆਪਣੇ ਵਿਰੋਧੀ ਦੀ ਸਿਹਤਯਾਬੀ ਦੇ ਲਈ ਸ਼ੁਭਕਾਮਨਾਵਾਂ ਵੀ ਦਿੱਤੀਆਂ ਪਰ ਜੋਕੋਵਿਚ ਜੋ ਕਿ ਇਸ ਵਕਤ 39 ਸਾਲ ਦੇ ਨੇ ਚਾਈਨਾ ਓਪਨ ਦੇ ਖਿਤਾਬ ਨੂੰ ਲਗਾਤਾਰ ਜਿੱਤਣ ਦੇ ਆਪਣੇ ਰਿਕਾਰਡ ਨੂੰ ਕਾਇਮ ਰੱਖਦਿਆਂ ਹੋਇਆਂ 34ਵੀਂ ਜਿੱਤ ਉਹਨਾਂ ਨੇ ਦਰਜ ਕੀਤੀ ਹੈ। ਸਰਬੀਆ ਦੇ ਇਸ ਸਟਾਰ ਖਿਡਾਰੀ ਨੇ ਲਗਾਤਾਰ 21ਵੇਂ ਸਾਲ ਸਿੰਗਲਸ ਖਿਤਾਬ ਆਪਣੇ ਨਾਮ ਕਰਨ ਦਾ ਰਿਕਾਰਡ ਵੀ ਬਣਾਇਆ ਹੈ। ਖਬਰਾਂ ਦੇ ਅੱਜ ਦੇ ਇਸ ਸੈਗਮੈਂਟ ਦੇ ਵਿੱਚ ਇੰਨਾ ਹੀ, ਦਿਓ ਇਜਾਜ਼ਤ, ਧੰਨਵਾਦ।
1: ਕਿਚਨ ਦਾ ਸਟਾਈਲ ਡਲ ਲੱਗਦਾ, ਬਾਥਰੂਮ ਵੈਨਿਟੀ ਸਿੰਪਲ ਜਿਹਾ, ਹੁਣ ਟੈਨਸ਼ਨ ਖਤਮ ਕਰੋ, ਆ ਗਿਆ ਜ਼ੀਜੇ ਸਟੋਨ ਮੈਸਨ, ਤੁਹਾਡੇ ਘਰ ਨੂੰ ਬਣਾਏ ਇੱਕਦਮ ਕਲਾਸੀ। ਅਸੀਂ ਬਣਾਉਂਦੇ ਹਾਂ ਡਿਜ਼ਾਈਨਰ ਸਟੋਨ ਬੈਂਚ ਟੌਪਸ ਫਾਰ ਕਿਚਨ, ਸਟਾਈਲਿਸ਼ ਵੈਨਿਟੀ ਅਤੇ ਮਾਡਰਨ ਲਾਂਡਰੀ, ਉਹ ਵੀ ਪੋਰਸਿਲਿਨ ਅਤੇ ਮਾਰਬਲ ਨਾਲ, ਜਿੱਥੇ ਐਲੀਗੈਂਸ ਮਿਲਦੀ ਹੈ ਡਿਊਰੇਬਿਲਿਟੀ ਨਾਲ। ਹੁਣ ਨਾ ਸਿਰਫ ਘਰ ਪਰ ਤੁਹਾਡੀ ਪਰਸਨੈਲਿਟੀ ਵੀ ਸ਼ਾਈਨ ਕਰੇਗੀ ਸਟੋਨ ਦੇ ਸਟਾਈਲ ਨਾਲ। ਕਾਲ ਕਰੋ 0410-045-555 ਜਾਂ ਅੱਜ ਹੀ ਵਿਜ਼ਿਟ ਕਰੋ 104 ਕਾਲਿੰਸ ਰੋਡ, ਮਿਲਟਨ।
2: ਕੀ ਚਾਹੀਦਾ, ਆਸਟ੍ਰੇਲੀਆ ਦਾ ਵੀਜ਼ਾ ਲਾਉਣਾ ਜਾਂ ਵੀਜ਼ੇ ਲਈ ਮਸ਼ਵਰਾ ਚਾਹੀਦਾ? ਮਿਲ ਜੂਗਾ, ਸਿੱਧੇ ਆਓ ਗਰੇਵਾਲ ਵੀਜ਼ਾ ਸੋਲੂਸ਼ਨ। ਆਸਟ੍ਰੇਲੀਆ ਵਿੱਚ ਹਰ ਤਰ੍ਹਾਂ ਦੀਆਂ ਵੀਜ਼ਾ ਲੋੜਾਂ ਲਈ ਇੱਕ ਭਰੋਸੇਯੋਗ ਨਾ, ਜੋ ਸਟੱਡੀ ਵੀਜ਼ਾ, ਸਕਿੱਲਡ ਵੀਜ਼ਾ, ਐਮਪਲੋਇਰ ਸਪੋਂਸਰਡ ਵੀਜ਼ਾ, ਡਾਮਾ, ਪੇਰੈਂਟ, ਪਾਰਟਨਰ ਤੇ ਵਿਜ਼ਿਟਰ ਵੀਜ਼ੇ ਵਿੱਚ ਡੀਲ ਕਰਦੇ ਨੇ। ਹੁਣੇ ਕਾਲ ਕਰੋ ਪ੍ਰਤਿੰਦਰ ਗਰੇਵਾਲ ਨੂੰ 0490-054-596, ਗਰੇਵਾਲ ਵੀਜ਼ਾ ਸੋਲੂਸ਼ਨਸ .com.au ਤੇ ਜਾਓ। ਆਓ ਤੁਹਾਡਾ ਕੋਈ ਹੱਲ ਕਰੀਏ। ਜੇ ਤੁਸੀਂ ਬਿਮਾਰ ਹੋ ਤਾਂ AI ਕੋਲ ਨਹੀਂ ਡਾਕਟਰ ਕੋਲ ਜਾਂਦੇ ਹੋ, ਫਿਰ ਕਾਨੂੰਨੀ ਮਸਲੇ ਵਿੱਚ ਫੈਸਲਾ ਖੁਦ ਕਿਉਂ? ਯਾਦ ਰੱਖੋ, ਡਿਲੇ ਇਨ ਲਾਅ ਇਜ਼ ਡੈਮੇਜ ਇਨ ਲਾਈਫ। ਫੈਮਿਲੀ ਇਸ਼ੂ, ਪ੍ਰਾਪਰਟੀ ਦਾ ਮਸਲਾ, ਕੋਈ ਇਮੀਗ੍ਰੇਸ਼ਨ ਦੀ ਸਮੱਸਿਆ ਜਾਂ ਕੋਈ ਵੀ ਕਾਨੂੰਨੀ ਮੈਟਰ, ਇੱਕੋ ਨਾਮ ਜੋ ਕੰਮ ਤੁਹਾਡੇ ਲਈ ਕਰਦੇ ਨੇ, ਬੰਸਲ ਲਾਇਰਸ। ਤੁਹਾਡਾ ਭਰੋਸਾ, ਸਾਡਾ ਤਜਰਬਾ ਤੇ ਜਿੱਤ ਆਪਣੀ। ਕਾਲ 422-905-860 ਔਰ ਵਿਜ਼ਿਟ bansallawyers.com.au.
3: This autumn, laugh out loud with Ayushman Khurana and Sada Ali Khan in Urda Teer.
4: Ek Pakistani jasoos Hindustan jayega.
5: Desh bhakti to yaad aa gayi.
6: Desh kaun sa hai? Ye bhul gaya.
3: A spy mission gone wrong with hilarious moments.
7: Udhe ek border chal rahi hai.
3: Nahi ji, ye to Urda Teer chal raha hai from October 9th at cinemas near you.

0: ਰੇਡੀਓ ਹਾਂ ਜੀ 1674 ਐਮ ਆਸ ਕਰਦੇ ਹਾਂ ਕਿ ਵਧੀਆ ਦਿਨ ਤੁਹਾਡਾ ਰੇੜੇ ਪੈ ਗਿਆ ਹੋਊਗਾ, ਚਾਹ ਪਾਣੀ ਪੀ ਲਿਆ ਹੋਊਗਾ ਤੁਸੀਂ, ਅਤੇ ਗਾਉਣ ਪਾਣੀ ਇੰਜੋਏ ਤੁਸੀਂ ਕਰ ਲਿਆ ਹੋਊਗਾ, ਅਤੇ ਆਸ ਕਰਦੇ ਹਾਂ ਕਿ ਸਮੇਂ ਵੀ ਤੁਸੀਂ ਇੰਜੋਏ ਕਰ ਲਈ ਹੋਊਗੀ। ਅਤੇ ਹੁਣ ਆਪਾਂ ਅੱਗੇ ਤੋਰਦੇ ਹਾਂ ਅੱਜ ਦੇ ਪ੍ਰੋਗਰਾਮ ਨੂੰ, ਅਤੇ ਅੱਜ ਦਾ ਪ੍ਰੋਗਰਾਮ ਬੁੱਧਵਾਰ ਦਾ ਪ੍ਰੋਗਰਾਮ, ਅਤੇ ਮੇਰੇ ਨਾਲ ਨੇ ਡਾਕਟਰ ਪ੍ਰੀਤਿੰਦਰ ਗਰੇਵਾਲ
1: ਜੀ। ਸਾਰੇ ਸੁਣਨ ਵਾਲਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ, ਅਤੇ ਪ੍ਰੋਗਰਾਮ ਦੇ ਇਸ ਹਿੱਸੇ 'ਚ ਤੁਹਾਨੂੰ ਜੀ ਆਇਆਂ ਨੂੰ ਆਖਦੇ ਹਾਂ।
0: ਜੀ ਆਇਆਂ ਆਖਦੇ ਹਾਂ ਜੀ, ਅੱਜ ਦੇ ਇਸ ਪ੍ਰੋਗਰਾਮ ਦੇ ਇਸ ਹਿੱਸੇ ਦੇ ਵਿੱਚ ਆਪਾਂ ਕੁਛ ਕਰੰਟ ਇਸ਼ੂਜ਼ ਵੀ ਤੁਹਾਡੇ ਨਾਲ ਡਿਸਕਸ ਕਰਦੇ ਹੁੰਦੇ ਹਾਂ, ਕੁਛ ਆਸ ਪਾਸ ਹੋ ਰਿਹਾ, ਕੁਛ ਵਾਪਰ ਰਿਹਾ, ਸਿੱਧੇ ਸਿੱਧੇ ਤਰੀਕੇ ਦੇ ਨਾਲ ਸਾਡੀ ਜ਼ਿੰਦਗੀ ਦੇ ਉੱਤੇ ਜੋ ਵੀ ਅਸਰ ਕਰ ਰਿਹਾ, ਸੋ ਸਾਡੀ ਕੋਸ਼ਿਸ਼ ਹੁੰਦੀ ਆ ਕਿ ਉਹਦੇ ਉੱਤੇ ਵੀ ਇੱਕ ਝਾਤੀ ਮਾਰੀ ਜਾਵੇ, ਅਤੇ ਝਾਤੀ ਹੀ ਨਾ ਮਾਰੀ ਜਾਵੇ, ਤੁਹਾਡੇ ਵੀ ਵਿਚਾਰ ਲਏ ਜਾਣ। ਸੋ ਅੱਜ ਦੇ ਵਿਸ਼ੇ ਦੇ ਉੱਤੇ ਵੀ ਤੁਹਾਡੇ ਵਿਚਾਰ ਲਏ ਜਾਣਗੇ। ਅੱਜ ਆਪਾਂ ਕੁਛ ਕੁ ਹੋਈਆਂ ਤਬਦੀਲੀਆਂ ਦੇ ਉੱਤੇ ਗੱਲਬਾਤ ਕਰਾਂਗੇ, ਜਿਨ੍ਹਾਂ ਦੇ ਵਿੱਚੋਂ ਖਾਸ ਕਰ ਜਿਹੜੀ ਗੱਲਬਾਤ ਸਾਡੀ ਕ੍ਰੈਡਿਟ ਕਾਰਡ ਦੇ ਉੱਤੇ ਰਹੂਗੀ। ਅਤੇ ਜੇਕਰ ਤੁਸੀਂ ਵੀ ਕ੍ਰੈਡਿਟ ਕਾਰਡ ਵਰਤਦੇ ਹੋ, ਅਤੇ ਜਾਂ ਫਿਰ ਤੁਸੀਂ ਵੀ ਪੁਆਇੰਟ ਸ਼ਾਇੰਟ ਇਕੱਠੇ ਕਰਦੇ ਹੋ ਤੁਸੀਂ ਕ੍ਰੈਡਿਟ ਕਾਰਡਾਂ ਤੋਂ, ਅਤੇ ਤੁਸੀਂ ਜ਼ਰੂਰ ਆਪਣੇ ਵਿਚਾਰ ਅੱਜ ਸਾਂਝੇ ਕਰਿਓ। ਤੁਸੀਂ ਬਹੁਤ ਸਾਰਾ ਕੁਛ ਹੈ ਜਿਹੜਾ ਆਸ ਪਾਸ ਆਪਾਂ ਨੂੰ ਬਦਲਿਆ ਜਿਹਾ ਲੱਗ ਰਿਹਾ। ਵੈਸੇ ਕੀ ਲੱਗਦਾ ਤੁਹਾਨੂੰ, ਆਪਾਂ ਵਾਹਵਾ ਚਿਰ ਤੋਂ ਹੀ ਵੇਖ ਰਹੇ ਹਾਂ ਇੰਨੇ ਸਾਰੇ ਬਦਲਾਅ ਚਾਰ ਚੁਫੇਰੇ ਹੋਈ, ਚਾਹੇ ਉਹ ਇਮੀਗ੍ਰੇਸ਼ਨ ਨੂੰ ਲੈ ਕੇ, ਚਾਹੇ ਕ੍ਰੈਡਿਟ ਕਾਰਡਾਂ ਨੂੰ ਲੈ ਕੇ, ਚਾਹੇ ਉਹ ਸੁਪਰ ਨੂੰ ਲੈ ਕੇ, ਹੋਰ ਪ੍ਰੋਪਰਟੀਜ਼ ਨੂੰ ਲੈ ਕੇ, ਮਤਲਬ ਲਗਾਤਾਰ ਇੱਕਦਮ ਧੜਮ ਧੜਮ ਧੜਮ ਬਹੁਤ ਸਾਰੇ, ਮੈਨੂੰ ਹੀ ਲੱਗ ਰਿਹਾ ਕਿ ਹੈ ਗੱਲ।
1: ਜਿਹੜੇ ਪੁਰਾਣੇ ਲੋਕ ਸੀ ਉਹ ਕਹਿੰਦੇ ਹੁੰਦੇ ਸੀ, ਦੁਕਾਨਦਾਰੀ ਨਰਮੀ ਦੀ, ਦਲਾਲੀ ਬਸ਼ਰਮੀ ਦੀ, ਅਤੇ ਸਰਕਾਰ ਗਰਮੀ ਦੀ ਨਾ ਹੋਵੇ ਤਾਂ ਚੱਲਦੀ ਕੋਈ ਨਹੀਂ। ਅਤੇ ਜਦੋਂ ਵੋਟਾਂ ਨੇੜੇ ਜੇ ਨੂੰ ਆਉਂਦੀਆਂ, 6 ਮਹੀਨੇ ਰਹਿ ਜਾਂਦੇ ਆ, ਜਦ ਸਰਵੇ ਆਉਂਦੇ ਆ, ਆਹ ਵੀ ਹੋ ਗਿਆ, ਫਲਾਨੀ ਪਾਰਟੀ ਉੱਤੇ ਆ ਗਈ, ਆਹ ਰਹਿ ਗਿਆ, ਉਹ ਹੋ ਗਿਆ, ਤਾਂ ਜਿਹੜੇ ਕਿਸੇ ਵੀ ਪਾਰਟੀ ਦੇ ਖਾਸ ਤੌਰ 'ਤੇ ਸੱਤਾ ਧਿਰ ਦੇ ਥਿੰਕ ਟੈਂਕਸ ਹੁੰਦੇ ਆ, ਜਿਹੜੇ ਪੋਲਿਸੀ ਮੇਕਰ ਅਸਲ 'ਚ ਹੁੰਦੇ ਆ, ਜਾਂ ਜਿਨ੍ਹਾਂ ਨੇ ਸਰਕਾਰ ਨੂੰ ਨੀਤੀਆਂ ਦੇ ਉੱਤੇ ਸੁਝਾਅ ਦੇਣੇ ਹੁੰਦੇ ਆ, ਉਹਨਾਂ ਨੂੰ ਇਹ ਲੱਗਦਾ ਵੀ ਕੁਛ ਇਹੋ ਜਿਹਾ ਕੀਤਾ ਜਾਵੇ, ਜਿਹੜਾ ਸਿਸਟਮ ਆ ਉਹਨੂੰ ਹਲਕਾ ਜਿਹਾ ਜਿਵੇਂ ਹਿਲਾਇਆ ਜਾਵੇ, ਕੁਛ ਸ਼ੇਕ ਕੀਤਾ ਜਾਵੇ, ਤਾਂ ਕਿ ਦਰਖਤ ਤੋਂ ਅਮਰੂਦ ਝੜਨ। ਪਰ ਕਈ ਵਾਰ ਉਹ ਅਮਰੂਦ ਝੜਨ ਦੇ ਚੱਕਰ 'ਚ ਟਾਹਣੇ ਟੂਹਣੀਆਂ ਵੀ ਥੱਲੇ ਡਿੱਗਣ ਲੱਗ ਜਾਂਦੀਆਂ,
0: ਡਿੱਗ ਪੈਂਦੀ ਆ,
1: ਹਾਂ, ਅਤੇ ਉਹ ਲੈਣੇ ਦੇ ਦੇਣੇ ਵੀ ਪੈ ਜਾਂਦੇ ਆ। ਅਤੇ ਸਰਕਾਰ ਉਸ ਲਿਹਾਜ਼ ਨਾਲ ਮੈਂ ਵੇਖਦੇ ਹਾਂ ਵੀ ਇਹਨਾਂ ਨੇ ਕਈ ਭੂੰਡਾਂ ਦੇ ਖੱਖਰ ਛੇੜ ਲਏ ਨੇ। ਇਹਨਾਂ ਚੀਜ਼ਾਂ ਦੇ ਅਸਰ ਨੇ ਜਿਹੜੇ, ਉਹ ਜਿਵੇਂ ਆਪਾਂ ਪਹਿਲਾਂ ਗੱਲ ਕਰਦੇ ਸੀ, ਪੋਲਿਸੀ ਭਾਵਾਂ ਨੀਤੀ ਹੁਣ ਲਾਗੂ ਕਰ ਦਿੱਤੀ ਜਾਂਦੀ ਆ, ਪਰ ਉਹਦੇ ਅਸਰ 3 ਮਹੀਨੇ 6 ਮਹੀਨੇ 8 ਮਹੀਨੇ ਜਾ ਕੇ ਪਤਾ ਲੱਗਦੇ ਆ ਵੀ ਕੀ ਹੋਣਾ। ਉਦੋਂ ਪਹਿਲਾਂ ਤਾਂ ਜਿਵੇਂ ਰਿਐਕਸ਼ਨ ਆਉਂਦਾ, ਪਹਿਲਾਂ ਐਕਸ਼ਨ ਹੁੰਦਾ ਉਹਦਾ ਰਿਐਕਸ਼ਨ ਆ ਜਾਂਦਾ, ਪਹਿਲਾਂ ਤਾਂ ਵਿਚਾਰ ਚਰਚਾ ਹੀ ਚੱਲਣੀ ਆ ਵੀ ਆਹ ਲੁੱਟ ਲਏ, ਮਰ ਗਏ, ਬਰਬਾਦ ਹੋ ਗਏ, ਮਹਿੰਗਾਈ ਤਾਂ ਪਹਿਲਾਂ ਹੀ ਲੋਟ ਨਹੀਂ ਆਉਂਦੀ, ਅੱਗੇ ਡੀਜ਼ਲ ਦੀ ਇਹ ਵੱਧ ਗਿਆ, ਪੈਟਰੋਲ ਵੱਧ ਗਿਆ, ਆਹ ਹੋ ਗਿਆ, ਉੱਥੋਂ ਦੀ ਸਰਕਾਰ ਨੇ ਆਹ ਕਰਤਾ, ਨੈਗੇਟਿਵ ਗੇਅਰਿੰਗ ਐਂ ਬੰਦ ਕਰਤੀ। ਪਹਿਲਾਂ ਤਾਂ ਲੋਕ ਕਹਿੰਦੇ ਆ ਘਰਾਂ ਦੀਆਂ ਕੀਮਤਾਂ ਐਂ ਚੜ੍ਹ ਗਈਆਂ ਅਸਮਾਨੀ, ਬੈਲੂਨ ਬਣ ਗਿਆ ਜੀ, ਇਹ ਬੈਲੂਨ ਤਾਂ ਕਦੇ ਫੁੱਟਣਾ ਨਹੀਂ। ਅਤੇ ਜਦੋਂ ਸਰਕਾਰ ਕਹਿੰਦੀ ਆਹ ਲਓ ਜੀ 50,000 ਤੁਹਾਡੇ ਹੁਣ ਬੈਠਿਆਂ ਬਿਠਾਇਆਂ ਦੇ ਘਰ ਹੈ ਨਾ ਥੱਲੇ ਆ ਗਏ, ਉਹ ਜਿਹੜਾ ਬੰਦਾ ਜਿਹਨੇ ਘਰ ਲਿਆ ਉਹ ਕਹਿੰਦਾ ਮੇਰਾ ਵੀ ਬਾਈ ਵਿੱਚ ਹੀ ਆ, ਉਹ ਕਹਿੰਦੇ ਹਾਂਜੀ ਤੇਰਾ ਵੀ ਵਿੱਚ ਹੀ ਆ,
0: ਤੁਸੀਂ ਵੀ ਇੱਥੇ ਹੀ,
1: ਫਾਇਦਾ ਉਹਨੂੰ ਹੋਣਾ ਜਿਹਨੇ ਲੈਣਾ। ਉਹ ਜਿਹੜਾ ਲੈਣ ਜਾਂਦਾ ਉਹ ਕਹਿੰਦੇ ਹੁਣ ਤੇਰੀ ਬਾਈ ਬੋਰਿੰਗ ਕਪੈਸਿਟੀ ਨਹੀਂ ਰਹੀ, ਤੂੰ ਹੁਣ ਲੈ ਨਹੀਂ ਸਕਦਾ,
0: ਜਿਹੜਾ ਤੁਸੀਂ ਲੈਣਾ ਉਹ ਨਹੀਂ ਘਟਿਆ।
1: ਹਾਂ, ਅਤੇ ਇਸ ਕਰਕੇ ਹੈ ਨਾ, ਜੇ ਮੁੰਡੇ ਲੱਭਣ ਚਲੇ ਜਾਓ ਤਾਂ ਮੁੰਡੇ ਹੈ ਨਹੀਂ, ਜੇ ਕੁੜੀਆਂ ਲੱਭਣ ਚਲੇ ਜਾਓ ਮੁੰਡੇ ਜਿੰਨੇ ਮਰਜ਼ੀ ਜੀ, ਹੈ ਨਾ। ਉਹ ਮਤਲਬ ਜਾਣੀ ਉਹ ਸਰਕਾਰ ਦੀਆਂ ਹੁਣ ਖਲਾਰਾ ਜਿਹਾ ਪੈ ਗਿਆ ਨੀਤੀਆਂ ਦਾ, ਜਿਵੇਂ ਹੁਣ ਆਪਾਂ ਆਹ ਪਾਇਆ, ਅਤੇ ਕ੍ਰੈਡਿਟ ਕਾਰਡ ਸਰਚਾਰਜ, ਨੈਗੇਟਿਵ ਗੇਅਰਿੰਗ, ਕੈਪੀਟਲ ਗੇਨਸ ਟੈਸਟ ਜਿਹੜੇ ਹੈਗੇ, ਇਹ ਸਾਰੀਆਂ ਜਿਹੜੀਆਂ ਤਬਦੀਲੀਆਂ ਥੋੜ੍ਹੀਆਂ ਥੋੜ੍ਹੀਆਂ ਕਰਕੇ, ਅਤੇ ਉੱਤੋਂ ਦੀ ਪੌੜੀ ਤੋਂ ਡਿੱਗਣ ਦੀ ਕਸਰ ਪੌੜੀ ਨੇ ਉੱਤੇ ਡਿੱਗ ਕੇ ਪੂਰੀ ਕੀਤੀ ਆ। ਡਾਟਾ 'ਚੌਥੇ ਕੁ ਦਿਨ ਕੋਈ ਨਾ ਕੋਈ ਆਂਕੜੇ ਆ ਜਾਂਦੇ ਬਈ ਜਿਹੜੇ ਆਸਟ੍ਰੇਲੀਆ ਤੋਂ ਬਾਹਰ ਜੰਮੀ 70% ਆਬਾਦੀ ਆ ਜੀ, ਆਹ ਵਾ ਜੀ, ਉਹ ਆ ਜੀ, ਇੰਨੀ ਪਾਪੂਲੇਸ਼ਨ, ਆਹ ਹਿਸਾਬ ਕਿਤਾਬ, ਅਤੇ ਕੋਈ ਨਾ ਕੋਈ ਬੰਦਾ 3-4 ਪ੍ਰਵਾਸੀ ਪਰਿਵਾਰਾਂ ਨਾਲ ਕਿਸੇ ਨਾ ਕਿਸੇ ਢੰਗ ਜੁੜਿਆ ਹੋਇਆ, ਅਤੇ ਉਹ ਪ੍ਰਵਾਸ ਨੀਤੀਆਂ ਸੁੱਖ ਨਾਲ ਇਹੋ ਜਿਹੀਆਂ ਬਣਾਤੀਆਂ ਵੀ ਲੋਕ ਹੁਣ ਖੰਡ ਪਾਠ ਸੁੱਖੀ ਫਿਰਦੇ ਆ ਵਿਚਾਰੇ, ਸਾਨੂੰ ਇੱਕ ਪਲ ਚੈਨ ਨਾ ਆਵੇ ਸੱਜਣਾ ਪੀ ਆਰ ਬਿਨਾਂ। ਅਤੇ ਜਿਹੜੇ ਵਿਦਿਆਰਥੀ ਵੀਜ਼ੇ ਵਾਲੇ ਸੀ, ਜਿਹੜੇ ਕੋਰਸ ਵਿਚਾਰੇ ਕਰਦੇ ਸੀ, ਉਹਨਾਂ 'ਚ ਬਣਨਾ ਕੱਖ ਨਹੀਂ ਸੀ, ਉਹਨਾਂ ਨੇ ਕੋਰਸ ਤਬਦੀਲ ਕਰ ਲਏ ਸੀ, ਅਤੇ ਉਹ ਕਹਿੰਦੇ ਵੀ ਜਿਹੜੇ ਕੋਰਸ ਤੁਹਾਨੂੰ ਤਬਦੀਲ ਕਰਨ ਲਈ ਅਲਾਓ ਤਾਂ ਅਸੀਂ ਕਰਦੇ ਸੀ, ਪਰ ਹੁਣ ਐਂ ਕਰੋ ਆਪੋ ਆਪਣੇ ਮੁਲਕਾਂ 'ਚ ਦੁਬਾਰਾ ਜਾਓ, ਉੱਥੋਂ ਜਾ ਕੇ ਦੁਬਾਰਾ ਵੀਜ਼ਾ ਪਾ ਕੇ ਦੇਖੋ, ਫਿਰ ਅਸੀਂ ਦੱਸਾਂਗੇ ਵੀ ਤੁਹਾਨੂੰ ਦੇਣਾ ਕਿ ਨਹੀਂ ਦੇਣਾ। ਮਤਲਬ ਇੰਨੀਆਂ ਕੁ ਤਬਦੀਲੀਆਂ, ਇੰਨੀਆਂ ਕੁ ਚੇਂਜਿਸ ਪਿਛਲੇ 6 ਮਹੀਨੇ ਦੇ ਵਿੱਚ ਇਕੱਠੀਆਂ ਹੀ ਕਰਤੀਆਂ, ਅਤੇ ਉਹਦੇ ਤੋਂ ਇੱਕ ਵਾਰ ਤਾਂ ਇਹ ਲੱਗਦਾ ਵੀ ਕੀ ਸਰਕਾਰ ਨੂੰ ਪਤਾ ਹੀ ਨਹੀਂ ਵੀ ਹੈ ਨਾ ਵੀ ਕੀ ਹੋ ਰਿਹਾ, ਜਾਂ ਇਹ ਕਹਿੰਦੇ ਵੀ ਹਕੂਮਤ ਗਰਮੀ ਦੀ ਵੀ ਇੱਕ ਵਾਰ ਗਰਮੀ ਦਿਖਾ ਦਈਏ, ਜੋ ਕੁਛ ਸੋਚਿਆ ਹੋਇਆ ਜਾਂ ਜੋ ਸਾਨੂੰ ਸੁਝਾਅ ਮਿਲਦੇ ਆ ਅਤੇ ਇਹ ਇੱਕ ਵਾਰ ਲਾਗੂ ਕਰ ਦਈਏ, ਇਹਨਾਂ ਦੇ ਕੀ ਨਤੀਜੇ ਨਿਕਲਣੇ ਆ, ਇਹ ਨਤੀਜੇ ਆਉਂਦਿਆਂ ਨੂੰ ਹਜੇ 3-6 ਮਹੀਨੇ 8 ਮਹੀਨੇ ਲੱਗ ਜਾਣੇ ਆ, ਅਤੇ ਫਿਰ ਦੇਖਦੇ ਆ ਕਿਸ ਭਾਵੇਂ
0: ਹੁਣ ਜੇ ਨੂੰ ਪਤਾ ਲੱਗ ਜੂ ਲੋਕ ਕਿਹੜੀ ਕਰਵਟ ਪੈਂਦੇ. ਪਰ ਇਹ ਇੱਕ ਚੀਜ਼ ਤਾਂ ਚਲੋ ਹੈਗੀ ਆ, ਇਹ ਜਿੰਨੇ ਵੀ ਬਦਲਾਅ ਨੇ ਉਹ ਸਾਰੇ ਚਰਚਾ ਸਮੇਂ ਦਰ ਸਮੇਂ, ਕਿਉਂਕਿ ਅਖਬਾਰਾਂ ਵਹਿੰਦੇ ਰਹੀਦਾ ਅਤੇ ਵਿੱਚ ਕੁਛ ਨਾ ਕੁਛ ਚੱਲਦਾ ਰਹਿੰਦਾ ਸੀ ਇਹਨਾਂ ਸਾਰੇ ਵਿਸ਼ਿਆਂ ਦੇ ਉੱਤੇ. ਪਰ ਨਾਲ ਦੀ ਨਾਲ ਇੱਕ ਚਰਚਾ ਇਹ ਚੱਲਦੀ ਸੀ ਵੀ ਇਹ ਉਹ ਵਾਲੇ ਵਿਸ਼ੇ ਨੇ ਜਿਨ੍ਹਾਂ ਨੂੰ ਨਹੀਂ ਸਰਕਾਰ ਹੱਥ ਨਹੀਂ ਪਾ ਸਕਦੀ, ਔਖੇ ਹੀ ਇਹ ਸਾਰੇ, ਇਹ ਕੋਈ ਡਿਸੌਖੇ ਨਹੀਂ ਬਹੁਤੇ ਇਹਨਾਂ ਦੇ ਵਿੱਚੋਂ. ਉਹੀ ਗੱਲ ਵੀ ਬਿੱਲੀ ਦੀ ਗੱਲ ਟੱਲੀ ਕੋਈ ਬੰਨਦਾ ਨਹੀਂ, ਪਰ ਉਹ ਹੁਣ ਸਰਕਾਰਾਂ ਨੇ ਵਧੀ ਆ ਅਤੇ ਵੇਖਣ ਵਾਲੀ ਚੀਜ਼ ਆ ਵੀ ਉਹਦੇ ਅੱਗੇ ਉਹਨਾਂ ਨੂੰ ਫਾਇਦੇ ਹੁੰਦੇ ਆ ਜਾਂ ਨੁਕਸਾਨ ਹੁੰਦੇ ਆ. ਸੋ ਉਨ੍ਹਾਂ ਹੀ ਫਾਇਦੇ ਨੁਕਸਾਨਾਂ ਦੇ ਵਿੱਚੋਂ ਜਿੱਦਾਂ ਮੈਂ ਕਹਿ ਰਿਹਾ, ਕਿਉਂਕਿ ਮੈਨੂੰ ਇਹ ਫੀਲਿੰਗ ਆ ਰਹੀ ਆ ਵੀ ਇਸ ਵਾਰੀ ਬਹੁਤ ਸਾਰੇ ਅਲੱਗ ਅਲੱਗ ਤਰ੍ਹਾਂ ਦੇ ਵਿਸ਼ੇ ਜਿਹੜੇ ਕਿ ਲੋਕਾਂ ਨੂੰ ਇਸ ਟਾਈਮ ਦੇ ਉੱਤੇ ਨਹੀਂ ਸੋਝਲ ਰਹੇ ਬਹੁਤੇ, ਉਹ ਸਾਰਿਆਂ ਨੂੰ ਹੱਥ ਪਾ ਲਿਆ ਇਕੱਠੇ, ਜ਼ਿਆਦਾ ਹੋ ਗਏ ਇਕੱਠੇ, ਕਿਉਂਕਿ ਇੱਦਾਂ ਦਾ ਤਾਂ ਇੱਕ ਅੱਧਾ ਹੀ ਸਾਂਭਣਾ ਬੜਾ ਔਖਾ ਹੋ ਜਾਂਦਾ. ਪ੍ਰੋਪਰਟੀ ਇਟ ਸੈਲਫ ਵੱਡਾ ਮਸਲਾ ਵਾ, ਇਮੀਗ੍ਰੇਸ਼ਨ ਭਾਵੇਂ ਕਿ ਬਾਕੀਆਂ ਨੂੰ ਨਾ ਕੋਈ ਏਡਾ ਅਸਰ ਕਰਦਾ ਹੋਵੇ, ਪਰ ਸਾਡੇ ਜਿਹੜੇ ਦੇਸ਼ ਨੇ ਉਹਨਾਂ ਨੂੰ ਤਾਂ ਅਸਰ ਕਰਦਾ ਹੀ ਆ. ਉਹ ਆਪਾਂ ਜਿਹੜੇ ਹਾਲ ਹੀ ਦੇ ਵਿੱਚ ਆਏ ਹਾਂ ਜਾਂ ਫਿਰ ਜਿਹੜੇ ਆ ਰਹੇ ਨੇ ਜਾਂ ਜਿਹੜੇ ਉਸ ਸਥਿਤੀ ਦੇ ਵਿੱਚ ਨੇ, ਆਪਾਂ ਭਾਵੇਂ ਉਸ 'ਚੋਂ ਲੰਘ ਵੀ ਗਏ, ਪਰ ਫਿਰ ਵੀ ਧਿਆਨ ਤਾਂ ਡਰ ਰਹਿੰਦਾ ਵਾ, ਕਿਉਂਕਿ ਤੁਹਾਡੇ ਮਾਪਿਆਂ ਨੂੰ ਲੈ ਕੇ ਤੁਹਾਡਾ ਧਿਆਨ ਰਹਿੰਦਾ, ਤੁਹਾਡੇ ਪਿੱਛੇ ਜਿਹੜੇ ਭੈਣ ਭਰਾ ਨੇ ਉਹਨਾਂ ਨੂੰ ਲੈ ਕੇ ਸਾਡਾ ਧਿਆਨ ਰਹਿੰਦਾ, ਜਿਹੜੇ ਇੱਥੇ ਪਹੁੰਚ ਗਏ ਨੇ ਉਹਨਾਂ ਨੂੰ ਲੈ ਕੇ ਰਹਿੰਦਾ ਵਾ, ਜਿਹੜੇ ਹਲੇ ਪਹੁੰਚਾਉਣੇ ਨੇ ਉਹਨਾਂ ਨੂੰ ਲੈ ਕੇ ਧਿਆਨ ਰਹਿੰਦਾ. ਸੋ

0: ਜਿਹੜਾ ਵਿਸ਼ਾ ਰਹੂਗਾ ਕ੍ਰੈਡਿਟ ਕਾਰਡਾਂ ਦੇ ਉੱਤੇ ਜਿਹੜੇ ਫੇਰ ਬਦਲ ਕੀਤੇ ਗਏ ਪਿਛਲੇ ਹਫ਼ਤੇ ਵੀ ਅਤੇ ਜਦੋਂ ਇਹ ਖਬਰਾਂ ਆਈਆਂ ਉਦੋਂ ਵੀ ਤੁਹਾਡੇ ਨਾਲ ਸਾਂਝਾਂ ਪਾਈਆਂ ਸੀ ਪਰ ਹੁਣ ਤੁਸੀਂ ਕਹੋਗੇ ਵੀ ਅੱਜ ਫੇਰ ਕਿਉਂ ਗੱਲ ਇਹ ਛੇੜ ਲਈ ਅਤੇ ਹਲਕਾ ਜਿਹਾ ਦੱਸ ਕੇ ਗਾਂਹ ਲੰਘਦੇ ਹਾਂ ਕਿ ਗੱਲ ਇਸ ਕਰਕੇ ਹੁਣ ਛੇੜ ਗਈ ਕਿ ਚੇਂਜਿਸ ਇਹ ਆਏ ਸੀ ਕਿ ਕ੍ਰੈਡਿਟ ਕਾਰਡਾਂ ਦੇ ਉੱਤੇ ਹੁਣ ਸਰਚਾਰਜ ਨਹੀਂ ਲੱਗਣਗੇ ਯਾਨੀ ਕਿ ਤੁਸੀਂ ਜਦੋਂ ਕਿਤੇ ਕ੍ਰੈਡਿਟ ਕਾਰਡ ਵਰਤਦੇ ਹੋ ਉਹਦੇ ਉੱਤੇ ਜਿਹੜੀ ਐਕਸਟਰਾ ਫੀਸ ਲੱਗਦੀ ਸੀ ਉਹ ਹੁਣ ਨਹੀਂ ਲੱਗੂਗੀ ਤੁਹਾਨੂੰ ਕੋਈ ਕਹਿ ਦਿੰਦਾ ਸੀ 1% ਐਕਸਟਰਾ ਲੱਗੂਗਾ ਜੇ ਤੂੰ ਕ੍ਰੈਡਿਟ ਕਾਰਡ ਵਰਤਣਾ ਤੇਰਾ 2% ਐਕਸਟਰਾ ਲੱਗੂਗਾ ਅਤੇ ਸਰਕਾਰ ਨੇ ਉਹ ਬੰਦ ਕਰਤੇ ਪਰ ਜਿੱਥੇ ਲੋਕਾਂ ਨੂੰ ਇੱਕ ਖੁਸ਼ੀ ਦੀ ਖਬਰ ਇਹ ਲੱਗੀ ਸੀ ਵੀ ਹਾਂ ਹੁਣ ਸਾਡੇ ਕ੍ਰੈਡਿਟ ਕਾਰਡਾਂ ਦੇ ਉੱਤੇ ਫੀਸ ਨਹੀਂ ਲੱਗੂਗੀ ਅਸੀਂ ਤਾਂ ਭੱਜ ਭੱਜ ਕੇ ਕ੍ਰੈਡਿਟ ਕਾਰਡ ਅਸੀਂ ਤਾਂ ਲਿਆ ਨੇਰੀਆਂ ਦੇਵਾਂਗੇ ਪਰ ਹੁਣ ਖਬਰਾਂ ਇਹ ਆ ਰਹੀਆਂ ਨੇ ਕਿ ਇੱਕ ਤੋਂ ਬਾਅਦ ਇੱਕ ਅਦਾਰਾ ਇੱਥੋਂ ਤੱਕ ਕਿ ਸਰਕਾਰੀ ਅਦਾਰੇ
1: ਜੀ
0: ਉਹ ਵੀ ਮਨਾ ਕਰ ਰਹੇ ਨੇ ਕਿ ਅਸੀਂ 100 and 100 ਡੇਟ ਨੂੰ ਬੰਦ ਕਰ ਰਹੇ ਹਾਂ ਤੁਸੀਂ ਕ੍ਰੈਡਿਟ ਕਾਰਡ ਤੋਂ ਭੁਗਤਾਨ ਨਹੀਂ ਕਰ ਸਕਦੇ
1: ਮਤਲਬ ਉਹ ਡੈਬਿਟ ਕਿੰਨਿਆਂ ਦੇ ਲੱਗੇ ਹੋਏ ਆ
0: ਠੀਕ ਹੈ ਜੀ ਉਹ ਚਾਹੇ ਛੋਟੇ ਕਾਰੋਬਾਰੀ ਨੇ ਚਾਹੇ ਵੱਡਿਆਂ ਨੂੰ ਤਾਂ ਚਲੋ ਅਸਰ ਨਹੀਂ ਪੈਂਦਾ ਕਿੱਦਾਂ ਨਹੀਂ ਪੈਂਦਾ ਉਹ ਆਪਾਂ ਅੱਗੇ ਡਿਟੇਲ 'ਚ ਗੱਲ ਕਰਾਂਗੇ ਇਸ ਟਾਈਮ ਆਸਟ੍ਰੇਲੀਅਨ ਲੋਕਾਂ ਦੇ ਕੀ ਕਮੈਂਟਸ ਨੇ ਉਹ ਇਹਦੇ ਉੱਤੇ ਕੀ ਸੋਚਦੇ ਨੇ ਉਹਦੇ ਬਾਰੇ ਗੱਲ ਕਰਾਂਗੇ ਅੱਛਾ ਹੋਰ ਅਤੇ ਹੋਰ ਜਿਹੜੇ ਪੁਆਇੰਟ ਸਿਸਟਮ ਨੇ ਜਿਹਦੇ ਵਿੱਚ ਕਿ ਲੋਕ ਫ੍ਰੀਕੁਐਂਟ ਫਲਾਇਰ ਵਗੈਰਾ ਯੂਜ਼ ਕਰਦੇ ਸੀ ਜਾਂ ਪੁਆਇੰਟ ਇਕੱਠੇ ਕਰਕੇ ਇੰਸ਼ੋਰੈਂਸ ਲੈ ਲੈਂਦੇ ਸੀ ਟਰੈਵਲ ਕਰ ਆਉਂਦੇ ਸੀ ਉਹਦੇ ਉੱਤੇ ਵੀ ਵੱਡਾ ਅਸਰ ਪਿਆ ਇਸੇ ਵਜ੍ਹਾ ਦੇ ਕਰਕੇ ਅਤੇ ਨਾਲ ਦੀ ਨਾਲ ਜਿਹੜੇ ਪ੍ਰਾਈਵੇਟ ਸਕੂਲ ਨੇ ਉਹਨਾਂ ਦੀ ਵੀ ਕੱਲ੍ਹ ਅਪਡੇਟ ਆ ਗਈ ਵੀ ਉਹ ਵੀ ਬੰਦ ਕਰਨ ਲੱਗੇ ਨੇ ਵੀ ਅਸੀਂ ਵੀ ਕ੍ਰੈਡਿਟ ਕਾਰਡ ਨੇ ਵੀ ਲੈਣੇ ਸੋ ਸਵਾਲ ਹੁਣ ਇਹ ਆ ਵੀ ਫਿਰ ਉਹਦਾ ਫਾਇਦਾ ਕੀ ਹੋਇਆ
1: ਲੋਕਾਂ ਲਈ ਹੈਸਲ ਵੱਧ ਗਈ
0: ਜਦੋਂ ਤੁਹਾਨੂੰ ਇੱਕ ਲੱਗਾ ਵੀ ਹੁਣ ਯਾਰ ਕ੍ਰੈਡਿਟ ਕਾਰਡ ਦੇ ਆਪਾਂ ਨਜ਼ਾਰੇ ਲਵਾਂਗੇ ਪਰ ਜੇ ਕੋਈ ਲੈ ਹੀ ਨਹੀਂ ਰਿਹਾ ਫਿਰ ਫਾਇਦਾ ਕੀ
1: ਜੋ ਗੈਸ ਬਿਜਲੀ ਆਪਾਂ ਕਈ ਵਾਰ ਸਾਰਾ ਸਾਲ ਏਸੀ ਲਈ ਨਹੀਂ ਬਦਲਦੇ ਵੀ ਉੱਥੇ ਕ੍ਰੈਡਿਟ ਕਾਰਡ ਦੀਆਂ ਡਿਟੇਲਾਂ ਬਦਲਣੀਆਂ ਪੈਣੀਆਂ
0: ਸਾਰਾ ਕੁਛ ਹੀ ਬਦਲ
1: ਤੁਸੀਂ ਦੇਖੋ ਹੁਣ ਸਾਰੇ ਹੁਣ ਆਪਾਂ ਜੇ ਆਪਾਂ ਕ੍ਰੈਡਿਟ ਕਾਰਡ ਦੀ ਸਟੇਟਮੈਂਟ ਕੱਢ ਕੇ ਵੇਖੀਏ 8-10 ਸਫ਼ਿਆਂ ਦੀ ਆ ਜਿਹੜੀ ਅਕਾਊਂਟ 'ਚ ਸੈਲਰੀ ਆਉਂਦੀ ਆ ਉਹ ਇੱਕ ਸਫ਼ੇ 'ਚ ਨਿਬੜ ਜਾਂਦੀ
0: ਇੱਕ ਤੋਂ ਬਾਅਦ ਇੱਕ ਹੁਣ ਸਾਰੇ ਅਦਾਰਿਆਂ ਦੇ ਵੱਲੋਂ ਸਾਨੂੰ ਸੁਨੇਹੇ ਮਿਲ ਰਹੇ ਨੇ ਅਤੇ ਜਿੱਦਾਂ ਤੁਸੀਂ ਲਾਸਟ ਟਾਈਮ ਗੱਲ ਕਰ ਰਹੇ ਸੀ ਵੀ ਯਾਰ ਕਾਫੀ ਫਾਇਦਾ ਹੋ ਜਾਊਗਾ ਇਮੀਗ੍ਰੇਸ਼ਨ ਦੀਆਂ ਜਿਹੜੀਆਂ ਫੀਸਾਂ ਵਧੀਆਂ ਕਈਆਂ ਦੀ 10-10 ਹਜ਼ਾਰ ਦੀ ਫੀਸ ਆ ਅਤੇ ਕਾਫੀ ਫਾਇਦਾ ਹੋ ਜਾਊਗਾ ਅਤੇ ਉਲਟਾ ਹਾਲੇ ਆਈ ਤਾਂ ਨਹੀਂ ਕੋਈ ਅਪਡੇਟ ਚਲੋ ਤੁਹਾਨੂੰ ਬਿਹਤਰ ਪਤਾ ਹੋਊਗਾ ਪਰ ਮੈਨੂੰ ਲੱਗਦਾ ਇੱਧਰੋਂ ਵੀ ਆਈ ਲਓ ਵੀ ਅਸੀਂ ਨਹੀਂ ਲੈਣਾ
1: ਆਹ ਮੁੜ ਕੇ ਫਿਰ ਉਹ ਕਹਿ ਦੇਣਗੇ ਵੀ ਜੋ ਤੁਹਾਡੇ ਅਕਾਊਂਟ 'ਚ ਆ ਤੁਸੀਂ ਉਹੀ ਪੈਸਾ ਵਰਤ ਸਕਦੇ ਹੋ ਜੀ ਬੀਪੇ ਦੀ ਆਪਸ਼ਨ ਰਹੇਗੀ ਅਤੇ ਬੀਪੇ ਉਹ ਹੁਣ ਮੰਨ ਲਓ ਰਾਤ ਕਿਸੇ ਦਾ ਵੀਜ਼ਾ ਮੁੱਕਿਆ ਕ੍ਰੈਡਿਟ ਕਾਰਡ ਤੁਸੀਂ ਲੈਣਾ ਕੋਈ ਨਹੀਂ ਅਤੇ ਉਹ 48 ਘੰਟੇ ਲੈ ਜਾਂਦਾ ਕਈ ਵਾਰ ਪ੍ਰੋਸੈਸ ਹੁੰਦਿਆਂ ਨੂੰ ਜਾਣ ਨੂੰ ਤੁਸੀਂ ਇਲੀਗਲ ਹੋ ਜਾਂਦੇ ਹੋ ਉਸ ਕੰਟਰੀ 'ਚ ਇਸ ਲਈ ਡਿਪਾਰਟਮੈਂਟ ਆਫ ਹੋਮ ਅਫੇਅਰਸ ਨੇ ਦੋ ਆਪਸ਼ਨ ਦਿੱਤੀਆਂ ਹੋਈਆਂ ਇੱਕ ਤਾਂ ਤੁਸੀਂ ਆਪਣਾ ਕ੍ਰੈਡਿਟ ਕਾਰਡ ਤੋਂ ਜੇ ਪੇ ਕਰਦੇ ਹੋ ਤਾਂ 5 ਸਕਿੰਟਾਂ 'ਚ ਅਕਨੋਲੇਜਮੈਂਟ ਆ ਜਾਂਦੀ ਹੈ ਬ੍ਰਿਜਿੰਗ ਵੇ ਆਟੋਮੈਟਿਕਲੀ ਆ ਜਾਂਦਾ
0: ਓਕੇ
1: ਇਹੀ ਜੇ ਬੀ ਪੇ ਕਰਨੀ ਹੋਵੇ ਉਹ ਕਹਿੰਦੇ ਜੀ ਅਸੀਂ 24-48 ਘੰਟੇ ਵੀ ਲੈ ਸਕਦੇ ਹਾਂ ਜੇ ਕੀਤੀ ਹੋਈ ਸ਼ੁੱਕਰਵਾਰ ਨੂੰ ਹੋ ਸਕਦਾ ਸੋਮ ਮੰਗਲਵਾਰ ਵੀ ਪੈ ਜਾਵੇ
0: ਅਤੇ ਉਹਦਾ ਡਾਇਰੈਕਟ ਕੋਈ ਅਕਾਊਂਟ ਨਹੀਂ ਹੈਗਾ ਜਿਹ 'ਚ ਪੈਸੇ ਪਾ ਸਕਦੇ
1: ਉਹ ਔਖਾ ਕੰਮ
0: ਅੱਛਾ ਉਹ ਨਹੀਂ ਹੋ
1: ਸਿੱਧ ਪੱਧਰਾ ਕੰਮ ਹੈ ਹੀ ਨਹੀਂ ਉਹ ਹਾਂਜੀ
0: ਫਿਰ ਉਹ ਅਪਡੇਟ ਕਰਨਗੇ ਸ਼ਾਇਦ
1: ਕੁਛ ਤਾਂ ਕਰਨਗੇ
0: ਕੁਛ ਤਾਂ ਚੱਲੂਗਾ
1: ਪਰ ਊਂ ਜਾਣੀ ਇਹ ਜ਼ਰੂਰ ਉਹਨਾਂ ਨੇ ਕਹਿਤਾ ਵੀ ਸਰਚਾਰਜ ਲੈਣਾ ਬੰਦ ਕ੍ਰੈਡਿਟ ਕਾਰਡ ਤੋਂ ਪੇਮੈਂਟਾਂ ਹਜੇ ਚੱਲ ਰਹੀਆਂ
0: ਸੋ ਆਪਾਂ ਸਿੱਧੇ ਸ਼ਬਦਾਂ 'ਚ ਇਹ ਕਹਿ ਲਈਏ ਕਿ ਹੁਣ ਇਸ ਮੌਕੇ ਜੋ ਤੁਹਾਡੇ ਕੋਲ ਆ ਤੁਸੀਂ ਉਸੇ 'ਚੋਂ ਹੀ ਪੇ ਕਰੋਗੇ ਆਉਣ ਵਾਲੇ ਸਮੇਂ
1: 'ਚ ਜਿਵੇਂ ਕੈਸ਼ ਇਜ਼ ਕਿੰਗ ਕਹਿੰਦੇ ਹਾਂ ਆਪਾਂ ਉਸ ਹਿਸਾਬ ਨਾਲ ਜੋ ਤੁਹਾਡੇ ਅਕਾਊਂਟ 'ਚ ਆ ਉਸ ਹਿਸਾਬ ਨਾਲ ਵੀ ਕੁਈਨ ਤਾਂ ਹੈਗੇ ਹੀ ਹੋ
0: ਹਾਂ ਅਤੇ ਕ੍ਰੈਡਿਟ ਕਾਰਡ ਮਤਲਬ ਕੀ ਰਹਿ ਜੂਗਾ ਜਾਂ ਨਹੀਂ ਰਹਿ ਜੂਗਾ ਇਹ ਵੀ ਵੱਡੇ ਵਿਚਾਰ ਨੇ ਇਸ ਟਾਈਮ ਤਾਂ ਕਈ ਤਾਂ ਕਹਿ ਰਹੇ ਆ ਵੀ ਇਸ ਹਿਸਾਬ ਨਾਲ ਕ੍ਰੈਡਿਟ ਕਾਰਡ ਫਿਰ ਬੰਦ ਹੋ ਜੂਗਾ ਮੈਂ ਤਾਂ ਬੰਦ ਕਰਾਉਣ ਲੱਗਾ ਵਾਂ ਮੈਨੂੰ ਕੋਈ ਫਾਇਦਾ ਹੀ ਨਹੀਂ ਇਹਦਾ ਬੱਚਿਆ ਪਰ ਨਹੀਂ ਇੱਦਾਂ ਕੋਈ ਹੁੰਦਾ ਨਹੀਂ ਜਾਪ ਰਿਹਾ ਪਰ ਜਿਹੜੇ ਲੰਮੇ ਸਮੇਂ ਤੋਂ ਕ੍ਰੈਡਿਟ ਕਾਰਡ ਯੂਜ਼ ਕਰਦੇ ਨੇ ਅੱਜ ਦੇ ਦਿਨ ਉਹਨਾਂ ਤੋਂ ਵੀ ਜਾਣਨ ਦੀ ਕੋਸ਼ਿਸ਼ ਕਰਾਂਗੇ ਕਿ ਤੁਹਾਡੇ ਲਈ ਇਹ ਲਾਭਦਾਇਕ ਸੌਦਾ ਵਾ ਜਾਂ ਘਾਟੇ ਦਾ ਕਿਉਂਕਿ ਮੈਂ ਆਪਣੇ ਖੁਦ ਦਾ ਜੇ ਮੈਂ ਐਕਸਪੀਰੀਅੰਸ ਦੱਸਾਂ ਅਤੇ ਸ਼ੁਰੂ 'ਚ ਬੜਾ ਚਾਅ ਚੜਿਆ ਸੀ ਜਦੋਂ ਕ੍ਰੈਡਿਟ ਕਾਰਡ ਲਿਆ ਸੀ ਖੈਰ ਉਦੋਂ ਤਾਂ ਡੈਬਿਟ ਕਾਰਡ ਵੀ ਆਇਆ ਤਾਂ ਐਂ ਲੱਗਦਾ ਜੀ ਅੱਛਾ ਐਡਾ ਸੋਹਣਾ ਕਾਰਡ ਜਾ ਇਹ 'ਚ ਪੈਸੇ ਹੁੰਦੇ ਆ ਉਹ ਵੀ ਚੀਜ਼ ਪਤਾ ਨਹੀਂ ਕਿਉਂ ਉਦੋਂ ਬੜੀ ਵਧੀਆ ਲੱਗਦੀ ਸੀ ਪਰਸ 'ਚ ਰੱਖਣੀ
1: ਔਰ ਟੂੰ ਜੀ ਦੀ ਆਵਾਜ਼ ਬੜੀ ਪਿਆਰੀ ਲੱਗਦੀ ਸੀ ਵੀ ਅੱਛਾ ਯਾਰ ਪੈਸੇ ਜੇਬ 'ਚ ਨਹੀਂ ਰੱਖਣੇ ਕਿਉਂਕਿ ਦੇਣੇ $10 ਅਤੇ ਵਿੱਚੋਂ $7 ਦੀ ਭਾਂਡ ਦੇ ਦੇਣੀ ਉਹ ਟੂਏ ਜੇ
0: ਹਾਂ
1: ਅਤੇ ਉਹਨਾਂ ਦੀ ਵੈਲਿਊ ਕੋਈ ਵੀ ਨਹੀਂ ਹੈ ਨਾ 20-20 ਸੈਂਟ ਦੇ ਇੰਨੇ ਅਤੇ ਉਨੇ ਬੰਦਾ ਕਹਿੰਦਾ ਯਾਰ ਇਹ ਹੁਣ ਰੱਖਣੇ ਕਿੱਥੇ ਆ ਆਪਾਂ ਤਾਂ ਛੇਤੀ ਕੀਤੇ ਐਨਕਾਂ ਵੀ ਦੂਜੇ ਨੂੰ ਫੜਾ ਦਿੰਦੇ ਹਾਂ ਵੀ ਯਾਰ ਜੇਬ 'ਚ ਪਾਉਣੀਆਂ ਹੋਰੇ ਤਰ੍ਹਾਂ ਲੱਗਦੀਆਂ
0: ਭਰੀਆਂ ਜੀ ਰਹਿੰਦੀ ਹੈ ਅੱਜ ਕੱਲ੍ਹ ਤਾਂ ਹੁਣ ਚਲੋ ਪੈਂਟਾਂ ਵੀ ਉੱਦਾਂ ਦੀਆਂ ਆ ਗਈਆਂ ਹੁਣ ਪੈਂਦੀ ਵੀ ਨਹੀਂ ਆ ਕੁਛ ਠਾਂ ਡਿੱਗਦੀਆਂ ਪੈਂਟਾਂ ਪਰਸ ਪਾ ਕੇ ਵੀ ਠਾਂ ਡਿੱਗਦੀ
1: ਸਹੀ ਗੱਲ
0: ਅਤੇ ਨਾਲੇ ਫਿਰ ਉਹ ਵੀ ਕਹਿ ਦਿੰਦੇ ਨਾ ਵੀ ਪਰਸ ਜੇ ਤੁਸੀਂ ਇੱਕ ਪਾਸੇ ਪਾਓ ਅਤੇ ਤੁਸੀਂ ਬੈਠੋ ਅਤੇ ਤੁਹਾਡਾ ਜਿਹੜਾ ਚੂਲਾ ਇਮਬੈਲੈਂਸ ਹੋ ਜਾਂਦਾ
1: ਜੇ ਨੋਟ ਜ਼ਿਆਦਾ ਹੋਣ ਵੀਰੇ ਤਾਂ
0: ਅੱਛਾ
1: ਜੇ ਪਤਲਾ ਜਿਹਾ ਪਤਲਾ

0: ਬਟੂਆ ਹੋਵੇ ਫੇਰ ਥੋੜਾ ਜਿਹਾ ਠੀਕ,
1: ਪਰ ਮੈਂ ਹੋਰ ਹਿਸਾਬ ਲਾਉਣਾ, ਜਿਹਨਾਂ ਕੋਲ ਪਤਲੇ ਬਟੂਏ ਆ ਉਹਨਾਂ ਕੋਲ ਨੋਟ ਜ਼ਿਆਦਾ ਹੁੰਦੇ, ਦੂਸਰਿਆਂ ਦੇ ਤਾਂ ਨਿਵੋਸ਼ਾਂ ਹੀ ਤੁੰਨੀਆਂ ਹੁੰਦੀਆਂ ਵਿੱਚ।
0: ਇਹ ਵੀ ਮੈਂ ਦੇਖਦਾ ਵੀ ਜਿਹਨਾਂ ਕੋਲ ਪਤਲੇ ਬਟੂਏ ਉਹਨਾਂ ਕੋਲ ਕਾਟ ਹੁੰਦੇ ਜਿਹੜੇ ਬੰਦ ਕਰਨ ਨੂੰ ਫਿਰਦੇ।
1: ਅਤੇ ਉਹ ਮੇਰਾ ਐਕਸਪੀਰੀਅੰਸ ਇੱਦਾਂ ਦਾ ਸੀ ਵੀ ਇਨ ਸ਼ੋਰਟ ਮੈਂ ਅੱਕ ਕੇ ਇੱਕ ਤੋਂ ਬਾਅਦ ਦੋ, ਦੋ ਤੋਂ ਬਾਅਦ ਤਿੰਨ ਲਏ, ਹੈ ਨਾ। ਬੜਾ ਚਾਅ ਹੁੰਦਾ ਸੀ ਵੀ ਉਹ ਕ੍ਰੈਡਿਟ ਕਾਰਡ ਆ ਗਿਆ, ਇੱਥੋਂ ਫੀਸ ਦੇਵਾਂਗੇ, ਇੱਥੋਂ ਆ ਜੇ। ਪਰ ਮੈਂ ਇੱਕ ਸਟੇਜ 'ਤੇ ਜਾ ਕੇ ਰਿਅਲਾਈਜ਼ ਕੀਤਾ ਵੀ ਯਾਰ ਇਹਦੇ ਥੱਲਿਓਂ ਨਿਕਲਣਾ ਬਹੁਤ ਔਖਾ, ਸਾਰੀ ਦੀ ਸਾਰੀ
0: ਡਿਪੈਂਡੈਂਸੀ,
1: ਹੈ ਨਾ, ਸਾਰੀ ਦੀ ਸਾਰੀ ਪਰੇਸ਼ਾਨੀ ਅਤੇ ਸਾਰੇ ਦਾ ਸਾਰਾ ਜਿਹੜੀ ਪੇ ਆ ਉਹ ਵੀ ਇਹਦੇ 'ਚ ਚੱਲ ਜਾਂਦੀ ਆ, ਪਰੇਸ਼ਾਨੀ ਵੱਖਰੀ, ਪੈਸੇ ਰਲਦੇ ਨਹੀਂ ਆ। ਫਿਰ ਉਹਦੇ ਨਾਲ ਇੱਦਾਂ ਵੀ ਸੀ ਵੀ ਇਹਦੀ ਫੀਸ ਤਾਰਤੀ, ਉਹਦੀ ਫੀਸ ਤਾਰਤੀ, ਇਹਦਾ ਯਾਰ ਘੱਟਦਾ ਉਹਦਾ ਦੇ ਦਿੱਤਾ,
0: ਟੋਪੀਆਂ ਹੀ ਘੁਮਾ ਰਹੇ ਆ,
1: ਉਹ ਵਾਪਸ ਹੀ ਨਹੀਂ ਆਏ ਕਦੀ, ਕਹਿੰਦਾ ਵੀ ਉਹਦੇ ਵਿੱਚ ਤੁਹਾਡੇ ਆਉਣੇ ਜਦੋਂ ਆਉਣੇ ਆ, ਪਰ ਤੁਹਾਨੂੰ ਤਾਂ ਉਹ ਪਾਈ ਜਾ ਰਿਹਾ। ਇੱਕ ਉਦੋਂ ਸਮਝ ਵੀ ਨਹੀਂ ਹੁੰਦੀ ਵੀ ਇਹਨੂੰ ਵਰਤਣਾ ਕਿੱਦਾਂ, ਪੰਜਾਬਾਂ ਦੇ ਨਾਲ ਆ ਕੀ ਚੱਕਰ ਆ, ਪੈਸੇ ਪੇ ਕਰ ਦੇਣੇ ਤਾਂ ਵੀ ਉਹਨਾਂ ਨੇ ਫਾਈਨ ਪਾ ਦੇਣਾ, ਫਿਰ ਬਾਅਦ 'ਚ ਹੌਲੀ ਹੌਲੀ ਚਲੋ
0: 20-24% ਦੇ ਹਿਸਾਬ ਨਾਲ।
1: ਅੱਛਾ, ਸਭ ਤੋਂ ਵੱਡੀ ਖਾਮੀ ਪਤਾ ਉਸ ਟਾਈਮ ਦੇ ਉੱਤੇ ਕੀ ਸੀ, ਹੁਣ ਵੇਖੋ ਇਹ ਵੀ ਇੱਕ ਇੱਕ ਧਾਂਦਲੀ ਆ ਜਾਂ ਇਹ ਵੀ ਇੱਕ ਮੈਂ ਕਹੂੰਗਾ ਵੀ ਇਹਨਾਂ ਦਾ ਜਾਲ ਹੀ, ਡਾਇਰੈਕਟ ਡੈਬਿਟ ਨਹੀਂ ਜੀ ਹੈਗਾ ਉਹਦੇ 'ਤੇ। ਹੁਣ ਜਦੋਂ ਕਾਰਡ ਤੋਂ ਤੁਸੀਂ ਪੇਮੈਂਟ ਲੈਣੀ ਆ, ਹਰ ਇੱਕ ਜਗ੍ਹਾ ਦੇ ਉੱਤੇ ਡਾਇਰੈਕਟ ਡੈਬਿਟ ਤੁਸੀਂ ਕਰਵਾ ਸਕਦੇ ਹੋ, ਪਰ ਜਦੋਂ ਬੈਂਕ ਨੇ ਕ੍ਰੈਡਿਟ ਕਾਰਡ ਦੀ ਪੇਮੈਂਟ ਜਿਹੜੀ ਉਹ ਲੈਣੀ ਆ, ਅਤੇ ਵਾਈ ਨੋਟ ਉੱਥੇ ਡਾਇਰੈਕਟ ਡੈਬਿਟ ਕਿਉਂ ਨਹੀਂ ਆ, ਤੁਸੀਂ ਅਕਾਊਂਟ 'ਚੋਂ ਕੱਟ ਲਓ। ਹੁਣ ਹੈਗਾ ਵਾ,
0: ਬਾਅਦ 'ਚੋਂ ਕੀਤਾ,
1: ਹੁਣ ਕੀਤਾ ਰੀਸੈਂਟਲੀ, ਥੋੜ੍ਹਾ ਸਮਾਂ ਹੋਇਆ, ਅਤੇ ਹੁਣ ਚਲੋ ਉਹ ਚੀਜ਼ਾਂ ਥੋੜ੍ਹੀਆਂ ਆਸਾਨ ਹੋ ਗਈਆਂ ਹੋਣਗੀਆਂ। ਪਰ ਮੈਂ ਇਸ ਅੱਜ ਦੀ ਸਾਡੀ ਗੱਲਬਾਤ ਦੇ ਉੱਤੇ ਜਿਹੜਾ ਮੇਰਾ ਕਹਿਣ ਦਾ ਮਤਲਬ ਕਿ ਕ੍ਰੈਡਿਟ ਕਾਰਡ ਮੈਨੂੰ ਆਖਿਰਕਾਰ ਬੰਦ ਕਰਵਾਉਣੇ ਪਏ ਕਿਉਂਕਿ ਵੱਡੀ ਇੱਕ ਸਿਰਦਰਦੀ ਆ, ਹੈ ਨਾ। ਪਰ ਹੁਣ ਫਿਰ ਦੁਬਾਰਾ ਤੋਂ ਲੋਕਾਂ ਦੇ ਨਾ ਮੇਰੇ ਵਰਗਿਆਂ ਦੇ ਕੰਨ ਖੜ੍ਹੇ ਹੋਏ, ਅੱਛਾ ਹੁਣ ਤਾਂ ਸਰਚਾਰਜ ਬੰਦ ਹੋ ਗਏ, ਅਤੇ ਨਾਲੇ ਤੁਹਾਨੂੰ ਮੰਨ ਲਓ ਕੋਈ 30 ਦਿਨਾਂ ਦਾ ਟਾਈਮ ਦਿੰਦਾ ਵਾ, ਕੋਈ 60 ਦਿਨਾਂ ਦਾ ਟਾਈਮ ਦਿੰਦਾ, ਅਤੇ ਹੁਣ ਤਾਂ ਤੁਸੀਂ ਉਹ ਸੋਹਣੇ ਤਰੀਕੇ ਦੇ ਨਾਲ ਵਰਤ ਸਕਦੇ ਹੋ। ਪਰ ਨਾਲ ਆ ਫਿਰ ਹੁਣ ਖਬਰਾਂ ਆਉਣੀਆਂ ਸ਼ੁਰੂ ਹੋ ਗਈਆਂ ਵੀ ਹੁਣ ਜੇ ਤੁਸੀਂ ਵਰਤ ਹੀ ਨਹੀਂ ਸਕਦੇ ਬਹੁਤੀਆਂ ਥਾਵਾਂ ਦੇ ਉੱਤੇ, ਅਤੇ ਜਿੱਥੇ ਤੁਸੀਂ ਵਰਤਦੇ ਹੋ ਉੱਥੇ ਵੀ ਰੌਲਾ ਇਹ ਆ। ਫੋਰ ਐਗਜ਼ਾਮਪਲ ਮੰਨ ਲਓ ਜੇ ਤੁਸੀਂ ਸ਼ੋਪਿੰਗ ਕਰਦੇ ਹੋ ਇਸ ਟਾਈਮ ਕੋਈ ਸੁਪਰ ਮਾਰਕੀਟ ਦੇ ਵਿੱਚ ਜਾਂਦੇ ਹੋ ਤੁਸੀਂ, ਅਤੇ ਉੱਥੇ ਜੇ ਤੁਸੀਂ ਵਰਤ ਵੀ ਸਕਦੇ ਹੋ, ਤੁਹਾਡਾ ਸਵਾਲ ਇਹ ਹੋਊਗਾ ਵੀ ਅਸੀਂ ਉੱਥੇ ਵਰਤ ਹੀ ਸਕਦੇ, ਕੋਈ ਨਹੀਂ ਉੱਥੇ ਵਰਤੀ ਜਾਵਾਂਗੇ, ਪਰ ਉਹਦਾ ਵੀ ਰੌਲਾ ਇਹ ਆ ਵੀ ਉਹ ਤੁਹਾਨੂੰ ਤਾਂ ਪਰਸੈਂਟੇਜ ਨਹੀਂ ਤੁਹਾਨੂੰ ਅੱਗੇ ਫੋਰਵਰਡ ਕਰ ਸਕਦੇ, ਪਰ ਉਹਨੇ ਉਹ ਰੇਟ ਵਧਾਉਣਗੇ ਚੀਜ਼ਾਂ ਦੇ, ਕਿਉਂਕਿ ਪੱਲਿਓਂ ਤਾਂ ਕੋਈ ਨਹੀਂ ਦਊਗਾ। ਸੋ ਇਹਦਾ ਇਹ ਆਪਾਂ ਵੇਖਣਾ ਵੀ ਫਾਇਦਾ ਕਿਹਨੂੰ ਹੋਇਆ ਫਿਰ ਕੁੱਲ ਮਿਲਾ ਕੇ।
0: ਮਤਲਬ ਸਰਕਾਰ ਕਹਿ ਰਹੀ ਹੈ ਵੀ $1.2 billion ਹਰੇਕ ਸਾਲ ਸਰਚਾਰਜ ਭਰਿਆ ਜਾਂਦਾ, ਅਸੀਂ ਤਾਂ ਉਹ ਲੋਕਾਂ ਦੀ ਜਾਨ ਸੌਖੀ ਕੀਤੀ ਹੈ, ਪਰ ਜੇ ਉਹ $1.2 billion ਦੀਆਂ ਚੀਜ਼ਾਂ ਹੀ ਮਹਿੰਗੀਆਂ ਹੋ ਗਈਆਂ, ਮੰਨ ਲਓ ਹੈ ਨਾ ਜੇ ਉਹ $10 ਦੀ ਚੀਜ਼ ਹੈ ਨਾ 10-30 ਦੀ ਵਿਕਣੀ ਸੀ ਅਤੇ ਉਹਨੇ ਲਾਈ ਹੁਣ 11 ਦੀ ਦਿੱਤੀ, ਅਤੇ ਗਲਤ ਉੱਥੇ ਦੀ ਉੱਥੇ ਆ ਗਈ ਕਿਉਂਕਿ ਉਹਨੇ ਪੱਲਿਓਂ ਤਾਂ ਪਾਉਣੋਂ ਰਿਹਾ
1: ਉਹ ਥੋੜ੍ਹੀ ਪਾਊਗਾ,
0: ਕਿਉਂਕਿ ਸਮਾਲ ਬਿਜ਼ਨਸ ਵਾਲਾ ਤਾਂ ਅੱਗੇ ਥੁੱਕ ਲੁੱਕ ਨਾ ਘੋੜਦਾ, ਉਹ ਕਹਿੰਦਾ ਮੈਂ ਤਾਂ ਆਪਦੀ ਜਾਨ ਸੌਖੀ ਕਰਨੀ ਆ, ਉਦੋਂ ਬਣੀ ਨਾ ਪ੍ਰੋਗਰਾਮ ਕਰਦਾ ਸੀ, ਉਹ ਕਹਿੰਦੇ ਹੁਣ ਤਾਂ ਉਹਨੇ ਐਪੋਜ਼ ਮਸ਼ੀਨ ਵੀ ਉਹ ਜਿੰਦਾ ਲਾ ਕੇ ਰੱਖੀ ਵੀ ਰੁਪਈਆ ਪਾਏਗਾ ਤਾਂ ਜਿੰਦਾ ਖੋਲੂ, ਨਹੀਂ ਕੈਸ਼ ਪੜਾ ਦੇ ਨਿਕਲ। ਮਤਲਬ ਉਹਨੂੰ ਕੋਈ ਢੰਗ ਤਰੀਕਾ ਕੁਛ ਨਾ ਕੁਛ ਤਾਂ ਲੱਭਣਾ ਪੈਣਾ, ਪਰ ਸਰਕਾਰ ਦਿਖਾਉਂਦੀ ਆ $1.2 billion ਬਚੂ, ਪਰ ਸਾਨੂੰ ਇਹ ਨਹੀਂ ਪਤਾ ਵੀ $1.2 billion ਦੀ ਬਜਾਏ ਅਸੀਂ $2 billion ਦੇ ਕੇ ਨਾ ਛੁੱਟੀਏ।
1: ਵੇਖੋ ਪਰ ਉਹ ਕਿਹਦਾ ਬਚੂ, ਸਵਾਲ ਇਹ ਆ ਵੀ ਉਹ ਕਿਹਦਾ ਬਚੂਗਾ, ਕਿਉਂਕਿ ਜਿਹੜੇ ਬੰਦੇ ਨੇ ਮੰਨ ਲਓ ਮੇਰਾ ਕਾਰੋਬਾਰ ਆ ਅਤੇ ਸਰਕਾਰ ਦੇ ਰੂਲ ਦੇ ਮੁਤਾਬਿਕ ਜੋ ਚੇਂਜਿਸ ਨੇ, ਅੱਛਾ ਬੈਂਕਾਂ ਜਾਂ ਫਿਰ ਜਿਹੜੀਆਂ ਇਹ ਮਰਚੈਂਡਾਈਜ਼ ਮਸ਼ੀਨਾਂ ਨੇ ਜਿਹੜੀਆਂ ਆਪਣਾ ਮਾਸਟਰ ਕਾਰਡ ਹੋ ਗਿਆ ਜਾਂ ਫਿਰ ਤੁਹਾਡਾ ਵੀਜ਼ਾ ਵਾਲੀਆਂ ਜਿਹੜੀਆਂ ਕੰਪਨੀਆਂ ਨੇ ਅਤੇ ਬੈਂਕ ਨੇ, ਇਹ ਵਾਲਾ ਖਰਚਾ ਉਹਨਾਂ ਤਿੰਨਾਂ ਦੀ ਤਾਂ ਕੋਈ ਫੀਸ ਨਹੀਂ ਘਟਾਈ ਗਈ।
0: ਸਹੀ ਕਹਿ ਰਹੇ,
1: ਮੇਨ ਜਿਹੜਾ ਲੋਕ ਆਮ ਲੋਕਾਂ ਦੀ ਜੋ ਆਵਾਜ਼ ਆ ਜਾਂ ਫਿਰ ਜਿਹੜੀ ਕਾਰੋਬਾਰੀਆਂ ਦੀ ਆਵਾਜ਼ ਆ, ਸਮਾਲ ਬਿਜ਼ਨਸ ਦੀ ਆਵਾਜ਼ ਆ, ਉਹ ਇਹ ਕਹਿੰਦੇ ਆ ਵੀ ਸਾਨੂੰ ਜਿਹੜੀ ਚੁਬਦੀ ਤਾਂ ਹੈਗੀ ਸੀ ਬੈਂਕਾਂ ਦੀ ਫੀਸ ਅਤੇ ਮਾਸਟਰ ਕਾਰਡ ਦੀ ਅਤੇ ਆਪਣੇ ਵੀਜ਼ੇ ਦੀ ਜਾਂ ਕ੍ਰੈਡਿਟ ਕਾਰਡਾਂ ਦੀ, ਹੈ ਨਾ, ਅਸੀਂ ਤਾਂ ਕਰਕੇ ਸਰਚਾਰਜ ਲੈਂਦੇ ਹਾਂ, ਅਤੇ ਉਹ ਉਹਨਾਂ ਨੂੰ ਤਾਂ ਤੁਸੀਂ ਕੋਈ ਨੱਥ ਪਾਈ ਨਹੀਂ।
0: ਉਹਨਾਂ ਦੇ ਪ੍ਰੋਫਿਟ ਤਾਂ $10-10 billion ਤੇ
1: ਉਹਨਾਂ ਦੇ ਤਾਂ ਉੱਥੇ ਤੋਂ ਉੱਥੇ ਆ। ਹੁਣ ਜੇ ਮੰਨ ਲਓ 1-2 billion ਦੀ ਜਿਹੜੀ 2.2 ਜੋ ਵੀ ਤੁਸੀਂ ਗੱਲ ਕਰ ਰਹੇ ਹੋ, ਜੇਕਰ ਉਹ ਬੈਂਕਾਂ ਨੂੰ ਪਾਸ ਕੀਤੀ ਜਾਵੇ ਤਾਂ ਉਹਨਾਂ ਨੂੰ ਤਾਂ ਵੰਡ ਵਰਤ ਕੇ ਕਿੰਨਾ ਕਾਉਣਾ, ਕਿਤੇ
0: ਕੱਖ ਵੀ ਨਹੀਂ,
1: ਤਾਂ ਫਿਰ ਤਾਂ ਲੋਕ ਖੁਸ਼ ਹੋਣ।
0: ਪਰ ਇਹ ਲੋਕਾਂ ਨਾਲ ਤਾਂ ਉਹੀ ਹੋਈ ਆ ਨਾ, ਜਿਹੜਾ ਬੰਗਾਂ ਚੂੜੀਆਂ ਵਾਲਾ ਕਾਰੋਬਾਰ ਸੀ ਅਤੇ ਉਹ ਲਾ ਕੇ ਉਹ 'ਚ ਲੱਤ ਮਾਰੀ, ਕਹਿੰਦਾ ਕੀ ਆ ਉਹ ਇਹਦੇ 'ਚ, ਕਹਿੰਦਾ ਜੀ 1 ਲੱਤ ਹੋਰ ਮਾਰ ਦਿਓ ਕੁਛ ਵੀ ਨਹੀਂ। ਉਹ ਲੋਕਾਂ ਦੇ ਤਾਂ ਵਿਚਾਰਿਆਂ ਦਾ ਕੰਮ ਕਾਰੋਬਾਰ ਹੈ ਨਾ ਖੜ੍ਹ ਜਾਂਦੇ ਆ, ਤੇ ਉਸ ਲਿਹਾਜ਼ ਨਾਲ ਜਿਹੜੇ ਸਮਾਲ ਬਿਜ਼ਨਸ ਜਾਂ ਟ੍ਰੇਡਸ ਵਾਲੇ ਆ ਉਹਨਾਂ 'ਤੇ ਜ਼ਿਆਦਾ ਅਸਰ ਹੋਣਾ। ਟ੍ਰੇਡ ਵਾਲਾ ਬੰਦਾ ਕੰਮ ਸ਼ੁਰੂ ਕਰ ਲੈਂਦਾ 10% ਪੈਸੇ ਲੈ ਕੇ, ਹੈ ਨਾ, ਅਤੇ 90% ਪੇਮੈਂਟ ਤਾਂ ਉਹਦੀ ਆਉਣੀ ਆ ਮਹੀਨੇ ਨੂੰ, ਡੇਢ ਮਹੀਨੇ ਨੂੰ, ਦੋ ਮਹੀਨੇ ਨੂੰ, ਪਰ ਐਕਚੁਅਲ 'ਚ ਉਹ ਪੈਸੇ ਉਹਨੂੰ ਪਤਾ ਵੀ ਮੇਰੇ ਆ ਜਾਣੇ ਆ, ਮਾਰਕੀਟ 'ਚ ਫਸੇ ਹੋਏ ਆ, ਅਤੇ ਉਹ ਆਪਣੇ ਕ੍ਰੈਡਿਟ ਕਾਰਡ ਥਰੂ ਪੇਮੈਂਟਾਂ ਸਮਾਨ ਲਈ ਜਾਂਦਾ, ਹੈ ਨਾ, ਜਾਂ ਪੇ ਕਰੀ ਜਾਂਦਾ, ਉਹਦੇ ਲਈ ਹੁਣ ਦੇਖੋ ਕਿੱਡੀ ਵੱਡੀ ਰੁਕਾਵਟ ਖੜ੍ਹੀ ਹੋਊਗੀ। ਪੈਸੇ ਉਹਦੇ ਕੋਲ ਆਏ ਨਹੀਂ, ਦੇ ਉਹ ਸਕਦਾ ਨਹੀਂ ਕ੍ਰੈਡਿਟ ਕਾਰਡ ਥਰੂ, ਅਤੇ ਕਰੂਗਾ ਕੀ।
1: ਸੋ ਇਹ ਇੱਕ ਵੱਡੀ ਸਮੱਸਿਆ ਇਸ ਟਾਈਮ ਦੇ ਉੱਤੇ, ਅਤੇ ਸਮੱਸਿਆ ਹਾਲੇ ਹੋਰ ਵਧਣ ਦੇ ਚਾਂਸ ਨੇ। ਜਿੱਦਾਂ ਪਹਿਲਾਂ ਤੁਹਾਨੂੰ ਦੱਸ ਰਿਹਾ ਕਿ ਇੱਕ ਤੋਂ ਬਾਅਦ ਇੱਕ ਅਨਾਊਂਸਮੈਂਟ ਆਉਣੀਆਂ ਸ਼ੁਰੂ ਹੋ ਗਈਆਂ ਵੀ ਆਪਾਂ ਭਾਈ ਇਹ ਨਹੀਂ ਲੈ ਰਹੇ, ਠੀਕ ਆ, ਅਤੇ ਵੱਡੇ ਅਦਾਰੇ ਹੁਣ ਮੰਨ ਲਓ ਲੋਕਾਂ ਦੇ ਮੈਂ ਵੇਖ ਰਿਹਾ ਵਾਂ ਕਮੈਂਟ ਇਹ ਨੇ ਕਿ ਇੱਕ ਪਾਸੇ ਸਰਕਾਰ ਨੇ ਇਹ ਅਨਾਊਂਸਮੈਂਟ ਕੀਤੀ ਕਿ ਤੁਹਾਨੂੰ ਹੁਣ ਸਰਚਾਰਜ ਦੇਣ ਦੀ ਲੋੜ ਨਹੀਂ, ਅਤੇ ਦੂਸਰੇ ਪਾਸੇ ਹੁਣ ਏ ਟੀ ਓ ਸਰਕਾਰੀ ਅਦਾਰਾ ਹੀ ਆ, ਅਤੇ ਤੁਹਾਡੇ ਆਪਣੇ ਅਦਾਰੇ ਜਾਂ ਇੱਦਾਂ ਕਹਿ ਲਓ ਵੀ ਤੁਸੀਂ ਆਪੇ ਹੀ ਕਹਿ ਦਿੱਤਾ ਵੀ ਅਸੀਂ ਤਾਂ ਹੁਣ ਲੈਣਾ ਨਹੀਂ ਤੁਹਾਡਾ ਕਾਰਡ, ਅਤੇ ਫਿਰ ਤੁਹਾਨੂੰ ਫਾਇਦਾ ਵੀ ਕੀ, ਫਿਰ ਤੁਸੀਂ ਸਾਨੂੰ ਇਹ ਫੈਸਿਲਿਟੀ ਦਿੱਤੀ ਵੀ ਕਿਉਂ ਆ?
0: ਮੈਂ ਤਾਂ ਸੱਚ ਪੁੱਛੋ ਇਹ ਜਿਹੜੇ ਵੱਡੇ ਅਦਾਰੇ ਆ ਇਹਨਾਂ ਦੀ ਨਲਾਇਕੀ ਵੀ ਦੇਖਦਾ ਵੀ ਜਦ ਇਹੋ ਜਿਹੀਆਂ ਸਟੇਟਮੈਂਟਾਂ ਦਿੰਦੇ ਹੁੰਦੇ ਆ ਇਹ ਘੱਟੋ ਘੱਟ ਇਹ ਜ਼ਰੂਰ ਲਿਖਣ ਬਈ ਏ ਟੀ ਓ ਇੱਕ ਮਹੀਨੇ ਦੇ ਵਿੱਚ ਆਪਣੀਆਂ 6 ਮਿਲੀਅਨ, 10 ਮਿਲੀਅਨ, 20 ਮਿਲੀਅਨ ਟ੍ਰਾਂਜੈਕਸ਼ਨਸ ਕ੍ਰੈਡਿਟ ਕਾਰਡ ਥਰੂ ਕਰਦਾ, ਅਤੇ ਉਹਦੇ ਨਾਲ ਆਸਟ੍ਰੇਲੀਆ ਦੀ 90% 80% ਪਾਪੂਲੇਸ਼ਨ ਵਾਬਸਤਾ, ਅਸੀਂ ਕ੍ਰੈਡਿਟ ਕਾਰਡ ਲੈਣੇ ਬੰਦ ਕਰਤੇ। ਘੱਟੋ ਘੱਟ ਉਹਦਾ ਇੰਪੈਕਟ ਤਾਂ ਦਿਖੂਗਾ ਨਾ। ਹੁਣ ਜਦ ਏ ਟੀ ਓ ਕਹਿੰਦਾ ਅਸੀਂ ਬੰਦ ਕਰਤੇ ਜੀ, ਹੁਣ ਕਿਸੇ ਨੂੰ ਨਹੀਂ ਪਤਾ ਵੀ ਉਹ ਕਿਸ ਲੈਵਲ 'ਤੇ ਉਹਦਾ ਇੰਪੈਕਟ ਹੋਣਾ। ਹੁਣ ਸਕੂਲ ਵਾਲੇ ਜੇ ਕਹਿੰਦੇ ਅਸੀਂ ਵੀ ਬੰਦ ਕਰਤੇ ਜੀ, ਹੁਣ ਉਹ ਜੇ ਇੱਕ ਮਹੀਨੇ 'ਚ 20 ਮਿਲੀਅਨ ਟ੍ਰਾਂਜੈਕਸ਼ਨਸ ਕ੍ਰੈਡਿਟ ਕਾਰਡ ਦੀਆਂ ਹੁੰਦੀਆਂ, ਅਤੇ ਇਹਦਾ ਮਤਲਬ 20 ਮਿਲੀਅਨ ਯੂਜ਼ਰਸ ਅਫੈਕਟਡ ਨੇ।
1: ਡੈਫੀਨੇਟਲੀ,
0: ਅਤੇ ਇੱਦਾਂ ਬਿਆਨ ਕਿਉਂ ਨਹੀਂ ਦਿੱਤੇ ਜਾਂਦੇ? ਊਂ ਜੇ ਅੰਕੜੇ ਗਿਣਨੇ ਹੋਣ ਤਾਂ ਜ਼ਰੂਰ ਉਦੋਂ ਤਾਲੀਆਂ 'ਚ ਫਾਇਦੇ ਵੀ ਗਿਣੀ ਜਾਓ।
1: ਵੇਖੋ ਉਹਨਾਂ ਦਾ ਇਹ ਸਿੱਧਾ ਸਿੱਧਾ ਜਿਹਾ ਤਰਕ ਆ। ਵੈਸੇ ਤੁਹਾਨੂੂੰ ਦੱਸ ਦਈਏ ਕਿ ਜਿਹੜਾ ਏ ਟੀ ਓ 30 ਨਵੰਬਰ ਨੂੰ ਬੰਦ ਕਰਨ ਲੱਗਾ, ਅਤੇ ਤੁਹਾਡੇ ਕੋਲ ਹਾਲੇ ਸਮਾਂ ਹੈਗਾ ਵਾ, ਜਿੰਨਾ ਕੁ ਪਤਾ ਵੀ ਕ੍ਰੈਡਿਟ ਕਾਰਡ ਦੇ ਵਿੱਚ ਤੁਹਾਡੇ ਕੋਲ ਫੈਸਿਲਿਟੀ ਆਈਆਂ ਵਾ। ਮੈਂ ਤਾਂ ਕਹੂੰਗਾ ਵੀ ਆਪਣੇ ਕੋਲ ਜੋ ਵੀ ਛੋਟੇ ਮੋਟੇ ਕਰਜ਼ੇ ਉਹ ਪਹਿਲਾਂ ਲਾ ਲਓ, ਤੁਹਾਨੂੰ ਉਸ ਉਦੋਂ ਤੱਕ ਤਾਂ ਫੀਸ ਉਹ ਪਾ ਨਹੀਂ ਸਕਦੇ। ਜਿੱਥੋਂ ਤੱਕ ਗੱਲ ਰਹੀ, ਬਾਕੀ ਚਲੋ ਤੁਸੀਂ ਆਪ ਵੇਖਣਾ, ਜਿੱਥੋਂ ਤੱਕ ਗੱਲ ਰਹੀ ਏ ਟੀ ਓ ਦੇ ਜਾਂ ਫਿਰ ਸਰਕਾਰੀ ਅਦਾਰਿਆਂ ਦੇ ਤਰਕ, ਉਹਨਾਂ ਦਾ ਇਹ ਤਰਕ ਆ ਕਿ ਇਹ ਪੈਸਾ ਲੋਕਾਂ ਦਾ। ਹੁਣ ਮੰਨ ਲਓ ਘੁੰਮ ਘੁੰਮਾ ਕੇ ਉਹ ਜਿਹੜਾ ਉਹ ਤੁਹਾਡੇ ਸਿਰ ਹੀ ਤੁਹਾਨੂੰ ਹੀ ਜਚਾਉਣਾ ਵੀ ਆਹ ਵੇਖ ਅਸੀਂ ਤੇਰਾ ਤੇਥੋਂ ਲੈ ਕੇ ਤੇਰਾ ਹੀ ਫਾਇਦਾ ਕੀਤਾ। ਹੁਣ ਉਹ ਕਹਿੰਦੇ ਆ ਕਿ ਜੇ ਆਪਾਂ ਆਪਣਾ ਜਿੰਨਾ ਵੀ ਉਹ ਸਰਚਾਰਜ ਲੈਂਦੇ ਸੀ, ਹੁਣ ਜੋ ਆਪਾਂ ਸਰਚਾਰਜ ਛੱਡਦੇ ਹਾਂ ਇਸ ਟਾਈਮ ਦੇ ਉੱਤੇ, ਤਾਂ ਉਹ ਸਾਨੂੰ ਪੱਲਿਓਂ ਪਾਉਣਾ ਪੈਂਦਾ। ਬੇਸਿਕਲੀ ਉਹ ਪੈਸਾ ਅਸੀਂ ਕਲੈਕਟ ਕਰ ਰਹੇ ਹਾਂ ਲੋਕਾਂ ਦਾ, ਪੈਸਾ ਲੋਕਾਂ ਦੇ ਲਈ, ਉਹ ਉਹਦੇ 'ਚੋਂ ਉਨਾ ਮਾਈਨਸ ਹੋ ਗਿਆ, ਉਹ ਕਿੱਥੋਂ ਆਪਾਂ ਫਿਲ ਕਰਾਂਗੇ? ਪਰ ਇਹ ਚੀਜ਼ਾਂ 'ਤੇ ਸਰਕਾਰ ਨੂੰ ਭਾਈ ਸੋਚਣੀਆਂ ਚਾਹੀਦੀਆਂ ਨਾ ਪਹਿਲਾਂ। ਤੁਸੀਂ ਜਦੋਂ ਇਹ ਫੈਸਿਲਿਟੀ ਦੇ ਰਹੇ ਹੋ ਤਾਂ ਤੁਸੀਂ ਕੁਛ ਸੋਚਿਆ ਹੀ ਹੋਊਗਾ ਵੀ ਉਹ ਪੈਸੇ ਕਿੱਥੋਂ ਪੂਰੇ ਕਰਨੇ ਆ, ਜਾਂ ਫਿਰ ਤੁਸੀਂ ਕਹਿ ਦਿੱਤਾ ਅਤੇ ਉਸ ਤੋਂ ਬਾਅਦ ਤੁਸੀਂ ਉਸ ਪਾਸੇ ਨੂੰ ਆਇਓ। ਇਹ ਉਹਨਾਂ ਦਾ ਤਰਕ ਆ, ਪਰ ਭੁਗਤਣਾ ਲੋਕਾਂ ਨੂੰ ਪੈਣਾ। ਅੱਛਾ, ਛੋਟੇ ਕਾਰੋਬਾਰੀਆਂ ਨੂੰ ਇਸ ਚੀਜ਼ ਦੇ ਉੱਤੇ ਜਿਹੜੀ ਆ ਸਭ ਤੋਂ ਵਧੇਰੇ ਚਿੰਤਾ ਵਾ। ਆਮ ਲੋਕ ਤਾਂ ਚਲੋ ਮੈਨੂੰ ਲੱਗਦਾ ਵੀ ਇੰਨਾ ਪਤਾ ਨਹੀਂ ਉਹਦੇ ਨਾਲ ਅਸਰਅੰਦਾਜ਼ ਹੁੰਦੇ ਆ ਜਾਂ ਨਹੀਂ ਹੁੰਦੇ। ਹੁਣ ਜਿਹੜੇ ਛੋਟੇ ਕਾਰੋਬਾਰੀ ਆ ਉਹਨਾਂ ਦੀ ਜਿਹੜੀ ਔਰਗਨਾਈਜੇਸ਼ਨ ਹੈ ਉਹ ਇਹ ਕਹਿ ਰਹੀ ਆ ਕਿ ਜਿਹੜਾ ਕਾਰੋਬਾਰੀ ਸੀ ਉਹ ਮੰਨ ਲਓ ਕੋਈ 2 ਮਹੀਨੇ ਦੇ ਟਾਈਮ ਦੇ ਦਿੰਦਾ ਸੀ, ਕੋਈ ਮਹੀਨੇ ਦਾ ਟਾਈਮ, ਕੋਈ ਡੇਢ ਦਾ, ਅਤੇ ਉਹਦੇ ਵਿੱਚ ਉਹਨਾਂ ਕੋਲ ਇੱਕ ਬਰੀਦਿੰਗ ਸਪੇਸ ਰਹਿ ਜਾਂਦੀ ਸੀ। ਉਹ ਜੇ ਮੰਨ ਲਓ ਉਹਨਾਂ ਦੀ ਕੋਈ ਦੇਣਦਾਰੀ ਸੀ, ਉਹ ਦੇ ਕੇ ਤਾਂ ਉਹ ਸੋਚਦੇ ਸੀ ਵੀ ਚਲੋ ਕੋਈ ਗੱਲ ਨਹੀਂ, ਗਾਂਹ ਪੈਸੇ ਆ ਜਾਣੇ, ਅੱਗੇ ਤੋਰਨ ਦੇ ਲਈ ਉਹਨਾਂ ਕੋਲ ਕੁਛ ਨਾ ਕੁਛ ਬਚਦਾ ਸੀ। ਅੱਛਾ, ਇਹ ਗੱਲ ਉਦੋਂ ਵੀ ਆਈ ਸੀ ਜਦੋਂ ਸੁਪਰ ਦੀ ਗੱਲ ਚੱਲੀ, ਕਿਉਂਕਿ ਅੱਜ ਆਪਾਂ ਸਾਰੀਆਂ ਉਹ ਕਰ ਰਹੇ ਨਾ ਵੀ ਕਿਹੜੇ ਕਿਹੜੇ ਬਦਲਾਅ ਕਿੱਦਾਂ ਕਿੱਦਾਂ ਅਸਰ ਕਰ ਰਹੇ, ਅਤੇ ਉਸ ਟਾਈਮ ਵੀ ਜਿਹੜੇ ਛੋਟੇ ਕਾਰੋਬਾਰੀ ਸੀ ਉਹ ਕਹਿੰਦੇ ਕਿ ਅਸੀਂ ਸਭ ਤੋਂ ਵੱਧ ਝੰਬੇ ਗਏ ਹਾਂ, ਕਿਉਂਕਿ ਅਸੀਂ ਸੁਪਰ ਜਿਹੜਾ ਵਾ ਉਹ ਠਹਿਰ ਕੇ ਦੇ ਲਈਦਾ ਸੀ, ਵਿੱਚ ਸਮਾਂ ਮਿਲ ਜਾਂਦਾ ਸੀ ਸਾਨੂੰ, ਪਰ ਹੁਣ ਤੁਹਾਨੂੰ ਕਹਿ ਦਿੱਤਾ ਗਿਆ ਵੀ ਨਾਲ ਦੀ ਨਾਲ ਤੁਸੀਂ ਸੁਪਰ ਦੇਣਾ, ਅਤੇ ਉਹਦੇ ਵਿੱਚ ਸਾਡਾ ਜਿਹੜਾ ਕੈਸ਼ ਫਲੋ ਆ ਉਹ ਪੂਰੀ ਤਰ੍ਹਾਂ ਦੇ ਨਾਲ ਇਫੈਕਟ ਹੋਇਆ, ਅਤੇ ਇੱਥੇ ਵੀ ਸਾਡਾ ਨੁਕਸਾਨ ਹੋਇਆ। ਹੁਣ ਜੇ ਛੋਟੇ ਕਾਰੋਬਾਰੀਆਂ ਨੂੰ ਸੁਪਰ ਦੇ ਵਿੱਚੋਂ ਨੁਕਸਾਨ ਹੋਇਆ, ਅਤੇ ਹੁਣ ਉਹ ਇੱਧਰ ਵੀ ਕਹਿ ਰਹੇ ਆ ਸਾਨੂੰ ਨੁਕਸਾਨ ਹੋਇਆ, ਅਤੇ ਇਹਦਾ ਮਤਲਬ ਕਿ 2 ਆਪਸ਼ਨਾਂ ਬਚਦੀਆਂ ਨੇ। ਇੱਕ ਤਾਂ ਇਹ ਆ ਕਿ ਵੱਡੇ ਰੂਪ ਦੇ ਵਿੱਚ ਕਾਰੋਬਾਰ ਬੰਦ ਹੋਣ ਦੇ ਚਾਂਸ ਨੇ, ਅਤੇ ਦੂਸਰਾ ਜਿਹਦੇ ਚਾਂਸ ਜ਼ਿਆਦਾ ਲੱਗਦੇ ਨੇ ਉਹ ਇਹ ਆ ਕਿ ਉਹ ਆਪਣੇ ਰੇਟ ਹੋਰ ਵਧਾ ਦੇਣਗੇ। ਤੁਸੀਂ ਇੱਕ ਛੋਟੀ ਜਿਹੀ ਇਗਜ਼ਾਮਪਲ ਆਪਾਂ ਲੈ ਲੈਂਦੇ ਹਾਂ, ਤੁਹਾਡੇ ਸ਼ਾਇਦ ਚੇਤੇ ਦੇ ਵਿੱਚ ਹੋਊਗਾ, ਆਪਾਂ ਕੈਫੇ ਵਗੈਰਾ 'ਤੇ ਜਾਂਦੇ ਹਾਂ, ਆਪਾਂ ਕੌਫੀ ਲੈਂਦੇ ਹਾਂ, ਅਤੇ ਉਹ ਕੌਫੀ ਪਹਿਲਾਂ ਤੁਹਾਡੇ ਚੇਤਿਆਂ ਦੇ ਵਿੱਚ ਕੋਈ ਬਹੁਤ ਦੂਰ ਨਾ ਜਾਈਏ ਆਪਾਂ, ਅਤੇ $2.5 ਦੀ
0: ਮਸਾਂ, ਡੇਢ ਦੋ ਢਾਈ ਆਪਾਂ ਥੋੜੇ ਪੁਰਾਣੇ ਆਏ ਕਰਕੇ ਡੇਢ ਤੋਂ ਸ਼ੁਰੂ ਕੀਤਾ
1: ਹੈ ਨਾ, ਨਹੀਂ ਇੰਨੇ ਇੰਨੇ ਕੰਮ ਮਿਲ ਜਾਂਦੀ ਸੀ
0: ਢਾਈ ਲੱਖ, ਹੁਣ ਵੀ ਕਈ ਮਤਲਬ ਜਿਵੇਂ ਆ 7-11 ਟਾਈਪ ਨੇ ਹੈ ਨਾ, ਉੱਥੇ ਫਿਰ ਵੀ ਹੈ ਨਾ ਇਸ ਰੇਂਜ 'ਚ ਮਿਲਦੀ ਆ, ਅਤੇ ਜਿਹਦੇ ਤੋਂ ਸਾਨੂੰ ਇਹ ਅੰਦਾਜ਼ਾ ਹੁੰਦਾ ਵੀ ਇਸ ਰੇਟ 'ਤੇ ਪੁੱਗ ਸਕਦੀ ਵੀ ਆ,
1: ਪੁੱਗ ਪਰ ਉਹਨਾਂ ਨੇ ਵੀ ਤੁਹਾਨੂੰ ਪਤਾ ਵਧਾਤੀ ਆ, ਵਧਾਈ ਤਾਂ ਉਹਨਾਂ ਨੇ ਵੀ ਆ ਹੁਣ, ਪਰ ਫਿਰ ਵੀ ਚਲੋ ਸਸਤੀ ਆ, ਅਤੇ ਉਹ ਚਲੋ ਉਹਨਾਂ ਦੀ ਆਪਣੀ ਇੱਕ ਪ੍ਰਮੋਸ਼ਨ ਹੋ ਗਈ
0: ਜਾਂ ਇਹ ਕਹਿ ਲਓ ਨਾ ਵੀ ਜਿਵੇਂ ਉੱਥੇ ਸੈਲਫ ਸਰਵ ਆ, ਜਿੱਥੇ ਹੁਣ ਤੁਸੀਂ 3-4 ਬੰਦੇ 5 ਬੰਦੇ ਤੁਰੇ ਫਿਰਦੇ ਆ ਅਤੇ ਤਾਜ਼ੀ ਬਣਾ ਕੇ ਤੁਹਾਨੂੰ ਹੈ ਨਾ ਖੜ ਕੇ ਉੱਥੇ ਮੱਗ 'ਚ ਪਾ ਕੇ ਦੇਣੇ, ਉਹਨਾਂ ਨੇ ਭਾਂਡੇ ਵੀ ਧੋਣੇ ਆ, ਸਾਰਾ ਕੁਛ ਕਰਨਾ, ਉੱਥੇ ਫਿਰ ਕੋਸਟ ਤਾਂ ਦੇਖੋ ਆਊਗੀ, ਉਹ ਤਾਂ ਆਪਾਂ ਅੰਡਰਸਟੈਂਡ ਕਰਦੇ ਹਾਂ।
1: ਤਾਂ ਹੁਣ ਰੀਸੈਂਟਲੀ ਕੋਈ ਤੁਹਾਡਾ ਇਨਕਾਊਂਟਰ ਹੋਇਆ ਕੋਈ ਮਹਿੰਗੀ ਤੋਂ ਮਹਿੰਗੀ ਜਾਂ ਐਵਰੇਜ ਜੀ ਕਾਫੀ ਕਿੰਨੇ ਦੀ?
0: ਮਹਿੰਗੀ 6-7 ਇੱਥੇ ਤੱਕ ਵੀ ਚਲੀ ਜਾਂਦੀ ਹੈ, ਮੈਂ ਇੱਦੂ ਮਹਿੰਗੀ ਕਦੇ ਪੀਤੀ ਵੀ ਨਹੀਂ, ਆਪਣੀ ਗੁੰਜਾਇਸ਼ ਵੀ ਹੈ ਨਹੀਂ।
1: ਪਰ ਇਸ ਤੋਂ ਮਹਿੰਗਾ ਕੀ ਹੋਊਗਾ?
0: ਹੈਗੇ ਲੋਕ ਪੀਣ ਵਾਲੇ, ਉਹ ਕਹਿਣਗੇ, ਉਹ ਕਹਿਣਗੇ ਓ ਯਾਰ ਕੌਫੀ ਅੱਛੀ ਨਹੀਂ ਹੈ, ਅੱਛੀ ਨਹੀਂ ਹੈ ਕੌਫੀ, ਅੱਛੀ ਨਹੀਂ ਹੈ। ਮੈਂ ਕਿਹਾ ਭਰਾ ਮੈਨੂੰ ਤਾਂ ਪਤਾ ਨਹੀਂ ਲੱਗਦਾ ਵੀ ਅੱਛੀ ਕਿਹੜੀ ਹੈ ਅਤੇ ਮਾੜੀ ਕਿਹੜੀ ਹੈ।
1: ਨਹੀਂ ਪਰ ਇਹ ਤੋਂ ਇਹ ਮਹਿੰਗੇ ਵਾਲੀ ਦਾ ਇਹ ਰੇਟ ਨਹੀਂ, ਮੇਰੇ ਖਿਆਲ ਦੇ ਨਾਲ ਤਾਂ $7-8 ਮਹਿੰਗੇ ਵਾਲੀ ਦਾ ਹੀ ਰੇਟ ਹੈ।
0: ਹਾਂ ਮਤਲਬ ਇਹ ਹੋਣਾ, ਪਰ ਉਹ ਕਈ ਜਗ੍ਹਾਵਾਂ ਹੁੰਦੀਆਂ, ਕਈ ਰੈਸਟੋਰੈਂਟ ਹੁੰਦੇ ਆ ਜਿਨ੍ਹਾਂ ਦੀ ਵਾਈਬ ਉਹੋ ਜਿਹੀ ਆ ਹੈ ਨਾ, ਉੱਥੇ ਸ਼ਾਇਦ ਮਹਿੰਗੀ ਮਿਲਦੀ ਹੋਵੇ, ਪਰ ਮੈਂ ਇੱਦੂ ਮਹਿੰਗੀ ਦੇਖੀ ਨਹੀਂ ਵੈਸੇ।
1: ਵੇਖੋ ਜੇ ਤੁਸੀਂ ਲਾਰਜ ਵੀ ਲੈਂਦੇ ਹੋ ਨਾ, ਅਤੇ ਈਵਨ 7-11 ਦੀ ਤੁਸੀਂ ਗੱਲ ਕੀਤੀ ਆ, ਉਹ ਵੀ 3 ਦੀ ਹੁਣ ਦੇਣ ਲੱਗ ਪਿਆ,
0: ਅਤੇ
1: ਦੂਸਰਾ ਜਿਹੜਾ ਵਾ ਉਹ ਤਾਂ ਡਬਲ ਰੇਟ ਮੰਨ ਲਓ ਟ੍ਰਿਪਲ ਹੁੰਦਾ ਹੀ ਪਹਿਲਾਂ ਜੇ ਉਹ 1 ਦੀ ਦਿੰਦੇ ਸੀ।
0: ਫਿਰ ਅਸੀਂ ਤਾਂ ਹੁਣ ਆਈਸਕ੍ਰੀਮ ਵੀ ਵਨੀਲਾ ਵਾਲੀ 50 ਸੈਂਟ ਵਾਲੀ ਖਾਣ ਵਾਲੇ ਬੰਦੇ ਹਾਂ,
1: ਸੰਡੇ
0: ਸਾਨੂੰ ਉੱਥੋਂ ਠੀਕ ਜਿਹਾ ਲੱਗਦਾ
1: ਸੰਡੇ, ਉਹ ਜਿਹੜਾ
0: ਹੁਣ ਉਹ ਮਹਿੰਗੀ ਤੋਂ ਮਹਿੰਗੀ ਆਈਸਕ੍ਰੀਮ ਦੀਆਂ ਦੁਕਾਨਾਂ ਵੀ ਪਈਆਂ ਜਿਹੜੀਆਂ $14-14 ਦੇ 2 ਸਕੂਪ ਪਾ ਦੇ, 3 ਪਾ ਦੇ, ਮੈਂ ਭਰਾਵਾ 1 ਪਾ ਦੇ ਤੂੰ
1: ਨਹੀਂ। ਪਰ ਆਪਾਂ ਤਾਂ ਐਵਰੇਜ ਦੀ ਗੱਲ ਕਰਦੇ ਹਾਂ ਨਾ, ਵੇਖ ਲਓ ਵੀ ਉਹ ਜਿਹੜੀ ਆ ਉਹ ਹੁਣ ਹੋਰ ਮਹਿੰਗੀ ਹੋ ਗਈ, ਕਹਿਣ ਦਾ ਮਤਲਬ ਹੈ
0: ਕੋਈ ਸ਼ੱਕ ਨਹੀਂ,
1: ਕਿਉਂਕਿ ਅੱਗੋਂ ਤਾਂ ਉਹਨਾਂ ਕੋਲ ਉਹਨੇ ਪੈਸੇ ਲੈ ਜਾ ਰਹੇ
0: ਹਨ, ਤਾਂ ਪਾਸ ਔਨ ਕਰ ਦੇਣਾ
1: ਮਰਚੈਂਟ ਨੇ, ਤਾਂ ਉਹਨੇ ਪੈਸੇ ਗਾਂਹ ਜਿੱਥੋਂ ਵੀ ਉਹਨਾਂ ਨੇ ਉਹ ਲਈ ਆ ਮਸ਼ੀਨ ਜੀ, ਉਹ ਕਹਿੰਦੇ ਵੀ ਉਹ ਸਾਡੇ ਕੋਲ ਨਹੀਂ ਪੈਸੇ ਮੰਗਦੇ ਆ, ਇਸ ਕਰਕੇ ਸਾਡੇ ਕੋਲ ਹੁਣ ਕੋਈ ਬਚਦਾ ਨਹੀਂ ਆ। ਅੱਛਾ, ਸਾਰੇ ਦੇ ਸਾਰੇ ਨੁਕਸਾਨ ਹੀ ਨਹੀਂ, ਕਈ ਮੈਨੂੰ ਇੱਦਾਂ ਲੱਗਦਾ ਵਾ ਵੀ ਕੋਈ ਫਾਇਦੇ ਵਾਲੇ ਵੀ ਕੰਮ ਆ, ਸੋ ਉਹ ਸਾਨੂੰ ਹਲੇ ਨਹੀਂ ਨਜ਼ਰ ਆਉਣੇ
0: ਵੀ ਅੱਜ ਪੁੱਛਣਾ, ਕਿਉਂਕਿ ਬਹੁਤ ਸਾਰੇ ਲੋਕ ਕੰਮ ਕਾਰੋਬਾਰੀ ਆਪਣੇ ਇਹੋ ਜਿਹੇ ਆ, ਉਹ ਬਹੁਤ ਸਾਰੇ ਪੁਆਇੰਟ ਇਹੋ ਜਿਹੇ ਦੱਸਣਗੇ ਵੀ ਨਹੀਂ ਭਾਜੀ ਆਹ ਕੰਮ ਠੀਕ ਹੋ ਗਿਆ।
1: ਹਾਂ, ਆਹ ਚੀਜ਼ਾਂ ਜਿਹੜੀਆਂ ਹੁਣ ਜਿੱਦਾਂ ਮੈਂ ਆਪਣੀ ਵੀ ਐਗਜ਼ਾਮਪਲ ਦਿੱਤੀ ਵੀ ਮੈਂ ਹਾਰ ਕੇ ਕ੍ਰੈਡਿਟ ਕਾਰਡ ਬੰਦ ਕਰਵਾਇਆ, ਅਤੇ ਉਸ ਤੋਂ ਬਾਅਦ ਮੈਂ ਕਾਫੀ ਵਧੀਆ ਮਹਿਸੂਸ ਕੀਤਾ, ਅਤੇ ਮੈਨੂੰ ਲੱਗਾ
0: ਕਾਰਡ ਤਾਂ ਦੇਖੋ ਜਿਵੇਂ ਡਰ ਦਾ ਬਿਜ਼ਨਸ ਨਹੀਂ, ਜਿਵੇਂ ਇੰਸ਼ੋਰੈਂਸ ਆ, ਇਹ ਤੁਸੀਂ ਮਹਿੰਗੀ ਤੋਂ ਮਹਿੰਗੀ ਲੈ ਲਓ ਭਾਵੇਂ ਸਸਤੀ ਤੋਂ ਸਸਤੀ ਲੈ ਲਓ, ਅਸਲ 'ਚ ਤਾਂ ਤੁਹਾਨੂੰ ਉਹ ਜਿੰਨਾ ਕੁ ਵੱਧ ਡਰ ਲੱਗਦਾ ਉਸ ਹਿਸਾਬ ਨਾਲ ਤੁਸੀਂ ਇੰਸ਼ੋਰੈਂਸ ਵੱਧ ਲੈਂਦੇ ਹੋ। ਕ੍ਰੈਡਿਟ ਕਾਰਡ ਵੀ ਇਸੇ ਕਰਕੇ ਆਪਾਂ ਵੱਧਦਾ ਕਰਾਉਂਦੇ ਹਾਂ ਯਾਰ, ਕੱਲ੍ਹ ਨੂੰ ਜੇ ਕਿਤੇ ਲੋੜ ਪੈ ਗਈ, ਐਂ ਹੋ ਗਿਆ, ਓਂ ਹੋ ਗਿਆ, ਆਪਸ਼ਨ ਤਾਂ ਪਈ ਆ ਨਾ ਆਪਣੇ ਕੋਲ, ਉਹ ਤਾਂ ਹੈਗੀ ਆ। ਉਹ ਆਪਾਂ ਕ੍ਰੈਡਿਟ ਕਾਰਡ ਕਿੰਨਾ ਟਰਮਸ 'ਤੇ ਲਿਆ ਸੀ ਇਹ ਭੁੱਲ ਕੇ ਉਹਨੂੰ ਫਿਰ ਜਿਉਂ ਇੱਕ ਬਾਢੇ ਉਹ ਖਰਚਣਾ ਸ਼ੁਰੂ ਕਰਦੇ ਹਾਂ, ਤਾਂ ਰਹੀ ਰੱਬ ਦਾ ਨਾਂ
1: ਆਪਾਂ ਨੇਰ ਬੰਨ ਦਿੰਦੇ।
0: ਅਸਲ 'ਚ ਤਾਂ ਜਿਹੜੀ ਉਹ ਮਿਨੀਮਮ ਰੀਪੇਮੈਂਟ ਆ ਉਹ ਤਾਂ ਸਭ ਨੇ ਡਾਇਰੈਕਟ ਡੈਬਿਟ 'ਤੇ ਲਾਈ ਹੁੰਦੀ ਆ ਵੀ ਭਾਈ $30 ਆ ਮਿਨੀਮਮ ਰੀਪੇਮੈਂਟ ਵੀ ਇਹ ਜਾਈ ਜਾਵੇ, ਪਰ ਅਸਲ ਮਾਨਿਆਂ 'ਚ ਜਿਹੜੇ ਦਿਨ ਕੈਲਕੂਲੇਟ ਕਰਨ ਦਾ ਹਿਸਾਬ ਕਿਤਾਬ ਆ ਵੀ ਜੁਰਮਾਨਾ ਕਿੱਦਣ ਪੈਣਾ, ਉਹ ਤਾਂ ਸਾਨੂੰ ਹਜੇ ਤੱਕ ਕੈਲਕੂਲੇਸ਼ਨ ਕਰਨੀ ਆਈ ਨਹੀਂ, ਨਾ ਸਾਨੂੰ ਕਦੇ ਕਿਸੇ ਸਕੂਲ ਨੇ ਸਿਖਾਈ ਆ ਨਾ ਪੜ੍ਹਾਈ ਆ,
1: ਨਹੀਂ ਸਾਨੂੰ ਤਾਂ
0: ਝਟਕਾ ਜਿਹਾ ਸੌਦਾ ਹੀ ਚੱਲੀ ਜਾਂਦਾ।
1: ਹਾਂ, ਅਤੇ ਐਡਾਂ ਵੀ ਤਾਂ ਉਸੇ ਹਿਸਾਬ ਦੀਆਂ ਦਿੱਤੀਆਂ ਜਾਂਦੀਆਂ ਨਾ ਸਾਨੂੰ ਵੀ ਅਸੀਂ ਉਸ ਚੀਜ਼ ਨੂੰ ਲੈ ਕੇ ਅਸੀਂ ਅਟਰੈਕਟ ਹੁੰਦੇ ਹਾਂ ਉਹਨਾਂ ਚੀਜ਼ਾਂ ਤੋਂ, ਸਾਨੂੰ ਪ੍ਰੋਵੋਕ ਕੀਤਾ ਜਾਂਦਾ ਵਾ ਵੀ ਲੈ ਲਓ
0: ਜਾਂ ਕਹਿ ਲਾ ਉਹ ਚੀਜ਼ਾਂ ਜਿਹੜੀਆਂ ਮੇਰੇ ਯਾਦ ਆ। ਮੈਂ ਜਦ 2008 ਚ ਆਇਆ ਨਾ, ਉਹ ਮੈਂ ਉੱਥੋਂ ਸ਼ਰਟ ਲਈ, ਉਹ ਕਹਿੰਦੇ ਇੱਕ ਸ਼ਰਟ ਹੋਰ ਲੈ ਲਓ, ਇਹਦੇ ਨਾਲ ਨਾ ਤੁਹਾਨੂੰ ਉਹ ਕਾਕਟੇਲ ਬਣਾਉਣ ਵਾਲਾ ਜੰਤਰ ਮੰਤਰ ਜਿਹਾ
1: ਬਟਨ ਮਿਲ ਜਾਣਗੇ,
0: ਨਹੀਂ ਗਲਾਸ ਜਿਹਾ ਸੀਗਾ ਉਹਨਾਂ ਦੀ ਸਕੀਮ ਚੱਲਦੀ ਸੀ। ਮੈਂ ਕਿਹਾ ਵੀ ਇਹ ਹੈ ਕੀ ਚੀਜ਼, ਪਤਾ ਤਾਂ ਲੱਗੇ ਪਹਿਲਾਂ। ਉਹ ਕਹਿੰਦੇ ਇਹਦੇ ਨਾਲ ਕਾਕਟੇਲ ਬਣਦੇ ਆ ਵੀ 3 ਪ੍ਰਕਾਰ ਦੇ ਜੂਸ ਜਾਸ ਐਂ ਮਿਕਸ ਕਰਕੇ ਐਂ ਘੁਮਾਓਗੇ, ਐਂ ਹੋਜੂ ਐਂ ਹੋਜੂ ਐਂ
1: ਘੁੰਮਾ ਗਿਚ ਗਿਚ ਗਿਚ ਕਰਦੇ।
0: ਹਾਂ, ਉਹ ਮੈਂ ਕਿਹਾ ਯਾਰ ਵੀ ਇਹ ਸ਼ਰਟ ਦਾ ਇਹਦੇ ਨਾਲ ਕੋਈ ਲੈਣ ਦੇਣੀ ਹੈ ਨਹੀਂ,
1: ਉਹਨਾਂ ਦਾ
0: ਸਮਝ ਹੀ ਨਹੀਂ ਆਈ ਉਹ
1: ਸਾਈਡ ਬਿਜ਼ਨਸ ਹੋਣਾ ਨਾ।
0: ਹਾਂ, ਅਤੇ ਉਹ ਮੈਂ ਬੜਾ ਹੈਰਾਨ ਹੋਇਆ, ਮੈਂ ਵੀ ਹੈ ਨਾ ਵੀ ਇਹ ਕਿੱਧਰ ਨੂੰ ਗੱਲ ਤੁਰੀ ਹੋਈ ਆ।
1: ਉਹ
0: ਸੋ ਉਸ ਲਿਹਾਜ਼ ਨਾ ਕਈ ਵਾਰ ਤੁਸੀਂ ਉਹ ਚੀਜ਼ ਖਰੀਦ ਬੈਠਦੇ ਹੋ ਜਿਹਦਾ ਨਾ ਤੁਹਾਨੂੰ ਪਤਾ ਹੀ ਨਹੀਂ ਵੀ ਇਹਦਾ ਕੀ ਯੂਜ਼ ਆ,
1: ਤੁਹਾਡੇ ਕੰਮ ਹੀ ਨਹੀਂ ਆਉਣੀ ਕਈ ਵੇਲੇ, ਤਾਂ ਆਪਾਂ ਅਟਰੈਕਟ ਹੋ ਜਾਂਦੇ ਹਾਂ ਵੀ ਹਾਂਜੀ ਤੁਸੀਂ ਇੰਨੇ ਦੀ ਸ਼ੋਪਿੰਗ ਕਰ ਲਓ,
0: ਤੁਹਾਨੂੰ 80,000 ਪੁਆਇੰਟ ਮਿਲ ਜਾਣਗੇ, ਉਹ ਜਦ ਵਰਤਣੇ ਹੀ ਨਹੀਂ ਤਾਂ ਭਾਵੇਂ ਮੈਨੂੰ ਲੱਖ ਦੇ ਦਿਓ।
1: ਨਹੀਂ, ਜੋ ਵਰਤਣ ਵਾਲੇ ਉਹਨੂੰ ਵਰਤਦੇ ਵੀ ਆ ਹੁਣ, ਜਿੱਦਾਂ
0: ਹੁਣ ਮੈਂ ਨਹੀਂ ਕਹਿੰਦਾ ਵੀ, ਮੈਂ ਕਹਿੰਦਾ ਵੀ ਇਹ ਵਿਅਕਤੀ ਵਿਸ਼ੇਸ਼ 'ਤੇ ਨਿਰਭਰ ਕਰਦਾ।
1: ਹਾਂ, ਕੋਈ ਕਿੱਦਾਂ
0: ਇਕਨੋਮੀ ਦੀ ਟਿਕਟ ਦਾ ਬੜੀ ਛੇਤੀ ਪੁਆਇੰਟ ਬਣ ਜਾਂਦੇ ਆ, ਤੇ ਉਹਨੂੰ ਬਿਜ਼ਨਸ ਕਲਾਸ ਕਨਵਰਟ ਕਰਕੇ ਮੈਂ ਜਾਂਦੇ ਬਹੁਤ ਲੋਕ ਸੁਣੇ ਆ ਵੇਖੇ ਆ।
1: ਹੁਣ ਜਿੱਦਾਂ ਮਤਲਬ ਮੈਨੂੰ ਨਹੀਂ ਪਤਾ ਇਹ ਕਿੱਦਾਂ ਵਾ, ਪਿੱਛੇ ਜਿਹਾ ਆਪਾਂ ਚਲੋ ਇੱਕ ਪ੍ਰੋਗਰਾਮ ਕੀਤਾ ਸੀ ਉਹਦੇ ਵਿੱਚ ਉਹਨਾਂ ਨੇ ਸਮਝਾਇਆ ਸੀ ਮੇਰੇ ਕੋਲ ਬਹੁਤਾ ਇਹ ਜਿਹੜੀਆਂ ਹਿਸਾਬ ਕਿਤਾਬ ਵਾਲੀਆਂ ਗੱਲਾਂ ਮੈਨੂੰ ਪਹਿਲੇ ਦਿਨ ਤੋਂ ਹੀ ਨਹੀਂ ਬਹੁਤੀਆਂ ਸਮਝ ਆਈਆਂ,
0: ਸੌਖੇ ਆ।
1: ਹਾਂ, ਪਰ ਉੱਦਾਂ ਮੈਂ ਮੋਟਾ ਜਿਹਾ ਦੱਸ ਦਿੰਦਾ। ਜਿਹੜੀ ਅੱਜ ਹੁਣ ਜਿਹੜੀ ਇੱਕ ਖਬਰ ਲੱਗੀ ਹੈ ਹੈਰਲਡ ਸਨ ਦੇ ਹਵਾਲੇ ਦੇ ਨਾਲ, ਵੀ ਪ੍ਰਾਈਵੇਟ ਸਕੂਲ ਨੇ ਜਿਹੜੇ, ਹਾਲੇ ਸਾਰੇ ਨਹੀਂ ਪਰ ਜਿਹੜੇ ਮਹਿੰਗੇ ਸਕੂਲ ਨੇ, ਜਿਹੜੇ ਮੋਹਰੀ ਪ੍ਰਾਈਵੇਟ ਸਕੂਲ ਨੇ ਸਾਡੇ ਆਸਟ੍ਰੇਲੀਆ ਦੇ, ਉਹਦੇ ਵਿੱਚ ਹੁਣ ਉਹਨਾਂ ਨੇ ਨੋਟਿਸ ਜਾਰੀ ਕਰ ਦਿੱਤੇ ਆ ਕਿ ਤੁਸੀਂ ਇਹਦੇ ਵਿੱਚ ਨਹੀਂ ਤੁਸੀਂ ਭੁਗਤਾਨ ਕਰ ਸਕਦੇ। ਸੋ ਇਸ ਵਜ੍ਹਾ ਦੇ ਕਰਕੇ ਮਾਪੇ, ਮੈਂ ਹੈਰਾਨ ਹਾਂ ਕਿ ਜਿਹੜੀ ਆਪਾਂ ਫਾਇਦੇ ਨੁਕਸਾਨ ਦੀ ਗੱਲ ਕਰ ਰਹੇ ਹਾਂ, ਇਹਦਾ ਮਤਲਬ ਕਿ ਕੋਈ ਫਾਇਦਾ ਵੱਡਾ ਹੀ ਹੋਊਗਾ ਜਿਹਦੀ ਵਜ੍ਹਾ ਕਰਕੇ ਇਹ ਗੱਲਾਂ ਬਾਤਾਂ ਆਈਆਂ। ਅੱਛਾ, ਬਹੁਤਿਆਂ ਦੇ ਕਮੈਂਟ ਇਹ ਆ ਕਿ ਹਾਏ ਅਸੀਂ ਫ੍ਰੀਕੁਐਂਟ ਫਲਾਇਰ, ਅਸੀਂ ਰਿਵਾਰਡ ਪੁਆਇੰਟ ਅਸੀਂ ਨਹੀਂ ਯੂਜ਼ ਕਰ ਪਾਵਾਂਗੇ। ਅੱਛਾ, ਉਹਦੇ 'ਚ ਫਿਰ ਮੈਂ ਮੇਰੇ
0: ਪ੍ਰਾਈਵੇਟ ਸਕੂਲਾਂ 'ਚ ਜੋ ਜ਼ਾਹਰਾ ਤੌਰ 'ਤੇ ਉਹਨਾਂ ਦੇ ਬੱਚੇ ਹੋਣਗੇ ਨਾ ਜਿਨ੍ਹਾਂ ਦੀ ਆਮਦਨ $2-2 ਲੱਖ ਆ, ਹੁਣ ਜਿਹੜਾ ਅਸੀਂ ਸਰਕਾਰੀ ਸਕੂਲ 'ਚ ਦੇਣਾ ਹੀ $290 ਉਹਦਾ ਸਰਚਾਰਜ ਲੈ ਵੀ ਲੈਣ ਤੇ ਕੀ ਆ, ਇੱਥੇ ਹੁਣ 29,000-30,000 ਸਾਲ ਦਾ ਜਾਣਾ ਅਤੇ ਆਪੇ ਫ੍ਰੀਕੁਐਂਟ ਫਲਾਇਰ ਠਾਠਾ ਵੱਜਦਾ।
1: ਅੱਛਾ, ਇਹਦੇ ਪੈਰਲਲ ਵੀ ਇਹੋ ਹੀ ਇੱਕ ਆਉਂਦਾ ਨਾ ਕਮੈਂਟ, ਹੁਣ ਬਹੁਤ ਲੋਕ ਥੱਲੇ ਇਹ ਕਹਿਣ ਵਾਲੇ ਨੇ ਕਿ ਜੇਕਰ ਤੁਸੀਂ 40,000-30,000 ਤੁਸੀਂ ਬੱਚੇ ਦੀ ਫੀਸ ਦੇ ਰਹੇ ਹੋ ਅਤੇ ਫਿਰ ਇਹਦਾ ਮਤਲਬ ਤੁਸੀਂ ਅਮੀਰ ਹੋ, ਫਿਰ ਕਿਉਂ ਚੀਕਦੇ ਹੋ? ਪਰ ਵੇਖੋ, ਚੀਕ ਤੇ ਚੀਕ ਹੀ ਆ ਨਾ,
0: ਉਹ ਇਸ ਲਈ ਚੀਕਦੇ ਆ ਕਿਉਂਕਿ ਪਾਪਾ ਬਿਜ਼ਨਸ ਕੇ ਮਾਮਲੇ ਬੰਬੇ ਗਏ ਹੋਏ, ਉਹਦੇ ਜਹਾਜ਼ ਦੀ ਟਿਕਟ ਹੋਣਾ, ਉਹਨੂੰ ਇਕੋਨਮੀ 'ਚ ਟਰੈਵਲ ਕਰਨਾ ਪੈਣਾ।
1: ਸੋ ਉਹ ਮੈਨੂੰ ਲੱਗਦਾ ਵੀ ਅਜਾਈ ਜਾਂਦਾ ਅਤੇ ਕਿਸੇ ਨੂੰ ਵੀ ਚੁੱਭਦਾ। ਚਲੋ ਖੈਰ, ਇਹ ਹੁਣ ਉਹਨਾਂ ਦੀ ਆਪਸ ਵਿੱਚ ਜਿਹੜੀ ਉਹ ਚੱਲ ਰਹੀ ਹੈ, ਰੇਡੀਓ 'ਤੇ ਵੀ ਕਾਫੀ ਡਿਸਕਸ਼ਨਸ ਜਿਹੜੀਆਂ ਇਹਦੇ ਉੱਤੇ ਇਸ ਹਿਸਾਬ ਦੇ ਨਾਲ ਚੱਲ ਰਹੀਆਂ, ਕਿਉਂਕਿ ਜਦੋਂ ਵੀ ਕੋਈ ਅਮੀਰ ਨੂੰ ਕਿਤੇ ਸੱਟ ਵੱਜਦੀ ਹੈ ਤਾਂ ਥੋੜ੍ਹਾ ਜਿਹਾ ਜਿਹੜਾ ਉਹਦੇ ਤੋਂ ਗਰੀਬ ਹੈ ਉਹਨੂੰ ਬੜਾ ਵਧੀਆ ਲੱਗਦਾ, ਉਹਨੂੰ ਸਵਾਦ ਆਉਂਦਾ ਗੱਲਾਂ ਕਰ
0: ਬਣਦਾ।
1: ਅੱਛਾ, ਹੁਣ ਇਹ ਕਹਿੰਦੇ ਵੀ ਕ੍ਰੈਡਿਟ ਕਾਰਡ ਦੇ ਰਾਹੀਂ ਜੇਕਰ ਹੁਣ ਜ਼ਿਆਦਾਤਰ ਸਕੂਲ ਐਵਰੇਜ ਹੀ ਇਹਨਾਂ ਨੇ ਕੱਢੀ ਹੈ, ਕਹਿੰਦੇ ਵੀ 40,000 ਦੀ ਜਾਂ ਫਿਰ 40,000 ਤੋਂ ਵੱਧ ਟਿਊਸ਼ਨ ਫੀਸ ਜਿਹੜੀ ਆ ਸਾਲਾਨਾ ਜਦੋਂ ਭਰਦੇ ਸੀ ਤਾਂ ਉਹ ਕ੍ਰੈਡਿਟ ਕਾਰਡ ਤੋਂ ਸਿੱਧੀ ਪੇ ਕਰ ਦਿੰਦੇ ਸੀ, ਉਹਨਾਂ ਨੂੰ ਸਰਚਾਰਜ ਜਿਹੜਾ ਲੱਗਦਾ ਸੀ ਉਹ ਕਹਿੰਦੇ ਵੀ ਸਾਨੂੰ ਉਹ ਨਹੀਂ ਸੀ ਦੁੱਖਦਾ ਇੰਨਾ, ਕਿਉਂਕਿ ਉਹ ਜਿਹੜੇ ਪੈਸੇ ਸੀ ਉਹ ਸਾਨੂੰ ਕਿਸੇ ਨਾ ਕਿਸੇ ਰੂਪ ਦੇ ਵਿੱਚ, ਸਾਨੂੰ ਪੁਆਇੰਟਾਂ ਦੇ ਰੂਪ ਦੇ ਵਿੱਚ, ਰਿਵਾਰਡ ਦੇ ਰੂਪ ਦੇ ਵਿੱਚ ਸਾਨੂੰ ਵਾਪਸ ਆ ਜਾਂਦੇ ਸੀ। ਅਤੇ ਇਹ ਜਿੱਦਾਂ ਕਹਿ ਲਓ ਕਿ 40,000 ਜਾਂ ਪਲੱਸ ਦੀ ਜਿਹੜੀ ਆਉਂਦੀ ਸਾਡੀ ਫੀਸ ਹੈ ਸਾਲਾਨਾ, ਉਹਦੇ ਵਿੱਚ ਸਿੱਧਾ ਸਿੱਧਾ ਆਪਾਂ ਅਗਲੀਆਂ ਜਿਹੜੀਆਂ ਨੈਕਸਟ ਛੁੱਟੀਆਂ ਉਹਨਾਂ ਦੀਆਂ ਟਿਕਟਾਂ ਸਾਡੀਆਂ ਫ੍ਰੀ ਆ ਜਾਂਦੀਆਂ ਹੈ।
0: ਇਹ ਹੈ ਮਸਲਾ, ਕਿਉਂਕਿ ਮੈਂ ਮੇਰੇ ਯਾਦ ਆ ਜਦ ਮੈਂ ਯੂਨੀਵਰਸਿਟੀ 2004-2009 ਦੀ ਗੱਲ ਕਰਾਂ ਨਾ, ਉਹਨਾਂ ਦਿਨਾਂ 'ਚ ਮੇਰਾ ਇੱਕ ਮਿੱਤਰ ਹੁੰਦਾ ਸੀ, ਉਹਦੇ ਕੋਲ ਅਮੈਰੀਕਨ ਐਕਸਪ੍ਰੈਸ ਦਾ ਕਾਰਡ ਹੁੰਦਾ ਸੀ। ਉਹਨੇ ਕਹਿਣਾ ਵੀ ਜਦ ਤੁਸੀਂ 20,000-30,000 ਯੂਨੀਵਰਸਿਟੀ ਦੀਆਂ ਫੀਸਾਂ ਦੇਣੀਆਂ ਹੁੰਦੀਆਂ ਤੁਸੀਂ ਮੇਰੇ ਅਕਾਊਂਟ 'ਚ ਪੇ ਕਰਕੇ ਅਤੇ ਅਮੈਰੀਕਨ ਐਕਸਪ੍ਰੈਸ ਅਤੇ ਉਹ ਜਿਹੜੇ ਵੀ ਕਾਰਡ ਸੀਗੇ ਹੈ ਨਾ, ਏਮੈਕਸ ਉਮੈਕਸ ਜੋ ਵੀ ਹੁੰਦਾ, ਅਤੇ ਉਹਦੇ ਤੋਂ ਮੈਂ ਪੇ ਕਰ ਦੂੰ ਅਤੇ ਉਹਦਾ ਮੈਂ ਤੁਹਾਨੂੰ $1,000 ਦੇ ਦਿਆ ਕਰੂੰ। ਮੈਂ ਕਿਹਾ ਵੀ ਬੰਦੇ ਨੂੰ ਹੋਰ ਚਾਹੀਦਾ ਕੀ ਆ? ਉਹ ਕਹਿੰਦਾ ਵੀ 6,000 ਮੈਂ ਰੱਖ ਲਿਆ ਕਰੂੰਗਾ, ਵੀ ਇੱਦਾਂ ਇੱਦਾਂ ਕਰ ਲਿਆ ਕਰਾਂਗੇ। ਫਿਰ ਮੈਂ ਸੋਚਿਆ, ਮੈਂ ਕਿਹਾ ਵੀ ਇਹ ਕੀ ਸਿਸਟਮ ਬਣਿਆ ਹੋਇਆ ਨਾ ਇਹ ਪੁਆਇੰਟਾਂ ਦਾ, ਅਤੇ ਉਸ ਲਿਹਾਜ਼ ਨਾਲ ਜੇ ਦੇਖੀਏ ਤਾਂ ਇਹ ਜਿਹੜੇ ਹੁਣ $40,000-50,000 ਜਿਨ੍ਹਾਂ ਦੀਆਂ ਫੀਸਾਂ ਨੇ ਰਣਜੋਤ ਪ੍ਰਾਈਵੇਟ ਸਕੂਲਾਂ ਦੀਆਂ, ਤਾਂ ਜ਼ਾਹਰਾ ਤੌਰ 'ਤੇ ਉਹਨਾਂ ਨੂੰ 1,000-2,000 ਕੈਸ਼ ਬੈਕ ਆ ਗਿਆ ਜੀ, ਆਹ ਹੋ ਗਿਆ ਆਹ ਹੋ ਗਿਆ, ਤੁਸੀਂ ਆ ਫਲਾਨੇ ਸ਼ੋਰੂਮ 'ਚ ਵਰਤ ਲਓ, ਤੁਸੀਂ ਆ ਬਾਹਰਲੇ ਮੁਲਕ ਨੂੰ ਗਏ ਹੋ ਬਿਜ਼ਨਸ ਕਲਾਸ ਟਿਕਟ ਲੈ ਲਓ। ਸੋ ਉਹਨਾਂ ਲਈ ਤਾਂ ਲਗਜ਼ਰੀ ਹੈ ਇਹ।
1: ਵੈਸੇ ਤਾਂ ਤੁਹਾਨੂੰ ਪਸਾ ਕੇ ਰੱਖਦੇ ਆ ਵੀ ਤੁਸੀਂ ਹੁਣ
0: ਤੁਹਾਡੀ ਜੇਬ 'ਚ ਹੀ ਰਹੇ ਆ, ਤੁਹਾਡੇ ਕੋਲ ਹੋਰ ਆਪਸ਼ਨ ਵੀ ਕੀ ਆ? ਉਹ ਕਹਿੰਦੇ ਵੈਸੇ ਵੀ ਤਾਂ ਜਾਣਾ ਹੀ ਆ, ਤਾਂ ਐਂ ਕਿਉਂ ਨਹੀਂ?
1: ਇੱਦਾਂ ਹੀ ਸਹੀ। ਹੁਣ ਸਕੂਲ ਵਾਲੇ ਕਹਿੰਦੇ ਆ ਵੀ ਜਿਹੜੀ ਪ੍ਰੋਸੈਸਿੰਗ ਫੀਸ ਸੀ 1% ਜਾਂ 3%, 1-3% ਤੱਕ ਇਹ ਚਾਰਜ ਕਰਦੇ ਸੀ, ਉਹ ਕਹਿੰਦੇ ਵੀ ਇਹ ਜਦੋਂ ਖਤਮ ਹੋਈ ਆ ਅਤੇ ਹੁਣ ਸਾਡੇ ਕੋਲ ਸਿਰਫ 2 ਰਾਹ ਬਚਦੇ ਸੀ, ਜਾਂ ਤਾਂ ਕ੍ਰੈਡਿਟ ਕਾਰਡ ਤੋਂ ਆਪਾਂ ਲੈਣੀ ਪੇਮੈਂਟ ਬੰਦ ਕਰ ਦਈਏ, ਜੋ ਕਿ ਅਸੀਂ ਕਰਨ ਜਾ ਰਹੇ ਹਾਂ ਜ਼ਿਆਦਾਤਰ ਜਿਹੜੇ ਸਕੂਲ ਨੇ, ਹਾਲੇ ਸਾਰਿਆਂ ਨੇ ਨਹੀਂ ਕੀਤੀ ਪਰ ਕਾਫੀਆਂ ਦੀ ਜਿਹੜੀ ਆ ਉਹ ਆ ਚੁੱਕੇ ਨੇ ਨੋਟਿਸ, ਅਤੇ ਜਾਂ ਫਿਰ ਇਹ ਖਰਚਾ ਜਿਹੜਾ ਵਾ ਇਹ ਆਪਾਂ ਖੁਦ ਚੱਲੀਏ। ਸੋ ਆਉਣ ਵਾਲੇ ਹੁਣ ਸਮੇਂ ਦੇ ਵਿੱਚ ਸਕੂਲਾਂ ਦੀ ਜਿਹੜੀ ਫੀਸ ਆ, ਜੇਕਰ ਉਹ ਕਾਰਡ ਤੁਹਾਡਾ ਨਹੀਂ ਵੀ ਉਹਨਾਂ ਨੇ ਬੰਦ ਕੀਤਾ ਤਾਂ ਉਹਦੇ 'ਚ ਫੀਸਾਂ ਉਹ ਵਧਾਉਣਗੇ, ਪਰ ਇੱਕ ਸੱਚਾਈ ਇਹ ਵੀ ਆ ਕਿ ਜਦੋਂ ਇੱਦਾਂ ਦੇ ਸਰਚਾਰਜ ਵੱਧਦੇ ਨੇ ਉਦੋਂ ਫਿਰ ਇਹ ਚਾਹੇ 1% ਆ ਚਾਹੇ 3% ਸਰਚਾਰਜ ਆ, ਪਰ ਆਪਾਂ ਸਾਰੇ ਸਿਆਣੇ ਆ, ਜਦੋਂ ਫੀਸ ਵੱਧਦੀ ਆ ਜਾਂ ਕੌਫੀ ਦੇ ਰੇਟ ਵੱਧਦੇ ਨੇ ਜਾਂ ਕੋਈ ਵੀ ਛੋਟਾ ਕਾਰੋਬਾਰੀ ਆ ਜਦੋਂ ਆਪਣੇ ਰੇਟ ਵਧਾਉਂਦਾ ਤਾਂ ਫਿਰ ਉਹ ਇੱਦਾਂ ਇੰਨੇ ਕੁ ਨਹੀਂ ਵੱਧਦੇ, ਫਿਰ ਉਹ ਇੰਨੇ ਵੱਧਦੇ ਆ
0: ਜੀ।
1: ਐਟਲੀਸਟ ਮੰਨ ਲਓ ਜੇ 7 ਦੀ ਕੌਫੀ ਆ ਤਾਂ ਉਹ ਅੱਠਾਂ ਦੀ ਕਰੂਗਾ, ਉਹ ਇਹ ਨਹੀਂ ਕਰੂਗਾ ਵੀ $7.10 ਇੱਦਾਂ ਨਹੀਂ ਕਰੂਗਾ ਉਹ, ਹੈ ਨਾ। ਸੋ ਉੱਥੇ ਉਲਟਾ ਆਪਾਂ, ਜਾਂ ਫਿਰ ਮੈਨੂੰ ਤਾਂ ਇਹ ਵੀ ਲੱਗਦਾ ਵੀ ਆਪਾਂ ਇਹ ਕਹਿ ਦਿੰਦੇ ਹਾਂ, ਆਪਾਂ ਹੁਣ ਕਾਰੋਬਾਰੀ ਕਹਿ ਰਹੇ ਹਾਂ, ਪਰ ਉਲਟਾ ਆਪਾਂ ਇੱਕ ਦੂਸਰੇ ਨੂੰ, ਯਾਨੀ ਕਿ ਗਾਹਕ ਇੱਕ ਦੂਸਰੇ ਨੂੰ ਵੱਢਣਾ ਸ਼ੁਰੂ ਕਰ ਦਿੰਦਾ। ਮੰਨ ਲਓ ਮੈਂ ਕੌਫੀ ਸ਼ੋਪ ਦਾ ਓਨਰ ਹਾਂ, ਹੈ ਨਾ, ਤੁਸੀਂ ਮੰਨ ਲਓ ਹੇਅਰ ਡਰੈਸਿੰਗ ਵਾਲੀ ਕੋਈ ਸ਼ੋਪ ਆ, ਕੋਈ ਮੇਕਅਪ ਵਾਲੀ ਸ਼ੋਪ ਆ, ਕੋਈ ਮੰਨ ਲਓ ਕਿਤਾਬਾਂ ਵੇਚਦਾ ਵਾ, ਹੈ ਨਾ, ਕੋਈ ਹੋਰ ਕੋਈ ਸਰਵਿਸ ਵੇਚਦਾ। ਸੋ ਕੋਈ ਟੈਕਸੀ ਚਲਾਉਂਦਾ, ਕੋਈ ਉਬਰ ਚਲਾਉਂਦਾ, ਹੁਣ ਉੱਥੇ ਵੀ ਤਾਂ ਪੰਗਾ ਪਊਗਾ। ਹੁਣ ਮੈਂ ਆਪਣੇ ਕਾਰੋਬਾਰ ਦੇ ਉੱਤੇ $1 ਵੱਧ ਚਾਰਜ ਕਰ ਲਿਆ ਅਤੇ ਮੈਂ ਖੁਸ਼ ਹਾਂ ਵੀ ਮੇਰੇ ਖਰਚੇ ਕਵਰ ਹੋ ਗਏ, ਪਰ ਜਦੋਂ ਮੈਂ ਉੱਥੋਂ ਨਿਕਲ ਕੇ ਟੈਕਸੀ ਕਰਕੇ ਘਰ ਜਾਣਾ ਤਾਂ ਹੋ ਸਕਦਾ ਉਹ ਇੱਕ ਮੈਨੂੰ ਉੱਥੇ ਦੇਣਾ ਪੈ ਜਾਵੇ। ਉਹਨੇ ਜਦੋਂ ਨਿਕਲ ਕੇ ਗਾਂਹ ਜਾਣਾ ਵਾ, ਮੰਨ ਲਓ ਕਿਤੇ ਵਾਲ ਕਟਾਉਣ ਜਾਣਾ, ਉਹਨੂੰ ਉੱਥੇ ਦੇਣੇ ਪੈ ਜਾਣ। ਸੋ ਕੁੱਲ ਮਿਲਾ ਕੇ ਇੱਕ ਬੰਦਾ ਜਦੋਂ ਇਹ ਸੋਚਦਾ ਵੀ ਮੈਂ ਇਹ 'ਚੋਂ ਇੰਨੇ ਬਚਾ ਲਏ, ਉਹਨੇ ਹਫ਼ਤੇ 'ਚ ਜਾਂ ਮਹੀਨੇ 'ਚ ਜੇ 10 ਅਲੱਗ ਅਲੱਗ ਕਾਰੋਬਾਰਾਂ ਦੇ ਨਾਲ, ਮੰਨ ਲਓ ਉਹਨੇ ਜੇ ਕਿਤੇ ਕੌਫੀ ਲੈ ਲਈ, ਕਿਤੇ ਸ਼ੋਪਿੰਗ ਕਰ ਲਈ, ਕੋਲ ਚਲ ਗਿਆ, ਕਿਤੇ IGA ਚਲ ਗਿਆ,
0: ਸਾਈਕਲ ਸਿਸਟਮ ਇੱਦਾਂ,
1: ਹੈ ਨਾ, ਉਹਨੇ ਜੇ 20 ਥਾਵਾਂ 'ਤੇ ਜਾਣਾ ਤਾਂ ਉਹਨੇ ਇੱਕ ਲੈ ਕੇ ਹੋ ਸਕਦਾ 20 ਦੇਣੇ ਪੈਣ ਉਹਨੂੰ। ਸੋ ਕੁੱਲ ਮਿਲਾ ਕੇ ਆਪਾਂ ਇਹਦਾ ਇਹ ਵੀ ਇੱਕ ਪੱਖ ਆ ਕਿ ਅਸੀਂ ਆਪਣੇ ਆਪ ਨੂੰ ਇੱਕ ਦੂਸਰੇ ਨੂੰ ਹੀ ਆਪਾਂ ਵੱਢਣਾ ਸ਼ੁਰੂ ਕਰਦੇ ਹਾਂ, ਵੱਡੀਆਂ ਕੰਪਨੀਆਂ ਨੂੰ ਕੋਈ ਫਰਕ ਨਹੀਂ ਪੈਂਦਾ।
0: ਨਹੀਂ, ਉਹ ਕਾਰਪੋਰੇਟ ਘਰਾਣੇ ਆ, ਜਿਹੜਾ ਰੌਲਾ ਪੈਂਦਾ ਨਾ ਉਹਨਾਂ ਦਾ ਤਾਂ ਹਿਸਾਬ ਹੀ ਸਿੱਧਾ ਮੁਨਾਫਾਖੋਰੀ ਆ, ਅਤੇ ਨਾਲੇ ਜੇ ਉਹਨਾਂ ਨੂੰ ਫਰਕ ਪੈਂਦਾ ਵੀ ਹੋਵੇ ਤਾਂ ਉਹਨਾਂ ਨੇ ਬਿਲੀਅਨਸ ਵਿੱਚ ਪ੍ਰੋਫਿਟ ਜਨਰੇਟ ਕਰਨੇ ਆ ਅਤੇ ਮਿਲੀਅਨ ਚੱਲਿਆ ਵੀ ਜਾਊ, ਉਹਨਾਂ ਨੂੰ ਕੋਈ ਫਰਕ ਨਹੀਂ ਹੈਗਾ ਉਹਨਾਂ ਦੇ, ਕਿਉਂਕਿ ਸਿਸਟਮ ਕੰਮ ਕਾਰੋਬਾਰ ਇੱਦਾਂ ਸੈੱਟ ਕੀਤੇ ਹੋਏ ਆ। ਜਿਹੜਾ ਪਿਸਦਾ ਜਾਂ ਰੇਡੀਓ 'ਤੇ ਬਹਿ ਬਹਿ ਗੱਲਾਂ ਕਰਦਾ ਉਹ ਆਮ ਲੋਕ ਹੀ ਆ, ਕਿਉਂਕਿ ਉਹ ਅਸਰ ਅੰਦਾਜ਼ ਹੁੰਦੇ, ਕਿਉਂਕਿ ਉਹਨਾਂ 'ਤੇ ਅਸਰ ਪੈਣਾ। ਜਿਵੇਂ ਤੁਸੀਂ ਕਿਹਾ ਰੁਪਈਆ ਮੈਂ, ਹੈ ਨਾ, ਜੇ ਲਿਆ ਦੇਣੇ ਮੈਨੂੰ 20 ਪੈ ਗਏ, 20 ਜਗ੍ਹਾ, ਹੈ ਨਾ। ਬਾਕੀ ਆਪਾਂ ਰੌਲਾ ਪਾਈ ਜਾਂਦੇ ਹਾਂ ਕੈਸ਼ ਇਜ਼ ਕਿੰਗ, ਕੈਸ਼ ਇਜ਼ ਕਿੰਗ, ਪਰ ਨਾ ਉਹਦੀ ਕੋਈ, ਹੈ ਨਾ, ਤੁਹਾਡੀ ਇਨਵੋਇਸ, ਹੁਣ ਕ੍ਰੈਡਿਟ ਕਾਰਡ ਆ, ਤੁਹਾਨੂੰ ਇੱਦਾਂ ਦਿਮਾਗੀ ਬੋਝ ਪਾ ਦਿੱਤਾ ਜਾਂਦਾ ਵੀ ਕੱਲ੍ਹ ਨੂੰ ਦਿਖਾ ਤਾਂ ਸਕਦਾ ਮੈਂ ਵੀ ਆਹ ਦੇਖੋ ਜੀ ਆਹ 20 ਰੁਪਈਏ ਇੱਥੋਂ ਪੇ ਹੋਏ ਸੀ ਤੈਨੂੰ ਅਤੇ ਆਹ ਚੀਜ਼ ਠੀਕ ਨਹੀਂ ਨਿਕਲੀ ਅਤੇ ਇਹ ਵਾਪਸ ਕਰ, ਹੈ ਨਾ। ਉਹ ਕੈਸ਼ ਦਾ ਨਾ ਰਸੀਲ ਸਾਂਭ ਹੋਵੇ, ਨਾ ਲੈਣ ਨਾ ਦੇਣ, ਨਾ ਕੋਈ ਪਰੂਫ ਬਣੇ, ਇੱਦਾਂ ਦੀਆਂ ਛੋਟੀਆਂ ਛੋਟੀਆਂ ਚੀਜ਼ਾਂ ਸਾਨੂੰ ਉਲਝਾ ਇੰਨਾ ਕੁ ਦਿੱਤਾ ਗਿਆ ਬਈ ਅਸੀਂ ਉਸ ਚੀਜ਼ ਤੋਂ ਦੂਰ ਹੋ ਗਏ। ਅਤੇ ਉਹਦਾ ਰਕਮ ਇੱਦਾਂ ਦੀ ਰੱਖ ਦਿੱਤੀ ਗਈ $6 ਅਤੇ ਜੀ 85 ਸੈਂਟ, ਉਹ ਭਾਨ ਤੁਹਾਨੂੰ ਫੜਾ ਦਿੱਤੀ ਗਈ, ਬੰਦਾ ਕਹਿੰਦਾ ਹੁਣ ਇਹਦਾ ਕੀ ਕਰਨਾ, ਹੈ ਨਾ। ਉਹ ਹਰ ਚੀਜ਼ ਸਹੂਲਤ ਦੇ ਲਿਹਾਜ਼ ਨਾਲ ਤੁਹਾਨੂੰ ਕਨਵੀਨੀਅੰਸ ਇੰਨਾ ਦੇ ਦਿੱਤਾ ਗਿਆ ਕਿ ਤੁਸੀਂ ਸੋਚਣੋ ਹੀ ਹਟ ਗਏ,
1: ਤੁਸੀਂ ਚੁੱਕਣਾ ਹੀ ਨਹੀਂ ਕੁਝ ਜੀ, ਤੁਹਾਨੂੰ ਲੋੜ ਹੀ ਨਹੀਂ ਆ।
0: ਹਾਂ, ਜੇ ਤੁਹਾਨੂੰ ਉਹ 4 ਸਿੱਕੇ ਮਿਲ ਵੀ ਗਏ, ਉੱਥੇ ਕੱਚ ਦਾ ਜਾਰ ਪਿਆ, ਉਹ ਵੀ ਜਾਂਦਾ ਹੋਇਆ ਇਹਦੇ 'ਚ ਪਾ ਜਾ ਬੰਦਾ,
1: ਹਾਂਜੀ ਹਾਂਜੀ,
0: ਇੱਥੇ ਪਾ ਦਿੰਦੇ,
1: ਉੱਤੇ ਸਮਾਈਲੀ ਬਣਾ ਕੇ ਵੀ ਉੱਤੇ ਲਿਖਿਆ ਹੁੰਦਾ,
0: ਨਾਲੇ ਥੈਂਕ ਯੂ ਵੀ ਕੀਤਾ ਹੁੰਦਾ ਤੁਹਾਡਾ ਵੀ।
1: ਬਹੁਤ ਯਾਰੀ ਬਟਨ ਵੀ ਤੁਹਾਡੇ ਕੋਲ ਦਬਾਉਂਦੇ, ਮਤਲਬ ਉਹ ਵੀ ਕਈ ਵਾਰੀ ਬਹੁਤ ਇੰਬੈਰੈਸਿੰਗ ਹੋ ਜਾਂਦਾ। ਮੰਨ ਲਓ ਸਾਰਾ ਕੁਛ ਕਰ ਕਰਾ ਕੇ ਪੈਸੇ ਭਰ ਕੇ, ਅਤੇ ਉਹਦੇ ਉੱਤੇ 2-3 ਆਪਸ਼ਨਾਂ ਹੁੰਦੀਆਂ, ਟਿਪ ਇੰਨੀ, ਇੰਨੀ ਟਿਪ, ਨਹੀਂ ਟਿਪ, ਆ ਲਓ ਅੱਗੇ ਕਰ ਦਿੰਦੇ ਆ ਉਹ, ਵੀ ਤੂੰ ਆਪਣੇ ਹੱਥੀਂ ਦੱਬ, ਤੈਨੂੰ ਥੋੜ੍ਹੀ ਜਿਹੀ ਸ਼ਰਮ ਆਵੇ ਕਿ ਤੂੰ ਅੱਜ ਟਿਪ ਨਹੀਂ ਦੇ ਕੇ ਜਾ ਰਿਹਾ।
0: ਸਹੀ ਸਹੀ,
1: ਇਹ ਨਹੀਂ ਆ
0: ਵੀ ਇੱਦਾਂ ਦਾ ਤਮਾਸ਼ਾ ਬਣ ਰਿਹਾ।
1: ਸੋ ਅੱਗੇ ਹੁੰਦਾ ਸੀ ਵੀ ਉਹ ਸਾਈਡ 'ਤੇ ਜ਼ਾਰ ਪਿਆ ਵਾ, ਤੁਹਾਡੇ ਕੁਛ ਹੈਗਾ ਅਤੇ ਤੁਸੀਂ ਉਹ ਜ਼ਾਰ 'ਚ ਪਾ ਤਾ, ਪਰ ਹੁਣ ਇੱਦਾਂ ਨਹੀਂ।
0: ਉਹ ਆਪਾਂ ਤੋਂ ਉਹ ਭੱਲੇ ਦਾ ਬਾਪੂ ਬਣ ਨਹੀਂ ਹੁੰਦਾ, ਜਿਵੇਂ ਉਹ ਖੁਸਰੇ ਕਹਿੰਦੇ ਸੀ ਨਾ 1500 ਵਧਾਈ, ਕਹਿੰਦਾ ਕਾਹਦੀ, ਕਹਿੰਦਾ ਨੱਚੇ ਨਹੀਂ, ਕਹਿੰਦਾ ਲੈ ਮੈਂ ਵੀ ਨੱਚ ਕੇ ਦਿਖਾ ਦਿੰਦਾ, ਮਾਈਨਸ ਹੋ ਗਿਆ।
1: ਹਾਂਜੀ, ਤੂੰ ਦੂਜਾ ਨਹੀਂ ਹੈਗਾ, ਕਹਿੰਦਾ ਕਹਿੰਦਾ 1500 ਦਾ ਤਾਂ ਕਾਕਾ ਨਹੀਂ, ਆਲੋ ਤੁਸੀਂ ਲੈ ਜਾਓ,
0: ਹਾਂ ਲੈ ਜਾਓ ਨਾਲ,
1: ਬਿਹਤਰ ਹੈ।
0: ਹੈਪੀ ਬਰਥਡੇ ਟੂ ਯੂ।
1: ਸੋ ਅੱਛਾ, ਇੱਕ ਆਪਾਂ ਬ੍ਰੇਕ ਦਾ ਸਮਾਂ ਹੋ ਗਿਆ ਅਤੇ ਆ ਕੇ ਫਿਰ ਜੀ ਤੁਹਾਡੇ ਨਾਲ ਗੱਲ।
0: ਮੇਰੇ ਖਿਆਲ ਲੋਕਾਂ ਨੂੰ ਵੀ ਪੁੱਛੀਏ ਜਿਹੜੇ ਛੋਟੇ ਕੰਮ ਕਾਰੋਬਾਰੀ ਆ ਨਾ, ਉਹਨਾਂ ਤੋਂ ਆਪਾਂ ਨੂੰ ਜ਼ਿਆਦਾ ਬਿਹਤਰ ਇਨਸਾਈਟ ਮਿਲ ਸਕਦੀ ਆ। ਹੋ ਸਕਦਾ ਇਹਦੇ 'ਚ ਬਹੁਤ ਸਾਰੀਆਂ ਪਰਤਾਂ ਇਹੋ ਜਿਹੀਆਂ ਹੋਣ ਜਿਹੜੀਆਂ ਨਾ ਦਿਖਦੀਆਂ ਹੋਣ।
1: ਨਹੀਂ, ਹਾਲੇ ਮੈਨੂੰ ਇਹ ਲੱਗ ਰਿਹਾ ਵੀ ਇਹਦੇ 'ਚ ਫਾਇਦੇ ਵੀ ਨੇ। ਚਲੋ ਆਪਾਂ ਬ੍ਰੇਕ ਤੋਂ ਬਾਅਦ ਗੱਲ ਕਰਾਂਗੇ, ਪਰ ਆ ਸਕੂਲ ਵਾਲੀ ਆਪਾਂ ਇੱਥੇ ਨਿਬੇੜ ਜਾਂਦੇ ਹਾਂ। ਜਿੱਦਾਂ ਕਿ ਲੋਰਿਸਟਨ ਗਰਲਜ਼ ਸਕੂਲ ਦੀ ਬਿਆਨ ਆਇਆ ਪ੍ਰਿੰਸੀਪਲ ਦਾ, ਉਹਦਾ ਕਹਿਣਾ ਵੀ ਜਿੱਦਾਂ 12ਵੀਂ ਜਮਾਤ ਦੇ ਜਿਹੜੇ $46,800 ਫੀਸ ਆ,
0: ਬਸ
1: ਹੈ ਨਾ, ਬਸ ਤੇ ਕ੍ਰੈਡਿਟ ਕਾਰਡ ਜਿਹੜਾ ਉਹ ਅਸੀਂ ਬੰਦ,
0: 6 ਜਣਿਆਂ ਦੀ ਹੈ ਜਾਂ ਇੱਕ ਦੀ?
1: ਇੱਕ ਜਣੇ ਦੀ ਜੀ। ਤੇ ਉਹ ਇਹ ਕਹਿ ਰਹੇ ਨੇ ਕਿ ਅਸੀਂ ਕ੍ਰੈਡਿਟ ਕਾਰਡ ਬੰਦ ਕਰਨ ਦਾ ਫੈਸਲਾ ਇਸ ਕਰਕੇ ਕੀਤਾ ਕਿਉਂਕਿ ਪਰਿਵਾਰਾਂ ਦੇ ਉੱਤੇ ਵਾਧੂ ਬੋਝ ਨਾ ਪਵੇ।
0: ਉਪਸ ਹੋ ਗਿਆ ਤਾਂ ਫਿਰ।
1: ਹਾਂਜੀ, ਸੋ ਪਰਿਵਾਰ ਉਹਦੇ ਉੱਤੇ ਸਰਚਾਰਜ ਦੇਣ ਨੇ, ਅਤੇ ਇਹਨਾਂ ਨੂੰ ਬੰਦਾ ਪੁੱਛੇ ਵੀ ਇੰਨੇ ਚਿਰ ਤੋਂ ਦੇਂਦੇ ਆ ਰਹੇ ਨੇ, ਉਦੋਂ ਦਾ ਨਹੀਂ ਤੁਹਾਨੂੰ ਕਦੀ ਇਹ ਚੀਜ਼ ਮਹਿਸੂਸ ਹੋਈ? ਸੋ ਬਹੁਤ ਘੱਟ, ਉਹਨਾਂ ਦਾ ਕਹਿਣਾ ਆ ਕਿ ਬਹੁਤ ਘੱਟ ਪਰਿਵਾਰ ਜਿਹੜੇ ਨੇ ਉਹ ਕਾਰਡ ਵਰਤਦੇ ਨੇ। ਸੋ ਇਸ ਕਰਕੇ, ਅੱਛਾ ਮਤਲਬ ਇਹਨਾਂ ਦਾ ਕਹਿਣ ਦਾ ਮਤਲਬ ਸਮਝੋ, ਤੁਸੀਂ ਇਹ ਕਹਿਣ ਦੀ ਕੋਸ਼ਿਸ਼ ਕਰ ਰਹੇ ਨੇ ਕਿ ਬਹੁਤ ਘੱਟ ਪਰਿਵਾਰ ਨੇ ਜਿਹੜੇ ਕ੍ਰੈਡਿਟ ਕਾਰਡਾਂ ਤੋਂ ਪੇ ਕਰਦੇ ਨੇ, ਅਤੇ ਬਾਕੀ ਪਰਿਵਾਰ ਜਿਹੜੇ ਨੇ ਉਹ ਬੀਪੇ ਜਾਂ ਫਿਰ ਮੰਨ ਲਓ ਟ੍ਰਾਂਸਫਰ ਕਰਦੇ ਨੇ, ਤੇ ਜੇਕਰ ਦੋ ਆਪਸ਼ਨਾਂ ਨੇ ਸਾਡੇ ਕੋਲ, ਆਪਾਂ ਕ੍ਰੈਡਿਟ ਕਾਰਡ ਬੰਦ ਕਰ ਦਈਏ ਲੈਣੇ ਤੇ ਸਾਰਿਆਂ ਦੇ ਲਈ ਇਕੁਅਲ ਹੋ ਜਾਊਗਾ। ਪਰ ਜੇ ਅਸੀਂ ਕ੍ਰੈਡਿਟ ਕਾਰਡ ਬੰਦ ਨਹੀਂ ਕਰਦੇ ਤੇ ਸਾਡੇ ਕੋਲ ਦੂਸਰਾ ਹੱਲ ਕੀ ਆ ਕਿ ਅਸੀਂ ਫੀਸਾਂ ਵਧਾਈਏ ਉਹ ਕਵਰ ਕਰਨ ਦੇ ਲਈ, ਤੇ ਉਹ ਜੇ ਫੀਸਾਂ ਹੀ ਵਧਾ ਦਿੱਤੀਆਂ ਤੇ ਫਿਰ ਜਿਹੜੇ ਲੋਕ ਕ੍ਰੈਡਿਟ ਕਾਰਡ ਤੋਂ ਮੰਨ ਲਓ ਪੇ ਨਹੀਂ ਕਰ ਰਹੇ, ਉਹਨਾਂ 'ਤੇ ਵੀ ਨਜਾਇਜ਼ ਬੋਝ ਪੈ ਜਾਊਗਾ ਨਾ।
0: ਕਿੱਡੇ ਫੇਅਰ ਨੇ,
1: ਓ ਫੇਅਰ ਸ਼ੀ ਇਜ਼,
0: ਕਿਉਂਕਿ ਉਹਨਾਂ ਨੇ, ਕਿਉਂਕਿ ਐਕਚੁਅਲ 'ਚ ਉਹਨਾਂ ਨੇ ਕੰਜ਼ਿਊਮਰ ਦਾ ਸੋਚਣਾ ਹੁੰਦਾ।
1: ਸੋ ਆਹ ਮਸਲਾ, ਹੁਣ ਮੰਨ ਲਓ ਜੇ ਮੇਰੇ ਕੋਲ ਕ੍ਰੈਡਿਟ ਕਾਰਡ ਤੁਹਾਡੇ ਕੋਲ ਨਹੀਂ ਆ, ਤੁਹਾਡੇ 'ਤੇ ਤਾਂ ਐਵੇਂ ਬੋਝ ਪੈ ਗਿਆ ਨਾ,
0: ਹਾਂ
1: ਫਿਰ ਮੈਨੂੰ ਨੀਂਦ ਨਹੀਂ ਆਊਗੀ ਇੰਨਾ ਬੋਝ ਲੈ ਕੇ।
0: ਗੱਡੀ ਮੇਰੀ ਚੋਰੀ ਹੋਈ, ਇੰਸ਼ੋਰੈਂਸ ਸਾਰੀ ਗਲੀ ਮੁਹੱਲੇ ਦੀ ਵੱਧ ਗਈ।
1: ਐਗਜੈਕਟਲੀ ਇਹ ਉਹੀ ਮਸਲਾ ਵਾ ਵੀ ਉਹ ਭੁਗਤਣਾ ਹਰ ਇੱਕ ਨੂੰ ਹੀ ਪੈਣਾ ਵਾ, ਕਿਉਂਕਿ ਮੰਨ ਲਓ ਇਹਦਾ ਵੱਡਾ ਸਾਈਡ ਇਫੈਕਟ ਇਹੋ ਹੀ ਆ। ਕਹਿਣ ਦਾ ਮਤਲਬ ਇਹੋ ਹੀ ਆ ਵੀ ਆਪਾਂ ਵਾਪਸ ਜੇ ਕੌਫੀ 'ਤੇ ਆ ਜਾਈਏ, ਸਾਨੂੰ ਕੌਫੀ ਦੀ ਜ਼ਿਆਦਾ ਸਮਝ ਆਉਣੀ ਆ ਕਿਉਂਕਿ ਉਹ ਸਸਤੀ ਚੀਜ਼ ਆ ਬਾਕੀਆਂ ਮੁਕਾਬਲੇ, ਕਿ ਕ੍ਰੈਡਿਟ ਕਾਰਡ ਦੇ ਭੁਗਤਾਨ ਦੇ ਪਿੱਛੇ ਉਹਨੇ ਮੰਨ ਲਓ 50 ਸੈਂਟ ਵਧਾ ਤੇ, ਪਰ ਤੁਸੀਂ ਹਮੇਸ਼ਾ ਕੈਸ਼ ਪੇ ਕਰਦੇ ਸੀ ਜਾਂ ਤੁਸੀਂ ਡੈਬਿਟ ਤੋਂ ਪੇ ਕਰਦੇ ਸੀ, ਪਰ ਉਹ ਵਾਧਾ ਤੁਹਾਡੇ 'ਤੇ ਵੀ ਲਾਗੂ ਹੋ ਗਿਆ।
0: ਸਹੀ,
1: ਸਿਰਫ ਕ੍ਰੈਡਿਟ ਕਾਰਡ ਵਾਲੇ 'ਤੇ ਨਹੀਂ ਲਾਗੂ ਹੈਗਾ। ਇੱਕ ਆਪਾਂ ਬ੍ਰੇਕ ਲੈ ਕੇ ਅਤੇ ਵਾਪਸੀ ਕਰਦੇ ਹਾਂ, ਅਤੇ ਫਿਰ ਵਾਪਸੀ ਦੇ ਉੱਤੇ ਤੁਸੀਂ ਆਪਣੇ ਵਿਚਾਰ ਪੇਸ਼ ਕਰਿਓ ਕ੍ਰੈਡਿਟ ਕਾਰਡ ਦੇ ਬਾਰੇ, ਅਤੇ ਇਸ ਬ੍ਰੇਕ ਦੇ ਦਰਮਿਆਨ ਤੁਸੀਂ ਆ ਕੇ ਅਤੇ ਹੋਲਡ 'ਤੇ ਰਹਿ ਸਕਦੇ ਹੋ। ਮਿਲਦੇ ਹਾਂ ਇੱਕ ਬ੍ਰੇਕ ਤੋਂ ਬਾਅਦ। ਰੇਡੀਓ ਹਾਂਜੀ 1674 AM।
2: ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨਿਨਾ ਵਿੱਚ ਆਪਣੇ ਹਰ ਭੈਣ ਭਰਾ ਨੂੰ ਉਹਨਾਂ ਦੇ ਦੇਸ਼ ਦਾ ਸਵਾਦ ਅਤੇ ਮਸਾਲੇ ਇੱਥੇ ਦੇ ਰਿਹਾ ਹੈ। ਤੁਸੀਂ ਇੱਥੇ ਇੰਡੀਅਨ ਮਸਾਲੇ, ਦਾਲਾਂ, ਗਰੋਸਰੀ ਦਾ ਹਰ ਸਮਾਨ ਵਾਜਿਬ ਰੇਟ ਤੇ ਲੈ ਸਕਦੇ ਹੋ। ਪਾਓ ਕਾਸਮੈਟਿਕ ਦੀ ਹਰ ਆਈਟਮ ਵੀ, ਨਾਲੇ ਘਰ ਵਿੱਚ ਹੋਵੇ ਕੋਈ ਫੰਕਸ਼ਨ ਜਾਂ ਤਿਉਹਾਰ, ਮਿਠਾਈ ਦੀ ਇੱਥੇ ਮਿਲੇਗੀ ਤੁਹਾਨੂੰ ਵੈਰਾਇਟੀ ਬੇਸ਼ੁਮਾਰ। ਗਰੋਸਰੀ ਦੀ ਹੋਮ ਡਿਲੀਵਰੀ ਲਈ ਨੰਬਰ ਲਿਖ ਲਓ 0430-123-394। ਦਿਓ ਰੇਡੀਓ ਹਾਂਜੀ ਦਾ ਹਵਾਲਾ ਤੇ ਪਾਓ ਭਾਰੀ ਡਿਸਕਾਊਂਟ ਹਰ ਸ਼ਾਪਿੰਗ ਤੇ। ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨਿਨਾ ਵਿੱਚ।
3: ਦਿਨ ਭਰ ਦੇ ਕੰਮਾਂ ਕਾਰਾਂ 'ਚ ਘਰ ਪੈਸੇ ਭੇਜਣਾ ਸ਼ਾਮਿਲ ਕਰਨਾ ਚਾਹੁੰਦੇ ਹੋ? ਜ਼ਿੰਦਗੀ ਤੁਹਾਨੂੰ ਚਾਹੇ ਜਿੱਥੇ ਵੀ ਲੈ ਜਾਵੇ, ਵਰਲਡ ਰੈਮਿਟ ਨਾਲ ਤੁਸੀਂ ਆਪਣੇ ਫੋਨ ਤੋਂ ਹੀ ਜਲਦੀ ਤੇ ਸੁਰੱਖਿਅਤ ਪੈਸੇ ਭੇਜ ਸਕਦੇ ਹੋ, ਉਹ ਵੀ ਵਧੀਆ ਰੇਟਾਂ ਤੇ ਘੱਟ ਫੀਸਾਂ ਨਾਲ। ਸਭ ਤੋਂ ਰੁਝੇਵੇਂ ਵਾਲੇ ਦਿਨਾਂ 'ਚ ਵੀ ਤੁਹਾਡੇ ਆਪਣਿਆਂ ਦਾ ਸਾਥ ਨਿਭਾਉਣਾ ਹੁਣ ਬਹੁਤ ਆਸਾਨ ਹੈ। ਅੱਜ ਹੀ ਵਰਲਡ ਰੈਮਿਟ ਐਪ ਡਾਊਨਲੋਡ ਕਰੋ ਅਤੇ ਹਰ ਟ੍ਰਾਂਸਫਰ ਨਾਲ ਆਪਣੇ ਘਰ ਦੇ ਹੋਰ ਨੇੜੇ ਮਹਿਸੂਸ ਕਰੋ।
4: ਬਿਜ਼ਨਸ ਚਲਾਉਣਾ ਆਸਾਨ ਨਹੀਂ, ਪਰ ਸਹੀ ਸਲਾਹ ਨਾਲ ਹਰ ਚੈਲੰਜ ਆਸਾਨ ਹੋ ਸਕਦਾ ਹੈ। ਸੇਵੀ ਪਾਰਟਨਰਸ, ਵਾਈਜ਼ ਟੈਕਸ ਐਡਵਾਈਜ਼ਰਸ ਤੁਹਾਡੇ ਨਾਲ ਨੇ। ATO ਆਡਿਟਸ, ਟੈਕਸ ਡਿਸਪਿਊਟਸ, ATO ਡੈਟਸ, ਬਿਜ਼ਨਸ ਰੀਸਟ੍ਰਕਚਰਿੰਗ ਤੇ ਬਿਜ਼ਨਸ ਖਰੀਦਣ ਜਾਂ ਵੇਚਣ ਸੰਬੰਧੀ ਪ੍ਰੋਫੈਸ਼ਨਲ ਗਾਈਡੈਂਸ। ਆਪਣੇ ਬਿਜ਼ਨਸ ਨੂੰ ਦਿਓ ਮਜ਼ਬੂਤ ਦਿਸ਼ਾ। ਅੱਜ ਹੀ ਵਿਜ਼ਿਟ ਕਰੋ sebipartners.au। ਸੇਵੀ ਪਾਰਟਨਰਸ, ਵਾਈਜ਼ ਟੈਕਸ ਐਡਵਾਈਜ਼ਰਸ, ਤੁਹਾਡੇ ਬਿਜ਼ਨਸ ਦੇ ਭਰੋਸੇਮੰਦ ਟੈਕਸ ਐਡਵਾਈਜ਼ਰਸ।
5: ਕਿਚਨ ਦਾ ਸਟਾਈਲ ਡਲ ਲੱਗਦਾ? ਬਾਥਰੂਮ ਵੈਨਿਟੀ ਸਿੰਪਲ ਜਿਹਾ? ਹੁਣ ਟੈਨਸ਼ਨ ਖਤਮ ਕਰੋ, ਆ ਗਿਆ ZJ ਸਟੋਨ ਮੈਸਨ। ਸਾਡੇ ਘਰ ਨੂੰ ਬਣਾਏ ਇੱਕਦਮ ਕਲਾਸੀ। ਅਸੀਂ ਬਣਾਉਂਦੇ ਹਾਂ ਡਿਜ਼ਾਈਨਰ ਸਟੋਨ ਬੈਂਚ ਟੌਪਸ ਫਾਰ ਕਿਚਨ, ਸਟਾਈਲਿਸ਼ ਵੈਨਿਟੀ ਅਤੇ ਮਾਡਰਨ ਲਾਂਡਰੀ, ਉਹ ਵੀ ਪੋਰਸਿਲਿਨ ਅਤੇ ਮਾਰਬਲ ਨਾਲ, ਜਿੱਥੇ ਐਲੀਗੈਂਸ ਮਿਲਦੀ ਹੈ ਡਿਊਰੇਬਿਲਿਟੀ ਨਾਲ। ਹੁਣ ਨਾ ਸਿਰਫ ਘਰ ਪਰ ਤੁਹਾਡੀ ਪਰਸਨੈਲਿਟੀ ਵੀ ਸ਼ਾਈਨ ਕਰੇਗੀ ਸਟੋਨ ਦੇ ਸਟਾਈਲ ਨਾਲ। ਕਾਲ ਕਰੋ 0410-045-555 ਜਾਂ ਅੱਜ ਹੀ ਵਿਜ਼ਿਟ ਕਰੋ 104 Collins Road, Melton।

0: ब्रोकर्स अपने इंश्योरेंस से हर लोड ले। याद रखो बस अमरिंदर गिद्दा कॉल 0491-999-555 गिद्दा इंश्योरेंस शर्ता लागू हुन थोड़े मोडे नाल मोडा मिला के थोड़ी तरक्की दी रानू होर भी सौखा अते सुरक्षित बनाउण दा वादा करदा है वेरी बी टोयोटा
1: जिते है टोयोटा दी बेस्ट टेक्नोलॉजी बेस्ट कस्टमर सर्विस अते बेस्ट गूगल रिव्यूज थोड़ी जरूरत अनुसार प्रितपाल सिंह तुहानू हेल्प करनगे थोड़ी अपनी टोयोटा चूज करन ले जो ने एक दहाके तो वेरबी टोयोटा दे नाल
0: बेस्ट डील लई कॉल करो 0431-465-186 ते 212-216 ओल्ड जी लोंग रोड हॉपर्स क्रॉसिंग वेरी बी टोयोटा द स्मार्ट चॉइस
2: कि तुसी जानदे हो कि बच्चे दा लगभग 90% दिमाग उन्हां दे 5 साल दे होण तो पहला ही विकसित हो जांदा है मुफ्त किंडर 3 अते 4 साल दे बच्चियां नूं प्राइमरी स्कूल शुरू करन तो पहला 2 साल लई गुणवत्ता वाली सिख्या प्रदान करता है अते परिवारां लई पैसियां दी बचत करता है किंडर विच बच्चे खेड राही सिखदे हन जिस नाल ओ महत्वपूर्ण समाजिक भावात्मक अते बौद्धिक हुनर विकसित करदे हन अते नवें दोस्त भी बनाउंदे हन वधेरे जानकारी लई vic.gov.au/kinder ते जाओ
3: ओ पाजी इक पासे मॉर्गेज उते ग्रोसरी ते हुण इलेक्ट्रिसिटी बिल्स भी रॉकेट बन गए ने
4: ਹੁਣ ਟੈਨਸ਼ਨ ਛੱਡੋ ਜੀ ਗਵਰਨਮੈਂਟ ਦੀ ਨਵੀਂ ਬੈਟਰੀ ਰੀਬੇਟ ਨਾਲ ਹੁਣ ਸੋਲਰ ਤੇ ਬੈਟਰੀ ਲਗਵਾਉਣਾ ਹੋ ਗਿਆ ਹੋਰ ਵੀ ਆਸਾਨ ਬਿਜਲੀ ਦਾ ਬਿੱਲ ਘੱਟ ਟੈਨਸ਼ਨ ਵੀ ਘੱਟ
5: ਫਿਰ ਲਵਾਈਏ ਕਿੱਥੋਂ
4: ਸਨ ਕਰੰਟ ਵਾਲਿਆਂ ਕੋਲੋਂ 2012 ਤੋਂ ਮੈਲਬਨ ਦੀ ਇੱਕ ਭਰੋਸੇਮੰਦ ਅਤੇ ਅਵਾਰਡ ਵਿਨਿੰਗ ਸੋਲਰ ਕੰਪਨੀ
5: ਅੱਜ ਹੀ ਸਨ ਕਰੰਟ ਨੂੰ ਕਾਲ ਕਰੋ ਤੇ ਆਪਣਾ ਫ੍ਰੀ ਅਸੈਸਮੈਂਟ ਬੁੱਕ ਕਰੋ 0406-021-246 ਤੇ
6: ਸੋਨਾ ਚਾਹੀਦਾ
7: ਭਰੋਸਾ ਚਾਹੀਦਾ
6: ਕੁਆਲਿਟੀ ਤੇ ਬਾਈਬੈਕ ਵੀ ਚਾਹੀਦਾ
5: ਚਲੇ ਆਓ ਦਿੱਲੀ ਜੁਐਲਰਸ ਸਟਾਕਲੈਂਡ ਪੁਆਇੰਟ ਕੁੱਕ ਵਿਖੇ ਜਿੱਥੇ 22 ਕੈਰੇਟ ਗੋਲਡ ਕਲਾਸੀ ਸਿਲਵਰ ਡੈਜ਼ਲਿੰਗ ਡਾਇਮੰਡਸ ਅਤੇ ਜੈਮਸਟੋਨਸ ਕਸਟਮ ਜੁਐਲਰੀ ਤੁਹਾਡੇ ਆਰਡਰ ਤੇ ਰੈਡੀ ਪੁਰਾਣਾ ਸੋਨਾ ਬਾਈਬੈਕ ਐਂਡ ਐਕਸਚੇਂਜ ਤੁਰੰਤ ਕੈਸ਼ ਚਾਹੀਦਾ ਗੋਲਡ ਲੋਨ ਈਜ਼ੀ ਐਂਡ ਸੇਫ ਰਿਪੇਅਰ ਬੁਲੀਅਨ ਬਾਇੰਗ ਸੈਲਿੰਗ ਸਭ ਇੱਕ ਹੀ ਜਗ੍ਹਾ ਤੇ ਉਹ ਵੀ ਵਾਜਬ ਰੇਟ ਤੇ ਦਿੱਲੀ ਜੁਐਲਰਸ 310/2 ਮੇਨ ਸਟ੍ਰੀਟ ਪੁਆਇੰਟ ਕੁੱਕ ਕਾਲ 0493-536-042
8: ਟੈਨਸ਼ਨ ਮੇਰੀ ਟੈਨਸ਼ਨ
9: ਕੀ ਹੋਇਆ
8: ਇੱਥੇ ਇਮੀਗ੍ਰੇਸ਼ਨ ਦੇ ਇੰਨੇ ਪੰਗੇ ਨੇ ਯਾਰ ਮੁੱਕਦੇ ਹੀ ਨਹੀਂ
9: ਕਾਕਾ ਜੀ ਟੈਨਸ਼ਨ ਛੱਡੋ ਫੋਨ ਚੱਕੋ ਕਾਲ ਕਰੋ VY ਇਮੀਗ੍ਰੇਸ਼ਨ ਨੂੰ ਜਿੱਥੇ ਇਮੀਗ੍ਰੇਸ਼ਨ ਐਕਸਪਰਟ ਹਰਪਾਲ ਸਿੰਘ ਬਾਜਵਾ ਇੰਪਲੋਈ ਸਪਾਂਸਰ ਪਾਰਟਨਰ ਜਾਂ ਪੇਰੈਂਟਸ ਜਾਂ ਵੀਜ਼ਾ ਸਕਿੱਲਡ ਮਾਈਗ੍ਰੇਸ਼ਨ ਸਟੂਡੈਂਟ ਵੀਜ਼ਾ MRT ਜਾਂ RRT ਅਪੀਲਸ ਤੇ ਸਕਿੱਲਸ ਅਸੈਸਮੈਂਟਸ ਦੇ ਮਾਹਿਰ ਬੈਠੇ ਨੇ ਹੁਣੇ ਅਪਾਇੰਟਮੈਂਟ ਲਈ ਕਾਲ ਕਰੋ 0410-530-530
8: ਜਾਂ 90-77-97-33
9: ਜਾਂ ਈਮੇਲ info@vyimmigration.com.au
8: ਯਾਦ ਰੱਖੋ 9077-9733
9: VY Immigration and Education Consultant
8: ਹਰ ਕਦਮ ਤੁਹਾਡੇ ਨਾਲ
5: ਜੇ ਤੁਸੀਂ ਬਿਮਾਰ ਹੋ ਤਾਂ AI ਕੋਲ ਨਹੀਂ ਡਾਕਟਰ ਕੋਲ ਜਾਣੇ ਹੋ ਫਿਰ ਕਾਨੂੰਨੀ ਮਸਲੇ ਵਿੱਚ ਫੈਸਲਾ ਖੁਦ ਕਿਉਂ ਯਾਦ ਰੱਖੋ ਡਿਲੇ ਇਨ ਲਾ ਇਜ਼ ਡੈਮੇਜ ਇਨ ਲਾਈਫ ਫੈਮਿਲੀ ਇਸ਼ੂ ਪ੍ਰਾਪਰਟੀ ਦਾ ਮਸਲਾ ਕੋਈ ਇਮੀਗ੍ਰੇਸ਼ਨ ਦੀ ਸਮੱਸਿਆ ਜਾਂ ਕੋਈ ਵੀ ਕਾਨੂੰਨੀ ਮੈਟਰ ਇੱਕੋ ਨਾਮ ਜੋ ਕੰਮ ਤੁਹਾਡੇ ਲਈ ਕਰਦੇ ਨੇ ਬੰਸਲ ਲਾਇਰਸ ਤੁਹਾਡਾ ਭਰੋਸਾ ਸਾਡਾ ਤਜਰਬਾ ਤੇ ਜਿੱਤ ਆਪਣੀ ਕਾਲ 422-905-860 ਔਰ ਵਿਜ਼ਿਟ bansallawyers.com.au
10: ਦਿੱਲੀ ਮੇ ਘਰ ਪਰ ਮੇਰੀ ਬਹਿਨ ਬਸ ਇੱਕ ਰੰਗ ਦੇਖਤੇ ਹੀ ਸਮਝ ਆਤੀ ਹੈ ਕਿ ਉਸੇ ਆਪਣੀ ਪਸੰਦ ਕੀ ਸਾੜੀ ਮਿਲ ਗਈ ਹੈ ਤੋ ਚਾਹੇ ਵੋ ਉਸ ਬਹਿਨ

0: ਰੇਡੀਓ ਹਾਂਜੀ 1674 ਆਸ ਕਰਦੇ ਹਾਂ ਕਿ ਤੁਸੀਂ ਇਹ ਗਾਣਾ ਇੰਜੋਏ ਕੀਤਾ ਹੋਊਗਾ ਅਤੇ ਤੁਹਾਡਾ ਗਾਣੇ ਦਾ ਰਸ ਖਰਾਬ ਕਰਨ ਦੇ ਲਈ ਮਾਫ਼ੀ, ਤੁਸੀਂ ਜਾ ਕੇ ਅਤੇ ਬਾਅਦ 'ਚ ਸੁਣ ਸਕਦੇ ਹੋ। ਤੁਸੀਂ ਜਿਹੜੇ ਵੀ ਸੋਰਸ ਕੋਲ ਵਰਤਦੇ ਹੋ ਜ਼ੋਰਾ ਜ਼ੋਰੀ ਲਾ ਲਿਓ ਤੁਸੀਂ ਹਨੀ ਢਿੱਲੋਂ, ਸੰਦੀਪ ਔਲਖ। ਸੰਦੀਪ ਔਲਖ ਬੜਾ ਸੋਹਣਾ ਇਹ ਨੌਜਵਾਨ ਲਿਖਦਾ ਵੀ ਆ, ਸਮੇਂ ਦਰ ਸਮੇਂ ਤੁਹਾਡੇ ਨਾਲ ਕਈ ਚੀਜ਼ਾਂ ਸਾਂਝੀਆਂ ਵੀ ਕਰਦੇ ਰਹੀਦਾ ਵਾ, ਛੋਟੀਆਂ ਛੋਟੀਆਂ ਪਿਆਰੀਆਂ ਪਿਆਰੀਆਂ ਜਿਹੀਆਂ ਪਿਆਰ ਭਰੀਆਂ ਲਿਖਤਾਂ 'ਤੇ ਆਓ। ਹੁਣ ਪ੍ਰੋਗਰਾਮ ਨੂੰ ਅੱਗੇ ਤੋਰਦੇ ਹਾਂ। ਅੱਜ ਗੱਲਬਾਤ ਸਾਡੀ ਕ੍ਰੈਡਿਟ ਕਾਰਡਾਂ ਦੇ ਬਾਰੇ ਚੱਲ ਰਹੀ ਸੀ ਅਤੇ ਆਓ ਆਪਾਂ ਅੱਗੇ ਤੋਰਦੇ ਹਾਂ। ਮੇਰੇ ਨਾਲ ਨੇ ਡਾਕਟਰ ਪ੍ਰੀਤਿੰਦਰ ਕਰੇਵਾਲ
1: ਜੀ। ਦੋਸਤੋ, ਪ੍ਰੋਗਰਾਮ ਦੇ ਇਸ ਹਿੱਸੇ 'ਚ ਤੁਹਾਨੂੰ ਜੀਓ ਆਇਆਂ ਨੂੰ ਆਖਦੇ ਹਾਂ। ਉਮੀਦ ਕਰਦੇ ਹਾਂ ਤੁਸੀਂ ਖੁਸ਼, ਖੈਰ ਖੈਰੀਅਤ ਨਾਲ ਹੋਵੋਗੇ। ਗੱਲਾਂ ਬਾਤਾਂ ਦਾ ਸਿਲਸਿਲਾ ਜਾਰੀ ਆ। ਅੱਜ ਸਰਚਾਰਜ ਦੇ ਦੁਆਲੇ ਹੋਏ ਹੋਏ ਹਾਂ ਕਿਉਂਕਿ ਰਿਜ਼ਰਵ ਬੈਂਕ ਆਫ ਆਸਟ੍ਰੇਲੀਆ ਨੇ ਪਿੱਛੇ ਜੇ ਇੱਕ ਅਨਾਊਂਸਮੈਂਟ ਕੀਤੀ ਅਤੇ ਉਹ ਲਾਗੂ ਹੋ ਚੁੱਕੀ ਆ ਕਿ ਜਿਹੜੇ ਕ੍ਰੈਡਿਟ ਕਾਰਡ ਦੇ ਉੱਤੇ ਆਪਾਂ ਸਰਚਾਰਜ ਦਿੰਦੇ ਹਾਂ ਸਰਕਾਰ ਮੁਤਾਬਕ ਹੁਣ ਉਹ ਨਹੀਂ ਲੱਗਿਆ ਕਰਨਗੇ ਅਤੇ ਬਹੁਤ ਸਾਰੇ ਅਦਾਰੇ ਆ ਅਤੇ ਉਹਦਾ ਟ੍ਰਿਕਲਿੰਗ ਇਫੈਕਟ ਵੀ ਆ ਕਿਉਂਕਿ ਜਦੋਂ ਵੀ ਕੋਈ ਸਿਸਟਮ ਵਿੱਚ ਬਦਲਾਅ ਆਉਂਦਾ, ਤਬਦੀਲੀ ਆਉਂਦੀ ਆ ਤਾਂ ਉਹਦੇ ਅਸਰ ਪਤਾ ਲੱਗਦਿਆਂ ਨੂੰ ਕਾਫ਼ੀ ਵਕਤ ਲੱਗ ਜਾਂਦਾ। ਅਤੇ ਰਣਜੋਤ ਹੋਣਾ ਨੇ ਜਿਵੇਂ ਪਹਿਲਾਂ ਵੀ ਦੱਸਿਆ ਕਿ ATO ਅਤੇ ਕੁਛ ਹੋਰ ਪ੍ਰਾਈਵੇਟ ਸਕੂਲ ਨੇ ਜਿਹੜੇ ਕਹਿ ਰਹੇ ਆ ਫਿਰ ਜੇ ਆਹ ਗੱਲ ਆ ਤਾਂ ਫਿਰ ਅਸੀਂ ਕ੍ਰੈਡਿਟ ਕਾਰਡ ਵਾਲਾ ਫਾਹਾ ਹੀ ਵੱਢ ਦਿੰਦੇ ਹਾਂ।
0: ਤੁਹਾਡੇ ਵਾਲਾ ਜਿਹੜਾ ਮਹਿਕਮਾ ਹੈ ਇਹਨੇ ਨਹੀਂ ਹਾਲੇ ਤੱਕ ਕੋਈ ਗੱਲ ਕੀਤੀ ਨਾ, ਰੌਲਾ ਇਹੋ ਹੀ ਆ ਕਿ ਇਹ ਵੀ ਕਰਨਗੇ।
1: ਆਫ ਹੋਮ ਫੇਅਰ ਨੇ ਕਰ ਦਿੱਤਾ
0: ਕਰ ਦਿੱਤਾ
1: ਹਾਂਜੀ ਹਾਂਜੀ ਤੇ ਬਸ ਉਹਦੇ ਸਰਚਾਰਜ ਨਹੀਂ ਲੱਗੂਗਾ।
0: ਅੱਛਾ, ਉਹਨਾਂ ਨੇ ਕਹਿਤਾ ਵੀ ਨਹੀਂ ਲੱਗੂਗਾ?
1: ਹਾਂਜੀ, ਮੈਂ 2 ਪੇਮੈਂਟਾਂ ਕੀਤੀਆਂ ਤੇ ਨਹੀਂ ਲੱਗੇ।
0: ਨਹੀਂ, ਹਾਲੇ ਨਹੀਂ ਲੱਗੂਗਾ, ਪਰ ਚਾਂਸ ਕਹਿੰਦੇ ਨੇ ਇਹ ਬਣ ਰਹੇ ਨਾ ਵੀ ਜਿਹੜੇ ATO ਨੇ ਜੇ ਕਰਤਾ ਤੇ ਬਾਕੀ ਵੀ ਜਿੰਨੇ ਸੰਬੰਧਿਤ ਅਦਾਰੇ ਨੇ ਉਹ ਵੀ ਕ੍ਰੈਡਿਟ ਕਾਰਡ ਦੀ ਪੇਮੈਂਟ ਲੈਣੀ ਬੰਦ ਕਰ ਸਕਦੇ ਆ।